ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਵੀਕਐਂਡ ਤੋਂ ਬਾਅਦ ਸਭ ਠੀਕ ਠਾਕ ਹੋਣਗੇ ਤੇ ਖੁਸ਼ੀਆਂ ਖੇੜੇ ਲੱਗੇ ਰਹਿਣਗੇ। ਤੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਇਸ ਵੀਕ ਦੀ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। 20 April 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ, ਜਿਸਦੇ ਵਿਚ ਖੁੱਲੀਆਂ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਨੇ। ਸੋਮਵਾਰ ਨੂੰ ਓਪਨ ਟਾਕ ਕਰ ਸਕਦੇ ਹੋ ਤੁਸੀਂ, ਮਨ ਦੇ ਵਿਚ ਕੋਈ ਵਿਚਾਰ ਹੈ, ਆਲੇ ਦੁਆਲੇ ਦੇ ਵਿਚ ਕੁਝ ਤੁਸੀਂ ਦੇਖਿਆ ਤੇ ਹੋਰ ਸਮਾਜ ਦੇ ਲਈ ਕੁਝ ਨਾ ਕੁਝ ਚੰਗਾ ਸੁਨੇਹਾ ਦੇਣਾ ਚਾਹੋਗੇ ਜਾਂ ਕਿਸੇ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੋਗੇ, ਕੁਝ ਜਜ਼ਬਾਤ ਜਿਹੜੇ ਨੇ ਤੁਸੀਂ ਆਪਣੇ ਪੇਸ਼ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ੍ਹ ਦਿੱਤੀਆਂ ਜਾਣਗੀਆਂ। ਦੇਸ਼ ਦੀਆਂ ਖ਼ਬਰਾਂ ਤੇ ਅੱਜ ਦੇ ਵਿਚਾਰ ਦੀ ਗੱਲ ਦੇ ਨਾਲ ਆਪਾਂ ਸ਼ੁਰੂਆਤ ਕਰਾਂਗੇ ਤੇ ਹੋਰ ਅੱਜ ਥੋੜਾ ਜਿਹਾ ਵੱਖਰਾ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਸਮਾਂ ਤੇ ਸਥਿਤੀ ਜਿਵੇਂ ਜਿਹੜਾ ਆਗਿਆ ਦੇਵੇਗੀ ਉਸ ਦੇ ਮੁਤਾਬਕ ਪ੍ਰੋਗਰਾਮ ਦਾ ਆਪਾਂ ਜਿਹੜਾ ਆਗਾਜ਼ ਤਾਂ ਕਰ ਹੀ ਲਵਾਂਗੇ, ਪਰ ਨਾਲ ਦੀ ਨਾਲ ਹੋਰ ਗੱਲਾਂ ਬਾਤਾਂ ਵੱਲ ਨੂੰ ਵੀ ਜਾਣ ਦੀ ਕੋਸ਼ਿਸ਼ ਜਿਹੜੀ ਅੱਜ ਰਹੇਗੀ। ਵਿਰਸੇ ਵਿਰਾਸਤ ਦੀ ਵੀ ਬਾਤ ਪਾਵਾਂਗੇ, ਕੁਝ ਖਾਸ ਗੱਲਾਂ ਬਾਤਾਂ, ਕੁਝ ਜਿਹੜੀਆਂ ਇੱਕ ਦੋ ਰਿਪੋਰਟਾਂ ਨੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ ਤੇ ਖਾਸ ਜਿਹੜੇ ਨੇ ਜਨਮ ਦਿਨ ਦੇ ਉੱਤੇ ਵਿਸ਼ੇਸ਼ ਗੱਲਬਾਤ ਕਰਾਂਗੇ ਲੋਕ ਕਵੀ ਸੰਤ ਰਾਮ ਉਦਾਸੀ ਹੁਣਾਂ ਦੀ ਤੇ ਬਰਨਾਲਾ ਦੀ ਮਿੱਟੀ ਦਾ ਜਾਇਆ ਜਿਸਦੀ ਕਲਮ ਨੇ ਹਕੂਮਤਾਂ ਦੀ ਹਿੱਕ ਦੇ ਉੱਤੇ ਹਲ ਵਾਹਿਆ, ਉਹਨਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਨਾਲ ਦੀ ਨਾਲ ਖੇਤੀਬਾੜੀ ਦੀ ਗੱਲ ਥੋੜੀ ਜਿਹੀ ਕਰਨੀ ਚਾਹਾਂਗਾ, ਜੋ ਪਿਛਲੇ ਸਮਿਆਂ ਦੇ ਵਿੱਚ ਵੀ ਕਰਦੇ ਆ ਰਹੇ ਹਾਂ, ਪਰ ਦੁਨੀਆਦਾਰੀ ਦੇ ਵਿੱਚ ਅੱਜ ਜਿਹੜਾ ਜਾਗਰੂਕਤਾ ਕਿਤੇ ਨਾ ਕਿਤੇ ਮਾੜੀ ਮੋਟੀ ਫੈਲ ਰਹੀ ਹੈ ਤੇ ਜਦੋਂ ਝਾਤ ਮਾਰਦੇ ਹਾਂ ਇਸ ਸਾਰੀ ਸਥਿਤੀ ਦੇ ਉੱਤੇ ਤਾਂ ਸਮਾਂ ਤੇ ਸਥਿਤੀ ਗੱਲ ਕਰਦੇ ਹਾਂ ਤੁਹਾਡੇ ਨਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਸਭ ਕੁਝ ਠੀਕ ਠਾਕ ਜਿਹੜਾ ਸਹੀ ਸਲਾਮਤ ਪਹੁੰਚ ਰਿਹਾ ਹੋਵੇਗਾ। ਇਸ ਵਕਤ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸ਼ਾਮ ਦੇ 7:13 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:13 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਜਿਹੜੇ ਨੇ 9:13 ਦਾ ਸਮਾਂ ਹੈਗਾ। ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ 5:13 ਹੋ ਗਏ ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:13 ਹੈ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਦੋਸਤੋ ਗੱਲਾਂ ਬਾਤਾਂ ਦੀ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲ ਕਰਦੇ ਹਾਂ ਤੇ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਵੀ ਅੱਗੇ ਜਾ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ। 20 April 2026 ਦਾ ਦਿਹਾੜਾ ਤੇ ਅੱਜ ਦਾ ਵਿਚਾਰ ਜਿਹੜਾ ਕਹਿੰਦੇ ਨੇ ਕਿ ਗਾਇਕ ਨੂੰ ਚੁੱਪ ਰਹਿਣ ਵਾਸਤੇ ਮਜਬੂਰ ਕੀਤਾ ਜਾ ਸਕਦਾ ਹੈ ਪਰ ਗੀਤ ਨੂੰ ਨਹੀਂ ਕੀਤਾ ਜਾ ਸਕਦਾ। ਅਸੀਂ ਕਬਰਾਂ ਦੇ ਵਿੱਚ ਬਹੁਤ ਸਾਰੇ ਪੱਥਰ ਲੱਗੇ ਵੇਖਦੇ ਹਾਂ, ਉੱਥੇ ਲੋਕ ਦਫ਼ਨ ਨੇ ਪਰ ਗੀਤਾਂ ਦੀਆਂ ਕਬਰਾਂ ਕਿਹਨੇ ਜੜੀਆਂ ਵੇਖੀਆਂ ਨੇ। ਰਸੂਲ ਹਮਜ਼ਾ ਤੋਬ ਉਹਨਾਂ ਦੀ ਕਲਮ ਦੇ ਵਿੱਚ ਹੋਏ ਵਿਚਾਰ ਨੇ। ਤੇ ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 20 April 1899 ਦਾ ਸਮਾਂ ਹੈ, ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਦਾ ਜਿਹੜਾ ਆਸਟਰੀਆ ਦੇ ਵਿੱਚ ਜਨਮ ਹੋਇਆ ਸੀ, ਜਰਮਨ ਦੇ ਨਾਲ ਗੁਆਂਢ ਦਾ ਮੁਲਕ ਆਸਟਰੀਆ। 1902 ਦੇ ਵਿੱਚ ਨੋਬਲ ਪੁਰਸਕਾਰ ਜੇਤੂ ਜੋੜੀ ਮੇਰੀ ਕਿਊਰੀ ਨੇ ਉੱਤੇ ਜਿਹੜਾ ਸੀ PR ਕਿਊਰੀ ਵੱਲੋਂ ਜਿਹੜਾ ਸੀ ਰੇਡੀਅਮ ਦੀ ਖੋਜ ਕੀਤੀ ਗਈ। 1939 ਦੇ ਵਿੱਚ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਹੁਣਾਂ ਦਾ ਰਾਇਸਰ ਬਰਨਾਲਾ ਦੇ ਵਿੱਚ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਦਾ ਜ਼ਿਕਰ ਕਰਾਂਗੇ। ਤੇ 1946 ਦੇ ਵਿੱਚ ਲੀਗ ਆਫ ਨੇਸ਼ਨਜ ਸੰਸਥਾ ਜਿਹੜੀ ਭੰਗ ਕਰ ਦਿੱਤੀ ਗਈ। 1954 ਦੇ ਵਿੱਚ ਭਾਰਤ ਚੀਨ ਦੇ ਵਿੱਚ ਪੰਚਸ਼ੀਲ ਸਮਝੌਤਾ ਕੀਤਾ ਤੇ 1971 ਦੀ ਜੰਗ ਤੇ ਨਾਲ ਦੀ ਨਾਲ 1971 ਭਾਰਤ ਨੇ ਆਪਣਾ ਪਹਿਲਾ ਜਿਹੜਾ ਸੀ ਕ੍ਰਿਕਟ ਟੈਸਟ ਮੈਚ ਜਿਹੜਾ ਜਿੱਤਿਆ ਸੀ। 1972 ਦੇ ਵਿੱਚ ਅਪੋਲੋ 16 ਜਿਹੜਾ ਸੀ ਸਫਲਤਾਪੂਰਵਕ ਚੰਦਰਮਾ ਦੇ ਉੱਤੇ ਉਤਰ ਗਿਆ ਤੇ 1997 ਦੇ ਵਿੱਚ ਇੰਦਰ ਕੁਮਾਰ ਗੁਜਰਾਲ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਬਣ ਗਏ। ਤੇ ਲੋ ਦੋਸਤੋ ਗੱਲਬਾਤ ਕਰਦੇ ਹਾਂ, ਸੰਤ ਰਾਮ ਉਦਾਸੀ ਉਹਨਾਂ ਦੀ ਵੀ ਗੱਲ ਕਰਨੀ ਹੈ। ਇਹਨੂੰ ਮੈਂ ਥੋੜਾ ਜਿਹਾ ਵੱਖਰਾ ਕਰਕੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਸ਼ ਭੇ ਦੀਆਂ ਖ਼ਬਰਾਂ ਦੀ ਅੱਜ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਖੁੱਲ੍ਹ ਕੇ ਜਿਹੜਾ ਸੰਤ ਰਾਮ ਉਦਾਸੀ ਜੀ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਹੋਰ ਸਾਰਾ ਸਿਲਸਿਲਾ ਅੱਗੇ ਵਧਾਵਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦੇਸ਼ ਭੇ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ ਤੇ ਫਿਰ ਥੋੜਾ ਜਿਹਾ ਅਲੱਗ ਜਿਹੜਾ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ। ਸਟੂਡੀਓ ਦਾ ਨੰਬਰ +358 44 976 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਕੁਝ ਹੀ ਪਲਾਂ ਤੱਕ ਖੋਲ ਦਿੱਤੀਆਂ ਜਾਣਗੀਆਂ। ਤੇ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਰੂਬਰੂ ਹੋ ਲੈਂਦੇ ਹਾਂ ਤੇ ਜੋ ਦੁਨੀਆਂ ਦੇ ਹਾਲਾਤ ਨੇ ਉਨ੍ਹਾਂ ਵੱਲ ਨੂੰ ਚੱਲਦੇ ਹਾਂ। ਬੇਅਦਬੀ ਕਾਨੂੰਨ ਲਾਗੂ ਹੋ ਗਿਆ ਤੇ ਖੌਫ ਜਾਂ ਸਿਆਸੀ ਖੇਡ ਹੈ, ਇਹ ਵੀ ਦੇਖੀ ਜਾਵੇਗੀ। 2027 ਦੀਆਂ ਚੋਣਾਂ ਵੀ ਆ ਗਈਆਂ ਨੇ ਤੇ ਦੂਸਰੇ ਪਾਸੇ ਸਿੱਧੀ ਨਾਂਹ ਕਰ ਦਿੱਤੀ ਹੈ ਇਰਾਨ ਨੇ ਕਿ ਅਸੀਂ ਨਹੀਂ ਭਾਈ ਤੁਹਾਡੇ ਨਾਲ ਕਰਦੇ ਗੱਲ। ਪਹਿਲਾਂ ਜਿਹੜੀ ਹੈ ਜੰਗਬੰਦੀ ਜਿਹੜੀ ਹੈ ਕੱਲ੍ਹ ਨੂੰ ਤਾਰੀਖ ਜਿਹੜੀ ਹੈ ਆਖਰੀ ਦੋ ਹਫ਼ਤਿਆਂ ਦੀ ਜੰਗਬੰਦੀ ਖਤਮ ਹੋ ਰਹੀ ਹੈ ਤੇ ਉਮੀਦ ਸੀ ਕਿ ਅੱਜ ਕੁਝ ਨਾ ਕੁਝ ਨਵਾਂ ਜਿਹੜਾ ਉਲੀਕਿਆ ਜਾਵੇਗਾ, ਪਰ ਇਰਾਨ ਨੇ ਸਪਸ਼ਟ ਕਰ ਦਿੱਤਾ ਕਿ ਜਿੰਨਾ ਚਿਰ ਤੁਸੀਂ ਸਾਡੀ ਘੇਰਾਬੰਦੀ ਫੌਜਾਂ ਨੇਵੀ ਹੋਰ ਸਾਰਾ ਕੁਝ ਵਾਪਸ ਨਹੀਂ ਬੁਲਾ ਲੈਂਦੇ ਉਨਾਂ ਚਿਰ ਗੱਲ ਕਰਨੀ ਤੁਹਾਡੇ ਨਾਲ ਸੰਭਵ ਨਹੀਂ ਹੈ, ਕਿਉਂਕਿ ਸਾਨੂੰ ਟਰੰਪ ਦੇ ਉੱਤੇ ਵਿਸ਼ਵਾਸ ਨਹੀਂ ਹੈ। ਜੋ ਉਹਨੇ ਵਿਸ਼ਵਾਸਘਾਤ ਪਹਿਲਾਂ ਵੀ ਕੀਤਾ ਤੇ ਫਾਇਦਾ ਕੋਈ ਨਹੀਂ ਹੈ ਗੱਲਬਾਤ ਕਰਨ ਦਾ, ਤੇ ਆਉਣ ਵਾਲਾ ਸਮਾਂ ਦੇਖਦਿਆਂ ਕੀ ਕੁਝ ਜਿਹੜਾ ਵਾਪਰਦਾ ਹੈ। ਤੇ ਅੱਜ ਜਿਹੜਾ ਓਪਨ ਟਾਕ ਸ਼ੋਅ ਵੀ ਨਾਲ ਨਾਲ ਚੱਲੇਗਾ ਤੇ ਮੁੱਖ ਕੇਂਦਰ ਪੰਜਾਬ ਦੇ ਵਿੱਚ ਜੋ ਲਾਗੂ ਹੋਇਆ ਬੇਦਬੀ ਵਿਰੁੱਧ ਕਾਨੂੰਨ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਗਵਰਨਰ ਦੇ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਿੱਥੇ ਸਰਕਾਰ ਇਸ ਨੂੰ ਵੱਡੀ ਪ੍ਰਾਪਤੀ ਦੱਸ ਰਹੀ ਹੈ ਉੱਥੇ ਸਿੱਖ ਬੁੱਧੀਜੀਵੀ ਤੇ ਪੰਥਕ ਜਥੇਬੰਦੀਆਂ ਕੁਝ ਜਿਹੜੀਆਂ ਸਲਾਹ ਰਹੀਆਂ ਨੇ ਤੇ ਕੁਝ ਇਹਦੇ ਖਿਲਾਫ਼ ਨੇ। 2027 ਦੀਆਂ ਚੋਣਾਂ ਦੇ ਮੱਦੇਨਜ਼ਰ ਆਪ ਤੇ ਬੀਜੇਪੀ ਦੀ ਸਿਆਸੀ ਮਿਲੀਭੁਗਤ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਕੀ ਇਹ ਕਾਨੂੰਨ ਸਿੱਖ ਕੌਮ ਦੇ ਲਈ ਭਵਿੱਖ ਦੇ ਵਿੱਚ ਨਵੀਆਂ ਮੁਸ਼ਕਲਾਂ ਪੈਦਾ ਕਰੇਗਾ, ਬੁੱਧੀਜੀਵੀ ਇਹ ਗੱਲ ਕਰ ਰਹੇ ਨੇ। ਤੇ ਦੂਜੇ ਪਾਸੇ ਬਲਵੰਤ ਸਿੰਘ ਰਾਜੂਵਾਲਾ ਦਾ ਮਸਲਾ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਪਟੀਸ਼ਨ ਜਿਹੜੀ ਹੈ ਦਾਇਰ ਕੀਤੀ ਗਈ ਸੀ ਉਹਦੀ ਜਿਹੜੀ ਵਾਪਸੀ ਦੀ ਮੰਗ ਬਾਰ ਬਾਰ ਉੱਠਦੀ ਹੈ ਤੇ ਸ਼੍ਰੋਮਣੀ ਕਮੇਟੀ ਦੀ ਅੱਜ ਅੰਤਰਿਮ ਕਮੇਟੀ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਜਿਹੜੀ ਆ ਅਪੀਲ ਕੀਤੀ ਹੈ ਕਿ ਭਾਈ ਇਹਦੇ ਉੱਤੇ ਚਰਚਾ ਕੀਤੀ ਜਾਵੇ ਤੇ ਜੋ ਕੁਝ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ, ਕਿਉਂਕਿ ਕੇਂਦਰ ਦੇ ਨਾਲ ਜੋ ਟਕਰਾਅ ਚੱਲ ਰਿਹਾ ਹੈ ਉਹਦੇ ਬਾਵਜੂਦ ਜੋ ਕੁਝ ਨਾ ਕੁਝ ਜਿਹੜਾ ਸੋਚਣਾ ਪਏਗਾ। ਕੌਮਾਂਤਰੀ ਪੱਧਰ ਦੇ ਉੱਤੇ ਅਮਰੀਕਾ ਇਰਾਨ ਵਿਚਾਲੇ ਤਣਾਅ ਸਿਖਰਾਂ ਦੇ ਉੱਤੇ ਪਹੁੰਚ ਚੁੱਕਿਆ। ਇਰਾਨ ਨੇ ਇਸਲਾਮਾਬਾਦ ਵਾਰਤਾ ਤੋਂ ਇਨਕਾਰ ਕਰਦਿਆਂ ਟਰੰਪ ਸਰਕਾਰ ਨੂੰ ਸਖ਼ਤ ਜਵਾਬ ਦੇ ਦਿੱਤਾ ਤੇ ਨਾਲ ਹੀ ਅਮਰੀਕੀ ਅਦਾਲਤ ਦੇ ਵੱਲੋਂ ਅੰਦਰ ਖਾਤੇ ਜਿਹੜਾ ਅਮਰੀਕਾ ਦੇ ਵੀ ਟਰੰਪ ਦੇ ਉੱਤੇ ਸਕੰਜਾ ਜਿਹੜਾ ਕੱਸਿਆ ਜਾ ਰਿਹਾ। ਟੈਰਿਫ ਦੇ ਵਿੱਚ ਘੱਟੋ ਘੱਟ 166 ਅਰਬ ਡਾਲਰ ਦਾ ਟਰੰਪ ਨੂੰ ਜੁਰਮਾਨਾ ਲੱਗਿਆ ਤੇ ਨਵੀਂ ਚਰਚਾ ਜਿਹੜੀ ਹੈ ਉੱਥੇ ਸਿਆਸਤ ਦੇ ਵਿੱਚ ਅਮਰੀਕਨ ਸਿਆਸਤ ਦੇ ਵਿੱਚ ਛਿੜ ਚੁੱਕੀ ਹੈ। ਜਪਾਨ ਦੇ ਵਿੱਚ ਭਿਆਨਕ ਜਿਹੜਾ ਭੂਚਾਲ ਆਇਆ ਤੇ ਸੁਨਾਮੀ ਅਲਰਟ ਹੈ। ਕੈਨੇਡਾ ਦੇ ਵਿੱਚ ਕ੍ਰਿਕਟ ਫਿਕਸਿੰਗ ਦਾ ਜਿਹੜਾ ਆਇਆ ਸਾਰਾ ਸਿਲਸਿਲਾ ਉਹਦੀ ਵੀ ਗੱਲ ਕਰਾਂਗੇ ਤੇ ਪੰਜਾਬ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਨੁਕਸਾਨ ਦੇ ਉੱਤੇ ਵੀ ਗੱਲ ਕਰਾਂਗੇ। ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਨਾਲ ਜਪਾਨ ਨੂੰ ਚੱਲਦੇ ਆ। ਸਭ ਤੋਂ ਪਹਿਲਾਂ ਜੋ ਹਾਲਾਤ ਨੇ ਉੱਥੇ ਦੇ, ਜਪਾਨ ਜਿਹੜਾ ਅਰਥਕਵਿਕ ਆਇਆ ਤੇ ਜਪਾਨ ਦੇ ਉੱਤਰੀ ਤੱਟ ਦੇ ਉੱਤੇ ਜ਼ੋਰਦਾਰ ਭੂਚਾਲ ਤੇ ਸੁਨਾਮੀ ਦਾ ਜਿਹੜਾ ਅਲਰਟ ਜਾਰੀ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜੀਆਂ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਉਹਦੇ ਕਰਕੇ ਵੀ ਕਾਫ਼ੀ ਜਿਹੜਾ ਅਲਰਟ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਗਿਆ। ਜਪਾਨ ਦੇ ਉੱਤਰੀ ਪੂਰਬ ਤੱਟ ਦੇ ਉੱਤੇ ਸੋਮਵਾਰ ਦੁਪਹਿਰ ਨੂੰ 7.4 ਦੀ ਤੀਬਰਤਾ ਵਾਲਾ ਇੱਕ ਜਿਹੜਾ ਜ਼ਬਰਦਸਤ ਭੂਚਾਲ ਆਇਆ, ਜਿਸ ਤੋਂ ਬਾਅਦ ਜਪਾਨ ਮੌਸਮ ਵਿਗਿਆਨ ਜਿਹੜੀ ਹੈ ਏਜੰਸੀ JMA ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਤੇ ਏਜੰਸੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ ਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਦੇ ਉੱਤੇ ਦੱਸਿਆ ਗਿਆ। ਇਸ ਦੇ ਮੱਦੇਨਜ਼ਰ ਇਵਾਤੇ, ਆਮੋਰੀ ਤੇ ਹੋਕਾਇਡੋ ਪ੍ਰਾਂਤਾਂ ਦੇ ਵਿੱਚ 3 ਮੀਟਰ ਲਗਭਗ 10 ਫੁੱਟ ਤੱਕ ਉੱਚੀਆਂ ਸੁਨਾਮੀ ਲਹਿਰਾਂ ਉੱਠਣ ਦਾ ਜਿਹੜਾ ਖਦਸ਼ਾ ਜਿਹੜਾ ਸੀ ਜਤਾਇਆ ਗਿਆ। ਦੂਸਰੇ ਪਾਸੇ ਪੰਜਾਬ ਦੀ ਗੱਲ ਕਰੀਏ ਤੇ ਗੌਰਮੈਂਟ ਜਿਹੜੇ ਨੇ ਗਵਰਨਰ ਕਟਾਰੀਆ ਸਾਹਿਬ ਉਨ੍ਹਾਂ ਵੱਲੋਂ ਬੇਦਬੀ ਦੇ ਵਿਰੁੱਧ ਪ੍ਰਵਾਨਗੀ ਦੇ ਦਿੱਤੀ ਗਈ। ਕੱਲ੍ਹ ਜਿਹੜਾ ਛੁੱਟੀ ਵਾਲੇ ਦਿਨ ਹਸਤਾਖਰ ਕਰ ਦਿੱਤੇ ਗਏ। ਰਾਜਪਾਲ ਦੀ ਸਹਿਮਤੀ ਦੇ ਨਾਲ ਸਿਆਸੀ ਤੇ ਕਾਨੂੰਨੀ ਅਟਕਲਾਂ ਦੂਰ ਕਹਿੰਦੇ ਹੋ ਗਈਆਂ ਨੇ। ਸੈਕਰੀਲੀਜ ਜਿਹੜਾ ਲਾਅ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਪੰਜਾਬ ਦੇ ਵਿੱਚ ਬੇਦਬੀ ਦੇ ਵਿਰੁੱਧ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਪੰਜਾਬ ਸਰਕਾਰ ਨੇ ਅੱਜ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਦੇ ਨਾਲ ਬੇਅਦਬੀ ਵਿਰੁੱਧ ਜਿਹੜਾ ਕਾਨੂੰਨ ਅੱਜ ਤੋਂ ਹੀ ਅਮਲ ਦੇ ਵਿੱਚ ਆ ਗਿਆ। ਪੰਜਾਬ ਦੇ ਰਾਜਪਾਲ ਨੇ 18 ਅਪ੍ਰੈਲ ਨੂੰ ਇਸ ਸੋਧ ਬਿੱਲ ਨੂੰ ਜਿਹੜਾ ਸਹਿਮਤੀ ਦੇ ਦਿੱਤੀ ਸੀ ਤੇ ਪੰਜਾਬ ਦੇ ਕਾਨੂੰਨੀ ਤੇ ਵਿਧਾਨਿਕ ਜਿਹੜੇ ਮਾਮਲਿਆਂ ਦੇ ਬਾਰੇ ਵਿਭਾਗ ਨੇ ਅੱਜ ਇਸ ਐਕਟ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕਰਤਾ ਹੈ। ਸੂਬਾ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰਕੇ ਬੇਅਦਬੀ ਵਿਰੁੱਧ ਕਾਨੂੰਨ ਨੂੰ ਲਾਗੂ ਕਰ ਦਿੱਤਾ। ਪੰਜਾਬ ਦੇ ਵਿੱਚ ਸਾਲ 2015 ਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਤੇਜ਼ੀ ਦੇ ਨਾਲ ਸ਼ੁਰੂ ਹੋਈਆਂ ਤੇ ਹੁਣ ਤੱਕ ਸੂਬੇ ਦੇ ਵਿੱਚ 597 ਬੇਅਦਬੀਆਂ ਦੇ ਕੇਸ ਸਾਹਮਣੇ ਆ ਚੁੱਕੇ ਹੈ। ਠੀਕ 11 ਸਾਲਾਂ ਮਗਰੋਂ ਸਖ਼ਤ ਸਜ਼ਾਵਾਂ ਵਾਲਾ ਬੇਅਦਬੀ ਵਿਰੁੱਧ ਕਾਨੂੰਨ ਅਮਲ ਦੇ ਵਿੱਚ ਆ ਗਿਆ। ਪਰ ਸਵਾਲ ਇਹ ਵੀ ਖੜਾ ਹੋ ਜਾਂਦਾ ਕਿ ਜਿਹੜਾ ਕਾਨੂੰਨ ਤਾਂ ਚਲੋ ਪਹਿਲਾਂ ਵੀ ਸੀਗੇ ਪਰ ਕੀ ਕਾਨੂੰਨ ਦੇ ਹੱਥਾਂ ਦੇ ਵਿੱਚ ਜਿਹੜਾ ਅਪਰਾਧੀ ਹੈ ਉਹਨੂੰ ਪਹੁੰਚਣ ਦਿੱਤਾ ਜਾਏਗਾ। ਪੰਜਾਬ ਵਿਧਾਨ ਸਭਾ ਨੇ 13 ਅਪ੍ਰੈਲ ਨੂੰ ਸਰਬਸੰਮਤੀ ਦੇ ਨਾਲ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਸੀ ਤੇ ਰਾਜਪਾਲ ਦੀ ਸਹਿਮਤੀ ਮਗਰੋਂ ਇਸ ਸੋਧ ਬਿੱਲ ਨੂੰ ਲੈ ਕੇ ਬਣੇ ਸਿਆਸੀ ਤੇ ਕਾਨੂੰਨੀ ਤੋਖਲੇ ਵੀ ਦੂਰ ਹੋਏ ਨੇ। ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੇ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਬੇਅਦਬੀ ਦੇ ਵਿਰੁੱਧ ਕਾਨੂੰਨ ਸਟੇਟ ਦੇ ਦਾਇਰੇ ਦੇ ਵਿੱਚ ਹੈ ਜਿਸ ਵਾਸਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਦੀ ਜ਼ਰੂਰਤ ਕਹਿੰਦੇ ਨਹੀਂ ਹੈ ਤੇ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਸਮਾਣਾ ਦੇ ਵਿੱਚ 12 ਅਕਤੂਬਰ 2024 ਤੋਂ ਚੱਲ ਰਿਹਾ ਮੋਰਚਾ ਵੀ ਖਤਮ ਹੋਣ ਦੇ ਜਿਹੜਾ ਆਸਾਰ ਬਣ ਗਏ ਨੇ। ਨਵੇਂ ਕਾਨੂੰਨ ਦੇ ਅਨੁਸਾਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਿਸੇ ਵੀ ਕੰਮ ਦੇ ਵਿੱਚ ਸ਼ਾਮਲ ਜਾਂ ਅਜਿਹੀ ਸਾਜ਼ਿਸ਼ ਦਾ ਹਿੱਸਾ ਬਣਨ ਵਾਲੇ ਨੂੰ 10 ਸਾਲ ਤੋਂ ਉਮਰ ਕੈਦ ਦੀ ਸਜ਼ਾ ਹੋਵੇਗੀ ਤੇ ਇਸ ਕਾਨੂੰਨ ਦੇ ਵਿੱਚ 5 ਲੱਖ ਤੋਂ 25 ਲੱਖ ਰੁਪਏ ਤੱਕ ਜੁਰਮਾਨਾ ਹੋਏਗਾ। ਇਸ ਤੋਂ ਇਲਾਵਾ ਜਾਇਦਾਦ ਜਿਹੜੀ ਆ ਜ਼ਬਤ ਕੀਤੇ ਜਾਣ ਦੀ ਵੀ ਵਿਵਸਥਾ ਇਸ ਕਾਨੂੰਨ ਦੇ ਵਿੱਚ ਪਾਈ ਗਈ ਹੈ। ਇਹ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਆਖਰੀ ਕਦਮ ਵੀ ਮੁਕੰਮਲ ਕਰ ਲਿਆ। ਆਪ ਸਰਕਾਰ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਏ ਜਾਣ ਮਗਰੋਂ ਇਸ ਕਦਮ ਦਾ ਸਿਆਸੀ ਲਾਹਾ ਵੀ ਲਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਫਰੰਟ ਦੇ ਉੱਤੇ ਘੇਰਨ ਦੀ ਕੋਸ਼ਿਸ਼ ਕਰੇਗੀ। ਸ਼੍ਰੋਮਣੀ ਅਕਾਲੀ ਦਲ ਸਮੇਤ ਬਾਕੀ ਵਿਰੋਧੀ ਧਿਰਾਂ ਨੇ ਵੀ ਇਸ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਾਕੀ ਧਰਮਾਂ ਦੀ ਬੇਅਦਬੀ ਖਿਲਾਫ਼ ਵੀ ਕਹਿੰਦੇ ਕਾਨੂੰਨ ਬਣਾਇਆ ਜਾਵੇ। ਦੂਸਰੇ ਪਾਸੇ ਟਾਵਰ ਦੇ ਉੱਤੇ ਚੜੇ ਸਮਾਣਾ ਟਾਵਰ ਮੋਰਚਾ 18 ਮਹੀਨਿਆਂ ਬਾਅਦ ਕਹਿੰਦੇ ਗੁਰਜੀਤ ਸਿੰਘ ਖਾਲਸਾ ਹੇਠਾਂ ਉਤਰਨ ਦੇ ਲਈ ਸਹਿਮਤ ਹੋਏ ਨੇ। 400 ਫੁੱਟ ਉੱਚੇ ਟੈਲੀਕਾਮ ਟਾਵਰ ਦੇ ਉੱਤੇ ਚੜੇ 43 ਸਾਲਾਂ ਗੁਰਜੀਤ ਸਿੰਘ ਖਾਲਸਾ ਐਤਵਾਰ ਨੂੰ ਕੱਲ ਹੇਠਾਂ ਉਤਰਨ ਦੇ ਲਈ ਸਹਿਮਤ ਹੋ ਗਏ ਨੇ। ਅਕਤੂਬਰ 2024 ਦੇ ਵਿੱਚ ਬੇਅਦਬੀ ਜਿਹੜਾ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਇਸ ਟਾਵਰ ਦੇ ਉੱਤੇ ਚੜੇ ਹੋਏ ਸਨ। ਇਹ ਘਟਨਾਕ੍ਰਮ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਮਨਜੂਰੀ ਦੇਣ ਤੋਂ ਬਾਅਦ ਸਾਹਮਣੇ ਆ ਗਿਆ ਜਿਸ ਦੇ ਨਾਲ ਇਸ ਕਾਨੂੰਨ ਦੇ ਲਾਗੂ ਹੋਣ ਦਾ ਰਸਤਾ ਸਾਫ਼ ਹੋ ਗਿਆ। ਗੁਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਹ ਖੁਸ਼ੀ ਦੇ ਨਾਲੋਂ ਜ਼ਿਆਦਾ ਸੰਤੁਸ਼ਟੀ ਦੀ ਜਿਹੜੀ ਗੱਲ ਹੈ ਕਿਉਂਕਿ ਵਾਹਿਗੁਰੂ ਨੇ ਕਹਿੰਦੇ ਮੇਰੀਆਂ ਅਰਦਾਸਾਂ ਸੁਣ ਲਈਆਂ ਨੇ। ਉਥੇ ਹੀ ਸਮਾਣਾ ਟਾਵਰ ਮੋਰਚੇ ਦੇ ਮੈਂਬਰ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਚ ਪ੍ਰਦਰਸ਼ਨ ਵਾਲੀ ਥਾਂ ਨੇੜੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਗੇ ਤੇ ਪਾਠ ਦੇ ਭੋਗ ਵਾਲੇ ਦਿਨ ਇਹ ਧਰਨਾ ਜਿਹੜਾ ਸਮਾਪਤ ਕਹਿੰਦੇ ਹੋ ਜਾਵੇਗਾ। ਦੂਸਰਾ ਮਾਮਲਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਰਾਜੋਆਣਾ ਪਟੀਸ਼ਨ ਦਾ। ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਨੂੰ ਪਟੀਸ਼ਨ ਵਾਪਸ ਲੈਣ ਦੇ ਲਈ ਹੁਕਮ ਦੇਣ ਦੀ ਅਪੀਲ ਕੀਤੀ ਹੈ ਤੇ ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿਚ ਹੋਇਆ ਇਹ ਫੈਸਲਾ ਹੈ ਤੇ ਕੇਂਦਰ ਸਰਕਾਰ ਦੇ ਅਡੀਅਲ ਵਤੀਰੇ ਦੇ ਕਾਰਨ ਕਹਿੰਦੇ ਰੋਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਜਿਹੜੀ ਮਾਫ਼ੀ ਸਬੰਧੀ ਪਟੀਸ਼ਨ ਵਾਪਸ ਲੈਣ ਦੇ ਫੈਸਲੇ ਦੇ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਦੇਸ਼ ਦੇਣ ਦੀ ਅਪੀਲ ਕੀਤੀ ਹੈ। ਇਹ ਫੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈ ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿਚ ਕੀਤਾ ਗਿਆ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈ ਦਫ਼ਤਰ ਵਿਖੇ ਹੋਈ ਅੰਤਰਿਮ ਕਮੇਟੀ ਦੀ ਇਕੱਤਰਤਾ ਦੇ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿਚ ਪੰਜਾਬ ਦੀ ਨੁਮਾਇੰਦਗੀ ਘਟਾਏ ਜਾਣ ਤੇ ਭਗਤ ਰਵਿਦਾਸ ਜੀ ਦੀ 650ਵੀਂ ਸਾਲਾਂ ਜਨਮ ਸ਼ਤਾਬਦੀ ਮਨਾਉਣ ਸਬੰਧੀ ਵਿਚਾਰਾਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬਾਨ ਦੇ ਨਾਲ ਸਬੰਧਤ ਮਾਮਲੇ ਵਿਚਾਰੇ ਨੇ। ਧਾਮੀ ਹੁਣਾਂ ਨੇ ਅੰਤਰਿਮ ਕਮੇਟੀ ਦੇ ਫੈਸਲਿਆਂ ਦੇ ਬਾਰੇ ਦਸਿਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤਬਦੀਲ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ 14 ਸਾਲ ਪਹਿਲਾਂ ਪਟੀਸ਼ਨ ਪਾਈ ਗਈ ਸੀ ਪਰ ਕੇਂਦਰ ਸਰਕਾਰ ਨੇ ਇਸ ਸਬੰਧੀ ਹਮੇਸ਼ਾ ਅੜੀਅਲ ਰਵੱਈਆ ਹੀ ਅਪਣਾਈ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਭਾਈ ਰਾਜੋਆਣਾ ਸ਼੍ਰੋਮਣੀ ਕਮੇਟੀ ਨੂੰ ਵਾਰ ਵਾਰ ਆਪਣੀ ਅਪੀਲ ਵਾਪਸ ਲੈਣ ਦੇ ਲਈ ਕਹਿ ਰਹੇ ਨੇ ਤੇ ਸ਼੍ਰੋਮਣੀ ਕਮੇਟੀ ਨੇ ਇਹ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਕੀਤੀ ਸੀ। ਇਸ ਦੇ ਲਈ ਅੱਜ ਦੀ ਅੰਤਰਿਮ ਕਮੇਟੀ ਨੇ ਵਿਚਾਰ ਮਗਰੋਂ ਰਾਜੋਆਣਾ ਦੀ ਅਪੀਲ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਯੋਗ ਆਦੇਸ਼ ਦੇ ਲਈ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਆਦੇਸ਼ ਆਵੇਗਾ ਸ਼੍ਰੋਮਣੀ ਕਮੇਟੀ ਉਸ ਦੇ ਉੱਤੇ ਪਹਿਰਾ ਦੇਵੇਗੀ। ਐਡਵੋਕੇਟ ਧਾਮੀ ਹੁਣਾਂ ਨੇ ਦਸਿਆ ਕਿ ਅੰਤਰਿਮ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਦੇ ਨਾਲ ਲਗਾਤਾਰ ਕੀਤੇ ਜਾ ਰਹੇ ਵਿਤਕਰੇ ਸਬੰਧੀ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਹਿੱਤਾਂ ਦੇ ਨਾਲ ਇਕ ਹੋਰ ਵੱਡਾ ਧੱਕਾ। ਪੰਜਾਬ ਦੇ ਦਰਿਆਈ ਪਾਣੀ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਹੱਕ ਪੰਜਾਬ ਦੇ ਲੋਕਾਂ ਦਾ ਹੈ ਉਨ੍ਹਾਂ ਨੂੰ ਹਥਿਆਉਣ ਦੇ ਲਈ ਕੇਂਦਰ ਗਲਤ ਤਰੀਕੇ ਦੇ ਨਾਲ ਅਪਣਾ ਰਿਹਾ। ਅੰਤਰਿਮ ਕਮੇਟੀ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਅਜਿਹਾ ਕੋਈ ਵੀ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜੋ ਪੰਜਾਬੀਆਂ ਦੇ ਹੱਕਾਂ ਦੇ ਵਿਰੁੱਧ ਹੋਵੇ। ਪਰ ਦੂਸਰੇ ਪਾਸੇ ਜਿਹੜਾ ਬੇਅਦਬੀ ਦਾ ਕਾਨੂੰਨ ਬਣਿਆ ਉਹਦੀ ਸ਼ਲਾਘਾ ਕਰ ਦਿੱਤੀ ਹੈ ਵੈਸੇ ਤਾਂ ਮੇਨ ਜਿਹੜੀ ਹੈ ਸਾਡੀ ਸੰਸਥਾ ਉਹਦਾ ਕਾਜ ਬਣਦਾ ਸੀ ਇਹਦਾ ਸਾਰਾ ਕੁਝ ਅੱਗੇ ਹੋ ਕੇ ਇਸ ਨੂੰ ਜਿਹੜਾ ਹੈਂਡਲ ਕਰਨਾ ਪਰ ਉਹਦੀ ਸ਼ਲਾਘਾ ਕੀਤੀ ਹੈ ਤੇ ਦੂਸਰੇ ਪਾਸੇ ਵਿਦਵਾਨ ਇਸ ਚੀਜ਼ ਦਾ ਵਿਰੋਧ ਕਰ ਰਹੇ ਹੈ। ਭਗਤ ਰਵਿਦਾਸ ਜੀ ਦੀ ਗੱਲ ਕਰੀਏ ਤਾਂ 650 ਸਾਲਾਂ ਜਨਮ ਸ਼ਤਾਬਦੀ ਮਨਾਏ ਜਾਣ ਸਬੰਧੀ ਪ੍ਰੋਗਰਾਮ ਉਲੀਕਣ ਵਾਸਤੇ ਸਬ ਕਮੇਟੀ ਗਠਨ ਕੀਤੇ ਜਾਣ ਨੂੰ ਪ੍ਰਵਾਨਗੀ ਜਿਹੜੀ ਹੈ ਉਹ ਦਿੱਤੀ ਗਈ ਹੈ। ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾਂ ਸਥਾਪਨਾ ਦਿਵਸ ਦੀ 29 ਅਪ੍ਰੈਲ ਤੋਂ 1 ਮਈ ਤੱਕ ਮਨਾਈ ਜਾ ਰਹੀ ਸ਼ਤਾਬਦੀ ਦੇ ਜਿਹੜਾ ਪ੍ਰੋਗਰਾਮਾਂ ਸਬੰਧੀ ਦੇ ਵਿੱਚ ਵੀ ਵਿਚਾਰ ਵਟਾਂਦਰਾ ਹੋਇਆ। ਅੰਤਰਿਮ ਕਮੇਟੀ ਨੇ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਮਾਗਮਾਂ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੇ ਸ੍ਰੀ ਫਤਿਹਗੜ੍ਹ ਸਾਹਿਬ ਨਜ਼ਦੀਕ ਹੋਏ ਸੜਕ ਹਾਦਸੇ ਦੇ ਵਿੱਚ ਕਾਲ ਚਲਾਨਾ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਲੱਖ ਰੁਪਏ ਸਹਾਇਤਾ ਦੇਣ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾਰ ਨਗਰ ਲੁਧਿਆਣਾ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਮੌਕੇ ਹੋਏ ਹਾਦਸੇ ਦੇ ਵਿੱਚ ਜਾਨ ਗੁਆਉਣ ਵਾਲੇ ਮਨਿੰਦਰ ਸਿੰਘ ਦੇ ਪਰਿਵਾਰ ਨੂੰ ਵੀ 1 ਲੱਖ ਰੁਪਏ ਦੇ ਜਿਹੜੀ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਦੂਸਰੇ ਪਾਸੇ ਸਿੱਖਿਆ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜੋ ਮਰਦਮਸ਼ੁਮਾਰੀ ਚੱਲ ਰਹੀ ਹੈ ਸਿੱਖਿਆ ਤੇ ਭਾਰੀ ਮਰਦਮਸ਼ੁਮਾਰੀ ਪੈ ਗਈ ਹੈ। ਕਈ ਸਕੂਲਾਂ ਦੇ ਵਿੱਚ 100 ਸਟਾਫ ਦੀ ਜਿਹੜੀ ਹੈ ਡਿਊਟੀ ਹੈ ਗੈਰ ਵਿਦਾਇਕ ਵਿਦਿਅਕ ਜਿਹੜੇ ਕੰਮਾਂ ਦੇ ਉੱਤੇ ਲੱਗੀ ਹੋਈ ਹੈ। ਸਕੂਲਾਂ ਦੇ ਵਿੱਚ ਦਾਖਲਿਆਂ ਦਾ ਸਮਾਂ ਚੱਲ ਰਿਹਾ ਤੇ ਪਰ ਜਲੰਧਰ ਭਰ ਦੇ ਸਰਕਾਰੀ ਸਕੂਲ ਜਿਹੜੇ ਨੇ ਸਟਾਫ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅਧਿਆਪਕਾਂ ਨੂੰ ਡਿਜੀਟਲ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਦੇ ਉੱਤੇ ਲਗਾਇਆ ਗਿਆ ਜਿਸਦੇ ਕਾਰਨ ਜਮਾਤਾਂ ਲਗਭਗ ਅਧਿਆਪਕਾਂ ਤੋਂ ਸੱਖਣੀਆਂ ਹੋ ਚੁੱਕੀਆਂ ਨੇ। ਅਧਿਆਪਕਾਂ ਨੇ ਦੱਸਿਆ ਕਿ ਕਈ ਜਿਹੜੇ ਸਕੂਲਾਂ ਦੇ ਵਿੱਚ ਲਗਭਗ ਸਾਰਾ ਸਟਾਫ ਮਰਦਮਸ਼ੁਮਾਰੀ ਦੇ ਕੰਮਾਂ ਦੇ ਲਈ ਤਾਇਨਾਤ ਕਰ ਦਿੱਤਾ ਗਿਆ ਜਿਸਦੇ ਕਾਰਨ ਨਵੇਂ ਦਾਖਲਿਆਂ ਦੇ ਪ੍ਰਬੰਧ ਤੇ ਨਿਯਮਤ ਕਲਾਸਾਂ ਲਗਾਉਣ ਦੇ ਲਈ ਕੋਈ ਸਟਾਫ ਜਿਹੜਾ ਉਪਲਬਧ ਨਹੀਂ ਦਿਸ ਰਿਹਾ। ਨਗਰ ਨਿਗਮ ਜਲੰਧਰ ਦੇ ਜ਼ਿਲ੍ਹਾ ਮਰਦਮਸ਼ੁਮਾਰੀ ਅਫਸਰ ਦੇ ਵੱਲੋਂ ਜਾਰੀ ਪੱਤਰ ਅਨੁਸਾਰ ਕਰੀਬ 520 ਅਧਿਆਪਕਾਂ ਨੂੰ ਪਹਿਲਾਂ ਹੀ ਜਿਹੜਾ ਗਣਨਾਕਾਰ ਜਿਹੜਾ ਉਹਦੇ ਉੱਤੇ ਜਿਹੜਾ ਸੁਪਰਵਾਈਜ਼ਰ ਦੇ ਵਜੋਂ ਤੈਨਾਤ ਕੀਤਾ ਜਾ ਚੁੱਕਿਆ ਜਿਨ੍ਹਾਂ ਦੇ ਸਿਖਲਾਈ ਸੈਸ਼ਨ 20 ਤੋਂ 22 ਅਪ੍ਰੈਲ ਤੱਕ ਨਿਰਧਾਰਿਤ ਨੇ। ਇਸ ਤੈਨਾਤੀ ਦੇ ਵਿੱਚ ਲੈਕਚਰਾਰ ਮਾਸਟਰ ਕੇਡਰ ਅਧਿਆਪਕ ਤੇ ਸਕੂਲ ਪ੍ਰਿੰਸੀਪਲ ਵੀ ਸ਼ਾਮਲ ਨੇ। ਸਥਿਤੀ ਖਾਸ ਤੌਰ ਦੇ ਉੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ GSS ਕਾਦੀਆਂ ਵਾਲੀ ਲਾਡੋਵਾਲੀ ਸਕੂਲ ਆਫ ਐਮੀਨੈਂਸ ਮਕਸੂਦਾਂ ਸਰਕਾਰੀ ਮਿਡਲ ਸਕੂਲ ਖੁਸਰੋਪੁਰ ਤੇ GSS ਹੀਰਾ ਵਰਗੇ ਸਕੂਲਾਂ ਦੇ ਵਿੱਚ ਚਿੰਤਾਜਨਕ ਦੱਸੀ ਹੈ ਜਿੱਥੇ ਕਥਿਤ ਤੌਰ ਦੇ ਉੱਤੇ 100% ਸਟਾਫ ਨੂੰ ਮਰਦਮਸ਼ੁਮਾਰੀ ਦੀ ਡਿਊਟੀ ਦੇ ਉੱਤੇ ਲਗਾਇਆ ਗਿਆ। ਅਧਿਆਪਕਾਂ ਨੇ ਜਿਹੜਾ ਗੰਭੀਰ ਚਿੰਤਾ ਜਿਹੜੀ ਹੈ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਡਿਊਟੀਆਂ ਲਗਾਉਣ ਵੇਲੇ ਸੰਤੁਲਨ ਬਣਾਉਣ ਦੇ ਵਿੱਚ ਅਸਫਲ ਰਿਹਾ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਤੈਨਾਤੀ 211 ਦੀ ਮਰਦਮਸ਼ੁਮਾਰੀ ਦੇ ਦੌਰਾਨ ਵੀ ਨਹੀਂ ਹੋਈ ਸੀ ਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵਿਚਾਲੇ ਤਾਲਮੇਲ ਦੀ ਕਮੀ ਦਾ ਦੋਸ਼ ਲਾਇਆ। ਬੀਐਡ ਅਧਿਆਪਕ ਜਿਹੜੇ ਨੇ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਹੁਣਾਂ ਨੇ ਕਿਹਾ ਕਿ ਜਲੰਧਰ ਦੇ ਵਿੱਚ ਲਗਭਗ ਅੱਧਾ ਅਧਿਆਪਕ ਅਮਲਾ ਪਹਿਲਾਂ ਹੀ ਜਿਹੜਾ SIR ਡਿਊਟੀਆਂ ਦੇ ਵਿੱਚ ਲੱਗਿਆ ਹੋਇਆ ਜਦੋਂ ਕਿ ਬਾਕੀ ਬਚੇ ਹੋਏ ਜਿਹੜੇ ਨੇ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਦਾ ਕੰਮ ਜਿਹੜਾ ਸੌਂਪ ਦਿੱਤਾ ਗਿਆ। ਇਸ ਦੇ ਨਾਲ ਸਰਕਾਰੀ ਸਕੂਲ ਅਸਲ ਦੇ ਵਿੱਚ ਖਾਲੀ ਹੋ ਗਏ ਨੇ। ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਗੈਰ ਵਿਦਿਅਕ ਜਿੰਮੇਵਾਰੀਆਂ ਜਿਵੇਂ ਕਿ MSTAR ਐਪ ਤੇ ਡਾਟਾ ਅਪਲੋਡ ਕਰਨਾ ਸਰਕਾਰੀ ਸਕੀਮਾਂ ਦੇ ਨਾਲ ਸੰਬੰਧਤ ਡਿਊਟੀਆਂ ਦੇਣੀਆਂ ਬੋਝ ਹੇਠਾਂ ਨੇ ਤੇ ਪਬਲਿਸਿਟੀ ਦਾ ਜਿਹੜਾ ਹੈ ਹੋਰ ਸਾਰੇ ਨੇ ਆਨਲਾਈਨ ਆਪਣੇ ਲੈਕਚਰ ਜਿਹੜੇ ਨੇ ਉਨ੍ਹਾਂ ਨੂੰ ਜਿਹੜਾ ਰਿਕਾਰਡ ਕਰਾਉਣਾ। ਲਾਡੋਵਾਲੀ ਰੋਡ ਦੇ ਉੱਤੇ ਸਥਿਤ ਇੱਕ ਸਕੂਲ ਆਫ ਐਮੀਨੈਂਸ ਦੇ ਅਧਿਆਪਕ ਨੇ ਕਿਹਾ ਕਿ ਇਸ ਸਾਲ ਨਿੱਜੀ ਸਕੂਲ ਜਾਂ ਸਕੂਲਾਂ ਦੇ ਕਈ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲਿਆ ਪਰ ਅਧਿਆਪਕਾਂ ਦੀ ਘਾਟ ਦੇ ਕਾਰਨ ਖਤਰਾ ਬਣ ਰਿਹਾ ਕਿ ਉਹ ਮੁੜ ਨਿੱਜੀ ਸਕੂਲਾਂ ਦੇ ਵੱਲ ਚਲੇ ਜਾਣਗੇ। ਡੈਮੋਕਰੇਟਿਕ ਟੀਚਰ ਜਿਹੜਾ ਫਰੰਟ ਹੈ ਉਹਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਉਨ੍ਹਾਂ ਕਿਹਾ ਕਿ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਮਰਦਮਸ਼ੁਮਾਰੀ ਡਿਊਟੀਆਂ ਤੇ ਲਗਾਏ ਜਾਣ ਵਾਲੇ ਅਧਿਆਪਕਾਂ ਦੀ ਗਿਣਤੀ 1400 ਤੱਕ ਜਾ ਸਕਦੀ ਹੈ ਤੇ ਅਕਾਦਮਿਕ ਕੰਮ ਮਈ ਤੱਕ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਦੂਸਰੇ ਪਾਸੇ ਅੱਗੇ ਚੋਣਾਂ ਆ ਗਈਆਂ ਤੇ ਉਹਦੇ ਵਿੱਚ ਫਿਰ ਜਿਹੜਾ ਇਨ੍ਹਾਂ ਦੀਆਂ ਡਿਊਟੀਆਂ ਲੱਗਣੀਆਂ ਨੇ ਤੇ ਵਿਚਾਰਿਆਂ ਦਾ ਬੱਚਿਆਂ ਦਾ ਸਿਲੇਬਸ ਕਿੱਥੋਂ ਪੂਰਾ ਹੋਏਗਾ। ਇਸੇ ਕਰਕੇ ਮੈਂ ਕਈ ਵਾਰੀ ਕਿਹਾ ਭਾਈ ਜਿਹੜੇ ਰਿਟਾਇਰ ਆਫਿਸਰ ਨੇ ਉਨ੍ਹਾਂ ਨੂੰ ਜ਼ਰੂਰ ਲਾ ਲਿਆ ਜਾਵੇ ਤੇ ਨਾਲੇ ਅਗਲੇ ਕੁਝ ਨਾ ਕੁਝ ਕੰਮ ਕਰਨਗੇ ਡਿਪਰੈਸ਼ਨ ਤੋਂ ਬਚਣਗੇ 5-7 ਦਿਨ ਜਾਣੇ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨਗੇ ਆਉਣ ਜਾਣ ਦੇਖਣਗੇ ਮੇਲਾ ਦੇਖਣਗੇ ਚੋਣਾਂ ਦਾ ਕਿਤੇ ਨਾ ਕਿਤੇ ਉਹਨਾਂ ਦਾ ਵੀ ਦਿਲ ਲੱਗਿਆ ਰਹਿੰਦਾ ਹੈ ਤੇ ਆਪਣੇ ਜਿਹੜੇ ਟੀਚਰ ਸਾਹਿਬਾਨ ਨੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ ਤੇ ਵੋਟਾਂ ਦਾ ਕੰਮ ਆਪਣਾ ਕਰਾਓ ਮਰਦਮਸ਼ੁਮਾਰੀਆਂ ਦਾ ਹੁਣ ਦੇਖੋ ਕੌਂਸਲਾਂ ਦਾ ਕੰਮ ਹੈ ਕੌਂਸਲਰ ਜਿਹੜੇ ਨੇ ਉਨ੍ਹਾਂ ਦਾ ਕੰਮ ਕਹਿ ਲਓ ਰਜਿਸਟਰਾਰ ਦਾ ਕੰਮ ਕਹਿ ਲਓ ਜਿਹੜੀਆਂ ਰਜਿਸਟਰੀਆਂ ਆਪਣੇ ਰਜਿਸਟ੍ਰੇਸ਼ਨ ਹੁੰਦੀ ਹੈ ਜਨਮ ਦੀ ਦਾ ਮੌਤ ਦੀ ਉਹਨਾਂ ਲੋਕਾਂ ਦੇ ਕੰਮ ਨੇ ਪਰ ਇਹਦੇ ਵਿੱਚ ਟੀਚਰ ਜਿਹੜੇ ਘੜੀਸੇ ਜਾਂਦੇ ਆ ਤੇ ਲੋ ਦੋਸਤੋ ਇੱਕ ਖਬਰ ਹੋਰ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਸੈਣੀ ਸਾਹਿਬ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਫਰੀਦਕੋਟ ਜੇਲ੍ਹ ਦੇ ਵਿੱਚ ਬੈਠੇ ਮੁਲਜ਼ਮਾਂ ਨੂੰ ਕਰੋੜਾਂ ਦੇ ਟੈਂਡਰ ਅਲਾਟ ਕਰ ਦਿੱਤੇ ਗਏ ਚੰਦਭਾਨ ਕਾਂਡ ਦੇ ਜਿਹੜੇ ਮੁਲਜ਼ਮਾਂ ਨੂੰ ਮਿਲੇ ਟੈਂਡਰਾਂ ਦੇ ਬਾਰੇ ਖੁਲਾਸਾ ਹੋਇਆ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਨੇ ਚੰਦਭਾਨ ਕਾਂਡ ਦੇ ਮੁਲਜ਼ਮਾਂ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਹੀ 2 ਸਾਲਾਂ ਦੇ ਲਈ ਲੋਡਿੰਗ ਅਤੇ ਅਨਲੋਡਿੰਗ ਦੇ ਟੈਂਡਰ ਅਲਾਟ ਕਰ ਦਿੱਤੇ ਇਹ ਕਾਰੋਬਾਰ ਕਰੀਬ 20 ਕਰੋੜ ਰੁਪਏ ਦਾ ਹੈ ਹਾਲਾਂਕਿ ਖੁਰਾਕ ਤੇ ਸਪਲਾਈ ਵਿਭਾਗ ਦੇ ਵੱਲੋਂ ਬਣਾਈ ਨੀਤੀ ਦੇ ਅਨੁਸਾਰ ਜੇ ਕਿਸੇ ਵਿਅਕਤੀ ਦੇ ਖਿਲਾਫ਼ FIR ਦਰਜ ਹੈ ਤਾਂ ਉਸ ਨੂੰ ਟੈਂਡਰ ਅਲਾਟ ਨਹੀਂ ਹੋ ਸਕਦਾ ਟੈਂਡਰ ਹਾਸਲ ਕਰਨ ਵਾਲਾ ਹਰਵਿੰਦਰ ਸਿੰਘ ਅਤੇ ਉਸਦਾ ਭਰਾ ਗਮਦੂਰ ਸਿੰਘ ਫਰਵਰੀ 2025 ਨੂੰ ਵਾਪਰੇ ਚੰਦਭਾਨ ਕਾਂਡ ਦੇ ਵਿੱਚ ਮੁਲਜ਼ਮਾਂ ਵਜੋਂ ਨਾਮਜ਼ਦ ਨੇ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਦੋਵੇਂ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦੇ ਵਿੱਚ ਕੈਦ ਨੇ ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਸਿੰਘ ਦੇ ਸਿੰਘ ਆਜ਼ਾਦ ਅਤੇ ਨੌ ਨਿਹਾਲ ਸਿੰਘ ਨੇ ਕਿਹਾ ਕਿ ਹਰਵਿੰਦਰ ਸਿੰਘ ਅਤੇ ਗਮਦੂਰ ਸਿੰਘ ਪਿੰਡ ਚੰਦਭਾਨ ਦੇ 40 ਮਜ਼ਦੂਰਾਂ ਦੀ ਕਥਿਤ ਤੌਰ ਦੇ ਉੱਤੇ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਪੀੜਤ ਦਲਿਤ ਪਰਿਵਾਰਾਂ ਦੇ ਖਿਲਾਫ਼ ਹੀ ਪੁਲਿਸ ਨੇ ਕਾਤਲਾਨਾ ਹਮਲਾ ਕਰਨ ਦੇ ਇਲਜ਼ਾਮਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਸੀ ਬਾਅਦ ਦੇ ਵਿੱਚ ਲੋਕਾਂ ਦੇ ਸੰਘਰਸ਼ ਦੇ ਕਾਰਨ ਸਾਰੇ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਜਿਹੜਾ ਰਿਹਾਅ ਕੀਤਾ ਗਿਆ ਸੁਪਰੀਮ ਕੋਰਟ ਨੇ ਇਨ੍ਹਾਂ ਦੋਵਾਂ ਨੂੰ ਹਾਈ ਕੋਰਟ ਦੇ ਵੱਲੋਂ ਮਿਲੀ ਅਗਾਊਂ ਜ਼ਮਾਨਤ ਨੂੰ ਰੱਦ ਕਰਦਿਆਂ ਪੁਲਿਸ ਸਾਹਮਣੇ ਆਤਮ ਸਮਰਪਣ ਕਰਨ ਦੇ ਲਈ ਕਿਹਾ ਸੀ ਤੇ ਹੁਣ ਇਹ ਮੁਲਜ਼ਮ ਜੇਲ੍ਹ ਦੇ ਵਿੱਚ ਨੇ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਟੈਂਡਰ ਅਲਾਟ ਕੀਤੇ ਹੋਏ ਨੇ ਜੋ ਕਿ ਵਿਭਾਗ ਦੇ ਨਿਯਮਾਂ ਦੇ ਉੱਤੇ ਪਾਲਸੀ ਮੁਤਾਬਕ ਗਲਤ ਜਿਹੜੇ ਨੇ ਦੱਸੇ ਜਾ ਰਹੇ ਨੇ ਜੀ ਦੋਸਤੋ ਇਹ ਸਾਂਝੀ ਦੇਸ਼ ਦੇ ਦੀਆਂ ਕੁਝ ਖਬਰਾਂ ਤੇ ਦੇਸ਼ ਦੀਆਂ ਤੇ ਕੇਂਦਰ ਦੀਆਂ ਤੇ ਪੰਜਾਬ ਦੀਆਂ ਤੇ ਵਿਦੇਸ਼ ਦੀਆਂ ਖਬਰਾਂ ਆਪਾਂ ਅੱਗੇ ਜਾ ਕੇ ਕਰਦੇ ਹਾਂ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਸੈਣੀ ਸਾਹਿਬ ਨੂੰ ਆਪਾਂ ਨਾਲ ਜੋੜਨ ਦੀ ਕਰਦੇ ਹਾਂ ਕੋਸ਼ਿਸ਼ ਇੱਕ ਮਿੰਟ ਸੈਣੀ ਸਾਹਿਬ ਹੋਲਡ ਰੱਖਣਾ ਜੀ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਜੀ ਤੇ ਪ੍ਰੋਗਰਾਮ ਨੂੰ ਦੋਸਤੋ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਬਲਵੀਰ ਸਿੰਘ ਸੈਣੀ ਸਾਹਿਬ ਤੇ ਹੋਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਵੀ ਸ਼ੁਕਰੀਆ ਤੇ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਜੀ ਤੇ ਇੱਧਰ ਚੱਕਰ ਪੈ ਜਾਂਦਾ ਕਈ ਵਾਰੀ ਟੈਕਨੋਲੋਜੀ ਦਾ ਤੇ ਚਲੋ ਮੈਂ ਕੋਸ਼ਿਸ਼ ਕਰਦਾ ਇੱਕ ਮਿੰਟ ਰੁਕਣਾ ਸੈਣੀ ਸਾਹਿਬ ਹੋਲਡ ਕਰਨਾ ਜੀ ਬਸ ਆ ਗਏ ਆਪਾਂ ਲਾਗੇ ਜੀ ਤੇ ਲੋ ਜੀ ਲੋ ਜੀ ਹਾਂਜੀ ਪਹੁੰਚ ਗਏ ਜੀ ਲਾਗੇ ਤੇ ਲੋ ਦੋਸਤੋ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ ਤੇ ਅਪਡੇਟ ਲੈਂਦੇ ਹਾਂ ਨਾਲ ਦੀ ਨਾਲ ਤੇ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਹਾਂ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਨਿੱਘਾ ਸਵਾਗਤ ਹੈ ਜੀ
1: ਹਾਲ ਚਾਲ ਠੀਕ ਹੈ ਸਰ
0: ਜੀ
1: ਬੇਨਤੀ ਇਹ ਹੈ ਕਿ ਪਹਿਲਾਂ ਤਾਂ ਤੁਸੀਂ ਖਬਰ ਜਿਹੜੀ ਗਿਆ ਸਮਾਣਾ ਮੋਰਚਾ ਦੀ ਕੀਤੀ ਹੈਗੀ ਆ ਜੀ
0: ਹਾਂਜੀ
1: ਉਹਦਾ ਉਹ ਨੋਟੀਫਿਕੇਸ਼ਨ ਵੀ ਆ ਗਿਆ ਜੀ ਜਦੋਂ ਉਹਨਾਂ ਬਿੱਲ ਪਾਸ ਕੀਤਾ ਸੀਗਾ ਉਦੋਂ ਉਹ ਕਹਿੰਦੇ ਜਦੋਂ ਗਵਰਨਰ ਸਾਈਨ ਕਰੂਗਾ ਉਦੋਂ ਉਤਰਾਂਗੇ ਜੀ
0: ਬਿਲਕੁਲ ਹੈ ਜੀ
1: ਉਹ ਗਵਰਨਰ ਨੇ ਵੀ ਸਾਈਨ ਕਰ ਦਿੱਤੇ ਫੇਰ ਕਹਿੰਦੇ ਜੀ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਉਹਨਾਂ ਦਾ ਹੁਣ ਕਹਿੰਦੇ ਨੋਟੀਫਿਕੇਸ਼ਨ ਵੀ ਤੇ ਕੱਲ ਨੂੰ ਹੁਣ ਅਖੰਡ ਪਾਠ ਸਾਹਿਬ ਉੱਥੇ ਰੱਖਣਾ ਆ ਜੀ
0: ਜੀ
1: ਤੇ ਫੇਰ ਜਿਹੜਾ ਹੈਗਾ ਆ 2 ਦਿਨ ਬਾਅਦ ਭੋਗ ਪਾਊਗਾ
0: ਜੀ
1: ਤੇ ਫੇਰ ਜਿਹੜਾ ਹੈਗਾ ਇਹ ਮੋਰਚੇ ਦੀ ਸਮਾਪਤੀ ਹੋਊਗੀ
0: ਬਿਲਕੁਲ ਹੈ ਜੀ
1: ਇਹ ਉਹ ਕਿਹਾ ਫੇ ਆ ਜਿਹੜੇ ਅਸੀਂ ਆਪਣੇ ਹਿਸਾਬ ਨਾਲ ਆਉਂਦੇ ਹਾਂ ਬਾਕੀ ਪਤਾ ਨੀ ਉਹਨਾਂ ਨੇ ਉਤਰਨਾ ਕਿ ਨਹੀਂ ਉਤਰਨਾ ਇਹ ਉਹਨਾਂ ਦੀ ਮਰਜ਼ੀ ਆ
0: ਬਿਲਕੁਲ
1: ਉਹਨਾਂ ਦੀ ਡਿਮਾਂਡ ਫੁਲਫਿਲ ਹੋ ਗਈ ਜੀ
0: ਜੀ
1: ਇਹ ਹੈਗਾ ਕਿ ਬੀਜੇਪੀ ਸਰ ਜੀ ਇਹਦੀ ਕੰਸਟੀਟਿਊਸ਼ਨਲ ਵੈਲਿਡਿਟੀ ਦੇਖਦੇ ਤੇ ਫਿਰ ਜਿਹੜਾ ਹੈਗਾ ਗਵਰਨਰ ਨੇ ਨਹੀਂ ਸੀ ਸਾਈਨ ਕਰਨੇ ਇਹ ਕਿਤੇ ਨਾ ਕਿਤੇ ਸਾਰਾ ਕੁਛ ਫਿਕਸਿੰਗ ਦੇ ਨਾਲ ਹੀ ਚੱਲ ਰਿਹਾ
0: ਬਿਲਕੁਲ ਹੈ ਜੀ
1: ਇਹ ਮੈਂ ਨੀ ਕਹਿ ਰਿਹਾ ਇਹ ਜਿੰਨੇ ਬੰਦੇ ਦਾਰਸ਼ਨਿਕ ਆ ਪੰਜਾਬ ਦੇ ਵਿੱਚ ਜਾਂ ਜਿਹੜੇ ਬੰਦੇ ਗੱਲ ਸਮਝਦੇ ਆ ਉਹ ਇਹ ਗੱਲ ਕਰ ਰਹੇ ਹੈਗੇ ਆ ਤੇ ਬਾਕੀ ਤਾਂ ਅਸੀਂ ਤਾਂ ਜਿਹੜਾ ਹੈਗਾ ਪਹਿਲਾਂ ਹੀ ਕਹਿੰਦੇ ਸੀ ਵੀ ਅਨਕੰਸਟੀਟਿਊਸ਼ਨਲ ਹੈਗਾ ਆ ਵੀ ਗਵਰਨਰ ਸ਼ਾਇਦ ਤੇ ਸਾਈਨ ਨਾ ਕਰੇ ਜੀ
0: ਜੀ
1: ਉਥੋਂ ਹੁਣ ਕਹਿੰਦੇ ਤਰੀਆਂ ਹੁੰਦੀਆਂ ਕਹਿੰਦੇ ਦੇਖੋ ਜੀ ਜਿਹੜੇ ਬੰਦੇ ਮਤਲਬ ਕਹਿੰਦੇ ਸੀ ਨਾ ਇਹ ਨਹੀਂ ਹੋ ਸਕਦਾ
0: ਜੀ
1: ਉਹਨਾਂ ਦੇ ਮੂੰਹ ਤੇ ਕਿੱਦਾਂ ਦੀ ਚਪੇੜ ਪਈ ਆ ਮੈਂ ਇਹ ਦੇਖੀ ਜਾਂਦਾ ਵੀ ਸਾਡਾ ਰੰਗ ਲਾਲ ਜਿਹੜਾ ਇਹਨਾਂ ਦੀਆਂ ਚਪੇੜਾਂ ਖਾ ਕੇ ਹੋ ਗਿਆ ਹਾਂਜੀ
0: ਕਿਆ ਬਾਤ ਹੈ ਜੀ
1: ਇਹ ਜਾਣਾ ਇਹ ਸੁਪਰੀਮ ਕੋਰਟ ਜਾਣਾ ਹੀ ਜਾਣਾ ਜੀ, ਉੱਥੇ ਜਿਹੜਾ ਹੈਗਾ ਆ ਜਾਂ ਹਾਈ ਕੋਰਟ ਜਾਊਗਾ। ਦੇਖੋ ਚੈਲੰਜ ਹੋ ਜਾਣਾ ਤਾਂ ਹੁਣ ਇਹ ਹੈਗਾ ਵੀ ਕਰੂਗਾ ਕੌਣ,
0: ਕਰੂਗਾ
1: ਕਰਨ ਨੂੰ ਬਥੇਰੇ ਹੁੰਦੇ ਆ, ਪੋਲੀਟੀਕਲ ਕਲਾਸ ਬਹੁਤ ਚਲਾਕ ਹੁੰਦੀ ਹੈ ਜੀ,
0: ਜੀ।
1: ਔਰ ਸਾਨੂੰ ਇਹ ਨੀ ਪਤਾ ਹੈਗਾ ਜੀ ਵੀ ਅਸੀਂ ਕੀ ਖੋਇਆ ਕੀ ਪਾਇਆ
0: ਜੀ।
1: ਪਰ ਸਾਹਿਬ ਇਹਦੇ ਨਾਲ ਜਿਹੜੀ ਹੈਗੀ ਐਪਰੀਹੈਂਸ਼ਨ ਜਿਹੜੀ ਆ, ਤੁਸੀਂ ਯਕੀਨ ਕਰੋ ਮੇਰੇ ਕੋਲ ਜਿਹੜੇ ਹੈਗੇ ਕੋਈ ਗ੍ਰੰਥ ਹੈਗੇ ਘਰ ਤੇ ਉਹ ਬਹੁਤ ਪੁਰਾਣੇ ਹੈਗੇ ਸੀ
0: ਜੀ,
1: ਤੇ ਉਹ ਮੈਨੂੰ ਘਰ ਦੇ ਕਹਿੰਦੇ ਬਈ ਇੱਥੇ ਦੇ ਦੇਣੇ ਸੀ। ਮੈਂ ਕਿਹਾ ਇੱਥੇ ਕਿੱਥੇ ਦੇ ਦੇਣੇ ਹੈਗੇ, ਮੈਂ ਉੱਥੇ ਮੈਂ ਕਿਹਾ ਦੇ ਕੇ ਆਉਣਾ ਗਰਨਾ ਸਾਹਿਬ
0: ਜੀ,
1: ਨਾਲੇ ਪਹਿਲਾਂ ਉੱਥੇ ਵਾਕਫ ਬੰਦਾ ਜਿਹੜਾ ਹੈਗਾ ਆ ਉਹਨੂੰ ਪਹਿਲਾਂ ਪੁੱਛ ਕੇ ਵੀ ਭਾਈ ਲੈ ਆਈਏ ਤੁਸੀਂ ਪਹੁੰਚਾ ਦਿਓਗੇ ਗੋਇੰਦਵਾਲ ਸਾਹਿਬ
0: ਜੀ,
1: ਜੋ ਕਰਨਾ ਹੈਗਾ ਕਿ ਉਹ ਪੁਰਾਣੇ ਗੁਟਕੇ ਹੈਗੇ ਆ, ਪੁਰਾਣੀਆਂ ਜਿਹੜੀਆਂ ਹੈਗੀਆਂ ਸਾਖੀਆਂ ਸੁਖੀਆਂ, ਠੀਕ ਹੈ ਜੀ। ਹੁਣ ਤਾਂ ਜਿਹੜਾ ਹੈਗਾ ਜੇ ਕਿਸੇ ਨੇ ਪਾਠ ਵੀ ਕਰਨਾ ਹੋਵੇ ਤਾਂ ਮੋਬਾਈਲ ਤੋਂ ਹੀ ਕਰ ਲਵੇ ਆਰਾਮ ਨਾਲ
0: ਜੀ। ਕੁਝ ਜਿਹੜੇ ਵਿਦਵਾਨ ਨੇ, ਚਲੋ ਕੁਝ ਸ਼ਲਾਘਾ ਵੀ ਕਰ ਰਹੇ ਨੇ, ਕੁਝ ਇਹਦੇ ਖਿਲਾਫ਼ ਨੇ। ਕਿਰਨਜੀਤ ਕੌਰ, ਕਿਰਨਜੀਤ ਜੋਤ ਹੋਣੀ ਆ ਜੀ, ਕੌਰ ਹੈ ਮੇਰੇ ਖਿਆਲ ਨਾਲ, ਆਪਣੇ ਐਜੀਪੀਸੀ ਦੇ ਮੈਂਬਰ ਨੇ ਉਹ। ਹਾਂਜੀ, ਉਹ ਤਾਂ ਪਹਿਲਾਂ ਵੀ ਖਿਲਾਫ਼ ਸੀਗੇ ਇਸ ਚੀਜ਼ ਦੇ, ਪਰ ਉਹਨਾਂ ਨੇ ਕਿਹਾ ਕਿ ਬਹੁਤ ਵੱਡੇ ਖਮਿਆਜੇ ਜਾਂ ਆਉਣ ਵਾਲੇ ਸਮੇਂ ਦੇ ਵਿਚ ਫਿਊਚਰ ਦੇ ਵਿਚ ਇਹਦੇ ਭੁਗਤਣੇ ਪੈਣਗੇ। ਉਹ ਅੱਜ ਵੀ ਆਪਣੇ ਸਟੈਂਡ ਦੇ ਉੱਤੇ ਉਦਾਂ ਹੀ ਬਰਕਰਾਰ ਖੜੇ ਨੇ। ਤੇ ਦੂਸਰੇ ਪਾਸੇ ਕੁਝ ਜਿਹੜੀਆਂ ਚਾਹੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਨੇ, ਚਲੋ ਜਿਹੜੀਆਂ ਜਿਹੜੇ

0: ਲਾਗੂ ਤਾਂ ਇਹ ਗਰਾਊਂਡ ਦੇ ਉੱਤੇ ਹੀ ਹੋਣਾ ਨਾ ਜੀ।
1: ਪਰ ਸਾਹਿਬ ਤੁਹਾਡੇ ਨਾਲ ਸਹਿਮਤ ਆ, ਜਿੰਨੇ ਬੰਦੇ ਉਨੇ ਆ ਓਦਾਂ ਦੀ ਸੋਚ, ਪਰ ਸ਼ਬਦ ਗੁਰੂ ਦਾ ਅਪਮਾਨ ਕਿੱਦਾਂ ਹੋ ਸਕਦਾ?
0: ਬਿਲਕੁਲ ਬਿਲਕੁਲ ਜੀ,
1: ਆਪਾਂ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੈਗੇ ਆ, ਤੇ ਓਹਦੇ ਚਾਰ ਅੰਗ ਜਿਹੜੇ ਹੈਗੇ ਆ, ਤੇ ਕੋਈ ਲਾ ਦਿੰਦਾ ਹੈਗਾ ਆ, ਉਹ ਤੁਸੀਂ ਕੁਛ ਨੀ ਫਰਕ ਪੈਂਦਾ। ਗੁਰੂ ਸਾਹਿਬ ਤਾਂ ਕਹਿੰਦੇ ਹੈਗੇ ਆਦ ਸੱਚ ਜੁਗਾਦ ਸੱਚ, ਹਾਂਜੀ, ਜੇ ਗੁਰੂ ਆ ਤੇ ਗੁਰੂ ਤੇ ਰੱਬ ਚ ਕੋਈ ਫਰਕ ਨੀ ਹੁੰਦਾ। ਅਸਲ ਦੇ ਵਿਚ ਤਾਂ ਗੁਰੂ ਦੇ ਅੰਦਰ ਜੋ ਗਿਆਨ ਦਿੱਤਾ ਆ ਉਹ ਆ
0: ਜੀ,
1: ਗਿਆਨ ਗੁਰੂ ਸਿਰਤ ਤਿੰਨ ਝੋਲਾ, ਹਾਂਜੀ
0: ਜੀ,
1: ਇਹ ਤਾਂ ਗਿਆਨ ਜਿਹੜਾ ਹੈਗਾ ਆ ਉਹ ਗਿਆਨ ਨੂੰ ਗੁਰੂ ਮੰਨਣਾ
0: ਜੀ।
1: ਸੋ ਇਸ ਕਰਕੇ ਉਹ ਜਿਹੜੇ ਸ਼ਬਦ ਹੈਗੇ ਆ ਉਹ ਸ਼ਬਦਾਂ ਦਾ ਕੀ ਅਪਮਾਨ ਹੋ ਜਾਣਾ, ਉਹ ਨਾ ਮਾਣ ਨਾ ਅਪਮਾਨ, ਹਾਂਜੀ, ਉਹ ਤਾਂ ਮਤਲਬ ਜਿਹੜਾ ਹੈਗਾ ਆਕਾਰ ਵੀ ਆ ਤੇ ਨਿਰਾਕਾਰ ਵੀ ਆ, ਨਿਰਾਕਾਰ ਆ
0: ਜੀ ਬਿਲਕੁਲ।
1: ਹੁਣ ਸਾਡੀ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ, ਬਾਕੀ ਜਿਹੜਾ ਹੈਗਾ ਜੇ ਖੁਸ਼ ਹੁੰਦੇ ਬੰਦੇ ਤੇ ਖੁਸ਼ ਹੋਈ ਜਾਣ ਜੀ, ਇਹ ਦੇਖਣਗੇ ਬਾਅਦ ਦੇ ਵਿਚ ਕੀ ਅਚੀਵ ਕੀਤਾ ਤੇ ਕੀ ਨਹੀਂ ਕੀਤਾ। ਸਿਆਸੀ ਲੋਕ ਜਿਹੜੇ ਹੈਗੇ ਆ ਬੜੇ ਤੇਜ਼ ਹੁੰਦੇ ਆ ਜੀ, ਇਹ ਦੇਖ ਲੈਂਦੇ ਹੈਗੇ ਆ ਕਿ ਭੀੜ ਜਿਹੜੀ ਆ ਉਹ ਕਿੱਧਰਲੇ ਪਾਸੇ ਨੂੰ ਆ, ਇਹਨਾਂ ਦਾ ਜੇ ਭੀੜ ਏਦਾਂ ਦੀਆਂ ਗੱਲਾਂ ਕਰੂਗੇ ਤੇ ਇਹਨਾਂ ਨੇ ਉਹ ਤੋਂ ਵੀ ਜ਼ਿਆਦਾ ਜਿਹੜੀ ਹੈਗੀ ਆ ਮੂਰਖਤਾਈਆਂ ਵਾਲੀਆਂ ਗੱਲਾਂ ਕਰਨੀਆਂ।
0: ਉਹ ਤਾਂ ਭੀੜ ਜੋ ਚਾਹੁੰਦੀ ਆ ਉਹ ਕਰੀ ਜਾਂਦੇ ਆ ਜੀ, ਉਹਨਾਂ ਦੇ ਹਿਸਾਬ ਨਾਲ।
1: ਹਾਂਜੀ, ਬਸ ਜਿਹੜਾ ਸੈਂਸਿਟਿਵ ਤਰੀਕੇ ਦੇ ਨਾਲ ਵਿਚਾਰ ਕਰਨਾ ਹੋਵੇ ਉਹ ਚੀਜ਼ਾਂ ਜਿਹੜੀਆਂ, ਦੇਖੋ ਇਹ ਚੀਜ਼ਾਂ ਜਿਹੜੀਆਂ ਦੱਸਣੀਆਂ ਤਾਂ ਚਾਹੀਦੀਆਂ ਇਹਨਾਂ ਨੂੰ ਜਿਹੜੇ ਪ੍ਰਚਾਰਕ ਆ ਜਾਂ ਏਦਾਂ ਕਰਕੇ, ਹਾਂਜੀ, ਉਹ ਪ੍ਰਚਾਰਕ ਜਿਹੜੇ ਹੈਗੇ ਉਹ ਹੀ ਭਰਮ ਚ ਪਏ, ਉਹ ਪੁਜਾਰੀਵਾਦ ਜਿਹੜਾ ਫਾਵੀ ਹੋਇਆ ਆ ਸਾਰਾ
0: ਜੀ।
1: ਸੋ ਇਸ ਕਰਕੇ ਜਿਹੜਾ ਆ ਜੇ ਦੇਖੋ ਇਹ ਤਾਂ ਕੀ ਸਿਚੁਏਸ਼ਨ ਜਿਹੜੀ ਆ ਇਹਦੀ ਬਣਦੀ ਆ ਜੀ, ਤੇ ਦੂਜਾ ਇਹ ਆ ਕਿ ਕੋਈ ਵੀ ਕਾਨੂੰਨ ਆ ਉਹਦਾ ਜਿਹੜਾ ਹੈਗਾ ਜਦੋਂ ਦੁਰਉਪਯੋਗ ਹੁੰਦਾ ਨਾ ਜੀ, ਉਹਦੇ ਵਿੱਚ ਜਾਂ ਤਾਂ ਕੋਈ ਇਹਦੇ ਵਿੱਚ ਪ੍ਰੋਟੈਕਸ਼ਨ ਰੱਖ ਦਿੰਦੇ ਵੀ ਭਾਈ ਜੇ ਕਿਸੇ ਨੇ ਫਾਲਸ ਇੰਪਲੀਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਤੇ ਸਾਬਤ ਹੋ ਗਿਆ ਵੀ ਝੂਠਾ ਦੋਸ਼ ਲਾਇਆ ਸੀ, ਤੇ ਜਿੰਨੀ ਸਜ਼ਾ ਉਹਨੂੰ ਹੋ ਸਕਦੀ ਸੀ ਓਨੀ ਸਜ਼ਾ ਹੀ ਉਸ ਬੰਦੇ ਨੂੰ ਹੋਊਗੀ ਵੀ ਜਿਹੜਾ ਬੰਦੇ ਨੇ ਕੋਈ ਝੂਠਾ ਦੋਸ਼ ਲਾਇਆ ਤੇ
0: ਜੀ।
1: ਕੋਈ ਨਾ ਕੋਈ ਪ੍ਰੋਟੈਕਸ਼ਨ ਤਾਂ ਜਰੂਰ ਕਰਨੀ ਚਾਹੀਦੀ ਹੈਗੀ ਸੀ ਨਾ ਜੀ,
0: ਬਿਲਕੁਲ।
1: ਜਦੋਂ ਤੁਸੀਂ ਏਡੀ ਵੱਡੀ ਸਜ਼ਾ ਰੱਖ ਰਹੇ ਆ, ਏਡਾ ਵੱਡਾ ਜੁਰਮਾਨਾ ਰੱਖ ਰਹੇ ਹੈਗੇ ਆ, ਤੇ ਫਿਰ ਤੁਹਾਡੇ ਦਿਮਾਗ ਦੇ ਵਿੱਚ ਇਹ ਵੀ ਤਾਂ ਆਉਣਾ ਚਾਹੀਦਾ ਹੈਗਾ ਸੀ ਕਿ ਭਾਈ ਜੇ ਕੱਲ ਨੂੰ ਇਹਦੇ ਵਿੱਚ ਫਾਲਸ ਇੰਪਲੀਕੇਸ਼ਨ ਜਾਂ ਮਿਸ ਯੂਜ਼ ਹੋ ਗਿਆ ਤੇ ਉਹਦਾ ਵੀ ਕੋਈ ਸੇਫ ਗਾਰਡ ਤਾਂ ਰੱਖਣੇ ਚਾਹੀਦੇ ਸੀ ਨਾ ਜੀ,
0: ਬਿਲਕੁਲ ਹੈ ਜੀ।
1: ਜੇ ਤੁਸੀਂ ਉਹੀ ਸਜ਼ਾ ਇੱਧਰ ਰੱਖ ਦਿੰਦੇ ਵੀ ਜਿਹੜਾ ਕੋਈ ਫਾਲਸ ਇੰਪਲੀਕੇਸ਼ਨ ਕਰਦਾ ਆ ਜੇ ਸਾਬਤ ਹੋ ਜਾਂਦਾ ਤੇ ਉਹਨੂੰ ਵੀ ਓਨੀ ਸਜ਼ਾ ਤੇ ਓਨਾ ਹੀ ਜੁਰਮਾਨਾ, ਤੇ ਥੋੜੀ ਪ੍ਰੋਟੈਕਸ਼ਨ ਹੋ ਜਾਣੀ ਸੀ। ਬਾਕੀ ਜਿਹੜਾ ਹੈਗਾ ਆ ਸਾਰੇ ਬੰਦੇ ਜਿਹੜੀ ਗੱਲ ਕਰਦੇ ਹੈਗੇ, ਮੈਂ ਵੀ ਉਸ ਚੀਜ਼ ਦੇ ਨਾਲ ਸਹਿਮਤ ਹੈਗਾ ਆ ਕਿ ਭਾਈ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਫਾਇਦਾ ਨਹੀਂ ਹੋਣਾ, ਨੁਕਸਾਨ ਹੋਣਾ
0: ਜੀ, ਬਿਲਕੁਲ ਹੈ ਜੀ। ਪਰ SGPC ਨੇ ਇਹਦੇ ਨਾਲ ਸਹਿਮਤੀ ਜਤਾ ਦਿੱਤੀ ਹੈ, ਧਾਮੀ ਸਾਹਿਬ ਨੇ ਸ਼ਲਾਘਾ, ਸਾਰਿਆਂ ਨੇ ਸੰਸਥਾਵਾਂ ਨੇ ਜਾਂ ਸੰਪਰਦਾਵਾਂ ਨੇ ਸ਼ਲਾਘਾ ਕੀਤੀ ਹੈ ਕਿ ਉਹ ਫਿਰ ਇਹਦਾ ਮਤਲਬ ਤਾਂ ਇਹਦਾ ਕਲੀਅਰ ਹੈ ਕਿ SGPC ਦਾ ਕੋਈ ਐਕਸ਼ਨ ਲਵੇਗੀ ਨਹੀਂ ਇਹਦੇ ਵਿੱਚ, ਜੇ ਪਟੀਸ਼ਨ ਵੀ ਦਾਇਰ ਕਰਨੀ ਇਹਦੇ ਨਾਲ ਸਹਿਮਤ ਨਹੀਂ ਨੇ ਤਾਂ
1: ਉਹਨਾਂ ਨੂੰ ਕੀ ਲੋੜ ਹੈ,
0: ਤੋਂ ਵੱਡੀ ਕਿਹੜੀ ਮਤਲਬ ਕਿ ਸੰਸਥਾ ਹੈਗੀ ਆ ਫਿਰ?
1: ਸੰਸਥਾਵਾਂ ਜੋ ਮਜਬੂਰੀ ਹੁੰਦੀ ਆ ਸਰ, ਵੋਟਾਂ ਦੇਖਦੀਆਂ ਹੈਗੀਆਂ, ਸੱਚ ਕਹਿਣ ਵਾਲੇ ਬੰਦੇ ਘੱਟ ਹੁੰਦੇ ਹੈਗੇ ਆ ਜੀ, ਕਿਉਂਕਿ ਫਿਰ ਡਰ ਲੱਗਦਾ ਸਰ
0: ਜੀ,
1: ਜਿਹੜੇ ਇਹ ਕੱਚੀਆਂ ਪਰਿਭਾਸ਼ਾ ਵਾਲੇ ਹੁੰਦੇ ਨਾ ਜੀ, ਇਹ ਰਿਜਿਡ ਬਹੁਤ ਹੁੰਦੇ ਆ
0: ਜੀ,
1: ਇਹ ਤੁਹਾਡੀ ਤੁਸੀਂ ਉਹਦੀ ਕੋਈ ਸੱਚੀ ਗੱਲ ਕਰੋਗੇ ਜੇ ਉਹਨਾਂ ਦੇ ਅਨੁਕੂਲ ਨਹੀਂ ਹੈਗੀ ਉਹ ਤਾਂ ਬੰਦੇ ਨੂੰ ਮਾਰਨ ਜਾਂਦੇ ਆ ਜੀ,
0: ਬਿਲਕੁਲ ਹੈ ਜੀ।
1: ਮੈਂ ਤਾਂ ਸਿਰਫ ਇਹ ਕਹਿਣਾ ਜੀ ਵੀ ਬਹੁਤੇ ਕੇਸਾਂ ਦੇ ਵਿੱਚ ਜੇ ਫਿਰ ਬੇਅਦਬੀ ਕਰਦਾ ਬੰਦਾ ਜਿਹੜਾ ਜੇ ਫੜ ਲਿਆ ਗਿਆ, ਇਹਨਾਂ ਨੇ ਤਾਂ ਮਾਰ ਹੀ ਦਿੱਤਾ ਜੀ
0: ਜੀ,
1: ਤੇ ਜੇ ਤੁਸੀਂ ਬੰਦਾ ਮਾਰ ਹੀ ਦਿੰਨੇ ਆ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਬਾਅਦ ਦੇ ਵਿੱਚ ਕੋਈ ਬੇਅਦਬੀ ਹੋ ਰਹੀ ਹੈਗੀ ਆ, ਤੇ ਫਿਰ ਤਾਂ ਤੁਹਾਨੂੰ ਸੋਚਣਾ ਪਊਗਾ ਵੀ ਇਹ ਸਜ਼ਾ ਘੱਟ ਕਰਕੇ ਨੀ, ਇਹ ਮਤਲਬ ਜਿਹੜਾ ਹੋ ਰਹੀ ਤੇ ਕਾਰਨ ਕੋਈ ਹੋਰ ਆ,
0: ਬਿਲਕੁਲ ਹੈ ਜੀ।
1: ਹਾਂਜੀ, ਕਿਤੇ ਜਿਹੜਾ ਹੈਗਾ ਆ ਤੁਹਾਡੀਆਂ ਆਪਣੀਆਂ ਜਿੱਦਾਂ ਹੁੰਦੀਆਂ, ਕਿਤੇ ਮਾਨਸਿਕਤਾ ਜਿਹੜੀ ਹੁੰਦੀ ਏਦਾਂ ਦੀ ਹੋਈ ਹੁੰਦੀ ਹੈ ਜੀ, ਇਹਦੇ ਸਰ ਮਾਨਸ ਜਦੋਂ ਵੀ ਕੋਈ ਕ੍ਰਾਈਮ ਜਿਹੜਾ ਹੈਗਾ ਆ ਕਰਦਾ ਨਾ ਜੀ ਬੰਦਾ
0: ਜੀ,
1: ਉਹਦਾ ਦਿਮਾਗ ਉਸ ਵੇਲੇ ਐਡਵਰਸ ਜਿਹੜੀ ਆ ਉਹਨੂੰ ਸੋਚਣ ਲਈ ਤਿਆਰ ਹੀ ਨਹੀਂ ਹੁੰਦਾ,
0: ਬਿਲਕੁਲ ਹੈ ਜੀ,
1: ਬ੍ਰੇਨ ਦਾ ਇੱਕ ਹਿੱਸਾ ਵਰਕ ਕਰਨ ਹਟ ਜਾਂਦਾ ਜੀ
0: ਜੀ,
1: ਉਹਦੇ ਵਿੱਚ ਉਹ ਕ੍ਰਿਮੀਨਲ ਜਿਹੜੀ ਥੋਟ ਹੁੰਦੀ ਆ ਨਾ ਜੀ ਉਹੀ ਡਿਵੈਲਪ ਹੁੰਦੀ ਜਾਂਦੀ ਆ, ਤੇ ਉਹ ਫਿਰ ਜਿਹੜਾ ਹੈਗਾ ਸਰੀਰ ਉਹ ਮਨ ਦੇ ਵਿੱਚ ਪਹਿਲਾਂ ਕ੍ਰਾਈਮ ਕਰਦਾ ਆ ਤੇ ਐਕਸ਼ਨ ਦੇ ਵਿੱਚ ਬਾਅਦ ਚ ਆਉਂਦਾ ਆ ਜੀ, ਉਹਨੂੰ ਜੇ ਇੱਕ ਪਲ ਵੀ ਉਹ ਸੋਚ ਲਏ ਨਾ ਵੀ ਇਹਦਾ ਐਡਵਰਸ ਇਫੈਕਟ ਕੀ ਹੋ ਸਕਦਾ ਹੈਗਾ ਆ, ਤੇ ਉਹ ਕਦੀ ਜ਼ਰੂਰਤ ਹੀ ਨੀ ਕਰਦਾ ਇਹੋ ਜਿਹਾ ਕੰਮ ਕਰਨ ਦੀ,
0: ਬਿਲਕੁਲ ਹੈ ਜੀ।
1: ਬਾਕੀ ਜਿਹੜਾ ਹੈਗਾ ਆ ਚਲੋ ਐਨੀਵੇ ਅਜੇ ਤਾਂ ਅੱਗੇ ਕੰਸੀਕੁਐਂਸਿਸ ਦੇਖਦੇ ਹੈਗੇ, ਬਹੁਤਾ ਜ਼ਿਆਦਾ ਤਾਂ ਅਸੀਂ ਹੁਣ ਕੀ ਮਤਲਬ ਦੱਸਣਾ ਹੈਗਾ।
0: ਪਰ ਸਵਾਲ ਹੋਰ ਬਣਦਾ ਹੈ ਕਿ ਜੋ ਕਿ ਇਹਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਹੈ ਖਬਰ ਦੀ, ਤੇ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਬਰਗਾੜੀ ਦੇ ਵਿੱਚ ਜੋ ਸ਼ੁਰੂ ਹੋਇਆ ਸੀ

0: ਤੇ ਹਵਾਲਾ ਇਸ ਚੀਜ਼ ਦਾ ਉਹ ਆਪ ਵੀ ਦਿੰਦੇ ਨੇ, ਹਕੂਮਤ ਵੀ ਦੇ ਰਹੀ ਹੈ ਕਿ ਉਸ ਤੋਂ ਲੈ ਕੇ ਹੁਣ ਤੱਕ ਦੀਆਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਨੇ ਉਹਦੇ ਵਿੱਚ ਜੋ ਅੰਕੜਾ ਵੀ ਦਿੱਤਾ ਕਿ ਇੰਨੀਆਂ ਕੁ ਹੋਈਆਂ ਨੇ ਜਾਂ ਕੁਝ ਮਾਨਸਿਕ ਰੋਗੀਆਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਗੱਲਬਾਤ ਹੋਈ ਹੈ, ਤਾਂ ਉਹਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ, ਹੁਣ ਚੋਣਾਂ ਦਾ ਮਾਹੌਲ ਵੀ ਲੱਗ ਗਿਆ, 2027 ਦੀਆਂ ਚੋਣਾਂ ਆ ਰਹੀਆਂ ਨੇ, ਕਿ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਖਿਲਾਫ ਵੀ ਇਹਨੂੰ ਜਿਹੜਾ ਵਰਤਿਆ ਜਾ ਸਕਦਾ ਹੈ ਉਸ ਸਮੇਂ ਦੇ ਵਿੱਚ, ਜੇ SGPC ਇਹਦੇ ਬਾਰੇ ਨਹੀਂ ਆਵਾਜ਼ ਉਠਾਉਂਦੀ ਜਾਂ ਕੋਈ ਸੰਸਥਾ ਜਾਂ ਪੋਲੀਟੀਕਲ ਪਾਰਟੀ ਇਸ ਦੇ ਨਾਲ ਸਹਿਮਤੀ ਜਤਾ ਦਿੰਦੀ ਹੈ ਜਾਂ ਨਹੀਂ ਇਹਦੇ ਅਗੇਂਸਟ ਖੜੀ ਹੁੰਦੀ ਹੈ, ਪਟੀਸ਼ਨ ਨਹੀਂ ਪਾਉਂਦੀ ਹੈ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਲਈ ਜਿਹੜੀਆਂ ਨੇ, ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਗੱਲ ਕਰੀਏ, ਤਾਂ ਉਹਨਾਂ ਲਈ ਮੁਸੀਬਤਾਂ ਵੱਧ ਸਕਦੀਆਂ ਨੇ ਚੋਣਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ?
1: ਪਰ ਇਹ ਸਭ ਜਿਹੜਾ ਵੀ ਕਾਨੂੰਨ ਹੁੰਦਾ ਉਹ ਰੈਟਰੋਸਪੈਕਟਿਵ ਤਰੀਕੇ ਨਾਲ ਨਹੀਂ ਲਾਗੂ ਹੁੰਦਾ ਜੀ, ਪਿਛਲੀਆਂ ਡੇਟਾਂ ਤੋਂ ਨਹੀਂ ਚੱਲਦਾ ਹੁੰਦਾ, ਜਿੱਦਣ ਤੋਂ ਬਣਿਆ ਉਦਣ ਤੋਂ ਬਾਅਦ ਜਿਹੜਾ ਕੋਈ ਐਕਸ਼ਨ ਹੋਇਆ ਹੋਊਗਾ ਉਹਦੇ ਤੇ ਹਾਂ ਉਹਦੇ ਇਹ ਲਾ ਲੱਗਣਾ ਆ,
0: ਮਤਲਬ ਕਿ ਇਹਦੇ ਵਿੱਚ ਆਉਂਦਾ ਹੀ ਨਹੀਂਗਾ ਉਹ ਸਿਲਸਿਲੇ ਦੇ ਵਿੱਚ ਜੀ, 15 ਦੀਆਂ ਘਟਨਾਵਾਂ ਜੋ ਹੋਈਆਂ ਜਾਂ ਚਾਹੇ ਚਾਹੇ ਕੱਲ ਦੀ ਤਾਰੀਖ ਦੀਆਂ 19 ਤਰੀਕ ਦੀਆਂ ਹੋਈਆਂ ਉਹ ਨਹੀਂ ਲੱਗਣੀਆਂ ਜੀ ਬਿੱਤ,
1: ਨਹੀਂ ਜੀ ਨਹੀਂ
0: ਜੀ,
1: ਇਸ ਕਰਕੇ ਇਹਦਾ ਤਾਂ ਰੈਟਰੋਸਪੈਕਟਿਵ ਵੇ ਦੇ ਨਾਲ ਲਾਗੂ ਨਹੀਂ ਹੋਣਾ, ਇਹ ਤਾਂ ਹੁਣ ਬਾਅਦ ਦੇ ਵਿੱਚ ਜਿਹੜੀਆਂ ਹੈਗੀਆਂ ਸਰਕਾਰ ਨੇ ਵੀ ਆਪਣੀ ਪਿੱਠ ਸਫਤ ਪਾਉਣੀ ਸੀ ਵੀ ਹਾਂ ਜੀ ਸੇਫਟੀ ਇਸ਼ੂਜ਼ ਤੇ ਕੰਮ ਹੋਇਆ ਨਹੀਂ ਸੀਗਾ ਜੀ, ਮੇਨ ਤਾਂ ਗੱਲ ਹੈਗੀ ਸੀ ਕਿ ਹਾਂ ਜੀ ਸਾਰੇ ਕੇਸਾਂ ਦੀ ਜਿਹੜੀ ਆ ਜੜ ਜਿਹੜੀ ਹੈਗੀ ਸੀ ਉਹ ਡੇਰੇ ਦੇ ਨਾਲ ਜੁੜਦੀ ਸੀ ਜੀ, ਤੇ ਡੇਰੇ ਦੇ ਨਾਲ ਜਿਹੜਾ ਡੇਰੇ ਦਾ ਡੇਰਾ ਮੁਖੀ ਨੂੰ ਇਹਨਾਂ ਨੇ ਇੱਕ ਵਾਰੀ ਵੀ ਰਿਮਾਂਡ ਤੇ ਲਿਆਉਣ ਵਾਸਤੇ ਕੋਸ਼ਿਸ਼ ਨਹੀਂ ਕੀਤੀ,
0: ਨਾ ਹਣੀਪ੍ਰੀਤ ਦੀ ਬਾਂਹ ਫੜੀ ਹੈ ਜੀ,
1: ਬਿਲਕੁਲ ਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਤਾਂ ਐਕਸ਼ਨ ਜਿਹੜਾ ਹੈਗਾ ਜੋ ਵੀ ਹੋਣਗੇ ਉਹ ਬਾਅਦ ਦੇ ਵਿੱਚ ਵਿਚਾਰੇ ਜਾਣਗੇ ਜੀ, ਮੈਂ ਤਾਂ ਏਡੀ ਗੱਲ ਕਹਿਣਾ ਹੈਗਾ ਸਰ
0: ਜੀ
1: ਕਿ ਇਹ ਤੁਸੀਂ ਜੋ ਕੁਛ ਲਿਆ ਹੈਗਾ ਵੀ ਇਹਦੇ ਵਿੱਚ ਮੰਗ ਕੇ ਲਿਆ ਤੁਸੀਂ, ਸਾਰੀ ਦੁਨੀਆਂ ਕਹਿੰਦੀ ਹੈ ਵੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਸਰਕਾਰ ਦੀ ਪ੍ਰੋਟੈਕਸ਼ਨ ਦਵਾਉਣੀ ਹੈਗੀ, ਜਿਸ ਗੁਰੂ ਦੇ ਆਸਰੇ ਦੇ ਉੱਤੇ ਤੁਸੀਂ ਆਪ ਉਹਦੀ ਓਟ ਆਸਰੇ ਦੇ ਉੱਤੇ ਤੁਰੇ ਫਿਰਦੇ ਹੈਗੇ ਆ, ਅੱਜ ਏਦਾਂ ਦੀ ਨੌਬਤ ਆ ਗਈ ਕਿ ਸਰਕਾਰਾਂ ਜਿਹੜੀ ਹੈਗੀ ਆ ਉਹ ਪ੍ਰੋਟੈਕਟ ਕਰਨਗੀਆਂ ਜੀ ਉਹਨਾਂ ਨੂੰ, ਸਵਾਲ ਤਾਂ ਇਹੀ ਆ ਨਾ ਜੀ, ਸੋ ਇਸ ਕਰਕੇ ਸਾਡੀ ਤਾਂ ਸਮਝ ਤੋਂ ਪਰੇ ਹੈਗਾ ਜੀ ਜੋ ਹੋ ਰਿਹਾ ਹੈਗਾ ਆ, ਅੱਗੇ ਤੁਸੀਂ ਦੇਖੋ ਨਾ ਹੁਣ ਆ ਜਿਹੜੀ ਐਪਰੀਹੈਂਸ਼ਨ ਹੈਗੀ ਆ, ਬੰਦਾ ਜਿਹੜਾ ਵੀ ਘਰ ਕੋਈ ਜਿਹੜੀ ਆ ਕੋਈ ਮਾੜਾ ਮੋਟਾ ਵੀ ਏਦਾਂ ਦਾ ਕੋਈ ਗ੍ਰੰਥ ਨਹੀਂ ਰੱਖੂ ਵੀ ਜਿਹਦੇ ਵਿੱਚ ਕੋਈ ਪੰਨਾ ਜਿਹੜਾ ਹੈਗਾ ਆ ਵੀ ਏਦਾਂ ਵੀ ਫਟ ਸਕਦਾ ਹੋਵੇ ਜਾਂ ਕੋਈ, ਕਿਉਂਕਿ ਪਤਾ ਹੀ ਨੀ ਇਹਨਾਂ ਦਾ, ਤੁਸੀਂ ਇਹ ਦੇਖੋ ਨਾ ਕਿ ਇਹ ਜਿਹੜੇ ਸੋ ਕਾਲਡ ਧਰਮ ਦੇ ਠੇਕੇਦਾਰ ਆ ਹੋਟਲਾਂ ਨੂੰ ਚੈੱਕ ਕਰਨ ਤੁਰ ਪੈਂਦੇ ਆ ਤੇ ਇਹਨਾਂ ਨੇ ਲੋਕਾਂ ਦੇ ਘਰਾਂ ਚ ਨੀ ਵੜ ਜਾਣਾ,
0: ਬਿਲਕੁਲ
1: ਅਸੀਂ ਚੈਕਿੰਗ ਕਰ ਰਹੀ ਸਾਨੂੰ ਪਤਾ ਲੱਗਾ ਕਿਤੇ ਬੇਅਦਬੀ ਹੋਈ ਆ ਜੀ ਇੱਥੇ, ਹਾਂਜੀ ਅੱਗੇ ਦੀ ਅੱਗੇ ਤੁਸੀਂ ਦੇਖੋ ਇਹ ਪ੍ਰੋਬਲਮ ਕ੍ਰੋਪ ਅਪ ਕਰ ਦਿੱਤੀ ਹੈਗੀ ਆ, ਇਹ ਹੁਣ ਕਿੱਥੇ ਜਾ ਕੇ ਟਿਕਦੀ ਹੈਗੀ ਆ ਉਹ ਦੇਖਿਆ ਜਾਊਗਾ ਜੀ,
0: ਬਿਲਕੁਲ
1: ਕਾਨੂੰਨ ਦੀ ਮੰਗ ਤਾਂ ਮੈਂ ਤਾਂ ਕਰਕੇ ਵੀ ਕੀ ਹੁਣ ਸਿੱਖ ਇੰਨੇ ਸਮਝਦਾਰ ਹੋ ਗਏ ਇਸ ਕਾਨੂੰਨ ਬਣਨ ਦੇ ਨਾਲ ਕਿ ਜੇ ਕੋਈ ਬੇਅਦਬੀ ਕਰਦਾ ਫੜ ਹੋ ਗਿਆ ਉਹਦਾ ਮੌਕੇ ਤੇ ਸੋਧਾ ਨਹੀਂ ਲਾਉਣਗੇ ਤੇ ਇਹ ਕਹਿਣਗੇ ਇਹਨੂੰ ਕਾਨੂੰਨ ਦੇ ਦੁਆਰਾ ਹੀ ਸਜ਼ਾ ਦਿੱਤੀ ਜਾਵੇ
0: ਜੀ, ਬਿਲਕੁਲ ਹੈ ਜੀ,
1: ਇਹ ਤਾਂ ਸਬਰ ਹੀ ਨਹੀਂ ਕਰਦੇ ਜੀ,
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਵੀ ਜੇ ਸਜ਼ਾ ਦੇ ਕਰਕੇ ਤੁਸੀਂ ਸੋਚਦੇ ਹੋ ਵੀ ਸਜ਼ਾ ਵੱਧ ਆ ਤੇ ਇਸ ਕਰਕੇ ਲੋਕੀ ਬੇਅਦਬੀ ਕਰਨ ਹਟ ਜਾਣਗੇ ਜਾਂ ਜਿੱਦਾਂ ਮਰਜ਼ੀ ਜਿਹਨੂੰ ਇਹ ਮੰਨਦੇ ਆ ਬੇਅਦਬੀ,
0: ਪਰ ਸੈਣੀ ਸਾਹਿਬ ਇਹਦਾ ਵਿਰੋਧ ਨਾ ਕਰਕੇ ਬੀਜੇਪੀ ਕਿਤੇ ਨਾ ਕਿਤੇ ਆਪਣਾ ਜਿਹੜਾ ਸੀ ਬੋਝ ਸੀਗਾ ਉਹ ਹਲਕਾ ਤਾਂ ਨਹੀਂ ਕਰ ਗਏ ਜੀ?
1: ਸਰ ਗੱਲ ਇੱਦਾਂ ਹੈਗੀ ਆ ਵੀ ਰਾਜਨੀਤੀ ਵਾਲੇ ਜਿਹੜੇ ਹੈਗੇ ਨਾ ਇਹ ਉੱਥੋਂ ਸੋਚਣਾ ਸ਼ੁਰੂ ਕਰਦੇ ਆ ਜਿੱਥੇ ਸਾਡੀ ਸੋਚ ਖਤਮ ਹੋ ਜਾਂਦੀ ਆ
0: ਜੀ, ਬਿਲਕੁਲ
1: ਬੀਜੇਪੀ ਵਾਲਿਆਂ ਨੇ ਕਿਉਂ ਵਿਰੋਧ ਕਰਨਾ, ਉਹਨਾਂ ਨੇ ਸਾਈਨ ਕਰਾਤੇ ਨਾ ਗਵਰਨਰ ਦੇ, ਇਹ ਸਾਰੀ ਫਿਕਸਿੰਗ ਹੋਈ ਸੀ ਜੀ, ਹੁਣ ਕੀ ਹੋਣਾ, ਹੁਣ ਜਿਹੜਾ ਹੈਗਾ ਆ ਇੱਥੇ ਦਾ ਹਿੰਦੂ ਜਿਹੜਾ ਆ ਪੰਜਾਬ ਦਾ ਉਹ ਆਪਣੇ ਆਪ ਨੂੰ ਇਨਸਿਕਿਓਰ ਫੀਲ ਕਰੂਗਾ,
0: ਉਹ ਤਾਂ ਆ ਗਿਆ ਬਿਆਨ ਆ ਗਿਆ ਉਹਨਾਂ ਦਾ ਜਾਖੜ ਸਾਹਿਬ ਦਾ ਆ ਗਿਆ ਜੀ ਸਾਡੇ ਵਾਲਿਆਂ ਤੇ ਵੀ ਕਰੋ ਕਹਿੰਦੇ,
1: ਬਸ ਉਹ ਜਿਹੜਾ ਹੈਗਾ ਆ ਇਹਨਾਂ ਨੇ ਜੋ ਕਰਨਾ ਸੀ ਉਹ ਕਰ ਲਿਆ ਇਸੇ ਤਰੀਕੇ ਦੇ ਨਾਲ ਕਿ ਵੋਟਾਂ ਜਿਹੜੀਆਂ ਹੈਗੀਆਂ ਆਪਣੀਆਂ ਆਪਣੀਆਂ ਜਿਹੜੀਆਂ ਹੈਗੀਆਂ
0: ਪਤਾ ਹੋ ਜੋ ਕਰੋ ਠੀਕ ਹੈ, ਵੋਟ ਨੂੰ ਜਿਹੜਾ ਕੈਸ਼ ਕਰਨ ਦੇ ਉੱਤੇ ਆ ਨਾ ਵੀ ਬੀਜੇਪੀ ਵਾਲੇ ਤਾਂ ਹਿੰਦੂ ਵੋਟ ਨੂੰ ਹੀ ਦੇਖਣਗੇ ਜ਼ਿਆਦਾ,
1: ਬਿਲਕੁਲ ਜੀ ਬਿਲਕੁਲ ਬਿਲਕੁਲ, ਸਮਾਜ ਦੇ ਵਿੱਚ ਵੰਡਣਾ ਆ, ਸਮਾਜ ਨੂੰ ਜਿੱਦਾਂ ਮਰਜ਼ੀ ਵੰਡਿਆ ਜੀ
0: ਧਰਮਾਂ ਚ ਵੰਡ ਦੇਣਗੇ ਹੁਣ, ਬਿਲਕੁਲ ਪਹਿਲਾਂ ਜਾਤਾਂ ਪਾਤਾਂ ਵੰਡਦੇ ਸੀ,
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਜੀ, ਤੇ ਸੈਂਸ ਸਰ ਹਾਂਜੀ ਕੰਟੀਨਿਊ ਪਲੀਜ਼, ਹਾਂਜੀ
1: ਮੈਂ ਤਾਂ ਸਕੂਲਾਂ ਦੀ ਗੱਲ ਕਰਨ ਲੱਗਾ ਸੀ ਜੀ, ਅੱਗੇ ਦੂਜੀ ਖਬਰ ਤੇ ਆਉਣ ਲੱਗਾ ਸੀ
0: ਜਰੂਰ ਜੀ
1: ਬਾਅਦ ਦੇ ਵਿੱਚ ਤੁਹਾਡਾ, ਹਾਂਜੀ ਸਕੂਲਾਂ ਦੀ ਗੱਲ ਕਰਦੇ ਹੈਗੇ ਜੀ ਵੀ ਸਕੂਲ ਖਾਲੀ ਹੋ ਗਏ ਜਾਂ ਇੱਦਾਂ ਕਰਕੇ ਟੀਚਰਾਂ ਦੀਆਂ ਡਿਊਟੀਆਂ ਲਾਈਆਂ
0: ਜੀ,
1: ਪਰ ਐਸਾ ਬੇਨਤੀ ਆ ਵੀ ਦੱਸੋ ਫਿਰ ਕਿਉਂ ਨੀ ਜਿਹੜਾ ਵੀ ਮਾਂ ਬਾਪ ਚਾਹੇ ਢਿੱਡ ਨੂੰ ਗੰਢ ਦੇ ਕੇ ਵੀ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਚ ਕਿਉਂ ਨੀ ਪੜਾਏਗਾ,
0: ਬਿਲਕੁਲ ਪੜਾਏਗਾ ਜੀ, ਸਹੂਲਤਾਂ ਦੇਖਣੀਆਂ,
1: ਜੇ ਤੁਸੀਂ ਹੁਣ ਤੁਸੀਂ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਜਿੱਦਾਂ ਮਰਜ਼ੀ ਬਣਾ ਦਿਓ ਵਧੀਆ, ਜੇ ਉੱਥੇ ਟੀਚਰ ਹੀ ਨਹੀਂ ਹੋਣਗੇ ਤੇ ਉੱਥੇ ਕਰਨਾ ਕੀ ਹੈਗਾ ਜੀ? ਤੇ ਟੀਚਰਾਂ ਤੋਂ ਤੁਸੀਂ ਕੰਮ, ਇਹ ਸਰ ਪਤਾ ਨੀ ਬਿਊਰੋਕਰੇਸੀ ਜਿਹੜੀ ਹੈਗੀ ਆ ਟੀਚਰਾਂ ਦੇ ਕਿਉਂ ਮਗਰ ਪੈ ਜਾਂਦੀ ਹੈਗੀ? ਐਕਚੁਲੀ ਨੋ ਡਾਊਟ ਕਿ ਉਹਨਾਂ ਦੀ ਜਿਹੜੇ ਸਰਕਾਰੀ ਲੱਗੇ ਹੁੰਦੇ ਉਹਨਾਂ ਦੀ ਜੋਬ ਬੜੀ ਵਧੀਆ ਹੁੰਦੀ ਆ, ਪੰਜ ਚਾਰ ਘੰਟੇ ਜਾਣਾ, ਟਾਈਮ ਦੀ ਫਿਕਸਿੰਗ ਆ ਵੀ ਇੰਨੇ ਵਜੇ ਘਰ ਆ ਜਾਣਾ ਹੈਗਾ ਜੀ। ਉਹ ਤੋਂ ਬਾਅਦ ਜਿਹੜਾ ਆਪਣੇ ਖੇਤੀ ਕਰਦੇ ਹੈਗੇ ਆ ਜੀ, ਤੇ ਖੇਤੀ ਦੇ ਮਗਰ ਪੈਸੇ ਚਾਹੀਦੇ ਹੁੰਦੇ, ਮਹੀਨੇ ਬਾਅਦ ਤਨਖਾਹ ਆ ਜਾਂਦੀ ਹੈਗੀ ਆ, ਉਹ ਖੇਤਾਂ ਚੋਂ ਵੀ ਸੋਹਣਾ ਕਮਾਉਂਦੇ ਆ, ਤੇ ਉਧਰੋਂ ਜਿਹੜਾ ਹੈਗਾ ਇੱਕ ਟੀਚਰ ਦੀ ਤਨਖਾਹ ਜਿਹੜੇ ਪੁਰਾਣੇ ਲੱਗੇ ਸੀ ਉਹਨਾਂ ਦੀ ਮੈਜਿਸਟਰੇਟ ਜਿੰਨੀ ਤਾਂ ਤਨਖਾਹ ਆ ਜੀ।
0: ਜਿਹੜਾ ਇਹ ਸਾਰਾ ਮਰਦਮਸ਼ੁਮਾਰੀ ਦਾ ਜਾਂ ਜੋ ਵੀ ਚੀਜ਼ਾਂ ਨੇ ਉਹਦੇ ਵਿਚ ਅਸਲ ਦੇ ਵਿਚ ਜੋਬ ਕਿਹਦੀ ਬਣਦੀ ਆ ਆਪਣੇ ਇਸ ਖਿੱਤੇ ਦੇ ਵਿਚ, ਕਿਹਦੇ ਅੰਡਰ? ਕੌਂਸਲਾਂ ਦੇ ਨੀ ਹੁੰਦਾ ਜਾਂ ਸਰਪੰਚਾਂ ਪੰਚਾਂ ਦੇ ਜਾਂ ਜਿਹੜੇ ਮਰਨ ਦੇ ਸਰਟੀਫਿਕੇਟ ਬਣਨੇ ਨੇ ਜੋ ਵੀ ਹੈ, ਚਾਹੇ ਉਹ ਸ਼ਮਸ਼ਾਨ ਘਾਟ ਨੇ, ਉਹਨਾਂ ਦੇ ਅੰਡਰ ਨੀ ਆਉਂਦਾ ਇਹਨਾਂ ਚੀਜ਼ਾਂ ਦਾ? ਉਹਨਾਂ ਦਾ ਲੈਣਾ ਦੇਣਾ ਕੀ ਆ ਜੀ ਟੀਚਰਾਂ ਦੇ ਨਾਲ?
1: ਸਰ ਗੱਲ ਏਦਾਂ ਮਸਲੀਨੀਅਸ ਡਿਊਟੀਆਂ ਟੀਚਰਾਂ ਤੋਂ ਕਰਾਉਂਦੇ ਰਹਿੰਦੇ ਹੈਗੇ ਆ ਜੀ, ਜੇ ਉਹਨਾਂ ਦੇ ਗੱਲ ਤਾਂ ਇਹ ਹੈ ਨਾ ਕਿ ਤੁਸੀਂ ਜਿਹੜਾ ਆ ਰੈਸ਼ਨਲ ਤਰੀਕੇ ਨਾਲ ਜੋ ਮਰਜ਼ੀ ਕਰ ਲਓ, ਜੇ ਕਿਤੇ ਚਾਹੇ 10 ਟੀਚਰ ਹੈਗੇ ਵਿੱਚੋਂ 2 ਜਿਹੜੇ ਹੈਗੇ ਤੁਸੀਂ ਡਿਊਟੀ ਦੇ ਦਿਓ ਕੋਈ ਗੱਲ ਨਹੀਂ, ਜੇ ਤੁਸੀਂ 10 ਦੇ 10 ਹੀ ਤੋੜ ਦਿੱਤੇ ਤੇ ਨਿਆਣਿਆਂ ਨੂੰ ਉੱਥੇ ਕੌਣ ਦੇਖੂ ਸਕੂਲ ਦੇ ਵਿੱਚ?
0: ਬਹੁਤ ਸਾਰੇ ਸੁਹਿਰਦ ਜਿਹੜੇ ਟੀਚਰ ਨੇ ਆਪਣੇ ਬੱਚਿਆਂ ਦੇ ਲਈ ਜਿਹੜਾ ਸਮਰਪਿਤ ਨੇ, ਉਹ ਤਾਂ ਬੇਚਾਰੇ ਕਹਿੰਦੇ ਨੇ ਕਿ ਸਾਨੂੰ ਭਾਈ ਸਕੂਲ ਦੇ ਵਿੱਚ ਰਹਿਣ ਦਿਓ, ਅਸੀਂ ਆਪਣੇ ਬੱਚਿਆਂ ਨੂੰ ਦੇਖੀਏ, ਉਹਨਾਂ ਨੂੰ ਪੜ੍ਹਾਈਏ, ਸਾਨੂੰ ਸੌਖ ਹੈ, ਨਾਲੇ ਲੋਕਲ ਰਹੀਏ ਇੱਥੇ ਵਿਚਰੀਏ।
1: ਭਾਈ ਸਾਹਿਬ ਪਤਾ ਕੀ ਹੈਗਾ, ਟੀਚਰਾਂ ਦੀ ਵੀ ਗੱਲ ਸੁਣ ਲਓ ਹੁਣ ਤੁਸੀਂ, ਟੀਚਰਾਂ ਨੇ ਵੀ ਆਪਣੀ ਇੱਜ਼ਤ ਵੀ ਆਪ ਘਟਾਈ ਹੈਗੀ। ਅੱਜ ਦੀ ਖਬਰ ਹੈਗੀ ਸੀ ਕਿਸੇ ਟੀਚਰ ਨੇ ਜਿਹੜਾ ਮੈਥ ਵਾਲੇ ਟੀਚਰ ਨੇ ਜਿਹੜੀ ਸਾਇੰਸ ਵਾਲੀ ਜਿਹੜੀ ਟੀਚਰ ਹੈਗੀ ਆ, ਹਾਂਜੀ ਉਹ ਦੇਖੋ ਤੁਸੀਂ ਕਿੰਨੇ ਕੀ ਟੀਚਰ ਦਾ ਜਿਹੜਾ ਹੈਗਾ ਆ ਵੀ ਕੀ ਪ੍ਰਭਾਵ ਗਿਆ ਹੋਊਗਾ ਉਹ ਬੱਚਿਆਂ ਤੇ, ਕੀ ਪ੍ਰਭਾਵ ਪਊ ਜੇ ਇਹੋ ਜਿਹੇ ਟੀਚਰ ਉੱਥੇ ਹੈਗੇ ਜੀ। ਉਹ ਲੇਡੀ ਨੇ ਪਹਿਲਾਂ ਆਪਣੀ ਨਾਲ ਲੇਡੀ ਟੀਚਰ ਨੂੰ ਦੱਸਿਆ, ਫਿਰ ਜਿਹੜਾ ਹੈਗਾ ਆ ਉਹਨੇ ਆਪਣੇ ਹਸਬੈਂਡ ਨੂੰ ਉੱਥੇ ਸੱਦਿਆ, ਫਿਰ ਜਾ ਕੇ ਤੇ ਪੁਲਿਸ ਥਾਣੇ ਕੰਪਲੇਂਟ ਲਿਖੀ ਜੀ ਵੀ ਭਾਈ ਅੱਜ ਤਾਂ ਮੈਨੂੰ ਜ਼ਬਰਦਸਤੀ ਲੈਬੋਰਟਰੀ ਚ ਫੜ ਲਿਆ
0: ਜੀ।
1: ਹੁਣ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਉਹ ਟੀਚਰ ਜਿਹੜੇ ਇਹਨਾਂ ਇਹੋ ਜਿਹਾ ਤਾਂ ਘਰ ਨੂੰ ਤੋੜ ਦੇਣਾ ਚਾਹੀਦਾ ਪੱਕਾ ਜੀ।
0: ਬਿਲਕੁਲ ਹੈ ਜੀ,
1: ਜਿਹਨੂੰ ਆਪਣੇ ਜੋਬ ਦਾ ਨੀ ਪਤਾ, ਆਪਣੇ ਸਟੇਟਸ ਦਾ ਨੀ ਪਤਾ ਕਿ ਹਾਂ ਜੀ ਵੀ ਮੈਂ ਇੱਥੇ ਜਿਹੜਾ ਆ ਵਿਦਿਆ ਵੰਡਣੀ ਆ, ਬੱਚਿਆਂ ਨੂੰ ਇੱਕ ਚੰਗੇ ਇਨਸਾਨ ਬਣਾਉਣਾ ਆ, ਜਿਹੜਾ ਆਪ ਹੀ ਨੀ ਚੰਗਾ ਇਨਸਾਨ ਉਹਨੇ ਬੱਚਿਆਂ ਨੂੰ ਕੀ ਚੰਗੇ ਇਨਸਾਨ ਬਣਾਉਣਾ ਜੀ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਕਮੀਆਂ ਇੱਥੇ ਵੀ ਆ ਜੀ। ਤੁਸੀਂ ਦੇਖੋ ਹੁਣ ਤਾਂ ਇਹ ਰਿਵਾਜ ਘਟ ਗਿਆ ਹੈਗਾ ਜੀ, ਪਹਿਲਾਂ ਅਸੀਂ ਦੇਖਦੇ ਹੁੰਦੇ ਜਦੋਂ ਅਸੀਂ ਸਰਕਾਰੀ ਸਕੂਲ ਚ ਪੜ੍ਹਦੇ ਸੀ ਉਹ ਟੀਚਰਾਂ ਜਿਹੜੀਆਂ ਆਪਣੀਆਂ ਸਲਾਈਆਂ ਤੇ ਪਿੰਡੇ ਲੈ ਕੇ ਆਉਂਦੇ ਸੀ, ਬਸ ਨਾਲ ਜਿਹੜਾ ਹੈਗਾ ਜੀ ਪੜ੍ਹ ਲਓ ਤੇ ਆਪ ਉਹਨਾਂ ਨੇ ਬੁਣਤੀਆਂ ਪਾਈ ਜਾਣੀਆਂ ਜੀ,
0: ਬਿਲਕੁਲ
1: ਸਵੈਟਰ ਲਾ ਦੇਣਾ ਆਰਾਮ ਨਾਲ ਹੈ ਜੀ। ਤੋ ਇਸ ਕਰਕੇ ਜਿਹੜਾ ਹੈਗਾ ਜੀ ਫਿਰ ਟੀਚਰਾਂ ਦਾ ਤਾਂ ਹੁਣ ਸਰਕਾਰਾਂ ਇਹ ਮਹਿਸੂਸ ਕਰਦੀਆਂ ਹੈਗੀਆਂ ਕਿ ਟੀਚਰ ਜਿਹੜੇ ਆ ਮੁਫ਼ਤ ਤੇ ਭਾਰ ਹੀ ਆ
0: ਜੀ। ਬਿਲਕੁਲ
1: ਹਾਂਜੀ, ਉਹ ਇਸ ਕਰਕੇ ਬਟ ਜਿਹੜਾ ਹੈਗਾ ਜੇ ਤੁਸੀਂ ਕੰਪੈਰੀਜ਼ਨ ਕਰੋਗੇ ਤੇ ਕੰਪੈਰੀਜ਼ਨ ਦੇ ਵਿੱਚ ਇਹ ਹੈਗਾ ਆ ਜੀ ਕਿ ਕਿੱਥੇ ਵੀ ਕੋਈ ਬੰਦਾ ਮਾੜਾ ਮੋਟਾ ਵੀ ਜਿਹੜਾ ਸਰਦਾ ਹੈਗਾ ਆ ਤੇ ਉਹ ਆਪਣੇ ਬੱਚੇ ਨੂੰ ਪ੍ਰਾਈਵੇਟਲੀ ਪੜ੍ਹਾਉਂਦਾ ਹੀ ਇਸੇ ਕਰਕੇ ਆ ਕਿ ਸਰਕਾਰੀ ਵਾਲਿਆਂ ਨੇ ਜਿਹੜਾ ਹੈਗਾ ਆ ਕਦੀ ਟਾਕ ਲੈਣ ਤੁਰੇ ਰਹਿਣਾ ਤੇ ਕਦੀ ਜਿਹੜਾ ਹੈਗਾ ਆ ਦੂਜੇ ਕੰਮਾਂ ਚ ਤੁਰੇ ਰਹਿਣਾ, ਉੱਥੇ ਪੜ੍ਹਾਈ ਕੀ ਹੋਣੀ ਆ ਜੀ।
0: ਜੀ ਛੈਲੀ ਬਾਈ ਜੀ ਲਿਖਦੇ ਆ ਕਿ ਕਹਿੰਦੇ ਕਹਿੰਦੇ ਬਹੁਤੇ ਤਾਂ ਪੰਚ ਸਰਪੰਚ ਤਾਂ ਕਹਿੰਦੇ ਅਨਪੜ੍ਹ ਨੇ ਜੀ, ਕੀ ਲਿਖਣਗੇ ਉਹ ਜੀ?
1: ਬਿਲਕੁਲ ਸਰ ਬਿਲਕੁਲ ਜੀ, ਉਹਨਾਂ ਨੂੰ ਮਾਣ ਭੱਤੇ ਦਿੱਤੇ ਹੈਗੇ ਆ ਜਾਂ ਜਿੱਦਾਂ ਮਰਜ਼ੀ ਇੱਕ ਅੱਧੇ ਟੀਚਰ ਦੀ ਡਿਊਟੀ ਲਾਓ ਨਾਲ, ਉਹ ਭਾਈ ਹਾਂ ਜੀ ਉਹ ਫੀਡ ਕਰ ਲਊਗਾ, ਬਾਕੀ ਸਾਰੀ ਉਹ ਲਗਾਉਣ ਜੀ, ਡਾਟਾ ਇਕੱਠਾ ਕਰਨਾ, ਸਰਪੰਚ ਪੰਚ ਰੱਖਣ
0: ਜੀ,
1: ਸਾਰਾ ਕੰਮ ਨਾ ਨਾ ਤੁਸੀਂ ਟੀਚਰਾਂ ਤੇ ਸਿੱਟੋ।
0: ਸੀਐਮ ਹੈਗੇ ਨੇ, ਸਿਟੀਆਂ ਦੇ ਜਿਹੜੇ ਨੇ ਸੀਐਮ ਨੇ, ਮਤਲਬ ਕਿ ਸਾਰਾ ਕੁਝ ਹੈਗੇ ਨੇ, ਸੀਐਮ ਕਹਿ ਦਿੱਤਾ ਸੋਰੀ, ਆਪਣੇ ਐਮਸੀ ਹੈਗੇ ਨੇ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਨਾਲ ਉਹਨਾਂ ਦੀ ਅੰਡਰਟੇਕਿੰਗ ਲਓ ਵੀ ਜੋ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਬਿਲਕੁਲ ਕਰੈਕਟ ਹੋਊਗੀ, ਨਹੀਂ ਤਾਂ ਤੁਹਾਡੇ ਤੇ ਐਕਸ਼ਨ ਆ ਸਕਦਾ। ਤੁਸੀਂ ਮਾਣ ਭੱਤੇ ਵੀ ਤਾਂ ਇਹਨਾਂ ਨੂੰ ਦਿੰਦੇ ਹੀ ਆ,
0: ਚਾਹੇ ਉਹ ਪਟਵਾਰੀ ਨੇ, ਚਾਹੇ ਉਹ ਕਾਨੂੰਗੇ ਨੇ, ਚਾਹੇ ਆਪਣੇ ਟੀਚਰ ਨੇ, ਇਹ ਤਾਂ ਬੇਚਾਰੇ ਨੀ ਕਹਿ ਲਓ, ਜਿੱਦਾਂ ਮਰਜ਼ੀ ਕਹਿ ਲਓ, ਪਰ ਹਰ ਚੀਜ਼ ਦੇ ਵਿੱਚ ਇਹਨਾਂ ਨੂੰ ਰਗੜਿਆ ਜਾਂਦਾ ਜੀ, ਚਾਹੇ ਉਹ ਚੋਣਾਂ ਦੀ ਡਿਊਟੀ ਹੈ, ਚਾਹੇ ਆ ਇੱਦਾਂ ਦੇ ਮਰਦਮਸ਼ੁਮਾਰੀ ਦੀ ਡਿਊਟੀ ਹੈ।
1: ਚੱਲਦਾ ਜੀ ਸਾਡੇ ਇੱਥੇ ਏਦਾਂ ਹੀ ਚੱਲਦਾ ਜੀ
0: ਜੀ,
1: ਕਦੇ ਤਾਂ ਜਿਹੜਾ ਰੱਬ ਨਜ਼ਰ ਆਉਂਦਾ।
0: ਸੈਣੀ ਸਾਹਿਬ ਇੰਨੀ ਰਿਟਾਇਰਮੈਂਟ ਦੇ ਉੱਤੇ ਲੋਕ ਨੇ ਜਾਂ ਇੰਨੀ ਨੌਜਵਾਨੀ ਪਈ ਹੈ ਜੀ, ਕਿਤੇ ਉਹਨਾਂ ਨੂੰ ਉਹਨਾਂ ਤੋਂ ਵੀ ਤਾਂ ਇਹ ਕਾਜ ਜਿਹੜੇ ਨੇ ਲਏ ਜਾ ਸਕਦੇ ਆ, ਨਾਲੇ ਅਗਲੇ ਕਿਤੇ ਨਾ ਕਿਤੇ ਉਹਨਾਂ ਦੀ ਐਨਰਜੀ ਜਿਹੜੀ ਹੈ ਕਿਸੇ ਪਾਸੇ ਪਏਗੀ, ਕੁਝ ਸਿੱਖਣਗੇ ਨਵਾਂ।
1: ਭਾਈ ਸਾਹਿਬ ਗੱਲ ਇਹ ਤਾਂ ਹੈਗੀ ਆ ਹੋਰ ਬੰਦਿਆਂ ਤੋਂ ਸਰਵਿਸਿਸ ਲੈਣੇ ਆ, ਇਹਨਾਂ ਨੂੰ ਤਾਂ ਤਨਖਾਹ ਦੇਣੀ ਦੇਣੀ ਹੈਗੀ, ਤੇ ਉਹਨਾਂ ਨੂੰ ਵੀ ਕੁਛ ਨਾ ਕੁਛ ਦੇਣਾ ਪਊਗਾ ਜੀ।
0: ਜੀ
1: ਸਰਕਾਰ ਜਿਹੜੀ ਹੈਗੀ ਆ ਵੀ ਹਾਂ ਜੀ ਉਹ ਅਫਸਰ ਵੱਧ ਰਹੇ ਹੈਗੇ ਆ ਜੀ ਤੇ ਮੁਲਾਜ਼ਮ ਘੱਟ ਰਹੇ ਆ ਲਗਾਤਾਰ।
0: ਟੀ ਏ ਡੀ ਦਾ ਵੀ ਰੋਲਾ ਪੈ ਰਿਹਾ, ਦੇਖੋ ਉੱਪਰਲਿਆਂ ਨੂੰ ਦੇ ਦਿੱਤਾ ਤੇ ਜਿਹੜੇ ਥੱਲਲੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨੀ, ਤੇ ਉਹ ਕੋਰਟ ਨੇ ਕਿਹਾ ਭਾਈ ਏਦਾਂ ਨੀ ਹੋਣਾ, ਜੇ ਦੇਣਾ ਤਾਂ ਸਾਰਿਆਂ ਨੂੰ ਦੇਣਾ ਪਊ।
1: ਉਹ ਤਾਂ ਹਾਈ ਕੋਰਟ ਸਖ਼ਤ ਹੋਈ ਜੀ।
0: ਜੀ
1: ਭਾਈ ਕਮਾਲ ਦੇ ਬੰਦੇ ਆ ਤੁਸੀਂ ਵੀ ਜਿਹੜਾ ਹੈਗਾ ਆ, ਕਿਉਂਕਿ ਐਡਮਿਨਿਸਟ੍ਰੇਸ਼ਨ ਜਿਹੜੀ ਚਲਾਉਂਦੇ ਹੈਗੇ ਉਹ ਤਾਂ ਆਈਐਸ ਆਈਪੀਐਸ ਹੀ ਚਲਾਉਂਦੇ ਨਾ ਜੀ,
0: ਬਿਊਰੋਕਰੇਸੀ।
1: ਉਹ ਲੋਕ ਅਫਸਰ ਲੋਕ ਜਿਹੜੀ ਬਿਊਰੋਕਰੇਸੀ ਹੈਗੀ ਆ ਉਹ ਆਪਣਾ ਜਿਹੜਾ ਆ ਢਿੱਡ ਭਰ ਰਹਿੰਦੀ ਆ
0: ਤੇ
1: ਬਾਕੀਆਂ ਦੇ ਉੱਤੇ ਕੱਟ ਲਾ ਦਿੰਦੀ ਆ ਜੀ।
0: ਜੀ
1: ਜਦਕਿ ਇਹਨਾਂ ਦੀਆਂ ਹੈਂਡਸਮ ਸੈਲਰੀਜ਼ ਹੁੰਦੀਆਂ ਆ, ਵਧੀਆ ਸਹੂਲਤਾਂ ਹੁੰਦੀਆਂ ਜੀ, ਉਹ ਸਾਰੀਆਂ ਆਪਣੀਆਂ ਕਾਇਮ ਰੱਖਦੇ ਆ ਜੀ, ਤੇ ਬਾਕੀ ਮੁਲਾਜ਼ਮ ਨੂੰ ਦੇਣ ਵਾਸਤੇ ਪੈਸੇ ਨੀ ਹੁੰਦੇ ਸਰਕਾਰ ਕੋਲ
0: ਜੀ।
1: ਜੀ ਸਰ ਹੋਰ ਕੋਈ ਖਬਰ?
0: ਫਿਰ ਤੋਂ ਜਿਹੜਾ ਰਾਜੋਆਣਾ ਸਾਹਿਬ ਦਾ ਜਿਹੜਾ ਮਸਲਾ ਪਿਛਲੇ ਦਿਨਾਂ ਚ ਵੀ ਆਪਾਂ ਕੀਤਾ ਸੀਗਾ ਕੰਪਲੀਟ, ਕਿ ਇਹ ਹੁਣ ਉਹ ਫਿਰ ਮੁੱਦਾ ਬਣਿਆ ਕਿ ਸਾਡਾ ਜਿਹੜਾ ਕੇਂਦਰ ਦੇ ਨਾਲ ਜਿਹੜਾ ਵਿਦਰੋਹ ਚੱਲ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਵਿਚ ਸੁਣੀ ਨੀ ਜਾ ਰਹੀ ਗੱਲਬਾਤ, ਇਹਦੇ ਵਿਚ ਕਿੰਨਾ ਕ ਜਾਇਜ਼ ਜਿਹੜਾ ਹੈਗਾ ਆ, ਜਿੱਦਾਂ ਆਪਾਂ ਬਾਰ ਬਾਰ ਚਲੋ ਇਹਦੇ ਉੱਤੇ ਗੱਲ ਕੀਤੀ ਹੈ ਕਿ ਉਨ੍ਹਾਂ ਨੇ ਆਪ ਜਿਹੜਾ ਸੀ ਇਸ ਚੀਜ਼ ਨੂੰ ਕਨਵੈਂਸ ਕੀਤਾ ਹੋਇਆ ਕਿ ਮੈਂ ਇਹ ਜੋ ਕੀਤਾ ਆ ਕੀਤਾ ਆ ਤੇ ਮੈਂ ਮਾਫ਼ੀ ਨਹੀਂ ਮੰਗਣੀ ਜਾਂ ਕੁਛ, ਉਹ ਵੀ ਚੀਜ਼ਾਂ ਨਾਲ ਨਾਲ ਲੜੀਕਾ ਬਣੀਆਂ ਹੋਈਆਂ ਨੇ ਕਿ ਉਹ ਰੋਸ ਜਿਹੜਾ ਕਹਿੰਦੇ ਨੇ ਅਸੀਂ ਰੋਸ ਕਰਦੇ ਹਾਂ ਇਸ ਚੀਜ਼ ਦੇ ਵਿਚ, ਵਤੀਰਾ ਜਿਹੜਾ ਆ ਅੜੀਅਲ ਵਤੀਰਾ ਕੇਂਦਰ ਸਰਕਾਰ ਦਾ।
1: ਪਰ ਇਹ ਏਦਾਂ ਆ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਕੀਤੀਆਂ ਤਾਂ ਜਾਂਦੀਆਂ ਚੰਗੇ ਵਾਸਤੇ, ਪਰ ਉਹਦਾ ਜਿਹੜਾ ਹੈਗਾ ਆ ਬੰਦਾ ਆਪ ਫਸ ਜਾਂਦਾ
0: ਜੀ।
1: ਇਹਨਾਂ ਨੂੰ ਚਾਹੀਦਾ ਹੈਗਾ ਆ ਚੁੱਪ ਕਰਕੇ ਆਪਣੀ ਉਹ ਲੈ ਲੈਣੀ ਅਪੀਲ ਵਾਪਸ,
0: ਹੁਣ ਜਥੇਦਾਰ ਸਾਹਿਬ ਦੇ ਉੱਤੇ ਪਾ ਦਿੱਤੀ ਆ ਜੀ, ਜੋ ਉਹਨਾਂ ਦਾ ਹੁਕਮ ਹੋਏਗਾ ਅਸੀਂ ਕਰਾਂਗੇ ਕਹਿੰਦੇ।
1: ਉਹ ਕੱਲ ਹੀ ਵਿਚਾਰੇ ਡਰਦੇ ਹੈਗੇ ਆ ਵੀ ਕੱਲ ਨੂੰ ਜਿਹੜਾ ਹੈਗਾ ਆ ਸਾਡੇ ਤੇ ਵੀ ਐਲੀਗੇਸ਼ਨ ਲੱਗ ਜਾਣਾ ਹੈਗਾ ਜੀ, ਇਹਨਾਂ ਨੇ ਵਾਪਸ ਲੈ ਲਈ ਫਿਰ।
0: ਬਿਲਕੁਲ ਹੈ ਜੀ,
1: ਕਰਵਾ ਐਕਸ਼ਨ ਉਹ ਤੇ ਕਰਵਾ ਨੀ ਹੁੰਦਾ,
0: ਹੁਣ ਜਥੇਦਾਰ ਦਾ ਉੱਤੇ ਪਾ ਲੈਣਗੇ
1: ਤੁਹਾਨੂੰ ਪਤਾ
0: ਜੀ।
1: ਇੱਕ ਵਾਰੀ ਰਾਜੂ ਉਹਨਾਂ ਨੂੰ ਫਾਂਸੀ ਲੱਗਣ ਵੀ ਲੱਗੀ ਸੀ ਜੀ,
0: ਤੇ
1: ਉਸ ਵੇਲੇ ਪੂਰਾ ਪੰਜਾਬ ਜਿਹੜਾ ਹੈਗਾ ਕੇਸਰੀ ਪੱਗਾਂ ਨਾਲ ਭਰ ਗਿਆ
0: ਸੀ ਜੀ। ਤੂੰ ਇੱਥੇ
1: ਸਰ ਕੋਈ ਵੀ ਕੋਈ ਸਰਕਾਰ ਡੇਰ ਨਹੀਂ ਕਰੂਗੀ ਵੀ ਫਾਂਸੀ ਲਾ ਦੇਈਏ, ਉਹਨਾਂ ਨੇ ਵੀ ਜਿਹੜਾ ਹੈਗਾ ਆ ਤੇ ਸੱਤਾ ਲੈਣੀ ਆ, ਤੇ ਉਹਨਾਂ ਨੇ ਵੀ ਇਹ ਸਗੋਂ ਇਹਨਾਂ ਦੀ ਐਪਲੀਕੇਸ਼ਨ ਬਹਾਨਾ ਬਣੀ ਆ, ਇਹਨਾਂ ਨੂੰ ਵਾਪਸ ਲੈ ਲੈਣੀ ਚਾਹੀਦੀ ਹੈਗੀ ਆ, ਤੇ ਰਾਜੋਆਣਾ ਸਾਹਿਬ ਤੋਂ ਹਾਈ ਕੋਰਟ ਦੇ ਵਿਚ ਕਰਾ ਦੇਣ ਕੇਸ ਵੀ ਭਾਈ ਮੈਨੂੰ ਇੰਨਾ ਚਿਰ ਹੋ ਗਿਆ ਫਾਂਸੀ ਉਡੀਕਦੇ ਨੂੰ, ਤੇ ਸਰਕਾਰ ਨੂੰ ਹਦਾਇਤਾਂ ਕਰੋ ਤੇ ਮੈਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਫਾਂਸੀ ਲਾਓ
0: ਜੀ।
1: ਉਹ ਜਿਹੜਾ ਹੈਗਾ ਜਦੋਂ ਏਦਾਂ ਦੀ ਗੱਲ ਆ ਗਈ ਨਾ, ਤੇ ਇਹਨਾਂ ਨੇ ਆਪ ਜਿਹੜਾ ਹੈਗਾ ਆ ਤੇ ਇਹ ਆਪ ਬੁਹਾਰੇ ਜਿਹੜਾ ਹੈਗਾ ਆ ਇਹ ਸੰਵਿਧਾਨ ਦੇ ਵਿਚ ਕੈਬਨਿਟ ਚ ਪਾਸ ਕਰਕੇ ਤੇ ਉਹ ਕਰਨਗੇ ਜੀ।
0: ਬਿਲਕੁਲ ਹੈ ਜੀ,
1: ਉਹ ਉਮਰ ਕੈਦ ਦੇ ਵਿਚ ਤਬਦੀਲ ਕਰਨਗੇ
0: ਜੀ।
1: ਸੋ ਬੰਦਾ ਫਾਂਸੀ ਚੱਕੀ ਤੋਂ ਉਹਦਾ ਨਿਕਲਦਾ ਬਾਹਰ, ਗੱਲ ਤਾਂ ਇਹ ਹੈਗਾ ਜੀ।
0: ਬਿਲਕੁਲ
1: ਸੋ ਇਸ ਕਰਕੇ ਇਹ ਤਾਂ ਟੋਰਚਰ ਆ ਵੀ ਨਾ ਅਗਲੇ ਬੰਦੇ ਨੂੰ ਇਧਰ ਜੋਗਾ ਛੱਡਣਾ ਨਾ ਉਧਰ ਜੋਗਾ ਛੱਡਣਾ,
0: ਤੇ ਦੂਸਰੇ ਪਾਸੇ
1: ਹਰਡਲ ਆ ਰਹੀ ਆ ਉਹ ਇਹਨਾਂ ਦੀ ਜਿਹੜੀ ਅਪੀਲ ਆ ਉਹੀ ਆ ਰਹੀ ਆ ਜੀ।
0: ਜੀ ਬਿਲਕੁਲ ਬਿਲਕੁਲ,
1: ਜਾਂ ਤੁਹਾਡੀ ਸੁਣਵਾਈ ਨੀ ਹੁੰਦੀ ਤੁਸੀਂ ਚੁੱਪ ਕਰਕੇ ਤੁਹਾਡੀ ਅਪੀਲ ਤੁਸੀਂ ਵਾਪਸ ਲਓ, ਲਾਓ ਫਾਂਸੀ ਚ ਇਹਦੇ ਵਿਚ ਮਤ ਹੈਗੀ ਆ
0: ਜੀ। ਬਿਲਕੁਲ,
1: ਕਿਸੇ ਨੇ ਨਹੀਂ ਲਾਉਣੇ, ਨਾ ਕੋਈ ਪੋਲੀਟੀਕਲ ਪਾਰਟੀ ਰਿਸਕ ਲੈ ਹੀ ਨੀ ਸਕਦੀ ਜੀ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਦੂਸਰੇ ਪਾਸੇ ਆਪਾਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਐਕਸਾਈਜ਼ ਪਾਲਿਸੀ ਦੀ, ਕਾਫੀ ਜਿਹੜੀਆਂ ਵੀਡੀਓ ਵੀ ਵਾਇਰਲ ਹੋਈਆਂ ਕੋਰਟ ਦੇ ਵਿਚ ਅਰਵਿੰਦ ਕੇਜਰੀਵਾਲ ਹੋਣਾ ਦੀਆਂ, ਉਸ ਤੋਂ ਬਾਅਦ ਕੋਰਟ ਨੇ ਜਿਹੜਾ ਹੁਕਮ ਵੀ ਦਿੱਤਾ ਕਿ ਉਹ ਵੀਡੀਓ ਨੂੰ ਜਿਹੜਾ ਪੂਰਾ ਸੋਸ਼ਲ ਮੀਡੀਆ ਦੇ ਉੱਤੋਂ ਹਟਾਇਆ ਜਾਵੇ। ਅੱਜ ਜਿਹੜੀ ਸੁਣਵਾਈ ਹੋਣੀ ਸੀ ਕੇਜਰੀਵਾਲ ਸਾਹਿਬ ਦੀ ਦੁਬਾਰਾ, ਤੇ ਉਹਦੇ ਉੱਤੇ ਜਿਹੜਾ ਆ ਗਿਆ ਆਪਣਾ ਬਿਆਨ ਆ ਗਿਆ ਆਪਣਾ ਕੋਰਟ ਦਾ, ਜਸਟਿਸ ਸਵਰਨਾ ਕਾਂਤਾ ਸ਼ਰਮਾ ਵੱਲੋਂ ਕੇਸ ਤੋਂ ਵੱਖ ਹੋਣ ਤੋਂ ਇਨਕਾਰ ਕਰਤਾ ਹੈ ਤੇ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਜਿਹੜੀ ਖਾਰਜ ਕਰ ਦਿੱਤੀ ਹੈ। ਉਹ ਕਹਿੰਦੇ ਬਿਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਤੇ ਸਿਰਫ ਅੰਦਾਜ਼ੇ ਦੇ ਨਾਲ ਦੋਸ਼ ਲਾਉਣੇ ਗਲਤ ਹੈ। ਅਦਾਲਤ ਨੇ ਇਹ ਕਿਹਾ, ਦਿੱਲੀ ਹਾਈ ਕੋਰਟ ਦੀ ਜੱਜ ਜਿਹੜੀ ਹੈ ਸਵਰਨਾ ਕਾਂਤਾ ਸ਼ਰਮਾ ਨੇ ਅੱਜ ਆਬਕਾਰੀ ਨੀਤੀ ਮਾਮਲੇ ਦੀ ਸੁਣਵਾਈ ਤੋਂ ਖੁਦ ਨੂੰ ਵੱਖ ਕਰਨ ਤੋਂ ਇਨਕਾਰ ਕਰਤਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ ਵੱਲੋਂ ਦਾਇਰ ਜਿਹੜੀ ਕੀਤੀ ਹੈ ਉਸ ਪਟੀਸ਼ਨ ਨੂੰ ਖਾਰਜ ਕੀਤਾ ਤੇ ਮੰਗ ਕੀਤੀ ਹੈਗੀ ਸੀਗੀ ਉਹਦੇ ਵਿਚ ਕਿ ਕੇਸ ਦੀ ਸੁਣਵਾਈ ਨਾ ਕਰਨ ਤੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਸੁਣਵਾਈ ਦੇ ਦੌਰਾਨ ਜਸਟਿਸ ਸ਼ਰਮਾ ਹੁਣਾਂ ਨੇ ਕਿਹਾ ਕਿਸੇ ਵੀ ਮੁਕੱਦਮੇਬਾਜ਼ੀ ਨੂੰ ਬਿਨਾਂ ਕਿਸੇ ਸਬੂਤ ਦੇ ਜੱਜ ਦੇ ਬਾਰੇ ਫੈਸਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੱਜ ਕਿਸੇ ਵਿਅਕਤੀ ਦੇ ਪੱਖਪਾਤ ਦੇ ਉੱਤੇ ਨਿਰਧਾਰਿਤ ਡਰ ਨੂੰ ਦੂਰ ਕਰਨ ਦੇ ਲਈ ਖੁਦ ਨੂੰ ਕੇਸ ਤੋਂ ਵੱਖ ਨਹੀਂ ਕਰ ਸਕਦੇ। ਜਸਟਿਸ ਸ਼ਰਮਾ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਸਿਆਸੀ ਆਗੂ ਨੂੰ ਬਿਨਾਂ ਕਿਸੇ ਆਧਾਰ ਦੇ ਉੱਤੇ ਕਿਸੇ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਕਿਸੇ ਜੱਜ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਨਿਸ਼ਾਨਾ ਸਿੱਧਣਾ ਅਸਲ ਦੇ ਵਿੱਚ ਪੂਰੀ ਜਿਹੜੀ ਆ ਨਿਆਂ ਪਾਲਿਕਾ ਦੇ ਉੱਤੇ ਸ਼ੱਕ ਜਿਹੜਾ ਕਰਨਾ ਹੁੰਦਾ ਹੈ। ਤੇ ਕਿਵੇਂ ਦੇਖਦੇ ਹੋ ਸੈਣੀ ਸਾਹਿਬ?
1: ਮਹਾਰਾਜ ਸਾਹਿਬ ਗੱਲ ਇਹ ਤਾਂ ਹੈਗੀ ਆ, ਜੇ ਬੰਦਾ ਹੁੰਦਾ ਨਾ ਇਹਨਾਂ ਦੀ ਜਗ੍ਹਾ ਤੇ ਕੋਈ
0: ਜੀ,
1: ਤੇ ਉਹਨੇ ਆਪਣੇ ਆਪ ਨੂੰ ਇਕਦਮ ਵੱਖ ਕਰ ਲੈਣਾ ਸੀ।
0: ਬਿਲਕੁਲ ਹੈ ਜੀ।
1: ਹਾਂਜੀ, ਹੁਣ ਹੁਣ ਜਿਹੜਾ ਹੈਗਾ ਜੇ ਇਹਨਾਂ ਨੇ ਪੰਗਾ ਜਿਹੜਾ ਲਿਆ ਹੈਗਾ ਆ, ਉਹ ਲਿਆ ਇੱਕ ਲੇਡੀ ਜੱਜ ਦੇ ਨਾਲ
0: ਜੀ।
1: ਉਹ ਹਾਂਜੀ, ਉਹ ਅਗਲੇ ਕਹਿੰਦੀ ਹੈਗੀ ਆ ਵੀ ਭਾਈ ਤੂੰ ਤਾਂ ਇੰਨੀ ਗੱਲ ਕਹਿ ਕੇ ਚੱਲ ਗਿਆ, ਜੇ ਮੈਂ ਆਪਣੇ ਆਪ ਨੂੰ ਵੱਖ ਕਰਾਂ ਤੇਰੇ ਤਾਂ ਦੋਸ਼ ਸਾਬਤ ਹੋ ਗਏ।
0: ਹੋ ਗਿਆ ਜੀ, ਸਾਡੀ ਵੀ ਇੱਜ਼ਤ ਹੈ ਕੋਈ।
1: ਇਸ ਕਰਕੇ ਹਾਂ ਉਹ ਤਾਂ ਬਿਲਕੁਲ, ਦੂਜਾ ਉਹਨਾਂ ਨੇ ਸਪਸ਼ਟ ਕਿਹਾ ਵੀ ਕਿਸੇ ਵੀ ਨੇਤਾ ਨੂੰ ਜਿਹੜਾ ਹੈਗਾ ਆ ਵੀ ਇੰਸਟੀਟਿਊਸ਼ਨ ਨੂੰ ਮਤਲਬ ਜਿਹੜਾ ਇਹ ਖਰਾਬ ਕਰਨ ਦੀ ਜਿਹੜੀ ਹੈਗੀ ਆ ਉਹ ਨਹੀਂ, ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
0: ਚਾਹੇ ਸੈਣੀ ਸਾਹਿਬ ਸਿਆਸੀ ਵੀ ਨਾ ਹੋਵੇ, ਕੋਈ ਆਮ ਹੀ ਅਪਰਾਧੀ ਹੋਵੇ, ਉਹ ਆ ਕੇ ਕਵੇ ਮੈਂ ਨੀ ਭਾਈ ਇਹਨੂੰ ਮੈਂ ਪਸੰਦ ਕਰਦਾ ਜਾਂ ਜਨੂੰ ਇਹਨੂੰ ਬਦਲੋ ਭਾਈ, ਮੈਂ ਨੀ ਇਹਤੋਂ ਫੈਸਲਾ ਲੈਣਾ, ਏਦਾਂ ਹੋ ਸਕਦਾ?
1: ਬਸ ਇਹ ਚੀਜ਼ ਆ ਜੀ, ਇਹ ਚੀਜ਼ ਹੈਗੀ ਆ। ਤੇ ਦੂਜੀ ਗੱਲ ਇਹ ਹੈਗੀ ਆ ਕਿ ਇਹਨਾਂ ਨੇ ਤਾਂ ਵਾਕਈ ਜੁਡੀਸ਼ਰੀ ਨੂੰ ਜਿਹੜਾ ਬਾਹਰ ਸਰ ਕੀਤੀਆਂ, ਉਹ ਤਾਂ ਜੁਡੀਸ਼ਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ
0: ਜੀ।
1: ਬਾਕੀ ਦੇਖੋ ਹੁਣ ਕੇਸ ਦਾ ਫੈਸਲਾ ਤਾਂ ਜਿਹੜਾ ਹੈਗਾ ਆ ਉਹ ਤਾਂ ਲੀਗਲੀ ਉਹਦੇ ਮੁਤਾਬਕ ਹੀ ਆਉਣਾ ਹੈਗਾ ਜੀ
0: ਜੀ।
1: ਪਰ ਏਦਾਂ ਦੀ ਅਕਵੀਜ਼ਿੰਗ ਫਿੰਗਰ ਜੇ ਰੇਜ਼ ਕਰਦੇ ਤੇ ਫੇਰ ਉਹ ਹੁਣ ਲੇਡੀ ਆ ਜੱਜ ਆ ਉਹਨੇ ਗਟਸ ਦਿਖਾਏ ਆ, ਉਹ ਕਹਿੰਦੀ ਮੈਂ ਕਰੂੰ ਫੈਸਲਾ।
0: ਬਿਲਕੁਲ,
1: ਇਹ ਥੋੜਾ ਹੈਗਾ ਆ ਵੀ ਤੂੰ ਆ ਕੇ ਦੋ ਗੱਲਾਂ ਸੁਣਾ ਜਾ ਮੈਨੂੰ, ਤਾਂ ਏਦਾਂ ਦਾ ਕੱਲ ਨੂੰ ਕੋਈ ਹੋਰ ਵੀ ਆ ਕੇ ਇੰਨੀ ਗੱਲ ਕਹਿ ਜਾ ਕਰੂਗਾ, ਹਾਂਜੀ ਜੀ ਅਸੀਂ ਇਹਨਾਂ ਤੋਂ ਫੈਸਲਾ ਨੀ ਕਰਾਉਣਾ ਜੀ, ਤੇ ਉਹੀ ਦੋਸ਼ ਜਿਹੜੇ ਪਹਿਲੇ ਤੂੰ ਲਾਏ ਆ ਹੋਰ ਕੋਈ ਲਾ ਦੂਗਾ
0: ਆ ਕੇ ਲਾ ਦੂਗਾ।
1: ਹਾਂਜੀ, ਜਦ ਕਿ ਜਦੋਂ ਤੁਹਾਡੇ ਕੋਲ ਕੋਈ ਵੀ ਫੈਸਲਾ ਹੈਗਾ ਆ ਜੀ ਉਹ ਅਪੀਲੇਬਲ ਹੁੰਦਾ
0: ਜੀ
1: ਸੁਪਰੀਮ ਕੋਰਟ ਤੱਕ, ਸੁਪਰੀਮ ਤੇ ਇਹਨਾਂ ਦਾ ਉਹ ਹਾਈ ਕੋਰਟ ਦੇ ਵਿੱਚ ਕੰਮ ਹੈਗਾ, ਜੇ ਤੁਹਾਨੂੰ ਨਹੀਂ ਪਸੰਦ ਹੋਊਗਾ ਤੁਸੀਂ ਕਹਾਂ ਸੁਪਰੀਮ ਕੋਰਟ ਚੈਲੰਜ ਕਰਦੇ ਹੋ।
0: ਨਾਲੇ ਹਲੇ ਤਾਂ ਫੈਸਲਾ ਵੀ ਨਹੀਂ ਆਇਆ ਸੈਣੀ ਸਾਹਿਬ, ਪਹਿਲਾਂ ਹੀ ਇੱਕ ਸ਼ੱਕ ਕਰਨ ਲੱਗ ਗਏ।
1: ਬਿਲਕੁਲ, ਇਹਨਾਂ ਦੀ ਨੀਤੀ ਸਰ, ਇਹਨਾਂ ਦੀ ਨੀਤੀ ਇਹ ਆ ਬਲੈਕਮੇਲ ਕਰਕੇ ਤੇ ਇਹ ਕੰਮ ਕਰਾਉਂਦੇ ਆ
0: ਜੀ।
1: ਇਹ ਤੁਸੀਂ ਦੇਖੋ ਬਾਕੀ ਵੀ ਜਿਹੜਾ ਹੈਗਾ ਆ ਇਹ ਪਹਿਲਾਂ ਤਾਂ ਦੇਖੋ ਸਭ ਤੋਂ ਪਹਿਲਾਂ ਭੀੜ ਤੰਤਰ ਦਾ ਫਾਇਦਾ ਕਿੱਦਾਂ ਲੈਣਾ ਹੈਗਾ ਆ ਉਹ ਇਸ ਪਾਰਟੀ ਨੇ ਸ਼ੁਰੂਆਤ ਕੀਤੀ
0: ਜੀ।
1: ਹਾਂਜੀ, ਧਰਨੇ ਜਿਹੜੇ ਹੈਗੇ ਆ ਉਹ ਇਹਨਾਂ ਦੀ ਦੇਣੇ ਆ ਜੀ
0: ਜੀ।
1: ਬਾਅਦ ਚ ਲੋਕੀ ਵੀ ਫੋਲੋ ਕਰਨ ਲੱਗ ਪਏ, ਫਿਰ ਕਦੀ ਕਿਸਾਨ ਲਾਉਣ ਲੱਗ ਪਏ, ਕਦੀ ਕੋਈ ਧਰਨਾ ਲਾਉਣ ਲੱਗ ਪਏ। ਇਹ ਦਿੱਲੀ ਦੇ ਵਿੱਚ ਸ਼ੁਰੂ ਹੋਏ ਸੀਗੇ ਜੀ, ਤੇ ਉਥੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆਹ ਤਰੀਕਾ ਇਹਨਾਂ ਦਾ ਬੜਾ ਵਧੀਆ ਹੈਗਾ ਆ, ਚਾਹੇ ਅਗਲੇ ਨੂੰ ਜਿਹੜਾ ਟ੍ਰੈਫਿਕ ਦੇ ਨਾਂ ਤੇ ਬਲੈਕਮੇਲ ਕਰੋ ਵੀ ਸੜਕਾਂ ਰੁਕ ਗਈਆਂ ਜੀ, ਤੇ ਜਾਂ ਜਿਹੜਾ ਆ ਵੀ ਇੰਸਟੀਟਿਊਸ਼ਨ ਦੇ ਉੱਤੇ ਹੁਣ ਦੇਖੋ ਚੋਣ ਕਮਿਸ਼ਨ ਦੇ ਉੱਤੇ ਇਹ ਦੋਸ਼ ਲਾਉਂਦੇ ਆ ਜੀ। ਹਾਂਜੀ, ਭਾਰਤ ਸਾਹਿਬ ਗੱਲ ਏਦਾਂ ਆ ਵੀ ਇਹ 90 ਲੱਖ ਵੋਟਾਂ ਘੱਟ ਹੋ ਰਹੀਆਂ ਹੈਗੀਆਂ ਤੇ ਇਹਦਾ ਰੌਲਾ ਪੈਂਦਾ ਹੈਗਾ, ਮੰਨ ਲਓ ਵੀ 10 ਲੱਖ ਜਿਹੜਾ ਹੈਗਾ ਆ ਮੰਨ ਲੈਂਦੇ ਹੈਗੇ ਆ ਵੀ ਉਹ ਜੈਨੂਅਨ ਘੱਟ ਹੋ ਗਈਆਂ
0: ਹੋਣਗੀਆਂ,
1: ਇੰਨੇ ਬੜੇ ਥੋੜਾ ਜਿਹੜੇ ਹੈਗੇ ਆ ਵੀ ਹਾਂ ਜੀ 90 ਲੱਖ ਵੋਟ ਘੱਟ ਹੋ ਰਹੀ ਹੈਗੀ ਆ, ਤੇ ਉਹ ਬੰਦੇ ਕਿੱਥੇ ਮਤਲਬ ਜਿਹੜਾ ਹੈਗਾ, ਕਿਉਂਕਿ ਇਹ ਦੋਰੀ ਦੋਰੀ ਵੋਟ ਬਣੀ ਹੈਗੀ ਆ, ਝੂਠੀਆਂ ਵੋਟਾਂ ਵੀ ਬਣੀਆਂ ਹੋਈਆਂ ਜੀ, ਹੁੰਦਾ ਰਿਹਾ ਜਾਂ ਪਹਿਲਾਂ ਤੋਂ
0: ਜੀ।
1: ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਦੱਸਿਆ ਸੀ ਇੱਕ ਮਤਲਬ ਛੋਟੇ ਜਿਹੇ ਸ਼ਹਿਰ ਦੀ ਕਮੇਟੀ ਦੀ ਇਲੈਕਸ਼ਨ ਦੇ ਵਿੱਚ 500 ਵੋਟ ਅਗਲੇ ਨੇ ਜਾਲੀ ਬਣਾਈ ਸੀ, ਉਹ ਪਤਾ ਹੀ ਨੀ ਬੰਦੇ ਕਿੱਥੇ ਪਿੰਡਾਂ ਚ ਰਹਿੰਦੇ ਸੀ ਕਿੱਥੇ ਰਹਿੰਦੇ ਸੀ ਪ੍ਰਵਾਸੀ, ਉਹ ਆ ਕੇ ਵੋਟ ਪਾ ਜਾਂਦੇ ਸੀ, ਉਹ ਪਤਾ ਹੀ ਨੀ ਹੁੰਦਾ ਸੀ ਉਹਨਾਂ ਕੋਲ ਭਾਈ ਇਹ ਵੋਟਰ ਕਿੱਥੋਂ ਆ ਗਏ
0: ਜੀ।
1: ਮੁੜ ਕੇ ਜਿਹੜਾ ਹੈਗਾ ਇਲੈਕਸ਼ਨ ਤੋਂ ਪਹਿਲਾਂ ਜਦੋਂ ਵੋਟਰ ਲਿਸਟਾਂ ਜਾਰੀ ਹੋਣ ਲੱਗਣੀਆਂ ਤੇ ਉਹ ਵਿਚਾਰਿਆਂ ਨੇ ਜਿਹੜਾ ਹੈਗਾ ਜਿਹੜੇ ਕੈਂਡੀਡੇਟ ਨੂੰ ਨਹੀਂ ਪਤਾ ਹੁੰਦਾ ਸੀ ਉਹ ਇਹੀ ਵੈਰੀਫਾਈ ਕਰਦਾ ਰਹੇ ਵੀ ਆਹ ਵੋਟ ਲੱਭਦੀ ਨੀ ਪਈ ਕਿੱਥੇ ਆ।
0: ਬਿਲਕੁਲ,
1: ਸੋ ਇਸ ਕਰਕੇ ਏਦਾਂ ਦੀਆਂ ਵੋਟਾਂ ਹੈਗੀਆਂ ਆ, ਇਹਦੇ ਵਿੱਚ ਕੋਈ ਇਨਕਾਰ ਨੀ ਕੀਤਾ ਜਾ ਸਕਦਾ। ਜਿਹੜਾ ਜੈਨੂਅਨ ਬੰਦਾ ਹੈਗਾ ਆ ਜਿਹਦੀ ਵੋਟ ਘੱਟ ਹੋਈ ਜੀ
0: ਜੀ,
1: ਇਸ ਕਰਕੇ ਜਿਹੜਾ ਇੰਸਟੀਟਿਊਸ਼ਨ ਦੇ ਉੱਤੇ ਉਂਗਲ ਉਠਾਉਣੀ ਬਹੁਤ ਸੌਖੀ ਹੈਗੀ ਆ, ਜਦਕਿ ਜਿਹੜਾ ਹੈਗਾ ਇੰਸਟੀਟਿਊਸ਼ਨ ਨੂੰ ਦੀ ਰਿਸਪੈਕਟ ਬਹਾਲ ਰੱਖਣੀ, ਉੱਥੇ ਦੇ ਇੰਸਟੀਟਿਊਸ਼ਨ ਦੇ ਜਿਹੜੇ ਕਸਟੋਡੀਅਨ ਆ ਉਹਨਾਂ ਦੀ ਵੀ ਡਿਊਟੀ ਆ ਤੇ ਪਬਲਿਕ ਦੀ ਵੀ ਡਿਊਟੀ ਆ, ਦੇਸ਼ ਕਿਸੇ ਗੱਲਾਂ ਚੱਲਦਾ ਜੀ, ਏਦਾਂ ਥੋੜਾ ਚੱਲਦਾ।
0: ਅੱਜ ਵੈਸੇ ਸੁਪਰੀਮ ਕੋਰਟ ਨੇ ਵੀ ਸੈਣੀ ਸਾਹਿਬ ਝਾੜ ਪਾਈ ਹੈ ਕਿ ਕਹਿੰਦੇ ਵਾਰ ਵਾਰ ਅਰਜ਼ੀਆਂ ਦਾਖਲ ਕਰਨ ਦੇ ਉੱਤੇ ਉਹਨਾਂ ਨੇ ਨਾਰਾਜ਼ਗੀ ਜਤਾਈ ਹੈ, ਜੋ ਕੁਝ ਵੀ ਅੱਜ ਸੋਮਵਾਰ ਪੱਛਮੀ ਬੰਗਾਲ ਦੀਆਂ ਵੋਟਾਂ ਜਾਂ ਵੋਟਰ ਸੂਚੀ ਦੀਆਂ ਜਿਹੜੀਆਂ ਵਿਸ਼ੇਸ਼ ਸੁਧਾਈ ਹੋ ਰਹੀ ਹੈ SIR ਕੇਸ ਦੇ ਵਿੱਚ ਵਾਰ ਵਾਰ ਅਰਜ਼ੀਆਂ ਜਿਹੜੀਆਂ ਦਾਖਲ ਕਰਨ ਤੇ ਨਾਰਾਜ਼ਗੀ ਉਹਨਾਂ ਨੇ ਪ੍ਰਗਟ ਕੀਤੀ ਹੈ, ਤੇ ਅਦਾਲਤ ਜਿਹੜੀ ਹੈ ਇਸ ਗੱਲ ਦੇ ਉੱਤੇ ਸਹਿਮਤ ਹੋ ਗਈ ਹੈ ਕਿ ਕਲਕੱਤਾ ਹਾਈ ਕੋਰਟ ਦੇ ਜਿਹੜੇ ਚੀਫ਼ ਨੇ ਜਸਟਿਸ ਤੋਂ ਉਨ੍ਹਾਂ ਇਲਜ਼ਾਮਾਂ ਦੇ ਉੱਤੇ ਰਿਪੋਰਟ ਮੰਗੀ ਜਾਵੇ, ਤੇ ਅਪੀਲੀ ਟ੍ਰਿਬਿਊਨਲ ਜਿਹੜਾ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕੰਮ ਨਹੀਂ ਕਰ ਰਹੇ ਨੇ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ ਇਹ ਕੰਮ ਹੈਗਾ ਸੀਗਾ ਵੱਡਾ ਤੇ ਸਮਾਂ ਥੋੜਾ ਸੀ।
0: ਉਹ ਬਿਲਕੁਲ ਉਹਨਾਂ ਨੇ ਕਿਹਾ ਸੀ ਕਿ ਹਾਇਰ ਕਰ ਲਓ ਹੋਰ ਸੂਬਿਆਂ ਦੇ ਜਿਹੜੇ ਸੀ ਹੈਗੇ ਨੇ।
1: ਹਾਂਜੀ ਹਾਂਜੀ ਉਹਦੇ ਵਿੱਚ ਗੱਲ ਇੱਦਾਂ ਹੈਗੀ ਨਾ, ਫਿਰ ਹੁਣ ਇੰਨਾ ਸੈਟਅਪ ਜਿਹੜਾ ਹੈਗਾ ਆ ਉਹ ਇਕੱਠਾ ਮਤਲਬ ਚਲਾਉਣਾ ਉਹਨੂੰ ਕਹਿੰਦੇ ਕਿਸ ਕਿਸੇ ਤਰੀਕੇ ਦੇ ਨਾਲ ਕਿੱਦਾਂ ਚੱਲੂਗਾ। ਉਹ ਜਿੰਨੇ ਤੁਸੀਂ ਆਫਿਸਰ ਸਾਥ ਲਓਗੇ ਜੀ ਉਹਨਾਂ ਨੂੰ ਤੁਹਾਨੂੰ ਰੈਜੀਡੈਂਸ ਵੀ ਪ੍ਰੋਵਾਈਡ ਕਰਨਾ ਪਊਗਾ, ਉਹ ਰਹਿਣਗੇ ਕਿੱਥੇ ਜੀ,
0: ਨਾਲੇ ਖਾਣ ਪੀਣ ਦਾ ਉਹਨਾਂ ਦੀ ਵਿਵਸਥਾ ਹੋਊਗੀ। ਜਿਹੜੇ ਕੇਸ ਚੱਲ ਰਹੇ ਨੇ ਜਾਂ ਕੋਰਟਾਂ ਨੇ ਜਾਂ ਜਿਹੜੀਆਂ ਔਨ ਰਿਕਾਰਡ ਡਿਊਟੀਆਂ ਨੇ ਉਹ ਵੀ ਤਾਂ ਡਿਸਟਰਬ ਹੁੰਦੀਆਂ ਨੇ ਨਾ, ਉਹ ਪਿੱਛੇ ਪੈਣਗੀਆਂ।
1: ਬਿਲਕੁਲ ਉਹ ਠੀਕ ਹੈ ਸਰ, ਪਰ ਗੱਲ ਇਹ ਵੀ ਕੰਮ ਵੱਡਾ ਸੀਗਾ ਸਮਾਂ ਥੋੜਾ ਸੀਗਾ, ਪਰ ਜਿੰਨਾ ਹੈਗਾ ਆ ਉਹਨੇ ਦੇ ਵਿੱਚ ਜਿਹੜਾ ਤਰੀਕੇ ਨਾਲ ਹੋ ਰਿਹਾ ਹੈਗਾ ਆ ਉਹ ਜਿਹਨੂੰ ਓਕੇ ਕਰੀ ਜਾਂਦੇ ਮੈਜਿਸਟ੍ਰੇਟ ਉਹ ਬੋਰਡ ਜਿਹੜੀ ਇਨਕਲੂਡ ਕਰਨੀ ਪੈਂਦੀ ਹੈ ਜੀ।
0: ਜੀ ਬਿਲਕੁਲ ਹੈ ਜੀ,
1: ਏਦਾਂ ਨੀ ਹੈਗਾ ਕਿ ਰਿਕਾਰਡ ਕਰਕੇ ਜਿਹੜਾ ਹੈਗਾ ਵੀ ਉਹਦੇ ਕੋਲ ਪੁਰਾਣਾ ਰਿਕਾਰਡ ਹੈ ਨਹੀਂ ਸੀ ਜਾਂ ਨਹੀਂ ਹੈਗਾ ਸੀ ਸਰ। ਉਹਨਾਂ ਨੇ 2002 ਦਾ ਲਿਆ ਆ ਵੀ ਜੇ 2002 ਵਿੱਚ ਵੀ ਤੁਹਾਡੀ ਵੋਟ ਐਗਜਿਸਟ ਕਰਦੀ ਅੱਜ ਵੀ ਤੁਹਾਡੀ ਐਗਜਿਸਟ ਕਰਦੀ ਹੈਗੀ ਆ ਤਾਂ ਓਕੇ,
0: ਜੇ
1: 2002 ਦੀ ਵੋਟਰ ਲਿਸਟ ਤੁਹਾਡਾ ਨਾਂ ਹੈ ਨੀ ਤਾਂ ਉਹ ਵੈਰੀਫਾਈ ਕਰਦੇ ਆ ਵੀ ਉਦੋਂ ਤੁਸੀਂ ਵੋਟਰ ਕਿੱਥੇ ਦੇ ਸੀ।
0: ਜੀ ਬਿਲਕੁਲ ਹੈ ਜੀ,
1: ਕਿਉਂਕਿ ਉਹ ਤਾਂ ਜਿਹੜੇ ਉੱਠਦੇ ਤੇ ਉਹ ਜੁਡੀਸ਼ਰੀ ਵੀ ਮਹਿਸੂਸ ਕਰਦੀ ਆ ਕਿ ਭਾਈ ਇਹਦਾ ਜਿਹੜਾ ਹੈਗਾ ਆ ਬਈ ਇੰਨਾ ਕੰਮ ਕਰਨਾ ਜਿਹੜਾ ਆ ਉਹ ਥੋੜੇ ਸਮੇਂ ਦੇ ਵਿੱਚ ਔਖਾ ਤੇ ਜੇ ਕਿਸੇ ਦਾ ਕੋਈ ਜੈਨੂਇਨ ਗਰੱਜ ਹੋਊਗਾ ਉਹ ਤਾਂ ਟੇਕ ਅਪ ਕਰ ਲਿਆ ਜਾਊਗਾ ਤੇ ਹੁਣ ਇੱਕ ਆਦਤ ਵੀ ਬਣ ਕੇ ਜਾਂਦੀ ਹੈਗੀ ਹੈ ਜੀ ਵੀ ਸੁਪਰੀਮ ਕੋਰਟ ਵੀ ਉਹ ਤੋਂ ਫੈਡ ਅਪ ਆ ਜੀ।
0: ਨਾਲੇ ਦੇਖੋ ਜੋ ਜਿੰਨੀ ਆਵਾਜ਼ ਹੋਰ ਸੂਬਿਆਂ ਦੇ ਵਿੱਚ ਉੱਠੀ ਆ ਉਨੀ ਆਵਾਜ਼ ਪੰਜਾਬ ਦੇ ਵਿੱਚ ਨਹੀਂ ਉੱਠੀ ਇਸ ਖਿਲਾਫ ਜਿਹੜਾ ਐਸ ਆਈ ਆਰ, ਹਾਲੇ ਕਿ ਹਰ ਚੀਜ਼ ਦੇ ਵਿੱਚ ਮੋਹਰੀ ਹੁੰਦਾ ਪੰਜਾਬ, ਕੋਈ ਮੁਹਿੰਮ ਚਲਾਉਣੀ ਹੈ ਕੋਈ ਧਰਨਾ ਲਾਉਣਾ ਹੈ, ਪਰ ਐਸ ਆਈ ਆਰ ਦਾ ਮੁੱਦਾ ਪੰਜਾਬ ਦੇ ਵਿੱਚ ਦਿਖਦਾ ਹੀ ਨਹੀਂ ਗਾ।
1: ਪਰ ਸਭ ਉੱਥੇ ਵੈਰੀਫਿਕੇਸ਼ਨ ਹੁੰਦੀ ਆ ਬਕਾਇਦਾ ਤੌਰ ਤੇ, ਇੱਥੇ ਪੰਜਾਬ ਦੇ ਵਿੱਚ ਇੱਦਾਂ ਦਾ ਨਹੀਂ ਹੈਗਾ ਜੀ।
0: ਜੀ
1: ਕੋਈ ਬੰਗਲਾਦੇਸ਼ੀ ਘੱਟ ਆ ਗਿਆ ਜਿੱਦਾਂ ਮਰਜ਼ੀ ਵੋਟ ਬਣੀ ਆ, ਸਾਡੇ ਵੀ ਪਿੰਡਾਂ ਚ ਪਤਾ ਸਾਨੂੰ ਆਹ ਵੋਟ ਕਿਹਦੀ ਆਹ ਵੋਟ ਕਿਹਦੀ ਆ
0: ਜੀ।
1: ਸ਼ਹਿਰਾਂ ਦੇ ਵਿੱਚ ਤਾਂ ਪੰਗਾ ਪੈਂਦਾ ਨਾ ਜੀ, ਸ਼ਹਿਰਾਂ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਬਣ ਬਣ ਦੀ ਲੱਕੜ ਇਕੱਠੀ ਹੋਈ ਹੁੰਦੀ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ ਤੇ ਨਾ ਪਤਾ ਹੁੰਦਾ ਗੁਆਂਢੀ ਨੂੰ, ਨੀ ਗੁਆਂਢੀ ਦਾ ਪਤਾ ਹੁੰਦਾ ਵੀ ਕੌਣ ਆ ਕਿੱਥੋਂ ਆਇਆ।
0: ਬਿਲਕੁਲ,
1: ਸੋ ਇਸ ਕਰਕੇ ਉਹ ਵੈਰੀਫਿਕੇਸ਼ਨ ਹੋ ਜਾਣੀ ਚਾਹੀਦੀ ਆ, ਉਹਦੇ ਵਿੱਚ ਕੋਈ ਹਿੱਕ ਨਹੀਂ ਹੈ ਜੀ। ਵਧੀਆ ਜਿਹਾ ਸਗੋਂ ਜਿਹੜੇ ਹੁੰਦੇ ਰਹਿਣੇ ਚਾਹੀਦੇ ਰਿਫੋਰਮ ਜਿਹੜੇ ਆ ਨਾ ਜੀ, ਉਹ ਹੁੰਦੇ ਰਹਿਣੇ ਚਾਹੀਦੇ ਕੰਟੀਨਿਊਸਲੀ।
0: ਬਿਲਕੁਲ
1: ਜੀ ਸਰ,
0: ਸੈਂਟ ਸਾਹਿਬ
1: ਬਾਕੀ ਹੁਣ ਤੁਸੀਂ ਤਾਂ ਕਰਨੀ ਆ।
0: ਨਹੀਂ ਨਹੀਂ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਤੁਹਾਡੇ ਤੋਂ ਆਗਿਆ ਲੈਣ ਤੋਂ ਪਹਿਲਾਂ ਨਾ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਜੁੜੇ ਨੇ ਜੀ, US ਤੋਂ ਉਹਨਾਂ ਦੀ ਗੱਲਬਾਤ ਸੁਣ ਲਈ ਹੈ, ਸ਼ਾਇਦ ਕੋਈ ਗੱਲਬਾਤ ਕਰਨੀ ਚਾਹੁੰਦੇ ਸਵਾਲ ਹੋਵੇ ਜਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਮੈਂ
0: ਪਹਿਲਾਂ ਬਦਨਾਮ ਇਸ ਚੀਜ਼ ਦੇ ਵਿਚ ਵੀ ਇਹ ਪਿੱਛੇ ਮੈਂ ਪਿਆ ਆ
2: ਜੀ, ਸਾਰਾ ਮਤਲਬ ਸਮਝਦਾ ਤੁਹਾਡਾ
0: ਜੀ,
2: ਅਸੀਂ ਇੰਨੇ ਵੀ ਕਮਲੇ ਨੀ
0: ਹੈਗੇ ਜੀ।
2: ਦੇਖੋ ਸਾਡੇ ਨਾ ਜਦੋਂ ਮਹਾਰਾਜ ਗੱਲ ਸੁਣਦਾ ਰਾਜਿੰਦ ਦੀ ਵੋਟਾਂ ਦੀ ਜਾਂ ਕੋਈ ਵੀ ਲਾ ਲੋ ਟੀਚਰ ਵਾਲੀ, ਅਸੀਂ ਕੋਈ ਬੇਸਿਕ ਸਟਰਕਚਰ ਤਿਆਰ ਹੀ ਨਹੀਂ ਕਰ ਸਕੇ ਅਜੇ ਤੱਕ, ਕਰ ਸਕੇ ਆ
0: ਨਾ ਜੀ ਨਾ, ਪੋਲੀਓ ਦੀਆਂ ਬੂੰਦਾਂ ਤੋਂ ਲੈ ਕੇ ਹੁਣ ਤੱਕ ਉਹੀ ਸਿਸਟਮ ਚੱਲੀ ਜਾਂਦਾ,
2: ਕਦੇ ਕਿਸੇ ਦੀ ਅਸੀਂ ਬਾਂਹ ਫੜ ਲੈਂਦੇ ਹਾਂ ਕਾਨੂੰਨ ਦੀ, ਕਦੇ ਕਿਸੇ ਦੀ ਲੱਤ ਫੜ ਲੈਂਦੇ ਹਾਂ, ਉਹਨੂੰ ਥੱਲਿਓ ਤਾਂ ਤਿਆਰ ਕਰਨ ਦੀ ਵਿਧੀ ਵਿਧਾਨ ਤਾਂ ਬਣਾਈ ਨਹੀਂ ਰਹੇ, ਕੋਈ ਬਣਾ ਰਹੇ ਅਸੀਂ
0: ਨਹੀਂ ਜੀ।
2: ਜਦੋਂ ਵੋਟਾਂ ਨੇੜੇ ਆਉਂਦੀਆਂ ਵੋਟਾਂ ਰੌਲਾ ਪੈ ਜਾਂਦਾ, ਜਦੋਂ ਕਿਸੇ ਕੰਮ ਦੀ ਲੋੜ ਆਉਂਦੀ ਉਦੋਂ ਕੰਮ ਦਾ ਰੌਲਾ ਪਾ ਕੇ ਪੈ ਜਾਂਦੇ ਹੋ
0: ਜੀ,
2: ਹਾਂਜੀ ਜਦੋਂ ਬਰਸਾਤ ਪੈਣੀ ਹੁੰਦੀ ਆ ਉਦੋਂ ਅਸੀਂ ਡੁੱਬ ਜਾਂਦੇ ਹਾਂ
0: ਜੀ,
2: ਤੇ ਹੁਣ 11 ਮਹੀਨੇ ਨਹਿਰਾਂ ਦਾ ਕੋਈ ਝਾਕ ਨਹੀਂ ਹੈਗੀ।
0: ਬਿਲਕੁਲ ਹੈ ਜੀ,
2: ਜਦੋਂ ਇਹੋ ਜਿਹੇ ਕੰਮ ਹੋਣੇ ਨੇ ਫਿਰ ਸਾਰੇ ਪਾਸੇ ਇਹੀ ਹਾਲ ਹੋਣਾ ਹੈ, ਰਿਜ਼ਲਟ ਤਾਂ ਇਹੀ ਨਿਕਲਣਾ।
0: ਬਿਲਕੁਲ ਹੈ ਜੀ,
2: ਅਸੀਂ ਇਹ ਕਾਨੂੰਨ ਨਹੀਂ ਬਣਾ ਸਕੇ ਭਾਈ, ਇੱਕ ਪੜ੍ਹੇ ਲਿਖੇ ਦੇ ਥੱਲੇ ਅਨਪੜ੍ਹ ਦੇ ਥੱਲੇ IAS ਅਫਸਰ ਲਾਉਣਾ ਸੈਕਟਰ।
0: ਬਿਲਕੁਲ ਹੈ, 10ਵੀਂ ਪਾਸ ਪਲੱਸ 2 ਪਾਸ ਤਾਂ ਜਿਹੜੇ ਨੇ ਕੀ ਕਹੀਏ ਹੁਣ, 7ਵੀਂ ਪਾਸ ਵਾਲਾ ਬਿਹਾਰ ਵਾਲਾ ਦੇਖ ਲਓ,
2: ਦੇਖੋ IAS ਉਹਦੇ ਉਹਦੇ ਕਿੰਨੇ ਉਹਦੇ 10 ਜਿਹੜੇ ਅੰਡਰ ਕੰਮ ਕਰਦੇ ਹੋਣਗੇ
0: ਜੀ,
2: ਆਹ ਤਾਂ ਸਾਡੇ ਹਾਲਾਤ ਨੇ
0: ਜੀ।
2: ਕੋਈ ਬੇਸਿਕ ਸਟਰਕਚਰ ਨਹੀਂ ਤਿਆਰ ਹੋ ਰਿਹਾ, ਮੈਂ ਤਾਂ ਕਹਿੰਦਾ ਦੇਖੋ ਕਿੰਨਾ ਵਧੀਆ ਨੇਪਾਲ ਵਾਲਿਆਂ ਨੇ ਕਰਿਆ ਸਰਕਾਰੀ
0: ਸਕੂਲ,
2: ਇਹ ਵੀ ਨੀ ਕਰਨਾ
0: ਚਾਹੀਦਾ,
2: ਸਿੱਧੇ ਬੱਚੇ ਜਿਹੜੇ ਸਰਕਾਰੀ ਮਹਿਕਮੇ ਨਾਲ ਲੋਕ ਜੁੜੇ ਨੇ ਉਹਦੇ ਬੱਚਿਆਂ ਨੂੰ ਸਰਕਾਰੀ ਸਕੂਲ ਕਹਿਣਾ ਜੀ, ਇੱਥੇ ਸਰਕਾਰੀ ਸਕੂਲ ਚ ਇਲਾਜ ਕਰਾਉਣਾ ਹਸਪਤਾਲਾਂ ਤੇ ਸਰਕਾਰੀ ਸਕੂਲ ਚ ਪੜ੍ਹਨਾ, ਤੁਸੀਂ ਫੀਸ ਲਾ ਦੇਣ
0: ਔਜਲਾ ਸਾਹਿਬ
2: ਪ੍ਰਾਈਵੇਟ
0: ਪ੍ਰਾਈਵੇਟ ਹੋਊਗੀ ਨਾ ਤਾਂ ਸਰਕਾਰੀ ਚ ਆਪਸ਼ਨ ਇੱਕੋ ਹੀ ਹੋਊਗੀ ਤਾਂ ਕਿੱਥੇ ਜਾਣਗੇ ਜੀ।
2: ਨਹੀਂ ਮੈਂ ਤਾਂ ਕਹਿਣਾ ਚਲਾਵੇ ਜਿਹਨੇ ਪ੍ਰਾਈਵੇਟ ਚਲਾਉਣਾ
0: ਬਿਲਕੁਲ,
2: ਪਰ ਜਦੋਂ ਜੇ ਉਹਦਾ ਸਿਲੈਕਚਰ ਆਪੇ ਉੱਪਰ ਚੱਕੇ ਜਿਹੜਾ ਪੱਧਰ ਜੀ, ਜਦੋਂ ਇੱਕ ਡੀਸੀ ਦੇ ਜਵਾਕ ਨੂੰ ਵੀ ਇਹ ਜਿੰਨੀ ਜੱਸੀ ਉੱਥੇ ਪੜਾਉਣਾ ਪੈਣਾ ਜੀ।
0: ਵੈਸੇ ਸ਼ੈਲੀ ਬਾਈ ਜੀ ਨੂੰ ਇੱਕ ਨਵਾਂ ਮੁੱਦਾ ਆਪਣਾ ਦੇ ਦਿੱਤਾ ਆਪਾਂ, ਵੈਸੇ ਨਾ ਇਸ ਮੁੱਦੇ ਦੇ ਉੱਤੇ ਕਿਸੇ ਨੇ ਧਾਰਨਾ ਨੀ ਹਜੇ ਤਾਂ ਲਾਇਆ।
2: ਸ਼ੈਲੀ ਵੀਰ ਕੀ ਕਹਿੰਦਾ ਜਾਊਗਾ,
0: ਨਹੀਂ ਦੇਖਦੇ ਆ ਕੀ ਕਹਿੰਦੇ ਆ, ਹਲੇ ਤਾਂ ਸਤਿ ਸ੍ਰੀ ਅਕਾਲ ਕਰ ਰਹੇ ਆ, ਐਪਰੀਸ਼ੀਏਟ ਕਰ ਰਹੇ ਆ।
2: ਠੀਕ ਹੈ, ਕੋਈ ਗੱਲ ਨੀ, ਆਪਦੇ ਵੀ ਕੰਮ ਹੁੰਦੇ ਨੇ, ਇਹਦਾ ਨੀ ਹੁੰਦੇ ਵੀ 24 ਘੰਟੇ ਧਰਨੇ ਹੀ ਲਾਉਣਾ, 23 ਘੰਟੇ ਹੁੰਦਾ, 1 ਘੰਟਾ ਘਰ ਦਾ ਕੰਮ ਵੀ ਕਰਨਾ ਹੁੰਦਾ
0: ਜੀ।
2: ਸੋ ਇਹ ਸਾਨੂੰ ਕਰਨਾ ਚਾਹੀਦਾ, ਜਿਹੜੀਆਂ ਚੀਜ਼ਾਂ ਨੇ ਬੇਸਕ ਕਰੇ ਨੀ ਰਹੇ। ਅੱਗੇ ਦੇਖੋ ਸਰਪੰਚ ਸੀ ਜਿਹੜਾ ਮੁੱਖ ਅਧਿਆਪਕ ਨੂੰ ਪੁੱਛ ਸਕਦਾ ਸੀ ਜਾ ਕੇ
0: ਜੀ,
2: ਸਰਪੰਚ ਦੇ ਅੰਡਰ ਆਵੇ, ਸਕੂਲ ਤਾਂ ਸਰਪੰਚ ਦੇ ਅੰਡਰ ਆਉਂਦੇ ਨੇ ਪਿੰਡਾਂ ਵਾਲੇ, ਅੱਜ ਵੀ ਉਹ ਮੀਟਿੰਗ ਲੈ ਸਕਦਾ ਸਰਪੰਚ
0: ਜੀ,
2: ਅੱਗੇ ਵੀ ਲੈਂਦੇ ਰਹੇ ਨੇ। ਹੁਣ ਤਾਂ ਗੱਲ ਤਾਂ ਇਹ ਹੋ ਗਈ ਨਾ, ਅੱਗੇ ਸਰਪੰਚ ਹੁੰਦਾ ਸੀ, ਹੁਣ ਤਾਂ ਇਹ ਵੀ ਇਹ ਸਰਪੰਚ ਅਕਾਲੀਆਂ ਦਾ, ਇਹ ਕਾਂਗਰਸ ਦਾ ਜੀ,
0: ਹਾਂ ਉਹ ਵੀ
2: ਫਲਾਨਿਆਂ ਦਾ, ਇਹ ਸਰਪੰਚ ਹਰ ਚੀਜ਼ ਵੰਡ ਕੇ ਰੱਖਦੀ।
0: ਉਹ ਕ੍ਰੈਡਿਟ ਦੀ ਵਾਰ ਆ ਨਾ, ਭਈ ਸਾਡਾ ਹੋਊਗਾ ਤਾਂ ਅਸੀਂ ਨਾਮ ਖੱਟਾਂਗੇ, ਉਹ ਚੀਜ਼ ਚੱਲ ਪਈ ਹੈ।
1: ਔਜਲਾ ਸਾਹਿਬ ਕਰੈਕਟਰ ਡਿੱਗ ਗਿਆ ਨਾ ਸਾਰਿਆਂ ਦਾ, ਕਰੈਕਟਰ ਡਿੱਗ ਗਿਆ। ਅੱਗੇ ਸਰਪੰਚ ਜਾਂਦਾ ਸੀ, ਐਸ ਐਚ ਓ ਨੂੰ ਦਬਕਾ ਮਾਰਦਾ ਸੀ, ਮੇਰੇ ਪੁੱਛੇ ਬਿਨਾ ਮੇਰਾ ਪਿੰਡ ਤਾਂ ਪਤਾ ਕਿੱਦਾਂ ਲਿਆ ਆ ਤੂੰ,
2: ਬੰਦਾ ਜਿਵੇਂ ਚੱਕ ਲੈ ਗਿਆ
0: ਬਿਲਕੁਲ।
1: ਹਾਂਜੀ, ਤੇ ਮੁੜ ਕੇ ਜਿਹੜਾ ਹੈਗਾ ਉਹੀ ਸਰਪੰਚ ਜਿਹੜੇ ਦਲਾਲ ਬਣ ਗਏ ਵਿੱਚੋਂ, ਉਹਨਾਂ ਨੂੰ ਖਲਾਉਂਦੇ ਤੇ ਆਪ ਵੀ ਵਿੱਚੋਂ ਕੁੰਡੀ ਲਾਉਂਦੇ ਹੈਗੇ ਜੀ, ਤੇ ਉਹਨਾਂ ਦਾ ਜਿਹੜਾ ਹੈਗਾ ਫਿਰ ਇੱਜ਼ਤ ਮਾਣ ਤਾਂ ਜਾਂਦਾ ਹੀ ਰਹਿਣਾ ਸੀ
0: ਜੀ।
2: ਹੁਣ ਤਾਂ ਜੀ ਸਰਪੰਚ ਕਹਿੰਦੇ
0: ਅੱਗੇ ਪੰਚਾਇਤਾਂ ਚ ਮਾੜੇ ਮੋਟੇ ਮਸਲੇ ਹੋ ਜਾਂਦੇ ਸੀ।
2: ਠੀਕ ਹੈ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ
1: ਸ਼ੁਕਰੀਆ
0: ਜੀ। ਸ਼ੈਲੀ ਆਪਣੇ ਸੈਣੀ ਸਾਹਿਬ ਕੁਝ ਕਹੋਗੇ ਹੋਰ ਜੀ?
1: ਮੈਂ ਤਾਂ ਇਹੀ ਕਹਿਣਾ ਹੈਗਾ ਆ ਜੀ, ਬਾਕੀ ਗੱਲਾਂ ਤਾਂ ਬਾਅਦ ਦੀਆਂ, ਤੇ ਹੁਣ ਏਦਾਂ ਆ ਕਿ ਅਮਰੀਕਾ ਜਿਹੜਾ ਆ ਫਸਿਆ ਆ ਉਹਦੇ ਬਾਰੇ ਸੋਚ ਰਿਹਾ ਸੀ ਜੀ, ਅਮਰੀਕਾ ਕਿੱਦਾਂ ਨਿਕਲੂਗਾ ਜੀ।
0: ਜਵਾਬ ਦੇ ਦਿੱਤਾ ਕਹਿੰਦੇ ਭਾਈ ਅਸੀਂ ਨੀ ਗੱਲ ਕਰਦੇ ਤੁਹਾਡੇ ਨਾਲ, ਤੁਹਾਡੇ ਤੇ ਵਿਸ਼ਵਾਸ ਨੀ ਸਾਨੂੰ।
1: ਸਵਾਲ ਤਾਂ ਇਹ ਹੈਗਾ ਨਾ ਜੀ, ਦੋ ਬੰਦਿਆਂ ਨੇ ਪੂਰੀ ਮਾਨਵਤਾ ਨੂੰ ਜਿਹੜਾ ਹੈਗਾ ਆ ਦਾਅ ਤੇ ਲਾਇਆ ਆ,
0: ਗਦੀ ਗੇੜ ਪਾਇਆ ਜੀ,
1: ਗਦੀ ਗੇੜ ਪਾਇਆ ਆ। ਤੁਸੀਂ ਦੇਖੋ ਨਾ 165 ਤੋਂ 67 ਬੱਚੀਆਂ ਜਿਹੜੀਆਂ ਹੈ ਜੀ, ਹੁਣ ਪਹਿਲੇ ਦਿਨ ਇਰਾਨ ਦੇ ਵਿੱਚ ਜਾ ਕੇ ਤੁਸੀਂ ਇਹ ਕੰਮ ਕੀਤਾ
0: ਜੀ।
1: ਤੇ ਸਰ ਇੱਕ ਗੱਲ ਹੈਗੀ ਆ ਭਾਰੇ ਸਾਹਿਬ, ਤੁਸੀਂ ਦੇਖਿਓ ਸਹੀ ਵੀ ਕਿਤੇ ਨਾ ਕਦੇ ਦੁਆ ਵਾਦੁਆ ਇਹ ਚੀਜ਼ਾਂ ਹੁੰਦੀਆਂ ਹੀ ਆ, ਇਹ ਵਾਦੁਆ ਲੱਗਣੀ ਹੈ ਨੀ, ਇਹ ਤਾਂ ਆਪ ਜਿਹੜਾ ਹੈਗਾ ਆ ਆਪਣੇ ਕੱਪੜੇ ਪਾੜ ਪਾੜ ਘੁੰਮਿਆ ਕਰੂਗਾ, ਅਮੈਰੀਕਨ ਨੂੰ ਪਤਾ ਹੀ ਨੀ ਲੱਗਦਾ ਵੀ ਇਹਨੂੰ ਲਾਹਣ ਚੰਗਾ।
0: ਨਹੀਂ ਅੰਦਰ ਖਾਤੇ ਦੇਖੋ, ਅੱਜ ਵੱਡਾ ਜੁਰਮਾਨਾ ਹੋਇਆ ਜਿਹੜਾ ਟੈਰਿਫ ਵਗੈਰਾ ਦੇ ਉੱਤੇ 166 ਬਿਲੀਅਨ ਦਾ, ਉਹਦੇ ਉੱਤੇ ਕੋਰਟ ਨੇ ਜਿਹੜਾ ਹੁਕਮ ਸੁਣਾਇਆ, ਮੈਂ ਅੱਗੇ ਜਾ ਕੇ ਕਰਾਂਗਾ ਖਬਰ। ਉਹ ਕਾਫੀ ਜਿਹੜਾ ਅੰਦਰ ਖਾਤੇ ਸਿਆਸਤ ਜਿਹੜੀ ਅਮਰੀਕਾ ਚ ਵੀ ਸਭ ਕੁਝ ਠੀਕ ਨਹੀਂ ਹੈ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਇੱਕ ਕੰਟਰੀ ਦਾ ਜਿਹੜਾ ਹੈਗਾ ਇੱਕ ਬਾਲ ਹੁੰਦਾ ਆ, ਇੱਕ ਬਾਲ ਰੁਤਬਾ ਹੁੰਦਾ ਜੀ
0: ਜੀ।
1: ਅੱਜ ਤੱਕ ਕਦੀ ਯੂਰਪ ਨੇ ਕਦੀ ਅਮਰੀਕਾ ਨੂੰ ਨਾ ਕੀਤੀ ਸੀ, ਕਿੱਥੇ ਕਹਿ ਦਿੰਦਾ ਸੀ ਐਤਕੀ ਤਗਲਿਆਂ ਨੇ ਕਿਹਾ ਨਾ ਸਾਡਾ ਨਾ ਸਮਾਨ ਵਰਤ ਹਾਂਜੀ ਨਾ ਸਾਡਾ ਸਮਾਨ ਵਰਤਣਾ ਨਾ ਤੂੰ ਸਾਡਾ ਜਿਹੜਾ ਹੈਗੀ ਆ ਧਰਤੀ ਵਰਤਣੀ ਆ
0: ਜੀ
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਜਦੋਂ ਉਹ ਸਾਰੇ ਜਿਹੜੀ ਸੁਪਰ ਪਾਵਰ ਦੇ ਤਾਂ ਦੇ ਉੱਤੇ ਮਸ਼ਹੂਰ ਸੀ ਵੀ ਪੂਰੀ ਦੁਨੀਆਂ ਨੂੰ ਕੰਟਰੋਲ ਕਰਦਾ, ਜਿੱਥੇ ਮਰਜ਼ੀ ਆ ਜਾਏ ਹਰ ਜਗ੍ਹਾ ਉਹਦੇ ਅੱਡੇ ਹਾਂਜੀ। ਹੁਣ ਆਪਣੇ ਆਪ ਵੱਡੇ ਵੀ ਚੱਕਣੇ ਹੋਏ ਨੇ,
0: ਕਿਉਂਕਿ ਸੈਨਿਕ ਸਾਹਿਬ ਇਹਦੇ ਵਿੱਚ ਅੰਦਰ ਖਾਤੇ ਜਿਹੜੀ ਆ ਜੀਓ ਪੋਲੀਟਿਕਸ ਹੈ ਨਾ ਉਹਨੂੰ ਜਦੋਂ ਦੇਖਦੇ ਆ, ਅਸਲ ਦੇ ਵਿੱਚ ਤਾਂ ਪੀੜਿਆ ਤਾਂ ਯੂਰਪ ਨੂੰ ਜਾ ਰਿਹਾ, ਇਹ ਯੂਰੋ ਜਿਹੜੀ ਕਰੰਸੀ ਆ ਉਹਨੂੰ ਪੀੜਿਆ ਜਾ ਰਿਹਾ ਨਾ, ਤੇ ਉਹ ਅਗਲੇ ਸਮਝ ਚੁੱਕੇ ਨੇ ਵੀ ਜੋ ਕੁਝ ਚੱਲ ਰਿਹਾ ਸਾਡੇ ਖਿਲਾਫ਼, ਸਾਨੂੰ ਡਾਊਨ ਕਦੇ ਡਾਲਰ ਕਦੇ ਥੱਲੇ ਡਿੱਗਦਾ ਨਜ਼ਰ ਆਇਆ ਜੀ, ਉਹ ਤਾਂ ਚੜ੍ਹਦਾ ਹੀ ਚੜ੍ਹਦਾ ਹੈ, ਜਦੋਂ ਵੀ ਕਿਤੇ ਨਾ ਕਿਤੇ ਕੋਈ ਵਿਵਾਦ ਛਿੜਦਾ ਚੜ੍ਹਦਾ ਹੀ ਚੜ੍ਹਦਾ ਹੈ ਜੀ। ਤੇ ਉਹਦੇ ਨਾਲ ਜਿਹੜਾ ਚਾਹੇ ਯੂਰਪੀਅਨ ਯੂਨੀਅਨ ਹੈ ਉਹਦਾ ਜਿਹੜਾ ਕਹਿ ਲਓ ਕਿ ਡਿੱਗ ਰਿਹਾ ਸਾਰਾ ਕੁਝ, ਮਹਿੰਗਾਈ ਜਿਹੜੀ ਆ ਪੱਧਰ ਹੋਰ
1: ਵੱਧ ਰਿਹਾ, ਸਾਰੇ ਦੇਸ਼ਾਂ ਦੀ ਕਰੰਸੀ ਡਿੱਗ ਰਹੀ ਆ, ਸਾਰੇ ਦੇਸ਼ਾਂ ਦੀ ਕਰੰਸੀ ਡਿੱਗ ਰਹੀ ਆ ਹਾਂਜੀ। ਉਹ ਕੋਈ ਨੀ, ਪਰ ਸਾਹਿਬ ਇਹ ਵੀ ਸਮਾਂ ਆ ਜਾਣਾ, ਤੁਸੀਂ ਦੇਖਿਓ ਸਹੀ ਕਿ ਆਹ ਜੋ ਐਕਸਪੈਕਟੇਸ਼ਨ ਹੈਗੀ ਸੀ ਵੀ ਹਾਂ ਵੀ ਇਹਨੂੰ ਅਮਰੀਕਾ ਨੂੰ ਇੰਗਲੈਂਡ ਵੀ ਜਵਾਬ ਦੇ ਦਊਗਾ, ਇਹ ਤਾਂ ਕਦੀ ਸੁਪਨੇ ਚ ਵੀ ਨਹੀਂ ਸੀ ਸੋਚਿਆ,
0: ਕਿਉਂਕਿ ਇਹਦੇ ਵਿੱਚ ਸੈਂਟਰ ਫਰਾਂਸ ਤੇ ਜਿਹੜਾ ਇੰਗਲੈਂਡ ਆ ਨਾ ਉਹਨਾਂ ਦਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸਮਝੌਤਾ ਹੋ ਚੁੱਕਿਆ, ਪਹਿਲਾਂ ਜ਼ਰੂਰ ਉਹ ਅਮਰੀਕਾ ਦੇ ਨਾਲ ਖੜਦਾ ਸੀ ਪਰ ਉਹ ਆਪ ਹੋਤਰੀਆਂ ਤੋਂ ਟਲਦਾ ਨੀ ਗਾ, ਉਹ ਅਗਲੇ ਫਿਰ ਜਵਾਬ ਹੀ ਦੇਣਗੇ। ਯੂਰਪੀਅਨ ਯੂਨੀਅਨ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਜਿਹੜਾ ਖਰਚ ਦਾ ਲੋਡ ਸੀਗਾ ਉਹ ਵੱਡਾ ਕਾਰਨ ਸੀਗਾ, ਜਿਹੜਾ ਯੂਰਪੀਅਨ ਯੂਨੀਅਨ ਦੇ ਵਿੱਚੋਂ ਇੰਗਲੈਂਡ ਵੱਖ ਹੋਇਆ ਜੀ, ਕਿਉਂਕਿ ਕਿਤੇ ਵੀ ਜੰਗ ਜਿਹੜੀ ਚਾਹੇ ਸੀਰੀਆ ਦੇ ਵਿੱਚ ਛੇੜੀ ਆ, ਚਾਹੇ ਇਹਨੇ ਇਰਾਨ ਦੇ ਸੋਰੀ ਇਰਾਨ ਦੇ ਨਾਲ ਜਿਹੜੇ ਆਪਣਾ ਸੀਗਾ ਬਗਦਾਦ ਜਾਂ ਹੋਰ ਸਾਰੇ ਮੁਲਕਾਂ ਦੇ ਵਿੱਚ ਛੇੜੀ ਹੈ, ਉਹਦਾ ਖਮਿਆਜਾ ਯੂਰਪ ਨੇ ਇੰਗਲੈਂਡ ਨੇ ਭੁਗਤਿਆ। ਤੇ ਫਰਾਂਸ ਦੇ ਵਿੱਚ ਕਿੰਨਾ ਕੁਝ ਵਾਪਰ ਗਿਆ, ਜਾਂ ਇੱਥੇ ਡੈਨਮਾਰਕ ਦੇ ਵਿੱਚ ਜਾਂ ਸਵੀਡਨ ਦੇ ਵਿੱਚ ਕੀ ਕੁਝ ਜਿਹੜੇ ਸਾਰੇ ਜਿਹੜੇ ਕੱਟੜਪੰਥੀਆਂ ਨੇ ਜੋ ਕੁਝ ਕੀਤਾ, ਉਹਦਾ ਭੁਗਤਾਨ ਜਿਹੜਾ ਕੀਤਾ ਇਹਨਾਂ ਮੁਲਕਾਂ ਦੇ ਵਿੱਚ।
1: ਸਰ ਸਦਾਮ ਹੁਸੈਨ ਇਹਨਾਂ ਨੇ ਮਾਰਿਆ, ਠੀਕ ਹੈ ਨਾ ਜੀ, ਅਲਟੀਮੇਟਲੀ ਜਿਹੜਾ ਉਹਦੇ ਕੋਲੋਂ ਨਿਕਲਿਆ ਕੁਛ ਨਹੀਂ, ਉਹ ਬਾਕੀ ਅਮੈਰੀਕਾ ਦਾ ਆਪਣੇ ਐਕਸ਼ਨ ਨੂੰ ਜਿਹੜਾ ਹੈਗਾ ਜਸਟੀਫਾਈ ਕਰ ਲਊਗਾ। ਜਿਹੜੇ ਨਾਲ ਪਿੱਛੇ ਤੁਰੇ ਸੀਗੇ ਉਹ ਤਾਂ ਇੱਕ ਵਾਰੀ ਸੋਚਦੇ ਹੀ ਹੋਣਗੇ ਯਾਰ ਜੋ ਕਹਿੰਦਾ ਸੀ ਉਹ ਤਾਂ ਨਿਕਲਿਆ ਨੀ, ਅਸੀਂ ਐਵੇਂ ਲੜਾਈ ਲੜਦੇ ਰਹੇ
0: ਨਾਲੇ ਦੇ ਆ ਕੇ। ਉਹਦਾ ਵੀ ਮਕਸਦ ਕੋਈ ਵੀ ਹੈ ਨਾ, ਜਿਹੜਾ ਆਪਣੀ ਕਰੰਸੀ ਜਾਂ ਆਪਣਾ ਬੈਂਕ ਸਿਸਟਮ ਚਲਾਉਣਾ ਚਾਹੁੰਦਾ, ਤਾਂ ਉਹਦੇ ਖਿਲਾਫ਼ ਇਹ ਚੀਜ਼ ਕਰਦੇ ਨੇ ਵੀ ਤੂੰ ਆਪਣਾ ਕਿੱਦਾਂ ਕਰ ਲੂੰਗਾ ਸਾਡੇ ਅੰਡਰ ਰਹਿ। ਉਹੋ ਹੀ ਮਸਲਾ ਹੁਣ ਇਰਾਨ ਦੇ ਨਾਲ ਵੀ ਹੈ
1: ਸਰ, ਇਰਾਨ ਨਾਲ ਦੇ ਕੰਮ ਚ ਫਸ ਗਏ ਇਹ
0: ਜੀ।
1: ਤੁਸੀਂ ਦੇਖਿਓ ਸਹੀ, ਇਹ ਕਰੰਸੀ ਵੀ ਜਿਹੜੀ ਹੈਗੀ ਆ ਇਹ ਵੀ ਬਦਲ ਜਾਣੀ ਆ
0: ਬਿਲਕੁਲ,
1: ਜੇ ਹੁਣ ਬ੍ਰਿਕਸ ਵਾਲਿਆਂ ਨੇ ਥੋੜਾ ਜਿਹਾ ਹੋਰ ਚੱਕ ਲਿਆ ਨਾ ਸਿਰ ਤੇ ਕੰਮ ਹੋਇਆ
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ। ਉਹ ਤਾਂ ਸਮੇਂ ਦੇ ਉੱਤੇ ਜੇ ਕਰ ਲੈਣਗੇ ਸੂਤ ਲੈ ਜਾਣਗੇ ਬਿਲਕੁਲ ਹੈ ਜੀ
1: ਬਿਲਕੁਲ ਠੀਕ ਹੈ ਸਰ
0: ਜੀ।
1: ਉਹ ਇਜਾਜ਼ਤ ਸਰ,
0: ਥੈਂਕ ਯੂ ਜੀ ਸਾਹਿਬ, ਬਹੁਤ ਬਹੁਤ ਸ਼ੁਕਰੀਆ
1: ਸਾਰਿਆਂ ਦਾ,
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਬਾਈ ਜੀ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੁਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੁਜੀ ਖੂਹ ਚੋਂ ਨਿਕਲੋ ਮਾੜਾ ਜਿਹਾ ਬਾਹਰ ਨੂੰ। ਹਾਂਜੀ ਜੀ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਸੁਰਿੰਦਰ ਕੌਰ ਮਾਲ ਜੀ, ਆਪਣੇ ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਆਪਣੇ ਨਾਲ ਦੀ ਨਾਲ, ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਵਾਲੇ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਯੂਟਿਊਬ ਨੂੰ ਜ਼ਰੂਰ ਕਰ ਲਓ ਜੀ, ਤੇ ਚੰਗਾ ਲੱਗਦਾ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ। ਸਤਿ ਸ੍ਰੀ ਅਕਾਲ ਜੀ ਦੁਬਾਰਾ ਤੋਂ ਫਿਰ ਜੀ ਮੁਕੱਦਰ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ, ਮੈਂ ਤਾਂ ਸੁਣੀ ਜਾਂਦਾ ਜੀ ਸਾਡੇ ਸੈਣੀ ਬਾਈ ਜੀ ਦੀ ਗੱਲ
0: ਜੀ,
3: ਤੇ ਉਹ ਚਲੋ ਆਪਣੇ ਤਜਰਬੇ ਦੇ ਹਿਸਾਬ ਨਾਲ ਸਲਾਹਾਂ ਦੇਈ ਜਾਂਦੇ ਸੀ ਉਹ ਵੀ ਆ ਸ਼੍ਰੋਮਣੀ ਕਮੇਟੀ ਨੂੰ ਵੀ ਇਹਨਾਂ ਨੇ ਕਿਉਂ ਕੇਸ ਲਾਇਆ, ਤੇ ਰਾਜਵਾਨ ਸਾਹਿਬ ਵੀ ਉਹਨੂੰ ਕਹਿਣ ਉਹਨਾਂ ਨੂੰ ਕਹਿਣ ਵੀ ਮੈਨੂੰ ਫਾਂਸੀ ਦਿਓ ਮਹੀਨੇ ਦੇ ਵਿਚ
0: ਜੀ।
3: ਇਹ ਰਿਸ਼ਤਾ 9 ਮਾਸ ਦਾ ਭਾਬੇ, ਉਹ ਕਿਵੇਂ ਉਹੀ ਗੱਲ ਟੁੱਟ ਜੂ?
0: ਜੇ ਮੈਂ ਗਲਤ ਨਹੀਂ ਤਾਂ ਇੱਕ ਵਾਰੀ ਕੋਰਟ ਨੇ ਕਿਹਾ ਵੀ ਸੀਗਾ, ਤਾਂ ਜਵਾਬ ਤਾਂ ਮੰਗਿਆ ਸੀ ਨਾ ਵੀ ਤੁਸੀਂ ਫਾਂਸੀ ਅਜੇ ਤੱਕ ਕਿਉਂ ਨੀ ਦਿੱਤੀ, ਇਹ ਸੀਗਾ ਨਾ ਆਇਆ ਮਸਲਾ ਇੱਕ ਵਾਰੀ?
3: ਗੱਲ ਤਾਂ ਉਹੀ ਹੈ ਨਾ ਬਾਈ ਜੀ, ਇਹ ਇੰਨਾ ਲੰਮਾ ਕਿਉਂ ਚੱਲਦਾ ਹੁੰਦਾ, ਵੀ ਕਾਰਨ ਕੀ ਹੈ ਇਹਦਾ, ਵੀ ਇਹਦਾ ਹੱਲ ਕਿਉਂ ਨੀ ਹੁੰਦਾ? ਇਹ ਮਤਲਬ ਇੰਨੇ ਚਿਰ ਤੋਂ ਜਦੋਂ ਕਿ ਖੁਦ ਮੰਨ ਲਓ ਹੁਣ ਵੀ ਚਲੋ ਹੋ ਸਕਦਾ ਵੀ ਮੰਨ ਲਓ ਅਕਾਲੀ ਦਲ ਭਾਈ ਵੱਲ ਹੀ ਪਾਉਣ ਨੂੰ ਤਿਆਰ ਹੋਵੇ ਇਹਨਾਂ ਦੇ ਨਾਲ
0: ਜੀ,
3: ਇੰਨੇ ਸਾਲ ਮੰਨ ਲਓ ਟਵਾਣਾ ਸਾਹਿਬ ਤਾਂ ਕਈ ਵਾਰੀ ਕਹਿ ਜਾਂਦੇ ਨੇ ਥੋੜਾ, ਮੈਨੂੰ ਲੱਗਦਾ ਉਹ ਗਲਤ ਕਹਿੰਦੇ ਨੇ, ਪਹਿਲਾ ਸਮਝੌਤਾ ਜਿਹੜਾ ਸਭ ਤੋਂ ਪਹਿਲਾਂ ਸੀ ਉਹ ਸ਼ਿਵ ਸੈਨਾ ਦਾ ਸੀ ਇਹਨਾਂ ਨਾਲ,
0: ਸ਼ਿਵ ਸੈਨਾ
3: ਦੂਜੇ ਨੰਬਰ ਤੇ ਅਕਾਲੀ ਦਲ
0: ਦੇ ਵਿੱਚ ਹਾਂਜੀ ਬਿਲਕੁਲ
3: ਹਾਂ ਦੂਜੇ ਨੰਬਰ ਤੇ ਅਕਾਲੀ ਦਲ ਹੋਇਆ ਸੀ
0: ਜੀ,
3: ਜਦੋਂ ਕਿ ਟਵਾਣਾ ਸਾਹਿਬ ਹਰ ਵਾਰੀ ਇਹੀ ਕਹਿੰਦੇ ਨੇ ਵੀ ਪਹਿਲੇ ਨੰਬਰ ਤੇ ਅਕਾਲੀ ਦਲ ਦਾ ਸੀ, ਦੂਜੇ ਨੰਬਰ ਤੇ ਸ਼ਿਵ ਸੈਨਾ ਦਾ ਸੀ
0: ਜੀ,
3: ਜਦੋਂ ਕਿ ਏਦਾਂ ਨਹੀਂ ਸੀ ਵੀ ਇਹਨਾਂ ਦਾ ਦੂਜੇ ਨੰਬਰ ਤੇ ਸੀ, ਫਿਰ ਵੀ ਤੁਸੀਂ ਦੇਖੋ ਇੰਨੇ ਸਾਲਾਂ ਭਾਈ ਵੱਲ ਹੀ ਆ
0: ਜੀ,
3: ਤੇ ਫਿਰ ਇਹ ਮਸਲੇ ਜਿਹੜੇ ਨੇ ਇਹ ਹੱਲ ਕਿਉਂ ਨੀ ਹੋਏ
0: ਜੀ?
3: ਮੈਂ ਨਾ ਅਸਲ ਚ ਮੈਨੂੰ ਐ ਲੱਗਦਾ ਅਸਲ ਚ ਨਾ ਮੈਂ ਜਿਹੜੀ ਗੱਲ ਮੈਂ ਕਹਿਣਾ ਆਪਣਾ ਹੁਣ ਚਲੋ ਆਪਣਾ ਸੈਣੀ ਬਾਈ ਜੀ ਦੇ ਹਾਸੇ ਦੀ ਗੱਲ ਲਾ ਲਓ, ਸੀਰੀਅਸ ਕਹਿ ਗਏ ਵੀ ਅਕਾਲੀ ਦੇ ਵਿਚਾਰੇ
0: ਜੀ,
3: ਤੇ ਉਹ ਵਿਚਾਰੇ ਤਾਂ ਸਾਰੇ ਹੀ ਨੇ, ਕੋਈ ਵੀ ਇਹਨਾਂ ਚੋਂ ਘੱਟ ਨੀ, ਪਰ ਮੈਂ ਕਿਹਾ ਵੀ ਉਹ ਵਿਚਾਰਿਆਂ ਨੂੰ ਕੱਲਿਆਂ ਛੱਡ ਕੇ ਤੇ ਆਪਾਂ ਫਿਰ ਉਹੀ ਗੱਲ ਵੀ ਦੂਜੇ ਵਿਚਾਰੇ ਉਹੀ ਗੱਲ ਆਪਾਂ ਲਾਏ, ਪਰ ਚੱਕਰ ਪਤਾ ਕੀ ਹੈ, ਦਿੱਕਤ ਪਤਾ ਕੀ, ਆਪਾਂ ਨੂੰ ਨਾ ਮੈਂ ਪਿਛਲੇ ਦਿਨ ਮੈਂ ਕੋਈ ਪਰਸਨਲ ਗੱਲ ਨੀ ਕਰਦਾ ਪਿਆ ਨਾ ਹੀ ਮੈਂ ਕਰਾਂ
0: ਜੀ,
3: ਹਰ ਇੱਕ ਤੇ ਸੋਚ ਆਪਾਂ ਅਸਲ ਚ ਨਾ ਆਪਾਂ ਮੰਨ ਲਓ ਜਦੋਂ ਅਕਾਲੀ ਕਾਂਗਰਸ ਰਿਪੀਟ ਹੁੰਦੇ ਪਏ ਸੀ ਕਈ ਸਾਲਾਂ ਤੋਂ
0: ਜੀ,
3: ਉਹ ਕਿਉਂ ਹੁੰਦੇ ਸੀ? ਲੋਕ ਮੰਨ ਲਓ ਉਹਨਾਂ ਤੋਂ ਅੱਕ ਜਾਂਦੇ ਸੀ, ਉਹਨਾਂ ਨੂੰ ਵੋਟਾਂ ਪਾ ਦਿੰਦੇ ਸੀ, ਉਹਨਾਂ ਨੂੰ ਅੱਕ ਜਾਂਦੇ ਸੀ, ਉਹਨਾਂ ਨੂੰ ਪਾ ਦਿੰਦੇ ਸੀ, ਐਂ ਚੱਲਦਾ ਪਿਆ ਸੀ ਨਾ
0: ਜੀ,
3: ਤੇ ਫੇਰ ਮੰਨ ਲਓ ਇਹ ਨਵਾਂ ਆਪਸ਼ਨ ਦਿਸਿਆ ਸਾਰਿਆਂ ਨੂੰ ਵੀ ਇਹ ਤਾਂ ਦੋਵੇਂ ਇੱਕੋ ਜਿਹੇ ਨੇ ਵੀ ਆਪਾਂ ਹੁਣ ਇਹ ਨਵੇਂ ਠੀਕ ਨੇ ਵੀ ਇਹਨਾਂ ਨੂੰ ਆਪਾਂ ਪਾਉਂਦੇ ਹਾਂ ਵੀ ਹੋ ਸਕਦਾ ਇਹ ਠੀਕ ਹੋਣ
0: ਜੀ
3: ਐਂ ਵੋਟਾਂ ਪਈਆਂ ਇਹਨਾਂ ਨੂੰ
0: ਜੀ
3: ਹੁਣ ਮੈਂ ਵਾਰ ਵਾਰ ਇਹੀ ਗੱਲ ਹੁਣ ਇਹਨਾਂ ਨੂੰ ਲੱਗਦਾ ਵੀ ਹੁਣ ਮੰਨ ਲਓ ਵੀ ਇਹ ਗਲਤ ਨੇ ਮੈਂ ਪਿਛਲੇ ਦਿਨ ਇਹ ਗੱਲ ਕਹੀ ਸੀ ਇਹ ਕੋਈ ਵੀ ਜਦੋਂ ਸਰਕਾਰ ਚੁਣਦੇ ਆਪਾਂ 6 ਮਹੀਨੇ ਪਿੱਛੋਂ ਆਪਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ
0: ਜੀ
3: ਕਿਉਂਕਿ ਸੱਤਾ ਦਾ ਚਰਿੱਤਰ ਇੱਕੋ ਜਿਹਾ ਹੀ ਹੈ ਭਾਰਤ ਬਾਈ ਜੀ ਸਾਡੇ ਇੱਥੇ
0: ਜੀ
3: ਤੁਸੀਂ ਇਹੀ ਮਾਨ ਸਾਹਿਬ ਮੈਂ ਤੁਹਾਨੂੰ ਗੱਲ ਦੱਸਦਾ ਇਹੀ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਜਦੋਂ ਚੋਣਾਂ ਤੋਂ ਪਹਿਲਾਂ ਇਹ ਕਹਿੰਦੇ ਸੀ ਵੀ ਸਾਡੀ ਸਰਕਾਰ ਬਣਾ ਦਿਓ ਨਾ ਮੋਢੇ ਤੇ ਪਰਨਾ ਹੋਊਗਾ ਤੇ ਨਾ ਪੰਜਾਬ ਚ ਧਰਨਾ ਹੋਊਗਾ
0: ਜੀ
3: ਇਹੀ ਕਹਿੰਦੇ ਸੀ
0: ਬਿਲਕੁਲ
3: ਹੁਣ ਹੁਣ ਜਦੋਂ ਕੁਰਸੀ ਤੇ ਬਹਿ ਗਏ ਉਦੋਂ ਕੀ ਕਹਿੰਦੇ ਇਹ ਤਾਂ ਜਾਂ ਵਾਇਆ ਨੀ ਪਤਾ ਨੀ ਜਗ੍ਹਾ ਕੀ ਕੋਈ ਡਾਇਲੋਗ ਉਹਨਾਂ ਨੇ ਬੋਲਿਆ ਸੀ ਮਾਨ ਸਾਹਿਬ ਨੇ
0: ਜੀ
3: ਇਹ ਤਾਂ ਜਗ੍ਹਾ ਭਾਲਦੇ ਨੇ ਪਤਾ ਨੀ ਵਜ੍ਹਾ ਭਾਲਦੇ ਨੇ ਐਂ ਕਰਕੇ ਕੁਛ ਕਿਹਾ ਸੀ ਇਹਨਾਂ ਨੇ
0: ਜੀ
3: ਉਹਨਾਂ ਹੀ ਲੋਕਾਂ ਤੇ ਜਿਹੜੇ ਜਿਹੜੇ ਜਿਹੜੇ ਇਹਨਾਂ ਦੀ ਸਰਕਾਰ ਦੇ ਵਿੱਚ ਧਰਨੇ ਲਾਉਂਦੇ ਨੇ
0: ਜੀ
3: ਉਹਨਾਂ ਵਾਸਤੇ ਮਾਨ ਸਾਹਿਬ ਨੇ ਉਹ ਡਾਇਲੋਗ ਬੋਲਿਆ
0: ਜੀ
3: ਵੀ ਇਹ ਤਾਂ ਫਾਲਤੂ ਨੇ ਵੀ ਇਹ ਤਾਂ ਐਵੇਂ ਵਿਹਲੇ ਨੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ
0: ਜੀ
3: ਠੀਕ ਹੈ ਜਦੋਂ ਮੰਨ ਲਓ ਪਿਛਲੀ ਸਰਕਾਰ ਵੇਲੇ ਕਾਂਗਰਸ ਦਾ ਹੋਊ ਜਾਂ ਬਾਦਲ ਸਾਹਿਬ ਦਾ ਟਾਈਮ ਸੀ
0: ਜੀ
3: ਉਦੋਂ ਇਹ ਵੀ ਮੰਨ ਲਓ ਕੁੱਕੀ ਗਿੱਲ ਸਾਹਿਬ ਅੱਜ ਤੱਕ ਗਿਲਾ ਕਰਦੇ ਨੇ ਇਸ ਗੱਲ ਦਾ ਵੀ ਸੁਖਬੀਰ ਬਾਦਲ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਕੁੱਕੀ ਗਿੱਲ ਐ ਕਰਕੇ ਜੇਲ੍ਹ ਚ ਬੰਦ ਹੈ
0: ਜੀ
3: ਤੇ ਕਹਿੰਦੇ ਖੂਹ ਚ ਕੁੱਕੀ ਗਿੱਲ ਵੀ ਮੈਨੂੰ ਤਾਂ ਪਤਾ ਹੀ ਨੀ ਕੁੱਕੀ ਗਿੱਲ ਕੌਣ ਹੈ
0: ਜੀ
3: ਤੇ ਜਦੋਂ ਉਦੋਂ ਇਹਨਾਂ ਦੇ ਟਾਈਮ ਦੇ ਵਿੱਚ ਕਿਸਾਨ ਧਰਨੇ ਲਾਉਂਦੇ ਸੀ ਉਦੋਂ ਇਹ ਵੀ ਕਹਿੰਦੇ ਸੀ ਵੀ ਇਹ ਤਾਂ ਵਿਹਲੇ ਨੇ ਇਹ ਤਾਂ ਐਵੇਂ ਫਿਰਦੇ ਨੇ ਉਹੀ ਗੱਲ
0: ਜੀ
3: ਇਹ ਸੱਤਾ ਦਾ ਚਰਿੱਤਰ ਭਾਈ ਭਾਰਜ ਬਾਈ ਜੀ ਇੱਕੋ ਜਿਹਾ ਹੀ ਹੈ ਇਹ ਸਿਰਫ ਕੁਰਸੀ ਦੂਜੇ ਨੂੰ ਭੰਡ ਕੇ ਮੇਰੀ ਕੁਰਸੀ ਤੇ ਬਹਿਣਾ ਚਾਹੁੰਦੇ ਨੇ
0: ਜੀ
3: ਬਹਿ ਕੇ ਤੇ ਮੁੜ ਕੇ ਫਿਰ ਜਿਹੜੀ ਸੱਤਾ ਦੀ ਤੇ ਵਿਰੋਧੀ ਧਿਰ ਦੀ ਬੋਲੀ ਹੈ ਇਹ ਇੱਕ ਦੂਜੇ ਤੱਕ ਘੁੰਮ ਜਾਂਦੀ ਹੈ ਇਹ ਜਿਹੜੀ ਚੀਜ਼ ਇਹ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਕਹਿੰਦੇ ਨੇ ਉਦੋਂ ਉਲਟੇ ਸੱਤਾ ਦੇ ਵਿੱਚ ਹੁੰਦਿਆਂ ਕਹਿੰਦੇ ਨੇ ਜਦੋਂ ਸੱਤਾ ਧਿਰ ਜਾਂਦੇ ਨੇ ਫਿਰ ਦੂਜੇ ਪਾਸੇ ਕਹਿੰਦੇ ਨੇ
0: ਜੀ
3: ਹੁਣ ਮੈਂ ਤਾਂ ਕੀ ਸਮਝਾਉਣਾ ਜਾਂ ਕੀ ਮੈਂ ਤਾਂ ਕੁਛ ਵੀ ਨੀ ਹੈਗਾ ਕਿ ਸਾਰੇ ਬੰਦੇ ਹੀ ਸਮਝਦੇ ਨੇ ਪਰ ਭਾਰਜ ਬਾਈ ਜੀ ਅਸਲ ਚ ਨਾ ਫਿਰ ਆਪਾਂ ਇਹ ਸੋਚਦੇ ਵੀ ਹੁਣ ਵੋਟ ਕਿਹਨੂੰ ਪਾਉਣੀ ਹੈ ਵੀ ਇਹਨੂੰ ਪਾ ਲਈ ਇਹਨੂੰ ਪਾ ਲਈ
0: ਪਰ ਜੋ ਹਕੀਕਤ ਜਾਂ ਹਾਲਾਤਾਂ ਨੂੰ ਦੇਖਦੇ ਆ ਫਿਰ ਕਿਤੇ ਨਾ ਕਿਤੇ ਤਾਂ ਕੁਝ ਤਾਂ ਚੀਜ਼ ਸੋਚਣੀ ਪੈਗੀ
3: ਭਾਰਜ ਬਾਈ ਜੀ ਮੈਂ
0: ਪਹਿਲਾਂ ਨਾ ਮੈਂ ਅੱਜ ਟਾਈਟਲ ਲਿਖਣ ਲੱਗਾ ਸੀਗਾ ਅੱਜ ਦੇ ਪ੍ਰੋਗਰਾਮ ਦਾ ਕਿ ਜੋ ਕੁਝ ਵੀ ਇਹ ਸਾਰਾ ਵਾਪਰ ਰਿਹਾ ਕਿ ਪਹਿਲਾਂ ਤਾਂ ਮੈਂ ਉਹ ਲਿਖਣ ਲੱਗਾ ਸੀ ਸਿਰ ਖਪਾਈ ਕਾਹਦੀ ਕਰਨੀ ਹੈ ਜਦ ਕਿਸੇ ਨੇ ਕੋਈ ਬਾਂਹ ਨੀ ਫੜਦਾ ਕੋਈ ਕਾਹਦੇ ਨੀ ਇਹ ਤਾਂ ਆਪਣੀ ਅਸੀਂ ਫਰਸਟ੍ਰੇਸ਼ਨ ਕੱਢ ਲੈਂਦੇ ਹਾਂ ਬਸ ਠੀਕ ਹੈ ਤੇ ਉਹਦੇ ਨਾਲ ਉਹ ਇਹ ਨੀ ਚੰਗਾ ਕਿ ਆਰਾਮ ਨਾਲ ਆਪਣਾ ਕੁਝ ਨਾ ਕੁਝ ਹੋਰ ਪ੍ਰੋਗਰਾਮ ਉਲੀਕ ਲਿਆ ਕਰੀਏ
3: ਭਾਰਜ ਬਾਈ ਜੀ ਮੈਂ ਨਾ ਤੁਹਾਨੂੰ ਐਵੇਂ ਨੀ ਕਹਿਣ ਦਿਆ ਮੈਂ ਤੁਹਾਨੂੰ ਇਹ ਗੱਲਾਂ ਉਦਾਹਰਣ ਦੇ ਕੇ ਕਹਿਣ ਦਿਆ ਵਾ ਬਾਕੀ ਤੁਹਾਨੂੰ ਵੀਡੀਓ ਭੇਜ ਦਿਆਂਗਾ ਮੈਂ ਕਈ ਵਾਰੀ ਮਾਲੀ ਸਾਹਿਬ ਕਹਿੰਦੇ ਹੁੰਦੇ ਵੀ ਭਗਵੰਤ ਮਾਨ ਸਾਹਿਬ ਦੀਆਂ ਕੇਜਰੀਵਾਲ ਦੀਆਂ ਪਿਛਲੀਆਂ ਵੀਡੀਓ ਕੱਢ ਦਿਓ ਆਪਾਂ ਨੂੰ ਇਹੀ ਕਿਉਂ ਲੱਗਦਾ ਪਿਆ ਵੀ ਇਹੀ ਕਿਉਂ ਲੱਗਦਾ ਪਿਆ ਵੀ ਇਹੀ ਐਂ ਕਰਦੇ ਪਏ ਨੇ
0: ਜੀ
3: ਜੇ ਮੰਨ ਲਓ ਪਿਛਲੇ ਸਹੀ ਸੀ ਫਿਰ ਅਸੀਂ ਕਾਂਗਰਸ ਅਕਾਲੀ ਰਿਪੀਟ ਕਿਉਂ ਕਰਦੇ ਪਏ
0: ਜੀ
3: ਜੇ ਇਹਨਾਂ ਤੋਂ ਇੱਕ ਸਹੀ ਸੀ ਫਿਰ ਇਹੀ ਚੱਲਣ ਦਿੰਦੇ
0: ਜੀ
3: ਫਿਰ ਇਹ ਨਵੇਂ ਕਿਉਂ ਲਿਆਏ
0: ਜੀ
3: ਇਹਨਾਂ ਨੂੰ ਕਿਉਂ ਵਾਰ ਵਾਰ ਅਸੀਂ ਰਿਪੀਟ ਕਰਦੇ ਪਏ ਸੀ ਕਿਉਂ ਇਹਨਾਂ ਨੂੰ ਬਦਲਦੇ ਪਏ ਸੀ
0: ਜੀ
3: ਹੁਣ ਇਹਨਾਂ ਤੋਂ ਅੱਕ ਗਏ ਸੀ ਇਹ ਕਾਰਨ ਇਹੀ ਹੈ ਜੇ ਤੁਸੀਂ ਇਹੀ ਮੈਂ ਤੁਹਾਨੂੰ ਵਾਰ ਵਾਰ ਕਹੀ ਜਾਣਾ ਵੀ ਤੁਸੀਂ ਇਹਨਾਂ ਤੋਂ ਬਣਾ ਲਓ ਕੋਈ ਬਣ ਲਓ ਬਣ ਜਾਏਗੀ ਅਕਾਲੀ ਚੋਂ ਬਣ ਜਾਏ ਕਾਂਗਰਸੀਆਂ ਚੋਂ ਬਣ ਜਾਏ ਤੁਸੀਂ 6 ਮਹੀਨੇ ਪਿੱਛੋਂ ਇਹੀ ਜਨਤਾ ਉਹਨਾਂ ਦੇ ਖਿਲਾਫ ਹੀ ਬੋਲਦੀ ਵਿਖਾ ਦੂ
0: ਬਿਲਕੁਲ ਹੈ ਜੀ
3: ਕਿਉਂਕਿ ਕਾਰਨ ਸੱਤਾ ਦਾ ਭਾਰਜ ਬਾਈ ਜੀ ਇਹ ਨਾ ਚਰਿੱਤਰ ਇੱਕੋ ਜਿਹੇ ਇਹ ਨਾ ਉਹ ਮੈਂ ਨਾ ਆਪਣਾ ਸੰਕੇਤ ਉਪਾਧਿਆਇ ਆਇਆ ਹੈ ਉਹ ਦਿੱਲੀ ਉਹ ਨੈਸ਼ਨਲ ਚੈਨਲ ਤੇ ਨੀ ਉਹ ਉਹਨੇ ਆਪਣਾ ਪਹਿਲਾਂ ਨੈਸ਼ਨਲ ਤੇ ਸੀ ਉਹ NDTV ਤੇ ਆਉਂਦਾ ਹੁੰਦਾ ਸੀ
0: ਜੀ
3: ਤੇ ਉਹਨੇ ਇਹ ਗੱਲ ਕਹੀ ਸੀ
0: ਜੀ
3: ਕਹਿੰਦਾ ਵੀ ਸਿਆਸਤ ਦੇ ਵਿੱਚ ਦੋ ਹੀ ਪਹਿਲੂ ਹੈਗੇ ਨੇ ਵੀ ਸੱਤਾ ਦਾ ਚਰਿੱਤਰ ਇੱਕ ਵਿਰੋਧੀ ਧਿਰ ਤੇ ਇੱਕ ਮੰਨ ਲਓ ਸੱਤਾ ਧਿਰ
0: ਜੀ
3: ਵੀ ਜਦੋਂ ਇਹ ਸੱਤਾ ਚ ਹੁੰਦੇ ਨੇ ਉਦੋਂ ਇਹ ਸੇਮ ਬਿਆਨਬਾਜ਼ੀਆਂ ਕਰਦੇ ਨੇ ਤੁਸੀਂ ਸੁਣ ਕੇ ਦੇਖ ਲਓ ਜੇ ਨਾ ਹੋਵੇ ਤਾਂ ਤੁਸੀਂ ਇਹ ਮਾਨ ਸਾਹਿਬ ਦੀਆਂ ਸੁਣ ਲਓ ਇਹੀ ਬਾਦਲ ਸਾਹਮਣੇ ਦੀਆਂ ਸੁਣ ਲੋ ਇਹ ਜਦੋਂ ਜਦੋਂ ਵਿਰੋਧੀ ਧਿਰ ਚ ਹੁੰਦੇ ਨੇ ਉਦੋਂ ਐ ਲੱਗਦਾ ਵੀ ਬਸ ਇਹਨਾਂ ਤੋਂ ਖੈਰ ਖਵਾ ਕੋਈ ਵੱਡਾ ਏ ਦੁਨੀਆਂ ਦੇ ਵਿਚ ਕੋਈ ਹੈ ਹੀ ਨੀ
0: ਬਿਲਕੁਲ
3: ਇਹਨਾਂ ਨੂੰ ਸਾਰੀ ਦੁਨੀਆਂ ਦਾ ਫਿਕਰ ਹੈ
0: ਜੀ ਜਿਹੜਾ ਤੁਸੀਂ ਗੱਠਜੋੜ ਦੀ
3: ਨਹੀਂ ਨਹੀਂ ਤੁਸੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਭਰਜ ਬਾਈ ਜੀ ਆਪਾਂ ਮੈਂ ਮਾਨ ਸਾਹਿਬ ਦੀ ਗੱਲ ਨੀ ਕਰਦਾ ਹੈਗਾ ਮੈਂ ਸਾਰਿਆਂ ਨੂੰ ਸੇਮ ਰੱਖ ਕੇ ਗੱਲ ਕਹਿਣ ਦਿਆ ਵਾ
0: ਜੀ
3: ਇਹੀ ਮਾਨ ਸਾਹਿਬ ਹਰਾਂ ਨੇ ਉਹ ਜਿਹੜੀ ਉਹ ਕੁੜੀ ਸੀ ਉਹ ਕੇਜਰੀਵਾਲ ਸਾਹਿਬ ਹਰਾਂ ਨੇ ਜਾ ਕੇ ਉਥੋਂ ਟੈਂਕੀ ਤੋਂ ਉਤਾਰੀ ਵੀ ਅਸੀਂ ਤੈਨੂੰ ਨੌਕਰੀ ਦਿਆਂਗੇ ਜਦੋਂ ਇਹ ਕੁਰਸੀ ਤੇ ਬਹਿ ਗਏ ਉਹਨੂੰ ਘਰੋਂ ਨੀ ਨਿਕਲਣ ਦਿੰਦੇ ਜਦੋਂ ਇਹਨਾਂ ਨੇ ਆਉਣਾ ਹੁੰਦਾ ਇਹਨੂੰ ਪਤਾ ਹੁੰਦਾ ਵੀ ਉਹ ਵਿਰੋਧ ਪ੍ਰਦਰਸ਼ਨ ਕਰਨ ਆਏਗੀ ਉਹਦੇ ਘਰ ਜਾ ਕੇ ਉਹੀ ਗੱਲ ਪੁਲਿਸ ਵਾਲੇ ਬਹਿ ਜਾਂਦੇ ਨੇ ਚਾਰ
0: ਉਹ ਤਾਂ ਇਹ ਵੀ ਉਦੋਂ ਜਦੋਂ ਨਹੀਂ ਸੀਗੇ ਸਿਆਸਤ ਦੇ ਮਤਲਬ ਕਿ ਨਹੀਂ ਸੀਗੇ ਕਿਸੇ ਅਹੁਦੇ ਦੇ ਉੱਤੇ ਤਾਂ ਕਹਿੰਦੇ ਸੀਗੇ ਕਿ ਆਪਣਾ ਧੀ ਪੁੱਤ ਮਰਾ ਕੇ ਹੀ ਸਾਨੂੰ ਨੌਕਰੀਆਂ ਮਿਲਣਗੀਆਂ ਤਾਂ ਹੁਣ ਵੀ ਤਾਂ ਆਪ ਵੀ ਤਾਂ ਵੱਡੀਆਂ ਹੀ ਨੇ
3: ਭਾਰਤ ਬਾਈ ਜੀ ਮੈਂ ਵਾਰ ਵਾਰ ਤੁਹਾਨੂੰ ਐ ਲੱਗ ਤੁਸੀਂ ਮੈਂ ਇਹ ਨੀ ਕਹਿੰਦਾ ਇਹਨਾਂ ਦੇ ਛੱਡ ਦੋ ਹੁਣ ਤੁਸੀਂ ਇਹ ਵੀ ਬਿਆਨ ਪਿਛਲਿਆਂ ਦੇ ਕੱਢ ਕੇ ਦੇਖ ਲੋ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਤੁਸੀਂ ਸੋਚ ਕੇ ਤਾਂ ਦੇਖੋ ਨਾ ਵੀ ਸਾਡੇ ਨਾਲ ਕਰਦੇ ਕੀ ਪਏ ਨੇ ਇਹ ਵਾਰੋ ਵਾਰੀ ਬਦਲ ਕੇ ਆਈ ਜਾਂਦੇ ਨੇ ਕਦੀ ਕਿਸੇ ਦਾ ਟਾਈਮ ਆ ਜਾਂਦਾ ਥੋੜਾ ਚਿਰ ਕਦੇ ਜਦੋਂ ਇੱਕ ਹੋਰ ਹੈ ਜਦੋਂ ਇਹ ਵਿਰੋਧੀ ਧਿਰ ਚ ਵੀ ਹੁੰਦੇ ਨੇ ਤੁਸੀਂ ਦੇਖੋ ਅੱਜ ਅੰਮ੍ਰਿਤਪਾਲ ਦੀ ਸਰਕਾਰ ਤਾਂ ਨੀ ਹੈਗੀ ਮੰਨ ਲਓ ਆਵਾਸ ਪੰਜਾਬ ਵਾਲਿਆਂ ਦੀ
0: ਜੀ
3: ਪਰ ਮੈਂ ਕਹਿੰਦਾ ਵੀ ਉਹਨਾਂ ਦੀ ਸਾਰੀ ਉਮਰ ਸਰਕਾਰ ਨਾ ਬਣੀ
0: ਜੀ
3: ਆ ਸਿਮਰਨਜੀਤ ਮਾਨ ਨੇ ਕਿਹੜੀ ਸਰਕਾਰ ਬਣਾਈ ਹੈ
0: ਰਾਜ ਕਰੀ ਗਏ
3: ਨਜ਼ਾਰੇ ਲੈਂਦਾ
0: ਸਰਕਾਰ ਤੋਂ ਬਾਹਰ ਰਹਿ ਕੇ ਨਜ਼ਾਰੇ ਲੈ ਲਏ ਉਹਨੇ ਤਾਂ ਸਰਕਾਰ ਦੇ ਵਿੱਚ ਰਹਿ ਕੇ ਨੀ ਲੈ ਕਈਆਂ ਨੇ ਜਿੰਨੇ ਉਹ ਲੈ ਗਏ ਆ
3: ਉਹੀ ਉਹੀ ਗੱਲ ਭਾਰਜ ਬਾਈ ਜੀ ਇਹ ਨਾ ਬਹੁਤ
0: ਅਕਾਲੀ ਦਲ ਦਾ ਗੱਠਜੋੜ ਸੀਗਾ 1970 ਦੇ ਵਿਚ ਸ਼ੁਰੂ ਹੁੰਦਾ ਹੈ ਵੈਸੇ ਓਫੀਸ਼ੀਅਲ ਤੌਰ ਦੇ ਉੱਤੇ ਨਹੀਂ ਐਮਰਜੈਂਸੀ ਦੇ ਵਿਰੋਧ ਵੇਲੇ ਜਿਹੜਾ ਇਕੱਠੇ ਇਹਨਾਂ ਨੇ ਇੱਕ ਦੂਸਰੇ ਦੇ ਨਾਲ ਸੀਗੇ ਸਹਿਯੋਗ ਕੀਤਾ ਸੀ ਤੇ ਅਸਲ ਦੇ ਵਿਚ ਜਿਹੜਾ ਗੱਠਜੋੜ ਇਹਨਾਂ ਦਾ ਸ਼ੁਰੂ ਹੁੰਦਾ 1997 ਦੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਜਿਹੜੀ ਸ਼ੁਰੂਆਤ ਹੁੰਦੀ ਹੈ 9 ਮਾਰਚ ਦਾ ਰਿਸ਼ਤਾ ਜਿਹੜਾ ਫਿਰ ਕਹਿਲਾਇਆ ਅੱਗੇ ਜਾ ਕੇ ਜੀ ਤੇ ਦੂਸਰਾ ਜਿਹੜਾ ਸ਼ਿਵ ਸੈਨਾ ਦੀ ਗੱਲ ਕੀਤੀ ਤੁਸੀਂ ਚਲੋ ਉਹਦੀ ਵੀ ਗੱਲ ਕਰ ਦਿੰਦੇ ਹਾਂ ਨਾਲ ਉਹ ਸੀਗਾ ਜਿਹੜਾ ਸ਼ਿਵ ਸੈਨਾ ਦਾ ਗੱਠਬੰਧਨ ਸ਼ੁਰੂ ਹੁੰਦਾ 1999 ਦੇ ਵਿਚ ਤੇ ਉਸ ਵੇਲੇ ਜਿਹੜਾ ਸੀਗਾ ਆਪਣਾ ਨੀਂਹ ਸੀਗਾ ਗੱਠਬੰਧਨ ਦੀ ਨੀਂਹ ਰੱਖੀ ਸੀਗੀ ਹਿੰਦੂਤਵ ਦੇ ਸਾਂਝੇ ਏਜੰਡੇ ਦੇ ਉੱਤੇ ਤੇ ਇਹਦੇ ਵਿਚ ਜਿਹੜੇ ਸਨ ਬਣੇ ਸੀਗੇ ਆਪਣੇ ਇੱਥੇ ਸੀਗਾ ਮੇਰੇ ਕੋਲ ਮੁੱਖ ਮੰਤਰੀ ਜਿਹੜੇ ਸੀ ਸੱਥਾ ਦਾ ਜਿਹੜਾ ਸਫ਼ਰ ਕੀਤਾ 1995 ਦੇ ਵਿਚ ਤੇ ਮੁੱਖ ਮੰਤਰੀ ਬਣੇ ਸਨ ਮਨੋਹਰ ਜੋਸ਼ੀ ਹੋਣੀ ਜੀ ਮਹਾਰਾਸ਼ਟਰ ਦੀ ਸਰਕਾਰ
3: 1995
0: ਪਹਿਲਾਂ ਜਿਹੜਾ ਅਕਾਲੀ ਦਲ ਦਾ ਹੀ ਹੋਇਆ 1970 ਦੇ ਵਿਚ ਇਹਨਾਂ ਦੀ ਰਲਗੱਠ ਸ਼ੁਰੂ ਹੋ ਚੁੱਕੀ ਸੀ
3: ਉਹ ਤਾਂ ਵੈਸੇ ਸੀ ਜਿਹੜਾ ਓਫੀਸ਼ਲੀ ਜਿਹੜਾ
0: 1997 ਦੇ ਵਿਚ 1997 ਚ ਹੁੰਦਾ ਹੈ
3: ਸ਼ਿਵ ਸੈਨਾ ਨੇ
0: 1999 ਦੇ ਵਿਚ ਆਪਣਾ ਜਿਹੜਾ ਇਹਨਾਂ ਦਾ ਹੁੰਦਾ ਹੈ ਅਕਾਲੀ ਦਲ ਦਾ ਉਹ ਹੁੰਦਾ ਹੈ 1997 ਦੇ ਵਿਚ ਪਰ ਅਸਲ ਦੇ ਵਿਚ ਸ਼ੁਰੂਆਤ ਜਿਹੜੀ ਸੀ ਉਹਨਾਂ ਦੀ ਹੋ ਚੁੱਕੀ ਸੀ ਮਤਲਬ ਕਿ ਓਫੀਸ਼ੀਅਲ ਤੌਰ ਤੋਂ ਪਹਿਲਾਂ ਹੋ ਚੁੱਕੀ ਸੀ ਐਮਰਜੈਂਸੀ ਦੇ ਸਮੇਂ
3: 1970 ਦੇ ਵਿੱਚ ਉਹ ਤਾਂ ਟਵਾਣਾ ਸਾਹਿਬ ਕਈ ਵਾਰੀ ਹੋਈ ਕਹਿੰਦੇ ਨੇ ਜਿਹੜਾ ਧਰਮ ਜੋਤੀ ਮੋਰਚਾ ਜਿਵੇਂ ਲੱਗਿਆ ਜੋ ਵੀ ਹੋਇਆ ਪਰ ਜਿਹੜਾ ਸਿਆਸੀ ਗੱਠਜੋੜ ਸੀ ਉਹ ਸ਼ਿਵ
0: ਸੈਨਾ ਉਹ ਅਕਾਲੀ ਦਲ ਦਾ ਬਾਅਦ ਚ ਹੁੰਦਾ ਜੀ ਜਦੋਂ 9 ਮਾਰਚ ਦੇ ਰਿਸ਼ਤਾ ਕਹਿਲਾਉਣ ਲੱਗਿਆ 1997 ਚ ਹੁੰਦਾ
3: ਜਿਹੜਾ ਇਹ ਅੰਦਰ ਖਾਤੇ ਜੋ ਵੀ ਚੱਲਦਾ ਰਿਹਾ ਉਹ ਤਾਂ
0: 70 ਦੇ ਦਹਾਕੇ ਦੇ ਵਿਚ ਚੱਲਦਾ ਪਿਆ ਸੀ ਉਦੋਂ ਜਦੋਂ ਐਮਰਜੈਂਸੀ ਲੱਗੀ ਆ
3: ਹਾਂਜੀ ਉਹ ਜਦੋਂ ਇਹਨਾਂ ਨੂੰ ਇਹਨਾਂ ਦੇ RSS ਵਾਲੇ ਜਾਂ ਹੋਰ ਸੀ ਜਦੋਂ ਇਹਨਾਂ ਨੂੰ ਇਹਨਾਂ ਨੇ ਜੇਲ ਚ ਡੱਕਾ
0: ਜਦੋਂ ਮੋਦੀ ਸਾਹਿਬ ਪੰਜਾਬ ਰਹਿ ਕੇ ਗਏ ਨੇ ਸਾਰਾ ਕੁਝ ਚੱਲਿਆ
3: ਹਾਂਜੀ ਹਾਂ ਉਦੋਂ ਇਹਨਾਂ ਨੇ ਚਿੱਠੀ ਲਿਖੀ ਸੀ ਲੁਧਿਆਣੇ ਜੇਲ ਤੋਂ ਬਾਦਲ ਸਾਹਿਬ ਹੋਰਾਂ ਨੂੰ ਵੀ ਤੁਸੀਂ ਸਾਡੀ ਸਪੋਰਟ ਕਰੋ
0: ਬਿਲਕੁਲ
3: ਉਦੋਂ ਉਹ ਤਾਂ ਅੰਦਰ ਖਾਤੇ ਦਾ ਚੱਲਦਾ ਹੀ ਰਿਹਾ
0: ਜੀ ਬਿਲਕੁਲ
3: ਪਰ ਭਾਰਜ ਬਾਈ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਚਲੋ ਕਿਸੇ ਨਾਲ ਆਪਾਂ ਨੂੰ ਕੋਈ ਨੀ ਚਲੋ ਇਹ ਕਰਦੇ ਪਏ ਨੇ ਰਾਜ ਹੋਰ ਕਰ ਲੈਣ ਜਾਂ ਇਹ ਦੁਬਾਰਾ ਕਰ ਲੈਣ ਕੋਈ ਵੀ ਕਰੀ ਜਾਏ
0: ਜੀ
3: ਪਰ ਮੇਰਾ ਤਾਂ ਕਹਿਣਾ ਇਹ ਵੀ ਇੱਕੋ ਹੀ ਗੱਲਬਾਤ ਵੀ ਜਦੋਂ ਇਹ ਵਿਰੋਧੀ ਧਿਰ ਹੁੰਦੇ ਨੇ ਹੋਰ ਤਰ੍ਹਾਂ ਦੇ ਜੋ ਸੇਮ ਸੱਤਾ ਇਹ ਜਿੰਨੇ ਵੀ ਨੇ ਮੰਨ ਲਓ ਇਹਨਾਂ ਦੇ ਉਦੋਂ ਬਿਆਨ ਇੱਕੋ ਜਿਹੇ ਹੁੰਦੇ ਨੇ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਵਿਰੋਧੀ ਧਿਰ ਚ ਉਹੀ ਸੇਮ ਬਿਆਨ ਦਿੰਦੇ ਨੇ ਜਦੋਂ ਸੱਤਾ ਹੁਣ ਮੈਨੂੰ ਇਹ ਦੱਸੋ ਵੀ ਹੁਣ ਇਹਨਾਂ ਨੇ ਉਹ ਜਾ ਕੇ ਭੈਣ ਉਹ ਬਣਾ ਕੇ ਓਹਨੂੰ ਲਾਇਆ ਟੈਂਕੀ ਤੋਂ ਰੱਖੜੀ ਬਣਾਈ
0: ਬਿਲਕੁਲ
3: ਅੱਜ ਕੀ ਹੋ ਗਿਆ ਫਿਰ ਤੇ ਫਿਰ ਅੱਜ ਕੀ ਹੋ ਗਿਆ ਇਹੀ ਇਹੀ ਮੈਂ ਇਹਨਾਂ ਨੂੰ ਨੀ ਕਹਿੰਦਾ ਹੈਗਾ ਇਹੀ ਮੰਨ ਲਓ ਕੱਲ ਨੂੰ ਇਹ ਆਉਣਗੇ ਇਹ ਵੀ ਕਿਸੇ ਨੂੰ ਵਾਅਦੇ ਕਰਕੇ ਆਉਣਗੇ
0: ਕੱਲੂ ਦੇਖਿਓ ਕੱਲੂ ਪਰਸੋਂ ਤਾਈ ਉਹ ਜਿਹੜਾ ਮੋਰਚੇ ਦੇ ਉੱਤੇ ਬੈਠਾ ਟਾਵਰ ਤੇ ਚੜਿਆ ਉਹਨੂੰ ਵੀ ਲਾ ਲੈਣਾ ਸਨਮਾਨ ਵੀ ਕਰ ਦੇਣਗੇ ਸਾਰਾ ਕੁਝ ਹੋ ਜਾਣਾ ਮੁੜ ਕੇ ਕਹਿੰਦੇ ਬਾਤ ਪੁੱਛਣੀ ਆ ਜੀ ਲੋਕ ਕਹੀ ਜਾਂਦੇ ਇਤਿਹਾਸ ਰੱਚ ਦਿੱਤਾ ਜੀ ਅਗਲੇ ਨੇ
3: ਨਹੀਂ ਨਹੀਂ ਉਹ ਤਾਂ ਬਥੇਰਾ ਕੁਝ ਕਹੀ ਜਾਂਦੇ ਨੇ ਉਹ ਤਾਂ ਕਹੀ ਜਾਂਦੇ ਨੇ ਹੁਣ ਵੀ ਉਹ ਤਾਂ ਸੇਧ ਵੀ ਸਾਨੂੰ ਇਹਦੇ ਤੋਂ ਲੈਣੀ ਚਾਹੀਦੀ ਉਹ ਤਾਂ ਪੁੱਛੋ ਹੀ ਨਾ ਬਸ ਬਹੁਤ ਕੁਝ ਚੱਲੀ ਜਾਂਦਾ
0: ਬਿਲਕੁਲ ਹੈ ਜੀ
3: ਇਹੀ ਤਾਂ ਸਾਡੀ ਤਰਾਸਦੀ ਹੈ ਜੀ ਅਸੋਂ ਸਾਡੇ ਅਸਲ ਮੁੱਦੇ ਜਿਹੜੇ ਨੇ ਹੋਰ ਉਹਨਾਂ ਦਾ ਉਹਨਾਂ ਵਾਲੇ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ
0: ਜੀ
3: ਵੋਟਾਂ ਮੈਨੂੰ ਲੱਗਦਾ ਵੀ ਜ਼ਿਆਦਾ ਮਨ ਕਰੇ ਇਹਦੇ ਤੇ ਹੀ ਪੈ ਜਾਣ ਜਾਂ ਹੋਰ ਕਿਸੇ ਧਾਰਮਿਕ ਮਸਲਾ ਉਦੋਂ ਪਹਿਲਾਂ ਅਜੇ ਉਹਦੇ ਤੇ ਪੈ ਜਾਣਗੀਆਂ
0: ਜੀ
3: ਇਸੇ ਕਰਕੇ ਭਰਜ ਬਾਈ ਜੀ
0: ਮੈਂ ਤਾਂ ਇਹ ਵੀ ਸੋਚਦਾ ਸੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੁਣ ਪ੍ਰਕਾਸ਼ ਹੋਣਾ ਉੱਥੇ ਅਖੰਡ ਪਾਠ ਰੱਖਣਾ ਉਹ ਵੀ ਤਾਂ ਪਬਲਿਕ ਪਲੇਸ ਤੇ ਹੀ ਹੋਏਗਾ ਕਿਸੇ ਦੇ ਘਰ ਥੋੜੀ ਹੋਏਗਾ
3: ਬਿਲਕੁਲ
0: ਤਾਂ ਪਾਬੰਦੀ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਵੀ ਚਾਹੀਦੀ
3: ਨਹੀਂ ਉਹ ਅਸਲ ਚ ਉਹ ਜਿਹੜਾ ਮੌਕੇ ਦੇ ਮੁੱਦੇ ਹੁੰਦੇ ਨੇ ਜੀ ਉਹਨਾਂ ਤੋਂ ਹੀ ਇਹ ਸਾਰਾ ਸਿਸਟਮ ਚੱਲਦਾ ਇੱਥੇ ਕੋਈ ਨਹੀਂ ਪੁੱਛਦਾ ਉਸ ਹਿਸਾਬ ਨਾਲ
0: ਜੀ
3: ਇਸੇ ਕਰਕੇ ਮੈਂ ਤਾਂ ਚਲੋ ਗੁਰੂ ਦੇ ਚੇਲਾ ਸਾਹਿਬ ਇਕੱਠੇ ਜੁੜੇ ਹੋਏ ਹਨ ਮੈਂ ਤਾਂ ਰਿਕੁਐਸਟ ਕੀਤੀ ਸੀ ਨਾਲ ਮੈਨੂੰ ਵੀ ਵਿੱਚ ਹੀ ਜੋੜ ਦੋ ਇਹ ਗੱਲ ਵਿਚਾਲੇ ਮੈਂ ਵੀ
0: ਨਹੀਂ ਮੈਂ ਦੇਖ ਕੇ ਧਿਆਨ ਨਹੀਂ ਮਾਰਿਆ ਜੀ ਬਿਲਕੁਲ ਸ਼ੁਕਰੀਆ
3: ਨਹੀਂ ਨਹੀਂ ਕੋਈ ਗੱਲ ਨੀ ਕੋਈ ਗੱਲ ਨੀ ਹੱਸਦੇ ਆ ਬਾਈ ਜੀ ਪਰ ਇਹ ਸੱਤਾ ਤੋਂ ਹੈ ਨੀ ਬਾਈ ਜੀ ਸੱਤਾ ਤੋਂ ਨੀ ਜਿੰਨੇ ਵੀ ਤੁਰੇ ਜਿੰਨੀਆਂ ਵੀ ਪਾਰਟੀਆਂ ਨੇ ਇੱਥੇ ਕੋਈ ਆਸ ਹੈ ਨੀ ਭਰਜ ਬਾਈ ਜੀ ਮੈਨੂੰ ਤਾਂ ਖਾਸ ਕਰਨੀ ਹੈਗੀ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਚਾਹੁੰਦਾ ਵੀ ਹਾਂ
0: ਮਾਰੋ ਸ਼ੈਲੀ ਬਾਈ ਜੀ
3: ਮੈਂ ਤਾਂ ਉਦੇ ਨਹੀਂ ਨਹੀਂ ਨਹੀਂ ਮੈਂ ਭਰਜ ਬਾਈ ਜੀ ਇਹ ਵੀ ਤੁਹਾਨੂੰ ਦੱਸਦਾ
0: ਜੀ
3: ਜਿੱਦੇ ਨਾ ਮੈਂ ਉਦੇ ਗੱਲ ਕਰਦਾ ਪਿਆ ਸੀ ਜੋ ਆਪਣੇ ਤੁਹਾਡੇ ਜੁੜੇ ਸੀ ਬਾਈ ਜੀ ਉੱਥੋਂ ਸ਼ਾਇਦ ਗੁਜਰਾਤ ਤੋਂ ਜੁੜੇ ਸੀ
0: ਹਾਂਜੀ ਹਾਂਜੀ ਹਾਂਜੀ ਗੋਸਵਾਮੀ ਸਾਹਿਬ
3: ਉਹ ਕੀ ਨਾਂ ਸੀ ਉਹਨਾਂ ਦਾ
0: ਸਤਪਾਲ ਗੋਸਵਾਮੀ
3: ਤੇ ਉਹ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਉਹਨਾਂ ਨੇ ਬਾਅਦ ਚੋਂ ਗੱਲ ਕਰਦਿਆਂ ਕਰਦਿਆਂ ਗੱਲ ਕਰਦੇ ਕਰਦੇ ਉਹ ਗੱਲ ਕਹਿ ਗਏ ਮੈਂ ਪਤਾ ਨਹੀਂ ਕਿਸਾਨ ਮੋਰਚੇ ਦਾ ਕੋਈ ਹੈਗਾ
0: ਹਾਂ ਉਹ ਕਰਦੇ ਰਹੇ ਨੇ ਉਹ ਵੀ ਹੈ ਉਹਨਾਂ ਦੇ ਬੇਟੇ ਦੋਵੇਂ ਜੀ ਫੌਜ ਦੇ ਵਿੱਚ ਨੇ ਆਪ ਹਰਿਆਣੇ ਚ ਵੀ ਉਦਾਂ ਰਹਿੰਦੇ ਸੀਗੇ ਤਾਂ ਗੁਜਰਾਤ ਚ ਖੇਤੀ ਕਰਦੇ ਆ ਉੱਥੇ ਹਾਂਜੀ
3: ਪਰ ਮੈਨੂੰ ਉਸ ਚੀਜ਼ ਦਾ ਨਹੀਂ ਸੀ ਪਤਾ ਪਰ ਜਿਹੜੀ ਉਹਨਾਂ ਨੇ ਗੱਲ ਕਹੀ ਨਾ ਵੀ ਇਹ ਵੀ ਤੁਸੀਂ ਵੀ ਇਲੈਕਸ਼ਨ ਲੜ ਦੋ ਨੈਗੇਟਿਵ ਪਤਾ ਕਿਉਂ ਹੋਣਾ ਪੈਂਦਾ ਭਰਜ ਬਾਈ ਜੀ ਅਸੀਂ ਐਡੇ ਐਵੇਂ ਨੀ ਫਿਰਦੇ ਹੈਗੇ ਸਾਨੂੰ
0: ਜੀ
3: ਫਿਰ ਵੀ ਥੋੜੀ ਬਹੁਤੀ ਜਿੰਨੀ ਕੋਈ ਹੈਗੀ ਸਮਝ ਹੈਗੀ
0: ਨਹੀਂ ਉਹਨਾਂ ਦਾ ਵੀ ਕਹਿਣ ਦਾ ਮਤਲਬ ਇਹ ਸੀਗਾ ਜੋ ਦੇਖੋ ਮੀਡੀਆ ਦੇ ਵਿੱਚ ਚੱਲਦਾ ਨਾ ਸਵੇਰ ਤੋਂ ਲੈ ਕੇ ਜਿਉਂ ਢਮ ਟਮਾ ਸ਼ੁਰੂ ਹੁੰਦਾ ਸਿਆਸਤ ਧਰਮ ਨਾ ਉਹੀ ਚੀਜ਼ਾਂ ਚੱਲੀ ਜਾਂਦੀਆਂ ਬਾਰ ਬਾਰ ਬਾਰ ਬਾਰ ਬਾਰ
3: ਜਿਹੜੀ ਜਿਹੜੀ ਜਿਹੜੀ ਇਹ ਲਾਈਨ ਹੈ ਨਾ ਇਹ ਬੀਜੇਪੀ ਦੀ ਲਾਈਨ ਹੈਗੀ ਤੁਸੀਂ ਇਹਨਾਂ ਦੇ ਮੈਂ ਤਾਂ ਸੁਣਦਾ ਰਹਿਣਾ ਇਹਨਾਂ ਦੇ ਬੁਲਾਰੇ ਨੂੰ ਸੁਣ ਲਿਓ ਕਿਸੇ ਨੂੰ ਸੁਣ ਲਿਓ ਉਹ ਪਤਾ ਕੀ ਕਹਿਣਗੇ ਜੇ ਤੁਹਾਨੂੰ ਆ ਨੀ ਤੇ ਤੁਸੀਂ ਇਲੈਕਸ਼ਨ ਲੜ ਦੋ
0: ਜੀ
3: ਇਲੈਕਸ਼ਨ ਕੀ ਇੱਥੇ ਐਵੇਂ ਲੜਿਆ ਜਾਂਦਾ ਵੀ ਉਹੀ ਗੱਲ ਇੱਥੇ ਰੋਟੀ ਪਾਣੀ ਦਾ ਦਿਨ ਰਾਤ ਦਾ ਫਿਕਰ ਹੁੰਦਾ ਵੀ ਐਵੇਂ ਤੁਰ ਕੇ ਉੱਠ ਕੇ ਤੁਰ ਪੋ ਵੀ ਇਲੈਕਸ਼ਨ ਲੜ ਦੋ
0: ਜੀ
3: ਇਹ ਕਰੋੜਾਂ ਰੁਪਇਆ ਫੂਕ ਦਿੰਦੇ ਨੇ ਇੱਕ ਇੱਕ ਸੀਟ ਤੇ
0: ਬਿਲਕੁਲ
3: ਇਹ ਇਲੈਕਸ਼ਨ ਆਮ ਬੰਦਾ ਕੌਣ ਲੜ ਦੂ ਜੀ ਇਲੈਕਸ਼ਨ ਜਾ ਕੇ ਇਹਨਾਂ ਦੇ ਖਿਲਾਫ਼
0: ਜੀ
3: ਇਹ ਬੜਾ ਸੌਖਾ ਜਿਹਾ ਤਰੀਕਾ ਹੋ ਗਿਆ ਵੀ ਜੇ ਤੁਸੀਂ ਨਹੀਂ ਤੇ ਤੁਸੀਂ ਇਲੈਕਸ਼ਨ ਲੜ ਦੋ
0: ਜੀ
3: ਜਿਹੜੇ ਮੁੱਦੇ ਵੀ ਲੋਕ ਐ ਕਰਦੇ ਨੇ ਉਹ ਕਰਦੇ ਨੇ ਜਿਹੜੇ ਇਹ ਲੀਡਰਾਂ ਦੀ ਜਿੰਮੇਵਾਰੀ ਹੈ ਉਹ ਜਿਹੜੇ ਇਹਨਾਂ ਨੂੰ ਚੁਣ ਕੇ ਘੱਲਦੇ ਨੇ ਉਹਨਾਂ ਇਹਨਾਂ ਦੀ ਕੋਈ ਜਿੰਮੇਵਾਰੀ ਨਹੀਂ ਹੈਗੀ ਸਾਰੀ ਜਿੰਮੇਵਾਰੀ ਲੋਕਾਂ ਦੀ ਹੈ
0: ਜੀ
3: ਇਸ ਕਰਕੇ ਮੈਂ ਉਹ ਇਹ ਚਲੋ ਕੋਈ ਗੱਲ ਨੀ ਉਹਨਾਂ ਦੀ ਆਪਣੇ ਵਿਚਾਰ ਨੇ ਆਪਾਂ ਵਿਚਾਰਾਂ ਦੇ ਹਰ ਇੱਕ ਦਾ ਸਤਿਕਾਰ ਕਰਨੇ ਆਪਾਂ ਤਰਕ ਨਾਲ ਆਪਾਂ ਉਹਦੇ ਤੇ ਕੋਈ ਵੀ ਗੱਲ ਕਰ ਸਕਦੇ ਜੀ ਸਾਨੂੰ ਆਹ ਨੀ ਪਸੰਦ ਜਾਂ ਉਹ ਨੀ ਪਸੰਦ
0: ਜੀ
3: ਪਰ ਇੱਥੇ ਬਹੁਤ ਔਖੀ ਸਿਆਸਤ ਹੈਗੀ ਹੈ ਭਰਜ ਬਾਈ ਜੀ ਦੇ ਬਹੁਤ ਔਖਾ ਟਾਈਮ ਹੈਗਾ ਚਲੋ
0: ਓਕੇ ਜੀ ਓਕੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਸਨ ਜੀ ਮੁਕੱਦਰ ਬਾਈ ਜੀ ਜੁੜੇ ਸਨ ਤੇ ਨਾਲ ਦੀ ਨਾਲ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 79 ਸਟੂਡੀਓ ਦਾ ਨੰਬਰ ਹੈ ਤੇ ਸ਼ੈਲੀ ਬਾਈ ਜੀ ਕਹਿੰਦੇ ਨੇ ਕੇਜਰੀਵਾਲ ਨੀ ਜੀ ਕੇਜਰੀਵਾਲ ਜੱਜੇ ਪੈਰ ਬਿੰਦੀ ਨੀ ਬੋਲਣੀ ਕਹਿੰਦੇ ਠੀਕ ਹੈ ਜੀ ਤੇ ਸ਼ੁਕਰੀਆ ਦਰੁਸਤ ਕਰਵਾਉਣ ਦੇ ਲਈ ਤੇ ਇਸੇ ਤਰ੍ਹਾਂ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਜੀ ਸਾਰੇ ਦੋਸਤਾਂ ਦੇ ਅਫਸੋਸ ਤਾਂ ਕਹਿੰਦੇ ਇਹੀ ਹੈ ਕਿ ਸਾਨੂੰ ਸ਼ੈਲੀ ਬਾਈ ਜੀ ਲਿਖਦੇ ਆ ਕਿ ਵੋਟ ਦਾ ਸੁਣਛਣਾ ਫੜਾਇਆ ਹੋਇਆ ਜੀ ਸਮਝ ਲਓ ਕਹਿੰਦੇ ਜੀ ਤੇ ਲਓ ਦੋਸਤੋ ਅੱਗੇ ਵੱਧਦੇ ਹਾਂ ਆਪਾਂ ਹੋਰ ਵਿਦੇਸ਼ੀ ਖ਼ਬਰਾਂ ਜਿਹੜੀਆਂ ਨੇ ਉਹਨਾਂ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਸੰਤ ਰਾਮ ਉਦਾਸੀ ਹੁਣਾਂ ਦੀ ਗੱਲ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ ईरान का इस्लामाबाद दे विच दूजे गेड़ की जिहड़ी गलबात तों इनकार कर दिता गया। अल जज़ीरा की एक ताजा रिपोर्ट के अनुसार ईरान ने उन्हां सारे दावियां नूं सिरे तों खारज कर दिता है जिन्हां दे विच कहा गया सी कि उह शांति वार्ता के दूजे गेड़ दे विच शामिल होने लई सहमत है, जबकि अमेरिका ने कहा है कि यह गलबात भलके मंगलवार नूं जिहड़ी होनी तय है। अल जज़ीरा ने IRNA न्यूज एजेंसी के हवाले के नाल दस्सिया कि ईरान ने अमेरिका दियां नजायज मंगां जड़ियां ने गैर वाजब उम्मीदां ते वार वार बदलदे रुख की सख्त निखेधी कीती है। ईरान ने अमेरिका दे वल्लों जारी समुद्री घेराबंदी की भी आलोचना कीती है। ईरान दे मुताबक यह घेराबंदी जंगबंदी दे समझौते की सीधी उलंघना है। ईरान दे वल्लों जारी बयान दे विच कहा गया कि इस्लामाबाद दे विच होण वाली दूजे गेड़ की गलबात बारे छपियां खबरां सच्चियां नहीं ने। इस दे नाल ही ईरान ने दोष लाया कि अमेरिका वल्लों फैलाईयां जा रहीयां इह खबरां महज एक मीडिया गेम है ते उन्हां उत्ते जिहड़ा दबाव पाउण दे लई दोष लगाउण दी खेड है, ब्लेम गेम जिहड़ी है कहिंदे उहदा हिस्सा है। उत्थे ही जिहड़ा पाकिस्तान दे प्रधानमंत्री शहबाज शरीफ ने एतवार नूं कल बीते च पछमी एशिया दे विच वधदे तनाव नूं लैके ईरान दे राष्ट्रपति मसूद पजेशकियन नाल टैलीफोन दे उत्ते गल्लबात कीती है, जिसकी जानकारी शरीफ ने एक्स दे उत्ते एक पोस्ट दे राही दित्ती। पाकिस्तानी प्रधानमंत्री ने दस्या कि उन्हां ने साउदी अरब, कतर अते तुर्की दे आगुआं नाल हाल ही दे विच होई अपनी गल्लबात दे वेरवे सांझे कीते है। दूजे पासे अल जज़ीरा की रिपोर्ट के अनुसार अमेरिकी ऊर्जा सकत्र क्रिस राइट ने चल रही कूटनीतिक कोशिशां दे भरोसा जताया ते उन्हां कहा कि अमेरिका समझौते तो बहुत दूर नहीं है, जानी जल्दी ही कहिंदे कोई सहमति जड़ी बन सकती है, पर कल देखदे आं कि मिलके बैठदे आ कि जिदा खबरां छपियां ने कि सीधा जवाब दिता ईरान ने, देखदे आं कल नूं की कुछ जड़ा वापरदा है। दूसरे पासे US ईरान इज़राइल जड़ा वार है, ट्रंप वल्लों पाकिस्तानी आर्मी चीफ दे नाल गलबात कीती है, नाकाबंदी जारी रही तां कहिंदे गलबात औखी हो जाणी है, मुनीर हुणा कहा। ट्रंप ने पाकिस्तान दे आर्मी चीफ आसिम मुनीर दे नाल फोन ते गलबात करदे दौरान कहा कि पाकिस्तान फौज दे सूत्रां दे अनुसार ट्रंप ने हॉर्मुज़ दे उत्ते लगी नाकाबंदी नूं लैके उठाईयां गईयां चिंतावां दे उत्ते विचार करनगे। इन्हां दोवां दे दरम्यान इस मुद्दे दे उत्ते विस्तार दे नाल चर्चा हुई है। आसिम मुनीर ने ट्रंप नूं कहा कि जेकर हॉर्मुज़ दे उत्ते नाकाबंदी जारी रही तां ईरान दे नाल गलबात अगे नहीं वध सकेगी, जानकि उन्होंने पुष्टि कर दित्ती है कि ईरान ने गल कह दित्ती है। इस दे नाल ही जवाब दे विच ट्रंप ने कहा कि वह इस दे बारे सोचणगे। अमेरिका ने जिहड़ा ईरानी झंडे वाले एक मालवाक जिहड़ा कल बीते दे विच जहाज उत्ते हमला करके उसनूं जबत कर लिया। अमेरिका दा कहना है कि इस जहाज ने हॉर्मुज़ जल मार्ग दे कोल जिहड़ा कीतियां गईयां समुद्री घेराबंदी नूं तोड़न दी कोशिश कीती। इस दे जवाब दे विच ईरान दी सांझी सेना कमांड ने कहा कि अमेरिका दी इस कार्रवाई दा जवाब जरूर दिता जाएगा। इस घटना तों बाद अमेरिका ते ईरान विचाले दूजे गेड़ दी गल्लबात तों पहलां तनाव फिर जिहड़ा वधदा होया नजर आया। पिछले हफ्ते ईरानी बंदरगाह दी जिहड़ी है अमेरिकी घेराबंदी शुरू होण तों बाद जहाज नूं रोकण दी पहली घटना वापरी है। ईरान दे सरकारी मीडिया अनुसार ईरान दी सांझी सेना कमांड ने हथियारां दे जोर दे उत्ते जहाज उत्ते कब्जा करन दी इस कार्रवाई नूं गैर कानूनी ते जंगबंदी दी उलंघना करार दित्ता है। हॉर्मुज़ जल मार्ग नूं लैके अमेरिका ते ईरान विचाले वधदे तनाव ते बुधवार नूं खत्म हो रही कल परसों नूं जंगबंदी दे कारण हालात अनिश्चित हो गए ने ते हुण इह स्पष्ट नहीं है कि राष्ट्रपति ट्रंप दे उस ऐलान दा की बनेगा जिसदे विच उन्हां कहा सी कि ईरान दे नाल वार्ता दे दूजे गेड़ दे लई अमेरिकी वार्ताकार जिहड़े ने सोमवार नूं पाकिस्तान जाणगे ते उह आ रहे ने ते मोहरे उगलियां जवाब दे दित्ता है। ईरान ने वार्ता की फौरी तौर दे उत्ते पुष्टि नहीं कीती, पर ईरानी पार्लीमेंट दे स्पीकर मुहम्मद बागेर कालीबाफ जड़े ने उन्हां लंघे शनिचरवार सरकारी टैलीविजन दे उत्ते नशर होई एक इंटरव्यू दे विच कहा कि कूटनीति दे खेतर दे विच कोई वापसी नहीं होवेगी। नाल ही उन्हां कबूल कीता कि दोवां धिरां विचकार बहुत वड्डा जिहड़ा खप्पा बरकरार है, जानकि बहुत वड्डा गैप है। ईरानी फौज ने शनिवार जिहड़ा सी उन्हूं एक बयान दे विच दस्या सी कि ईरान ने हॉर्मुज़ जल मार्ग मुड़ तों बंद कर दिता है ते कदम अमेरिका वल्लों ईरान दीआं बंदरगाहां दी कीती गई घेराबंदी दे जवाब दे विच झुकिया गया दस्या गया। इसे तरह ईरान दे विच अमेरिकी पायलट दे रेस्क्यू आपरेशन दे दौरान ट्रंप नूं वार रूम तों रख्या गया सी बाहर ते नाल इहदे बारे भी उन्हां कहा कि जे जहाज इन्ने तबाह हो गए सारा कुछ मलबा पिया ते इह वी किते ना किते प्रोपागंडा जिहड़ा मीडिया दे विच छड्डिया गया कि असीं तुहाड असीं जिहड़े ने अपने सही सलामत जिहड़े पायलट ने उह कढ लिआंदे ने। अमेरिका ते ईरान विचाले चल रही जंग दे दौरान एक अजिहा मौका भी आया सी जदों राष्ट्रपति ट्रंप दी बेसबरी पूरी अमेरिकी ਫੌਜ ਦੇ ਲਈ ਭਾਰੀ ਪੈ ਸਕਦੀ ਸੀ। ਵਾਲ ਸਟਰੀਟ ਜਰਨਲ ਬਹੁਤ ਵੱਡੀ ਅਖਬਾਰ ਹੈ, ਉਹਦੀ ਇਕ ਤਾਜ਼ਾ ਰਿਪੋਰਟ ਦੇ ਵਿਚ ਖੁਲਾਸਾ ਹੋਇਆ ਕਿ ਇਕ ਗੁਪਤ ਆਪਰੇਸ਼ਨ ਦੇ ਦੌਰਾਨ ਟਰੰਪ ਦੇ ਸਲਾਹਕਾਰਾਂ ਨੇ ਉਨ੍ਹਾਂ ਨੂੰ ਅਹਿਮ ਜਾਣਕਾਰੀਆਂ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਸੀ। ਮਾਰਚ ਮਹੀਨੇ ਦੇ ਵਿਚ ਜਦੋਂ ਇਰਾਨੀ ਫੌਜ ਨੇ ਅਮਰੀਕਾ ਦੇ ਇਕ F-15 ਲੜਾਕੂ ਜਹਾਜ਼ ਨੂੰ ਮਾਰ ਗਿਰਾਇਆ ਤਾਂ ਇਹ ਖ਼ਬਰ ਸੁਣਦਿਆਂ ਹੀ ਟਰੰਪ ਬੁਰੀ ਤਰ੍ਹਾਂ ਭੜਕ ਗਿਆ ਸੀ। ਉਹ ਘੰਟਿਆਂ ਬੰਦੀ ਆਪਣੇ ਜਿਹੜੇ ਸੀ ਸਲਾਹਕਾਰਾਂ ਦੇ ਉੱਤੇ ਚਲਾਉਂਦਾ ਰਿਹਾ, ਖਿੱਚਦਾ ਰਿਹਾ ਤੇ ਉਨ੍ਹਾਂ ਨੇ ਤੁਰੰਤ ਹੁਕਮ ਦਿੱਤਾ ਕਿ ਜਹਾਜ਼ ਦੇ ਦੋਵੇਂ ਕਰੂ ਮੈਂਬਰਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਇਰਾਨ ਤੋਂ ਬਾਹਰ ਕੱਢਿਆ ਜਾਵੇ। ਇਸੇ ਤਰ੍ਹਾਂ ਸਿਚੁਏਸ਼ਨ ਜਿਹੜਾ ਰੂਮ ਹੈ, ਸਿਚੁਏਸ਼ਨ ਰੂਮ ਤੋਂ ਬਾਹਰ ਰੱਖਣ ਦਾ ਕਾਰਨ ਕੀ ਸੀ? ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਜਦੋਂ ਪਾਇਲਟ

ਦੇ ਨਾਲ ਕੰਮ ਕਰ ਲਈਏ। 1979 ਦੇ ਸੰਕਟ ਦਾ ਡਰ ਸੀ ਟਰੰਪ ਦੇ ਦਿਮਾਗ ਦੇ ਵਿਚ। 1979 ਦਾ ਜਿਹੜਾ ਸੀ ਈਰਾਨ ਬੰਧਕ ਸੰਕਟ ਲਗਾਤਾਰ ਘੁੰਮ ਰਿਹਾ ਸੀ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਕਾਰਜਕਾਲ ਦੇ ਵਿਚ ਕੋਈ ਅਜਿਹੀ ਅੰਤਰਰਾਸ਼ਟਰੀ ਨਾਕਾਮੀ ਹੋਵੇ। ਸੀਮਤ ਜਾਣਕਾਰੀ ਦਿੱਤੀ ਫੌਜੀ ਮਾਹਰਾਂ ਨੇ ਤੈਅ ਕੀਤਾ ਕਿ ਰਾਸ਼ਟਰਪਤੀ ਨੂੰ ਸਿਰਫ਼ ਜ਼ਰੂਰੀ ਮੌਕਿਆਂ ਦੇ ਉੱਤੇ ਅਪਡੇਟ ਦਿੱਤੀ ਜਾਵੇ ਤਾਂ ਜੋ ਉਹ ਮੈਦਾਨੀ ਰਣਨੀਤੀ ਦੇ ਵਿਚ ਦਖਲ ਨਾ ਦੇ ਸਕਣ। ਈਰਾਨ ਪ੍ਰਤੀ ਟਰੰਪ ਦੀ ਜਿਹੜੀ ਸੋਚ ਹੈ, ਰਿਪੋਰਟ ਕਹਿੰਦੀ ਹੈ ਕਿ ਟਰੰਪ ਦਾ ਜਿਹੜਾ ਮੰਨਣਾ ਸੀ ਕਿ ਈਰਾਨੀਆਂ ਨੂੰ ਗੱਲਬਾਤ ਦੀ ਮੇਜ਼ ਦੇ ਉੱਤੇ ਲਿਆਉਣ ਦੇ ਲਈ ਡਰ ਅਤੇ ਅਪਮਾਨ ਦੀ ਭਾਸ਼ਾ ਜ਼ਰੂਰੀ ਹੈ, ਜੋ ਹਰ ਵਾਰ ਕਰਦਾ। ਇੱਕ ਪਾਸੇ ਕਹਿੰਦਾ ਭਾਈ ਤੁਸੀਂ ਆ ਸਮਝੌਤਾ ਕਰੋ, ਤੇ ਦੂਜੇ ਪਾਸੇ ਕਹਿੰਦਾ ਸਮਝੌਤਾ ਨਹੀਂ ਕੀਤਾ ਤਾਂ ਫਿਰ ਚੱਕ ਦਿਆਂਗੇ, ਸਾਰਾ ਕੁਝ ਤਬਾਹ ਕਰ ਦਿਆਂਗੇ, ਤੁਹਾਡਾ ਨਾਮ ਜਿਹੜਾ ਹੈ ਖਤਮ ਕਰ ਦਿਆਂਗੇ, ਤੁਹਾਨੂੰ ਪੱਥਰ ਯੁੱਗ ਤੋਂ ਵੀ ਪਿੱਛੇ ਭੇਜ ਦਿਆਂਗੇ। ਉਹ ਜੰਗ ਦੇ ਦੌਰਾਨ ਹੋ ਰਹੀ ਸਫਲਤਾ ਨੂੰ ਇਸ ਗੱਲ ਤੋਂ ਮਾਪ ਰਹੇ ਸਨ ਕਿ ਈਰਾਨ ਦੇ ਕਿੰਨੇ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ। ਇਹ ਖੁਲਾਸਾ ਦੱਸਦਾ ਕਿ ਕਿਵੇਂ ਅਮਰੀਕੀ ਫੌਜ ਅਤੇ ਸਲਾਹਕਾਰਾਂ ਨੂੰ ਇੱਕ ਪਾਸੇ ਦੁਸ਼ਮਣ ਦੇ ਨਾਲ ਲੜਨਾ ਪੈ ਰਿਹਾ ਤੇ ਦੂਜੇ ਪਾਸੇ ਆਪਣੇ ਹੀ ਰਾਸ਼ਟਰਪਤੀ ਦੇ ਗੁੱਸੇ ਅਤੇ ਬੇਸਬਰੀ ਨੂੰ ਜਿਹੜਾ ਸੰਭਾਲਣਾ ਵੀ ਪੈ ਰਿਹਾ ਸੀ। ਇੱਕ ਰਿਪੋਰਟ ਆਈ ਹੈ ਇਸ ਦੇ ਸੰਬੰਧ ਦੇ ਵਿਚ ਜੰਗਾਂ ਦੇ ਬਾਰੇ, ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਦੋ ਖ਼ਬਰਾਂ ਜਿਹੜੀਆਂ ਹੋਰ ਕਰ ਲਈਏ। ਇਟਲੀ ਗੁਰਦੁਆਰਾ ਜਿਹੜਾ ਜੋ ਕੁਝ ਵਾਪਰਿਆ, ਪੁਲਿਸ ਦੇ ਵੱਲੋਂ ਯੋਜਨਾਬੰਦ ਹਮਲੇ ਦੀ ਪੁਸ਼ਟੀ ਕਰਤੀ ਹੈ। ਭਾਰਤੀ ਮੂਲ ਦੇ ਸ਼ੱਕੀਆਂ ਦੀ ਭਾਲ ਜਿਹੜੀ ਜਾਰੀ ਹੈ। ਇਟਲੀ ਦੇ ਬੇਰਗਾਮੋ ਸੂਬੇ ਦੇ ਵਿਚ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਟਾਰਗੇਟਿਡ ਜਿਹੜੇ ਹਮਲੇ ਦੇ ਵਿਚ ਪੰਜਾਬ ਮੂਲ ਦੇ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਅਧਿਕਾਰੀਆਂ ਤੇ ਸਥਾਨਕ ਮੀਡੀਆ ਨੇ ਇਸ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾਂ ਦੀ ਪਛਾਣ ਰਜਿੰਦਰ ਸਿੰਘ 48 ਸਾਲਾਂ ਵਾਸੀ ਕੋਵੋ ਅਤੇ ਗੁਰਮੀਤ ਸਿੰਘ 48 ਸਾਲਾਂ ਵਾਸੀ ਅਗਨਾ ਡੇਲੋ ਵਜੋਂ ਹੋਈ ਹੈ। ਇਹ ਘਟਨਾ 17 ਅਪ੍ਰੈਲ ਦੀ ਜਿਹੜੀ ਦੇਰ ਰਾਤ ਵਾਪਰੀ। ਕੋਵੋ ਸ਼ਹਿਰ ਦੇ ਵਿਚ ਸਥਿਤ ਇਕ ਗੋਦਾਮ ਜਿਸ ਨੂੰ ਸਿੱਖ ਪ੍ਰਾਰਥਨਾ ਸਥਾਨ ਦੇ ਵਜੋਂ ਵਰਤਿਆ ਜਾ ਰਿਹਾ ਸੀ, ਉਹ ਤੋਂ ਬਾਹਰ ਨਿਕਲ ਰਹੇ ਸਨ ਤੇ ਦੋਵਾਂ ਮ੍ਰਿਤਕਾਂ ਜਿਹੜੇ ਸਨ ਤਿੰਨ ਤਿੰਨ ਬੱਚਿਆਂ ਦੇ ਪਿਤਾ ਨੇ। ਚਸ਼ਮਦੀਦਾਂ ਦੇ ਮੁਤਾਬਕ ਚਾਰ ਸ਼ੱਕੀ ਦੋ ਕਾਰਾਂ ਦੇ ਵਿਚ ਆਉਂਦੇ ਆ ਤੇ ਰਾਤ ਕਰੀਬ 11:50 ਦੇ ਉੱਤੇ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਜਾਂਦੀਆਂ। ਘਟਨਾ ਸਥਾਨ ਤੋਂ ਗੋਲੀਆਂ ਦੇ ਲਗਭਗ 10 ਖੁੱਲ ਬਰਾਮਦ ਹੋਏ। ਗਵਾਹਾਂ ਨੇ ਦਸਿਆ ਕਿ ਬਹੁਤ ਨੇੜਿਓਂ ਕਈ ਗੋਲੀਆਂ ਚਲਾਈਆਂ ਗਈਆਂ ਜੋ ਪੀੜਤਾਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਦੇ ਵਿਚ ਲੱਗੀਆਂ। ਇਸ ਹਮਲੇ ਦੇ ਦੌਰਾਨ ਇਕ ਤੀਜਾ ਵਿਅਕਤੀ ਵੀ ਮਾਮੂਲੀ ਜ਼ਖਮੀ ਹੋਇਆ। PTI ਦੀ ਰਿਪੋਰਟ ਦੇ ਅਨੁਸਾਰ ਇਕ ਗਵਾਹ ਦੇ ਹਵਾਲੇ ਦੇ ਨਾਲ ਦਸਿਆ ਕਿ ਨਿਸ਼ਾਨੇਬਾਜ਼ ਇਕ ਭਾਰਤੀ ਸੀ ਜੋ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਸੀ। ਵਾਰਦਾਤ ਤੋਂ ਬਾਅਦ ਹਮਲਾਵਰ ਆਪਣੀਆਂ ਗੱਡੀਆਂ ਦੇ ਵਿਚ ਫਰਾਰ ਹੋ ਗਏ। ਜਦੋਂ ਤੱਕ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦਸਿਆ ਗੈਰ ਕਾਨੂੰਨੀ, ਹੁਣ ਦੇਣਾ ਪਵੇਗਾ $166 ਅਰਬ ਦਾ ਜਿਹੜਾ ਹਰਜਾਨਾ। ਅਮਰੀਕਾ ਤੋਂ ਇਸ ਵੇਲੇ ਦੀ ਸਭ ਤੋਂ ਜਿਹੜੀ ਸ਼ਾਮ ਦੀ ਖ਼ਬਰ ਹੈ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲਗਾਏ ਗਏ ਟੈਰਿਫ ਟੈਕਸ ਨੂੰ ਅਦਾਲਤ ਦੇ ਵੱਲੋਂ ਗੈਰ ਸੰਵਿਧਾਨਕ ਕਰਾਰ ਦੇ ਦਿੱਤੇ ਜਾਣ ਤੋਂ ਬਾਅਦ ਅੱਜ ਤੋਂ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਰੀਫੰਡ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਇਸ ਫੈਸਲੇ ਦੇ ਨਾਲ ਅਮਰੀਕੀ ਸਰਕਾਰ ਨੂੰ ਵੱਖ ਵੱਖ ਕੰਪਨੀਆਂ ਨੂੰ $166 ਅਰਬ ਲਗਭਗ 13.8 ਲੱਖ ਕਰੋੜ ਰੁਪਏ ਤੇ ਉਸ ਤੇ ਬਣਦਾ ਜਿਹੜਾ ਵਿਆਜ ਵਾਪਸ ਕਰਨਾ ਪਏਗਾ। ਅਦਾਲਤ ਨੇ ਟਰੰਪ ਦੇ ਫੈਸਲੇ ਨੂੰ ਦਸਿਆ ਗੈਰ ਕਾਨੂੰਨੀ। ਡੋਨਲਡ ਟਰੰਪ ਦੇ ਨੇ ਜਿਹੜਾ ਸੀ ਪਿਛਲੇ ਸਾਲ ਅਪ੍ਰੈਲ ਦੇ ਵਿਚ ਕਈ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਦੇ ਉਤੇ ਭਾਰੀ ਟੈਰਿਫ ਲਗਾ ਦਿੱਤਾ ਸੀ। ਇਸ ਸਾਲ 20 ਫਰਵਰੀ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਟੈਰਿਫ ਤੈਅ ਕਰਨ ਦਾ ਅਧਿਕਾਰ ਸਿਰਫ਼ ਅਮਰੀਕੀ ਸੰਸਦ ਕਾਂਗਰਸ ਦੇ ਕੋਲ ਹੈ, ਨਾ ਕਿ ਰਾਸ਼ਟਰਪਤੀ ਦੇ ਕੋਲ ਹੈ। ਅੱਜ ਤੋਂ ਖੁੱਲ ਰਿਹਾ ਰੀਫੰਡ ਦਾ ਪੋਰਟਲ। US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਜਿਹੜਾ ਅੱਜ ਇਕ ਵਿਸ਼ੇਸ਼ ਪੋਰਟਲ ਸਿਸਟਮ ਲਾਂਚ ਕਰ ਰਿਹਾ। ਇਸ ਪ੍ਰੋਗਰਾਮ ਨੂੰ ਕੰਸੋਲੀਡੇਟਿਡ ਐਡਮਿਨਿਸਟ੍ਰੇਸ਼ਨ ਐਂਡ ਪ੍ਰੋਸੈਸਿੰਗ ਆਫ ਐਂਟਰੀਜ਼ ਦਾ ਜਿਹੜਾ ਨਾਂ ਦਿੱਤਾ ਗਿਆ। ਕੌਣ ਕਰ ਸਕਦਾ ਹੈ ਇਹਦੇ ਵਿਚ ਅਪਲਾਈ? ਉਹ 3,30,000 ਆਯਾਤਕ ਜਿਹੜੇ ਨੇ ਇੰਪੋਰਟਰ, ਜਿਨ੍ਹਾਂ ਨੇ 53 ਮਿਲੀਅਨ ਤੋਂ ਵੱਧ ਸ਼ਿਪਮੈਂਟਾਂ ਦੇ ਉਤੇ ਵਾਧੂ ਟੈਕਸ ਭਰਿਆ ਸੀ। ਅਰਜ਼ੀ ਨੂੰ ਮਨਜੂਰੀ ਜਿਹੜੀ ਮਿਲਣ ਤੋਂ ਬਾਅਦ 60 ਤੋਂ 90 ਦਿਨਾਂ ਦੇ ਅੰਦਰ ਅੰਦਰ ਰੀਫੰਡ ਜਾਰੀ ਹੋਣ ਦੀ ਜਿਹੜੀ ਉਮੀਦ ਦਰਸਾਈ ਹੈ। ਜਿੱਥੇ ਇਕ ਪਾਸੇ ਕੰਪਨੀਆਂ ਨੂੰ ਅਰਬਾਂ ਡਾਲਰ ਵਾਪਸ ਮਿਲ ਰਹੇ ਨੇ, ਉਥੇ ਹੀ ਦੂਜੇ ਪਾਸੇ ਇਸ ਘਟਨਾਕ੍ਰਮ ਨੇ ਭਾਰਤ ਵਰਗੇ ਦੇਸ਼ਾਂ ਦੀ ਚਿੰਤਾ ਵਧਾ ਤੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਟੈਰਿਫ ਦੇ ਨਿਯਮਾਂ ਦੇ ਵਿਚ ਹੋਣ ਵਾਲੇ ਬਦਲਾਅ ਆਉਣ ਵਾਲੇ ਸਮੇਂ ਦੇ ਵਿਚ ਅੰਤਰਰਾਸ਼ਟਰੀ ਵਪਾਰਕ ਸਬੰਧਾਂ ਦੇ ਉਤੇ ਵੱਡਾ ਅਸਰ ਵੀ ਪਾ ਸਕਦੇ ਨੇ। ਤੇ ਦੋਸਤੋ, ਇਕ ਰਿਪੋਰਟ ਹੈ ਜਿਹੜੀ, ਉਹਦੀ ਸਾਂਝ ਪਾ ਕੇ ਫਿਰ ਆਪਾਂ ਸੰਤ ਰਾਮ ਉਦਾਸੀ ਜੀ ਦੀ ਗੱਲ ਕਰਦੇ ਹਾਂ। ਇਕ ਜੰਗ ਤਿੰਨ ਬਿੱਲ, UAE ਦਾ ਜਿਹੜਾ ਬੇਲ ਆਊਟ, ਈਰਾਨ ਦੇ $270 ਅਰਬ
ਤੇ ਟਰੰਪ ਦੀ ਐਗਜ਼ਿਟ

ਦੀ ਕੋਸ਼ਿਸ਼, ਪੱਛਮੀ ਏਸ਼ੀਆ ਸੰਕਟ ਦਾ ਨਤੀਜਾ ਕੀ ਹੈ? ਇਰਾਨ ਅਮਰੀਕਾ ਜੰਗ ਦੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਦੇ ਲਈ UAE ਨੇ ਅਮਰੀਕਾ ਤੋਂ ਵਿੱਤੀ ਗਰੰਟੀ ਦੀ ਮੰਗ ਕਰ ਲਈ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਅਨੁਸਾਰ ਇਸ ਮੰਗ ਤੋਂ ਬਾਅਦ ਵਾਸ਼ਿੰਗਟਨ ਤੇ ਵਿੱਤੀ ਸੰਕਟ ਦਾ ਖਤਰਾ ਜਿਹੜਾ ਵੱਧ ਸਕਦਾ ਹੈ, ਕਿਉਂਕਿ ਇਸ ਤੋਂ ਬਾਅਦ ਖਾੜੀ ਦੇ ਹੋਰ ਦੇਸ਼ ਵੀ ਮੁਆਵਜ਼ੇ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਸਕਦੇ ਹੈ, ਕਿਉਂਕਿ ਉਹਦਾ ਬੇਸ ਉਹਨਾਂ ਦੀਆਂ ਜ਼ਮੀਨਾਂ ਵਰਤੀਆਂ ਤੇ ਉਹਨਾਂ ਦਾ ਜੋ ਨੁਕਸਾਨ ਹੋਇਆ ਜ਼ਮੀਨੀ ਪੱਧਰ ਦੇ ਉੱਤੇ, ਚਲੋ ਬੇਸਾਂ ਦਾ ਤਾਂ ਹੋਇਆ ਹੋਇਆ, ਤੇ ਅਗਲੇ ਕਹਿੰਦੇ ਭਾਈ ਸਾਡੀ ਜਿਹੜੀ ਹੈ ਭਰਪਾਈ ਕੌਣ ਕਰੇਗਾ? ਜੰਗ ਲੜਨਾ ਇੱਕ ਜਿਹੜਾ ਮਹਿੰਗਾ ਸੌਦਾ ਤਾਂ ਹੈ ਹੀ, ਪਰ ਜੰਗ ਤੋਂ ਬਾਅਦ ਦਾ ਮੁੜ ਨਿਰਮਾਣ ਉਸ ਤੋਂ ਵੀ ਜ਼ਿਆਦਾ ਮਹਿੰਗਾ ਕੰਮ ਹੈ। 28 ਫਰਵਰੀ ਨੂੰ ਸ਼ੁਰੂ ਹੋਈ ਇਸ ਜੰਗ ਦੇ ਵਿੱਚ ਅਮਰੀਕਾ ਰੋਜ਼ਾਨਾ $890 million ਤੋਂ $1 billion ਦੇ ਜਿਹੜਾ ਵਿਚਕਾਰ ਖਰਚ ਕਰ ਰਿਹਾ। ਇਜ਼ਰਾਈਲ ਨੇ ਹੁਣ ਤੱਕ ਕੁੱਲ $11.2 billion ਖਰਚ ਕੀਤੇ ਨੇ, ਜਿਹਦੇ ਵਿੱਚੋਂ ਅੱਧੇ ਤੋਂ ਵੱਧ $6.2 billion ਜਿਹੜੇ ਨੇ ਸਿਰਫ ਸ਼ੁਰੂਆਤੀ 20 ਦਿਨਾਂ ਦੇ ਵਿੱਚ ਹੀ ਖਰਚ ਹੋ ਗਏ। ਜੰਗ ਤੋਂ ਬਾਅਦ ਸਾਊਦੀ ਅਰਬ ਵਰਗੇ ਖਾੜੀ ਦੇਸ਼ਾਂ ਦੇ ਵਿੱਚ ਨਾਗਰਿਕ ਤੇ ਊਰਜਾ ਦੇ ਨਾਲ ਜੁੜੇ ਬੁਨਿਆਦੀ ਢਾਂਚੇ ਦੀ ਮੁਰੰਮਤ ਦੇ ਲਈ $60 billion ਤੋਂ ਵੀ ਵੱਧ ਦੀ ਰਕਮ ਦੀ ਜ਼ਰੂਰਤ ਪਏਗੀ। ਕੰਸਲਟੈਂਟਸ ਰਿਸਟੈਂਡ ਅਨੁਸਾਰ ਇਸ ਦੇ ਵਿੱਚੋਂ $50 billion ਤਾਂ ਸਿਰਫ ਤੇਲ ਅਤੇ ਗੈਸ ਸਹੂਲਤਾਂ ਨੂੰ ਮੁੜ ਚਾਲੂ ਕਰਨ ਦੇ ਲਈ ਚਾਹੀਦੇ ਨੇ। ਖਾੜੀ ਦੇਸ਼ਾਂ ਦੇ ਵਿੱਚ UAE ਨੂੰ ਹੋਇਆ ਸਭ ਤੋਂ ਵੱਧ ਨੁਕਸਾਨ ਦੱਸਿਆ ਗਿਆ। ਮਿਜ਼ਾਈਲਾਂ ਤੇ ਡਰੋਨ ਹਮਲਿਆਂ ਦੇ ਨਾਲ ਨਾਗਰਿਕ ਇਮਾਰਤਾਂ ਜਿਵੇਂ ਕਿ ਦੁਬਈ ਦਾ ਫੇਰਮੋਟ, ਦਾ ਪਾਮ ਹੋਟਲ ਅਤੇ ਊਰਜਾ ਦੇ ਨਾਲ ਜੁੜਿਆ ਬੁਨਿਆਦੀ ਢਾਂਚਾ ਜਿਵੇਂ ਕਿ ਫੁਜ਼ੈਰਾ ਤੇਲ ਨਿਰਯਾਤ ਟਰਮੀਨਲ, ਜੋ ਰੋਜ਼ਾਨਾ 10 ਲੱਖ ਬੈਰਲ ਕੱਚੇ ਤੇਲ ਦੀ ਨਿਰਯਾਤ ਦਾ ਮੁੱਖ ਕੇਂਦਰ ਸੀ, ਬੁਰੀ ਤਰ੍ਹਾਂ ਨੁਕਸਾਨੇ ਗਏ ਜਾਂ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਮਲਬੇ ਦੀ ਲਪੇਟ ਦੇ ਵਿੱਚ ਐਮਾਜ਼ੋਨ ਦੇ 2 ਡਾਟਾ ਸੈਂਟਰ ਵੀ ਆ ਗਏ। ਇਨ੍ਹਾਂ ਹਮਲਿਆਂ ਦੇ ਕਾਰਨ ਪੂਰੇ ਖੇਤਰ ਦੇ ਵਿੱਚ ਬੈਂਕਿੰਗ ਦੇ ਨਾਲ ਜੁੜੀਆਂ ਕਲਾਊਡ ਸੇਵਾਵਾਂ ਜਿਹੜੀਆਂ ਨੇ ਕੰਪਿਊਟਿੰਗ ਸਹੂਲਤਾਂ ਦੇ ਵਿੱਚ ਵਿਘਨ ਪਿਆ। ਇਸ ਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ UAE ਨੇ ਕਥਿਤ ਤੌਰ ਦੇ ਉੱਤੇ ਅਮਰੀਕਾ US ਦੇ ਨਾਲ ਇੱਕ ਵਿੱਤੀ ਸੁਰੱਖਿਆ ਕਵਚ ਨੂੰ ਲੈ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਇਸ ਦੇ ਲਈ ਚੁੱਕਿਆ ਗਿਆ ਹੈ ਤਾਂ ਜੋ ਜੇਕਰ ਜੰਗ ਜਾਰੀ ਰਹਿੰਦੀ ਹੈ, ਜਿਸ ਦੀ ਸੰਭਾਵਨਾ ਸ਼ਾਂਤੀ ਵਾਰਤਾ ਦੇ ਵਿੱਚ ਕੋਈ ਪ੍ਰਗਤੀ ਨਾ ਹੋਣ ਕਾਰਨ ਕਾਫੀ ਜ਼ਿਆਦਾ ਲੱਗ ਰਹੀ ਹੈ, ਤਾਂ ਦੇਸ਼ ਨੂੰ ਆਰਥਿਕ ਸੁਰੱਖਿਆ ਮਿਲ ਸਕੇ। ਵਾਲ ਸਟਰੀਟ ਜਰਨਲ ਜਿਹੜੀ ਹੈ ਅਖਬਾਰ ਹੈ, ਉਹਦੇ ਅਨੁਸਾਰ ਪਿਛਲੇ ਹਫ਼ਤੇ UAE ਦੇ ਜਿਹੜਾ ਸੈਂਟਰਲ ਬੈਂਕ ਦੇ ਮੁਖੀ ਖਾਲਿਦ ਮੁਹੰਮਦ ਬਲਾਮਾ ਨੇ US ਫੈਡਰਲ ਰਿਜ਼ਰਵ ਦੇ ਨਾਲ ਕਰੰਸੀ ਸਵੈਪ ਦਾ ਪ੍ਰਸਤਾਵ ਰੱਖਿਆ। ਇਸ ਗੱਲਬਾਤ ਦੇ ਵਿੱਚ ਇਰਾਨ ਦੇ ਮਿਜ਼ਾਈਲ ਹਮਲਿਆਂ ਦੇ ਕਾਰਨ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਵਰਗੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਹੌਰਮੁਜ਼ ਜਲਡਮਰੂ ਮੱਧ ਜਿਹੜਾ ਹੈ ਦੀ ਨਾਕਾਬੰਦੀ ਕਾਰਨ ਡਾਲਰ ਤੋਂ ਹੋਣ ਵਾਲੀ ਆਮਦਨ ਦੇ ਵਿੱਚ ਭਾਰੀ ਗਿਰਾਵਟ ਦਾ ਮੁੱਦਾ ਵੀ ਉਠਾਇਆ ਗਿਆ। ਵਿੱਤੀ ਸੁਰੱਖਿਆ ਕਵਚ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦਾ ਸੁਰੱਖਿਆ ਜਾਲ ਹੁੰਦਾ ਹੈ, ਜਿਸ ਦੇ ਤਹਿਤ ਕੋਈ ਪ੍ਰਮੁੱਖ ਹਿੱਸੇਦਾਰ ਜਾਂ ਇਸ ਮਾਮਲੇ ਦੇ ਵਿੱਚ ਅਮਰੀਕਾ ਜੰਗ ਦੇ ਕਾਰਨ ਪੈਦਾ ਹੋਣ ਵਾਲੇ ਗੰਭੀਰ ਆਰਥਿਕ ਸੰਕਟਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਤਰ੍ਹਾਂ ਜਿਹੜਾ ਉਹਦੀ ਗਰੰਟੀ ਦਿੰਦਾ ਹੈ। UAE ਚਾਹੁੰਦਾ ਹੈ ਕਿ ਅਮਰੀਕਾ ਨੁਕਸਾਨ ਦਾ ਖਰਚ ਜਿਹੜਾ ਚੁੱਕੇ। ਅਮਰੀਕਾ ਨੇ 30 ਮਾਰਚ ਨੂੰ ਕਿਹਾ ਸੀ ਕਿ ਉਹ ਆਪਣੀ ਜੰਗ ਦੇ ਲਈ ਫੰਡ ਜੁਟਾਉਣ ਵਾਸਤੇ ਖਾੜੀ ਦੇਸ਼ਾਂ ਤੋਂ ਭੁਗਤਾਨ ਦੀ ਮੰਗ ਕਰਨ ਦੇ ਵਿਚਾਰ ਕਰ ਰਿਹਾ। ਵਾਈਟ ਹਾਊਸ ਦੀ ਬੁਲਾਰਾ ਜਿਹੜੀ ਹੈ ਕੈਰੋਲਿਨ ਲੇਵਿਟ ਨੇ ਪੱਤਰਕਾਰਾਂ ਨੂੰ ਦਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਜਿਹੀ ਕਿਸੇ ਯੋਜਨਾ ਦੇ ਵਿਚ ਕਾਫ਼ੀ ਦਿਲਚਸਪੀ ਰੱਖਦੇ ਨੇ। ਇਸ ਦੀ ਇਕ ਮਿਸਾਲ ਪਹਿਲਾਂ ਵੀ ਜਿਹੜੀ ਮੌਜੂਦ ਹੈ 1991 ਦੀ ਖਾੜੀ ਜੰਗ ਦੇ ਵਿਚ ਸਾਊਦੀ ਅਰਬ ਨੇ 16.8 billion ਅਤੇ ਕੁਵੈਤ ਨੇ $16 billion ਦਾ ਜਿਹੜਾ ਸੀ ਡਾਲਰ ਦਾ ਭੁਗਤਾਨ ਕੀਤਾ ਸੀ। ਅਸਲ ਦੇ ਵਿਚ ਅਮਰੀਕਾ ਨੇ ਜੰਗ ਦੀ ਕੁੱਲ ਲਾਗਤ ਦਾ ਸਿਰਫ ਅੰਦਾਜ਼ਨ 12% ਹੀ ਖੁਦ ਚੁੱਕਿਆ ਸੀ। ਜੇਕਰ UAE ਦੇ ਇਸ ਬੈਕਸਟਾਪ ਦੀ ਜਿਹੜੀ ਹੈ ਬੇਨਤੀ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਪੂਰੀ ਕਹਾਣੀ ਨੂੰ ਹੀ ਪਲਟ ਦੇਵੇਗਾ। ਯਾਨੀ UAE ਦੇ ਵਿਚ ਇਹ ਮੰਗ ਕਰੇਗਾ ਕਿ ਅਮਰੀਕਾ ਜੰਗ ਦੇ ਦੌਰਾਨ ਹੋਏ ਨੁਕਸਾਨ ਦਾ ਖਰਚਾ ਜਿਹੜਾ ਚੁੱਕੇ। ਇਹ ਅਜਿਹੇ ਸਮੇਂ ਹੋ ਰਿਹਾ ਜਦੋਂ ਟਰੰਪ ਤੇ ਜੰਗ ਦੇ ਵਿਚੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਅਤੇ ਇਸ ਨੂੰ ਖਤਮ ਕਰਨ ਦਾ ਦਬਾਅ ਲਗਾਤਾਰ ਵੱਧ ਰਿਹਾ। ਇਹ ਉਹ ਜੰਗ ਹੈ ਜਿਸਨੇ ਜਿਹੜਾ ਦੁਨੀਆਂ ਨੂੰ ਇਕ ਊਰਜਾ ਸੰਕਟ ਦੇ ਵਿਚ ਧੱਕ ਦਿੱਤਾ ਤੇ ਅਮਰੀਕਾ ਯੂਰਪ ਸੰਬੰਧਾਂ ਦੇ ਵਿਚ ਮੌਜੂਦਾ ਤਰੇੜਾਂ ਨੂੰ ਵੀ ਉਜਾਗਰ ਕਰ ਦਿੱਤਾ। ਇਹ ਵਾਸ਼ਿੰਗਟਨ ਦੇ ਲਈ ਇਕ ਜੋਖਮ ਵੀ ਪੈਦਾ ਕਰਦਾ ਹੈ। ਇਸ ਦੇ ਨਾਲ ਖਾੜੀ ਦੇ ਹੋਰ ਦੇਸ਼ ਵੀ ਕਤਾਰ ਦੇ ਵਿਚ ਖੜੇ ਹੋ ਜਾਣਗੇ, ਖਾਸ ਤੌਰ ਦੇ ਉਤੇ ਉਦੋਂ ਜਦੋਂ ਇਰਾਨ ਦੀਆਂ ਮਿਜ਼ਾਈਲਾਂ ਨੇ ਕਤਰ ਦੀ 17% ਤੋਂ ਵੱਧ LNG ਨਿਰਯਾਤ ਸਮਰਥਾ ਨੂੰ ਨਸ਼ਟ ਕਰ ਦਿੱਤਾ ਤੇ ਸਾਊਦੀ ਅਰਬ ਨੂੰ ਆਪਣੀ ਰਾਸ
ਤਨੂਰਾ ਤੇਲ ਰਿਫਾਇਨਰੀ ਨੂੰ ਇਹਤਿਆਤ ਦੇ ਵਜੋਂ ਬੰਦ ਕਰਨ ਦੇ ਲਈ ਮਜਬੂਰ ਕਰ ਦਿੱਤਾ। ਇਸ ਦਾ ਅਮਰੀਕਾ ਦੇ ਉੱਤੇ ਕੀ ਅਸਰ ਪੈ ਸਕਦਾ ਹੈ? ਜੰਗ ਦੀ ਭਾਰੀ ਭਰਕਮ ਰੋਜ਼ਾਨਾ ਲਾਗਤ ਦੇ ਵਿੱਚ ਇੱਕ ਹੋਰ ਜਿਹੜਾ ਬੈਕਸਟਾਪ ਬਿੱਲ ਜਿਹੜਾ ਹੈ ਜੋੜਨ ਦੇ ਨਾਲ ਇਸ ਦਾ ਅਸਰ ਡਾਲਰ ਦੀ ਸਥਿਤੀ ਦੇ ਉੱਤੇ ਵੀ ਪੈ ਸਕਦਾ। ਡਾਲਰ ਨੂੰ ਇਹ ਵਿਸ਼ੇਸ਼ ਜਿਹੜਾ ਦਰਜਾ ਇਸ ਦੇ ਲਈ ਪ੍ਰਾਪਤ ਹੈ ਕਿਉਂਕਿ ਤੇਲ ਅਤੇ ਗੈਸ ਦੇ ਲੈਣ ਦੇਣ ਦੇ ਲਈ ਇਸ ਨੂੰ ਹੀ ਜਿਹੜਾ ਭੁਗਤਾਨ ਦੇ ਪਸੰਦੀਦਾ ਮਾਧਿਅਮ ਦੇ ਵਜੋਂ ਜਿਹੜਾ ਚੁਣਿਆ ਜਾਂਦਾ। UAE ਨੇ ਜਿਹੜਾ ਪਹਿਲਾਂ ਹੀ ਅਜਿਹੇ ਲੈਣ ਦੇਣ ਦੇ ਲਈ ਚੀਨੀ ਯੁਆਨ ਨੂੰ ਅਪਣਾਉਣ ਦੀ ਦਿਸ਼ਾ ਦੇ ਵਿੱਚ ਸੰਭਾਵੀ ਬਦਲਾਅ ਦਾ ਸੰਕੇਤ ਦਿੱਤਾ ਹੈ। ਇਹ ਇਕ ਅਜਿਹੀ ਗੱਲ ਹੈ ਜੋ ਟਰੰਪ ਦੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ, ਜਿਵੇਂ ਈਰਾਨ ਨੇ ਪਿਛਲੇ ਦਿਨਾਂ ਚ ਕਿਹਾ, ਜਾਂ ਯੁਆਨ ਕ੍ਰਿਪਟੋ ਕਰੰਸੀ ਦੇ ਵਿੱਚ ਹੀ ਤੁਸੀਂ ਸਾਨੂੰ ਬਿਟਕੋਇਨ ਦੇ ਵਿੱਚ ਦਿਓ, ਜਿਹੜਾ ਅਸੀਂ ਲਵਾਂਗੇ, ਡਾਲਰ ਦੇ ਵਿੱਚ ਅਸੀਂ ਨਹੀਂ ਕਬੂਲ ਕਰਾਂਗੇ। ਖਾਸ ਤੌਰ ਦੇ ਉੱਤੇ ਉਦੋਂ ਜਦੋਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਚੀਨੀ ਕੇਂਦਰ ਬੈਂਕ ਨੇ ਅਮੀਰਾਤ ਦੇ ਵਿੱਚ ਆਪਣਾ ਦੂਜਾ ਯੁਆਨ ਕਲੀਅਰਿੰਗ ਬੈਂਕ ਜਿਹੜਾ ਖੋਲ ਦਿੱਤਾ ਸੀ। ਚੀਨ ਕਿੱਥੇ ਤੱਕ ਪਹੁੰਚ ਗਿਆ ਦੇਖ ਲਓ। ਪਿਛਲੇ 2-3 ਸਾਲਾਂ ਦੇ ਦੌਰਾਨ ਖਾੜੀ ਦੇਸ਼ਾਂ ਤੇ ਚੀਨ ਵਿਚਕਾਰ ਵਧਦਾ ਜਿਹੜਾ ਵਿੱਤੀ ਸਹਿਯੋਗ ਉਨ੍ਹਾਂ ਦੇ ਆਪਸੀ ਸਬੰਧਾਂ ਦੀ ਇਕ ਮੁੱਖ ਵਿਸ਼ੇਸ਼ਤਾ ਬਣ ਕੇ ਜਿਹੜਾ ਉਭਰਿਆ। ਬੀਜਿੰਗ ਨਾ ਸਿਰਫ ਵਿੱਤੀ ਸੰਪਰਕ ਨੂੰ ਵਧਾਉਣ ਦਾ ਇਛੁੱਕ ਹੈ, ਸਗੋਂ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਉਹ ਦੁਨੀਆਂ ਦੇ ਇਸ ਊਰਜਾ ਕੇਂਦਰ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਵੀ ਤਿਆਰ ਹੈ। ਈਰਾਨ ਨੇ ਮੁਆਵਜ਼ੇ ਦੇ ਵਜੋਂ ਮੰਗੇ ਨੇ $270 ਅਰਬ। ਇਸ ਦੇ ਦੌਰਾਨ ਈਰਾਨ ਨੇ ਆਪਣੇ ਖਾੜੀ ਗੁਆਂਢੀ ਦੇਸ਼ਾਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਜਿਹੜਾ ਪਿਛਲੇ ਹਫ਼ਤੇ ਤਹਿਰਾਨ ਨੇ UAE, ਸਾਊਦੀ ਅਰਬ, ਬਹਿਰੀਨ, ਕਤਰ ਤੇ ਜਾਰਡਨ ਤੋਂ ਮੁਆਵਜ਼ੇ ਦੇ ਵਜੋਂ $270 ਅਰਬ ਦੀ ਭਾਰੀ ਭਰਕਮ ਜਿਹੜੀ ਰਕਮ ਦੀ ਮੰਗ ਕੀਤੀ। ਇਹ ਅੰਕੜਾ ਇਕ ਜਿਹੜਾ ਸਰਕਾਰੀ ਬੁਲਾਰੇ ਨੇ ਰੂਸ ਦੀ ਸਮਾਚਾਰ ਏਜੰਸੀ RIA ਨਵੋਸਤੀ ਨੂੰ ਜਿਹੜਾ ਦਿੱਤੇ ਇਕ ਇੰਟਰਵਿਊ ਦੇ ਵਿਚ ਦਸਿਆ। ਇਸ ਦੇ ਵਿਚ ਹੌਰਮੁਜ਼, ਜਲਡ ਮਰੂ ਮੱਧ ਤੇ ਉਸਦੇ ਅਧਿਕਾਰ ਨੂੰ ਜਿਹੜਾ ਕੌਮਾਂਤਰੀ ਪੱਧਰ ਦੇ ਉੱਤੇ ਮਾਨਤਾ ਦੇਣ ਦੀ ਮੰਗ ਸ਼ਾਮਲ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ ਉਸ ਨੂੰ ਉਥੋਂ ਲੰਘਣ ਵਾਲੇ ਜਹਾਜ਼ਾਂ ਤੋਂ ਟੋਲ ਜਿਹੜਾ ਵਸੂਲਣ ਦਾ ਅਧਿਕਾਰ ਮਿਲ ਜਾਵੇਗਾ। ਚੁੰਗੀ ਜਾਣੇ ਕਿ ਜੇਕਰ ਈਰਾਨ ਦੇ ਇਸ ਅਧਿਕਾਰ ਨੂੰ ਮਾਨਤਾ ਮਿਲ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਜ਼ਬਰਦਸਤ ਆਰਥਿਕ ਫਾਇਦਾ ਹੋ ਸਕਦਾ ਹੈ। ਜੇਕਰ ਹਰ ਜਹਾਜ਼ ਤੋਂ ਘੱਟੋ ਘੱਟ 10-15-20 ਲੱਖ ਡਾਲਰ ਦੀ ਜਿਹੜੀ ਵਸੂਲੀ ਜਾਣ ਤਾਂ ਇਕੱਲੇ ਕੱਚੇ ਤੇਲ ਦੇ ਟੈਂਕਰਾਂ ਤੋਂ ਹੀ ਹਰ ਮਹੀਨੇ $4.5 ਅਰਬ ਦੀ ਭਾਰੀ ਕਮਾਈ ਜਿਹੜੀ ਆ ਉਹਨੂੰ ਹੋ ਸਕਦੀ ਹੈ। ਜੀ ਦੋਸਤੋ, ਇਹ ਪੈਸੇ ਦੀ ਗੇਮ ਹੈ ਤੇ ਚੱਲੀ ਜਾ ਰਹੀ ਹੈ ਜੀ, ਦੇਖਦੇ ਹਾਂ ਕਿੱਥੇ ਜਾ ਕੇ ਨਿਬੜਦੀ ਹੈ। ਰੋਲਾ ਸਾਰਾ ਪੈਸੇ ਦਾ ਹੈ ਤੇ ਇਹ ਰਿਪੋਰਟ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਕ ਜੰਗ ਤਿੰਨ ਬਿੱਲ, UAE ਦਾ ਬੇਲ ਆਊਟ, ਈਰਾਨ ਦੇ $270 ਅਰਬ ਤੇ ਟਰੰਪ ਦੀ ਐਗਜ਼ਿਟ ਦੀ ਕੋਸ਼ਿਸ਼ ਤੇ ਪੱਛਮੀ ਏਸ਼ੀਆ ਸੰਕਟ ਦਾ ਨਤੀਜਾ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਆਪਾਂ ਅੱਗੇ ਵਧਦੇ ਹਾਂ ਤੇ ਦੇਸ਼ ਤੇ ਦੀਆਂ ਖਬਰਾਂ ਤੇ ਰਿਪੋਰਟਾਂ ਨੂੰ ਇੱਥੇ ਸਮਾਪਤੀ ਦਿੰਦੇ ਹਾਂ ਜੀ ਤੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਤੇ ਉਹਦੇ ਬਾਰੇ ਬਾਤ ਪਾਉਂਦੇ ਹਾਂ। ਸਭ ਤੋਂ ਪਹਿਲਾਂ ਸੰਤ ਰਾਮ ਮੋਤਾਸੀ ਜੀ ਦੀ ਗੱਲ ਕਰਨੀ ਹੈ ਤੇ ਕਾਲ ਤੁਸੀਂ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਤੇ ਹੋਰ ਆਪਣੇ ਕੋਲ 8-10 ਮਿੰਟ ਨੇ, 15 ਮਿੰਟ ਪਏ ਨੇ ਬਾਕੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਲੋ ਦੋਸਤੋ, ਬਾਤ ਪਾਉਂਦੇ ਹਾਂ, ਆਖਰੀ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਅੱਜ ਦੇ ਵਿਸ਼ੇਸ਼ ਦਿਹਾੜੇ ਦੇ ਉੱਤੇ ਬਾਤ ਪਹੁੰਚਾ ਰਹੇ ਹਾਂ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ। ਅੱਜ ਦੇ ਦਿਹਾੜੇ ਦੇ ਉੱਤੇ 1939 ਦਾ ਦਿਨ, ਅੱਜ ਦੇ ਦਿਹਾੜੇ ਤੇ 1939 ਦਾ ਸਮਾਂ, ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਦਾ ਰਾਏਸਰ ਬਰਨਾਲਾ ਦੇ ਵਿੱਚ ਜਨਮ ਹੁੰਦਾ ਹੈ ਤੇ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਸੰਤ ਰਾਮ ਉਦਾਸੀ ਜੀ ਕੀਰਤੀ ਕਿਸਾਨਾਂ ਦੀ ਰੋਹ ਭਰੀ ਆਵਾਜ਼ ਸੀ। ਜਦੋਂ ਬਿਨਾਂ ਸਾਜ਼ਾਂ ਤੋਂ ਆਪਣੀ ਕਮਾਈ ਹੋਈ ਆਵਾਜ਼ ਦੇ ਨਾਲ ਗਾਉਂਦਾ ਤਾਂ ਸਰੋਤਿਆਂ ਦੇ ਵਿੱਚ ਜੋਸ਼, ਸਨਸਨੀ ਤੇ ਜਮਾਤੀ ਨਫ਼ਰਤ ਦੀਆਂ ਤੇਜ਼ ਤਰੰਗਾਂ ਛੇੜ ਦਿੰਦਾ ਸੀ। ਇੱਕ ਦੇਸ਼ ਭਗਤ, ਇੱਕ ਕਮਿਊਨਿਸਟ, ਇੱਕ ਸੱਚਾ ਲੋਕ ਦਰਦੀ ਕਵੀ, ਗੀਤਕਾਰ ਤੇ ਗਾਇਕ ਸੀ। ਉਸਦੀ ਕਲਮ ਦੇ ਦੁਆਰਾ ਸਿਰਜੇ ਲਹੂ ਭਿੱਜੇ ਬੋਲ, ਸੈਨਤਾਂ ਤੇ ਚੋ ਨੁੱਕਰੀਆਂ ਸਿੱਖਾਂ ਕਾਵਿ ਸੰਗ੍ਰਹਿ ਨੇ। ਇੱਕ ਅਤਿ ਗਰੀਬ ਦਲਿਤ ਪਰਿਵਾਰ ਦੇ ਵਿੱਚ ਜੰਮੇ ਉਦਾਸੀ ਨੂੰ ਬਾਲਪੁਣੇ ਤੋਂ ਸਿਰਫ ਆਰਥਿਕ ਅੰਕੜਿਆਂ ਦਾ ਹੀ ਜਿਹੜਾ ਸਾਹਮਣਾ ਨਹੀਂ ਸੀ ਕਰਨਾ ਪਿਆ, ਸਗੋਂ ਜਾਤੀ ਭੇਦ ਅਤੇ ਛੂਤ ਛਾਤ ਦੇ ਤਿੱਖੇ ਸਮਾਜੀ ਢੰਗ ਜਿਹੜਾ ਸੀ ਡਾਂਗਾਂ ਨੂੰ ਵੀ ਜਰਨਾ ਪਿਆ।
ਜੋ ਡੰਗ ਵੱਜੇ ਹੈ ਤੇ ਅੰਤਾਂ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਆਪਣੀ ਜ਼ਿੰਦਗੀ ਦੀ ਵਾਗ ਹੱਥੋਂ ਜਿਹੜਾ ਖਿਸਕਣ ਨਹੀਂ ਦਿੱਤੀ ਗਈ। ਉਹਨਾਂ ਗਿਣੇ ਚੁਣੇ ਲੋਕਾਂ ਦੇ ਵਿੱਚੋਂ ਸੀ ਜੋ ਸਮੇਂ ਦੀ ਉਂਗਲੀ ਲਾ ਕੇ ਤੁਰਦੇ ਨੇ ਤੇ ਸਮੇਂ ਦੇ ਰੋੜ ਦੇ ਵਿੱਚ ਜਿਨ੍ਹਾਂ ਦੇ ਪੈਰ ਲੜਖੜਾਉਂਦੇ ਨਹੀਂ, ਸਗੋਂ ਚੇਤਨਤਾ, ਸੂਝ ਤੇ ਦ੍ਰਿੜਤਾ ਆਸਰੇ ਸਮੇਂ ਦੇ ਵਹਿਮ ਨੂੰ ਜਿਹੜਾ ਲੋਕਾਂ ਦੀ ਲੋੜ ਦੇ ਅਨੁਸਾਰ ਮੋੜਾ ਦੇਣ ਦੀ ਹਿੰਮਤ ਰੱਖਦੇ ਨੇ। ਉਹਨਾਂ ਨੇ ਜਿਹੜਾ ਸ਼ਲਾਖੋਵ, ਗੋਰਖੀ, ਜੂਲੀਅਸ ਫਿਊਚਿਕ ਆਦਿ ਜਿਹੜੇ ਲੇਖਕਾਂ ਨੂੰ ਪੜ੍ਹਿਆ ਤੇ ਜਸਵੰਤ ਕੰਵਲ, ਸੰਤੋਖ ਸਿੰਘ ਧੀਰ, ਮੋਹਨ ਸਿੰਘ ਤੋਂ ਪ੍ਰਭਾਵਿਤ ਹੋ ਕੇ ਕਵਿਤਾਵਾਂ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਸ਼ਬਦਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੀਆਂ ਕਵਿਤਾਵਾਂ ਦੇ ਵਿੱਚ ਅਧਿਆਤਮਕਵਾਦ ਲਿਆਂਦਾ ਤੇ ਅਧਿਆਤਮਕਵਾਦ ਤੋਂ ਮਗਰੋਂ ਮੈਂ ਮਾਰਕਸਵਾਦੀ ਫਲਸਫੇ ਨੂੰ ਘੋਖਿਆ ਤੇ ਮੈਨੂੰ ਲੱਗਿਆ ਕਿ ਅਧਿਆਤਮਕਵਾਦ ਬਾਰੇ ਮੇਰੇ ਗੀਤ ਕੀਰਤੀ ਲੁੱਟ ਨੂੰ ਜਿਹੜਾ ਖਤਮ ਕਰਨ ਦੇ ਵਿੱਚ ਸਹਾਈ ਨਹੀਂ ਹੋ ਸਕਦੇ। ਉਸਦੇ ਇਨਕਲਾਬੀ ਗੀਤ ਜ਼ੁਲਮ ਨਾ ਸਹਾਰਨ ਦੀ ਜਿਹੜੀ ਸੀ ਪ੍ਰੇਰਣਾ ਦੇ ਕੇ ਲੋਕਾਂ ਨੂੰ ਯੁੱਧ ਦੇ ਲਈ ਤਿਆਰ ਕਰਦੇ ਨੇ ਤੇ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਹੀ ਨਹੀਂ ਸਗੋਂ ਕੈਨੇਡਾ ਜਾ ਕੇ ਆਪਣੀ ਆਵਾਜ਼ ਬੁਲੰਦ ਕੀਤੀ। 6 ਨਵੰਬਰ 1986 ਨੂੰ ਸਦਾ ਦੇ ਲਈ ਆਪਣੀ ਆਵਾਜ਼ ਦੇ ਵਿੱਚ ਕੀਮਤੀ ਗੀਤਾਂ ਦਾ ਸਰਮਾਇਆ ਛੱਡ ਕੇ ਇੱਥੋਂ ਚੱਲ ਵਸੇ ਤੇ ਲੋੜ ਹੈ ਉਸਦੀ ਆਵਾਜ਼ ਵਾਲੇ ਗੀਤਾਂ ਦੀ ਆਡੀਓ ਤੇ ਕੈਸਟਾਂ ਅੱਜ ਵੀ ਸਟੇਜਾਂ, ਕਾਰਾਂ, ਗੱਡੀਆਂ ਦੇ ਵਿੱਚ ਗੂੰਜਦੀਆਂ ਰਹਿਣ। ਸੰਤ ਰਾਮ ਉਦਾਸੀ ਜੀ ਦੇ ਕੁਝ ਗੀਤਾਂ ਦੀਆਂ ਲਾਈਨਾਂ ਨੇ, ਕਹਿੰਦੇ ਨੇ ਕਿ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ, ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ। ਮਾਲਾ ਦੇ ਵਿੱਚ ਕਰਾਮਾਤ ਨਾ ਨਵੇਂ ਯੁੱਗ ਦੇ ਲੋਕ ਇਹ ਆਂਦੇ, ਕਰਾਮਾਤ ਕਾਮਿਆਂ ਦੀ ਜਿਹੜੇ ਮਿੱਟੀ ਵਿੱਚੋਂ ਸੋਨਾ ਉਗਾਉਂਦੇ। ਇੱਕ ਤਲਵਾਰ ਮੇਰੀ ਡੋਲੀ ਦੇ ਵਿੱਚ ਰੱਖ ਦਿਓ, ਹੋਰ ਵੀਰੋ ਦਿਓ ਨਾ ਦਾਜ। ਲੋਕੀ ਕਹਿੰਦੇ ਪੁੱਤ ਬਿਨਾਂ ਜੱਗ ਚ ਮਿਲਾਪ ਨਹੀਂ, ਮੈਂ ਤਾਂ ਕਹਾਂ ਜਿਹਦੇ ਧੀ ਨਹੀਂ ਉਹ ਤਾਂ ਸਹੀ ਬਾਪ ਨਹੀਂ। ਜੋ ਤੇਰੀ ਦਸਤਾਰ ਨੂੰ ਪੈਂਦਾ ਤੋੜ ਦਈਏ ਉਹ ਗੁੱਟਵੇ, ਉੱਠ ਕੀਰਤੀਆ ਉੱਠਵੇ ਉੱਠਣ ਦਾ ਵੇਲਾ, ਜੜ ਵੈਰੀ ਦੀ ਪੁੱਟਵੇ ਪੁੱਟਣ ਦਾ ਵੇਲਾ। ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ। ਜੋ ਮਕਬੂਲ ਗੀਤ ਰਿਹਾ, ਅੱਜ ਵੀ ਗਾਇਆ ਜਾਂਦਾ, ਸੁਣਿਆ ਜਾਂਦਾ। ਅਸੀਂ ਜੜ ਨਾ ਜ਼ੁਲਮ ਦੀ ਛੱਡਣੀ ਤੇ ਭਾਵੇਂ ਸਾਡੀ ਜੜ ਨਾ ਰਹੇ, ਸੁਣੋ ਸੁਨਾਵਾਂ ਹਾਲ ਭਾਰਤ ਦੀ ਬਰਬਾਦੀ ਦਾ, ਐਵੇਂ ਭਰਮ ਹੈ ਸਾਡਾ, ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਬਦਲੇ ਲਏ ਤੋਂ ਵੀ ਮੁੱਕਣੀ ਨਹੀਂ, ਐਨੀ ਲੰਮੀ ਹੈ ਸਾਡੀ ਕਤਾਰ ਲੋਕੋ, ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ, ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਨ੍ਹਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਨ੍ਹਾਂ ਤੁਹਾਨੂੰ ਵੇਚ ਕੇ ਖਾ ਛੱਡਣਾ, ਅਸੀਂ ਆਪਣਾ ਸਮਝ ਕੇ ਵੋਟ ਪਾਈ, ਇਨ੍ਹਾਂ ਵੋਟ ਦਾ ਸਿਲਾ ਮੁੱਲ ਜਿਹੜਾ ਵੀ ਤਾਰਿਆ ਨਾ, ਸਾਨੂੰ ਮਹਿੰਗੇ ਉਬਾਲਿਆਂ ਦੁੱਧ ਵਾਂਗੂ, ਇਨ੍ਹਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ, ਇਹ ਦੇਸ਼ ਦੀ ਪੂੰਜੀ ਨੂੰ ਨਾਗ ਬਣ ਕੇ ਆਪੂ ਸਾਂਭ ਜਾਂਦੇ ਆਪੂ ਖੱਟ ਜਾਂਦੇ, ਵਾਅਦੇ ਕਰਦੇ ਕੱਚੇ ਮਹਿਬੂਬ ਵਾਂਗੂ, ਆਪੇ ਥੁੱਕ ਜਾਂਦੇ ਆਪੇ ਝੱਟ ਜਾਂਦੇ, ਕੁੱਤੇ ਜਹੀ ਨਾ ਇਨਸਾਨ ਦੀ ਕਦਰ ਇੱਥੇ, ਆਗੋ ਅੱਗੋ ਮੰਗਦੇ ਸਾਡੇ ਤੋਂ ਵਫਾਦਾਰੀ, ਜਾਂ ਤਾਂ ਅਸੀਂ ਰਹਾਂਗੇ ਦੇਸ਼ ਅੰਦਰ ਜਾਂ ਰਹੇਗੀ ਇਹ ਸਰਮਾਏਦਾਰੀ, ਅਸੀਂ ਆਪਣੇ ਢਿੱਡਾਂ ਦੀ ਮੰਗ ਲੈ ਕੇ ਨਿੱਤਰ ਆਏ ਹਾਂ ਏਕੇ ਦੀ ਲਾਮ ਉੱਤੇ, ਲਾਰੇ ਵੇਖ ਕੇ ਇਨ੍ਹਾਂ ਮੂੰਹ ਸਾਹਿਬਾਂ ਦੇ, ਨੀਜ ਰੱਖੀ ਹੈ ਸੰਗਰਾਮ ਉੱਤੇ। ਜੇਕਰ ਅੱਜ ਨਾ ਹੱਕਾਂ ਦੀ ਗੱਲ ਕੀਤੀ ਤਾਂ ਸਾਡੇ ਬੱਚਿਆਂ ਦੇ ਇਨ੍ਹਾਂ ਚੋਲ ਜਲਦੇ ਖੇਤਾਂ ਵਿੱਚ ਕਿਸਾਨਾਂ ਦੇ ਬੋਹਲ ਜਲਦੇ, ਮੇਰੇ ਗੀਤ ਜਲਦੇ ਮੇਰੇ ਘੋਲ ਜਲਦੇ, ਮੇਰੇ ਗੀਤ ਜਲਦੇ ਮੇਰੇ ਘੋਲ ਜਲਦੇ। ਤੇ ਅੱਜ ਵਿਸ਼ੇਸ਼ ਉਹਨਾਂ ਦੇ ਜਨਮ ਦੇ ਉੱਤੇ ਗੱਲਬਾਤ ਕਰਦੇ ਹਾਂ। ਲੋਕ ਕਵੀ ਸੰਤ ਰਾਮ ਉਦਾਸੀ ਜੀ ਬਰਨਾਲਾ ਦੀ ਮਿੱਟੀ ਦਾ ਜਾਇਆ, ਜਿਹਦੀ ਕਲਮ ਨੇ ਹਕੂਮਤਾਂ ਦੀ ਹਿੱਕ ਦੇ ਉੱਤੇ ਹਲਵਾਇਆ। ਪੰਜਾਬ ਦੀ ਧਰਤੀ ਨੇ ਅਨੇਕਾਂ ਕਵੀ ਪੈਦਾ ਕੀਤੇ, ਪਰ ਜਦੋਂ ਗੱਲ ਲੋਕਾਂ ਦੇ ਕਵੀ ਦੀ ਤੁਰਦੀ ਹੈ ਤਾਂ ਸਭ ਤੋਂ ਉੱਚਾ ਤੇ ਸੁੱਚਾ ਨਾਮ ਸੰਤ ਰਾਮ ਉਦਾਸੀ ਦਾ ਆਉਂਦਾ ਹੈ। 20 ਅਪ੍ਰੈਲ 1939 ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਵਿੱਚ ਇੱਕ ਗਰੀਬ ਦਲਿਤ ਪਰਿਵਾਰ ਦੇ ਵਿੱਚ ਜਨਮੇ ਇਸ ਸੂਰਮੇ ਕਵੀ ਨੇ ਸਾਰੀ ਉਮਰ ਕੀਰਤੀਆਂ,
ਕੰਮੀਆਂ ਤੇ ਕਿਸਾਨਾਂ ਦੇ ਦਰਦ ਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਗਾਇਆ। ਉਦਾਸੀ ਮਹਿਜ ਇੱਕ ਗਾਇਕ ਜਾਂ ਲੇਖਕ ਨਹੀਂ ਸੀ, ਸਗੋਂ ਇੱਕ ਅਜਿਹੀ ਆਵਾਜ਼ ਸੀ ਜਿਸ ਨੇ ਸਿਸਟਮ ਦੀਆਂ ਜਿਹੜੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਵਿਰਾਸਤ ਦੇ ਵਿੱਚ ਉਹਨਾਂ ਨੂੰ ਬਗਾਵਤ ਮਿਲੀ। ਉਦਾਸੀ ਦੇ ਲਿਖਣ ਅਤੇ ਗਾਉਣ ਦਾ ਸਫ਼ਰ ਉਹਨਾਂ ਦੇ ਖੂਨ ਦੇ ਵਿੱਚ ਹੀ ਰਚਿਆ ਹੋਇਆ ਸੀ। ਉਹਨਾਂ ਦੇ ਦਾਦਾ ਕਵੀਸ਼ਰ ਸਨ ਤੇ ਪਰਿਵਾਰ ਜੈਤੋਂ ਦੇ ਮੋਰਚੇ ਤੇ ਨਾਮਧਾਰੀ ਲਹਿਰ ਵਰਗੇ ਦੇਸ਼ ਭਗਤੀ ਦੇ ਜਜ਼ਬਿਆਂ ਦੇ ਨਾਲ ਜੁੜਿਆ ਹੋਇਆ ਸੀ, ਜੈਤੋਂ ਦਾ ਮੋਰਚਾ। ਤੇ ਭਾਵੇਂ ਉਦਾਸੀ ਨੇ ਬਤੌਰ ਸਰਕਾਰੀ ਅਧਿਆਪਕ ਸੇਵਾ ਨਿਭਾਈ, ਪਰ ਉਹਨਾਂ ਦਾ ਮਨ ਹਮੇਸ਼ਾ ਖੇਤਾਂ ਖਲਿਆਣਾਂ ਦੇ ਵਿੱਚ ਪਸੀਨਾ ਵਹਾਉਂਦੇ ਮਜ਼ਦੂਰਾਂ ਦੇ ਦੁੱਖਾਂ ਦੇ ਵਿੱਚ ਵਸਦਾ ਰਿਹਾ। ਗਲ ਲੱਗ ਕੇ ਸੀਰੀ ਦੇ ਜੱਟ ਰੋਇਆ ਤੇ ਮਗਧਾ ਰਹੀ ਵੇ ਸੂਰਜਾ ਵਰਗੇ ਅਮਰ ਗੀਤ ਕਿਸੇ ਕਲਪਨਾ ਦੀ ਉਪਜ ਨਹੀਂ ਸਨ, ਸਗੋਂ ਸਮਾਜ ਦੇ ਜਿਹੜੇ ਸਨ ਕੋੜੇ ਸੱਚ ਦੀ ਤਸਵੀਰ ਸਨ। ਜ਼ੁਲਮ ਦੀਆਂ ਐਨਕਾਂ ਤੇ ਕਲਮ ਦੀ ਧਾਰ, ਨਕਸਲੀ ਲਹਿਰ ਦੇ ਪ੍ਰਭਾਵ ਹੇਠ ਆਉਣ ਕਰਕੇ ਉਦਾਸੀ ਜੀ ਨੂੰ ਹਕੂਮਤਾਂ ਦਾ ਅੰਨਾ ਕਹਿਰ ਜਿਹੜਾ ਝੱਲਣਾ ਪਿਆ। ਲੱਡਾ ਕੋਠੀ ਅਤੇ ਵੱਖ ਵੱਖ ਥਾਣਿਆਂ ਦੇ ਵਿੱਚ ਦਿੱਤੇ ਗਏ ਅਣਮਨੁੱਖੀ ਤਸ਼ੱਦਦ ਨੇ ਉਹਨਾਂ ਦੇ ਸਰੀਰ ਨੂੰ ਜ਼ਰੂਰ ਜਿਹੜਾ ਤੋੜਿਆ, ਪਰ ਉਹਨਾਂ ਦੇ ਇਰਾਦੇ ਹੋਰ ਵੀ ਫੌਲਾਦੀ ਹੋ ਗਏ। ਅੱਜ ਵੀ ਅਸੀਂ ਜਦੋਂ ਉਦਾਸੀ ਜੀ ਨੂੰ ਮੋਟੀਆਂ ਐਨਕਾਂ ਦੇ ਵਿੱਚ ਦੇਖਦੇ ਹਾਂ ਤਾਂ ਇਹ ਉਸੇ ਪੁਲਿਸ ਤਸ਼ੱਦਦ ਦੀ ਨਿਸ਼ਾਨੀ ਹੈ ਜਿਸ ਨੇ ਉਹਨਾਂ ਦੀ ਨਜ਼ਰ ਦੇ ਉੱਤੇ ਅਸਰ ਪਾਇਆ ਸੀ। ਲੇਖਕ ਬੂਟਾ ਸਿੰਘ ਚੌਹਾਨ ਅਨੁਸਾਰ ਉਦਾਸੀ ਜੀ ਨੇ ਜੋ ਵੀ ਲਿਖਿਆ ਉਹ ਆਪਣੇ ਪਿੰਡੇ ਦੇ ਉੱਤੇ ਹੰਢਾਇਆ। ਕਿਸਾਨੀ ਸੰਘਰਸ਼ਾਂ ਦੀ ਜਿੰਦ ਜਾਨ ਅੱਜ 50 ਸਾਲ ਬੀਤ ਜਾਣ ਤੋਂ ਬਾਅਦ ਵੀ, ਚਾਹੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹੋਇਆ ਇਤਿਹਾਸਕ ਕਿਸਾਨੀ ਅੰਦੋਲਨ ਹੋਵੇ ਜਾਂ ਪਿੰਡਾਂ ਦੇ ਵਿੱਚ ਮਜ਼ਦੂਰਾਂ ਦਾ ਕੋਈ ਰੋਸ ਮੁਜ਼ਾਰਾ, ਉਦਾਸੀ ਦੇ ਗੀਤ ਹਰ ਜਗ੍ਹਾ ਗੂੰਜਦੇ ਨੇ। ਉਦਾਸੀ ਦੀ ਮਕਬੂਲੀਅਤ ਦਾ ਆਲਮ ਇਹ ਹੈ ਕਿ ਅੱਜ ਦੇ ਨਾਮੀ ਗਾਇਕ ਅਰਜਨ ਢਿੱਲੋਂ, ਜਸਵੀਰ ਜੱਸੀ, ਨਿਮਰਤ ਖਹਿਰਾ ਤੋਂ ਲੈ ਕੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਉਨ੍ਹਾਂ ਦੀਆਂ ਰਚਨਾਵਾਂ ਨੂੰ ਮਾਨ ਦੇ ਨਾਲ ਗਾਉਂਦੇ ਨੇ। ਪ੍ਰੋਫੈਸਰ ਤਰਸਪਾਲ ਕੌਰ ਮੁਤਾਬਕ ਉਦਾਸੀ ਸਿਰਫ ਪੰਜਾਬੀ ਸਾਹਿਤ ਦੇ ਹੀ ਨਹੀਂ ਸਗੋਂ ਹਰ ਦੱਬੇ ਕੁਚਲੇ ਇਨਸਾਨ ਦੇ ਨਾਇਕ ਨੇ। ਪਰਿਵਾਰ ਦਾ ਗਿਲਾ ਤੇ ਸਰਕਾਰੀ ਅਣਦੇਖੀ ਹੋਈ। ਪਿੰਡ ਰਾਏਸਰ ਨੇ ਭਾਵੇਂ ਸਕੂਲ, ਸਟੇਡੀਅਮ ਤੇ ਬੱਸ ਅੱਡੇ ਦਾ ਨਾਮ ਉਦਾਸੀ ਜੀ ਦੇ ਨਾਮ ਦੇ ਉੱਤੇ ਰੱਖ ਕੇ ਮਾਨ ਦਿੱਤਾ, ਪਰ ਪਰਿਵਾਰ ਅਤੇ ਪਿੰਡ ਨਿਵਾਸੀਆਂ ਨੂੰ ਇੱਕ ਗਿਲਾ ਅੱਜ ਵੀ ਹੈ। ਉਦਾਸੀ ਜੀ ਦੀ ਬੇਟੀ ਇਕਬਾਲ ਕੌਰ ਉਦਾਸੀ ਕਹਿੰਦੇ ਨੇ ਕਿ ਜੋ ਸਰਕਾਰ ਉਦਾਸੀ ਦੇ ਗੀਤ ਗਾ ਕੇ ਸੱਤਾ ਦੇ ਵਿੱਚ ਆਈ ਉਸਨੂੰ ਕੰਮੀਆਂ ਦੇ ਵਿਹੜੇ ਦੀ ਸਾਰ ਲੈਣੀ ਚਾਹੀਦੀ ਹੈ। ਪਿੰਡ ਦੇ ਵਿੱਚ ਬਣਾਈ ਗਈ ਲਾਇਬ੍ਰੇਰੀ ਦਾ ਨਾਮ ਅਜੇ ਵੀ ਜਿਹੜਾ ਉਦਾਸੀ ਜੀ ਦੇ ਨਾਮ ਦੇ ਉੱਤੇ ਰੱਖਣਾ ਬਾਕੀ ਪਿਆ ਹੈ। ਅੰਤਮ ਸਫ਼ਰ ਉਹਨਾਂ ਦਾ ਇੱਕ ਅਣਸੁਲਝੀ ਬੁਝਾਰਤ ਬਣ ਗਈ। ਸੰਤ ਰਾਮ ਉਦਾਸੀ ਜੀ ਦੀ ਮੌਤ ਅੱਜ ਵੀ ਇੱਕ ਬੁਝਾਰਤ ਬਣੀ ਹੋਈ ਹੈ। ਪਟਨਾ ਸਾਹਿਬ ਵਿਖੇ ਕਵੀ ਸੰਮੇਲਨ ਤੋਂ ਵਾਪਸੀ ਵੇਲੇ ਟ੍ਰੇਨ ਦੇ ਵਿੱਚ ਉਹਨਾਂ ਦੀ ਹੋਈ ਮੌਤ ਦੇ ਉੱਤੇ ਉੱਥੇ ਹੀ ਕਰ ਦਿੱਤੇ ਗਏ ਅੰਤਮ ਜਿਹੜਾ ਸੰਸਕਾਰ ਸੀ ਨੇ ਕਈ ਸਵਾਲ ਖੜੇ ਕੀਤੇ ਹੋਏ ਨੇ, ਪਰ ਸੱਚ ਇਹ ਵੀ ਹੈ ਕਿ ਉਦਾਸੀ ਵਰਗੇ ਲੋਕ ਕਦੇ ਮਰਦੇ ਨਹੀਂ ਹੈ। ਉਹਨਾਂ ਦੇ ਸ਼ਬਦ ਪੰਜਾਬ ਦੀ ਫਿਜ਼ਾ ਦੇ ਵਿੱਚ ਹਮੇਸ਼ਾ ਮਗਦੇ ਰਹਿਣਗੇ ਤੇ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸਲੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਲਈ ਲੜਾਈ ਜਿਹੜੀ ਹੈ ਜਾਰੀ ਰੱਖੀਏ। ਜੀ ਦੋਸਤੋ, ਇਹ ਸੀ ਜੀ ਉਦਾਸੀ ਜੀ ਦੀ ਗੱਲਬਾਤ ਅੱਜ ਉਹਨਾਂ ਦੇ ਵਿਸ਼ੇਸ਼ ਜਨਮ ਦਿਨ ਦੇ ਉੱਤੇ, ਤੇ ਲਖਬੀਰ ਸਿੰਘ ਚੀਮਾ ਹੋਣਾ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ, ਲੋਕ ਕਵੀ ਸੰਤ ਰਾਮ ਉਦਾਸੀ ਜੀ। ਤੇ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਵੇਗਾ ਤੇ ਜ਼ਰੂਰ ਦੱਸਿਓ। ਤੇ ਜਾਂਦੇ ਜਾਂਦੇ ਦੋਸਤੋ ਤੁਹਾਡੇ ਸੁਨੇਹੇ ਲੈ ਲਈਏ, ਫਿਰ ਆਪਾਂ ਆਗਿਆ ਲੈਂਦੇ ਹਾਂ। +358 44 976 19 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। 5-7 ਮਿੰਟ ਆਪਣੇ ਕੋਲ ਪਏ ਨੇ ਜੇ ਬਾਕੀ, ਤੇ ਕਾਲ ਤੁਸੀਂ ਕਰ ਸਕਦੇ ਹੋ ਜਦ ਤੱਕ ਮੈਂ ਤੁਹਾਡੇ ਸੁਨੇਹੇ ਜ਼ਰੂਰ ਲੈਣਾ ਕੋਸ਼ਿਸ਼ ਕਰਦਾ। ਤੇ ਜਾਂਦੇ ਜਾਂਦੇ ਮੈਂ ਇੱਕ ਗੀਤ ਵੀ ਛੱਡ ਕੇ ਜਾਊਂਗਾ ਆਪਣਾ ਸੰਤ ਰਾਮ ਉਦਾਸੀ ਜੀ ਦਾ, ਤੇ ਉਹ ਮੈਂ ਜ਼ਰੂਰ ਤੁਹਾਡੇ ਤੱਕ ਪੇਸ਼ ਕਰਨ ਦੀ ਕੋਸ਼ਿਸ਼ ਕਰੂੰਗਾ। ਜਸਵੀਰ ਜੱਸੀ ਹੁਣਾਂ ਦੀ ਬਾਕਮਾਲ ਕਲਮ ਦੇ ਵਿੱਚ ਉਹ ਗੀਤ ਜਿਹੜਾ ਆਵਾਜ਼ ਦੇ ਵਿੱਚ ਉਹ ਗੀਤ ਗਾਇਆ ਗਿਆ। ਤੇ ਦੋਸਤੋ ਜਦ ਤੱਕ ਤੁਹਾਡੇ ਸੁਨੇਹੇ ਸਾਂਝੇ ਕਰ ਲਈਏ, ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਨਵਦੀਪ ਸਿੰਘ ਜੀ ਆਪਣੇ ਦਿੱਲੀ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ ਜੀ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਰਜਿੰਦਰ ਕੁਮਾਰ ਜੀਰਾ ਜੀ ਦਾ, ਤੇ ਉਹਨਾਂ ਨੇ
ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ ਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਰਾਜਨ ਸੈਰੀ ਸਾਹਿਬ ਨੇ ਲਿਖਿਆ ਕਿ ਆਪਣੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਰਾਜਨ ਸੈਣੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਨੂੰ ਜੀ ਤੇ ਸਮੂਹਿਕ ਰੂਪ ਦੇ ਵਿਚ ਕਹਿੰਦੇ ਨੇ ਜੀ। ਤੇ ਸ਼ਾਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਲੰਘੇ ਆਓ ਜੀ, ਦਰਵਾਜ਼ੇ ਖੁੱਲੇ ਨੇ ਜੀ ਤੇ ਅਗਲੀ ਜਿਹੜੀ ਹੈ ਅਗਲਾ ਕਮੈਂਟ ਮਿਲਿਆ ਆਪਾਂ ਨੂੰ ਸ਼ੈਲੀ ਜੀ ਨੂੰ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਦਰਵਾਜ਼ੇ ਖੁੱਲੇ ਰੱਖਣ ਦੇ ਲਈ ਜੀ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਸ਼ੈਲੀ ਜੀ ਕਹਿੰਦੇ ਅਮਰੀਕਾ ਕੁਝ ਨਹੀਂ ਕਰੇਗਾ ਕਿਉਂਕਿ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਅਮਰੀਕਾ ਵੀ ਇਰਾਨ ਤੋਂ ਡਰਿਆ ਹੋਇਆ। ਬਿਲਕੁਲ ਹੈ ਜੀ, ਦਬਾਅ ਵੀ ਵਧਾਇਆ ਉਨ੍ਹਾਂ ਨੇ ਵੀ ਕੀਤਾ ਸਾਰਾ ਕੁਝ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁਕੱਦਰ ਵੀਰ ਦੇ ਘਰੇ ਬਿਜਲੀ ਵਾਲਾ ਸੋਲਰ ਲੱਗਣ ਤੋਂ ਬਾਅਦ ਵੀ ਬਿੱਲ ਆ ਗਿਆ ਕਹਿੰਦੇ ਜੀ, ਕਿਆ ਬਾਤ ਹੈ, ਮੁਬਾਰਕ ਹੈ ਜੀ ਫਿਰ ਤਾਂ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਕੀ ਇਸ ਤਰ੍ਹਾਂ ਵੀ ਹੋ ਸਕਦਾ ਜੀ? ਹੋ ਸਕਦਾ ਜੀ, ਸਾਰਾ ਕੁਝ ਹੋ ਸਕਦਾ, ਇੰਡੀਆ ਦੇ ਵਿਚ ਕੀ ਕੁਝ ਨਹੀਂ ਹੋ ਸਕਦਾ ਜੀ, ਉੱਥੇ ਹੀ ਸੰਭਵ ਹੈ ਸਾਰਾ ਕੁਝ, ਮੋਦੀ ਹੈ ਤਾਂ ਸੰਭਵ ਹੈ। ਤੇ ਏਦਾਂ ਕਹਿੰਦੇ ਤਾਂ ਹੁੰਦੇ ਆ, ਪਰ ਸੁਣਿਆ ਤਾਂ ਹੈ ਜੀ। ਤੇ ਇੰਡੀਆ ਹੈ ਤਾਂ ਸੰਭਵ ਹੋ ਸਕਦਾ, ਸਾਰਾ ਕੁਝ ਹੋ ਸਕਦਾ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਰੋਜ਼ ਰੋਜ਼ ਸਰਕਾਰ ਨੂੰ ਦੱਸਦਾ ਕਿ ਮੈਂ ਨਾ ਵੋਟ ਪਾਈ ਤੇ ਨਾ ਹੀ ਪਾਉਣੀਆਂ, ਫਿਰ ਬਿੱਲ ਤਾਂ ਆਉਣਾ ਹੀ ਸੀ ਜੀ। ਕਿਆ ਬਾਤਾਂ ਜੀ, ਕਿਆ ਬਾਤ ਹੈ ਸ਼ੈਲੀ ਬਾਈ ਜੀ, ਰਾਜਨ ਸੈਣੀ ਸਾਹਿਬ ਪਤੇ ਦੀ ਗੱਲ ਕੀਤੀ ਹੈ। ਮੁਕੱਦਰ ਬਾਈ ਜੀ ਕਹਿੰਦੇ ਸੈਣੀ ਬਾਈ ਜੀ ਹੱਸ ਰਹੇ ਨੇ, ਬਸ ਗੂਠਾ ਖੜਾ ਕਰ ਦਿੱਤਾ ਜੀ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਕਿ ਬੇਅਦਬੀ ਕਾਨੂੰਨ ਬਣਨ ਤੋਂ ਬਾਅਦ ਵੀ ਕੋਈ ਨਾ ਕੋਈ PL ਪਾ ਦੇਵੇਗਾ, ਤੇ ਬਿਲਕੁਲ ਹੋ ਸਕਦਾ ਹੈ, ਜਿਹਨੇ ਪਾਉਣੀ ਹੈ ਪਾ ਸਕਦੇ ਨੇ ਸ਼ਾਇਦ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੈਂ ਤਾਂ ਇਹ ਸੋਚਿਆ ਹੀ ਨਹੀਂ ਵਕੀਲ ਸਾਹਿਬ ਜੀ ਕੋਈ ਹੱਲ ਕੱਢਿਆ ਜਾਵੇ ਜੀ, ਕੁੱਕੜ ਦਾ ਵੱਟ ਦੇ ਉੱਤੇ ਪਿਆ, ਕਹਿੰਦੇ ਹੱਸ ਰਹੇ ਨੇ ਹਾ ਹਾ ਹਾ ਹਾ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਅਸੀਂ ਤੇ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ, ਸਾਡਾ ਇਹੀ ਹਾਲ ਹੈ ਜੀ, ਫੇਰ ਵਿਰੋਧੀ ਧਿਰ ਨੂੰ ਵੋਟ ਪਾਉਣ ਵਾਲਿਆਂ ਦਾ ਕੀ ਹਾਲ ਹੋਵੇਗਾ ਜੀ। ਬਾਈ ਜੀ ਗੱਲ ਤਾਂ ਉਹੀ ਆ, ਫਿਰ ਆ ਜਾਂਦੀ ਹੈ, ਚਲੋ ਬਾਰ ਬਾਰ ਮੈਂ ਰਿਪੀਟ ਨਹੀਂ ਕਰਨੀ ਚਾਹੁੰਦਾ, ਪਰ ਜੇ ਅਸੀਂ ਨਾ ਪਾਵਾਂਗੇ ਵੋਟ ਫਿਰ ਇੱਕੋ ਹੀ ਧਿਰ ਜਿਹੜੀ ਆ ਬਹੁਮਤ ਲਵੇਗੀ, ਤੇ ਉਹਦੇ ਵਿਚ ਕੰਪੀਟੀਸ਼ਨ ਨਹੀਂ ਰਹੇਗਾ ਫਿਰ। ਜੇ ਕੰਪੀਟੀਸ਼ਨ ਕਿਸੇ ਵੀ, ਚਾਹੇ ਕੋਈ ਕਾਰੋਬਾਰ ਹੈ, ਕੋਈ ਤੁਸੀਂ ਚਾਹੇ ਗੇਮ ਖੇਡਣ ਜਾਂਦੇ ਹੋ, ਤਾਂ ਉਹਦੇ ਵਿਚ ਕੰਪੀਟੀਸ਼ਨ ਜ਼ਰੂਰੀ ਹੈ। ਤੇ ਜੇ ਕਹਿ ਲਈਏ ਕਿ ਬਾਹਰ ਹੀ ਬੈਠ ਜਾਈਏ, ਅਗਲਿਆਂ ਨੇ ਤਾਂ ਗੋਲ ਕਰਨਾ ਹੀ ਕਰਨਾ ਫਿਰ, ਤੇ ਉਹਦੇ ਨਾਲੋਂ ਕਿਤੇ ਨਾ ਕਿਤੇ ਜਿਹੜਾ ਫਾਈਟ ਕਰਨਾ ਤਾਂ ਜ਼ਰੂਰੀ ਹੈ ਨਾ। ਚਾਹੇ ਤੁਸੀਂ ਵਿਰੋਧੀ ਧਿਰ ਨੂੰ ਵੋਟ ਪਾਓ, ਕਿਸੇ ਨੂੰ ਤਾਂ ਪਾਓ ਨਾ, ਤਾਂ ਹੀ ਫਿਰ ਵਿਰੋਧੀ ਧਿਰ ਵੀ ਤਾਂ ਬਣੂਗੀ। ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਕਹਿੰਦੇ ਆ ਔਜਲਾ ਸਾਹਿਬ। ਤੇ ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਸਤਿ ਸ਼੍ਰੀ ਅਕਾਲ, ਤੇ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਸ਼ੈਲੀ ਕਹਿੰਦੇ ਸੈਣੀ ਸਾਹਿਬ ਜੀ ਬਿਹਤਰੀਨ ਤਰੀਕੇ ਦੇ ਨਾਲ ਸਟੀਕ ਜਾਣਕਾਰੀਆਂ ਦੇਣ ਦੇ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜੀ, ਸ਼ੁਕਰੀਆ ਜੀ, ਬੋਗੈਂਬੋ ਖੁਸ਼ ਹੋਆ। ਤੇ ਮੁਕੱਦਰ ਜੀ ਤੋਂ ਬਾਅਦ, ਸ਼ੈਲੀ ਜੀ ਤੋਂ ਬਾਅਦ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਪੜ੍ਹ ਕੇ ਕਰਨਾ ਵੀ ਕਹਿੰਦੇ ਕੀ ਹੈ ਭਾਰਜ ਵੀਰ, ਸਰਕਾਰ ਨੂੰ ਤਾਂ ਮੂਰਖਾਂ ਦਾ ਟੋਲਾ ਚਾਹੀਦਾ, ਦਰੁਸਤ ਫਰਮਾਇਆ ਆਪਣੇ ਸਤਨਾਮ ਸਿੰਘ ਬਾਈ ਜੀ ਨੇ, ਜਾਣੀਆ ਚਾਲ ਜੀ ਨੇ। ਤੇ ਸ਼ੈਲੀ ਜੀ ਕਹਿੰਦੇ ਸ਼ਬਦਾਂ ਦੀ ਬੇਅਦਬੀ ਨਹੀਂ ਹੋ ਸਕਦੀ, ਬੇਅਦਬੀ ਕਾਨੂੰਨ ਤੇ ਆਉਣ ਵਾਲੇ ਸਮੇਂ ਚੋਂ ਸਾਨੂੰ ਨਤੀਜੇ ਭੁਗਤਣੇ ਪੈਣਗੇ, ਮੇਰਾ ਮੰਨਣਾ ਹੈ। ਤੇ ਸ਼ੈਲੀ ਜੀ ਕਹਿੰਦੇ ਆ ਕਿ ਭੀੜ ਦਾ ਦਿਮਾਗ ਨਹੀਂ ਹੁੰਦਾ, ਦਿਮਾਗ ਵਾਲਿਆਂ ਦੀ ਭੀੜ ਨਹੀਂ ਹੁੰਦੀ। ਤੇ ਅੱਗੇ ਕਹਿੰਦੇ ਨੇ ਪਿਛਲੀਆਂ ਹੋਈਆਂ ਬੇਅਦਬੀਆਂ ਨੂੰ ਖੂਹ ਖਾਤੇ ਚੋਂ ਪਾ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ। ਦੂਸਰੇ ਪਾਸੇ ਸ਼ੈਲੀ ਜੀ ਕਹਿੰਦੇ ਸਭ ਗੋਲਮਾਲ ਹੈ ਜੀ, ਸਭ ਗੋਲਮਾਲ ਹੈ ਤੇ ਸਭ ਗੋਲਮਾਲ ਹੈ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ। ਤੇ ਔਜਲਾ ਸਾਹਿਬ ਕਹਿੰਦੇ ਬਸ ਇਕੱਲੇ ਵਕੀਲ ਹੀ ਨਹੀਂ ਕਮਾਉਂਦੇ ਜੀ। ਸ਼ੈਲੀ ਜੀ ਕਹਿੰਦੇ ਬਹੁਤੇ ਪੰਚ ਸਰਪੰਚ ਤਾਂ ਅਨਪੜ੍ਹ ਨੇ, ਕੀ ਲਿਖਣਗੇ ਜੀ ਉਹ। ਔਜਲਾ ਸਾਹਿਬ ਲਿਖਦੇ ਨੇ ਇੱਥੇ ਮੁੱਖ ਮੰਤਰੀ ਅਨਪੜ੍ਹ ਨੇ, ਸ਼ੈਲੀ ਵੀਰੇ ਬਿਹਾਰੀ ਬਾਬੂ। ਤੇ ਸ਼ੈਲੀ ਜੀ ਕਹਿੰਦੇ ਆ ਸੁਣਨ ਚੋਂ ਆਇਆ ਕਿ ਨੇਪਾਲ ਦੇ ਮੁੱਖ ਮੰਤਰੀ ਤੇ ਮੰਤਰੀਆਂ ਦੀ ਸਿਕਿਉਰਿਟੀ ਘਟਾ ਦਿੱਤੀ ਤੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ। ਬਿਲਕੁਲ ਦਰੁਸਤ ਸੁਣਿਆ ਥੋੜਾ ਜਿਹਾ ਤੁਸੀਂ। ਸ਼ੈਲੀ ਜੀ ਕਹਿੰਦੇ ਹਾਂਜੀ ਔਜਲਾ ਸਾਹਿਬ ਜੀ, ਪੜ੍ਹੇ ਲਿਖੇ ਅਫਸਰਾਂ ਤੋਂ ਅਨਪੜ੍ਹ ਕੰਮ ਕਰਵਾਉਂਦੇ ਨੇ। ਸ਼ੈਲੀ ਕਹਿੰਦੇ ਭਾਰਤ ਜੀ ਕੇਜਰੀਵਾਲ ਨਹੀਂ ਜੀ, ਕੇਜਰੀਵਾਲ ਕੇਂਜਰੀ। ਤੇ ਇਸੇ ਤਰ੍ਹਾਂ ਸ਼ੈਲੀ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ, ਜਿੰਦਰ ਜੀਰਾ ਜੀ ਲਿਖਦੇ ਆ, ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ। ਮੁਕੱਦਰ ਜੀ ਕਹਿੰਦੇ ਮੈਨੂੰ ਵੀ ਜੋੜ ਲਓ ਭਾਰਤ ਬਾਈ ਜੀ ਗੁਰੂ ਚੇਲੇ ਦੇ ਨਾਲ ਜੀ, ਮੈਂ ਵੀ ਕੁਝ ਕਹਿਣਾ ਜੀ। ਤੇ ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਅਸੀਂ ਇੰਨੇ ਵੀ ਕਮਲੇ ਹੈ ਨਹੀਂ, ਇਸ ਤੋਂ ਜ਼ਿਆਦਾ ਹੀ ਹਾਂ, ਕਿਹੜਾ ਬਾਤ ਹੈ ਜੀ। ਨਹੀਂ ਨਹੀਂ ਜੀ, ਮਾਨ ਸਤਿਕਾਰ ਸਾਹਿਬ ਦਾ ਹੈ, ਉਹ ਮਜ਼ਾਕ ਕਰਦੇ ਆ, ਚਲੋ ਗੱਲਬਾਤ ਚੱਲਦੀ ਹੈ ਵਿੱਚ ਮਜ਼ਾਕ ਕਰ ਲਈਦਾ।
ਤੇ ਅੱਗੇ ਕਹਿੰਦੇ ਆ ਕਿ ਸ਼ੈਲੀ ਜੀ ਕਹਿੰਦੇ ਆ ਕਿ ਭਾਰਤ ਸਾਹਿਬ ਜੀ ਔਲਖ ਸਾਹਿਬ ਜੀ ਨੂੰ ਵੀ ਕਹਿੰਦੇ ਜੋੜ ਲਵੋ ਜੀ। ਤੇ ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਗ੍ਰੇਟ, ਸ਼ੁਕਰੀਆ ਸ਼ੈਲੀ ਵੀਰ ਜੀ। ਔਜਲਾ ਰਾਜਨ ਸੈਣੀ ਸਾਹਿਬ ਕਹਿੰਦੇ ਆ, ਸ਼ੈਲੀ ਜੀ ਕਹਿੰਦੇ ਅਫਸੋਸ ਤਾਂ ਇਹੀ ਹੈ ਕਿ ਸਾਨੂੰ ਵੋਟ ਦਾ ਛੁਣਛਣਾ ਫੜਾਇਆ ਹੋਇਆ ਸਮਝੋ। ਸੈਣੀ ਬਾਈ ਜੀ ਗੁੱਡ ਨਾਈਟ ਕਹਿੰਦੇ ਜੀ ਮੁਕੱਦਰ ਬਾਈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਆ। ਨਵਦੀਪ ਸਿੰਘ ਜੀ ਕਹਿੰਦੇ ਨੇ ਆਖਰ ਦੇ ਵਿੱਚ ਕਿ ਗੁੱਡ ਨਾਈਟ ਟੂ ਆਲ ਜੀ, ਜ਼ਿੰਦਗੀ ਜਿੰਦਾਬਾਦ ਇਟਲੀ। ਆਪਣੇ ਬਾਈ ਜੀ ਕਹਿੰਦੇ ਆ ਦਿੱਲੀ ਤੋਂ। ਤੇ ਇੱਕ ਸੁਨੇਹਾ ਆਪਾਂ ਨੂੰ ਆਇਆ ਗੁਜਰਾਤ ਤੋਂ ਗਿਰੀ ਸਾਹਿਬ ਦਾ, ਉਹਦੀ ਵੀ ਸਾਂਝ ਪਾਉਣੀ ਹੈ। ਤੇ ਤਦ ਤੱਕ ਮੈਂ ਉਹਨੂੰ ਦਰੁਸਤ ਕਰ ਲਵਾਂ ਸੁਨੇਹੇ ਨੂੰ, ਤੇ ਫਿਰ ਆਪਾਂ ਬਾਤ ਪਾਉਂਦੇ ਆ ਇਹਦੇ ਬਾਰੇ। ਹਾਂਜੀ, ਉਸ ਤੋਂ ਪਹਿਲਾਂ ਇੱਕ ਸੁਨੇਹਾ ਆਇਆ ਆਪਣਾ ਹੋਰ, ਉਹਦੀ ਵੀ ਬਾਤ ਪਾ ਲਈਏ। ਤੇ ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਨੇ ਸਾਦਰ ਪ੍ਰਣਾਮ ਵੀਰ ਜੀ, ਤੇ ਜੀਆਂ ਨੂੰ ਜੀ ਗਿਰੀ ਸਾਹਿਬ ਸਵਾਗਤ ਹੈ। ਤੇ ਉਹਨਾਂ ਦਾ ਸੁਨੇਹਾ ਸੀ ਅਗਲਾ, ਕਹਿੰਦੇ ਨਹੀਂ ਵੀਰ ਜੀ, ਜਦੋਂ ਤੱਕ ਸਾਡੇ ਸਾਰੇ ਉਦੇਸ਼ ਪ੍ਰਾਪਤ ਨਹੀਂ ਹੋ ਜਾਂਦੇ, ਇਰਾਨ ਇਰਾਨ ਦੇ ਪਰਮਾਣੂ ਹਥਿਆਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਵੇਗਾ, ਤੇ ਜਿਸ ਨੂੰ ਉਹ ਛੱਡ ਨਹੀਂ ਸਕਦਾ। ਬਿਲਕੁਲ, ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਤੇ ਪੂਰੀ ਧੜ ਨੰਗਾ ਕਰਕੇ ਲੜ ਰਿਹਾ ਜੀ ਅਗਲਾ, ਤੇ ਆਪਣੀ ਪੂਰੀ ਹਿੰਮਤ ਤੇ ਦ੍ਰਿੜਤਾ ਦੇ ਨਾਲ ਵੱਡੀਆਂ ਤਾਕਤਾਂ ਦੇ ਨਾਲ ਮੱਥਾ ਲਾਇਆ ਹੋਇਆ। ਪਰ ਅੰਦਰ ਖਾਤੇ ਚੀਨ ਤੇ ਜਿਹੜਾ ਰਸ਼ੀਆ ਜਾਂ ਹੋਰ ਮੁਲਕ ਵੀ ਹੈਗੇ, ਥੋੜਾ ਬਹੁਤ ਅੰਦਰ ਖਾਤੇ ਸਪੋਰਟ ਕਰ ਰਹੇ ਨੇ, ਚਾਹੇ ਸਿੱਧੇ ਤੌਰ ਦੇ ਉੱਤੇ ਨਹੀਂ ਕਰ ਰਹੇ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਕਿਸੇ ਦੋਸਤ ਦਾ ਨਾਮ ਰਹਿ ਗਿਆ ਵੀ ਮਾਫ਼ੀ ਚਾਹਵਾਂਗਾ, ਤੇ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਮੈਂ ਮਾਫ਼ੀ ਚਾਹਵਾਂਗਾ, ਤੇ ਕਿਸੇ ਦਾ ਸੁਨੇਹਾ ਰਹਿ ਗਿਆ ਵੀ ਮਾਫ਼ੀ ਚਾਹਵਾਂਗਾ, ਉੱਚਾ ਬੋਲ ਕੇ ਬੋਲ ਗਈ ਹੋਈ ਹੈ ਤਾਂ ਮਾਫ਼ੀ ਹੈ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲੇ ਹਾਂ, ਸੰਤ ਰਾਮ ਉਦਾਸੀ ਜੀ ਦੀ ਲਿਖਤ ਹੈ ਤੇ ਆਪਣੇ ਜਸਵੀਰ ਜੱਸੀ ਜੀ ਦੀ ਕਲਮ ਸੋਰੀ ਆਵਾਜ਼ ਹੈ ਜੀ। ਤੇ ਮੈਨੂੰ ਦਿਓ ਆਗਿਆ, ਇਹ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਗੀਤ ਜਿਹੜਾ ਸੁਣ ਸਕਦੇ ਹੋ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ। ਯੂਟਿਊਬ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਦੋਸਤੋ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਵੈਬਸਾਈਟ ਦੇ ਉੱਤੇ ਵੀ ਜਾ ਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ। ਜਿਨ੍ਹਾਂ ਦੋਸਤਾਂ ਨੇ ਸਬਸਕ੍ਰਿਪਸ਼ਨ ਲੈਣੀ ਆ ਉਹਦੇ ਉੱਤੇ ਜਾ ਕੇ ਲੈ ਸਕਦੇ ਆ, ਜਾਂ ਯੂਟਿਊਬ ਦੇ ਉੱਤੇ ਵੀ ਸਬਸਕ੍ਰਿਪਸ਼ਨ ਲੈ ਸਕਦੇ ਨੇ ਤੇ ਮੈਂਬਰਸ਼ਿਪ ਲੈ ਸਕਦੇ ਹੋ ਉਹਦੇ ਉੱਤੇ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਗਰੁੱਪਾਂ ਦੇ ਵਿੱਚ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ, +358 4420-2976-19 ਬਾਰ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਜਿਹੜਾ ਆਪਣਾ ਪਿਆਰਾ ਜਿਹਾ ਨਾਂ ਲਿਖ ਕੇ ਭੇਜ ਦਿਓ ਤੇ ਗਰੁੱਪ ਦੇ ਵਿੱਚ ਐਡ ਕਰ ਲਓ, ਲਿਖ ਲਓ, ਲਿਖ ਦਿਓ ਤੇ ਕਰ ਲਿਆ ਜਾਵੇਗਾ। ਉਹਦੇ ਵਿੱਚ ਫਾਲਤੂ ਦਾ ਕੋਈ ਸੁਨੇਹਾ ਨਹੀਂ ਹੁੰਦਾ, ਸਿਰਫ ਤੇ ਸਿਰਫ ਪ੍ਰੋਗਰਾਮਾਂ ਦਾ ਜਿਹੜਾ ਆਪਣਾ ਹੁੰਦਾ ਹੈ ਜੀ ਉਹਦੇ ਵਿੱਚ ਲਿੰਕ ਹੁੰਦਾ ਹੈ ਤੇ ਜਾਣਕਾਰੀ ਹੁੰਦੀ ਹੈ। ਕੋਈ ਸਵੇਰ ਦੀ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ ਜਾਂ ਖਾਸ ਦਿਹਾੜਿਆਂ ਦੇ ਉੱਤੇ ਕੋਈ ਖਾਸ ਸੁਨੇਹਾ ਨਹੀਂ ਭੇਜਿਆ ਜਾਂਦਾ। ਤੇ ਲੋ ਦੋਸਤੋ, ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਨਿੱਘੀ ਸਤਿ ਸ੍ਰੀ ਅਕਾਲ। ਤੇ ਟੈਲੀਗ੍ਰਾਮ ਦੇ ਉੱਤੇ ਵੀ ਸਾਨੂੰ ਸਰਚ ਕਰ ਸਕਦੇ ਹੋ ਤੁਸੀਂ ਦੁਆਬਾ ਰੇਡੀਓ ਦੇ ਨਾਂ ਦੇ ਉੱਤੇ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ।

ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ, ਤੇ ਮੈਂ ਤੁਹਾਡਾ ਦੋਸਤ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ, ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸ਼ਾਮ ਦੇ 7:00 ਘੜੀਆਂ ਦੇ ਉੱਤੇ 6 ਮਿੰਟ ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦਾ ਸਮਾਂ ਹੈ 9:36, ਤੇ ਯੂਕੇ ਦੇ ਵਿੱਚ ਸ਼ਾਮ ਦੇ 5:06 ਦਾ ਸਮਾਂ ਹੈ ਜੀ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਜਿਹੜੇ ਨੇ 9:06 ਨੇ, ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ, ਲੰਚ ਟਾਈਮ ਚੱਲ ਰਿਹਾ, 12:00 ਦੇ ਉੱਤੇ 6 ਮਿੰਟ ਨੇ। ਤੇ ਦੋਸਤੋ, ਯੂਰਪ ਦੇ ਵਿੱਚ ਸ਼ਾਮ ਦੇ 6:00 ਨੇ, 6:06। ਬਾਕੀ ਜਿਹੜੀ ਮਿਡਲ ਯੂਰਪ ਦੀ ਗੱਲ ਕਰ ਲਈਏ, ਸਕੈਂਡੀਨੇਵੀਆ ਦੀ ਗੱਲ ਕਰ ਲਈਏ, ਤੇ ਗੱਲਾਂ ਬਾਤਾਂ ਕਰਦੇ ਆ। ਮੌਸਮ ਬੜਾ ਸੁਹਾਵਣਾ ਬਾਹਰ ਜਿਹੜਾ ਹੈਗਾ, ਤੇ ਪਲੱਸ ਜਿਹੜਾ 10-15 ਚੱਲ ਰਿਹਾ ਰਾਤ ਨੂੰ, ਚਾਹੇ -4 ਹੋ ਜਾਂਦਾ ਜਾਂ 2 ਹੋ ਜਾਂਦਾ, ਤੇ ਪਰ ਦਿਨ ਵੇਲੇ ਜਿਹੜੀ ਹੈ ਧੁੱਪ ਬੜੀ ਵਧੀਆ ਲੱਗ ਰਹੀ ਹੈ, ਤੇ ਗਰੀਨਰੀ ਜਿਹੜੀ ਹੈ ਹੌਲੀ ਹੌਲੀ ਆ ਰਹੀ ਹੈ। ਠੰਡੀਆਂ ਠੰਡੀਆਂ ਹਵਾਵਾਂ ਚੱਲਦੀਆਂ ਨੇ, ਪਰ ਫਿਜਾਵਾਂ ਜਿਹੜੀਆਂ ਨੇ ਬਦਲ ਰਹੀਆਂ ਨੇ। ਤੇ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਤੇ ਗੱਲਾਂ ਬਾਤਾਂ ਕਰਾਂਗੇ, ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਝਾਤ ਮਾਰ ਕੇ, ਤੇ ਅੱਜ ਤੁਹਾਨੂੰ ਨਾਵਲ ਦੀ ਗੱਲ ਸੁਣਾਵਾਂਗੇ, ਨਾਵਲ ਜੰਗਲਨਾਮਾ, ਉਹਦਾ ਲੜੀਵਾਰ ਭਾਗ ਆਖਰੀ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਹੈ। ਤੇ ਇਸੇ ਤਰ੍ਹਾਂ ਹੀ ਰਾਬਤਾ ਤੁਹਾਡਾ ਮੇਰਾ ਬਣਿਆ ਰਹੇਗਾ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਬਾਕੀ ਤੁਸੀਂ ਕਮੈਂਟ ਦੇ ਰਾਹੀਂ ਵੀ ਜਿਹੜਾ ਨੋਟਿਸ ਕਰਵਾ ਸਕਦੇ ਹੋ, ਜਾਣੀ ਕਿ ਕਿਵੇਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਪਹੁੰਚ ਰਿਹਾ ਹੈ। ਦੇਸ਼ ਦੇ ਦੀਆਂ ਖ਼ਬਰਾਂ ਦੇ ਜਾਣ ਤੋਂ ਪਹਿਲਾਂ, ਤੇ ਸਭ ਤੋਂ ਪਹਿਲਾਂ ਅੱਜ ਦੇ ਦਿਹਾੜੇ ਦਾ ਜ਼ਿਕਰ ਕਰ ਲਈਏ। 16 ਅਪ੍ਰੈਲ ਦਾ ਦਿਨ ਹੈ, ਤੇ 2026 ਦਾ ਦਿਹਾੜਾ ਆਪਣਾ ਵੀਰਵਾਰ ਵਾਲਾ ਦਿਨ ਹੋ ਗਿਆ। ਤੇ ਅੱਜ ਦੇ ਵਿਚਾਰ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ, ਝਾਤ ਮਾਰੀਏ, ਤੇ ਕਹਿੰਦੇ ਨੇ ਕਿ ਮੈਨੂੰ ਬਾਰਿਸ਼ ਦੇ ਵਿੱਚ ਭਿੱਜਣਾ ਚੰਗਾ ਲੱਗਦਾ ਹੈ, ਕਿਉਂਕਿ ਕੋਈ ਵੀ ਮੇਰੇ ਅਥਰੂ ਨਹੀਂ ਵੇਖ ਸਕਦਾ ਉਸ ਸਮੇਂ ਦੇ ਵਿੱਚ। ਇਹ ਗੱਲ ਕਹਿੰਦੇ ਨੇ ਚਾਰਲੀ ਚੈਪਲਿਨ, ਜਿਹਨੇ ਦੁਨੀਆਂ ਨੂੰ ਹਸਾਸਾ ਢਿੱਡੀ ਪੀੜਾਂ ਪਾ ਪਾ ਤੇ ਦੋਹਰੇ ਮੋਹਰੇ ਕਰ ਦਿੱਤਾ। ਤੇ ਉਹ ਕਿਆ ਬਾਤ ਹੈ ਜੀ, ਜਜ਼ਬਾਤੀ ਬੰਦੇ ਜਿਹੜੇ ਨੇ ਉਹ ਦੁਨੀਆਂ ਦੀ ਰਮਸ ਤੇ ਦੁਨੀਆਂ ਦੀ ਰੱਗ ਨੂੰ ਪਛਾਣਦੇ ਆ, ਤੇ ਕਹਿੰਦੇ ਆ ਕਿ ਜੇ ਰੋਣਾ ਵੀ ਹੈ ਤੇ ਮੀਂਹ ਪੈਂਦਾ ਹੋਵੇ ਤਾਂ ਉਹਦੇ ਵਿੱਚ ਚਲ ਜਾਓ, ਪਤਾ ਨਹੀਂ ਲੱਗਦਾ ਕਿ ਬੰਦਾ ਰੋ ਰਿਹਾ ਕਿ ਬੰਦਾ ਬਾਰਿਸ਼ ਦਾ ਆਨੰਦ ਮਾਣ ਰਿਹਾ। ਮੈਨੂੰ ਬਾਰਿਸ਼ ਦੇ ਵਿੱਚ ਭਿੱਜਣਾ ਚੰਗਾ ਲੱਗਦਾ ਕਿਉਂਕਿ ਕੋਈ ਵੀ ਮੇਰੇ ਅਥਰੂ ਨਹੀਂ ਵੇਖ ਸਕਦਾ, ਚਾਰਲੀ ਚੈਪਲਿਨ ਸਾਹਿਬ ਕਹਿੰਦੇ ਨੇ। ਅੱਜ ਦੇ ਦਿਨ ਦੇ ਵਿੱਚ ਜੋ ਕੁਝ ਵਾਪਰਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਤੇ ਉਹਦੀ ਗੱਲ ਕਰਦੇ ਆ। 16 ਅਪ੍ਰੈਲ 1705 ਇੰਗਲੈਂਡ ਦੀ ਮਹਾਰਾਣੀ ਜਿਹੜੀ ਸੀ, ਏਨ ਨੇ ਆਈਜ਼ਿਕ ਨਿਊਟਨ ਨੂੰ ਜਿਹੜਾ ਸਰ ਆਈਜ਼ਿਕ ਨਿਊਟਨ ਦਾ ਜਿਹੜਾ ਖਿਤਾਬ ਦਿੱਤਾ ਸੀ, ਤੇ 1853 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਯਾਤਰਾ ਰੇਲ ਗੱਡੀ ਜਿਹੜੀ ਸੀ ਉਹਨੇ 400 ਮੁਸਾਫਰਾਂ ਨੂੰ ਲੈ ਕੇ ਬੰਬਈ ਤੋਂ ਥਾਣੇ ਤੱਕ ਜਿਹੜਾ ਸੀ 21 ਮੀਲ ਦਾ ਜਿਹੜਾ ਸਫ਼ਰ 45 ਮਿੰਟਾਂ ਦੇ ਵਿੱਚ ਤੈਅ ਕੀਤਾ ਸੀ। 1862 ਦੇ ਵਿੱਚ ਕੋਲੰਬੀਆ ਦੇ ਵਿੱਚ ਦਾਸ ਪ੍ਰਥਾ ਖਤਮ ਕਰ ਦਿੱਤੀ ਗਈ, ਤੇ 1899 ਦੇ ਵਿੱਚ ਕਮੇਡੀਅਨ ਚਾਰਲੀ ਚੈਪਲਿਨ ਹੁਣਾਂ ਦਾ ਅੱਜ ਦਿਹਾੜੇ ਦੇ ਉੱਤੇ ਜਨਮ ਦਿਨ ਹੈ, ਤੇ ਉਹਨਾਂ ਨੂੰ ਮੁਬਾਰਕਬਾਦ ਹੈ ਜਿਹਨੂੰ ਦਿਲਾਂ ਦੇ ਉੱਤੇ ਜਿਹਨੇ ਉਹਨੇ ਰਾਜ ਕੀਤਾ ਹੈ। ਅੱਜ ਵੀ ਢਿੱਡੀ ਪੀੜਾ ਪਾ ਦਿੰਦਾ, ਚਾਹੇ ਕੁਝ ਮੂੰਹੋਂ ਨਹੀਂ ਬੋਲਦਾ ਸੀ, ਪਰ ਆਪਣੇ ਐਕਸ਼ਨਾਂ ਦੇ ਨਾਲ ਰਿਐਕਸ਼ਨਾਂ ਦੇ ਨਾਲ ਸਭ ਨੂੰ ਜਿਹੜਾ ਹਸਾ ਦਿੰਦਾ ਸੀ, ਤੇ ਮੁੱਖ ਦੇ ਉੱਤੇ ਜਿਹੜੀ ਸੀ ਇੱਕ ਖੁਸ਼ਹਾਲੀ ਜਿਹੜੀ ਸੀ ਛਾ ਜਾਂਦੀ ਸੀ। ਚਾਰਲੀ ਚੈਪਲਿਨ ਸਾਹਿਬ ਬਚਪਨ ਦੇ ਵਿੱਚ ਦੇਖਦੇ ਰਹੇ ਉਹਨਾਂ ਨੂੰ, ਹੁਣ ਵੀ ਕਦੇ ਕਦੇ ਦੇਖ ਲਈਦਾ। 1945 ਦੇ ਵਿੱਚ ਜਰਮਨੀ ਜਿਹੜੇ ਸਨ ਰਿਫਿਊਜੀ ਸ਼ਿਪ ਜਹਾਜ਼ ਡੁੱਬਣ ਦੇ ਨਾਲ 7000 ਮੌਤਾਂ ਹੋਈਆਂ ਅੱਜ ਦੇ ਦਿਹਾੜੇ ਤੇ 1945 ਦੇ ਵਿੱਚ, ਤੇ 1982 ਦੇ ਵਿੱਚ ਕੈਨੇਡਾ ਨੂੰ ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਨੇ ਨਵਾਂ ਵਿਧਾਨ ਜਾਰੀ ਕਰਕੇ ਕੈਨੇਡਾ ਨੂੰ ਆਜ਼ਾਦ ਦੇਸ਼ ਜਿਹੜਾ ਬਣਾ ਦਿੱਤਾ। 1999 ਦੇ ਵਿੱਚ ਚਾਂਦੀਪੁਰ ਦੇ ਵਿੱਚ ਹਵਾ ਦੇ ਵਿੱਚ ਮਾਰ ਕਰਨ ਵਾਲੀ ਤਿਰਸ਼ੂਲ ਜਿਹੜੀ ਸੀ ਮਿਜ਼ਾਈਲ ਦਾ ਜਿਹੜਾ ਸੀ ਪ੍ਰੀਖਣ ਕੀਤਾ ਗਿਆ ਅੱਜ ਦੇ ਦਿਹਾੜੇ ਦੇ ਉੱਤੇ। ਤੇ ਦੋਸਤੋ, ਚਾਰਲੀ ਚੈਪਲਿਨ ਸਾਹਿਬ ਦਾ ਜ਼ਿਕਰ ਹੋਇਆ ਤੇ ਉਹਨਾਂ ਦਾ ਜ਼ਿਕਰ ਕਰਦੇ ਆ ਪਹਿਲਾਂ। ਚਾਰਲੀ ਚੈਪਲਿਨ ਇੱਕ ਪ੍ਰਸਿੱਧ ਬਰਤਾਨਵੀ ਕਮੇਡੀਅਨ, ਹਾਸ ਵਿਅੰਗ ਤੇ ਅਦਾਕਾਰ ਤੇ ਫਿਲਮ ਨਿਰਦੇਸ਼ਕ ਸਨ। ਮੂਕ ਫਿਲਮਾਂ ਦੇ ਦੌਰ ਦੇ ਵਿੱਚ ਚਾਰਲੀ ਚੈਪਲਿਨ ਨੇ ਫਿਲਮ ਸਾਜ ਦੇ ਉੱਤੇ ਤੇ ਸੰਗੀਤਕਾਰ ਵਜੋਂ ਅਮਰੀਕਾ ਦੇ ਵਿੱਚ ਬਹੁਤ ਸ਼ੋਹਰਤ ਕਮਾਈ। ਜ਼ਿੰਦਗੀ ਦੇ ਨੇੜਿਓਂ ਦੇਖੀਏ ਤਾਂ ਉਹਨਾਂ ਨੂੰ ਤੇ ਮੁਸੀਬਤ ਲੱਗਦੀ ਹੈ, ਪਰ ਜੇਕਰ ਦੂਰੋਂ ਵੇਖੀਏ ਤਾਂ ਕਾਮੇਡੀ ਲੱਗਦੀ ਹੈ। ਇਹ ਸ਼ਬਦ ਉਹਨਾਂ ਦੀ ਜ਼ਿੰਦਗੀ ਨੂੰ ਸਮਝਣ ਦੇ ਲਈ ਜ਼ਰੂਰੀ ਨੇ। ਇਸਦਾ ਉਹਨਾਂ ਦਾ ਜਨਮ ਜਿਹੜਾ ਅੱਜ ਦੇ ਦਿਨ ਦੇ ਉੱਤੇ 16 ਅਪ੍ਰੈਲ 1899 ਨੂੰ ਈਸਟ ਸਟਰੀਟ ਵਾਲਵ ਰਥ
ਲੰਡਨ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਜਿਹੜੇ ਸਨ ਚਾਰਲਸ ਸਪੈਂਸਰ ਚੈਪਲਿਨ ਤੇ ਮਾਂ ਜਿਹੜੇ ਸਨ ਹੈਨਾ ਚੈਪਲਿਨ ਦਾ ਜਿਹੜਾ ਵੀ ਗਾਇਕ ਤੇ ਅਦਾਕਾਰ ਸਨ ਉਹ ਵੀ। ਚਾਰਲੀ 3 ਸਾਲ ਦਾ ਸੀ ਜਦੋਂ ਪਿਤਾ ਜਿਹੜਾ ਸ਼ਰਾਬੀ ਪਿਆਕੜ ਹੋਣ ਕਾਰਨ ਪਰਿਵਾਰ ਤੋਂ ਵੱਖ ਹੋ ਗਿਆ। ਮਾਂ ਦੀ ਗਰੀਬੀ ਦੇ ਉੱਤੇ ਤੇ ਪਿਤਾ ਦੀ ਅਲੈਦਗੀ ਦੇ ਕਾਰਨ ਵੱਖ ਹੋਣ ਦੇ ਕਾਰਨ ਉਹ ਬਹੁਤ ਦੁਖੀ ਹੋਏ। ਉਹਨਾਂ ਨੇ ਦੁੱਖ ਨੂੰ ਜਿਹੜਾ ਖੁਦ ਤਾਕਤ ਬਣਾਇਆ ਤੇ ਸੰਸਾਰ ਨੂੰ ਖੁਸ਼ ਕਰਨ ਦੇ ਲਈ ਅਭਿਨੇਤਾ ਜਿਹੜੇ ਬਣ ਗਏ ਤੇ ਉਹਨਾਂ ਨੇ ਗਰੀਬੀ ਭੁੱਖ ਤੇ ਬਦਹਾਲੀ ਵੇਖੀ ਮਤਰੇਈ ਮਾਂ ਦੇ ਜ਼ੁਲਮ ਚੱਲੇ। 1894 ਦੇ ਵਿੱਚ ਉਸਦੀ ਮਾਂ ਨੂੰ ਇੱਕ ਜਿਹੜਾ ਸੀ ਥੀਏਟਰ ਦੇ ਵਿੱਚ ਡਰਾਮੇ ਦੇ ਦੌਰਾਨ ਗਲਾ ਖਰਾਬ ਹੋਣ ਕਾਰਨ ਗਾਣਾ ਵਿੱਚੇ ਹੀ ਛੱਡਣਾ ਪੈ ਗਿਆ। ਉੱਥੇ ਦੰਗਾਬਾਜ਼ ਤੇ ਫੌਜੀ ਸਨ ਤੇ ਉਹਨਾਂ ਨੂੰ ਜਿਹੜਾ ਸੀ ਆਵਾਜ਼ਾਂ ਕੱਸਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੇ ਉੱਪਰ ਜਿਹੜਾ ਸੀ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਵਿਰੋਧ ਕਰਨਾ ਸ਼ੁਰੂ ਕੀਤਾ। ਮੈਨੇਜਰ ਨੇ ਉਸਨੂੰ ਜਿਹੜਾ ਸੀ ਮਾਂ ਦੀ ਸਟੇਜ ਤੋਂ ਹਟਾ ਦਿੱਤਾ ਤੇ ਉਸ ਵੇਲੇ 5 ਸਾਲਾਂ ਜਿਹੜਾ ਚਾਰਲੀ ਚੈਪਲਨ ਨੂੰ ਮੈਨੇਜਰ ਜਿਹੜਾ ਸੀ ਸਟੇਜ ਦੇ ਉੱਤੇ ਲਿਆਇਆ ਤੇ ਉਸ ਸਮੇਂ ਦਾ ਮਸ਼ਹੂਰ ਗੀਤ ਜੋਕ ਜੌਂਜ ਜੋ ਉਸਦੀ ਮਾਂ ਦਾ ਜਿਹੜਾ ਸੀ ਗੀਤ ਜਿਹੜਾ ਉਹ ਗਾਉਂਦੀ ਸੀ ਉਸਦੀ ਨਕਲ ਕਰਕੇ ਗਾਉਣ ਲੱਗ ਪਿਆ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਉਸਦੀ ਜ਼ਿੰਦਗੀ ਦਾ ਜਿਹੜਾ ਸੀ ਪਹਿਲਾ ਕਦਮ ਸੀ। ਫਿਰ ਉਹਨੇ ਪਿੱਛੇ ਮੁੜ ਕੇ ਨਾ ਦੇਖਿਆ। ਉਸਦੇ ਪਿਤਾ ਦੀ ਜਿਹੜੀ ਸੀ 1901 ਦੇ ਵਿੱਚ ਮੌਤ ਹੋ ਗਈ ਤੇ 1916 ਦੇ ਵਿੱਚ ਜਿਹੜਾ ਸੀ ਚਾਰਲੀ ਚੈਪਲਨ ਨੇ ਡਰੱਗਸ ਫੈਚਰ ਬੈਕਲ ਨਾਲ ਜਿਹੜਾ ਸੀ ਰਲ ਕੇ ਯੂਨਾਈਟਿਡ ਆਰਟਸ ਕੰਪਨੀ ਦਾ ਜਿਹੜੀ ਸਥਾਪਨਾ ਕਰ ਲਈ। ਉਸਨੂੰ ਅਮਰੀਕਾ ਨੇ ਉਸਨੂੰ 26 ਸਾਲ ਦੀ ਉਮਰ ਦੇ ਵਿੱਚ 2 ਦਰਜਨ ਰੀਲ ਹਾਸ ਵਿਅੰਗ ਬਣਾਉਣ ਦੇ ਲਈ $670,000 ਦਿੱਤੇ ਤੇ ਉਸਨੂੰ ਆਸਕਰ ਦੇ ਉੱਤੇ ਤੇ ਹੋਰ ਇਨਾਮਾਂ ਦੇ ਨਾਲ ਜਿਹੜਾ ਸਨਮਾਨਿਤ ਨਿਵਾਜਿਆ ਗਿਆ। 1924 ਦੇ ਵਿੱਚ ਫਿਲਮ ਬਣਾਉਣ ਸਮੇਂ ਪ੍ਰੈਸ ਰਿਪੋਰਟਰ ਦਾ ਜਿਹੜਾ ਪਾਤਰ ਬਣਨਾ ਨਾ ਚੰਗਾ ਲੱਗਿਆ ਉਹਨਾਂ ਨੂੰ ਤੇ ਲੋਕਾਂ ਨੂੰ ਹਸਾਉਣ ਵਾਸਤੇ ਜਿਹੜੇ ਸਨ ਕੋਟ ਤੰਗ ਬੈਕੀ ਪੈਂਟ ਤੇ ਵੱਡੇ ਜੁੱਤੇ ਡਰਬੀ ਛੋਟੀ ਟੋਪੀ ਇੱਕ ਛੋਟੀ ਮੁੱਛ ਤੇ ਹੀ ਜਿਹੜਾ ਹੱਥ ਦੇ ਵਿੱਚ ਛੜੀ ਫੜ ਕੇ ਤੁਰਨਾ ਫਿਰਨਾ ਤੇ ਡਿੱਗਣ ਦਾ ਜਿਹੜਾ ਵੱਖਰਾ ਹੀ ਉਸਦਾ ਅੰਦਾਜ਼ ਸੀ। ਜਦੋਂ ਵੀ ਕੋਈ ਉਸਦੇ ਵੱਲ ਵੇਖਦਾ ਹੱਸਣ ਤੋਂ ਬਿਨਾਂ ਨਾ ਰਹਿੰਦਾ। ਚਾਰਲੀ ਚੈਪਲਨ ਦੀ ਜਿਹੜੀ ਹੈ ਜ਼ਿੰਦਗੀ ਦਾ ਪ੍ਰਸਿੱਧ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਰਾਜ ਕਪੂਰ ਉੱਪਰ ਕਾਫ਼ੀ ਜਿਹੜਾ ਹੈ ਪ੍ਰਭਾਵ ਪਿਆ। 1956 ਦੇ ਵਿੱਚ ਫਿਲਮ 420 ਤੇ ਬਾਅਦ ਦੇ ਵਿੱਚ ਮੇਰਾ ਨਾਮ ਜੋਕਰ ਫਿਰ ਹੋਰ ਫਿਲਮਾਂ ਦੇ ਵਿੱਚ ਉਸਦੇ ਪ੍ਰਭਾਵ ਨੂੰ ਵੇਖਿਆ ਗਿਆ। ਦਹਾਕਿਆਂ ਦੇ ਬਾਅਦ ਬਰਫੀ ਫਿਲਮ ਦੇ ਵਿੱਚ ਰਣਵੀਰ ਕਪੂਰ ਨੇ ਚਾਰਲੀ ਚੈਪਲਨ ਨੂੰ ਜਿਹੜਾ ਸੀ ਸਾਕਾਰ ਕੀਤਾ ਤੇ ਸ਼੍ਰੀਦੇਵੀ ਨੇ ਵੀ ਮਿਸਟਰ ਇੰਡੀਆ ਦੇ ਵਿੱਚ ਚਾਰਲੀ ਚੈਪਲਨ ਦੇ ਕਿਰਦਾਰ ਨੂੰ ਜਿਹੜਾ ਨਿਭਾਉਣ ਦੀ ਕੋਸ਼ਿਸ਼ ਕੀਤੀ ਤੇ 1915 ਦੇ ਵਿੱਚ ਵਿਸ਼ਵ ਜੰਗ ਦੇ ਦੌਰਾਨ ਤੇ ਫਿਰ ਜਰਮਨੀ ਦੇ ਹਿਟਲਰ ਦੇ ਸਮੇਂ ਉਹ ਹਾਸ ਵਿਅੰਗ ਦੇ ਫੁਹਾਰਿਆਂ ਰਾਹੀਂ ਆਪਣੇ ਦੁੱਖ ਲੋਕਾਂ ਜਿਹੜਾ ਲੁਕੋ ਕੇ ਲੋਕਾਂ ਨੂੰ ਹਸਾਉਂਦਾ ਰਿਹਾ ਤੇ 25 ਦਸੰਬਰ 1977 ਨੂੰ ਚਾਰਲੀ ਚੈਪਲਨ ਸੰਸਾਰ ਤੋਂ ਜਿਹੜਾ ਸਦਾ ਦੇ ਲਈ ਜਿਹੜਾ ਵਿਦਾ ਹੋ ਗਿਆ। ਜੀ ਦੋਸਤੋ, ਇਹ ਸੀ ਚਾਰਲੀ ਚੈਪਲਨ ਸਾਹਿਬ ਜਿਨ੍ਹਾਂ ਦਾ ਆਪਾਂ ਜ਼ਿਕਰ ਪਹਿਲਾਂ ਕੀਤਾ ਹੈ। ਉਹਨਾਂ ਦੀ 17 ਸਨ ਕਿ ਮੈਨੂੰ ਬਾਰਿਸ਼ ਦੇ ਵਿੱਚ ਭਿੱਜਣਾ ਚੰਗਾ ਲੱਗਦਾ ਹੈ ਕਿਉਂਕਿ ਕੋਈ ਵੀ ਮੇਰੇ ਅਥਰੂ ਨਹੀਂ ਵੇਖ ਸਕਦਾ, ਚਾਰਲੀ ਚੈਪਲਨ ਸਾਹਿਬ ਕਹਿੰਦੇ ਨੇ। ਤੇ ਇਹ ਨੇ ਜੀ ਤਰੱਕੀ ਦੇ ਰਾਜ ਜੋ ਛੁਪਾ ਕੇ ਰੱਖੇ ਜਾਂਦੇ ਆ। ਤੇ ਦੋਸਤੋ, ਅੱਜ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ, ਅਗਲੀਆਂ ਜੋ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਨੇ ਹੋਰ ਸਾਰਾ ਸਿਲਸਿਲਾ ਅੱਗੇ ਚਲਾਉਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ ਤੇ ਆਪਣੇ ਮਨ ਦੇ ਵਿਚਾਰ ਵੀ ਦੇ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਝਾਤ ਮਾਰਦੇ ਹਾਂ ਖ਼ਬਰਾਂ ਦੇ ਉੱਤੇ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ, ਅੱਜ ਦੇ ਦਿਨ ਦੇ ਉੱਤੇ ਜੋ ਖ਼ਬਰਾਂ ਨਜ਼ਰ ਆ ਰਹੀਆਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇ US ਦੇ ਵੱਲੋਂ ਜੰਗ ਦੇ ਜਲਦੀ ਖਤਮ ਹੋਣ ਦੇ ਸੰਕੇਤ ਦਿੱਤੇ ਐ ਤੇ ਨਵੀਆਂ ਜਿਹੜੀਆਂ ਸ਼ਰਤਾਂ ਨੇ ਦੂਸਰੇ ਪਾਸੇ ਇਰਾਨ ਨੇ ਜਿਹੜੀਆਂ ਸਾਹਮਣੇ ਰੱਖ ਦਿੱਤੀਆਂ ਨੇ ਜੋ ਹੋਰ ਵੀ ਪਚੀਦਾ ਬਣ ਸਕਦੀਆਂ। ਮੱਧ ਜਿਹੜਾ ਸਥਾਨ ਹੈ ਉਹਦੀ ਕੋਸ਼ਿਸ਼ ਵੀ ਜਾਰੀ ਹੈ, ਯਾਨੀ ਕਿ ਪਾਕਿਸਤਾਨ ਜਾਂ ਹੋਰ ਜਿਹੜੇ ਮੁਲਕ ਨੇ ਲੱਗੇ ਹੋਏ ਨੇ ਕਿਤੇ ਨਾ ਕਿਤੇ ਇਰਾਨ ਨੂੰ ਮਨਾਉਣ ਦੀ ਕੋਸ਼ਿਸ਼ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹਲਚਲ ਤੇਜ਼ ਹੋਈ ਹੈ ਤੇ NSA ਦੇ ਮਾਮਲੇ ਦੇ ਵਿੱਚ ਵੱਡੀ ਕਾਨੂੰਨੀ ਪੇਚੀਦਗੀ ਜਿਹੜੀ ਹੈ ਸਾਹਮਣੇ ਆ ਰਹੀ ਹੈ। ਅੰਮ੍ਰਿਤਪਾਲ ਹੁਣਾਂ ਦਾ ਮੁੱਦਾ ਜਿਹੜਾ ਭਖ ਰਿਹਾ
ਤੇ ਉਸ ਦੀ ਜੇਲ੍ਹ ਜਿਹੜੀ ਹੈ ਤਬਦੀਲੀ ਜੋ ਪੰਜਾਬ ਦੇ ਵਿੱਚ ਕਰਨ ਦੀ ਗੱਲ ਹੋ ਰਹੀ ਹੈ ਸਰਕਾਰ ਦੀ ਪੋਜੀਸ਼ਨ ਚਰਚਾ ਦੇ ਵਿੱਚ ਹੈ। ਇਸ ਦੇ ਨਾਲ ਹੀ BBMB ਮਾਮਲੇ ਦੇ ਵਿੱਚ ਕੇਂਦਰ ਅਤੇ ਪੰਜਾਬ ਵਿਚਾਲੇ ਤਣਾਅ ਵੱਧ ਰਿਹਾ। ਕੇਂਦਰੀ ਰਾਜਨੀਤੀ ਦੇ ਵਿੱਚ ਜਿਹੜਾ ਵੋਮੈਨ ਰਿਜ਼ਰਵੇਸ਼ਨ ਜਿਹੜਾ ਬਿੱਲ ਹੈ ਉਹ ਅੱਜ ਪੇਸ਼ ਕੀਤਾ ਗਿਆ ਜਿਹਦੇ ਵਿੱਚ ਕਾਫੀ ਜਿਹੜਾ ਵਿਵਾਦ ਵੀ ਖੜੇ ਹੋਏ ਨੇ ਤੇ ਚਰਚਾ ਵੀ ਹੋਈ ਹੈ ਤੇ ਸ਼ਬਦਾਵਲੀ ਦੇ ਵਿੱਚ ਇੱਕ ਦੂਸਰੇ ਨੂੰ ਸਖਤੀ ਦੇ ਨਾਲ ਗੱਲਾਂ ਬਾਤਾਂ ਵੀ ਹੋਈਆਂ ਨੇ ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਇਸ ਦੇ ਨਾਲ ਹੀ ਰਸ਼ੀਆ ਯੁਕਰੇਨ ਯੁੱਧ ਜਿਹੜਾ ਨਾਲ ਦੀ ਨਾਲ ਬਰਕਰਾਰ ਚੱਲ ਰਿਹਾ ਅੱਜ ਵੱਡੇ ਪੱਧਰ ਦੇ ਉੱਤੇ ਰਸ਼ੀਆ ਨੇ ਫਿਰ ਤੋਂ ਯੁਕਰੇਨ ਦੇ ਉੱਤੇ ਹਮਲੇ ਕੀਤੇ ਆ ਤੇ ਦੂਸਰੇ ਪਾਸੇ ਯੁਕਰੇਨ ਦੇ ਜਿਹੜੇ ਨੇ ਆਪਣੇ ਜਲੈਸਕੀ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਜੀ ਤੇ ਉਹਦੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੇ ਗਲੋਬਲ ਸੁਰੱਖਿਆ ਜਿਹੜੇ ਨੇ ਉਹਦੇ ਵਿੱਚ ਤਣਾਅ ਬਣਿਆ ਹੋਇਆ ਹਾਲਾਤ ਜਿਹੜੇ ਨੇ ਕਾਫੀ ਕਹਿ ਸਕਦੇ ਹਾਂ ਨਾਜ਼ੁਕ ਚੱਲ ਰਹੇ ਆ। ਦੇਖਦੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਕੀ ਕੁਝ ਜਿਹੜਾ ਵਾਪਰਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ MP ਅੰਮ੍ਰਿਤਪਾਲ ਸਿੰਘ ਜਿਹੜਾ ਕੇਸ ਹੈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਪਟੀਸ਼ਨ ਖਾਰਜ ਕੀਤੀ ਹੈ। ਡਿਬਰੂਗੜ੍ਹ ਜੇਲ੍ਹ ਹੀ ਰਹੇਗਾ ਹੁਣ ਬੰਦ ਕਹਿੰਦੇ ਨੇ, ਬਾਕੀ ਦੇਖਦੇ ਆ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਤੇ ਨਾਲ ਦੀ ਨਾਲ ਹਿਰਾਸਤ ਦਾ ਫੈਸਲਾ ਨਿਆਇਕ ਜਿਹੜੀ ਹੈ ਸਮੀਖਿਆ ਦੇ ਦਾਇਰੇ ਤੋਂ ਬਾਹਰ ਦੱਸਿਆ ਤੇ ਸੁਰੱਖਿਆ ਕਾਰਨਾਂ ਨੂੰ ਦਿੱਤੀ ਹੈ ਤਰਜੀਹ, ਹਾਈ ਕੋਰਟ ਨੇ ਇਹ ਗੱਲ ਕਹੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਝਟਕਾ ਦਿੰਦਿਆਂ ਉਸਦੀ ਜਿਹੜੀ ਕੌਮੀ ਸੁਰੱਖਿਆ ਐਕਟ NSA ਦੇ ਤਹਿਤ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਮੁੱਖ ਜੱਜ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਖੁੱਲ੍ਹੀ ਅਦਾਲਤ ਦੇ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਅੰਮ੍ਰਿਤਪਾਲ ਦੇ ਵਿਰੁੱਧ ਜਾਰੀ ਹਿਰਾਸਤ ਦੇ ਹੁਕਮ ਪੂਰੀ ਤਰ੍ਹਾਂ ਸਪਸ਼ਟ ਨੇ ਤੇ ਇਹ ਨਿਆਇਕ ਸਮੀਖਿਆ ਜਿਹੜੀ ਹੈ ਉਹਦੇ ਦਾਇਰੇ ਦੇ ਵਿੱਚ ਨਹੀਂ ਆਉਂਦੇ ਹੈ। ਅੰਮ੍ਰਿਤਪਾਲ ਸਿੰਘ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਸੀ ਕਿ ਉਸਦੀ ਹਿਰਾਸਤ ਜਿਹੜੀ ਹੈ ਮਨਮਾਨੀ ਹੈ ਤੇ ਸੰਵਿਧਾਨ ਦੀ ਧਾਰਾ 21 ਤੇ 22 ਦੇ ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਉਸਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਅੰਮ੍ਰਿਤਪਾਲ ਸਮਾਜ ਸੁਧਾਰਕ ਦੇ ਵਜੋਂ ਨਸ਼ਾ ਵਿਰੋਧੀ ਮੁਹਿੰਮਾਂ ਚਲਾ ਰਿਹਾ ਸੀ ਤੇ ਉਸਦੇ ਭਾਸ਼ਣ ਸਿੱਖ ਕਦਰਾਂ ਕੀਮਤਾਂ ਤੇ ਆਧਾਰਿਤ ਸਨ, ਨਾ ਕਿ ਹਿੰਸਾ ਜਾਂ ਵੱਖਵਾਦ ਦੇ ਉੱਤੇ। ਸੂਬਾ ਸਰਕਾਰ ਦੀ ਦਲੀਲ ਇਹਦੇ ਵਿੱਚ ਆਈ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਉਹਨਾਂ ਨੇ ਹਿਰਾਸਤ ਦਾ ਬਚਾਅ ਕਰਦਿਆਂ ਬਹੁਤ ਹੀ ਗੰਭੀਰ ਤੱਥ ਪੇਸ਼ ਕੀਤੇ ਹੈ। ਉਹਨਾਂ ਅਦਾਲਤ ਨੂੰ ਜਿਹੜਾ ਦੱਸਿਆ ਕਿ ਅੰਮ੍ਰਿਤਪਾਲ ਦੇ ਤਾਰ ਜਿਹੜੇ ਨੇ ਖਤਰਨਾਕ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਦੇ ਨਾਲ ਜੁੜੇ ਹੋਏ ਹੈ। ਸਰਕਾਰ ਨੇ ਇੱਕ 15 ਮੈਂਬਰੀ ਹਿੱਟ ਲਿਸਟ ਜਿਹੜੀ ਹੈ ਉਹਦਾ ਵੀ ਹਵਾਲਾ ਦਿੱਤਾ ਹੈ, ਜਿਸਦੇ ਕਾਰਨ ਸੁਰੱਖਿਆ ਦੇ ਲਈ ਵੱਡਾ ਖਤਰਾ ਜਿਹੜਾ ਸੂਬੇ ਦੇ ਲਈ ਦੱਸਿਆ ਜਾ ਰਿਹਾ। ਗੁਪਤਾ ਨੇ ਕਿਹਾ ਕਿ ਜੇਕਰ ਮੈਂ ਇਸ ਹਿਰਾਸਤ ਦੇ ਆਧਾਰ ਨੂੰ ਇੱਕ ਲਾਈਨ ਦੇ ਵਿੱਚ ਬਿਆਨ ਕਰਾਂ ਤਾਂ ਇਹ ਹਿੱਟ ਲਿਸਟ ਕਾਰਨ ਪੈਦਾ ਹੋਇਆ ਗੰਭੀਰ ਖਤਰਾ ਤੇ ਖੌਫਨਾਕ ਜਿਹੜਾ ਦਹਿਸ਼ਤਗਰਦਾਂ ਦੇ ਨਾਲ ਅੰਮ੍ਰਿਤਪਾਲ ਦੇ ਕਰੀਬੀ ਸੰਬੰਧ ਨੇ। ਦੂਸਰੇ ਪਾਸੇ ਅਦਾਲਤ ਦਾ ਨਜ਼ਰੀਆ ਕੀ ਹੈ? ਬੈਂਚ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਜਨਤਕ ਸੁਰੱਖਿਆ ਤੇ ਦੇਸ਼ ਦੀ ਅਖੰਡਤਾ ਨੂੰ ਦੇਖਦੇ ਹੋਏ ਲਏ ਗਏ ਪ੍ਰਸ਼ਾਸਨਿਕ ਫੈਸਲੇ ਦਿਨ ਦੇ ਚਾਨਣ ਵਾਂਗ ਸਾਫ਼ ਨੇ ਤੇ ਇਸ ਦੇ ਨਾਲ ਹੀ ਅਦਾਲਤ ਨੇ ਪਟੀਸ਼ਨਰ ਦੀ ਜਿਹੜੀ ਉਸ ਦਲੀਲ ਨੂੰ ਵੀ ਰੱਦ ਕਰ ਦਿੱਤਾ ਕਿ ਹਿਰਾਸਤ ਸਿਰਫ਼ ਪੁਰਾਣੀਆਂ FIR ਜਿਹੜੀ ਹੈ ਉਹਦੇ ਉੱਤੇ ਆਧਾਰਿਤ ਹੈ। ਕੇਂਦਰ ਸਰਕਾਰ ਵੱਲੋਂ ਅਡੀਸ਼ਨਲ ਸਾਲਿਸਟਰ ਜਨਰਲ ਸੱਤਿਆਪਾਲ ਜੈਨ ਹੁਣਾਂ ਨੇ ਪੱਖ ਜਿਹੜਾ ਰੱਖਿਆ। ਇਸ ਦੇ ਫੈਸਲੇ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹਿਰਾਸਤ ਜਾਰੀ ਰਹੇਗੀ। ਨਾਲ ਇਹ ਵੀ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਅਪ੍ਰੈਲ 2023 ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਜਿਹੜਾ ਚੱਲਿਆ ਆ ਰਿਹਾ ਹੈ। ਦੂਸਰੇ ਪਾਸੇ BBMP ਰਾਜਸਥਾਨ ਹਿਮਾਚਲ ਨੂੰ ਸਥਾਈ ਮੈਂਬਰੀ ਜਿਹੜੀ ਦੇਣ ਦੀ ਤਿਆਰੀ ਦੱਸੀ ਹੈ। ਸੰਸਦ ਦੇ ਵਿੱਚ ਸੋਧ ਬਿੱਲ ਨੂੰ ਲੈ ਕੇ ਆਏਗੀ ਹੁਣ ਸਰਕਾਰ ਤੇ ਪੰਜਾਬ ਵੱਲੋਂ ਕੇਂਦਰੀ ਪੈਂਤੜੇ ਦਾ ਵਿਰੋਧ ਜਿਹੜਾ ਹੋਏਗਾ। ਕੇਂਦਰ ਸਰਕਾਰ ਜਿਹੜੀ ਹੈ ਉਹਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਸਥਾਈ ਮੈਂਬਰ ਬਣਾਉਣ ਦੇ ਲਈ ਪ੍ਰਕਿਰਿਆ ਨੂੰ ਅੰਤਮ ਛੋਹਾਂ ਦਿੱਤੀਆਂ ਨੇ। ਕੇਂਦਰ ਸਰਕਾਰ BBMP ਦੇ ਵਿੱਚ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਲਈ ਪੰਜਾਬ ਪੁਨਰ ਗਠਨ ਐਕਟ 1966 ਦੀ ਧਾਰਾ ਜਿਹੜੀ ਹੈ 79(2)(a) ਦੇ ਵਿੱਚ ਸੋਧ ਕਰੇਗੀ। ਕੇਂਦਰੀ ਬਿਜਲੀ ਮੰਤਰਾਲੇ ਨੂੰ ਭਾਈਵਾਲ ਸੂਬਿਆਂ ਤੋਂ ਸਥਾਈ ਮੈਂਬਰਾਂ ਦੀ ਗਿਣਤੀ 2 ਤੋਂ ਵਧਾ ਕੇ 4 ਕਰਨ ਦੇ ਲਈ ਟਿੱਪਣੀਆਂ ਪ੍ਰਾਪਤ ਹੋ ਗਈਆਂ ਨੇ। ਪੰਜਾਬ ਸਰਕਾਰ ਨੇ ਇਸ ਕੇਂਦਰੀ ਪੈਂਤੜੇ ਦਾ ਵਿਰੋਧ ਕੀਤਾ ਹੈ। ਕੇਂਦਰੀ ਬਿਜਲੀ ਮੰਤਰਾਲਾ ਜਲਦ ਹੀ ਪਾਰਲੀਮੈਂਟ ਦੇ ਵਿੱਚ ਰਾਜਸਥਾਨ ਦੇ ਉੱਤੇ ਹਿਮਾਚਲ ਪ੍ਰਦੇਸ਼ ਨੂੰ ਸਥਾਈ ਮੈਂਬਰਾਂ ਵਜੋਂ BBMP ਦੇ ਵਿੱਚ ਸ਼ਾਮਲ ਕਰਨ ਦੇ ਲਈ ਸੋਧ ਬਿੱਲ ਲੈ ਕੇ ਆਵੇਗਾ। ਮੰਤਰਾਲੇ ਨੇ ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਤੇ ਹਰਿਆਣਾ ਤੋਂ BBMP ਦੇ ਵਿੱਚ ਸਥਾਈ ਮੈਂਬਰੀ ਖੋ ਲਈ ਹੈ। ਹੁਣ ਪੰਜਾਬ ਦੀ ਜਿਹੜੀ ਹੈ ਵੁਕਤ ਘਟਾਉਣ ਦੇ ਲਈ ਨਵੇਂ ਮੈਂਬਰਾਂ ਵਜੋਂ ਹਿਮਾਚਲ ਪ੍ਰਦੇਸ਼ ਦੇ ਉੱਤੇ ਰਾਜਸਥਾਨ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਅੰਤਮ ਰੂਪ ਜਿਹੜਾ ਦਿੱਤਾ ਜਾ ਰਿਹੈ।
ਪੰਜਾਬ ਨੂੰ ਮਨਫੀ ਕਰਨ ਦੇ ਰਾਹ ਪਈ ਹੈ ਕਹਿੰਦੇ ਕੇਂਦਰ ਸਰਕਾਰ। ਕੇਂਦਰ ਸਰਕਾਰ ਬੀਬੀ ਐਮ ਪੀ ਦੇ ਵਿਚ ਜੋ ਪੰਜਾਬ ਨੂੰ ਮਨਫੀ ਕਰਨ ਦੇ ਲਈ ਬਾਕੀ ਸੂਬਿਆਂ ਨੂੰ ਬਰਾਬਰ ਦਾ ਹਿੱਸਾ ਬਣਾਉਣ ਦੇ ਰਾਹ ਪਈ ਹੈ। ਪੰਜਾਬ ਦੇ ਅਧਿਕਾਰੀਆਂ ਦੀ ਦਲੀਲ ਹੈ ਕਿ 40% ਖਰਚਾ ਚੱਲਦਾ ਹੋਣ ਦੇ ਬਾਵਜੂਦ ਪੰਜਾਬ ਨੂੰ ਵੋਟਿੰਗ ਅਧਿਕਾਰ ਦੇ ਵਿਚ ਕੋਈ ਵਾਧੂ ਹੈਸੀਅਤ ਹਾਸਲ ਨਹੀਂ ਹੈ। ਪੁਰਾਣੀ ਪ੍ਰਥਾ ਦੇ ਅਨੁਸਾਰ ਬੀਬੀ ਐਮ ਪੀ ਦੇ ਵਿਚ ਜਿਹੜਾ ਸਥਾਈ ਮੈਂਬਰ ਪਾਵਰ ਪੰਜਾਬ ਦੇ ਵਿਚੋਂ ਤੇ ਸਥਾਈ ਮੈਂਬਰ ਸਿੰਜਾਈ ਹਰਿਆਣੇ ਦੇ ਵਿਚੋਂ ਲੱਗਦਾ ਰਿਹਾ ਤੇ ਨਵੀਂ ਨੋਟੀਫਿਕੇਸ਼ਨ ਦੇ ਮੁਤਾਬਕ ਹੁਣ ਇਨ੍ਹਾਂ ਦੋਵਾਂ ਮੈਂਬਰਾਂ ਦੇ ਪੰਜਾਬ ਹਰਿਆਣਾ ਚੋਂ ਲੱਗਣ ਦੀ ਕੋਈ ਗਰੰਟੀ ਨਹੀਂ ਦਿੱਤੀ ਜਾ ਰਹੀ ਹੈ। ਦੂਸਰੇ ਪਾਸੇ ਸਪਾ ਸਾਰੀਆਂ ਟਿਕਟਾਂ ਮੁਸਲਮਾਨਾਂ ਨੂੰ ਦੇ ਦੇਵੇ, ਸਾਨੂੰ ਕੀ ਹੈ? ਅਖਿਲੇਸ਼ ਯਾਦਵ ਦੀ ਮੰਗ ਦੇ ਉਤੇ ਭੜਕ ਉੱਠੇ ਨੇ ਅਮਿਤ ਸ਼ਾਹ ਹੁਣੀ। ਸੰਸਦ ਵਿਸ਼ੇਸ਼ ਸੈਸ਼ਨ ਜਿਹੜਾ 226 ਚੱਲ ਰਿਹਾ, ਸੰਸਦ ਦੇ 3 ਦਿਨਾਂ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਗਈ। ਵੀਰਵਾਰ ਨੂੰ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਦੇ ਨਾਲ ਜੁੜੇ 3 ਬਿੱਲ ਪੇਸ਼ ਕੀਤੇ ਗਏ ਨੇ। ਲੋਕ ਸਭਾ ਦੇ ਵਿਚ ਮਰਦਮਸ਼ੁਮਾਰੀ ਅਤੇ ਮਹਿਲਾ ਰਾਖਵਾਂਕਰਨ ਦੇ ਮੁੱਦੇ ਦੇ ਉਤੇ ਸੱਤਾ ਪੱਖ ਦੇ ਵਿਚ ਤੇ ਵਿਰੋਧੀ ਧਿਰ ਵਿਚਾਲੇ ਜਿਹੜਾ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪਾ ਜਿਹੜੇ ਹੈ ਪ੍ਰਧਾਨ ਜਿਹੜੇ ਉਨ੍ਹਾਂ ਦੇ ਅਖਿਲੇਸ਼ ਯਾਦਵ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦਸਿਆ ਕਿ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਸਰਕਾਰ ਨੇ ਇਸ ਵਾਰ ਜਿਹੜਾ ਜਾਤੀ ਆਧਾਰਿਤ ਗਣਨਾ ਕਰਵਾਉਣ ਦਾ ਫੈਸਲਾ ਲਿਆ। ਸਪਾ ਨੇ ਜਿਹੜਾ ਮਰਦਮਸ਼ੁਮਾਰੀ ਅਤੇ ਮਹਿਲਾ ਰਾਖਵਾਂਕਰਨ ਦੇ ਉਤੇ ਸਵਾਲ ਉਠਾ ਦਿੱਤੇ। ਲੋਕ ਸਭਾ ਦੇ ਵਿਚ ਅੱਜ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਨੇ ਸੰਵਿਧਾਨ 131(20) ਸੋਧ ਬਿੱਲ 226 ਅਤੇ ਹੱਦਬੰਦੀ ਬਿੱਲ 226 ਦਾ ਸਖ਼ਤ ਵਿਰੋਧ ਕੀਤਾ। ਸਪਾ ਸੰਸਦ ਮੈਂਬਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਹਿਲਾ ਰਾਖਵਾਂਕਰਨ ਦੇ ਵਿਚ ਪਛੜੀਆਂ ਜਾਤੀਆਂ ਦੀਆਂ ਔਰਤਾਂ ਦੇ ਲਈ ਵੱਖਰਾ ਕੋਟਾ ਯਕੀਨੀ ਬਣਾਇਆ ਜਾਵੇ। ਸਪਾ ਨੇ ਉਨ੍ਹਾਂ ਬਿੱਲਾਂ ਦਾ ਵੀ ਵਿਰੋਧ ਕੀਤਾ ਜਿਨ੍ਹਾਂ ਦੇ ਵਿਚ ਮਹਿਲਾ ਰਾਖਵਾਂਕਰਨ ਨੂੰ ਜਿਹੜਾ ਮਰਦਮਸ਼ੁਮਾਰੀ ਤੇ ਹੱਦਬੰਦੀ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਸਪਾ ਮੁਖੀ ਜਿਹੜੇ ਨੇ ਅਖਿਲੇਸ਼ ਯਾਦਵ ਨੇ ਕਿਹਾ ਕਿ ਅਸੀਂ ਮਹਿਲਾ ਰਾਖਵਾਂਕਰਨ ਦੇ ਸਮਰਥਕ ਹਾਂ ਪਰ ਸਰਕਾਰ ਦੱਸੇ ਕਿ ਮਰਦਮਸ਼ੁਮਾਰੀ ਕਿਉਂ ਨਹੀਂ ਕਰਵਾਈ ਜਾ ਰਹੀ। ਅਮਿਤ ਸ਼ਾਹ ਦਾ ਅਖਿਲੇਸ਼ ਯਾਦਵ ਦੇ ਉਤੇ ਪਲਟਵਾਰ ਹੋਇਆ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਵੱਲੋਂ ਮਰਦਮਸ਼ੁਮਾਰੀ ਨੂੰ ਲੈ ਕੇ ਉਠਾਏ ਗਏ ਸਵਾਲ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਦਿੱਤਾ। ਇਸ ਦੇ ਦੌਰਾਨ ਤਿੱਖੀ ਬਹਿਸ ਹੋਈ। ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਪੂਰੇ ਦੇਸ਼ ਨੂੰ ਦੱਸਣਾ ਚਾਹੁੰਦਾ ਕਿ ਮਰਦਮਸ਼ੁਮਾਰੀ ਦੀ ਜਿਹੜੀ ਹੈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਰਕਾਰ ਨੇ ਇਸ ਵਾਰ ਜਾਤੀਗਤ ਜਨਗਣਨਾ ਜਿਹੜੀ ਹੈ ਕਰਵਾਉਣ ਦਾ ਫੈਸਲਾ ਲਿਆ। ਸਪਾ ਤਾਂ ਹਰ ਘਰ ਨੂੰ ਜਾਤੀਆਂ ਦੇ ਵਿਚ ਵੰਡ ਦਿੰਦੀ ਹੈ, ਅਮਿਤ ਸ਼ਾਹ ਨੇ ਇਹ ਕਹਿ ਦਿੱਤਾ। ਗ੍ਰਹਿ ਮੰਤਰੀ ਨੇ ਇਸ ਦੇ ਦੌਰਾਨ ਚੁਟਕੀ ਲੈਂਦਿਆਂ ਹੋਇਆ ਕਿਹਾ ਕਿ ਜੇ ਸਮਾਜਵਾਦੀ ਪਾਰਟੀ ਦੇ ਵੱਸ ਹੁੰਦਾ ਨਾ ਤਾਂ ਉਹ ਹਰ ਘਰ ਨੂੰ ਜਾਤੀਆਂ ਦੇ ਵਿਚ ਵੰਡ ਦਿੰਦੇ। ਉਥੇ ਹੀ ਸਪਾ ਸੰਸਦ ਮੈਂਬਰ ਧਰਮਿੰਦਰ ਯਾਦਵ ਵੱਲੋਂ ਮੁਸਲਿਮ ਔਰਤਾਂ ਨੂੰ ਰਾਖਵਾਂਕਰਨ ਦੇਣ ਦੀ ਮੰਗ ਦੇ ਉਤੇ ਵੀ ਅਮਿਤ ਸ਼ਾਹ ਨੇ ਪਲਟਵਾਰ ਕੀਤਾ। ਸ਼ਾਹ ਨੇ ਕਿਹਾ ਕਿ ਧਰਮ ਦੇ ਆਧਾਰ ਦੇ ਉਤੇ ਰਾਖਵਾਂਕਰਨ ਦੇਣਾ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੈ, ਸਾਡਾ ਸੰਵਿਧਾਨ ਇਸ ਦੀ ਇਜਾਜ਼ਤ ਨਹੀਂ ਦਿੰਦਾ। ਸ਼ਾਹ ਨੇ ਵਿਅੰਗ ਕਰਦਿਆਂ ਇਹ ਵੀ ਕਿਹਾ ਕਿ ਸਮਾਜਵਾਦੀ ਪਾਰਟੀ ਆਪਣੀਆਂ ਸਾਰੀਆਂ ਟਿਕਟਾਂ ਮੁਸਲਮਾਨ ਔਰਤਾਂ ਨੂੰ ਦੇ ਦੇਵੇ ਤੇ ਸਾਨੂੰ ਇਸ ਦੇ ਵਿਚ ਕੋਈ ਇਤਰਾਜ਼ ਨਹੀਂ ਹੋਵੇਗਾ। ਦੂਸਰੇ ਪਾਸੇ ਇਹਨੂੰ ਅੱਗੇ ਵਧਾਈਏ ਤੇ ਮਹਿਲਾ ਰਾਖਵਾਂਕਰਨ ਜੋ ਹੈ ਹੱਦਬੰਦੀ ਦੀ ਸ਼ਰਤ ਗਲਤ ਹੈ, ਹੱਕਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਸਦ ਦੇ ਵਿਸ਼ੇਸ਼ ਸੈਸ਼ਨ 16 ਤੇ 18 ਅਪ੍ਰੈਲ ਦੇ ਦੌਰਾਨ ਮਹਿਲਾ ਰਾਖਵਾਂਕਰਨ ਬਿੱਲ ਦੇ ਉਤੇ ਹੋ ਰਹੀ ਬਹਿਸ ਦਰਮਿਆਨ ਇਕ ਅਹਿਮ ਜਿਹੜਾ ਨੁਕਤਾ ਦੱਬਿਆ ਜਾ ਰਿਹਾ। ਅਸਲ ਦੇ ਵਿਚ ਮਹਿਲਾ ਰਾਖਵਾਂਕਰਨ ਦਾ ਜਨਗਣਨਾ ਅਤੇ ਹੱਦਬੰਦੀ ਪ੍ਰੀਸੀਮਨ ਨਾਲ ਕੋਈ ਵੀ ਕਹਿੰਦੇ ਸਿੱਧਾ ਸੰਬੰਧ ਨਹੀਂ ਹੈ। ਜੇਕਰ ਰਾਖਵਾਂਕਰਨ ਨੂੰ ਆਬਾਦੀ ਦੇ ਅੰਕੜਿਆਂ ਦੇ ਨਾਲ ਜੋੜਿਆ ਜਾਵੇ ਜਾਂਦਾ ਹੈ ਤਾਂ ਔਰਤਾਂ ਨੂੰ ਉਨ੍ਹਾਂ ਦੀ ਜਨਸੰਖਿਆ ਦੀ ਹਿੱਸੇਦਾਰੀ ਜਿਹੜੀ ਹੈ ਮੁਤਾਬਕ 48-49% ਰਾਖਵਾਂਕਰਨ ਮਿਲਣਾ ਚਾਹੀਦਾ ਹੈ, ਨਾ ਕਿ ਸਿਰਫ 33%, ਕਿਉਂਕਿ 223 ਦਾ ਐਕਟ ਜਿਹੜਾ ਸਿਰਫ 33% ਸੀਟਾਂ ਦੀ ਗੱਲ ਕਰਦਾ। ਇਸ ਦੇ ਲਈ ਇਸ ਨੂੰ ਕਿਸੇ ਵੀ ਸਮੇਂ ਲਾਗੂ ਕੀਤਾ ਜਾ ਸਕਦਾ। ਸਰਕਾਰ ਦੇ ਵੱਲੋਂ ਸੰਵਿਧਾਨ 131(20) ਸੋਧ ਬਿੱਲ 226 ਰਾਹੀਂ ਮਹਿਲਾ ਰਾਖਵਾਂਕਰਨ ਨੂੰ ਸੀਟਾਂ ਦੇ ਵਾਧੇ ਤੇ ਨਵੀਂ ਹੱਦਬੰਦੀ ਦੇ ਨਾਲ ਜੋੜਨ ਦੀ ਕੋਸ਼ਿਸ਼ ਗਲਤ ਹੈ। ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਵੀ ਦੱਸੀ ਹੈ ਕਿ ਬਿੱਲ ਦੇ ਵਿਚ ਸੀਟਾਂ ਦੇ ਵਾਧੇ ਅਤੇ ਜਨਗਣਨਾ ਵਿਚਕਾਰ ਸੰਬੰਧ ਨੂੰ ਖਤਮ ਕਰਨ ਦਿੱਤਾ ਗਿਆ ਬਿਨਾਂ ਕਿਸੇ ਤਾਜ਼ਾ ਆਬਾਦੀ ਦੇ ਅੰਕੜਿਆਂ ਦੇ। 815 ਚੋਣ ਹਲਕਿਆਂ ਦੀ ਨਿਸ਼ਾਨਦੇਹੀ ਕਿਵੇਂ ਕੀਤੀ ਜਾ ਸਕਦੀ ਹੈ, ਇਹ ਸਵਾਲ ਖੜਾ ਹੋ ਗਿਆ। ਸਰਕਾਰ ਇਸ ਦੀ ਲਈ ਜਿਹੜਾ 211 ਦੀ ਜਨਗਣਨਾ ਨੂੰ ਆਧਾਰ ਬਣਾਉਣ ਦੀ ਗੱਲ ਕਰ ਰਹੀ ਹੈ, ਜਦੋਂ ਕਿ 226 ਜਨਗਣਨਾ ਦੇ ਨਤੀਜੇ ਜਿਹੜੇ ਨੇ 228 ਤੇ 30 ਤੱਕ ਆਉਣ ਦੀ ਉਮੀਦ ਹੈ। ਇਹ ਫੈਸਲਾ ਡਾਟਾ ਜਿਹੜਾ ਰਹਿਤ ਅਤੇ ਗੈਰ ਪਾਰਦਰਸ਼ੀ ਹੈ ਜੋ ਕਿ ਜਮਹੂਰੀਅਤ ਦੇ ਲਈ ਖਤਰਨਾਕ ਸਾਬਤ ਹੋ ਸਕਦਾ, ਫੈਡਰਲ ਢਾਂਚੇ ਦੇ ਲਈ ਖਤਰਾ ਦੱਸਿਆ। ਇਸ ਬਿੱਲ ਦੇ ਵਿਚ ਉਨ੍ਹਾਂ ਸੂਬਿਆਂ ਦੀ ਸੁਰੱਖਿਆ ਦੇ ਲਈ ਕੋਈ ਪ੍ਰਬੰਧ ਨਹੀਂ ਹੈ
ਜਿਨ੍ਹਾਂ ਨੇ ਮਨੁੱਖੀ ਵਿਕਾਸ ਅਤੇ ਔਰਤਾਂ ਦੀ ਭਲਾਈ ਦੇ ਵਿਚ ਬਿਹਤਰ ਪ੍ਰਦਰਸ਼ਨ ਕੀਤਾ। 1976 ਤੇ 2001 ਦੇ ਵਿਚ ਸੀਟਾਂ ਦੇ ਵਾਧੇ ਦੇ ਉਤੇ ਰੋਕ ਇਸੇ ਲਈ ਲਗਾਈ ਗਈ ਤਾਂ ਜੋ ਪਰਿਵਾਰ ਯੋਜਨਾਬੰਦੀ ਦੇ ਵਿਚ ਮੋਹਰੀ ਰਹਿਣ ਵਾਲੇ ਸੂਬਿਆਂ ਦੀ ਨੁਮਾਇੰਦਗੀ ਘੱਟ ਨਾ ਹੋਵੇ। ਨਵੇਂ ਬਿੱਲ ਦੇ ਵਿਚ ਅਜਿਹੀ ਕਿਸੇ ਵੀ ਸੁਰੱਖਿਆ ਦਾ ਜ਼ਿਕਰ ਹੀ ਨਹੀਂ ਹੈ। ਮਹਿਲਾ ਰਾਖਵਾਕਰਨ ਐਕਟ ਦੇ ਵਿਚ ਇਹ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ 33% ਸੀਟਾਂ ਦੀ ਵੰਡ ਸੂਬਿਆਂ ਦੇ ਮੌਜੂਦਾ ਸੀਟ ਹਿੱਸੇ ਦੇ ਅਨੁਪਾਤ ਦੇ ਵਿਚ ਹੀ ਹੋਵੇ। ਅਹਿਮ ਮੰਗਾਂ ਤੇ ਸੁਝਾਅ ਦਿੱਤੇ ਗਏ। ਵੇਮੈਨਜ਼ ਕੁਲੀਸ਼ਨ ਫਾਰ ਵੇਮੈਨਜ਼ ਰੀਪ੍ਰਜੈਂਟੇਸ਼ਨ ਨਾਮਕ ਜਿਹੜਾ ਗਰੁੱਪ ਹੈ ਉਨ੍ਹਾਂ ਵੱਲੋਂ ਸੰਸਦ ਮੈਂਬਰਾਂ ਨੂੰ ਦਿੱਤੀ ਗਈ ਪਟੀਸ਼ਨ ਜਿਹੜੀ ਹੈ ਜਿਸ ਦੇ ਉੱਤੇ 65 ਤੋਂ ਵੱਧ ਜਥੇਬੰਦੀਆਂ ਦੇ ਹਸਤਾਖਰ ਨੇ ਵਿਚ ਕੁਝ ਅਹਿਮ ਸੁਝਾਅ ਦਿੱਤੇ ਗਏ। ਜਨਗਣਨਾ ਦੀ ਸ਼ਰਤ ਜਿਹੜੀ ਹੈ ਹਟਾਉਣਾ, 2023 ਦੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਵਿਚੋਂ ਜਿਹੜਾ ਜਨਗਣਨਾ ਤੇ ਹੱਦਬੰਦੀ ਦੇ ਹਵਾਲੇ ਹਟਾਏ ਜਾਣ ਤਾਂ ਜੋ ਕਿ ਇਸ ਨੂੰ 2029 ਦੀਆਂ ਚੋਣਾਂ ਤੋਂ ਜਿਹੜਾ ਪਹਿਲਾਂ ਲਾਗੂ ਕੀਤਾ ਜਾ ਸਕੇ। ਰਾਜ ਸਭਾ ਦੇ ਵਿਚ ਰਾਖਵਾਂਕਰਨ, ਅਗਲੇ ਮੌਨਸੂਨ ਸੈਸ਼ਨ ਦੇ ਵਿਚ ਰਾਜ ਸਭਾ ਦੇ ਵਿਚ ਵੀ ਔਰਤਾਂ ਦੇ ਲਈ 33% ਰਾਖਵਾਂਕਰਨ ਯਕੀਨੀ ਬਣਾਉਣ ਲਈ ਨਵਾਂ ਬਿੱਲ ਲਿਆਂਦਾ ਜਾਵੇ। ਚੋਣ ਫੰਡਿੰਗ

ਮਾ ਹੋ ਗਿਆ। ਲੋਕ ਸਭਾ ਦੀਆਂ ਸੀਟਾਂ ਵੱਧ ਕੇ 815 ਹੋਣਗੀਆਂ। 272 ਮਹਿਲਾਵਾਂ ਦੇ ਲਈ ਰਾਖਵੀਆਂ, ਮੇਘਵਾਲ ਨੇ ਇਹ ਗੱਲ ਕਹੀ ਹੈ। ਕੋਟੇ ਦੇ ਨਾਲ ਕਿਸੇ ਸੂਬੇ ਦੇ ਵਿਚ ਪੁਰਸ਼ ਮੈਂਬਰਾਂ ਦਾ ਨੁਕਸਾਨ ਨਹੀਂ ਹੋਏਗਾ। ਐਸਸੀ ਐਸਟੀ ਵਰਗ ਨੂੰ ਮਿਲੇਗਾ ਅੰਦਰੂਨੀ ਰਾਖਵਾਂਕਰਨ, ਕਾਨੂੰਨ ਮੰਤਰੀ ਨੇ ਇਹ ਬਿਆਨ ਦੇ ਦਿੱਤਾ। ਕੇਂਦਰ ਸਰਕਾਰ ਨੇ ਅੱਜ ਵਿਰੋਧੀ ਧਿਰ ਦੇ ਉੱਤੇ ਜਿਹੜਾ ਤਿੱਖੇ ਵਿਰੋਧ ਦੇ ਬਾਵਜੂਦ ਲੋਕ ਸਭਾ ਦੇ ਵਿਚ ਮਹਿਲਾ ਰਾਖਵਾਂਕਰਨ ਤੇ ਹੱਦਬੰਦੀ ਨਾਲ ਸੰਬੰਧਿਤ 3 ਅਹਿਮ ਬਿੱਲ ਪੇਸ਼ ਕੀਤੇ। ਕੇਂਦਰ ਕਾਨੂੰਨ ਜਿਹੜਾ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਹੁਣਾਂ ਨੇ ਸੰਵਿਧਾਨ 131 ਸੋਧ ਬਿੱਲ 226 ਅਤੇ ਹੱਦਬੰਦੀ ਬਿੱਲ 226 ਪੇਸ਼ ਕੀਤਾ, ਜਦੋਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਘ ਰਾਜ ਵਿਧੀ ਸੋਧ ਬਿੱਲ 226 ਸਦਨ ਦੇ ਮੇਜ਼ ਦੇ ਉੱਤੇ ਰੱਖਿਆ। ਸੋਧ ਬਿੱਲ ਪੇਸ਼ ਕਰਨ ਦੇ ਪ੍ਰਸਤਾਵ ਦੇ ਪੱਖ ਦੇ ਵਿਚ 251 ਵੋਟਾਂ ਪਈਆਂ, ਜਦੋਂ ਕਿ 185 ਮੈਂਬਰਾਂ ਨੇ ਇਸਦਾ ਵਿਰੋਧ ਕਰ ਦਿੱਤਾ। ਵਿਰੋਧੀ ਧਿਰ ਦੇ ਸਵਾਲ ਖੜੇ ਹੋ ਗਏ ਕੀਤੇ ਜਿਹੜੇ ਸਵਾਲ ਉਨ੍ਹਾਂ ਨੇ ਕਾਂਗਰਸ, DMK ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਬਿੱਲਾਂ ਨੂੰ ਗੈਰ ਸੰਵਿਧਾਨਕ ਦਸਦਿਆਂ ਇਨ੍ਹਾਂ ਦੇ ਪੇਸ਼ ਕੀਤੇ ਜਾਣ ਦੇ ਸਮੇਂ ਦੇ ਉੱਤੇ ਸਵਾਲ ਚੁੱਕੇ। ਕਾਂਗਰਸ ਦੇ ਜਿਹੜੇ ਨੇ KC ਵੇਣੁਗੋਪਾਲ ਨੇ ਕਿਹਾ ਕਿ ਜਦੋਂ 2023 ਦੇ ਵਿਚ ਹੀ ਮਹਿਲਾ ਰਾਖਵਾਂਕਰਨ ਬਿੱਲ ਸਰਵ ਸੰਮਤੀ ਦੇ ਨਾਲ ਪਾਸ ਹੋ ਗਿਆ ਸੀ ਤਾਂ ਸਰਕਾਰ ਨੇ ਉਦੋਂ ਹੀ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ 2029 ਦੀਆਂ ਚੋਣਾਂ ਤੋਂ ਡਰ ਕੇ ਗੈਰ ਸੰਵਿਧਾਨਕ ਕਦਮ ਚੁੱਕ ਰਹੀ ਹੈ। ਸਪਾ ਮੁਖੀ ਜਿਹੜੇ ਨੇ ਅਖਿਲੇਸ਼ ਯਾਦਵ ਨੇ ਪੁੱਛਿਆ ਕਿ ਸਰਕਾਰ ਮਰਦਮਸ਼ੁਮਾਰੀ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਓਵੈਸੀ ਨੇ ਖਦਸ਼ਾ ਜਤਾਇਆ ਕਿ ਇਸ ਦੇ ਨਾਲ ਦੱਖਣੀ ਰਾਜਾਂ ਦੀ ਨੁਮਾਇੰਦਗੀ ਘਟੇਗੀ। ਅਮਿਤ ਸ਼ਾਹ ਦਾ ਜਵਾਬ ਸੀ ਕਿ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਵਿਚ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਜਾਤੀ ਆਧਾਰ ਦੇ ਉਤੇ ਹੀ ਕਰਵਾਈ ਜਾਵੇਗੀ ਤੇ ਸਪਸ਼ਟ ਕੀਤਾ ਕਿ ਮੈਂ ਇਹ ਸਾਫ਼ ਕਰਨਾ ਚਾਹੁੰਦਾ ਕਿ ਸਰਕਾਰ ਨੇ ਜਾਤੀ ਆਧਾਰ ਦੇ ਉਤੇ ਮਰਦਮਸ਼ੁਮਾਰੀ ਕਰਨ ਦਾ ਫੈਸਲਾ ਪਹਿਲਾਂ ਹੀ ਜਿਹੜਾ ਲੈ ਲਿਆ ਤੇ ਨਾਗਰਿਕਾਂ ਦੀ ਗਿਣਤੀ ਵੇਲੇ ਜਾਤੀ ਦਾ ਕਾਲਮ ਜਿਹੜਾ ਜ਼ਰੂਰ ਹੋਏਗਾ। ਧਾਰਮਿਕ ਰਾਖਵਾਂ ਕਰਨ ਦੇ ਉਤੇ ਸਪਸ਼ਟ ਰੁੱਖ ਦੱਸਿਆ। ਧਰਮ ਦੇ ਆਧਾਰ ਦੇ ਉਤੇ ਰਾਖਵਾਂ ਕਰਨ ਦੀ ਮੰਗ ਨੂੰ ਰੱਦ ਕਰਦਿਆਂ ਹੋਇਆ ਸ਼ਾਹ ਨੇ ਕਿਹਾ ਕਿ ਸੰਵਿਧਾਨ ਦੇ ਵਿਚ ਧਰਮ ਦੇ ਨਾਂ ਦੇ ਉਤੇ ਰਾਖਵਾਂ ਕਰਨ ਦੀ ਕੋਈ ਵਿਵਸਥਾ ਨਹੀਂ ਹੈ ਤੇ ਉਨ੍ਹਾਂ ਸਪਾ ਆਗੂ ਜਿਹੜੇ ਨੇ ਧਰਮਿੰਦਰ ਯਾਦਵ ਵੱਲੋਂ ਮੁਸਲਿਮ ਸਭ ਰਾਖਵਾਂ ਕਰਨ ਦੀ ਕੀਤੀ ਮੰਗ ਨੂੰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ। ਸੰਸਦ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਵੀ ਇਸਦਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਪੂਰੇ ਦੇਸ਼ ਦੀਆਂ ਔਰਤਾਂ ਦੀ ਗੱਲ ਕਰ ਰਹੇ ਹਾਂ, ਨਾ ਕਿ ਕਿਸੇ ਖਾਸ ਧਰਮ ਦੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਬਿੱਲਾਂ ਦੇ ਉੱਤੇ ਜਿਹੜਾ ਚਰਚਾ ਦੇ ਦੌਰਾਨ ਆਪਣੇ ਇਤਰਾਜ਼ ਦਰਜ ਕਰਵਾ ਸਕਦੇ ਨੇ। ਦੋਸਤੋ, ਇਸੇ ਤਰ੍ਹਾਂ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਯੁਕਰੇਨ ਦੀ ਥੋੜੀ ਜਿਹੀ ਗੱਲ ਕਰਦੇ ਹਾਂ। ਪਹਿਲਾਂ ਯੁਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਅੰਤਰਰਾਸ਼ਟਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤੇ ਗਏ ਹੈ। ਯੁਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਨੂੰ ਵੀਰਵਾਰ ਅੱਜ ਇਕ ਸਮਾਰੋਹ ਦੇ ਵਿਚ ਵਕਾਰੀ ਇੰਟਰਨੈਸ਼ਨਲ ਫਾਰ ਫਰੀਡਮਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਜ਼ੇਲੈਂਸਕੀ ਨੂੰ ਇਹ ਪੁਰਸਕਾਰ ਉਨ੍ਹਾਂ ਅਤੇ ਉਨ੍ਹਾਂ ਦੇ ਦੇਸ਼ ਦੀ ਰੂਸ ਦੁਆਰਾ 4 ਸਾਲਾਂ ਤੋਂ ਜਿਹੜੀ ਆਪਣੀ ਜ਼ੇਲੈਂਸਕੀ ਨੂੰ ਇਹ ਪੁਰਸਕਾਰ ਉਨ੍ਹਾਂ ਅਤੇ ਉਨ੍ਹਾਂ ਦੇ ਦੇਸ਼ ਦੀ ਰੂਸ ਦੁਆਰਾ 4 ਸਾਲ ਤੋਂ ਵੱਧ ਸਮਾਂ ਪਹਿਲਾਂ ਸ਼ੁਰੂ ਕੀਤੇ ਗਏ ਯੁੱਧ ਦਾ ਜਵਾਬ ਦੇਣ ਦੇ ਵਿਚ ਹਿੰਮਤ ਅਤੇ ਦ੍ਰਿੜਤਾ ਦੇ ਲਈ ਦਿੱਤਾ ਗਿਆ। ਇਹ ਸਨਮਾਨ 1982 ਦੇ ਵਿਚ ਸਥਾਪਤ ਜਿਹੜਾ ਸੀ ਰੂਜ਼ਵੈਲਟ ਫਾਊਂਡੇਸ਼ਨ ਦੇ ਦੁਆਰਾ ਪ੍ਰਦਾਨ ਕੀਤਾ ਗਿਆ। 1941 ਦੇ ਇਕ ਭਾਸ਼ਣ ਦੇ ਵਿਚ ਅਮਰੀਕੀ ਰਾਸ਼ਟਰਪਤੀ ਜਿਹੜੇ ਸਨ ਫ੍ਰੈਂਕਲਿਨ ਡੀ ਰੂਜ਼ਵੈਲਟ ਨੇ 4 ਤਰ੍ਹਾਂ ਦੀਆਂ ਆਜ਼ਾਦੀਆਂ ਦਾ ਜ਼ਿਕਰ ਕੀਤਾ ਸੀ, ਜਿਸਦੇ ਵਿਚ ਪ੍ਰਗਟਾਵੇ ਦੀ ਆਜ਼ਾਦੀ, ਪੂਜਾ ਦੀ ਆਜ਼ਾਦੀ, ਘਾਟ ਤੋਂ ਆਜ਼ਾਦੀ ਤੇ ਡਰ ਤੋਂ ਆਜ਼ਾਦੀ ਸ਼ਾਮਲ ਸਨ। ਫਾਊਂਡੇਸ਼ਨ ਦੇ ਪ੍ਰਧਾਨ ਹਿਊਗੋ ਡੀ ਜੋਗ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਯੁਕਰੇਨੀ ਲੋਕਾਂ ਦੀ ਅਟੱਲ ਹਿੰਮਤ ਅਤੇ ਦ੍ਰਿੜਤਾ ਜਿਹੜੀ ਹੈ ਉਨ੍ਹਾਂ ਦੇ ਉਤੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਦ੍ਰਿੜ ਅਤੇ ਸੰਕਲਪਿਤ ਅਗਵਾਈ ਨੂੰ ਸਰਵਉੱਚ ਸਨਮਾਨ ਦਿੰਦੇ ਹਾਂ। ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਜੈਟੇਨ ਨੇ ਜਿਹੜਾ ਇਕ ਸਮਾਰੋਹ ਦੇ ਵਿਚ ਜ਼ੇਲੈਂਸਕੀ ਨੂੰ ਸਨਮਾਨਿਤ ਕੀਤਾ। ਨੈਲਸਨ ਮੰਡੇਲਾ, ਦਲਾਈ ਲਾਮਾ, ਸਾਬਕਾ ਜਰਮਨ ਚਾਂਸਲਰ ਐਂਜੇਲਾ ਜਿਹੜੇ ਨੇ ਮਰਕੇਲ ਤੇ ਸੰਯੁਕਤ ਰਾਸ਼ਟਰ ਤੇ ਅੰਤਰਰਾਸ਼ਟਰੀ ਰੈੱਡ ਕਰਾਸ ਨੂੰ ਪਹਿਲਾਂ ਹੀ ਇਸ ਜਿਹੜਾ ਅੰਤਰਰਾਸ਼ਟਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਜੀ ਦੋਸਤੋ, ਕਹਿੰਦੇ ਪੌੜੀ ਚੜਾਈ ਹੈ ਤੇ ਲੜਾਈ ਦੇ ਵਿਚ ਤਾਂ ਉਹ ਜੂਝ ਰਹੇ ਨੇ, ਦੇਖਦੇ ਹਾਂ ਅਵਾਰਡਾਂ ਦੇ ਨਾਲ ਹੀ ਜਿਹੜਾ ਪੂਰਤੀ ਕਰ ਦਿੱਤੀ ਜਾਂਦੀ ਹੈ ਕਿ ਕੁਝ ਉਨ੍ਹਾਂ ਦੇ ਪੱਲੇ ਵੀ ਪਾਇਆ ਜਾਂਦਾ ਹੈ। ਲੋ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ। ਇਕ ਮਿੰਟ ਰੁਕਣਾ ਸੈਣੀ ਸਾਹਿਬ ਤੇ ਆਪਾਂ ਗੇਅਰ ਲਾ ਲਈਏ ਦੂਸਰਾ ਜੀ, ਤੇ ਕਿਉਂਕਿ ਮੈਂ ਤਾਂ ਪਹਿਲੇ ਗੇਅਰ ਦੇ ਵਿਚ ਗੱਡੀ ਪਾ ਕੇ ਤੁਰਿਆ ਸੀ, ਆਇਆ ਗੱਡੀ ਮੋੜ ਕੇ ਤੇ ਗੱਡੀ ਕਿੱਥੇ ਚੱਲ ਗਈ ਜੀ ਦੱਸੋ, ਗੱਡੀ ਨਹੀਂ ਦੇਖਦੀ ਰਾਜਨ ਜੀ। ਤੇ ਇੱਕ ਮਿੰਟ ਜੀ, ਮੈਂ ਆਪ ਹੀ ਉਲਝ ਗਿਆ ਜੀ, ਇੱਕ ਤਾਂ ਤਕਨੀਕ ਦੇ ਵਿੱਚ ਉਲਝ ਜਾਈਦਾ ਕਈ ਵਾਰੀ,
ਕੀ ਕਰੀਏ, ਹਰ ਕੁਝ ਬਦਲਦੇ

0: ਰਹਿੰਦੇ ਆ ਸਮੇਂ ਸਮੇਂ ਦੇ ਉੱਤੇ, ਜਦੋਂ ਕੁ ਸਿੱਖ ਲੈਂਦੇ ਆ ਕੁਛ ਤੇ ਉਦੋਂ ਕੋਈ ਚੀਜ਼ ਬਦਲ ਦਿੰਦੇ ਆ ਜੀ। ਤੇ ਲਓ ਜੀ ਦੋਸਤੋ, ਆਪਣੇ ਨਾਲ ਅਗਲੀਆਂ ਗੱਲਾਂ ਬਾਤਾਂ ਕਰਨ ਦੇ ਲਈ ਜੁੜ ਚੁੱਕੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜਨਾਬ?
1: ਹਾਲ ਚਾਲ ਠੀਕ ਹੈ ਭਾਰੇ ਸਾਹਿਬ
0: ਜੀ।
1: ਤੁਸੀਂ ਜਿਹੜੀ ਆਖਰੀ ਖਬਰ ਕੀਤੀ ਨਾ ਭੀ ਜ਼ੇਲੈਂਸਕੀ ਨੂੰ ਜਿਹੜਾ ਆ ਸਨਮਾਨ ਦੇਣ ਲੱਗੇ ਆ ਜੀ,
0: ਦੇ ਤਾ ਜੀ
1: ਮੈਂ ਇਸ ਚੀਜ਼ ਹਾਂਜੀ ਦਿੱਤਾ। ਚਲੋ ਗੱਲ ਤਾਂ ਇਹ ਆ ਗਈ ਆ ਕਿ ਤੁਸੀਂ ਇਹ ਦੇਖੋ ਕਿ ਮਨੁੱਖਤਾ ਦੀ ਸੋਚ ਕਿੱਥੇ ਹੋ ਗਈ ਆ
0: ਜੀ।
1: ਅਵਾਰਡ ਤਾਂ ਉਸ ਬੰਦੇ ਨੂੰ ਮਿਲਣਾ ਚਾਹੀਦਾ ਜਿਹੜਾ ਆਪਣੇ ਮੁਲਕ ਨੂੰ ਜੰਗ ਤੋਂ ਬਚਾਉਂਦਾ ਆ
0: ਜੀ।
1: ਹਾਂਜੀ
0: ਜੀ,
1: ਤੁਸੀਂ ਜਿਹੜੀ ਮੇਰੀ ਸਮਝ ਆ ਉਹ ਇਹ ਕਹਿੰਦੀ ਵੀ ਦੇਖੋ ਉਹਦੇ ਸ਼ਹਿਰ ਜਿਹੜੇ ਹੈਗੇ ਆ ਉਜੜ ਗਏ
0: ਜੀ,
1: ਉੱਥੇ ਕਿੰਨਾ ਵਿਨਾਸ਼ ਹੋ ਗਿਆ। ਹਾਂਜੀ, ਤੇ ਉਹਨੂੰ ਸਨਮਾਨ ਦੇ ਰਹੇ ਹੈਗੇ ਆ ਜੀ ਵੀ ਇਹ 4 ਸਾਲ ਤੋਂ ਯੁੱਧ ਲੜੀ ਜਾ ਰਿਹਾ ਆ ਜੀ।
0: ਬਿਲਕੁਲ ਹੈ ਜੀ,
1: ਉਹ ਜਦੋਂ ਇੱਕ ਯੁੱਧ ਲੜਨਾ ਜਿਹੜਾ ਹੈਗਾ ਆ ਇਹ ਮਜਬੂਰੀ ਬਣ ਜਾਂਦੀ ਸਰ। ਹੁਣ ਅਮਰੀਕਾ ਨਿਕਲਣਾ ਚਾਹੁੰਦਾ ਆ ਜੰਗ ਚੋਂ ਪਰ ਉਹ ਕੋਲ ਨਿਕਲਿਆ ਨੀ ਜਾਂਦਾ ਜੀ।
0: ਬਿਲਕੁਲ ਹੈ ਜੀ,
1: ਇਸ ਕਰਕੇ ਜਦੋਂ ਲੜਾਈ ਛੇੜ ਲਈ ਦੀ ਹੈਗੀ ਆ ਉਸ ਵੇਲੇ ਕਿਸੇ ਨਾ ਕਿਸੇ ਕਨਕਲੂਜਨ ਤੇ ਜਾਂ ਤਾਂ ਤੁਸੀਂ ਹਾਰ ਮੰਨ ਲਓ ਹੈਂਜੀ, ਤੇ ਜਾਂ ਜਿਹੜਾ ਹੈਗਾ ਆ ਹਾਰ ਤੁਸੀਂ ਮੰਨ ਨੀ ਸਕਦੇ ਕਿਉਂਕਿ ਤੁਸੀਂ ਕਿਹੜਾ ਆਪ ਲੜਨਾ ਹੈਗਾ ਆ ਲੋਕਾਂ ਨੂੰ ਮਤਲਬ ਇਨਕਰੇਜ ਹੀ ਕਰਨਾ। ਪਰ ਕਿੰਨਾ ਮਨੁੱਖਤਾ ਦਾ ਘਾਣ ਹੋਇਆ,
0: ਇਹਨੂੰ ਵੀ ਤਾਂ ਪੌੜੀ ਇਹਨਾਂ ਨੇ ਚੜਾਇਆ ਸੀ ਨਾ, ਆਪਣਾ ਸਮਾਨ ਵੇਚੀ ਜਾਂਦੇ ਆ, ਫੰਡਿੰਗਾਂ ਦੇਈ ਜਾ ਰਹੇ ਆ, ਫਿਰ ਉਹਦੇ ਹੁਣ ਜ਼ਮੀਨ ਵੀ ਤਾਂ ਜਿਹੜੀ ਹੜੱਪੀ ਆ ਕੱਲ ਕੱਲ ਦੀ ਉਹਨੂੰ ਪੁਰਸਕਾਰ ਦੇ ਰਹੇ ਨੇ। ਇਹਦੀ ਇੱਕ ਛੋਟੀ ਜਿਹੀ ਗਲਤੀ ਦੇ ਨਾਲ ਜੰਗ ਸ਼ੁਰੂ ਕੀਤੀ ਹੈ, ਤਾਂ ਉਸ ਤੋਂ ਬਾਅਦ ਇਹਨਾਂ ਦਾ ਜੋ ਖਜ਼ਾਨਾ ਹੈਗਾ ਜਾਂ ਹੋਰ ਸਾਰੇ ਜਿਹੜੇ ਕੀਮਤੀ ਰਿਸੋਰਸ ਹੈਗੇ ਆ ਕਿ ਉਹ ਲੁੱਟ ਕੇ ਨਹੀਂ ਲਗਾਏ ਜਾਂ ਰੂਸ ਦੇ ਕਬਜ਼ੇ ਦੇ ਵਿੱਚ ਨਹੀਂ ਹੈਗੇ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਵੀ ਜੰਗ ਦੀ ਸ਼ੁਰੂਆਤ ਕਿੱਦਾਂ ਹੋਈ, ਗੱਲ ਇਹ ਦੇਖੋ ਨਾ, ਜੰਗ ਦੀ ਸ਼ੁਰੂਆਤ ਹੋਈ ਜਦੋਂ ਜ਼ੇਲੈਂਸਕੀ ਜਿਹੜਾ ਹੈਗਾ ਆ ਇਹਦਾ ਮੈਂਬਰ ਬਣਨ ਲੱਗਾ ਨਾਟੋ ਦਾ।
0: ਨਾਟੋ ਦਾ ਬਿਲਕੁਲ,
1: ਨਾਟੋ ਦਾ ਜਿੱਥੇ ਮੈਂਬਰ ਬਣਦਾ ਹੈਗਾ ਸੀਗਾ, ਹੁਣ ਟਰੰਪ ਸਾਹਿਬ ਦਾ ਤਾਂ ਐਟੀਚਿਊਡ ਹੋ ਰਿਹਾ ਉਹ ਤੇ, ਪਰ ਪਹਿਲਾਂ ਦੀ ਅਮੈਰੀਕਨ ਪਾਲਿਸੀ ਜਿਹੜੀ ਹੈਗੀ ਸੀ ਕਿਉਂਕਿ ਅਮੈਰੀਕਾ ਹੀ ਫੰਡਿੰਗ ਕਰਦਾ ਸੀ ਉਹ, ਹਾਂਜੀ ਉਹ ਕਹਿੰਦਾ ਵੀ ਤੂੰ ਜੇ ਤੂੰ ਨੈਟੋ ਦਾ ਮੈਂਬਰ ਬਣ ਗਿਆ ਤੇ ਅਮੈਰੀਕਾ ਨੇ ਆ ਕੇ ਤੇਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਆ ਤੇ ਉਹ ਆਪਣਾ ਅੱਡਾ ਬਣਾ ਲੈਣਾ ਹੈਗਾ ਜੀ, ਉਹਨੇ ਬੇਸ ਬਣਾ ਲੈਣਾ ਆਪਣਾ ਤੇ ਮੇਰੀ ਜਿਹੜੀ ਹੈਗੀ ਆ ਇੰਟਰਨਲ ਸਿਕਿਉਰਿਟੀ ਨੂੰ ਖਤਰਾ ਹੋਣਾ ਆ
0: ਜੀ,
1: ਤੇ ਤੂੰ ਇਹ ਕੰਮ ਨਾ ਕਰ। ਇਹ ਕਵੇ ਨਹੀਂ ਅਸੀਂ ਤਾਂ ਨੈਟੋ ਦੇ ਮੈਂਬਰ ਬਣਨਾ ਜੀ, ਉਹ ਕਹਿੰਦਾ ਵੀ ਸਾਡੇ ਕੋਲੋਂ ਤੁਹਾਨੂੰ ਐਪਰੀਹੈਂਸ਼ਨ ਕੋਈ ਨੀ, ਅਸੀਂ ਕੁਛ ਨੀ ਕਹਿੰਦੇ, ਤੂੰ ਇਹ ਕੰਮ ਨਾ ਕਰ
0: ਜੀ।
1: ਇਹ ਨਹੀਂ ਫਟਲਿਆ ਜੀ, ਇਹ ਉਧਰ ਨੂੰ ਜਾਂਦਾ ਪਿਆ ਸੀ ਤੇ ਫਿਰ ਉਹ ਜਿਹੜਾ ਹੈਗਾ ਕਾਰਨ ਬਣਿਆ ਜੰਗ ਦਾ। ਹਾਂਜੀ, ਹੁਣ ਆਪਣੇ ਦੇਸ਼ ਦੀ ਵੀ ਬਰਬਾਦੀ ਕਰਾਈ ਤੁਸੀਂ, ਹੁਣ ਕੀ ਕਰ ਰਹੇ ਹੈਗੇ, ਕਿੱਥੇ ਕਿੰਨੀ ਕਣਕ ਹੁੰਦੀ ਸੀ, ਕਿੱਥੇ ਜਿਹੜਾ ਹੈਗਾ ਇਹ ਵਿਦੇਸ਼ੀ ਬੱਚੇ ਐਜੂਕੇਸ਼ਨ ਲੈਣ ਸਾਡੇ ਇੰਡੀਆ ਦੇ ਬੱਚੇ ਵੀ ਜਾਂਦੇ ਸੀ MBBS ਕਰਨ ਯੂਕਰੇਨ ਤੋਂ। ਹਾਂਜੀ, ਤੁਸੀਂ ਕੀ ਆਪਣੇ ਟੈਲੈਂਟ ਤਾਂ ਉਸ ਚੀਜ਼ ਨੂੰ ਮੰਨੀਏ ਨਾ ਕਿ ਤੁਸੀਂ ਆਪਣੇ ਮੁਲਕ ਨੂੰ ਜੰਗ ਤੋਂ ਬਚਾਇਆ, ਆਪਣੇ ਮੁਲਕ ਦੀ ਪ੍ਰੋਸਪੈਰਿਟੀ ਦਾ ਖਿਆਲ ਰੱਖਿਆ, ਉੱਥੇ ਦੇ ਲੋਕਾਂ ਦੀ ਪੀਸਫੁਲੀ ਲਿਵਿੰਗ ਜਿਹੜੀ ਹੈਗੀ ਆ ਉਹਨੂੰ ਮਤਲਬ ਧਿਆਨ ਚ ਰੱਖਿਆ ਜੀ। ਤੁਸੀਂ ਤਾਂ ਜਿਹੜਾ ਹੈਗਾ ਜੀ ਵੀ ਉਹਨੂੰ ਜਿਹੜਾ ਆ ਜੰਗ ਦੇ ਵਿੱਚ ਜਿਹੜਾ ਆ ਉਹ ਪਾਤਾ ਤੇ ਅੱਜ ਤੱਕ ਤੁਸੀਂ ਨਿਕਲ ਨੀ ਸਕੇ ਜੀ, ਤੇ ਜਿਹੜੇ ਬੰਦਿਆਂ ਦੀ ਚੁੱਕ ਚ ਆਏ ਸੀ ਤੁਸੀਂ ਅੱਜ ਅਗਲੇ ਕਹਿੰਦੇ ਤੈਨੂੰ ਹਥਿਆਰ ਦਿੱਤੇ ਹੈਗੇ ਤੂੰ ਸਾਨੂੰ ਮਿਨਰਲ ਦੇ, ਹਾਂਜੀ ਇੱਥੇ ਅਸੀਂ ਤੇਰੇ ਦੇਸ਼ ਚ ਵਪਾਰ ਕਰਾਂਗੇ, ਮਤਲਬ ਇਹ ਕਿ ਤੂੰ ਸਾਰਾ ਕੁਛ ਜਿਹੜਾ ਹੈਗਾ ਆਪਣੇ ਦੇਸ਼ ਦਾ ਵੇਚ ਲਿਆ
0: ਜੀ
1: ਸਿਰਫ ਲੜਾਈ ਕਰਕੇ ਇੱਕ ਫੈਸਲਾ ਜਿਹੜਾ, ਤੇ ਜਿਸ ਸੰਸਥਾ ਦਾ ਤੂੰ ਮੈਂਬਰ ਬਣਨ ਜਾ ਰਿਹਾ ਸੀ ਉਹਨੂੰ ਜਿਹੜਾ ਹੈਗਾ ਆ ਜਿਹੜੇ ਬੰਦਾ ਫੰਡਿੰਗ ਕਰਦਾ ਸੀ ਉਹ ਕਹਿੰਦਾ ਸਾਡੇ ਤੋਂ ਬਿਨਾਂ ਕਾਗਜ਼ੀ ਸ਼ੇਰ ਆ
0: ਜੀ। ਬਿਲਕੁਲ,
1: ਹਾਂਜੀ ਉਹ ਤਾਂ ਤੇ ਫੇਰ ਇਹਦਾ ਮਤਲਬ ਆ ਬਈ ਰਸ਼ੀਆ ਦਾ ਸਟੈਂਡ ਜਿਹੜਾ ਉਹ ਸਹੀ ਸੀ ਕਿ ਅਮਰੀਕਾ ਫੰਡਿੰਗ ਉਦੋਂ ਤੱਕ ਹੀ ਕਰਦਾ ਜਦੋਂ ਤੱਕ ਜਿਹੜਾ ਹੈਗਾ ਆ ਉਹਨੂੰ ਪਤਾ ਵੀ ਮੈਂ ਬੇਸ ਬਣਾਉਣੇ ਹੈਗੇ ਆ ਉੱਥੇ। ਹਾਂਜੀ, ਮੈਂ ਬੇਸ ਬਣਾਉਣੇ ਹੈਗੇ ਆ ਤੇ ਤਾਂ ਕਰਕੇ ਉਹ ਮੈਂ ਸਾਰੇ ਪਾਸਿਓਂ ਘੇਰ ਕੇ ਰੱਖਣਾ ਸਾਰੀ ਦੁਨੀਆਂ ਨੂੰ
0: ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਅੱਜ ਤੁਸੀਂ ਅਮਰੀਕਾ ਦਾ ਦੇਖੋ ਕਿ ਉਹ ਟਰੰਪ ਸਾਹਿਬ ਨੇ ਕਿੱਥੇ ਤੱਕ ਪਹੁੰਚਾ ਤਾ ਉਹਨਾਂ ਨੂੰ, ਅੱਜ ਉਹਨਾਂ ਦਾ ਜਿਹੜਾ ਹੈਗਾ ਆ ਪਾਕਿਸਤਾਨ ਦਾ ਜਨਰਲ
0: ਹਾਂਜੀ
1: ਉਹ ਗਿਆ ਜੀ ਇਰਾਨ
0: ਜੀ,
1: ਮਨੀਰ ਹੁਣੀ ਉਹ ਉੱਥੇ ਜਿਹੜਾ ਆ ਜਾ ਕੇ ਤੇ ਇਰਾਨ ਨੂੰ ਦੂਜੇ ਗੇੜ ਦੀ ਗੱਲਬਾਤ ਵਾਸਤੇ ਤਿਆਰ ਕਰ ਰਿਹਾ ਜੀ
0: ਜੀ।
1: ਅਗਲੇ ਕਹਿੰਦੇ ਜੋ ਅਸੀਂ ਪਹਿਲਾਂ ਦਿੰਦੇ ਸੀ ਹੁਣ ਅਸੀਂ ਉਹ ਵੀ ਨੀ ਦੇਣਾ।
0: ਬਿਲਕੁਲ, ਸਾਡੀਆਂ ਸ਼ਰਤਾਂ ਬਦਲ ਗਈਆਂ ਕਹਿੰਦੇ ਜੀ।
1: ਉਹ ਲੈ ਕੇ ਗਿਆ ਹੈਗਾ ਪ੍ਰਪੋਜ਼ਲ ਅਮੇਰਿਕਾ ਦਾ
0: ਜੀ,
1: ਤੇ ਉਹ ਕਹਿੰਦੇ ਹੈਗੇ ਆ ਵੀ ਭਾਈ ਨਾ ਤਾਂ ਤੈਨੂੰ ਜਿਹੜਾ ਹੈਗਾ ਜੇ ਸਾਨੂੰ ਜੋ ਟਰੰਪ ਦੀ ਵਰਡਿੰਗ ਆ
0: ਜੀ
1: ਕਿ ਇਰਾਨ ਇਜ਼ ਆਰਡਨਰੀ ਕੰਟਰੀ, ਜੇ ਅਸੀਂ ਆਰਡਨਰੀ ਕੰਟਰੀ ਹੈਗੇ ਆ ਤੇ ਫੇਰ ਜੋ ਆਰਡਨਰੀ ਕੰਟਰੀ ਕੋ ਰਾਈਟ ਹੈਗੇ ਆ ਉਹ ਸਾਡੇ ਕੋ ਵੀ ਹੋਣੇ ਚਾਹੀਦੇ ਆ, ਸਾਡੇ ਯੂਰੇਨੀਅਮ ਨਾਈਨ ਨੂੰ ਸਾਡੀ ਇਹ ਅੰਡਰਟੇਕਿੰਗ ਆ ਕਿ ਅਸੀਂ ਪਰਮਾਣੂ ਬੰਬ ਨਹੀਂ ਬਣਾਉਂਦੇ, ਬਟ ਸਾਡਾ ਯੂਰੇਨੀਅਮ ਸਾਡੇ ਕੋਲ ਰਹੇਗਾ ਤੇ ਉਹਨੂੰ ਅਸੀਂ ਕਿੱਦਾਂ ਯੂਜ ਕਰਨਾ ਹੈਗਾ, ਕਿੱਥੇ ਯੂਜ ਕਰਨਾ ਉਹ ਅਸੀਂ ਤੈਅ ਕਰਾਂਗੇ।
0: ਉਹ ਤਾਂ ਰਸ਼ੀਆ ਵੀ ਅੱਖ ਰੱਖੀ ਫਿਰਦਾ ਜੀ ਉਹਦੇ ਉੱਤੇ, ਕੱਲ ਖਬਰ ਆਈ ਸੀ ਉਹਦੇ ਵੀ, ਕਹਿੰਦੇ ਤੁਸੀਂ ਸਾਨੂੰ ਆਗਿਆ ਦੋ ਤੇ ਅਸੀਂ ਤੁਹਾਡੀ ਸੰਭਾਲ ਲਿਫਟਿੰਗ ਕਰਨ ਦੇ ਵਿਚ ਵੀ ਪੂਰਾ ਸਾਥ ਦਵਾਂਗੇ, ਕਹਿੰਦੇ ਪਹਿਲਾਂ ਵੀ ਅਸੀਂ ਕੀਤਾ ਸੀ ਤੇ ਸਾਡੇ ਕੋਲ ਸੁਰੱਖਿਅਤ ਰਹੂਗਾ ਜੀ।
1: ਸਰ ਡਿਪਲੋਮੇਸੀ ਦੇ ਵਿਚ ਇਰਾਨ ਦੀ ਰੀਸ ਨਹੀਂ,
0: ਬਿਲਕੁਲ
1: ਅੱਜ ਇਰਾਨ ਇਸ ਤੇ ਦੇਖੋ ਇਰਾਨ ਨੂੰ ਤਾਂ ਮਤਲਬ ਜਿਹੜਾ ਹੈਗਾ ਇਹਨਾਂ ਨੇ ਜੰਗ ਲਾ ਕੇ ਹੋਰ ਸਟਰੋਂਗ ਕਰ ਦਿੱਤਾ ਜੀ। ਉੱਥੇ ਦੀ ਸਰਕਾਰ ਜਿਹੜੀ ਆ ਉਹਦੇ ਨਾਲ ਉੱਥੇ ਦਾ ਆਵਾਮ ਇੰਨਾ ਸਹਿਮਤ ਹੋ ਗਿਆ ਕਿ ਅਗਲੇ ਕਹਿੰਦੇ ਹੈਗੇ ਭਾਈ ਲੜਾਈ ਕਰੋ ਤੁਸੀਂ, ਅਸੀਂ ਤੁਹਾਡੇ ਨਾਲ ਆ। ਸਾਡੇ ਹੁਣ ਕੰਟਰੀਜ਼ ਦੇ ਵਿਚ ਏਦਾਂ ਕਿਤੇ ਹੋਵੇ ਤੇ ਇੱਥੇ ਤਾਂ ਰਿਸੈਂਟਮੈਂਟ ਹੀ ਇੰਨੀ ਹੋ ਜਾਂਦੀ ਹੈਗੀ, ਇੰਟਰਨਲ ਜੀ ਜਿਹੜਾ ਪੋਲੀਟੀਕਲ ਕਲਾਸ ਨੂੰ ਆਪਣੀ ਜਾਨ ਬਚਾਉਣੀ ਔਖੀ ਹੋ ਜਾਂਦੀ
0: ਜੀ। ਬਿਲਕੁਲ ਜੀ,
1: ਉੱਥੇ ਇੰਨੇ ਬੱਚੇ ਮਰ ਗਏ ਇੰਨਾ ਕਰਕੇ ਉਹ ਹੁਣ ਕਹਿੰਦੇ ਵੀ ਅਸੀਂ ਜੇ ਹੁਣ ਇਸ ਚੀਜ਼ ਦੀ ਇੰਨਾ ਕੁਰਬਾਨੀ ਦਿੱਤੀ ਹੈਗੀ ਆ, ਹੁਣ ਅਸੀਂ ਜਿਹੜਾ ਆ ਆਪਣੇ ਨੇਸ਼ਨ ਨੂੰ ਤਾਂ ਜਿਹੜਾ ਬਚਾਈਏ, ਆਪਣੇ ਅੱਗੇ ਵਾਸਤੇ ਜਿਹੜਾ ਆ ਆਪਣੇ ਨੇਸ਼ਨ ਦਾ ਪੂਰਾ ਪ੍ਰਭਾਵ ਬਣਾ ਲਈਏ।
0: ਬਿਲਕੁਲ,
1: ਉਹ ਇਸੇ ਕਰਕੇ ਉਹਨਾਂ ਨੇ ਯੂਰੇਨੀਅਮ ਦਾ ਤੇ ਹਾਰਮੋਨ ਦੇ ਉੱਤੇ ਉਹ ਕਹਿੰਦੇ ਵੀ ਇਹ ਜਿਹੜਾ ਹੈ ਸਟੇਟ ਆਫ ਹਾਰਮੋਨ ਖੋਲ ਦਿੰਦੇ ਹੈਗੇ ਆ ਜੀ, ਵੀ ਸਾਨੂੰ ਕੋਈ ਇਤਰਾਜ਼ ਨੀ ਹੈਗੇ, ਤੁਸੀਂ ਜਿਹੜਾ ਆ ਜੋ ਸਾਡਾ ਨੁਕਸਾਨ ਕੀਤਾ ਉਹਦੀ ਪੂਰਤੀ ਕਰੋ, ਜਿਹੜੀਆਂ ਅੱਜ ਤੱਕ ਸਾਡੇ ਤੇ ਸੈਂਕਸ਼ਨਾਂ ਲਾ ਕੇ ਸਾਡਾ ਉਹ ਨੁਕਸਾਨ ਕੀਤਾ ਉਹਦੀ ਪੂਰਤੀ ਕਰ ਦਿਓ।
0: ਬਿਲਕੁਲ
1: ਜੀ, ਨਹੀਂ ਤਾਂ ਅਸੀਂ ਭਾਈ ਚੁੰਗੀ ਲਾਵਾਂਗੇ
0: ਜੀ,
1: ਨਹੀਂ ਤਾਂ ਬਾਕੀ ਜਿਹੜੇ ਹੈਗੇ ਆ ਜਿੰਨੇ ਹੋਰ ਜਿਹੜੇ ਇੰਟਰੈਂਸ ਹੈਗੀਆਂ ਉਹਨਾਂ ਵੱਲ ਝਾਤ ਮਾਰ ਲਓ, ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਟ੍ਰੀਟ ਕਰਦੇ ਹੈਗੇ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਇਸ ਵੇਲੇ ਅਮੈਰੀਕਾ ਪੂਰੀ ਤਰ੍ਹਾਂ ਫਸ ਗਿਆ ਜੀ, ਜਿਹੜੀ ਇਹਨੇ ਜਿਹੜਾ ਹੈਗਾ ਇਹ ਭੇਜ ਦਿੱਤੇ ਆਪਣੇ ਯੁੱਧ ਪੋਤ ਉੱਥੇ ਭੇਜ ਦਿੱਤੇ ਹੈਗੇ ਆ ਜੀ, ਉਹ ਉੱਥੇ ਵੀ ਹਾਂ ਜੀ ਨਾਕੇਬੰਦੀ ਵਾਸਤੇ, ਉਹ ਉੱਥੇ ਜਿਹੜਾ ਆ ਸਾਹਮਣੇ ਇਰਾਨ ਆਪਣੇ ਚਾਈਨਾ ਚੈਲੰਜ ਕਰਕੇ ਨਿਕਲ ਕੇ ਜਾਂਦਾ ਹੈਗਾ ਜੀ, ਉਹਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਕ੍ਰਾਈਸਿਸ ਆਉਂਦਾ ਹੈਗਾ ਆ ਤੇ ਸਾਰੇ ਪਾਸੇ ਜਿਹੜੀਆਂ ਹੈਗੀਆਂ ਗੱਲ ਦੇਖੋ ਜੀ, ਐਸਾ ਤਾਂ ਕੋਈ ਘਰ ਨੀ ਜਿੱਥੇ ਟਰੰਪ ਨੂੰ ਗਾਲ ਨੀ ਕੱਢਦੇ, ਪਤਾ ਨੀ ਕਿੰਨੀਆਂ ਗਾਲਾਂ ਖਾਂਦਾ ਵਿਚਾਰਾ। ਹਾਂਜੀ, ਸੋ ਸਰ ਗੈਸ ਨੀ ਮਿਲਦੀ ਤਾਂ ਟਰੰਪ ਨੂੰ ਗਾਲਾਂ, ਉੱਥੇ ਗੈਸ ਏਜੰਸੀ ਚੱਲ ਜਾਓ ਤਾਂ ਉੱਥੇ ਟਰੰਪ ਨੂੰ ਗਾਲਾਂ। ਹਾਂਜੀ, ਉਹ ਲੋਕੀ ਜਿਹੜੇ ਹੈਗੇ ਨਾ ਟਾਕ ਆਫ ਦਾ ਟਾਊਨ ਜਿਹੜੀ ਇਹੀ ਹੁੰਦੀ ਹੈ ਕਿ ਇਹਨਾਂ ਦੋਨਾਂ ਨੂੰ ਪਿੱਟਦੇ ਪਏ ਲੋਕੀ ਪੂਰੀ ਦੁਨੀਆਂ ਵੀ ਨੇਤਨਯਾਹੂ ਤੇ ਇਹ ਦੋਨੇ ਜਾਣੇ ਜੀ।
0: ਬਿਲਕੁਲ,
1: ਇਸ ਕਰਕੇ ਜਿਹੜਾ ਆ ਇਸ ਵੇਲੇ ਇਹਨਾਂ ਦੀ ਰੈਪੂਟੇਸ਼ਨ ਆਪਣੀ ਐਟ ਸਟੇਕ ਹੈਗੀ ਆ, ਜਿਹੜਾ ਇਹ ਕਲੇਮ ਕਰਦੇ ਸੀ ਟਰੰਪ ਸਾਹਿਬ ਵੀ ਹਾਂ ਜੀ ਆਪਾਂ ਜਿੱਤ ਗਏ ਤੇ ਦੇਖੋ ਜਿਹੜਾ ਲੀਡਰ ਹੁੰਦਾ ਹੈਗਾ ਆ ਉਹ ਪ੍ਰੋਜੈਕਸ਼ਨ ਆਫ ਦਾ ਵਿਜ਼ਡਮ ਆਫ ਦਾ ਪੀਪਲ ਹੁੰਦਾ ਆ ਜੀ।
0: ਨਾਲੇ ਦੇਖੋ ਇੱਕ ਪਾਸੇ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ ਹੋ, ਦੂਸਰੇ ਪਾਸੇ ਆਪਣੇ ਆਪ ਨੂੰ ਜੇਤੂ ਐਲਾਨ ਕਰੀ ਜਾਂਦੇ ਹੋ ਜੀ।
1: ਬਿਲਕੁਲ ਜੀ ਬਿਲਕੁਲ, ਪਰ ਤੁਸੀਂ ਦੇਖੋ ਨਾ ਸਾਡੇ ਮੋਦੀ ਸਾਹਿਬ ਲੀਡਰ ਹੈਗੇ ਆ, ਹਾਂਜੀ ਪ੍ਰਧਾਨ ਮੰਤਰੀ ਮੋਦੀ ਸਾਹਿਬ, ਜੋ ਉਹਨਾਂ ਦੀਆਂ ਕੁਆਲਿਟੀਆਂ ਹੈਗੀਆਂ ਉਹ ਸਾਡੇ ਨਾਲੋਂ ਮਤਲਬ ਜਿਹੜੀਆਂ ਹੈਗੀਆਂ 5-10% ਜਿਹੜੀਆਂ ਹੁਣ ਵੱਧ ਹੈਗੀਆਂ, ਤਾਂ ਹੀ ਕਰਕੇ ਅਸੀਂ ਉਹਨਾਂ ਨੂੰ ਲੀਡਰ ਚੁਣਿਆ।
0: ਬਿਲਕੁਲ,
1: ਅਸੀਂ ਫੁਕਰੇ ਲੋਕ ਆ, ਅਸੀਂ ਮਹਾਂ ਫੁਕਰਾ ਚੁਣ ਲਿਆ। ਹਾਂਜੀ, ਤੇ ਇਹ ਤੋਂ ਹੀ ਤੁਸੀਂ ਹੁਣ ਜਿਹੜਾ ਹੈਗਾ ਅਮੈਰੀਕਨ ਪੀਪਲ ਦੀ ਵਿਜ਼ਡਮ ਦਾ ਅੰਦਾਜ਼ਾ ਲਾ ਲਓ ਜਿਹੜਾ ਨੇ ਟਰੰਪ ਚੁਣਿਆ। ਹਾਂਜੀ, ਸੋ ਇਹਨਾਂ ਕੋਲ ਤਾਂ ਇੰਪੀਚਮੈਂਟ ਦਾ ਵੀ ਵਿਚਾਰਿਆਂ ਦਾ ਰਾਈਟ ਜਿਹੜਾ ਹੈਗਾ ਉਹ ਐਕਸਰਸਾਈਜ਼ ਨੀ ਕਰਦੇ ਪਏ, ਵੀ ਜਦ ਤੁਹਾਨੂੰ ਪਤਾ ਲੱਗ ਗਿਆ ਵੀ ਬੰਦਾ ਹਿੱਲ ਗਿਆ ਆ ਤੇ ਤੁਸੀਂ ਜਿਹੜਾ ਹੈਗਾ ਉਹਦਾ ਛੇਤੀ ਤੋਂ ਛੇਤੀ ਪ੍ਰਬੰਧ ਕਰੋ।
0: ਨਾਲੇ ਇਹ ਵੀ ਆ ਨਾ ਸੈਣੀ ਸਾਹਿਬ, ਜਿਹੜਾ ਕੱਟੜਵਾਦ ਆ ਨਾ ਕੱਲਾ ਇੰਡੀਆ ਦੇ ਵਿਚ ਨੀ, ਉਹ ਮਤਲਬ ਕਿ ਹੋਰ ਮੁਲਕਾਂ ਚ ਵੀ ਹੈ, ਅਮਰੀਕਾ ਚ ਵੀ ਉਹ ਕਿਤੇ ਨਾ ਕਿਤੇ ਹੈਗਾ, ਉਹ ਵੱਡੀਆਂ ਚੀਜ਼ਾਂ ਪਰ ਨਿਸ਼ਰ ਨਹੀਂ ਹੁੰਦੇ ਇੰਨੇ, ਜਿਹੜੇ ਉਹਨੂੰ ਚਾਹੁਣ ਵਾਲੇ ਆ ਜਾਂ ਉਹਦੇ ਪੱਖੀ ਹੈਗੇ ਲੋਕ ਨੇ, ਇੱਧਰ ਵੀ ਹੈਗੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਆ।
1: ਪਰ ਸਭ ਸਿਆਣਪ ਤਾਂ ਇਸ ਚੀਜ਼ ਦੇ ਵਿਚ ਆ ਕਿ ਜੇ ਤੁਸੀਂ ਜਿਹੜਾ ਆ ਕਿਸੇ ਵੱਡੇ ਅਹੁਦੇ ਤੇ ਬੈਠੇ ਹੈਗੇ ਆ ਜੀ, ਤੇ ਤੁਹਾਡੇ ਅਹੁਦੇ ਤੇ ਬਹਿਣ ਦਾ ਫਾਇਦਾ ਤਾਂ ਹੈਗਾ ਆ ਕਿ ਤੁਸੀਂ 10 ਬੰਦਿਆਂ ਦਾ ਭਲਾ ਕਰ ਸਕੋ
0: ਜੀ।
1: ਆਖਰ ਤਾਂ ਹਰ ਇੱਕ ਜਿਹੜੇ ਪੋਲੀਟੀਕਲ ਕਲਾਸ ਆ ਉਹ ਇਸੇ ਕਰਕੇ ਚੁਣ ਕੇ ਆਉਂਦੀ ਨਾ ਜੀ ਕਿ ਮੈਂ ਸੇਵਾ ਕਰਨੀ ਆ, ਵੱਲ ਤਾਂ ਇਹੀ ਹੁੰਦਾ ਵੀ ਮੈਂ ਆਪਣੇ ਲੋਕਾਂ ਦੀ ਸੇਵਾ ਕਰਨੀ ਆ ਜੀ। ਜੇ ਤੁਸੀਂ ਉਹਨਾਂ ਦਾ ਜਿਹੜਾ ਹੈਗਾ ਆ ਉਹਨਾਂ ਨੂੰ ਉਹਨਾਂ ਦਾ ਜੀਵਨ ਸੁਖਾਲਾ ਕਰਨ ਦੀ ਬਜਾਏ ਉਹਨਾਂ ਦਾ ਜੀਵਨ ਔਖਾ ਕਰਦੇ ਆ, ਤੇ ਉਹ ਤੁਹਾਡਾ ਜਿਹੜਾ ਹੈਗਾ ਆ ਤੁਹਾਨੂੰ ਕੋਈ ਕ੍ਰੈਡਿਟ ਨਹੀਂ ਮਿਲ ਸਕਦਾ। ਹੁਣ ਇਸ ਜੰਗ ਦੀ ਕੀਮਤ ਤਾਂ ਅਮੈਰੀਕਨ ਪੀਪਲ ਵੀ ਅਦਾ ਕਰ ਰਹੇ ਆ, ਉੱਥੇ ਗੈਸ ਪ੍ਰਾਈਸ ਜਿਹੜੇ ਹੈਗੇ ਕਿੰਨੇ ਵਧੇ ਆ ਜੀ,
0: ਬਿਲਕੁਲ।
1: ਤੋ ਉੱਥੇ ਅੱਗੇ ਦੇਖੋ ਆਰਥਿਕ ਮੰਦੀ ਜੇ ਪੂਰੀ ਦੁਨੀਆਂ ਦੇ ਵਿੱਚ ਆ ਰਹੀ ਹੈਗੀ ਆ ਤੇ ਅਮੈਰੀਕਾ ਦੇ ਵਿੱਚ ਵੀ ਅਮੈਰੀਕਾ ਬਚ ਨਹੀਂ ਸਕਦਾ।
0: ਦੇਖੋ ਮੈਂ ਤੁਹਾਡੀ ਗੱਲ ਸੁਣਦੇ ਸੁਣਦੇ ਮਨ ਚ ਗੱਲ ਆਈ ਹੈ ਕਿ ਅਸੀਂ ਕਾਰਪੋਰੇਟ ਢਾਂਚੇ ਨੂੰ ਕਹਿੰਦੇ ਹਾਂ ਕਿ ਕਾਰਪੋਰੇਟ ਢਾਂਚੇ ਦੀ ਜਿਹੜੀ ਆ ਹਰ ਵੇਲੇ ਉਹਨੂੰ ਨਿੰਦਦੇ ਆ ਜਾਂ ਉਹਦੇ ਅਗੇਂਸਟ ਖੜੇ ਹੁੰਦੇ ਆ, ਪਰ ਉਹ ਵੀ ਤਾਂ ਕਿਤੇ ਨਾ ਕਿਤੇ ਸਾਡੇ ਸਾਹਮਣੇ ਹਊਆ ਬਣਾ ਕੇ ਪੇਸ਼ ਕੀਤਾ। ਚਲੋ ਜੇ ਕਾਰਪੋਰੇਟ ਢਾਂਚਾ ਵੀ ਹੈਗਾ ਉਹ ਕਿਤੇ ਨਾ ਕਿਤੇ ਬਿਜ਼ਨਸ ਲੈ ਕੇ ਆਉਂਦਾ, ਲੋਕਾਂ ਨੂੰ ਰੋਜ਼ਗਾਰ ਪ੍ਰੋਵਾਈਡ ਕਰਾਉਂਦਾ, ਪਰ ਜਿਹੜੀਆਂ ਜੰਗਾਂ ਲੱਗਦੀਆਂ ਨੇ ਉਸ ਤੋਂ ਵੱਡਾ ਤਾਂ ਕਾਰਪੋਰੇਟ ਢਾਂਚਾ ਇਹ ਹੈਗਾ। ਮੈਂ ਮੰਨਦਾ ਕਿ ਜੋ ਚੰਗੇ ਭਲੇ ਚੱਲਦੇ ਕਾਰੋਬਾਰ ਸੁਖੀ ਬਸਦੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਤਬਾਹੀ ਮਚਾਉਣੀ, ਉਹਨਾਂ ਨੂੰ ਫਿਰ ਫੰਡਿੰਗ ਕਰਨੀ ਦੋਵੇਂ ਪਾਸਿਆਂ ਤੋਂ, ਜਿਹੜਾ ਲੜ ਰਿਹਾ ਉਹਨੂੰ ਵੀ ਫੰਡਿੰਗ ਕਰਨੀ ਤੇ ਜਿਹੜਾ ਲੜਾ ਮਤਲਬ ਕਿ ਉਹਦੇ ਅਗੇਂਸਟ ਖੜਾ ਦੁਸ਼ਮਣ ਖੜਾ ਉਹਦੇ ਉਹਨੂੰ ਵੀ ਫੰਡਿੰਗ ਦੋਵੇਂ ਪਾਸੇ ਕਰਨੀ, ਇਹਨਾਂ ਤੋਂ ਵੱਡਾ ਕਾਰਪੋਰੇਟ ਕੌਣ ਹੋ ਸਕਦਾ ਜੀ। ਤੇ ਤਾਂ ਕਮਾਈ ਮਤਲਬ ਕਿ ਉਹਨਾਂ ਜੰਗਾਂ ਦੇ ਵਿੱਚੋਂ ਮਤਲਬ ਕਿ ਉਹਨਾਂ ਬੰਦਾ ਤਾਂ ਕਿਰਤ ਕਰਕੇ ਨੀ ਕਮਾਉਂਦਾ ਜਾਂ ਕਾਰਪੋਰੇਟ ਢਾਂਚਾ ਨੀ ਕਮਾਉਂਦਾ ਹੋਣਾ ਜਿੰਨੀ ਇਹ ਕਮਾ ਜਾਂਦੇ ਆ ਜੀ, ਕਮਾਈ ਕਰ ਜਾਂਦੇ ਆ।
1: ਪਰ ਸਾਹਿਬ ਪਤਾ ਕੀ ਹੈ ਜੀ, ਹੁਣ ਤੁਸੀਂ ਪੋਲੀਟੀਕਲ ਕਲਾਸ ਜਿਹੜੀ ਆ ਉਹਨੂੰ ਕਾਰਪੋਰੇਟ ਢਾਂਚੇ ਨਾਲੋਂ ਲਖੇੜ ਹੀ ਨਹੀਂ ਸਕਦੇ,
0: ਲਖੇੜ ਨਹੀਂ ਸਕਦੇ ਬਿਲਕੁਲ ਜੀ।
1: ਹਾਂਜੀ, ਇਹਨਾਂ ਦੀਆਂ ਆਪਣੀਆਂ ਤਾਂ ਕੰਪਨੀਆਂ ਜੀ, ਇਹਨਾਂ ਦੇ ਆਪਣਾ ਵਪਾਰੀ ਜਦੋਂ ਜਿਹੜਾ ਰਾਜਾ ਬਣ ਜਾਂਦਾ ਹੈਗਾ ਆ ਤੇ ਉਹ ਫਿਰ ਰਾਜ ਨੂੰ ਵਪਾਰ ਦੇ ਤੌਰ ਤੇ ਚਲਾਉਂਦਾ ਜੀ,
0: ਬਿਲਕੁਲ ਜੀ,
1: ਉਹ ਭਲੇ ਦਾ ਕੰਮ ਨੀ ਕਰੂਗਾ, ਪ੍ਰੋਫਿਟ ਹੀ ਦੇਖੂਗਾ
0: ਜੀ।
1: ਤੋ ਇਸ ਕਰਕੇ ਹੈਗਾ ਆ ਉਹਨਾਂ ਨੂੰ ਨਹੀਂ ਮਨੁੱਖਤਾ ਨਾ ਕੋਈ ਵੀ ਮਤਲਬ, ਉਹਨਾਂ ਨੂੰ ਨਹੀਂ ਹੈਗਾ ਆ ਇਸ ਚੀਜ਼ ਨਾਲ ਮਤਲਬ ਵੀ ਹਾਂ ਜੀ ਭੀ ਬੱਚਿਆਂ ਦੇ ਉੱਤੇ ਤੁਸੀਂ ਬੰਬ ਸਿੱਟ ਦਿੱਤੇ, ਉਹਨਾਂ ਦੀਆਂ ਬੱਚੀਆਂ ਸਕੂਲ ਦੇ ਵਿੱਚ ਗਈਆਂ ਸੀ ਤੇ ਕਲੇਮ ਤੁਸੀਂ ਵਰਲਡ ਦੇ ਵਿੱਚ ਇਹ ਕਰਦੇ ਸੀਗੇ ਜੀ ਭੀ ਇਰਾਨ ਦੇ ਵਿੱਚ ਔਰਤਾਂ ਤੇ ਤਸ਼ੱਦਦ ਹੁੰਦਾ ਆ ਜੀ, ਔਰਤਾਂ ਨੂੰ ਆਜ਼ਾਦੀ ਹੈ ਨਹੀਂ ਜੀ, ਹਾਂਜੀ
0: ਜੀ,
1: ਉਹ ਤੁਸੀਂ ਦੇਖੋ ਨਾ। ਅੱਛਾ ਫੇਰ ਉਹਦੇ ਤੇ ਵੀ ਦੇਖੋ ਪਤਾ ਲੱਗ ਗਿਆ ਹੈਗਾ ਜੀ ਭੀ ਉੱਥੇ ਜਿਹੜਾ ਪ੍ਰੋਟੈਸਟ ਕਰਾਏ ਸੀ ਉਹ ਵੀ ਇਹਨਾਂ ਨੇ ਕਰਵਾਏ ਸੀ,
0: ਮਸੂਦ ਦੇ ਏਜੰਸੀਆਂ ਦੇ ਉਹਨਾਂ ਦਾ ਕੰਟੈਕਟ ਸੀਗੇ ਸਾਰਾ ਕੁਝ, ਇਰਾਨ ਨੇ ਵੱਡੀ ਕਾਰਵਾਈ ਕੀਤੀ ਹੈ, 35-36 ਬੰਦੇ ਜਿਹੜੇ ਆ ਅਰੈਸਟ ਕੀਤੇ ਆ ਜੀ ਉਹਨਾਂ ਨੇ ਇਰਾਨ ਚ।
1: ਪਰ ਸਾਹਿਬ ਜਿੱਦਾਂ ਜਿਹੜਾ ਹੈਗਾ ਮੁਸਾਦ ਵੀ ਉਦੀ ਬਦਨਾਮ ਆ ਜਿੰਨੀ ਇੱਥੇ ਪਾਕਿਸਤਾਨ ਦੀ ISI ਆ,
0: ਬਿਲਕੁਲ ਜੀ ਬਿਲਕੁਲ ਜੀ।
1: ਇਸ ਕਰਕੇ ਜਿਹੜਾ ਹੈਗਾ ਆ ਉਹ ਦੂਜੇ ਦੇਸ਼ ਦੇ ਵਿੱਚ ਕਿੱਦਾਂ ਇੰਟਰਫੇਅਰ ਕਰਦੀ ਹੈਗੀ ਤੁਸੀਂ ਦੇਖਿਓ ਸਹੀ ਸਰ। ਹੁਣ ਜਿੱਦਾਂ ਆ ਯੂਰਪ ਦਾ ਝੁਕਾ ਜਿਹੜਾ ਚਾਈਨਾ ਵੱਲ ਨੂੰ ਹੋ ਗਿਆ ਆ, ਬਾਕੀ ਦੇ ਉਹ ਸ਼ਰੇਆਮ ਸਰ ਜਿਹੜਾ ਹੈਗਾ ਆ ਕੰਡੈਮ ਕਰਨ ਲੱਗ ਪਏ ਇਜ਼ਰਾਈਲ ਨੂੰ
0: ਜੀ, ਬਿਲਕੁਲ,
1: ਨਹੀਂ ਤਾਂ ਅੱਗੇ ਨਹੀਂ ਸੀ ਬੋਲਦੇ ਹੁੰਦੇ ਜੀ, ਇਜ਼ਰਾਈਲ ਨੂੰ ਸ਼ਰੇਆਮ ਕੰਡੈਮ ਕਰਨ ਲੱਗ ਪਏ, ਯੂਰਪ ਨੇ ਕਹਿਤਾ ਕਿ ਅਸੀਂ ਆਪਣੇ ਹਥਿਆਰ ਨਹੀਂ ਦੇਣੇ ਇਹਨੂੰ
0: ਜੀ, ਹਾਂਜੀ,
1: ਤੇ ਇਹਦੇ ਵਾਸਤੇ ਹੁਣ ਉਹ ਹਟਦਾ ਨੀ ਲੈਬਨਾਨ ਦੇ ਉੱਤੇ ਜਿਹੜਾ ਹਮਲੇ ਕਰਨ ਜੀ, ਕਿਉਂਕਿ ਨੇਤਨਯਾਹੂ ਜਿਹੜਾ ਹੈਗਾ ਆ ਇਹਨਾਂ ਦੋਨਾਂ ਦਾ ਹੀ ਪਰਸਨਲ ਇੰਟਰਸਟ ਸੀਗਾ ਸਰ, ਨੇਸ਼ਨ ਦਾ ਇਹਨਾਂ ਦੇ ਤਾਂ ਕੋਈ ਇੰਟਰਸਟ ਨਹੀਂ ਸੀਗਾ
0: ਜੀ। ਨਾਲੇ ਦੇਖੋ ਨੇਸ਼ਨ ਦੇ 14 ਦਿਨਾਂ ਦੀ ਜੰਗ ਬੰਦੀ ਹੋਈ ਆ, ਜੰਗ ਬੰਦੀ ਕਾਹਦੀ ਹੋਈ, ਉਹਦੇ ਵਿੱਚ ਤਾਂ ਜ਼ਿਆਦਾ ਨੁਕਸਾਨ ਕਰ ਗਏ।
1: ਬਿਲਕੁਲ ਬਿਲਕੁਲ ਸਰ, ਉਹ ਤਾਂ ਐਵੇਂ ਕਹਿਣ ਦੀ ਗੱਲ ਹੈਗੀ ਆ ਵਿੱਚ ਜਿਹੜਾ ਹੈਗਾ ਆ ਤੁਸੀਂ ਉਹ ਤਦੇ ਉਹਨਾਂ ਨੇ ਜਿਹੜਾ ਆ ਇਰਾਨ ਨੇ ਪ੍ਰਪੋਜ਼ਲ ਹੀ ਇਹ ਭੇਜਿਆ ਵੀ ਅਸੀਂ ਜੰਗ ਦੀ ਸਥਿਤੀ ਚ ਆ
0: ਜੀ,
1: ਇਸ ਕਰਕੇ ਇਸ ਵੇਲੇ ਗੱਲਬਾਤ ਦਾ ਕੋਈ ਤੁਕ ਨੀ
0: ਜੀ,
1: ਤੁਸੀਂ ਜੰਗ ਹੀ ਕਰ ਲੋ ਪਹਿਲਾਂ।
0: ਹਾਂਜੀ,
1: ਉਹਨਾਂ ਨੂੰ ਵੀ ਪਤਾ ਵੀ ਹੁਣ ਅਮੈਰੀਕਾ ਜੰਗ ਅਫੋਰਡ ਨਹੀਂ ਕਰ ਸਕਦਾ।
0: ਤੁਸੀਂ ਦੇਖੋ ਪਾਕਿਸਤਾਨ ਨੂੰ $3 billion ਮਤਲਬ ਕਿ ਜਿਹੜਾ ਆਪਣੇ ਕੱਲ ਦੀ ਗੱਲ ਹੈ ਆਪਣੇ ਸਾਊਦੀ ਅਰਬ ਨੇ ਦਿੱਤੇ ਆ ਜੀ, ਉਹ ਕਾਹਦੇ ਲਈ ਮਤਲਬ ਕਿ ਝੋਲੀ ਭਰ ਰਿਹਾ ਉਹਨਾਂ ਦੇ ਜੀ, ਉਹ ਤਾਂ ਹੀ ਭੱਜਿਆ ਦੌੜਿਆ ਫਿਰਦਾ, ਉਹਨੂੰ ਪਤਾ ਪਹਿਲਾਂ ਵੀ ਗ੍ਰੇ ਸੂਚੀਆਂ ਚ ਰਿਹਾ, WTO ਹੋ ਗਿਆ, ਵਰਲਡ ਬੈਂਕ ਦੀ ਗੱਲ ਹੋ ਗਈ, ਤਾਂ ਉਹ ਕਿਤੇ ਨਾ ਕਿਤੇ ਜਿੱਥੇ ਉਹਨੂੰ ਕੋਈ ਨਾ ਕੋਈ ਬੁਰਕੀ ਦੀਦੀ ਆ ਉਧਰ ਨੂੰ ਤੁਰ ਪੈਂਦਾ ਭੱਜ ਪੈਂਦਾ ਜੀ, ਉਹ ਆਪਣੀਆਂ ਲੋੜਾਂ ਪੂਰੀਆਂ ਕਰਦਾ ਫਿਰਦਾ।
1: ਪਰ ਸਾਹਿਬ ਮੈਂ ਉਹਨਾਂ ਦੀ ਡਿਪਲੋਮੇਸੀ ਨੂੰ ਸਾਡੀ ਡਿਪਲੋਮੇਸੀ ਨਾਲੋਂ ਜਿਹੜਾ ਹੈਗਾ ਜਾਂ ਵਧੀਆ ਮੰਨਦਾ
0: ਜੀ,
1: ਕਿਉਂ ਮੰਨਦਾ ਜੀ, ਸਾਡੇ ਨਾਲ ਉਹਨਾਂ ਦਾ ਯੁੱਧ ਹੋਇਆ ਜੀ ਆਹ
0: ਜੀ
1: ਆਪਰੇਸ਼ਨ ਸੰਧੂਰ, ਹਾਂਜੀ, ਸਾਡੀ ਮਦਦ ਤੇ ਕੋਈ ਨੀ ਆਇਆ
0: ਜੀ,
1: ਤੇ ਉਹਦੇ ਵਾਸਤੇ ਜਿਹੜਾ ਹੈਗਾ ਯਾ ਚਾਈਨਾ ਲੜ ਰਿਹਾ ਸੀਗਾ, ਉਹਦੇ ਵਾਸਤੇ ਤੁਰਕੀ ਲੜ ਰਿਹਾ ਸੀਗਾ ਜੀ, ਡਰੋਨ ਤੁਰਕੀ ਨੇ ਦਿੱਤੇ ਜੀ, ਉਹ ਸਾਰਾ ਕੁਛ ਜਿਹੜਾ ਹੈਗਾ ਆ ਸਾਡੇ ਜਹਾਜ਼ ਜਿਹੜੇ ਹੈਗੇ ਕਿਤੇ ਮਤਲਬ ਜਿਹਨਾਂ ਦਾ ਇੰਨਾ ਹੈਗਾ ਸੀ ਫਿਰ ਫੇਲ ਜਿਹੜਾ ਆ ਉਹ ਕਿਤੇ ਨੀ ਆ ਸਕਦਾ ਜੀ, ਰਡਾਰ ਚ ਕਿਤੇ ਕਾਬੂ ਨੀ ਆ ਸਕਦਾ ਜੀ, ਇਹ ਤਾਂ ਪਾਕਿਸਤਾਨ ਦੀ ਸਟਰੈਂਥ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਨੇ ਮਤਲਬ ਉਹ ਦੇਖ ਕੇ ਜਿਹੜਾ ਆ ਆਪਣੇ ਵੈਪਨ ਕੱਢੇ ਨਾ ਜੀ, ਤੇ ਜਦੋਂ ਪਤਾ ਲੱਗਿਆ ਵੀ ਅੱਗੇ ਚਾਈਨਾ ਬੈਠਾ ਆ ਜੀ, ਤੇ ਚਾਈਨਾ ਨਾਲ ਲੜਨਾ ਪੈ ਰਿਹਾ ਹੈਗਾ ਜੀ, ਅੱਜ ਇਰਾਨ ਨਾਲ ਵੀ ਇਹੀ ਹੈਗਾ ਆ ਜੀ, ਅਮੇਰਿਕਾ ਜਿਹੜਾ ਆ ਉਹ ਓਡੇ ਵੀ ਇਹੀ ਸੋਚ ਕੇ ਜਿਹੜਾ ਆ ਵੀ ਹਾਂ ਜੀ ਅਟੈਕ ਕਰ ਦਿੱਤੇ ਭਾਈ ਹਾਂਜੀ ਇਰਾਨ ਕਿੰਨਾ ਕੁ ਚਿਰ ਤੱਕ ਸਰਵਾਈਵ ਕਰੂਗਾ ਉਹਨੂੰ ਵੀ ਇੰਟਰਨਲੀ ਦ੍ਰਿਸ਼ ਸਪੋਰਟ ਜਿਹੜੀ ਆ ਚਾਈਨਾ ਦੀ ਮਿਲਦੀ ਰਹੀ ਜੀ ਤੋ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਆ ਮੇਰੇ ਤਾਂ ਬਾਰ ਬਾਰ ਉਸੇ ਤੇ ਸੂਈ ਘੁੰਮ ਜਾਂਦੀ ਹੈਗੀ ਆ ਜੀ ਵੀ ਜਿੰਨੀ ਮਰਜ਼ੀਆਂ ਚਲਾਕੀਆਂ ਕਰ ਲੋ ਜੋ ਮਰਜ਼ੀ ਕਰ ਲੋ ਪਰ ਹਾਂ ਜੀ ਭਾਈ ਮਨੁੱਖਤਾ ਦਾ ਭਲਾ ਕਿੱਦਾਂ ਹੋ ਸਕਦਾ ਹੈਗਾ ਜਾਂ ਪਾਕਿਸਤਾਨ ਦੇ ਵਿੱਚ ਜਿਹੜੇ ਅਗਲੇ ਪੈਸੇ ਕਮਾਲ ਜਾਂਦੇ ਹੈਗੇ ਹਰ ਇੱਕ ਕੰਮ ਚ ਪੈਸੇ ਕਮਾਲ ਜਾਂਦੇ ਜੀ ਉਹਨਾਂ ਨੂੰ ਇੱਕ ਜਾਣਾ ਭੂਰਦਾ ਹੈਗਾ ਆ ਜੀ ਤੇ ਦੋ ਜਾਣੇ ਉਹਨਾਂ ਦੀ ਮਦਦ ਨੂੰ ਆ ਜਾਂਦੇ ਹੈਗੇ ਕਿੰਨਾ ਸਰ ਦੇਖੋ ਕਿੰਨਾ ਸਰ ਉਹਨੇ ਬੈਲੈਂਸ ਬਣਾ ਕੇ ਰੱਖਿਆ ਆ ਕਿ ਚਾਈਨਾ ਵੀ ਉਹਨੂੰ ਜਿਹੜਾ ਹੈਗਾ ਆ ਸਪੋਰਟ ਕਰਦਾ ਤੇ ਅਮੈਰੀਕਾ ਵੀ ਉਹਨੂੰ ਸਪੋਰਟ ਕਰਦਾ ਸਰ ਸਾਡੀ ਬਦਕਿਸਮਤੀ ਕੀ ਹੈਗੀ ਆ ਕਿ ਸਾਡਾ ਟਾਈਮ ਟੈਸਟਡ ਫਰੈਂਡ ਜਿਹੜਾ ਹੈਗਾ ਸੀ ਰਸ਼ੀਆ ਅਸੀਂ ਤਾਂ ਇੱਕ ਪਾਸੇ ਜਦੋਂ ਮੌਕਾ ਆ ਜਾਂਦਾ ਹੈਗਾ ਨਾ ਪਰ ਸਾਨੂੰ ਨਿਊਟਰਲ ਚੱਲਣਾ ਹੁੰਦਾ ਉਦੋਂ ਤੱਕ ਜਦੋਂ ਤੱਕ ਤੁਸੀਂ ਜਿਹੜਾ ਹੈਗਾ ਆ ਵੀ ਤੁਹਾਨੂੰ ਸਰਕਮਸਟਾਂਸਿਸ ਅਲਾਓ ਕਰਦੇ ਆ
0: ਬਿਲਕੁਲ
1: ਜਦੋਂ ਤੁਹਾਨੂੰ ਜਿਹੜਾ ਹੈਗਾ ਆ ਵੀ ਪਤਾ ਆ ਕਿ ਹਾਂ ਜੀ ਹੁਣ ਮੈਨੂੰ ਇੱਕ ਪਾਸੇ ਸਟੈਂਡ ਲੈਣਾ ਹੀ ਪੈਣਾ ਆ ਉਦੋਂ ਫੇਰ ਆਪਣੀਆਂ ਨੀਤੀਆਂ ਜਾਂ ਆਪਣੇ ਨਿਯਮ ਨਾ ਦੱਸੋ ਉਦੋਂ ਫੇਰ ਤੁਸੀਂ ਟਾਈਮ ਟੈਸਟਡ ਫਰੈਂਡ ਦੇ ਨਾਲ ਖੜੇ ਹੋ ਜਾਓ
0: ਨਾਲੇ ਸੈਣੀ ਸਰ ਜੇ ਅੱਜ ਇੰਡੀਆ ਇਰਾਨ ਰਸ਼ੀਆ ਚਾਈਨਾ ਦੇ ਨਾਲ ਖੜ ਜਾਂਦਾ ਨਾ ਇੱਕ ਤਰ੍ਹਾਂ ਦਾ ਯੂਰਪ ਵੱਲੋਂ ਵੀ ਕਿਤੇ ਨਾ ਕਿਤੇ ਉਹਨੂੰ ਸਾਥ ਮਿਲ ਜਾਣਾ ਸੀ ਇਹ ਜੇ ਸਾਰੇ ਹੀ ਮੁਲਕ ਇੱਕ ਦੂਸਰੇ ਦੇ ਨਾਲ ਖੜ ਗਏ ਹੁਣ ਦੇਖੋ ਇੰਗਲੈਂਡ ਆਪਣਾ ਸਟੈਂਡ ਲੈ ਕੇ ਖੜਾ ਹੈ ਜੀ ਚਾਹੇ ਉਹ ਜੋ ਮਰਜ਼ੀ ਚੱਲ ਪੋਲੀਟਿਕਸ ਹੈ ਪਰ ਉਹ ਖੜਾ ਹੈ ਆਸਟ੍ਰੇਲੀਆ ਖੜਾ ਆਪਣੇ ਸਟੈਂਡ ਦੇ ਉੱਤੇ ਸਪੇਨ ਖੜਾ ਆਪਣੇ ਸਟੈਂਡ ਦੇ ਉੱਤੇ ਪਰ ਫਰਾਂਸ ਵੀ ਹੈਗਾ ਉਹ ਵੀ ਮਤਲਬ ਕਿ ਅਗੇਂਸਟ ਹੀ ਇਸ ਚੀਜ਼ ਦੇ ਵਿੱਚ ਉਹ ਸਿੱਧਾ ਇੰਟਰਫੇਅਰ ਨਹੀਂ ਕਰ ਰਿਹਾ ਉਸ ਚੀਜ਼ ਦੇ ਵਿੱਚ ਤਾਂ ਜੇ ਇਹ ਚੀਜ਼ ਖੜ ਜਾਂਦੀ ਕਿਤੇ ਨਾ ਕਿਤੇ ਅਮੈਰੀਕਾ ਨੂੰ ਜਾਂ ਟਰੰਪ ਨੂੰ ਇਹ ਕੰਨ ਹੋ ਜਾਣੇ ਸੀ ਕਿ ਮੇਰੇ ਲਈ ਕੰਮ ਔਖਾ ਹੋ ਜਾਣਾ ਉਹਦੇ ਉੱਤੇ ਪ੍ਰੈਸ਼ਰ ਵੱਧ ਜਾਣਾ ਸੀ ਉਲਟਾ
1: ਪਰ ਸਾਹਿਬ ਗੱਲ ਏਦਾਂ ਆ ਵੀ ਸਾਡਾ ਡਿਸਪਿਊਟ ਚਾਈਨਾ ਨਾਲ ਪੈਂਦਾ ਜਿੱਦਾਂ ਉਹਨੇ ਹੁਣ ਮਤਲਬ ਇਹ ਕਰ ਦਿੱਤਾ ਵੀ ਅਰੁਣਾਚਲ ਪ੍ਰਦੇਸ਼ ਨੂੰ ਮੈਂ ਇਹਨਾਂ ਦਾ ਜਿਹੜਾ ਆ ਪਾਰਟੀ ਨਹੀਂ ਮੰਨਦਾ ਇੰਡੀਆ ਦਾ ਹਾਂਜੀ ਉਹਦੇ ਕਰਕੇ ਇਹ ਜਿਹੜੀ ਹੈਗੀ ਆ ਫਿਰ ਸਿਚੁਏਸ਼ਨ ਆ ਜਾਂਦੀ ਹੈਗੀ ਵੀ ਹਾਂ ਜੀ ਵੀ ਕੋਈ ਮਦਦ ਕੌਣ ਕਰੇਗਾ ਉਸ ਹਾਲਤ ਵਿੱਚ ਜਿਹੜਾ ਆ ਰਸ਼ੀਆ ਵੀ ਮਦਦ ਨਹੀਂ ਕਰ ਸਕੇਗਾ ਜੇ ਆਪਾਂ ਚਾਈਨਾ ਦੇ ਨਾਲ ਜਦੋਂ ਆਉਂਦੇ ਹੈਗੇ ਆ ਜੀ ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਆ ਇਹ ਜਦੋਂ ਉਹ ਹਾਲਾਤ ਪੈਦਾ ਹੁੰਦੇ ਆ ਤੇ ਉਦੋਂ ਇਹਨਾਂ ਨੂੰ ਅਮੈਰੀਕਾ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪੈਂਦੀ ਹੈਗੀ ਜੀ ਤੁਸੀਂ ਰਸ਼ੀਆ ਨੂੰ ਬਿਠਾ ਕੇ ਚਾਈਨਾ ਨੂੰ ਬਿਠਾ ਕੇ ਟੇਬਲ ਦੇ ਉੱਤੇ ਗੱਲ ਕਰੋ ਵੀ ਭਾਈ ਸਾਡੇ ਕੰਸਰਨ ਆ ਆ ਪਹਿਲਾਂ ਇਹ ਰਿਜ਼ੋਲਵ ਕਰੋ ਉਹ ਤੋਂ ਬਾਅਦ ਅਸੀਂ ਓਪਨਲੀ ਜਿਹੜਾ ਹੈਗਾ ਆ ਇੱਕ ਗਰੁੱਪ ਬਣਾਉਂਦੇ ਹੈਗੇ ਆ ਆਪਾਂ ਬੜਾ ਵਧੀਆ ਕਰ ਸਕਦੇ ਹੈਗੇ ਰਨ ਕਰ ਸਕਦੇ ਹਾਂ
0: ਬਿਲਕੁਲ ਉਹੀ ਤਾਂ ਬਣਾ ਨਹੀਂ ਦਿੱਤਾ ਜਾ ਰਿਹਾ ਬ੍ਰਿਕਸ ਬਣਾਉਣਾ ਚਾਹੁੰਦੇ ਆ ਉਹਦੇ ਵਿੱਚ ਹੀ ਤੁਹਾਡੀ
1: ਹਾਂਜੀ ਹਾਂਜੀ ਹਾਂ ਬਿਲਕੁਲ ਉਹ ਚੀਜ਼ ਨਾਲ ਇੱਕ ਵਾਰੀ ਜਦੋਂ ਕੰਮ ਚੱਲ ਪੈਂਦਾ ਆ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋ ਸਕਦੀ ਹੁੰਦੀ ਆ ਪਰ ਉਹ ਜਿਹੜਾ ਹੈਗਾ ਤੁਸੀਂ ਟੇਬਲ ਦੇ ਉੱਤੇ ਗੱਲ ਕਰੋ ਰਸ਼ੀਆ ਨੂੰ ਵਿੱਚ ਬਿਠਾਓ ਹਾਂਜੀ ਉਹਨੂੰ ਭਾਈ ਸਾਡੇ ਕੰਸਰਨ ਹੈਗੇ
0: ਆਪਣਾ ਜ਼ੋਰ ਕਹਿ ਲੋ ਚਾਹੇ ਆਪਣੀ ਪ੍ਰਦਰਸ਼ਨ ਕਰਨਾ ਸੀ ਤਾਂ ਆ ਸਮਾਂ ਚੰਗਾ ਸੀ ਜੇ ਖੜ ਜਾਂਦਾ ਉਸ ਪਰ ਕਿਤੇ ਨਾ ਕਿਤੇ ਡਰ ਪੱਖੋਂ ਕਹਿ ਲੋ ਜੇ ਕਿੱਦਾਂ ਵੀ ਉਹ ਹੋ ਗਿਆ ਪਰ ਜੇ ਖੜ ਜਾਂਦਾ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਭਾਰੀ ਪੈ ਜਾਣਾ ਸੀ ਸਾਰੀ ਦੁਨੀਆ ਨੇ ਭਾਰੀ ਪੈ ਜਾਣਾ ਸੀ ਟਰੰਪ ਦੇ ਉੱਤੇ
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਕਈ ਵਾਰੀ ਮਸਲੇ ਡਿਸਪਿਊਟ ਜਿਹੜੇ ਆ ਸੈਟਲ ਨਹੀਂ ਹੁੰਦੇ ਉਸ ਵੇਲੇ ਤੁਸੀਂ ਉਹਨਾਂ ਨੂੰ ਕਹੋ ਭਾਈ ਅਗਲੇ 5 ਸਾਲ ਤੱਕ ਸਟੇਟਸ ਕੋ ਰੱਖ ਲਓ ਹਾਂਜੀ ਵੀ ਜੈਸੀ ਸਿਚੁਏਸ਼ਨ ਹੈ ਵੈਸੀ ਹੀ ਰਹੇਗੀ ਕੋਈ ਨਵੀਂ ਜਿਹੜਾ ਹੈਗੀ ਨਾ ਤੁਸੀਂ ਕੋਈ ਨਵਾਂ ਕਲੇਮ ਕਰਨਾ ਨਾ ਅਸੀਂ ਨਵਾਂ ਕੋਈ ਕਲੇਮ ਕਰਨਾ ਉਹ ਏਦਾਂ ਦਾ ਕਰਕੇ 5 ਸਾਲ ਬਹੁਤ ਹੁੰਦੇ ਹੈਗੇ ਜੋ 5 ਸਾਲਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਸਾਰੀ ਇਕੋਨਮੀ ਹੀ ਬਦਲ ਜਾਣੀ ਸੀ ਜੀ ਸੋ ਇਸ ਕਰਕੇ ਜਿਹੜਾ ਆ ਥੋੜੀ ਸਿਆਣਪ ਦੇ ਨਾਲ ਨਿਕਲਣਾ ਪੈਂਦਾ ਜੀ ਬਾਕੀ ਮੈਂ ਤਾਂ ਆਵਾਂ ਇਹ ਤਾਂ ਮੈਂ ਤੁਹਾਡੀਆਂ ਖਬਰਾਂ ਤੇ ਚਰਚਾ ਕਰਨ ਲੱਗ ਪਿਆ ਮੈਂ ਤਾਂ ਆਪਣੀਆਂ ਖਬਰਾਂ ਤੇ ਚਰਚਾ ਕਰਨੀ ਸੀ ਜੀ ਮੈਂ ਵੀ ਸੋਚਿਆ ਵੀ ਲਾਈਟ ਸਾਡੇ ਪੂਰੇ ਪੰਜਾਬ ਦੇ ਵਿੱਚ ਹੀ ਬੁਰਾ ਹਾਲ ਆ ਜੀ ਇਸ ਵੇਲੇ ਜਿਹੜਾ ਆ ਸਵੇਰ ਦੀ ਲਾਈਟ ਗਈ ਆ ਜੀ ਤੇ ਮਤਲਬ ਇਹ ਆ ਕਿ 12-13-14 ਘੰਟੇ ਦਾ ਕੱਟ ਲੱਗ ਚੁੱਕਾ ਆ ਜੀ ਤੇ ਅਜੇ ਆਉਣ ਦੀ ਸੰਭਾਵਨਾ ਜਿਹੜੀ ਹੈਗੀ ਆ ਕਹਿੰਦੇ ਹੁਣ ਪਹਿਲਾਂ ਕਹਿੰਦੇ ਰਾਤ 10:30 ਆ ਜਾਊਗੀ ਹੁਣ 11:30 ਦਾ ਮੈਸੇਜ ਆ ਤੇ ਦੇਖਦੇ ਆ ਜੀ ਤੇ ਇਨਵਰਟਰ ਵੀ ਜਿਹੜੇ ਹੈਗੇ ਆ ਉਹਨਾਂ ਚਿਰ ਤੱਕ
0: ਇੱਕ ਕਮੈਂਟ ਆਇਆ ਜਿੰਮੀ ਕਾਟਰ ਬਾਈ ਜੀ ਦਾ ਕਹਿੰਦੇ BBM ਮੈਂਬਰ ਜਿਹੜੀ ਆਪਾਂ ਖਬਰ ਵੀ ਪਹਿਲਾਂ ਕੀਤੀ ਹੈ ਕਹਿੰਦੇ BBM ਜਿਹੜੇ ਨੇ ਮੈਂਬਰ ਚੇਂਜ ਇਸ ਅਫੈਕਟਿੰਗ ਕਹਿੰਦੇ ਪਾਵਰ ਕੱਟਸ ਵਿਦਆਊਟ ਨੋਟੀਫਿਕੇਸ਼ਨ ਜੀ ਭੁਪਿੰਦਰ ਭਾਰਜਵੀਰ ਜੀ
1: ਉਹ ਬਿਲਕੁਲ ਮੈਂ ਦੇਖ ਲਿਆ ਸੀ ਕਮੈਂਟ ਮੈਂ ਪਹਿਲਾਂ ਹੀ ਦੇਖ ਲਿਆ ਸੀ ਜੀ ਉਹਦੇ ਕਰਕੇ ਵੀ ਹੋ ਸਕਦਾ ਜਿੱਦਾਂ ਮਰਜ਼ੀ ਪਰ ਸਰ ਜੋ ਵੀ ਹੈਗਾ ਕਿਉਂਕਿ ਪ੍ਰੋਬਲਮ ਰਿਜ਼ੋਲਵ ਕਰਨੀ ਤਾਂ ਉਹ ਤਾਂ ਪੋਲੀਟੀਕਲ ਸੈਕਟਰ ਦਾ ਕੰਮ ਆ
0: ਜੀ
1: ਉਹਨਾਂ ਦੀਆਂ ਕਿਹੜੀਆਂ ਕੋਠੀਆਂ ਚ ਲਾਈਟ ਗਈ ਹੋਣੀ
0: ਨਾਲੇ ਸੈਣੀ ਸਾਹਿਬ ਇਹ ਹੌਟ ਲਾਈਟ ਪਈ ਹੈ ਇਹਦੇ ਬਾਰੇ ਵੀ ਵਿਚਾਰ ਕਰੀਏ ਤਾਂ ਇਹ ਵੀ ਮਤਲਬ ਕਿ ਇੱਕ ਕਿੱਦਾਂ ਕਹਿੰਦੇ ਹੁੰਦੇ ਆ ਟਿੰਡ ਚ ਕਾਨਾ ਪਾਉਣ ਵਾਲੀ ਗੱਲ ਹੀ ਹੈ ਮਤਲਬ ਕਿ ਜੇ ਸਾਡੇ ਕੋਲ ਮਤਲਬ ਕਿ ਉਸ ਤਰ੍ਹਾਂ ਦੇ ਵਿਅਕਤੀ ਹੋਣਗੇ ਜੋਬ ਦੇ ਲਈ ਤਾਂ ਅਸੀਂ ਸਮਾਂ ਕਿ ਆਪਣਾ ਦਾਅਵਾ ਤਾਂ ਕਰ ਰਹੇ ਹਾਂ ਪਰ ਕੀ ਅਸੀਂ ਉਹ ਜਿਹੜੀਆਂ ਉੱਥੇ ਜਿਹੜੇ ਮੈਂਬਰ ਆਪਣੇ ਪੇਸ਼ ਕਰ ਰਹੇ ਹਾਂ ਜਾਂ ਭੇਜ ਰਹੇ ਹਾਂ ਕਿ ਸਾਡੇ ਕੋਲ ਤਾਂ ਭਾਈ ਤੀਹ ਤੀਹ ਸਾਲ ਵਾਲੇ ਤਜਰਬੇ ਵਾਲੇ ਚਾਲੀ ਚਾਲੀ ਸਾਲ ਵਾਲੇ ਤਜਰਬੇ ਵਾਲੇ ਲੋਕ ਪਏ ਨੇ ਜੀ ਤੇ ਤੁਸੀਂ ਆਪਣੀਆਂ ਜਦੋਂ ਉਹ ਨੌਕਰੀਆਂ ਖੁੱਲਣਗੀਆਂ ਜਾਂ ਸੀਟ ਜਿਹੜੀ ਲੱਗਣੀ ਹੈ ਤਾਂ ਉਦੋਂ ਆਪਣਾ ਤੁਸੀਂ ਰਜਿਸਟ੍ਰੇਸ਼ਨ ਕਰਾਓ ਉੱਥੇ ਜਾਓ ਇੰਟਰਵਿਊ ਦਿਓ ਸਾਰਾ ਕੁਝ ਕਰੋ
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜੇ ਸਾਡੇ ਹਿੱਸੇ ਦੇ ਮੈਂਬਰ ਵਸ ਗਏ ਉਹ ਅਸੀਂ ਜਿਹੜੇ ਆ ਉੱਥੇ ਇੰਪਲਾਈ ਭੇਜ ਹੀ ਨਹੀਂ ਰਹੇ ਸੀ ਜੀ
0: ਜੀ
1: ਅਗਲਿਆਂ ਨੇ ਤਾਂ ਕਿਤੇ ਨਾ ਕਿਤੇ ਕਰਨਾ ਹੀ ਸੀ ਨਾ ਜੀ ਇਹ ਹੁਣ ਦਾ ਥੋੜਾ ਮਸਲਾ ਹੈਗਾ ਆ ਇਹ ਪਿਛਲੀਆਂ ਸਰਕਾਰਾਂ ਚ ਵੀ ਏਦਾਂ ਹੁੰਦਾ ਰਿਹਾ ਚੰਡੀਗੜ੍ਹ ਦੇ ਮਸਲੇ ਚ ਵੀ ਹੁੰਦਾ ਇੱਥੇ ਆਪਣੇ ਜਿਹੜੇ ਨੁਮਾਇੰਦਗੀ ਅਸੀਂ ਆਪਣੇ ਟਾਈਮ ਸਿਰ ਭੇਜਦੇ ਨਹੀਂ ਰਹੇ ਜੀ ਅਗਲਿਆਂ ਨੇ ਇੱਕ ਦੋ ਵਾਰੀ ਲਿਸਟ ਮੰਗਾਉਣੀ ਨਹੀਂ ਹੈਗੀ ਤੇ ਅਗਲਿਆਂ ਨੇ ਹਰਿਆਣੇ ਤੋਂ ਚੱਕ ਕੇ ਲਾ ਦੇਣਾ ਜਦੋਂ ਉਹ ਲਾ ਦੇਣਾ
0: ਮੈਨੂੰ
1: ਫੇਰ ਕਹਿ ਦੇਣਾ ਸਾਡੇ ਨਾਲ ਮਤਲਬ
0: ਤੁਹਾਡੀ ਗੱਲ ਚੇਤੇ ਆਉਂਦੀ ਹੈ ਇੱਕ ਤੁਸੀਂ ਗੱਲ ਕੀਤੀ ਸੀ ਪਹਿਲਾਂ ਅੱਜ ਤੋਂ ਮਹੀਨਾ ਕੁ ਪਹਿਲਾਂ ਜਾਂ ਦੋ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਇੱਕ ਤੁਹਾਡੇ ਫਰੈਂਡ ਸੀਗੇ ਉਹਨਾਂ ਦੇ ਮਤਲਬ ਕਿ ਅਰਜ਼ੀਆਂ ਆਈਆਂ ਸੀਗੀਆਂ ਤੇ ਜੋਬ ਦੇ ਲਈ ਤਾਂ ਤੁਸੀਂ ਕਿਹਾ ਸੀ ਕਿ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਕਿ ਇਹ ਤਾਂ ਸਾਰੇ ਯਾਰ ਯੂਪੀ ਤੋਂ ਜਾਂ ਹੋਰ ਸੂਬਿਆਂ ਤੋਂ ਹੈਗੇ ਆ ਕਿ ਮਤਲਬ ਕਿ ਇਹ ਤਾਂ ਸਾਨੂੰ ਕਿੱਦਾਂ ਕਰੀਏ ਤਾਂ ਸਾਡੇ ਤਾਂ ਪੰਜਾਬੀਆਂ ਦੀਆਂ ਨੌਕਰੀਆਂ ਖਾ ਜਾਣਗੇ ਇਹ ਤੇ ਤੁਸੀਂ ਉਹਨਾਂ ਨੂੰ ਇਹ ਗੱਲ ਮੋੜਵਾਂ ਜਵਾਬ ਦਿੱਤਾ ਸੀ ਕਿ ਭਾਈ ਅਗਲਿਆਂ ਦਾ ਹੱਕ ਕਿਉਂ ਮਾਰਦੇ ਹੋ ਜੇ ਅਵੇਲੇਬਲ ਹੈ ਜਾਂ ਉਹ ਆਪਣੀ ਉਹ ਕਹਿ ਸਕਦੇ ਆ ਕਿ ਜੋਬ ਦੇ ਕਾਬਲ ਹੈਗੇ ਆ ਤਾਂ ਉਹਨਾਂ ਨੂੰ ਇਨਕਾਰ ਥੋੜੀ ਨਾ ਕਰ ਸਕਦੇ ਤੇ ਜੇ ਉਹ ਸਾਡੇ ਕੋਲ ਬੰਦੇ ਹੀ ਹੈ ਨੀਗੇ ਤਾਂ ਫਿਰ ਬਾਹਰੋਂ ਤਾਂ ਉਹ ਕੋਈ ਨਾ ਕੋਈ ਤਾਂ ਜਿਹੜੀ ਖਾਲੀ ਜਗ੍ਹਾ ਉਹ ਭਰੂਗਾ ਹੀ ਭਰੂਗਾ ਗੱਲ ਤਾਂ ਸਾਡੀ ਕਾਬਲੀਅਤ ਦੀ ਹੋਣੀ ਚਾਹੀਦੀ ਹੈ
1: ਬਾਰੇ ਸਾਹਿਬ ਬੇਨਤੀ ਇਹ ਹੈਗੀ ਆ ਉਹ ਹੈਗੀ ਸੀ ਇੱਕ ਛੋਟੀ ਭਰਤੀ ਠੀਕ ਹੈ ਜੀ ਹੁਣ ਭਰਤੀ ਦੇ ਉੱਤੇ ਤਾਂ ਇਹ ਹੈਗਾ ਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਡੋਮੀਸਾਈਲ ਦੇ ਉੱਤੇ ਵੀ ਐਜੂਕੇਸ਼ਨ ਕੁਆਲੀਫਿਕੇਸ਼ਨ ਕਹਿੰਦੇ ਹੈਗੀ ਆ ਬਾਹਰਲੀਆਂ ਸਟੇਟਾਂ ਦੀ ਤੇ ਡੋਮੀਸਾਈਲ ਪੰਜਾਬ ਦੇ ਹੈਗੇ ਇਲਾਕੇ ਆ ਗਏ ਹਾਂਜੀ ਕਹਿੰਦੇ ਮੈਂ ਵੈਰੀਫਿਕੇਸ਼ਨ ਕੀਤੀ ਹੈਗੀ ਤੇ ਡੀਸੀ ਮੈਨੂੰ ਕਹੀ ਜਾਂਦੇ ਹੈਗੇ ਕਹਿੰਦੇ ਹਾਂਜੀ ਜੀ ਅਸੀਂ ਨੀ ਇਨਕਾਰ ਕਰਨਾ ਜੀ ਸਾਨੂੰ ਤਾਂ ਉੱਤੋਂ ਫੋਨ ਆ ਜਾਂਦਾ ਆ ਵੀ ਹਾਂਜੀ ਦੇ ਦਿਓ ਡੋਮੀਸਾਈਲ ਤੇ ਮੈਂ ਕਿਹਾ ਜੀ ਫਿਰ ਤੁਸੀਂ ਕਾਹਦੇ ਵਾਸਤੇ ਰੋੜਾ ਬਣਨੇ ਹੈਗੇ ਪੰਜਾਬੀਆਂ ਕੋਲ ਕਿੱਥੇ ਟਾਈਮ ਹੈਗਾ ਇਹਨਾਂ ਨੇ ਤੇ ਮੈਂ ਕਿਹਾ ਜਿਹੜਾ ਹੋਲਾ ਮਹੱਲਾ ਆ ਜਾਣਾ ਅੱਗੇ ਉੱਥੇ ਜਾਣਾ ਆ ਹਾਂਜੀ ਫੇਰ ਮੈਂ ਕਿਹਾ ਸਾਡੇ ਹੋਰ ਮੇਲੇ ਆ ਜਾਂਦੇ ਹੈਗੇ ਪੰਜਾਬੀ ਯੂਥ ਜਿਹੜਾ ਆ ਉਹ ਕਿੰਨਾ ਕੁ ਅਪਲਾਈ ਕਰਦਾ ਜੀ
0: ਬਿਲਕੁਲ ਹੈ ਜੀ
1: ਤੇ ਭਾਰੀ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ ਮੈਂ ਇੱਕ ਛੋਟੀ ਜਿਹੀ ਘਟਨਾ ਹੋਰ ਸਾਂਝੀ ਕਰਦਾ
0: ਜੀ
1: ਮੈਂ ਭਾਰੀ ਸਾਹਿਬ ਸਾਡੇ ਨਾਲ ਹੀ ਜਿਹੜਾ ਹੈਗਾ ਆ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਨਾ ਦਸੂਏ ਤੋਂ ਅੱਗੇ ਜਿਹੜਾ ਆ ਵੀ ਇੱਥੇ ਹਿਮਾਚਲ ਦੀ ਬਾਉਂਡਰੀ ਲੱਗ ਜਾਂਦੀ ਹੈਗੀ ਹੈ ਜੀ ਹਾਂਜੀ ਹਾਂਜੀ ਤੇ ਉੱਥੇ ਹਿਮਾਚਲ ਦੀ ਅੰਦੌਰਾ ਤਹਿਸੀਲ ਦੇ ਵਿੱਚ ਕੋਈ ਕੇਸ ਹੈਗਾ ਸੀਗਾ ਜੀ ਤੇ ਮੈਨੂੰ ਕੋਈ ਬੰਦਿਆਂ ਨੇ ਕਿਹਾ ਜੀ ਵੀ ਸਾਡੀ ਜਿਹੜੀ ਜ਼ਮੀਨ ਹੈਗੀ ਸੀ ਉਹ ਪੰਜਾਬ ਦੇ ਵਿੱਚ ਮੁਕੇਰੀਆਂ ਤਹਿਸੀਲ ਦੇ ਵਿੱਚ ਹੈਗੀ ਸੀ ਤੇ ਨਾਲ ਹੀ ਹਿਮਾਚਲ ਦਾ ਬਾਰਡਰ ਲੱਗ ਜਾਂਦਾ ਸੀ ਤੇ ਉਹ ਲੜਾਈ ਝਗੜਾ ਹੋਇਆ ਤੇ ਪਰਚਾ ਉਧਰ ਦਰਜ ਹੋ ਗਿਆ ਜੀ ਤੇ ਕਿਉਂਕਿ ਬਾਉਂਡਰੀ ਡਿਸਪਿਊਟ ਸੀਗਾ ਤੇ ਉਹ ਲੜਾਈ ਝਗੜੇ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਸਾਡੇ ਕੇਸ ਦੇ ਵਿੱਚ ਬਹਿਸ ਵਾਸਤੇ ਚੱਲੋ ਹਾਂਜੀ ਤੇ ਹੋਰ ਕੁਛ ਨੀ ਮੈਂ ਉੱਥੇ ਸਰ ਇੰਦੌਰੇ ਕੋਰਟ ਦੇ ਵਿੱਚ ਜਦੋਂ ਗਿਆ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਇੱਥੇ ਜਿਹੜਾ ਹੈਗਾ ਵੀ ਮੈਂ ਲਾ ਲਿਆ ਹਿਸਾਬ ਵੀ ਤੁਹਾਡੀਆਂ ਦੋ ਚਾਰ ਤਰੀਕਾਂ ਉਦਾਂ ਵੀ ਪੈਣੀਆਂ ਆ ਤੇ ਆਪਾਂ ਨਾਲ ਲੋਕਲ ਕੌਂਸਲ ਅੰਗੇਜ ਕਰ ਲੈਨੇ ਹੈਗੇ ਆ ਤਾਂ ਕਿ ਉਹ ਪਿੱਛੋਂ ਮੇਰੇ ਜੇ ਮੈਂ ਨਾਲ ਲੇਟ ਵੀ ਹੋਈ ਹੈ ਤੇ ਆਪਾਂ ਤੇ ਉਹ ਡੇਟ ਡੂਟ ਜਿਹੜੀ ਹੈ ਜਾਂ ਕੇਸ ਰਖਾ ਲੈਣ ਤੁਹਾਡੀਆਂ ਜਮਾਨਤਾਂ ਜਮੂਨਤਾਂ ਕੈਂਸਲ ਨਹੀਂ ਹੋਣਗੀਆਂ ਆਪਾਂ ਅਗਲੇ ਨੂੰ ਇੰਟੀਮੇਟ ਕਰ ਦਿਆਂਗੇ ਤੇ ਇਨ ਟਾਈਮ ਜਿਹੜਾ ਹੈਗਾ ਮੈਂ ਉੱਥੇ ਇੱਕ ਕੌਂਸਲ ਹੈਗੇ ਸੀ ਤੇ ਉੱਥੇ ਉਹ ਰੇਲਵੇ ਦੇ ਪੈਨਲ ਤੇ ਸੀ ਜੀ ਰੇਲਵੇ ਦੇ ਪੈਨਲ ਦੇ ਉੱਤੇ ਸੀਗੇ ਤੇ ਉਹ ਰੇਲਵੇ ਦਾ ਇੱਕ ਮੁਲਾਜ਼ਮ ਉੱਥੇ ਆਇਆ ਹਾਂਜੀ ਉਹ AGM ਰੈਂਕ ਦਾ ਬੰਦਾ ਸੀਗਾ ਜੀ ਤੇ ਮੈਂ ਉਹਨੂੰ ਬੈਠੇ ਕਹਿ ਤਾ ਮੈਂ ਕਿਹਾ ਸਰ ਯੂ ਬਿਲੋਂਗ ਟੂ ਬਿਹਾਰ
0: ਜੀ
1: ਉਹ ਕਹਿੰਦਾ ਨੋ ਆਈ ਬਿਲੋਂਗ ਟੂ ਵੈਸਟ ਬੰਗਾਲ ਹਾਂਜੀ ਉਹਦੇ ਨਾਲ ਫਿਰ ਜਦੋਂ ਗੱਲ ਹੋਈ ਜੀ ਉਹ ਕਹਿੰਦਾ ਵੀ ਤੁਸੀਂ ਜੋ ਕਿਹਾ ਮੈਨੂੰ ਦੱਸ ਦਿਓ ਵੀ ਬਿਹਾਰ ਦੀ ਗੱਲ ਕੀਤੀ ਹੈ ਜਾਂ ਬੰਗਾਲ ਦੀ ਗੱਲ ਕੀਤੀ ਆ
0: ਜੀ
1: ਕਹਿੰਦਾ ਅਸੀਂ ਜਿਹੜਾ ਆ ਜਦੋਂ ਘਰੋਂ ਨਾ ਵੈਕੈਂਸੀ ਨਿਕਲਦੀ ਸੀ ਪੰਜਾਬ ਦੀ ਤੇ ਅਸੀਂ ਜਿਹੜਾ ਹੈਗਾ ਆ ਵੀ ਜਦੋਂ ਘਰੋਂ ਚੱਲੇ ਨਾ ਸਾਡੇ ਕੋਲ ਇੱਕ ਪਾਸੇ ਦਾ ਕਿਰਾਇਆ ਹੁੰਦਾ ਸੀ
0: ਜੀ
1: ਨਾ ਸਾਡੇ ਰਹਿਣ ਦਾ ਕੋਈ ਪਤਾ ਅਸੀਂ ਆਪਣਾ ਜਿਹੜਾ ਹੈਗਾ ਇੱਕ ਪਾਸੇ ਦਾ ਕਿਰਾਇਆ ਲੈ ਕੇ ਤੇ ਆਪਣੀ ਵੈਕੈਂਸੀ ਦੇ ਉੱਤੇ ਜਿਹੜਾ ਹੈਗਾ ਆ ਪੇਪਰ ਦੇਣ ਵਾਸਤੇ ਆ ਜਾਂਦੇ ਸੀ ਇੱਥੇ ਮੈਨੂੰ ਦੱਸੋ ਕਿੰਨੇ ਕੁ ਪੰਜਾਬੀ ਹੈਗੇ ਆ ਜਿਹੜੇ ਬਿਹਾਰ ਦੇ ਵਿੱਚ ਪੋਸਟ ਨਿਕਲੀ ਆ ਜਾਂ ਮਹਾਰਾਸ਼ਟਰ ਦੇ ਵਿੱਚ ਪੋਸਟ ਨਿਕਲੀ ਆ ਤੇ ਜਾ ਕੇ ਤੇ ਉੱਥੇ ਇੰਨੇ ਕੁ ਮੀਨਸ ਦੇ ਨਾਲ ਜਿਹੜਾ ਆ ਤੇ ਉੱਥੇ ਜਾ ਕੇ ਟੈਸਟ ਦੇ ਕੇ ਆਉਂਦੇ ਆ।
0: ਬਿਲਕੁਲ ਹੈ ਜੀ,
1: ਮੈਂ ਸੋਚੀ ਪੈ ਗਿਆ ਜੀ ਬਿਲਕੁਲ ਗੱਲ ਠੀਕ
0: ਜੀ।
1: ਉਹ ਕਹਿੰਦੇ ਵੀ ਅਸੀਂ ਜੇ ਹੁਣ ਪੰਜਾਬ ਦੇ ਵਿੱਚ ਜਾਂ ਬਿਹਾਰ ਦੇ ਤੁਸੀਂ ਕਹਿੰਦੇ ਵੀ ਰੇਲਵੇ ਦੇ ਵਿੱਚ ਬਿਹਾਰ ਦੇ ਬੰਦੇ ਬੈਠੇ ਆ ਜਾਂ ਇੱਦਾਂ ਕਰਕੇ, ਕਹਿੰਦਾ ਅਸੀਂ ਜਿਹੜਾ ਹੈਗਾ ਸਟਰਗਲ ਕਰਦੇ ਆ ਭਾਈ
0: ਜੀ,
1: ਅਸੀਂ ਕਹਿੰਦਾ ਕਿਰਾਇਆ ਜਿਹੜਾ ਹੈਗਾ ਫਿਰ ਸਾਨੂੰ ਪਤਾ ਨੀ ਹੁੰਦਾ, ਫਿਰ ਉੱਥੇ ਆ ਕੇ ਅਸੀਂ ਜਿਹੜਾ ਇਹ ਆ ਵੀ ਕੋਈ ਨਾ ਕੋਈ ਕੰਮ ਦੇਖਣਾ ਹੈਂਜੀ, ਵੀ ਅਗਲੇ ਦਿਨ ਜਾਣਾ ਹੈਗਾ ਜਾਂ ਇੱਦਾਂ ਕਰਕੇ, ਚਾਹੇ ਬਦੌੜ ਗਏ ਤੇ ਬਦੌੜ ਚੱਲ ਗਏ ਟ੍ਰੇਨ ਚ ਵਾਪਸ ਹੈਂਜੀ, ਤੇ ਰਾਤ ਜਿਹੜੀ ਹੈਗੀ ਅਸੀਂ ਪਲੇਟਫਾਰਮ ਤੇ ਕੱਟਣੀ ਹੁੰਦੀ ਹੈ ਤੇ ਟੈਸਟ ਦੇਣਾ, ਤੇ ਹੋਰ ਕਿਰਾਇਆ ਸਾਡੇ ਕੋਲ ਹੋ ਜਾਵੇ ਇੱਕ ਪਾਸੇ ਦਾ ਤੇ ਅਸੀਂ ਉਹਦੇ ਨਾਲ ਵੀ ਟੈਸਟ ਦੇ ਕੇ ਚੱਲ ਜਾਈਦਾ।
0: ਬਿਲਕੁਲ ਹੈ ਜੀ,
1: ਤੇ ਕੋਈ ਇਹਨਾਂ ਹਾਲਾਤਾਂ ਦੇ ਵਿੱਚ
0: ਚਾਹੇ
1: ਅਸੀਂ ਆਊਟ ਆਫ ਸਟੇਟ ਜਾਂਦੇ
0: ਹੀ ਨਹੀਂ ਸਾਹਿਬ, ਹਰਿਆਣਾ ਆ, ਬੰਬਈ ਆ, ਦੇਖੋ ਬਿਜ਼ਨਸ ਹੱਬ ਹੈ ਜੀ, ਠੀਕ ਹੈ, ਤਾਂ ਪੂਨਾ ਲਾ ਲਓ ਜਾਂ ਤੁਸੀਂ ਆਈ ਟੀ ਸੈਕਟਰ ਲਾ ਲਓ, ਬੰਗਲੌਰ ਹੋ ਗਿਆ ਜਾਂ ਹੋਰ ਸਾਰੀਆਂ ਹੋ ਗਈਆਂ, ਕਿੰਨੇ ਕੁ ਆਪਣੇ ਸੂਬੇ ਦੇ ਵਿੱਚੋਂ ਲੋਕ ਉੱਥੇ ਜਿਹੜੇ ਨੇ ਜੌਬ ਕਰਨ ਨੂੰ ਜਾਂਦੇ ਆ।
1: ਬਿਲਕੁਲ ਤੁਹਾਡੀ ਗੱਲ ਠੀਕ ਹੈ ਸਰ, ਇਸ ਚੀਜ਼ ਦੇ ਵਿੱਚ ਨਾਲ ਤਾਂ ਮੈਂ ਸਹਿਮਤ ਹੈਗਾ ਆ, ਸਾਡੇ ਜਿਹੜੇ ਹੈਗੇ ਆ ਨਾ ਜੀ ਹੁਣ ਉਹ ਸਾਨੂੰ ਦੇਖੋ ਸਟੇਟ ਆ ਸਾਡੀ ਨੇ ਨਾ ਇਨਫਰਾਸਟ੍ਰਕਚਰ ਦਿੱਤਾ ਹੀ ਨਹੀਂ ਬੱਚਿਆਂ ਨੂੰ
0: ਜੀ,
1: ਅਸੀਂ ਜਿਹੜਾ ਹੈਗਾ ਆ ਵੀ ਬਾਕੀ ਸਟੇਟਾਂ ਦੇ ਮੁਕਾਬਲੇ ਪਿੱਛੇ ਪੈਂਦੇ ਰਹੇ, ਰਹਿੰਦਾ ਖੁੰਦਾ ਜਿਹੜਾ ਹੈਗਾ ਆ, ਸਾਡੀ ਐਗਰੀਕਲਚਰ ਬੇਸਡ ਇਕਾਨਮੀ ਸੀ, ਸਾਡੇ ਸਿਆਸਤਦਾਨਾਂ ਨੇ ਇੱਥੇ ਫੂਡ ਪ੍ਰੋਸੈਸਿੰਗ ਦੀਆਂ ਜਿਹੜੀਆਂ ਕਿਤੇ ਯੂਨਿਟ ਲੱਗ ਜਾਂਦੇ ਛੋਟੇ ਛੋਟੇ ਹੈਂਜੀ, ਸਾਡੇ ਕੋਲ ਜਿਹੜਾ ਆ ਏਡੀ ਇੰਨਾ ਸਾਡੇ ਸਟੋਰੇਜ ਦਾ ਪ੍ਰਬੰਧ ਹੋ ਜਾਂਦਾ, ਸਾਡਾ ਆਪਣਾ ਹੁੰਦਾ ਸਾਡਾ ਹੈਂਜੀ, ਅਸੀਂ ਨਾ ਕਿਸੇ ਸੈਂਟਰ ਤੇ ਡਿਪੈਂਡ ਹੁੰਦੇ ਨਾ ਵਾਸਤਾ। ਸਰ ਤੁਸੀਂ ਦੇਖੋ ਜਿੰਨਾ ਪੈਸਾ ਅਸੀਂ ਕਿਸਾਨ ਅੰਦੋਲਨ ਤੇ ਲਾਇਆ ਨਾ ਜੀ, ਓਨੇ ਪੈਸੇ ਦੇ ਨਾਲ ਸਾਡਾ ਜਿਹੜੀ ਆ ਵੀ ਫਸਲਾਂ ਦਾ ਸਟੋਰੇਜ ਦਾ ਪ੍ਰਬੰਧ ਹੋ ਸਕਦਾ ਸੀ, ਸਾਈਲੋ ਬਣ ਸਕਦੇ ਸੀ
0: ਜੀ,
1: ਅਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਉਹਨਾਂ ਚੀਜ਼ਾਂ ਤੇ ਤਾਂ ਅਸੀਂ ਮਤਲਬ ਫੋਕਸ ਹੀ ਨਹੀਂ ਕਰਨਾ ਜੀ, ਵੀ ਹਾਂ ਅਸੀਂ ਜਿਹੜਾ ਆ ਉਹ ਜਿੱਦਾਂ ਕਹਿੰਦੇ ਨਾ ਪਰਚੂਨ ਦੇ ਵਿੱਚ ਜਿਹੜੇ ਪੈਸੇ ਉਹ ਤੋਂ ਦੁੱਗਣੇ ਖਰਚ ਲੈਣੇ ਜੀ, ਉਨੇ ਪੈਸੇ ਲਾ ਕੇ ਸਮੱਸਿਆ ਨੂੰ ਖਤਮ ਨਹੀਂ ਕੀਤਾ।
0: ਤੁਸੀਂ ਦੇਖ ਲੋ ਕੇਂਦਰ ਦੀ ਏਜੰਸੀ ਆ, ਠੀਕ ਹੈ ਜੀ, ਉਹ ਮੰਨ ਲੈਂਦੇ ਆ ਕਿ ਚੱਕਦੀ ਹੈ ਫਸਲ ਨਹੀਂ ਚੱਕਦੀ, ਉਹਦੀ ਆਪਣੀ ਸਿਰ ਦਰਦੀ ਹੈ, ਠੀਕ ਹੈ, ਕਿ ਪੰਜਾਬ ਨੇ ਜਾਂ ਸੂਬੇ ਦਾ ਕੋਈ ਆਪਣੀ ਜਿਹੜੀ ਕੋਈ ਵੀ ਹੈ ਸਰਕਾਰ, ਮੈਂ ਆਮ ਆਦਮੀ ਪਾਰਟੀ ਦੀ ਨਹੀਂ ਗੱਲ ਕਰਦਾ, ਚਾਹੇ ਉਹ ਕੋਲਡ ਸਟੋਰ ਨੇ ਚਾਹੇ ਫਸਲ ਨੂੰ ਸਾਂਭਣ ਦੇ ਲਈ, ਕਦੇ ਅਸੀਂ ਪ੍ਰਬੰਧ ਆਪਣਾ ਸੋਚਿਆ ਕਿ ਜੇ ਸਾਡੇ ਕੋਲ ਸਟਾਕ ਹੋਊਗਾ, ਸਾਡੀ ਕਿਹੜਾ ਬੇਲਨੇ ਦੇ ਵਿੱਚ ਬਾਂਹ ਆਈ ਹੋਈ ਹੈ ਵੀ ਨਾਲ ਦੀ ਨਾਲ ਹੀ ਅਸੀਂ ਵੇਚਣੀ ਹੈ ਜੀ, ਨਾਲ ਦੀ ਨਾਲ ਚੁਕਾਉਣੀ ਹੈ, ਕਿ ਫਸਲ ਨੂੰ ਆਪਣੇ ਪੱਧਰ ਦੇ ਉੱਤੇ ਅਸੀਂ ਸਾਂਭ ਨਹੀਂ ਸਕਦੇ, ਕਦੇ ਅਸੀਂ ਇਸ ਬਾਰੇ ਸੋਚਿਆ? ਜਦੋਂ ਕਿਸੇ ਨੂੰ ਵੀ ਜ਼ਰੂਰਤ ਹੋਗੀ, ਅਗਲਾ ਸਾਡੇ ਕੋਲ ਚੱਲ ਕੇ ਆਵੇ, ਭਾਈ ਸਾਨੂੰ ਫਸਲ ਦੀ ਜ਼ਰੂਰਤ ਹੈ, ਦੱਸੋ ਕੀ ਭਾਅ ਲੈਣੀ ਹੈ, ਨਾਲੇ ਆਪਣੇ ਮਨ ਦੇ ਜੋ ਦਿਲ ਕਰਦਾ ਉਦੋਂ ਵੇਚੋ ਸਾਡੀ। ਉਹ ਅਸਲ ਦੇ ਵਿੱਚ ਨਾ ਸੈਣੀ ਸਾਹਿਬ, ਕਿਸਾਨ ਦੀ ਵੀ ਬੇਲਨੇ ਦੇ ਵਿੱਚ ਬਾਂਹ ਆ ਜਾਂਦੀ ਹੈ ਕਿ ਜਲਦੀ ਜਲਦੀ ਉਹਨੂੰ ਕੱਢੀਏ, ਸਿੱਟੀਏ, ਚੱਕ ਕੇ, ਨਾ ਤਾਂ ਅਸੀਂ ਉਹ ਛੋਟੇ ਪੱਧਰ ਦੇ ਉੱਤੇ ਉਹ ਚੀਜ਼ਾਂ ਤਿਆਰ ਕਰ ਸਕੇ ਹਾਂ, ਤੇ ਕਿਸਾਨੀ ਵੀ ਅਸੀਂ ਕਰਨੀ ਹੈ, ਸਾਰਾ ਕੁਝ ਕਰਨਾ, ਪਰ ਤਕਨੀਕ ਅੱਜ ਬਦਲ ਚੁੱਕੀ ਹੈ।
1: ਪਰ ਇਹ ਸਭ ਦੇਖੋ ਦੋ ਤਿੰਨ ਚੀਜ਼ਾਂ ਤੇ ਤਾਂ ਫੋਕਸ ਕਰਨਾ ਪੈਂਦਾ, ਜੇ ਇਹ ਪ੍ਰੋਬਲਮ ਸਦਾ ਲਈ ਰਿਜ਼ੋਲਵ ਕਰਨੀ ਸੀ ਨਾ ਜੀ, ਤੇ ਸਾਡੀਆਂ ਸਰਕਾਰਾਂ ਨੂੰ ਭਾਵੇਂ ਥੋੜਾ ਥੋੜਾ ਕਰਕੇ ਬਣਾਉਂਦੇ ਰਹਿੰਦੇ ਤੇ ਮਤਲਬ ਜਿਹੜਾ ਹੈਗਾ ਆ ਵੀ ਹਾਂ ਜੀ ਸਾਲ ਦੇ ਵਿੱਚ ਅਸੀਂ ਇੰਨੀ ਜਿਹੜੀ ਆ ਫਸਲ ਉਹਨੂੰ ਸਾਂਭਣ ਦੀ ਜਿਹੜੀ ਆ ਸਟੋਰੇਜ ਦੀ ਕਪੈਸਿਟੀ ਰੱਖਣੀ ਹੈ ਜੀ ਆਪਣੀ ਪਰਸਨਲ। ਤੁਸੀਂ ਜਿੱਦਾਂ ਦੇ ਹਾਲਾਤ ਪੂਰੀ ਦੁਨੀਆਂ ਦੇ ਹੋਏ ਆ, ਜਿੱਦਾਂ ਯੂਕਰੇਨ ਦੇ ਵਿੱਚ ਜਿਹੜਾ ਹੈਗਾ ਆ ਸਰ, ਇੰਨੀ ਕਣਕ ਹੁੰਦੀ ਸੀ ਪੂਰੇ ਵਰਲਡ ਚ ਸਪਲਾਈ ਹੁੰਦੀ ਸੀ
0: ਜੀ,
1: ਸਾਡੀ ਇੱਥੇ ਕੀ ਹੁਣ ਬਦਕਿਸਮਤੀ ਇੱਕ ਦੋ, ਇੱਕ ਤਾਂ ਇੱਕ ਅਸੀਂ ਪੈਸਟੀਸਾਈਡ ਦੇ ਮਗਰ ਬਹੁਤ ਚੱਲ ਗਏ ਜੀ, ਸਾਡਾ ਦੋ ਚੀਜ਼ਾਂ ਹੋ ਜਾਂਦੀਆਂ, ਇੱਕ ਸਾਡੀ ਸਟੋਰੇਜ ਦਾ ਪ੍ਰਬੰਧ ਹੋ ਜਾਂਦਾ, ਦੂਜਾ ਸਾਡੀ ਚੀਜ਼ ਦੇ ਵਿੱਚ ਗੁਣਵਤਾ, ਠੀਕ ਹੈ ਜੀ, ਉਹਦੀ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਪੈਸਟ ਕੁਆਲਿਟੀ ਪੈਦਾ ਕਰ ਲੈਂਦੇ ਤਾਂ ਕਿ ਜਿਹੜਾ ਇਹ ਪੈਸਟੀਸਾਈਡ ਦਾ ਘੱਟ ਯੂਜ਼ ਹੁੰਦਾ ਵੀ ਅਸੀਂ ਕਿਸੇ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਹੈ ਆਪਣੀ ਚੀਜ਼ ਰੱਖ ਕੇ ਤੇ ਵੇਚ ਸਕਦੇ ਹੁੰਦੇ, ਉਹ ਸਾਡੀ ਤਾਂ ਹੁਣ ਬਦਨਾਮੀ ਇੰਨੀ ਜ਼ਿਆਦਾ ਹੋ ਗਈ, ਸਾਡੀ ਤਾਂ ਚੀਜ਼ ਲੈਂਦਾ ਹੀ ਕੋਈ ਨੀ, ਇਸੇ ਕਰਕੇ ਜੀ ਵੀ ਇਹਦੇ ਵਿੱਚ ਪੈਸਟੀਸਾਈਡ ਦੀ ਵਾਤ। ਤੁਸੀਂ ਇਹ ਦੇਖੋ ਪੰਜਾਬ ਦੇ ਲੋਕ ਐਮ ਪੀ ਦੀ ਕਣਕ ਖਾਂਦੇ ਆ ਜੀ, ਆਪ
0: ਜਿਹੜੇ
1: ਬੰਦੇ ਸਰਦੇ ਪੁੱਜ
0: ਬਿਲਕੁਲ
1: ਜਿਹੜੇ ਸਰਦੇ ਪੁੱਜਦੇ ਆ ਨਾ ਜੀ, ਉਹ ਆਪਣੇ ਐਮ ਪੀ ਦੀ ਕਣਕ ਖਾਂਦੇ ਹੈਗੇ ਆ ਵੀ ਉਹ ਟੇਸਟੀ ਵੀ ਹੈਗੀ ਆ ਤੇ ਉਹਦੇ ਵਿੱਚ ਪੈਸਟੀਸਾਈਡ ਘੱਟ ਯੂਜ਼ ਹੁੰਦਾ ਆ, ਸਾਡੇ ਇੱਥੇ ਜਿਹੜਾ ਹੈਗਾ ਪੈਸਟੀਸਾਈਡ ਅੰਨੇ ਵਾਹ ਯੂਜ਼ ਹੁੰਦਾ ਜੀ।
0: ਜੀ ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਮੈਟਰ ਕਰਦੀਆਂ ਆ ਜੀ।
0: ਜੀ
1: ਬਾਕੀ ਸਰ ਇੱਕ ਮੈਂ ਖਬਰ ਪਹਿਲਾਂ ਕਰ ਲਾਂ, ਇੰਪੋਰਟੈਂਟ ਖਬਰ ਹੈਗੀ ਜੀ, ਉਹ ਹੈਗੀ ਆ ਜੀ ਵੀ ਅੰਮ੍ਰਿਤਪਾਲ ਹੋਣਾ ਦੀ ਜਿਹੜੇ ਕਿ ਤੁਹਾਡੀ ਹੈਡ ਦੀ ਨਿਊਜ਼ ਵੀ ਇਹੀ ਆ ਜੀ, ਉਹ ਸਰ ਪੰਜਾਬ ਸਰਕਾਰ ਨੇ ਰਿਪੋਰਟ ਜਿਹੜੀ ਆ ਭੇਜੀ ਆ ਜੀ ਵੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਵੀ ਐਨ ਐਸ ਏ ਨੂੰ ਐਕਸਟੈਂਡ ਕਰਨ ਦਾ ਜਿਹੜਾ ਹੈਗਾ ਉਹਨਾਂ ਦਾ ਕੋਈ ਇਰਾਦਾ ਨਹੀਂ
0: ਜੀ,
1: ਬਟ ਐਟ ਦਾ ਸੇਮ ਟਾਈਮ ਉਹਨਾਂ ਨੇ ਨਾਲ ਇਹ ਕਿਹਾ ਆ ਜੀ ਕਿ ਇਹਨਾਂ ਦੇ ਖਿਲਾਫ਼ ਹੋਰ ਵੀ ਕੇਸ ਹੈਗੇ ਆ ਜੀ, ਤੇ ਇਹਨਾਂ ਨੂੰ ਬਾਕੀ ਕੇਸਾਂ ਦੀ ਕਸਟਡੀ ਦੇ ਵਿਚ ਡਿਬਰੂਗੜ੍ਹ ਹੀ ਰੱਖਿਆ ਜਾਵੇ, ਕਿਉਂਕਿ ਜੇ ਪੰਜਾਬ ਆਉਂਦੇ ਆ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਂਦੇ ਆ।
0: ਬਿਲਕੁਲ ਹੈ ਜੀ।
1: ਹੁਣ ਇਹਦੇ ਤੇ ਸੈਂਟਰ ਕਿੱਦਾਂ ਐਗਰੀ ਕਰਦਾ ਆ, ਉੱਥੇ ਦੀ ਸਟੇਟ ਕਿੱਦਾਂ ਐਗਰੀ ਕਰਦੀ ਆ, ਨੋ ਡਾਊਟ ਕਿ ਇੱਦਾਂ ਹੋ ਸਕਦਾ ਹੈਗਾ ਆ, ਇਹ ਚੀਜ਼ਾਂ ਮੰਨ ਲਈਆਂ ਜਾਂਦੀਆਂ ਆ।
0: ਇਹਦੇ ਵਿੱਚ ਇੱਕ ਕੁਐਸਚਨ ਹੋਰ ਨਾਲ ਲੈ ਲਿਓ ਕਿ ਜਿੱਦਾਂ ਇਹ ਕਿਸੇ ਹੋਰ ਸੂਬੇ ਦੇ ਵਿੱਚ ਜੇਲ੍ਹ ਦੇ ਵਿੱਚ ਰਹਿ ਰਹੇ ਨੇ, ਜੋ ਉਹਦਾ ਐਕਸਪੈਂਸ ਪੈਂਦਾ ਜਾਂ ਖਰਚਾ ਪੈ ਰਿਹਾ ਜੋ ਕੁਝ ਵੀ ਹੈ, ਉਹ ਪੰਜਾਬ ਸਰਕਾਰ ਨੂੰ ਪੈਂਦਾ ਕਿ ਉੱਥੇ ਦੀ ਸੂਬਾ ਸਰਕਾਰ ਨੂੰ ਪੈਂਦਾ?
1: ਸਰ ਦੇਖੋ, ਜੇ ਤਾਂ ਜਿਹੜਾ ਹੈਗਾ ਆ ਕੇਸ ਪੰਜਾਬ ਦੇ ਵਿਚ ਰਜਿਸਟਰਡ ਹੈਗਾ ਆ ਤੇ ਉਹ ਪੰਜਾਬ ਨੂੰ ਹੀ ਪੈਣਾ ਆ ਜੀ।
0: ਜੀ
1: ਜਿੱਦਾਂ ਹੁਣ ਅਸੀਂ ਅੰਸਾਰੀ ਲੈ ਆਂਦਾ ਸੀਗਾ ਜੀ, ਅੰਸਾਰੀ ਤੇ ਇੱਥੇ ਪਰਚਾ ਦਰਜ ਕਰਕੇ ਤੇ ਇੱਥੇ ਕੈਪਟਨ ਸਾਹਿਬ ਨੇ ਇੱਕ ਛੋਟੂ ਜਿਹਾ ਪਰਚਾ ਦਰਜ ਕਰ ਲਿਆ ਨਿੱਕਾ ਜਿਹਾ, ਹਾਂਜੀ, ਦੇਖੋ ਉਸ ਬੰਦੇ ਨੇ ਬੇਲ ਹੀ ਨੀ ਅਪਲਾਈ ਕੀਤੀ, ਕਿਉਂਕਿ ਉਹ ਇੱਥੇ ਜਿਹੜਾ ਹੈਗਾ ਆ ਉਹ ਇੱਕ ਕਿਸਮ ਦਾ ਹੋਟਲ ਦੇ ਵਿਚ ਰਹਿੰਦਾ ਸੀ ਜੀ।
0: ਬਿਲਕੁਲ ਹੈ ਜੀ।
1: ਕੱਲ ਵੀ ਸਰ ਇਹੀ ਗੱਲ ਮੈਂ ਕਿਤੇ ਕਰ ਰਿਹਾ ਸੀਗਾ ਜੀ ਵੀ ਕਾਨੂੰਨ ਕਹਿੰਦੇ ਸਾਰਿਆਂ ਲਈ ਬਰਾਬਰ ਆ ਜੀ, ਕਾਨੂੰਨ ਕਿਹਦੇ ਲਈ ਬਰਾਬਰ ਆ ਜੀ? ਇੱਥੇ ਜਿਹੜਾ ਹੈਗਾ ਆ ਇੱਕ ਆਮ ਬੰਦਾ ਜੇਲ ਚ ਜਾਂਦਾ ਹੈਗਾ ਆ ਤੇ ਉਹਦੇ ਵਾਸਤੇ ਹੈਲ ਆ, ਤੇ ਜਿਹੜਾ ਮਿਨਿਸਟਰ ਇੱਕ ਜਾਂਦਾ ਹੈਗਾ ਆ ਤੇ ਉਹਦੀ ਜੇਲ ਚ ਮਾਲਿਸ਼ਾਂ ਕਰਾਉਂਦਿਆਂ ਦੀ ਫੋਟੋ ਬਾਹਰ ਆ ਜਾਂਦੀ ਹੈਗੀ ਜੀ। ਉਹ ਨਾਲ ਉਹ ਕਹਿੰਦੇ ਜੀ ਵੀ ਉਹਨੇ ਭੁੱਖ ਹੜਤਾਲ ਉੱਥੇ ਕਰ ਲਈ ਆ ਤੇ ਉਹਦੀ ਛੋਲੇ ਭਟੂਰਿਆਂ ਦੇ ਖਾਂਦੇ ਦੀ ਫੋਟੋ ਬਾਹਰ ਆ ਜਾਂਦੀ ਹੈਗੀ ਆ ਜੀ, ਉੱਥੇ ਛੋਲੇ ਭਟੂਰੇ ਮੰਗਾ ਕੇ ਬਾਹਰੋਂ ਖਾਣ ਡਿਆ
0: ਜੀ।
1: ਤੂੰ ਇਸ ਕਰਕੇ ਜਿਹੜਾ ਆ ਤੇ ਕਿੱਥੋਂ ਬਰਾਬਰ ਪੋਲੀਟੀਕਲ ਕਲਾਸ ਨੇ ਤਾਂ ਜਿਹੜਾ ਹੈਗਾ ਆ ਨਾ ਜੀ, ਇੰਨਾ ਸਾਡਾ ਮਤਲਬ ਫਰਕ ਪੈ ਗਿਆ ਆ ਜੀ ਵੀ ਉਹਨੇ ਕਾਨੂੰਨ ਦੀਆਂ ਜਾਂ ਧੱਜੀਆਂ ਏਦਾਂ ਅੜਾਈਆਂ ਜੀ ਕਿ ਆਮ ਲੋਕਾਂ ਦਾ ਵਿਸ਼ਵਾਸ ਕਾਨੂੰਨ ਤੋਂ ਵੈਸੇ ਹੀ ਉੱਠ ਗਿਆ ਹੈ ਜੀ।
0: ਜੀ, ਪਰ ਦੂਸਰੇ ਪਾਸੇ ਸੈਣੀ ਸਾਹਿਬ ਜੇ ਦੇਖਿਆ ਜਾਵੇ ਕਾਨੂੰਨੀ ਪੱਧਰ ਦੇ ਉੱਤੇ ਤਾਂ ਕਿ ਜਿੱਦਾਂ ਐਮ ਪੀ ਅੰਮ੍ਰਿਤਪਾਲ ਹੋਣੀ ਨੇ ਖਡੂਰ ਸਾਹਿਬ ਨੂੰ ਬਿਲੋਂਗ ਕਰਦੇ ਆ, ਚਲੋ ਅਜੇ ਤੱਕ ਕੁਝ ਵੀ ਉਹਨਾਂ ਦਾ ਜਦੋਂ ਦੇ ਉਹ ਅਰੈਸਟ ਨੇ ਤਾਂ ਐਮ ਪੀ ਦੀ ਕੋਈ ਵੀ ਕਾਰਜ ਜਿਹੜਾ ਉਹਨਾਂ ਦੇ ਸੂਬੇ ਦੇ ਸ਼ਹਿਰ ਦੇ ਵਿੱਚ ਕਹਿ ਲਓ ਜਾਂ ਖਡੂਰ ਸਾਹਿਬ ਦੇ ਇਲਾਕੇ ਦੇ ਵਿੱਚ ਕਹਿ ਲਓ ਨਹੀਂ ਹੋ ਪਾਇਆ ਜਾਂ ਕਿੱਦਾਂ ਵੀ, ਜੇ ਕਰਨਾ ਵੀ ਚਾਹੁੰਦੇ ਨਹੀਂ ਕਰਨਾ ਉਹ ਵੱਖਰੀ ਗੱਲ ਹੈ, ਪਰ ਇੱਕ ਜਿਹੜਾ ਪੋਲੀਟੀਕਲ ਏਜੰਡਾ ਵੀ ਬਣਿਆ ਹੋਇਆ ਕਿ ਕੋਰਟ ਜਿਹੜੀ ਹੈ ਕਿ ਉਹਦੇ ਉੱਤੇ ਕੰਡੀਸ਼ਨ ਲਾ ਕੇ ਕਿ ਤੁਸੀਂ ਕੋਈ ਪੋਲੀਟੀਕਲ ਰੈਲੀ ਨਹੀਂ ਕਰਨੀ, ਕੋਈ ਪੋਲੀਟੀਕਲ ਚੀਜ਼ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ, ਤੁਹਾਨੂੰ ਮਤਲਬ ਕਿ ਅਸੀਂ ਪੰਜਾਬ ਜੇਲ੍ਹ ਦੇ ਵੀ ਛੱਡੋ, ਮਤਲਬ ਕਿ ਪੰਜਾਬ ਦੇ ਵਿੱਚ ਤੁਹਾਨੂੰ ਛੱਡਦੇ ਹਾਂ ਜੀ, ਪਰ ਤੁਸੀਂ ਪੋਲੀਟੀਕਲ ਤੌਰ ਦੇ ਉੱਤੇ ਕੋਈ ਆਪਣੇ ਕੋਈ ਸਪੀਚ ਨਹੀਂ ਕਰਨੀ, ਕੋਈ ਹਿਰਦਿਆਂ ਨਾਲ ਕੋਈ ਲੈਣ ਦੇਣ ਨਹੀਂ, ਆਪਣਾ ਐਮ ਪੀ ਦਾ ਜਿਹੜੀ ਜੋਬ ਹੈਗੀ ਉਹ ਆਪਣੀ ਨਿਭਾਓ ਕਰੋ, ਫਿਰ ਦੇਖਦੇ ਹਾਂ ਕਿੱਦਾਂ ਕਿ ਏਦਾਂ ਹੋ ਸਕਦਾ ਹੈ ਆਪਣੇ ਉੱਥੇ ਦੇ ਕਾਨੂੰਨ ਦੇ ਮੁਤਾਬਕ ਕੰਡੀਸ਼ਨ ਲਾ ਕੇ ਛੱਡਿਆ ਜਾ ਸਕਦਾ?
1: ਸਾਡੇ ਮੁਲਕ ਦਾ ਇੱਕ ਅਸੂਲ ਹੈ ਜੀ।
0: ਜੀ
1: ਸਰ ਆਵਾਜ਼ ਆ ਰਹੀ ਜੀ?
0: ਹਾਂਜੀ ਹਾਂਜੀ ਆ ਰਹੀ ਹੈ ਜੀ, ਆ ਰਹੀ ਹੈ ਜੀ। ਜੀ ਸੈਣੀ ਸਾਹਿਬ ਲੱਗਦਾ ਜੀ ਉਹਨਾਂ ਦੇ, ਹਾਂਜੀ ਸ਼ਾਇਦ ਬੱਤੀ ਆ ਕੇ ਲੱਗਦੀ ਹੈ ਜੀ, ਜਿਹੜੀ ਵਾਈਫਾਈ ਦੇ ਨਾਲ ਤਾਰਾਂ ਜੁੜ ਗਈਆਂ ਹੋਣੀਆਂ। ਤੇ ਲਓ ਦੋਸਤੋ ਆਪਾਂ ਦੁਬਾਰਾ ਜੋੜਦੇ ਉਹਨਾਂ ਨੂੰ, ਗੱਲਬਾਤ ਇੱਥੋਂ ਹੀ ਸ਼ੁਰੂ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358449761968 ਹੈ ਤੇ ਗੱਲ ਨੂੰ ਆਪਾਂ ਕੰਪਲੀਟ ਕਰ ਲਈਏ ਪਹਿਲਾਂ, ਸ਼ਾਇਦ ਕੋਈ ਕਨੈਕਸ਼ਨ ਦੇ ਵਿੱਚ ਪ੍ਰੋਬਲਮ ਆ ਗਈ ਉਧਰ। ਤੇ ਹਾਂਜੀ ਲੱਗਦਾ ਜੀ ਕਾਲਿੰਗ ਦੇ ਉੱਤੇ ਜਾ ਰਿਹਾ। ਚਲੋ ਦੋਸਤੋ ਜਦ ਤੱਕ ਆਪਾਂ ਇੱਕ ਦੋ ਖਬਰਾਂ ਕਰ ਲੈਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358449761968 ਸਟੂਡੀਓ ਦਾ ਨੰਬਰ ਹੈ ਤੇ ਕੁਨੈਕਟ ਨਹੀਂ ਹੋ ਰਿਹਾ। ਸੈਣੀ ਸਾਹਿਬ ਸੁਣ ਰਹੇ ਹੋ ਤਾਂ ਕਾਲ ਤੁਸੀਂ ਕਰ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਜੀ, ਤੇ +358449761968 ਸਟੂਡੀਓ ਦਾ ਨੰਬਰ ਹੈ। ਤੇ ਲੱਗਦਾ ਬੈਟਰੀ ਡਾਊਨ ਹੋ ਗਈ ਅੰਤਰ। ਚਲੋ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਆਪਾਂ ਤਦ ਤਾਈ, ਤੇ ਜਿੰਨਾ ਚਿਰ ਉਹਨਾਂ ਦੀ ਕਾਲ ਆਉਂਦੀ ਹੈ ਤੇ ਉੱਥੋਂ ਹੀ ਆਪਾਂ ਸ਼ੁਰੂ ਕਰ ਲਾਂਗੇ। ਹਾਂਜੀ ਲਓ ਜੀ ਆ ਹੀ ਗਈ ਹੈ ਜੀ। ਤੇ ਸੈਣੀ ਸਾਹਿਬ ਆਵਾਜ਼ ਪਹੁੰਚ ਰਹੀ ਹੈ ਜੀ? ਹੈਲੋ ਦੱਸੋ ਕੀ ਗੱਲ ਹੋ ਗਈ? ਇੰਟਰਸਟਿੰਗ ਗੱਲਬਾਤ ਚੱਲ ਰਹੀ ਸੀ ਤੇ ਪਤਾ ਨਹੀਂ ਕੀ ਭਾਣਾ ਵਾਪਰ ਗਿਆ ਜੀ। ਤੇ ਦੋਸਤੋ ਹਾਂਜੀ ਇੱਧਰੋਂ ਕਾਲ ਆ ਰਹੀ ਹੈ, ਮੈਂ ਇੱਧਰੋਂ ਕਰ ਰਿਹਾ ਉੱਧਰੋਂ ਕਰੀ ਜਾ ਰਿਹਾ ਜੀ। ਤੇ ਦੋਸਤੋ ਇੱਕ ਮਿੰਟ ਰੁਕੋ ਜੀ, ਲਓ ਫਿਰ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ ਤੇ ਫਿਰ ਆਪਾਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਕੋਈ ਚੱਕਰ ਜਿਹੜਾ ਪੈ ਗਿਆ ਉਹਨਾਂ ਵੱਲ, ਤੇ ਗੱਲ ਨੂੰ ਕੰਪਲੀਟ ਕਰ ਲਈਏ ਤਾਂ ਹੀ ਮਜ਼ਾ ਆਏਗਾ, ਤੇ ਇਹਨੇ ਤਾਂ ਮਜ਼ਾ ਹੀ ਖਰਾਬ ਹੋ ਗਿਆ ਗੱਲਬਾਤ ਦਾ ਸਾਰੀ ਦਾ।
2: Westport Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation Contact us on office.bestwood@gmail.com or call Vic Paraj 604-377-1092 British Columbia Westwood Kitchen Cabinets LDD
3: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266।
0: ਜੀ ਦੋਸਤੋ, ਲਓ ਜੀ ਦੁਬਾਰਾ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਰਾਜਨ ਸੈਣੀ ਸਾਹਿਬ ਦੇ ਨਾਲ ਵਿੱਚ ਟੁੱਟ ਗਈ ਗੱਲਬਾਤ। ਸੈਣੀ ਸਾਹਿਬ ਦੁਬਾਰਾ ਤੋਂ ਸਵਾਗਤ ਹੈ ਜੀ।
1: ਹਾਂਜੀ ਹਾਂਜੀ, ਸ਼ੁਕਰੀਆ ਜੀ। ਉਹ ਥੋੜਾ ਜਿਹਾ ਵਾਈਫਾਈ ਵੀ ਹੁਣ ਤੰਗ ਕਰਨ ਲੱਗ ਪਿਆ ਜੀ, ਸਵੇਰ ਦੀ ਲਾਈਟ ਨਾ ਹੋਣ
0: ਕਰਕੇ ਜੀ। ਲੱਗਦਾ ਕਿ ਇਧਰ ਕਮੈਂਟੋ ਕਮੈਂਟ ਹੀ ਬੱਤੀਆਂ ਆ ਗਈਆਂ ਨੇ ਜੀ।
1: ਨਹੀਂ ਸਰ, ਬੱਤੀ ਕਿੱਥੇ ਆਈ ਹੈਗੀ ਜੀ।
0: ਜੀ
1: ਸੋ ਬੇਨਤੀ ਇਹ ਹੈਗੀ ਆ ਜੀ ਕਿ ਭਾਰਤ ਸਾਹਿਬ ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਸਾਡੇ ਜਦੋਂ ਇੰਡੀਆ ਦੇ ਵਿੱਚ ਨਾ ਜੀ, ਜਦੋਂ ਬੰਦਾ ਘਰ ਦੇ ਵਿੱਚੋਂ ਨਿਕਲਦਾ ਨਾ ਜੀ, ਤੇ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੜਾ ਸ਼ੁਕਰ ਮਨਾ ਕੇ ਵਾਪਸ ਲੈ ਕੇ ਆਉਂਦਾ, ਇੱਕ ਜੇਬ ਤੇ ਇੱਕ ਇੱਜ਼ਤ। ਇੱਥੇ ਨਾ ਤਾਂ ਜੇਬ ਸੁਰੱਖਿਅਤ ਹੈਗੀ, ਨਾ ਬੰਦੇ ਦੀ ਇੱਜ਼ਤ ਸੁਰੱਖਿਅਤ ਹੈਗੀ ਆ ਜੀ। ਸੋ ਜਿਹੜੀ ਗੱਲ ਤੁਸੀਂ ਕਹਿੰਦੇ ਹੈਗੇ ਨਾ ਜੀ ਕਿ ਅੰਮ੍ਰਿਤਪਾਲ ਹੋਣਾ ਨੂੰ ਉੱਥੇ ਜਿਹੜਾ ਆ ਸਟੇਟ ਜਿਹੜੀ ਆ ਜਾਂ ਸੁਪਰੀਮ ਕੋਰਟ ਜਿਹੜੀ ਆ ਉਹ ਕਹਿ ਦੇਵੇ ਵੀ ਹਾਂ ਜੀ ਵੀ ਇੱਥੇ ਜਿਹੜਾ ਆ ਕੇ ਵੀ ਤੁਸੀਂ ਕੋਈ ਸਟੇਟਮੈਂਟ ਨੀ ਦੇ ਸਕੋਗੇ ਜਾਂ ਸਰ ਗੱਲ ਏਦਾਂ ਹੈਗੀ ਕੋਰਟ ਕਿਉਂ ਧਿਰ ਬਣੇਗੀ ਜੀ।
0: ਜੀ
1: ਇਸ ਐਗਜੈਕਟਿਵ ਦਾ ਮਾਮਲਾ ਆ, ਐਗਜੈਕਟਿਵ ਦੇ ਵਿੱਚ ਹੀ ਸੋਲਵ ਹੋਊਗਾ ਜੀ, ਕੋਰਟ ਧਿਰ ਨਹੀਂ ਬਣੇਗੀ ਜੀ। ਕੱਲ ਨੂੰ ਉਸ ਚੀਜ਼ ਦੀ ਵਾਇਲੇਸ਼ਨ ਆ ਜਾਂਦੀ ਹੈਗੀ ਆ ਤੇ ਕੋਰਟ ਆਪਣੇ ਤੇ ਕਿਉਂ ਲਊਗੀ ਜੀ ਕੋਈ ਗੱਲ।
0: ਬਿਲਕੁਲ ਹੈ ਜੀ, ਤੁਸੀਂ ਦੇਖੋ ਨਾ ਤੁਸੀਂ ਪਹਿਲਾਂ ਪੋਲੀਟੀਕਲ ਹੀ ਹੈ।
1: ਹਾਂ ਪੋਲੀਟੀਕਲ ਆ ਜੀ ਇਹ, ਤੇ ਪੋਲੀਟੀਕਲ ਮਸਲੇ ਹੈਗੇ ਆ, ਪੋਲੀਟੀਕਲ ਕਲਾਸ ਨੇ ਦੇਖਣੇ ਆ ਜੀ। ਤੁਸੀਂ ਆ ਦੇਖਿਆ ਹੀ ਆ ਹਾਈ ਕੋਰਟ ਦੇ ਵਿੱਚ ਜਿਹੜਾ ਆ ਕਿੰਨੀ ਵਾਰੀ ਬੋਲ ਇਹਨਾਂ ਨੇ ਵੀ ਹਾਂ ਜੀ ਸਾਨੂੰ ਉੱਥੇ ਪਾਰਟੀਸਪੇਟ ਕਰਨ ਦੀ ਆਗਿਆ ਦਿੱਤੀ ਜਾਵੇ ਜੀ। ਹਾਂਜੀ ਉਹਨਾਂ ਨੇ ਫੇਰ ਪੰਜਾਬ ਸਰਕਾਰ ਨੂੰ ਗੋਲੀ ਜਿਹੜ ਦੇਣੀ ਜੀ ਵੀ ਰਿਪੋਰਟ ਕਰੋ ਜੀ, ਜਵਾਬ ਦਾਖਲ ਕਰੋ ਜੀ, ਜਾਂ ਇੱਦਾਂ ਕਰਕੇ ਹੈਗਾ ਜੀ।
0: ਹੁਣ ਦੀ ਤਾਜ਼ਾ
1: ਫੈਸਲਾ ਨੀ ਲਿਆ,
0: ਹੁਣ ਦੀ ਤਾਜ਼ਾ ਐਗਜ਼ਾਮਪਲ ਹੀ ਲੈ ਲਓ ਆ ਕੇਜਰੀਵਾਲ ਸਾਹਿਬ ਸ਼ਰਮਾ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ।
1: ਤੁਸੀਂ ਇਹ ਦੇਖੋ ਉਹਦੇ ਵਿੱਚ ਬੜਾ ਵਧੀਆ ਸਰ, ਅੱਗੇ ਆਪਾਂ ਉਹਦੀ ਸੈਪਰੇਟ ਖਬਰ ਕਰ ਲਾਂਗੇ ਜੀ। ਉਹ ਤਾਂ ਮਤਲਬ ਜਾਣ ਬੁੱਝ ਕੇ ਇੱਕ ਜਿਹੜਾ ਹੈਗਾ ਆ ਜੱਜ ਨੂੰ ਉਹ ਡਿਫੇਮ ਕਰਨ ਵਾਸਤੇ ਵੀ ਹਾਂ ਜੀ ਉਹਦੀਆਂ ਬਾਹਰ ਵੀਡੀਓ ਚੱਲੀਆਂ ਤੇ ਉਹ ਉਸ ਚੀਜ਼ ਨੂੰ ਅੱਜ ਦਿੱਲੀ ਹਾਈ ਕੋਰਟ ਨੇ ਇਹ ਕਹਿ ਕੇ ਕਿ ਭਾਈ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਡਿਲੀਟ ਕਰਾਈਆਂ ਜਾਣ ਜੀ।
0: ਬਿਲਕੁਲ ਹੈ ਜੀ, ਆ ਗਿਆ ਸੀ ਕੱਲ ਆਇਆ ਸੀ ਹਾਂਜੀ
1: ਹਾਂ ਜੀ। ਸੋ ਇਸ ਕਰਕੇ ਆ ਵੀ ਇੱਥੇ ਜਿਹੜਾ ਆ ਵੀ ਕੋਰਟਾਂ ਜਿਹੜੀਆਂ ਆ ਆਪ ਧਿਰ ਨਹੀਂ ਬਣਨਗੀਆਂ ਜੀ। ਜੇ ਕਿਸੇ ਜਿਹੜਾ ਹੈਗਾ ਤੁਸੀਂ ਇਹ ਦੇਖੋ ਨਾ ਵੀ ਕਿੰਨੀ ਕੁ ਲੋਕੀ ਰਿਸਪੈਕਟ ਕਰਦੇ ਹੈਗੇ ਆ ਜੀ। ਅੱਜ ਨੇ ਜੱਜ ਜਦੋਂ ਦੇਖਿਆ ਵੀ ਮੇਰੇ ਤੇ ਗੱਲ ਆਉਂਦੀ ਹੈਗੀ ਉਹਨੇ ਗਾਂ ਜੱਜ ਦੇ ਉੱਤੇ ਹਾਂਜੀ
0: ਜੀ
1: ਵੀ ਜੇ ਮੈਂ ਪਾਪੀ ਆ ਤੇ ਜਿਹੜਾ ਹੈਗਾ ਬੇਦਾਗ ਤੂੰ ਵੀ ਨਹੀਂ।
0: ਬਿਲਕੁਲ ਹੈ ਜੀ ਜੀ
1: ਹਾਂ, ਤੇ ਇਸ ਕਰਕੇ ਇਹ ਏਦਾਂ ਦਾ ਮਸਲਾ ਹੈਗਾ ਆ ਜੀ। ਉਹ ਹੁਣ ਜਿਹੜਾ ਆ ਹੋ ਸਕਦਾ ਆ ਕਿ ਜਦੋਂ 22 ਤਰੀਕ ਨੂੰ 22 ਅਪ੍ਰੈਲ ਨੂੰ ਉਥੋਂ ਅੰਮ੍ਰਿਤਪਾਲ ਹੋਣੀ ਜਦੋਂ ਜੇਲ ਦੇ ਵਿਚੋਂ ਬਾਹਰ ਨਿਕਲਣ ਤੇ ਪੰਜਾਬ ਪੁਲਿਸ ਜਿਹੜੀ ਆ ਉਹਨਾਂ ਨੂੰ 2-3 ਕੇਸ ਇਹਨਾਂ ਕੋਲ ਪਏ ਹੈਗੇ ਆ ਜੀ। ਉਹ ਗੁਰਪ੍ਰੀਤ ਸਿੰਘ ਹਰੀਨਾ ਵਾਲਾ ਕੇਸ ਹੈਗਾ ਜੀ, ਇੱਕ ਇਹਨਾਂ ਕੋਲ ਇੱਕ ਕੇਸ ਇਹਨਾਂ ਦੇ ਉੱਥੇ ਹੀ ਬਣਿਆ ਹੈਗਾ, ਪਹਿਲਾਂ ਉਹਦੇ ਵਿੱਚ ਅਰੈਸਟ ਪਾਉਣਗੇ ਜੀ ਕਿ ਇਹਨਾਂ ਨੇ ਜੇਲ ਦੇ ਵਿੱਚ ਬੈਠੇ ਬੈਠੇ ਜਿਹੜਾ ਹੈਗਾ ਆ ਵੀ ਇਹਨਾਂ ਕੋਲ ਮੋਬਾਈਲ ਬਰਾਮਦ ਹੋਇਆ ਸੀ ਜਾਂ ਹੋਰ ਚੀਜ਼ਾਂ ਉਹਦੇ ਵਿੱਚ ਜਿਹੜਾ ਡਿਊਟੀ ਸੁਪਰਡੈਂਟ ਜੇਲ ਜਿਹੜਾ ਆ ਉਹਦੇ ਤੇ ਵੀ ਜਿਹੜਾ ਆ ਕਾਰਵਾਈ ਹੋਈ ਆ ਜੀ। ਸੋ ਇਸ ਕਰਕੇ ਉਹ ਕੇਸ ਦੇ ਵਿੱਚ ਉਹਨਾਂ ਦੀ ਅਰੈਸਟ ਪਾ ਕੇ ਤੇ ਉੱਥੇ ਹੀ ਉਹਨਾਂ ਨੂੰ ਰਹਿਣ ਲਈ ਮਜਬੂਰ ਕਰ ਦਿੱਤਾ ਜਾਏ ਜੀ। ਹੁਣ ਭਾਰਤ ਸਾਹਿਬ ਕਾਨੂੰਨ ਤਾਂ ਇਹ ਹੈਗਾ ਗਲਤ, ਜਾਂ ਤਾਂ ਤੁਸੀਂ ਜੇਲ ਦੇ ਵਿੱਚ ਬੈਠੇ ਬੰਦੇ ਨੂੰ ਇਲੈਕਸ਼ਨ ਲੜਨ ਦੀ ਪਰਮਿਸ਼ਨ ਹੀ ਨਾ ਦਿਓ।
0: ਪਰ ਉਹਦੇ ਵਿੱਚ ਸੈਂਸਰ ਜੇ ਉੱਥੇ ਜਾ ਕੇ ਅਰੈਸਟ ਕਰਦੇ ਤਾਂ ਉਸ ਸੂਬੇ ਦੀ ਵੀ ਤਾਂ ਪਰਮਿਸ਼ਨ ਜਾਂ ਪੁਲਿਸ ਥਾਣੇ ਨੂੰ ਨਾਲ ਵੀ ਤਾਂ ਉਹ ਚੀਜ਼
1: ਨਹੀਂ, ਉਹ ਤਾਂ ਸਾਰਾ ਕੁਝ ਤਾਲ ਉਹ ਤਾਂ
0: ਜੀ
1: ਉਹ ਸਰ ਉਹ ਤਾਂ ਜਦੋਂ ਇਹ ਤਾਂ ਹੈ ਹੀ ਏਦਾਂ ਦਾ ਹੈਗਾ ਵੀ ਇਹ ਸਾਰੀਆਂ ਏਜੰਸੀਆਂ ਮਿਲ ਕੇ ਹੀ ਕਰਦੀਆਂ ਜੋ ਕਰਦੀਆਂ ਜੀ
0: ਬਿਲਕੁਲ
1: ਇਹ ਤਾਂ ਸੈਂਟਰ ਹੋਮ ਸੈਂਟਰ ਨੇ ਦੇਖਣਾ ਹੈਗਾ ਆ ਜੀ ਵੀ ਹਾਂ ਜੋ ਇਹਨਾਂ ਦੀ ਰਿਕੁਐਸਟ ਆ ਉਹ ਮੰਨਣੀ ਆ ਕਿ ਡਿਕਲਾਈਨ ਕਰਨੀ ਆ ਜੀ
0: ਜੀ
1: ਉਹ ਜੇ ਮੰਨ ਲੋ ਸੈਂਟਰ ਇਹਨਾਂ ਦੀ ਉਹ ਰਿਕੁਐਸਟ ਜਿਹੜੀ ਆ ਦੂਜੀ ਵੀ ਹਾਂ ਐਨ ਐਸ ਏ ਤਾਂ ਖਤਮ ਹੋ ਗਿਆ ਜੇ ਦੂਜੀ ਰਿਕੁਐਸਟ ਡਿਕਲਾਈਨ ਕਰ ਦਿੰਦੇ ਹੈਗੇ ਆ ਤੇ ਅੰਮ੍ਰਿਤਪਾਲ ਹੁਣੀ ਇੱਥੇ ਆ ਜਾਣਗੇ ਜੀ ਇੱਥੇ ਅਰੈਸਟ ਕਰਕੇ ਲਿਆਉਣਾ ਪਊਗਾ ਭਾਵੇਂ ਜੋ ਮਰਜ਼ੀ ਆ ਜੀ ਜੇ ਸੈਂਟਰ ਨੇ ਕਹਿ ਤਾ ਕਿ ਹਾਂ ਜੀ ਭਾਈ ਉੱਥੇ ਰੱਖ ਲਿਆ ਜਾਵੇ ਜੀ ਤੇ ਉਹ ਉਸ ਕੇਸ ਦੇ ਵਿੱਚ ਅਰੈਸਟ ਪਾ ਲੈਣਗੇ ਜੀ ਮੁੜ ਕੇ ਬਾਅਦ ਦੇ ਵਿੱਚ ਜਦੋਂ ਉਸ ਕੇਸ ਦੇ ਵਿੱਚੋਂ ਜਿਹੜਾ ਇਹ ਜੇ ਬੇਲ ਹੁੰਦੀ ਹੈ ਦਿਸਦੀ ਹੋਊਗੀ ਤੇ ਪੰਜਾਬ ਵਾਲੇ ਕੇਸ ਦੇ ਵਿੱਚ ਅਰੈਸਟ ਪਾ ਲੈਣਗੇ ਜੀ ਦੂਜੇ ਸੋ ਇਸ ਕਰਕੇ ਜਿਹੜਾ ਹੈਗਾ ਇਹ ਟੋਟਲੀ ਡਿਸਕ੍ਰੇਸ਼ਨ ਆਫ ਦਾ ਸੈਂਟਰ ਗੌਰਮੈਂਟ ਐਂਡ ਪੰਜਾਬ ਗੌਰਮੈਂਟ ਆ ਜੀ ਕਿ ਉਹ ਇਹਨਾਂ ਨੂੰ ਇੱਥੇ ਆਉਣ ਦਿੰਦੇ ਆ ਕਿ ਨਹੀਂ ਦਿੰਦੇ ਜੀ
0: ਬਿਲਕੁਲ ਹੈ ਜੀ
1: ਕਿਉਂਕਿ ਇਹਨਾਂ ਨੇ ਦੇਖਣਾ ਹੁੰਦਾ ਆ ਇਹਨਾਂ ਨੇ ਜਸਟਿਸ ਦੇ ਚਸ਼ਮੇ ਨਾਲ ਤਾਂ ਦੇਖਣਾ ਨੀ ਹੁੰਦਾ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਇੰਨੇ ਲੋਕਾਂ ਦੇ ਰੀਪ੍ਰਜੈਂਟੇਟਿਵ ਹੈਗੇ ਆ ਜੀ ਇਲਾਕਾ ਖਾਲੀ ਪਿਆ ਪਰ ਇੱਥੇ ਲੋਕੀ ਸਵਾਲ ਪਤਾ ਕੀ ਕਰਦੇ ਆ
0: ਜੀ
1: ਦੇਖੋ ਆਪੋਜਿਟ ਪਾਰਟੀਆਂ ਜਿਹੜੀਆਂ ਸਵਾਲ ਇਹ ਕਰਦੀਆਂ ਹੈਗੀਆਂ ਵੀ ਜਿਹੜੇ ਇੱਥੇ ਤੁਰੇ ਫਿਰਦੇ ਆ ਇਹਨਾਂ ਨੇ ਕੀ ਸਵਾਲ ਲਿਆ
0: ਬਾਕੀ ਕਰ ਲਿਆ
1: ਇਹਨਾਂ ਨੇ ਕਿੰਨੇ ਕੁ ਕੰਮ ਕਰਾ ਲਏ ਜਿਹੜਾ ਉਹਨੇ ਆ ਕੇ ਕਰ ਲੈਣੇ ਸੀ ਸੋ ਇਸ ਕਰਕੇ ਨੋ ਡਾਊਟ ਜੇ ਉਹ ਪੰਜਾਬ ਚ ਆਉਂਦੇ ਹੈਗੇ ਆ ਤੇ ਇੱਥੇ ਇੱਕ ਜਿਹੜੀ ਹੈਗੀ ਆ ਧਰਮ ਵਾਲੀ ਲਹਿਰ ਜਿਹੜੀ ਆ ਫੇਰ ਚੱਲੇਗੀ ਜੀ ਜਿਹੜਾ ਯੂਥ ਆ ਉਹ ਫੇਰ ਨਾਰੇ ਲਾਉਂਦਾ ਤੁਹਾਨੂੰ ਮਿਲੂਗਾ ਤੇ ਇੱਥੇ ਵਹੀਰਾਂ ਵੇਲੇ ਨਿਕਲਦੀਆਂ ਦਿਸਣਗੀਆਂ ਜੀ ਸੋ ਇਸ ਕਰਕੇ ਉਹ ਇੱਕ ਜਿਹੜਾ ਸੈਪਰੇਸ਼ਨ ਵਾਲਾ ਜਿਹੜਾ ਆ ਇੱਕ ਐਲੀਮੈਂਟ ਜਿਹੜਾ ਆ ਸਾਡੇ ਇੱਥੇ ਜ਼ਿਆਦਾ ਪ੍ਰਵੇਲ ਕਰਦਾ ਪੰਜਾਬ ਦੇ ਵਿੱਚ ਉਹ ਤੁਹਾਨੂੰ ਸੜਕਾਂ ਤੇ ਦਿਸੇਗਾ ਜੀ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਦਿਸਣਗੇ ਜੀ ਕਿਉਂਕਿ ਹਰ ਕਿਸੇ ਨੂੰ ਰੋਕ ਕਿਸੇ ਦੇਖੋ ਬੰਦਾ ਆਪਣਾ ਆਪਣੇ ਆਪ ਦਾ ਹੀ ਰਿਸਪੋਂਸੀਬਲ ਆ ਨਾ ਜੀ ਭੀੜ ਦੇ ਵਿੱਚ ਜਿਹੜਾ ਮਰਜ਼ੀ ਜੋ ਮਰਜ਼ੀ ਕਰਦੇ ਉਹਦਾ ਥੋੜੀ ਰਿਸਪੋਂਸੀਬਿਲਟੀ ਹੋ ਸਕਦੀ ਹੈ ਜੀ
0: ਬਿਲਕੁਲ ਹੈ ਜੀ
1: ਸੋ ਉਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਆ ਮੱਦੇ ਨਜ਼ਰ ਰੱਖਦੇ ਹੋਏ ਤੇ ਹਾਲਾਤ ਦੇ ਮਤਲਬ ਧਿਆਨ ਚ ਰੱਖਦੇ ਹੋਏ ਉਹ ਪੰਜਾਬ ਸਰਕਾਰ ਕਹਿ ਰਹੀ ਹੈਗੀ ਆ ਤੇ ਬਾਕੀ ਜਿਹੜਾ ਆ ਸੈਂਟਰ ਦੀ ਮਰਜ਼ੀ ਹੈਗੀ ਆ ਜੀ
0: ਜੀ ਬਿਲਕੁਲ
1: ਤੇ ਇੱਕ ਇਲੈਕਸ਼ਨ ਡਿਊ ਹੈਗੇ ਆ ਸਾਡੇ ਤੇ ਉਹਦੇ ਕਰਕੇ ਪੋਲੀਟੀਕਲ ਕਲਾਸ ਨੇ ਹਮੇਸ਼ਾ ਹਰ ਇੱਕ ਚੀਜ਼ ਨੂੰ ਵੀ ਉਸ ਐਂਗਲ ਦੇ ਨਾਲ ਹੀ ਦੇਖਣਾ ਹੈਗਾ ਆ ਜੀ ਵੀ ਉਹਦੇ ਵਿੱਚ ਲਾਭ ਤੇ ਹਾਨੀ ਦੇਖਦੇ ਆ ਜੀ ਅਗਲੇ ਜੇ ਇਹਨਾਂ ਨੂੰ ਲਾਭ ਹੁੰਦਾ ਹੋਇਆ ਤੇ ਉਹ ਜ਼ਰੂਰ ਆ ਜਾਣਗੇ ਜੀ ਜੇ ਇਹਨਾਂ ਨੂੰ ਹਾਨੀ ਹੁੰਦੀ ਹੋਈ ਤੇ ਆਪਣਾ ਬੈਸਟ ਐਫਰਟ ਕਰਨਗੇ ਵੀ ਉਹਨਾਂ ਨੂੰ ਸਟੇਟ ਤੋਂ ਦੂਰ ਰੱਖਿਆ ਜਾਵੇ ਜੀ
0: ਬਿਲਕੁਲ ਹੈ ਜੀ
1: ਬਟ ਵਨ ਥਿੰਗ ਇਜ਼ ਸ਼ੋਰ ਕਿ ਵੀ ਐਨਐਸਏ ਜਿਹੜਾ ਹੈਗਾ ਆ ਉਹ ਸਟੇਟ ਦਾ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ ਜੀ
0: ਜੀ ਬਿਲਕੁਲ ਉਹ ਤਾਂ ਕਲੀਅਰ ਕਰ ਹੀ ਦਿੱਤਾ ਕੋਰਟ ਨੇ ਵੀ ਕਰ ਦਿੱਤਾ ਘੱਟੋ ਘੱਟ 33% ਨੀ ਬਣਦੀ ਜੋ ਮੁਲਕ ਦੀ ਆਬਾਦੀ ਦੇ ਹਿਸਾਬ ਦੇ ਨਾਲ ਹੈ 48-49% ਜਿਹੜਾ ਰਾਖਵਾਂਕਰਨ ਮਿਲਣਾ ਚਾਹੀਦਾ ਜੀ
1: ਇਹ ਬਿੱਲ ਲਿਆਉਣ ਦੀ ਲੋੜ ਕੀ ਪੈ ਗਈ ਜੇ ਪਾਰਟੀਆਂ ਇੰਨੀਆਂ ਸਾਰੀਆਂ ਸੰਜੀਦਾ ਹੈਗੀਆਂ ਤੇ ਆਪੇ ਹੀ ਟਿਕਟਾਂ ਦੇ ਦੇਣ ਜੀ ਉਹਨਾਂ ਨੂੰ
0: ਬਿਲਕੁਲ ਰਾਖਵਾਂ ਕਰਨ ਦੀ ਜ਼ਰੂਰਤ ਕੀ ਉਹ ਜਾਤੀਵਾਦ ਦੇ ਵਿੱਚ ਤੁਸੀਂ ਹੋਰ ਵੀ ਵੰਡ ਰਹੇ ਹੋ ਲੋਕਾਂ ਨੂੰ
1: ਬਿਲਕੁਲ ਜੀ ਜਾਤੀਵਾਦ ਚ ਵੰਡ ਰਹੇ ਹੈਗੇ ਆ ਤੁਸੀਂ ਜਿਹੜਾ ਹੈਗਾ ਆ ਆਪਣਾ ਡਿਸਕ੍ਰਿਮੀਨੇਸ਼ਨ ਔਨ ਦੀ ਬੇਸ ਆਫ ਸੈਕਸ ਹੁੰਦਾ ਆ ਜੀ
0: ਜੀ ਬਿਲਕੁਲ ਹੈ ਜੀ
1: ਤੁਸੀਂ ਕਿਉਂ ਕਰਦੇ ਹੈਗੇ ਆ ਤੁਸੀਂ ਇੱਥੇ ਤੱਕ ਕਿਉਂ 33% ਕਿਉਂ ਕਰਦੇ ਹੈਗੇ ਆ ਉਹ ਭਾਵੇਂ 65% ਹੋਣ ਤੁਸੀਂ ਜੋ ਪਾਰਟੀਆਂ ਜਿਹੜੀਆਂ ਹੈਗੀਆਂ 65% ਟਿਕਟਾਂ ਦਿਓ ਬੇਸ਼ੱਕ 70% ਦਿਓ
0: ਦੇਖੋ ਹੁਣ ਬਹੁਤ ਸਾਰੇ ਮੁਲਕਾਂ ਦੀ ਜਿਹੜੀਆਂ PM ਨੇ ਉਹ ਜਿਹੜੀਆਂ ਔਰਤਾਂ ਨੇ ਹੈਗੀਆਂ ਨੇ ਇੱਥੇ ਪੱਛਮੀ ਮੁਲਕਾਂ ਚ ਹੈਗੀਆਂ ਨੇ ਜੀ
1: ਸਰ ਜੇ ਇਹ ਖੈਰ ਖਾ ਹੈਗੇ ਆ
0: ਜੀ
1: ਤੇ ਇਸ ਤਰੀਕੇ ਨਾਲ ਅੱਜ ਨਾ ਇੱਕ ਬਹੁਤ ਵਧੀਆ ਗੱਲ ਜਿਹੜੀ ਹੈਗੀ ਆ ਉਹ ਟਵਾੜਾ ਸਾਹਿਬ ਦੇ ਪ੍ਰੋਗਰਾਮ ਚ ਟਵਾੜਾ ਸਾਹਿਬ ਨੇ ਕਹੀ ਸੀ
0: ਜੀ
1: ਉਹ ਕਹਿੰਦੇ ਵੀ 543 ਤੁਰੇ ਫਿਰਦੇ ਹੈਗੇ ਆ ਇੱਥੇ
0: ਜੀ
1: ਉਹਨਾਂ ਨੇ ਕੀ ਸਵਾਰ ਦਿੱਤਾ ਜਿਹੜਾ ਹੁਣ 815 ਕਰ ਦੇਣੇ ਆ
0: ਜੀ
1: ਜਿਹੜੇ 815 ਕਰਨੇ ਆ ਉਹਨਾਂ ਵਾਸਤੇ ਤੁਹਾਨੂੰ ਫਿਰ ਜਿਹੜਾ ਹੈਗਾ ਆ ਵੀ 300 ਦੀ ਰਿਹਾਇਸ਼ ਵੀ ਉੱਥੇ ਬਣਾਉਣੀ ਪਊਗੀ
0: ਜੀ
1: ਉਹਨਾਂ ਨੂੰ ਸਹੂਲਤਾਂ ਵੀ ਦੇਣੀਆਂ ਪੈਣਗੀਆਂ
0: ਸਿਕਿਉਰਿਟੀ ਵੀ ਦੇਣੀ
1: ਉਹਨਾਂ ਦੀ ਸਿਕਿਉਰਿਟੀ ਵੀ ਦੇਣੀ ਆ ਤੁਸੀਂ ਤੇ ਉਹਨਾਂ ਦੇ ਰਿਟਾਇਰ ਹੋਣ ਤੇ ਉਹਨਾਂ ਨੂੰ ਪੈਨਸ਼ਨ ਵੀ ਦੇਣੀ ਆ ਤੇ ਟੈਕਸ ਪੇਅਰ ਦੇ ਉੱਤੇ ਇੰਨਾ ਬੋਝ ਪਾਉਣ ਦੀ ਲੋੜ ਕੀ ਹੈਗੀ ਆ ਤੁਸੀਂ ਬੜਾ ਵਧੀਆ ਕੰਮ ਤੁਹਾਡਾ ਚਲਾਈ ਜਾਂਦੇ ਪਏ ਆ ਤੁਸੀਂ ਕਿਉਂ ਇਹ ਵੀ ਗਿਣਤੀ ਵਧਾਉਣ ਡੇ ਆ ਜੀ ਇਹਨਾਂ ਦੀ
0: ਜੀ
1: ਸਵਾਲ ਤਾਂ ਠੀਕ ਆ ਜੀ ਵੀ ਇੱਕ ਤੁਸੀਂ ਜਿਹੜਾ ਹੈਗਾ ਆ ਵੀ ਆਪਣੇ ਨਿਆਣੇ ਸੈੱਟ ਕਰਨ ਵਾਸਤੇ ਤੇ ਹਾਂ ਜੀ ਅੱਗੇ ਹੋ ਗਿਆ ਵੀ ਨਾ ਤਾਂ ਪਿਓ ਗੱਡੀ ਛੱਡ ਕੇ ਰਾਜੀ ਆ ਤੇ ਪੁੱਤ ਨੂੰ ਐਡਜਸਟ ਨਹੀਂ ਕਰਦਾ ਤੇ ਇਸ ਕਰਕੇ ਥੋੜੀਆਂ ਸੀਟਾਂ ਵਧਾ ਲਓ ਜੀ
0: ਜੀ
1: ਸੋ ਇਸ ਕਰਕੇ ਆਉਣਾ ਭਾਈ ਸਾਹਿਬ ਆਮ ਬੰਦੇ ਦੀ ਤਾਂ ਇਲੈਕਸ਼ਨ ਪਹੁੰਚ ਤੋਂ ਦੂਰ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਆਉਣਾ ਕਿਹਨੇ ਹੈਗਾ ਜੀ, ਉਹਨਾਂ ਬੰਦਿਆਂ ਨੇ ਹੀ ਆਉਣਾ ਆ ਜੀ ਜਿਹੜਾ ਬੰਦੇ ਪਹਿਲਾਂ ਆਲਰੇਡੀ ਪੋਲੀਟਿਕਸ ਚ ਹੈਗੇ, ਉਹਨਾਂ ਦੀ ਨੈਕਸਟ ਜਨਰੇਸ਼ਨ ਆ ਜਾਊਗੀ ਜੀ। ਤੇ ਜੇ ਦੋਨੇ ਜਾਣੇ ਫਿੱਟ ਹੈਗੇ ਆ ਤੇ ਫਿਰ ਤਾਂ ਅਗਲਿਆਂ ਨੇ ਕਹਿਣਾ ਹੀ ਹੈਗਾ ਵੀ ਹਾਂ ਜੀ ਪਿਓ ਨੂੰ ਇਧਰੋਂ ਖੜਾ ਕਰ ਦਿਓ, ਪੁੱਤ ਨੂੰ ਇੱਥੋਂ ਖੜਾ ਕਰ ਦਿਓ, 300 ਸੀਟ ਵੱਧ ਗਈ ਆ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਇਹਨੂੰ ਵਿਚਾਰਨਾ ਚਾਹੀਦਾ। ਤੁਸੀਂ ਦੇਖੋ ਸਰਕਾਰ ਹੀ ਖਰਚੇ ਤਾਂ ਘਟਾਉਣੇ ਚਾਹੀਦੇ ਹੈਗੇ ਜਿੰਨੇ ਘਟਾ ਸਕਦੇ ਹੋਏ। ਇੱਕ ਬੰਦਾ ਜਿਹੜਾ ਆ ਜੇ 10 ਲੱਖ ਬੰਦੇ ਦੀ ਰਿਪ੍ਰੈਜੈਂਟੇਟਿਵ ਹੈਗਾ ਆ ਤੇ ਉਹਦੇ ਬਿਹਾਫ ਤੇ ਡਿਸੀਜਨ ਲੈ ਸਕਦਾ ਆ ਜੀ, ਤੇ ਉਹ 15 ਲੱਖ ਦਾ ਵੀ ਲੈ ਸਕਦਾ ਤੇ ਉਹ 20 ਲੱਖ ਦਾ ਵੀ ਲੈ ਸਕਦਾ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਹਨਾਂ ਨੇ ਕਿਹੜਾ ਕੱਲੇ ਕੱਲੇ ਦੇ ਘਰ ਜਾ ਕੇ ਭਾਂਡੇ ਮਾਂਜਣੇ ਹੁੰਦੇ ਆ ਜੀ, ਜਿਹੜਾ ਹੈਗਾ ਆ ਇੱਕ ਪੋਲਿਸੀ ਮੈਟਰ ਹੀ ਡਿਸਾਈਡ ਕਰਨਾ ਹੁੰਦਾ ਜੀ।
0: ਬਿਲਕੁਲ ਹੈ ਜੀ।
1: ਤੇ ਪੋਲਿਸੀ ਮੈਟਰ ਜਿਹੜਾ ਹੈਗਾ ਆ ਆਪਣੇ ਉਸ ਏਰੀਏ ਦੇ ਵਾਸਤੇ ਜਿਹੜਾ ਹੈਗਾ ਆ ਉਹ ਡਿਸਾਈਡ ਕਰ ਸਕਦੇ ਹੈਗੇ ਜੀ।
0: ਜੀ।
1: ਸੋ ਇਹ ਮੇਰਾ ਆਪਣਾ ਇਤਰਾਜ ਹੈ ਜੀ ਇਸ ਚੀਜ਼ ਦੇ ਉੱਤੇ ਵੀ ਨਾ ਤਾਂ ਨਵੀਂ ਹੱਦਬੰਦੀ ਦੀ ਲੋੜ ਆ ਤੇ ਨਾ ਜਿਹੜੀਆਂ ਹੈਗੀਆਂ ਇਹ ਜਿਹੜੇ ਆ ਇਹੋ ਜਿਹੇ ਬਿੱਲ ਲਿਆਉਣ ਦੀ ਲੋੜ ਆ। ਜੇ ਤੁਹਾਡੀ ਕੌਂਸ਼ੀਅਸ ਕਲੀਅਰ ਆ ਤੇ ਇਹ ਤਾਂ ਰੂਟੀਨ ਦੇ ਵਿੱਚ ਕੋਰਸ ਆਫ ਲਾ ਹੀ ਹੋਣਾ ਚਾਹੀਦਾ ਹੈਗਾ ਜੀ। ਤੁਸੀਂ ਪਾਰਟੀਆਂ ਆਪਣੀ ਕੋਰਸ ਆਫ ਡਿਸਿਪਲਿਨ ਦੇ ਵਿੱਚ ਹੀ ਲਾਗੂ ਕਰੋ ਜੀ।
0: ਜੀ। ਨਾਲੇ ਉਹਦੇ ਉੱਤੇ
1: ਇਸ ਕਰਕੇ
0: ਨਾਲੇ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਰਾਕਵਾ ਕਰਨ ਉਹ ਚੀਜ਼ਾਂ ਤਾਂ ਖਤਮ ਕਰਨ ਦੀ ਜ਼ਰੂਰਤ ਹੈ। ਪਿਛਲੇ ਸਮਿਆਂ ਦਾ ਜੋ ਰੋਲਾ ਰੱਪਾ ਪਿਆ ਸਾਡਾ ਸਿਸਟਮ ਜਿਹੜਾ ਖਰਾਬ ਗਾ ਤਾਂ ਉਹ ਹੋਇਆ ਹੈ। ਰਾਕਵਾ ਕਰਨ ਕਰਕੇ ਹੀ ਵੱਡਾ ਪੱਧਰ ਦੇ ਉੱਤੇ ਜਿਹੜੀਆਂ ਨੌਕਰੀਆਂ ਜਿਹੜੇ ਲੋਕ ਕਾਬਲ ਨੇ ਉਹਨਾਂ ਨੂੰ ਮਿਲ ਨਹੀਂ ਰਹੀਆਂ ਤੇ ਜਿਹੜੇ ਮਤਲਬ ਕਿ ਵਿਚਾਰੇ ਬਣ ਕੇ ਲਈ ਜਾਂਦੇ ਆ ਜੋਬਾਂ, ਕਿਸੇ ਦੀ ਕੋਈ ਸੜਕ ਹਾਦਸੇ ਚ ਮੌਤ ਹੋ ਗਈ ਉਹਨੂੰ ਸਰਕਾਰੀ ਨੌਕਰੀ ਦੇ ਦਿੱਤੀ ਜਾਂਦੀ ਹੈ, ਪਰ ਉਹਦੀ ਜਿਹੜੇ ਹੋਰ ਜਿਹੜੇ ਨੇ ਜਿਹਨੇ ਪੜ੍ਹ ਕੇ ਆਪਣੀਆਂ ਡਿਗਰੀਆਂ ਕੀਤੀਆਂ ਕਾਬਲੀਅਤ ਹਾਸਲ ਕੀਤੀ ਹੈ ਉਹ ਵਿਚਾਰੇ ਰਹਿ ਜਾਂਦੇ ਆ।
1: ਭਾਰਤ ਸਾਹਿਬ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਇੱਥੇ ਰੂਲ ਕੀਤਾ, ਉਹਨੇ ਮੁਲਕ ਨੂੰ ਵੰਡਿਆ ਜਾਤੀਆਂ ਚ।
0: ਹਾਂਜੀ।
1: ਇਹ ਫਿਰ ਜਿਹੜਾ ਹੈਗਾ ਬਾਕੀ ਪਾਰਟੀਆਂ ਨੇ ਜਿਹੜੀਆਂ ਆਜ਼ਾਦੀ ਤੋਂ ਬਾਅਦ ਜਿਹੜੀਆਂ ਤੁਰੀਆਂ ਆ ਉਹਨਾਂ ਨੇ ਜਿਹੜਾ ਹੈਗਾ ਇਸ ਚੀਜ਼ ਨੂੰ ਕੈਸ਼ ਕੀਤਾ, ਉਹਨਾਂ ਨੇ ਫਿਰ ਪਿਛੜਿਆ ਤੋਂ ਅਤੀ ਪਿਛੜਾ।
0: ਹਾਂਜੀ।
1: ਉਹ ਅਤੀ ਪਿਛੜਾ ਕੀ ਹੋਇਆ ਤੇ ਪਿਛੜਾ ਹੋਇਆ ਅਤੀ ਪਿਛੜਾ ਹੋਇਆ ਉੱਥੇ ਤੱਕ ਲੈ ਗਏ ਜੀ, ਤੇ ਹੁਣ ਘੱਟ ਗਿਣਤੀਆਂ ਹੋ ਗਈਆਂ ਕੁਛ ਇੱਕ ਹੈਗਾ ਆ ਜੀ ਅੱਜ ਵੁਮੈਨ ਤੇ ਰਿਜ਼ਰਵੇਸ਼ਨ, ਇਹ ਰਿਜ਼ਰਵੇਸ਼ਨ ਵਾਲਾ ਕੰਮ ਬੰਦ ਕਰਨਾ ਹੋਣਾ ਚਾਹੀਦਾ। ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ, ਜੇ ਤੁਹਾਡੀ ਇੱਛਾ ਸ਼ਕਤੀ ਹੈਗੀ ਆ ਤੁਸੀਂ ਆਪਣੀ ਜਿਹੜੀ ਪਾਰਟੀ ਦੇ ਵਿੱਚ ਦਿਓ, ਆਪਣੀ ਦੂਜੀਆਂ ਪਾਰਟੀਆਂ ਵੀ ਤੁਹਾਡੇ ਵੱਲ ਦੇਖ ਕੇ ਜਿਹੜਾ ਹੈਗਾ ਆ ਵੀ ਆਪਣੇ ਆਪ ਨੂੰ ਅਮੈਂਡ ਕਰਨਗੀਆਂ ਜੀ।
0: ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਜਾਂ ਫਿਰ ਕਹਿ ਲਓ ਕਿ ਆਪਣੀ ਪਾਰਟੀ ਦਾ ਜਿਹੜਾ ਤੁਹਾਡਾ ਏਜੰਡਾ ਹੈ ਜੋ ਪਾਲਿਸੀ ਹੈ ਉਹਦੇ ਵਿੱਚ ਲਾਗੂ ਕਰੋ ਭਾਈ। ਅਸੀਂ ਘੱਟੋ ਘੱਟ ਨੀ 40% ਮਤਲਬ ਕਿ ਭਾਈ ਅਸੀਂ ਔਰਤਾਂ ਨੂੰ ਸੀਟਾਂ ਦੇਣੀਆਂ ਨੇ, ਇਹਦੇ ਵਿੱਚ ਦੇਸ਼ ਦੇ ਵਿੱਚ ਕਦੋਂ ਤੁਸੀਂ ਲਿਆ ਰਹੇ ਹੋ।
1: ਇਹਨਾਂ ਨੇ ਵਨ ਇਲੈਕਸ਼ਨ ਜਿਹੜਾ ਹੈਗਾ ਆ ਉਹ ਵਨ ਇਲੈਕਸ਼ਨ ਜਿਹੜਾ ਆ ਉੱਥੇ ਤੱਕ ਜਾਣਾ ਆ ਜੀ। ਬਾਕੀ ਇਹ ਸਾਰੇ ਡਿਸੀਜਨ ਜਿਹੜੇ ਹੈਗੇ ਆ ਦੇਸ਼ ਹਿੱਤ ਵਿੱਚ ਨਹੀਂ ਹੁੰਦੇ ਹੁੰਦੇ, ਸਾਰੇ ਜਿਹੜੇ ਹੈਗੇ ਆ ਪੋਲੀਟੀਕਲ ਹਿੱਤ ਵਿੱਚ ਹੁੰਦੇ ਹੁੰਦੇ ਆ ਜੀ। ਇਹ ਇਹ ਵਾਹ ਵਾਹ ਕਰਾਉਣ ਵਾਲੀ ਗੱਲ ਹੈਗੀ ਆ ਕਿ ਹਾਂ ਜੀ ਸਾਡੀ ਵਾਹ ਵਾਹ ਹੋਊਗੀ ਜੀ ਵੀ ਉਹਨਾਂ ਨੇ ਮਹਿਲਾ ਨੂੰ ਇੰਨਾ ਵੱਡਾ ਮਤਲਬ ਜਿਹੜਾ ਰਾਈਟ ਦਿੱਤਾ ਜੀ। ਤੇ ਹੁਣ ਸਿਆਣੇ ਕਹਿੰਦੇ ਘਰ ਦੇ ਵਿੱਚ ਜਿਹੜੀ ਮਹਿਲਾ ਹੁੰਦੀ ਆ ਉਹਨੂੰ ਕਦੀ ਆਪਣਾ ਜਿਹੜਾ ਰਾਈਟ ਨਹੀਂ ਦਿੰਦੇ ਹੈਗੇ ਆ, ਬਾਹਰ ਦੀਆਂ ਮਹਿਲਾਵਾਂ ਦੀ ਬਹੁਤ ਚਿੰਤਾ ਕਰਦੇ ਆ, ਇਹ ਸਾਡੇ ਬੰਦਿਆਂ ਦਾ ਕਰੈਕਟਰ ਆ ਜੀ।
0: ਜੀ ਬਿਲਕੁਲ ਹੈ ਜੀ ਬਿਲਕੁਲ।
1: ਹਾਂਜੀ ਹਾਂਜੀ ਹਾਂਜੀ।
0: ਔਜਲਾ ਸਾਹਿਬ ਕਹਿੰਦੇ ਆ ਹਰ ਮਾਂ ਪਿਓ ਬੱਚੇ ਦੇ ਭਵਿੱਖ ਬਾਰੇ ਸੋਚਦਾ ਰਾਜਨ ਜੀ।
1: ਹਾਂਜੀ ਬਿਲਕੁਲ ਜੀ, ਪੋਲੀਟੀਕਲ ਕਲਾਸ ਵੀ ਜਿਹੜੀ ਹੈਗੀ ਆ ਵੀ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ
0: ਸੋਚਦੀ ਪਈ ਹੈ ਜੀ। ਬਿਲਕੁਲ ਹੈ ਬਿਲਕੁਲ ਹੈ।
1: ਹਾਂਜੀ ਬਾਕੀ ਆ ਸਾਡੇ ਹੈਗੇ ਸਾਡੇ ਪੋਲੀਟੀਕਲ ਲੀਡਰ ਛੜੇ ਛਾਂਟ ਹੈਗੇ ਅੱਜ ਮੋਦੀ ਸਾਹਿਬ ਨੇ ਜਾਂਦੀ ਆ ਉਹਨਾਂ ਦਾ ਜਿਹੜਾ ਹੈਗਾ ਆ ਉਹਨਾਂ ਨੇ ਪੂਰੇ ਰਾਈਟ ਉੱਥੇ ਤੋਂ ਦਿੱਤੇ ਨੀ, ਇੱਥੇ ਬਾਕੀਆਂ ਜਨਾਨੀਆਂ ਨੂੰ ਪੂਰੇ ਰਾਈਟ ਦੇਣ ਨੂੰ ਫਿਰਦੇ ਆ ਜੀ। ਇਹਨਾਂ ਦੇ ਉਥਾਨ ਦੀ ਬਹੁਤ ਚਿੰਤਾ ਹੈਗੀ ਆ ਜੀ, ਉਹਦਾ ਉਥਾਨ ਵਿਚਾਰੀ ਦਾ ਉਹਨੂੰ ਅੱਜ ਤੱਕ ਇਹ ਨੀ ਪਤਾ ਲੱਗਿਆ ਤੇ ਮੈਂ ਮਤਲਬ ਮੇਰਾ ਸਟੇਟਸ ਕੀ ਆ, ਵੈਦਰ ਆਈ ਐਮ ਸਿੰਗਲ ਔਰ ਮੈਰਿਡ ਹੈ ਜੀ।
0: ਬਿਲਕੁਲ ਉਹਨੇ ਤਾਂ ਆਪਣੇ ਬੋਡੀਗਾਰਡ ਵੀ ਲਾਏ ਸੀ ਇਹਨਾਂ ਨੇ ਤਾਂ ਉਹ ਵੀ ਵਾਪਸ ਕਰ ਦਿੱਤੇ ਚੱਕ ਲਿਜੋ ਆਪਣੇ ਆ।
1: ਉਹ ਠੀਕ ਗੱਲ ਹੈਗੀ, ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਫੇਸਬੁੱਕ ਤੇ ਸਟੇਟਸ ਕੀ ਲਾਵਾਂ। ਹਾਂਜੀ
0: ਬਿਲਕੁਲ ਹੈ। ਮੁਕੱਦਰ ਬਾਈ ਜੀ ਕਹਿੰਦੇ ਆ ਸੈਣੀ ਬਾਈ ਜੀ ਜਦੋਂ ਆਪਾਂ ਜਦੋਂ ਖੇਤੀਬਾੜੀ ਦੀ ਗੱਲ ਕਰਦੇ ਸੀ ਫਸਲ ਸਾਂਭਣ ਦੀ ਗੱਲ ਕਰਦੇ ਸੀ ਕਹਿੰਦੇ ਸੈਣੀ ਬਾਈ ਜੀ ਜਦੋਂ ਇਸ ਵਾਰ ਸਰਕਾਰ ਬਣੀ ਨਾ ਉਦੋਂ ਕਰਾਵਾਂਗੇ ਮੈਡਮ ਹਰਸਿਮਰਤ ਕੌਰ ਹੁਣਾਂ ਨੂੰ ਫੂਡ ਪ੍ਰੋਸੈਸਿੰਗ ਦੇ ਯੂਨਿਟ ਲਾਉਣ ਦੇ ਵਾਸਤੇ ਕਹਿੰਦੇ ਬੇਨਤੀ ਕਰਾਂਗੇ ਜੀ।
1: ਜਰੂਰ ਕਰਨੀ ਚਾਹੀਦੀ ਹੈਗੀ ਆ ਜੀ, ਤੁਹਾਡਾ ਰਾਈਟ ਹੈਗਾ ਆ ਤੇ ਉਹਨਾਂ ਨੂੰ ਵੀ ਜਰੂਰ ਕਰਨਾ ਚਾਹੀਦਾ ਹੈਗਾ ਆ ਜੀ। ਸਾਰੇ ਜਿਹੜੇ ਹੈਗੇ ਬੰਦੇ ਪੋਲੀਟਿਕਸ ਚ ਉਹਨਾਂ ਨੂੰ ਆਪਣੀ ਸਟੇਟ ਵਾਸਤੇ ਕੁਛ ਕਰਨਾ ਚਾਹੀਦਾ ਜੀ,
0: ਇਤਿਹਾਸ
1: ਵੀ ਰੱਖਦੇ ਹੈਗੇ ਆ ਜੀ ਜਰੂਰ ਕਰਨਗੇ ਬਾਕੀ ਤੁਹਾਡੀਆਂ ਦੁਆਵਾਂ ਨਾਲ ਹੈਗੀਆਂ, ਅਕਾਲੀ ਦਲ ਜਰੂਰ ਆਊਗਾ ਜੀ
0: ਬਿਲਕੁਲ।
1: ਹਾਂਜੀ ਜਿਹੜੀ ਇਹ ਗੱਲ ਇਹਨਾਂ ਕੋ ਬਰਦਾਸ਼ਤ ਨੀ ਹੋਣੀ ਹੁਣ।
0: ਵੈਸੇ ਤਾਂ ਦੇਖੋ ਸੈਣੀ ਸਾਹਿਬ, ਚਲੋ ਇਹਨਾਂ ਮੁਲਕਾਂ ਦੇ ਵਿਚ ਫਿਰ ਕਹਿਣਾ ਦੋਸਤਾਂ ਨੇ ਕਹਿਣਾ ਕਿ ਅਸੀਂ ਕੰਪੇਅਰ ਕਰਦੇ ਆ, ਪਰ ਇੱਥੇ ਕਿਸਾਨ ਵੀ ਜਿਹੜੇ ਨੇ ਨਾ ਉਹ ਆਪਣਾ ਘੱਟੋ ਘੱਟ ਅਨਾਜ ਜਿਹੜਾ ਉਹ ਆਪ ਸਿਖਾਉਂਦੇ ਆ, ਸਾਰਾ ਕੁਝ ਕਰਦੇ ਆ, ਜਾਂ ਇੱਕ ਐਗਰੀਮੈਂਟ ਉਹਨਾਂ ਦੇ ਹੋਏ ਹੋਏ ਨੇ, ਤਾਂ ਉਹ ਸਾਰੀਆਂ ਚੀਜ਼ਾਂ ਆਪਣੇ ਘੱਟੋ ਘੱਟ ਜੇ ਕਹਿ ਲਓ 100 ਕਿੱਲੇ ਦੇ ਵਿੱਚ ਖੇਤੀ ਕਰਦੇ ਆ, ਤੇ 2-3 ਕਿੱਲੇ ਇੱਦਾਂ ਦੇ ਰੱਖੇ ਹੋਏ ਆ ਜਿੱਥੇ ਉਹ ਆਪਣਾ ਸਾਰਾ ਜਿਹੜਾ ਫਸਲ ਨੂੰ ਸਾਂਭਦੇ ਆ, ਸੁਕਾਉਂਦੇ ਆ, ਉਹਨੂੰ ਪ੍ਰੋਸੈਸ ਕਰਦੇ ਆ, ਫਿਰ ਮੰਡੀਕਰਨ ਕਰਦੇ ਆ ਜੀ ਉਹਦਾ।
1: ਚਲੋ ਠੀਕ ਗੱਲ ਹੈਗੀ ਆ ਜੀ, ਇੱਥੇ ਕਰਦੇ ਹੋਣਗੇ, ਇੱਥੇ ਸਾਡੇ ਕੁਛ ਨੀ ਕਰਦੇ, ਮੰਡੀਆਂ ਚ ਬੈਠੇ ਕਈ ਦਿਨ ਹੋ ਗਏ ਆ ਜੀ, ਅਜੇ ਤੱਕ ਫਸਲ ਤੁਲ ਨਹੀਂ ਹੋਈ। ਹਾਂਜੀ ਸਾਡੇ ਇਹ ਹੈਗਾ ਆ ਜੀ ਭਾਈ, ਉਹ ਕਹਿੰਦੇ ਨੀ ਬੂਹੇ ਆਈ ਜੰਜ ਤੇ ਬਿਨੋ ਕੁੜੀ ਦੇ ਕੰਨ ਤੇ, ਉਹ ਸਾਡਾ ਹਿਸਾਬ ਆ, ਸਾਡੇ ਕੋਲ ਹੈਗਾ ਆ ਬਾਰਦਾਨਾ ਹੀ ਨੀ ਆਇਆ ਕਈ ਦਿਨ ਦੀ, ਤੇ ਹੁਣ ਕਹਿੰਦੇ ਹੈਗੇ ਆ ਵੀ ਅਜੇ ਲਿਫਟਿੰਗ ਦਾ ਕੰਮ ਨੀ ਹੋ ਰਿਹਾ ਜੀ, ਤੇ ਬੇਚਾਰੇ ਉਹ ਮੰਡੀਆਂ ਦੇ ਵਿਚ ਜਿਹੜੇ ਕਿਸਾਨ ਬੈਠੇ ਉਹਨਾਂ ਬਾਰੇ ਸੋਚੋ ਜੀ, ਸਾਡੇ ਵੀ ਲਾਈਟ ਨੀ ਆਈ ਅਜੇ ਤੱਕ, 10:30 ਦੀ ਜਗ੍ਹਾ ਹੁਣ 11:30 ਕਹਿੰਦੇ ਆਉਣੀ ਆ ਜੀ, ਤੇ ਹੁਣ ਦੇਖਦੇ ਹੈ ਬਾਕੀ ਨਹੀਂ ਤਾਂ ਫਿਰ ਬਸ ਇਸੇ ਆਸ ਦੇ ਵਿਚ ਹੀ ਟਾਈਮ ਕਰੀ ਜਾਂਦੇ ਭਾਰੇ
0: ਸਾਹਿਬ। ਏਦਾਂ ਕਰੋ ਤਲਵਾੜੇ ਡੈਮ ਨੂੰ ਕੁੰਡੀਆਂ ਪਾਲੋ ਸਿੱਧੀਆਂ ਤੁਹਾਡੇ ਲੱਗ ਕੇ,
1: ਮੈਨੂੰ ਲੱਗਦਾ ਡੈਮ ਹੀ ਉਹ ਕਹਿੰਦੇ ਰਹਿ ਗਏ BBMB ਨੇ, ਉੱਥੇ BBMB ਦਾ ਹੀ ਕੰਟਰੋਲ ਆ ਨਾ ਜੀ, ਉੱਥੇ ਤਾਂ ਸਾਡਾ ਬੰਦਾ ਹੀ ਨੀ ਰਹਿਣ ਦਿੱਤਾ ਜੀ ਅਗਲਿਆਂ ਨੇ ਕੋਈ, ਤੋ ਇਸ ਕਰ
0: ਜੀ ਬਿਲਕੁਲ
1: ਠੀਕ ਹੈ ਭਾਰੇ ਸਾਹਿਬ,
0: ਸ਼ੁਕਰੀਆ ਜੀ,
1: ਥੈਂਕ ਯੂ ਜੀ, ਸ਼ੁਕਰੀਆ ਸਮਾਂ ਦੇਣ ਲਈ, ਧੰਨਵਾਦ ਜੀ,
0: ਥੈਂਕ ਯੂ ਜੀ, ਰੋਸ਼ਨੀ ਪਾਉਣ ਲਈ। ਲੋ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਆਪਣੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। ਅਗਲੀ ਲਾਈਨ ਦੇ ਉੱਤੇ ਮੁਕੱਦਰ ਬਾਈ ਜੀ ਜੁੜੇ ਆ, ਤੇ ਆਪਾਂ ਨਾਵਲ ਦੀ ਅੱਜ ਸਮਾਪਤੀ ਕਰਨੀ ਹੈ, ਤੇ ਉਹਦੇ ਵੱਲ ਨੂੰ ਵੀ ਵੱਧਦੇ ਆ ਹੌਲੀ ਹੌਲੀ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਹਾਂ ਜੀ, ਨਹੀਂ ਆਵਾਜ਼ ਠੀਕ ਨੀ ਉਹਦੀ, ਏਦਾਂ ਲੱਗਦਾ ਜਿੱਦਾਂ ਤੁਸੀਂ ਕਿਤੇ ਬੜੇ ਹੋਏ ਹੋ ਕਿਤੇ ਡੂੰਗੀ ਜਗ੍ਹਾ ਦੇ ਵਿਚ, ਖੂਹ ਚ ਕਹਿ ਲੋ।
4: ਹੁਣ
0: ਠੀਕ ਆ ਜੀ, ਹਾਂਜੀ
4: ਹੁਣ ਠੀਕ ਆਉਂਦੀ ਕਿ ਹੁਣ ਵੀ ਨੀ ਆਉਂਦੀ?
0: ਨਹੀਂ ਨਹੀਂ ਹੁਣ ਵਧੀਆ, ਹਾਂਜੀ ਜੀ ਕੰਟੀਨਿਊ ਪਲੀਜ਼।
4: ਅੱਛਾ ਅੱਛਾ, ਉਹ ਮੈਂ ਤਾਂ ਐ ਕਹਿੰਦਾ ਸੀ, ਇੱਕ ਤਾਂ ਸੈਣੀ ਬਾਈ ਜੀ ਨੇ ਬਹਾਨਾ ਲਾਇਆ ਲਾਈਟ ਦਾ,
0: ਹਾਂਜੀ
4: ਲਾਈਟ ਨੀ ਆਉਂਦੀ ਪਈ, ਤੇ ਉਹ ਨਾ ਇੱਕ ਇਹਨਾਂ ਨੇ ਕਿਹਾ ਸੀ ਸ਼ਾਇਦ ਕਮੈਂਟ ਚ ਦੱਸ ਦੇਣਗੇ, ਮੈਨੂੰ ਹੁਣ ਚੇਤਾ ਭੁੱਲ ਗਿਆ, ਉਹ ਅਸਲ ਚ ਹੈ ਤਾਂ ਠੇਠ ਸਾਡੇ ਪੰਜਾਬੀ ਸ਼ਬਦ ਹੀ ਨੇ ਉਹ, ਜਿਹੜਾ ਗਿੱਟਿਆਂ ਚ ਵੱਜਦਾ ਹੁੰਦਾ ਜਦੋਂ ਬੰਦਾ ਤੁਰਦਾ ਨਾ,
0: ਹਾਂਜੀ
4: ਉਹ ਪਾਇਆ ਹੁੰਦਾ ਮਗਰ, ਆਪਣਾ ਬਲਦਾਂ ਦੇ ਵੀ ਮਗਰ ਪਾਇਆ ਹੁੰਦਾ ਸੀ, ਮੈਨੂੰ ਹੁਣ ਚੇਤਾ ਆਉਂਦਾ ਨੀ ਪਿਆ ਇਸ ਟਾਈਮ, ਜਦੋਂ ਜ਼ਿਆਦਾ ਤੇਜ਼ ਤੁਰਦੇ ਸੀ ਨਾ ਬਲਦ,
0: ਹਾਂਜੀ
4: ਤੇ ਉਹ ਫਿਰ ਗਿੱਟਿਆਂ ਚ ਵੱਜਦਾ ਸੀ ਤੇ ਬਲਦ ਹੌਲੀ ਹੋ ਜਾਂਦੀ ਸੀ।
0: ਅੱਛਾ ਜੀ,
4: ਉਹ ਮੈਨੂੰ ਤਾਂ ਇਹੀ ਸ਼ੱਕ ਹੈ ਵੀ ਉਹ ਗਿੱਟਿਆਂ ਚ ਵੱਜਿਆ ਲੱਗਦਾ ਵੀ, ਉਹ ਜਦੋਂ ਪ੍ਰੋਗਰਾਮ ਥੋੜਾ ਜਿਹਾ ਰੁਕਿਆ ਨਾ ਵਿੱਚ,
0: ਥੋੜਾ ਜਿਹਾ ਉਧਰ ਕਹਿੰਦੇ ਲਾਈਟ ਵੀ ਹੈ ਨੀ ਨਾਲ, ਫਿਰ ਉਹ ਇੰਟਰਨੈਟ ਦੀ ਵੀ ਪ੍ਰੋਬਲਮ ਹੈ।
4: ਉਹ ਨਹੀਂ ਅਸਲ ਚ ਬਾਬਿਓ, ਹੁਣ ਦੇਖੋ ਸਰਕਾਰ, ਅਸੀਂ ਜੇ ਹੁਣ ਸਾਡੀ ਸਰਕਾਰ ਤੇ ਅਸੀਂ ਇਹੀ ਕਵਾਂਗੇ, ਸਾਡੀ ਸਰਕਾਰ ਦੇ ਖਿਲਾਫ਼ ਬੋਲਣਾ ਹੈ, ਉਹਨਾਂ ਤੋਂ ਹੀ ਲਾਈਟ ਭਾਲਣੀ ਹੈ, ਹੈ ਇਹ ਕਿਵੇਂ ਹੋ ਸਕਦਾ? ਉਹੀ ਗੱਲ ਹੈ, ਨਾਲੇ
0: ਇੰਨਾ ਕੁ ਤਾਂ ਰੰਗ ਵੈਸੇ ਦਿਖਾਉਣਾ ਹੀ ਸੀਗਾ, ਕਿਉਂਕਿ ਟਾਂਡੇ ਹੋ ਕੇ ਦਸੂਹੇ ਆ ਕੇ ਡੀਹਾ ਕਹਿੰਦੇ ਜੀ ਆਪਣੇ ਸੈਣੀ ਸਾਹਿਬ ਨੇ ਲਿਖਿਆ, ਜਿਹੜੀ ਤੁਸੀਂ ਕਹਿੰਦੇ ਆ ਬਲਦਾਂ ਦੇ ਗਿੱਟਿਆਂ ਤੇ ਬੰਨਿਆ ਹੁੰਦਾ ਸੀ ਡੀਹਾ, ਡੀਹਾ ਲਿਖਿਆ,
4: ਹਾਂ
0: ਨਹੀਂ ਉਹ ਕਹਿੰਦੇ ਭਾਈ ਬਿਲਕੁਲ ਠੀਕ ਹੈ, ਸੋਚਦੇ ਆ ਮੁਕੱਦਰ ਵੀਰ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ,
4: ਹਾਂ ਜੇ ਹੁਣ ਲਾਈਟ ਨਾ ਆਵੇ ਹੁਣ ਪਰਿਵਾਰ ਤੇ ਗਾਲਾਂ ਦਊਗਾ ਨਾ ਵੀ ਕਿਉਂ ਨੀ ਆਉਂਦੀ ਪਈ, ਉਹੀ ਗੱਲ ਸਾਡੇ ਕੋਲ ਤਾਂ ਚਲੋ ਦਿਨੇ ਘੱਟ ਲੱਗਦਾ ਵੇਖ ਲੋ ਵੀ ਹੁਣ ਆ ਗਈ
0: ਜੀ,
4: ਹੁਣ ਚਲੋ ਠੀਕ ਠਾਕ ਜੀ ਚੱਲੀ ਜਾਂਦੀ, ਤੇ ਜੇ ਹੁਣ ਤੁਸੀਂ ਐ ਸਾਰਾ ਦਿਨ ਬਿਆਨਬਾਜ਼ੀਆਂ ਕਰੀ ਜਾਓਗੇ ਵੀ ਸਾਡੇ ਉਹੀ ਗੱਲ,
0: ਤੁਸੀਂ ਭਾਈ ਰਹਿੰਦੇ ਹੋ, ਤੁਸੀਂ ਰਹਿੰਦੇ ਹੋ ਮਾਨ ਸਾਹਿਬ ਦੇ ਇਲਾਕੇ ਦੇ ਵਿਚ, ਇੰਨਾ ਵੀ ਤਾਂ ਫਰਕ ਪੈਂਦਾ ਹੈ ਨਾ,
4: ਪੈਂਦਾ ਜੀ ਪੈਂਦਾ ਹੁਣ ਜੇ ਇੰਨਾ ਮਹੀਨਾ ਫਰਕ ਪਊ ਤਾਂ ਫਿਰ ਹੋਰ ਕਦੇ ਪਊਗਾ
0: ਜੀ
4: ਸਰ ਫਿਰ ਸਾਨੂੰ ਐਲ ਐਮ ਏ ਬਣਾਉਣ ਦਾ ਫਾਇਦਾ ਕੀ ਹੋਇਆ ਜੀ ਤੇ ਮੁੱਖ ਮੰਤਰੀ ਬਣਾਉਣ ਦਾ ਕੀ ਫਾਇਦਾ
0: ਐਲ ਐਮ ਏ ਸਾਹਿਬ
4: ਇਸ ਕਰਕੇ ਉਹ ਪ੍ਰੋਗਰਾਮ ਤਾਂ ਕੱਟਿਆ ਸੀ ਵੀ ਲਾਈਟ ਹੈ ਨੀ ਸੀ ਤੇ ਉਹ ਡੇਹਾ ਵੱਜਿਆ ਗਿੱਟਿਆਂ ਚ ਵੀ ਭਾਈ ਉਧਰੋਂ ਲਾਈਟ ਨੀ ਹੈਗੀ ਉਧਰੋਂ ਫਿਰ ਤੁਸੀਂ ਬਿਆਨਬਾਜ਼ੀਆਂ ਤੇ ਬਿਆਨਬਾਜ਼ੀਆਂ ਕਰੀ ਜਾਂਦੇ ਹੋ ਹੈ ਰਾਤ ਹੀ ਨਾ ਆਵੇ
0: ਬਿਲਕੁਲ
4: ਉਹ ਫਿਰ ਥੋੜਾ ਜਿਹਾ
0: ਵਕੀਲ ਆ ਬਿਜਲੀ ਮਹਿਕਮੇ ਚ ਲੱਗੇ ਹਾਂਜੀ ਮੁਕੰਦਰ ਜੀ ਕਹਿੰਦੇ ਪੂਰਾ

0: ਦੇ ਆਉਣੀ ਹੈ ਜੀ, ਫਲਾਣੇ ਦੀ ਇੰਨਾ ਘੱਟ ਹੈ ਜੀ, ਹੈਂ ਜਿਵੇਂ ਸ਼ਮੀ ਬਾਈ ਜੀ ਕਹਿੰਦੇ ਹੁੰਦੇ ਵੀ ਉਹ ਹਰਿਆਣੇ ਵਾਲੀ ਬੱਸ ਦੇ ਪਿੱਛੇ ਲਿਖਿਆ ਹੁੰਦਾ ਵੀ ਯੂ ਤੋਂ ਨਿਊ ਐ ਚੱਲੇਗੀ ਭਾਈ, ਭਾਵੇਂ ਜੋ ਮਰਜ਼ੀ
1: ਬਿਲਕੁਲ।
0: ਇਸ ਕਰਕੇ ਤੁਸੀਂ ਬਿਆਨਬਾਜ਼ੀਆਂ ਘੱਟ ਕਰੋ, ਤੇ ਜੇ ਆਨੰਦ ਲੈਣਾ ਮਾੜਾ ਮੋਟਾ ਕੋਈ ਪੱਖੇ ਦਾ ਤੇ ਲਾਈਟ ਦਾ ਤੇ ਫਿਰ ਤਾਂ ਠੀਕ ਹੈ, ਨਹੀਂ ਜੇ ਫਿਰ ਡੇਹਾ ਵੱਜਦਾ ਹੀ ਰਹਿਣਾ
1: ਜੀ।
0: ਤੇ ਇਸ ਕਰਕੇ ਇੱਕ ਤਾਂ ਬੇਨਤੀ ਇਹ ਸੀ ਮੇਰੀ,
1: ਬਿਲਕੁਲ,
0: ਤੇ ਦੂਜੀ ਬੇਨਤੀ ਇਹ ਸੀ ਵੀ ਹੁਣ ਇੱਕ ਤਾਂ ਫਿਰ ਗੱਲ ਭੁੱਲ ਜਾਂਦੀ, ਆ ਜਿਹੜਾ ਚੱਲਦਾ ਪਿਆ ਸੀ ਨਾ ਪ੍ਰੋਗਰਾਮ ਤੁਹਾਡਾ, ਜਿਹੜੀਆਂ ਗੱਲਾਂ ਬਾਤਾਂ ਸੈਣੀ ਬਾਈ ਜੀ ਕਰਦੇ ਸੀ, ਮੈਨੂੰ ਨਾ ਇੱਕ ਕੋਈ ਇਹਨਾਂ ਦੀ ਗੱਲ ਮੈਨੂੰ ਖਾਸ, ਮੈਂ ਜਿਹਦੇ ਵਾਸਤੇ ਫੋਨ ਕੀਤਾ ਸੀ ਮੈਨੂੰ ਧਿਆਨ ਆਈ ਤਾਂ ਹੁਣ ਮੇਰੇ ਦਿਮਾਗ ਚੋਂ ਨਿਕਲ ਗਈ ਸੀ ਗੱਲ, ਉਹੀ ਗੱਲ ਮੈਂ ਇਸੇ ਕਰਕੇ ਫੋਨ ਕੀਤਾ ਸੀ।
1: ਰਾਖਵਾਂ ਕਰਨ
0: ਉਹ ਗੱਲ ਕਰਦੇ ਪਏ ਸੀ, ਰਾਖਵਾਂ ਕਰਨ ਦੀ ਵੀ ਕਰਦੇ ਪਏ ਸੀ,
1: ਯੂਕਰੇਨ ਦੀ ਗੱਲ ਕਰਦੇ ਸੀ ਛੰਮੀ ਆਪਣੇ,
0: ਰਾਖਵਾਂ ਕਰਨ ਦੀ ਗੱਲ ਕਰਦੇ ਪਏ ਸੀ, ਉਹਨਾਂ ਚ ਨਾ ਇਹਨਾਂ ਨੇ ਕੋਈ ਗੱਲ ਕੀਤੀ ਸੀ, ਮੈਂ ਉਸੇ ਕਰਕੇ ਫੋਨ ਕੀਤਾ ਸੀ, ਹੁਣ ਮੇਰੇ ਭੁੱਲ ਗਈ ਜੀ, ਮੈਂ ਉਹ ਡੇਹੇ ਦੇ ਚੱਕਰ ਚ ਪੈ ਗਿਆ।
1: ਚਲੋ ਦੁਬਾਰਾ ਕਰ ਲਿਓ ਜਦੋਂ ਯਾਦ ਆ ਗਈ।
0: ਹਾਂ ਉਹ ਮੈਂ ਉਹ ਸਪੈਸ਼ਲ ਮੈਂ ਉਸੇ ਕਰਕੇ ਕੀਤਾ ਸੀ ਫੋਨ, ਤਾਂ ਖਰ ਇਹਨਾਂ ਨੇ ਕੋਈ ਗੱਲ ਕੀਤੀ ਸੀ
1: ਜੀ।
0: ਚਲੋ ਬਾਕੀ ਹੈ ਤਾਂ ਬਾਈ ਜੀ ਸਿਆਸਤ ਅਸਲ ਚ ਇਹ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਜੀ, ਲੇਡੀਜ਼ ਨੂੰ ਕਿੰਨਾ ਕੁ ਉਹ ਸੱਚ ਮੈਨੂੰ ਯਾਦ ਆ ਗਈ, ਚਲੋ ਲੇਡੀਜ਼ ਦੀ ਗੱਲ ਤੋਂ ਹੀ
1: ਜੀ,
0: ਉਹ ਸੈਣੀ ਬਾਈ ਜੀ ਕਹਿੰਦੇ ਵੀ ਕਾਂਗਰਸ ਨੇ ਕਹਿੰਦੇ ਵੀ ਆਪਣਾ ਜਦੋਂ ਇਹਨਾਂ ਦੀ ਪਾਵਰ ਆਈ 47 ਤੋਂ ਬਾਅਦ ਇਹਨਾਂ ਨੇ ਜਾਤੀਆਂ ਚ ਵੰਡਿਆ
1: ਜੀ,
0: ਇਹ ਅਸਲ ਚ ਮੈਂ ਉਸੇ ਕਰਕੇ ਹਾਂ ਮੈਨੂੰ ਧਿਆਨ ਆ ਗਈ, ਉਹ ਅਸਲ ਚ ਬਾਈ ਜੀ ਉਹ ਨਹੀਂ ਸੀ, ਚਲੋ ਮੈਂ ਕਹਿੰਦਾ ਨਹਿਰੂ ਨੇ ਜਿੰਨਾ ਇਹ ਅਪਖੰਡਵਾਦ ਤੇ ਦੂਜੇ ਤੀਜੇ ਨੂੰ ਭੰਡਿਆ, ਮੈਂ ਕੋਈ ਕਾਂਗਰਸ ਦਾ ਸਪੋਰਟਰ ਨੀ ਹੈਗਾ ਜੀ, ਮੈਂ ਕਦੇ ਵੋਟ ਵੀ ਨੀ ਪਾਈ ਐਵੇਂ ਕਵਾਂ
1: ਜੀ,
0: ਚਲੋ ਉਹ ਇੱਕ ਹੋ ਜਾਂਦੀ ਗੱਲ, ਪਰ ਉਹ ਇਹਨਾਂ ਨੇ ਨਹਿਰੂ ਹਰਾਂ ਨੇ ਜਿੰਨਾ ਇਹਨਾਂ ਨੇ ਉਹੀ ਗੱਲ ਹੈ ਡਿਸਕਵਰੀ ਆਫ ਇੰਡੀਆ ਤਾਂ ਉਹ ਟਵਾਣਾ ਸਾਹਿਬ ਵੀ ਕਿੰਨੀ ਵਾਰੀ ਜ਼ਿਕਰ ਕਰ ਲਿਆ ਉਹਨਾਂ ਨੇ
1: ਜੀ,
0: ਅਸਲ ਚ ਜਿਹੜੀ ਉਹ ਮਨੂ ਸਮ੍ਰਿਤੀ ਹੈ ਉਹ ਜੋ ਕੁਛ ਉਹਦੇ ਵਿੱਚ ਇਹ ਤਾਂ ਸਾਰਾ ਸਾਰਾ ਕੁਛ ਉਹ ਜਾਤੀਆਂ ਜਾਂ ਦੂਜੀਆਂ ਤਾਂ ਬੜਾ ਟਾਈਮ ਪਹਿਲਾਂ ਦੀਆਂ ਨੇ ਜੀ, ਸੈਣੀ ਬਾਈ ਜੀ ਨੇ ਤਾਂ ਉਹ ਜ਼ਿਕਰ 47 ਤੋਂ ਪਹਿਲਾਂ ਤੇ ਉਹ ਸਾਰਾ ਚਲੋ ਕਈ ਵਾਰੀ ਹੋ ਜਾਂਦਾ, ਮੈਂ ਇਹ ਨੀ ਕਹਿੰਦਾ ਵੀ ਜਾਣ ਬੁੱਝ ਕੇ ਕਿਹਾ ਵੀ ਉਹ ਇੱਕ ਹੋ ਜਾਂਦਾ, ਜਿਵੇਂ ਦੀ ਸਿਆਸਤ ਕੋਈ ਕਰਦਾ ਹੋ ਸਕਦਾ ਵੀ ਉਹ ਸਿਆਸਤ ਨੂੰ ਅੱਗੇ ਲੈ ਕੇ ਵਧੇ, ਉਹ ਵੀ ਉਹ ਜਾਤ ਪਾਤ ਦੇ ਆਧਾਰ ਤੇ,
1: ਉਹ ਵੀ ਮੁਕੱਦਰ ਜੀ ਮੈਂ ਸੋਚਦਾ ਸੀ ਕਿਉਂਕਿ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਨਾ, ਸਾਡੇ ਆਲੇ ਤਾਂ ਇੱਥੇ ਮੰਗੀ ਜਾਂਦੇ ਨੇ ਕੈਨੇਡਾ ਦੇ ਵਿੱਚ ਵੀ ਭਾਈ ਕੋਲਮ ਪਾਓ ਫਾਰਮਾਂ ਦੇ ਵਿੱਚ ਜਾਤ ਲਿਖਣੀ ਚਾਹੀਦੀ ਹੈ ਉੱਤੇ, ਉਹ ਲੱਗਦਾ ਕਿ ਉਸ ਸਮੇਂ ਦੇ ਵਿੱਚ ਲੋਕ ਜਾਂ ਉਹ ਪੋਲੀਟੀਕਲ ਪੱਤਾ ਤਾਂ ਚਲੋ ਚੱਲਿਆ ਹੀ ਚੱਲਿਆ ਹੋਊਗਾ, ਕਿਤੇ ਨਾ ਕਿਤੇ ਲੋਕਾਂ ਦੀ ਮਾਨਸਿਕਤਾ ਵੀ ਉਸ ਹਿਸਾਬ ਦੇ ਨਾਲ, ਜਾਂ ਬਾਬਾ ਅੰਬੇਦਕਰ ਉਹਨਾਂ ਦੀ ਗੱਲ ਆਉਂਦੀ ਜਿਹਨਾਂ ਨੇ ਸੰਵਿਧਾਨ ਲਿਖਿਆ, ਤਾਂ ਉਹਨਾਂ ਨੇ ਇਸ ਚੀਜ਼ ਨੂੰ ਕੁਝ ਸਮੇਂ ਦੇ ਲਈ ਲਾਗੂ ਕੀਤਾ ਸੀ ਪਰ ਉਹ ਪੱਕੇ ਤੌਰ ਦੇ ਉੱਤੇ ਰਹਿ ਗਈ ਸਾਰੀ ਜੀ।
0: ਨਹੀਂ ਨਹੀਂ ਉਹ ਗੱਲ ਤੁਹਾਡੀ ਠੀਕ ਹੈ, ਜਿਹੜੀ ਤੁਸੀਂ ਗੱਲ ਕਹਿੰਦੇ ਪਏ ਸੀ ਨਾ ਭਾਰਤ ਬਾਈ ਜੀ ਵੀ ਜਿਨ੍ਹਾਂ ਨੇ ਨੰਬਰ ਵਧੀਆ ਲਏ ਹੁੰਦੇ ਨੇ ਵੀ ਉਹ ਵੀ ਤੁਸੀਂ ਸ਼ਬਦ ਦਾ ਜ਼ਿਕਰ ਕੀਤਾ ਵੀ ਉਹ ਵਿਚਾਰੇ ਰਹਿ ਜਾਂਦੇ ਨੇ
1: ਜੀ, ਬਿਲਕੁਲ
0: ਉਹਦੇ ਚ ਕੋਈ ਸ਼ੱਕ ਨੀ ਹੈਗਾ,
1: ਨਾਲੇ ਉਹਦੇ ਕਰਕੇ ਵੀ ਤਾਂ ਸਾਡਾ ਜਿਹੜਾ ਸਿਸਟਮ ਵੀ ਤਾਂ ਫੇਲੀਅਰ ਤਾਂ ਹੀ ਹੋ ਰਿਹਾ ਨਾ, ਹੁਣ ਜਿੱਥੇ ਸਾਨੂੰ ਇੰਜੀਨੀਅਰ ਦੀ ਲੋੜ ਆ ਤੇ ਉੱਥੇ ਅਸੀਂ ਭਾਈ ਕੋਈ ਮਤਲਬ ਕਿ ਨਲਕੇ ਲਾਉਂਦਾ ਜਾਂ ਟੂਟੀ ਲਾਉਂਦਾ ਜਾਂ ਕੁਝ ਕਿਸੇ ਤਰ੍ਹਾਂ ਦਾ ਵੀ ਹੋਰ ਕਾਜ ਕਰਦਾ, ਉੱਥੇ ਉਹਨੂੰ ਜੋਬ ਕਿੱਦਾਂ ਨਿਭਾ ਲੇਗਾ ਜੀ ਆਪਣੀ, ਇੱਕ ਤਰਸ ਦੇ ਆਧਾਰ ਦੇ ਉੱਤੇ ਜੇ ਜੋਬ ਦੇ ਦਿੰਦੇ ਆ ਉਹਨਾਂ ਨੂੰ।
0: ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਭਾਰਤ ਬਾਈ ਜੀ, ਪਰ ਇਹਦਾ ਜਿਹੜਾ ਦੂਜਾ ਪੱਖ ਹੈ ਨਾ ਜੀ, ਤੁਸੀਂ ਇਹ ਵੀ ਤਾਂ ਸੋਚੋ ਨਾ
1: ਜੀ,
0: ਉਹਨਾਂ ਨਾਲ ਜਿਹੜੀ ਆਪਣਾ ਵਿਤਕਰਾ ਉਹਨਾਂ ਨਾਲ ਇੰਨਾ ਹੋਇਆ ਨਾ ਜੀ, ਵੀ ਉਹਨਾਂ ਨੂੰ ਤਾਂ ਰੱਬ ਦਾ ਨਾਂ ਵੀ ਸੁਣਨ ਦਾ ਅਧਿਕਾਰ ਨੀ ਸੀ ਹੈਗਾ, ਉਹਨਾਂ ਦੇ ਕੰਨਾਂ ਚ ਕਹਿੰਦੇ
1: ਸਿੱਕੇ ਢਾਲ
0: ਪਾ ਦਿੱਤੇ ਜਾਂਦੇ ਸੀ, ਤੁਸੀਂ ਦੇਖੋ ਨਾ ਵੀ ਜਦੋਂ ਇੱਥੋਂ ਤੱਕ ਮੰਨ ਲਓ ਕਿਸੇ ਵੀ ਮੰਨ ਲਓ ਮਨੁੱਖ ਨਾਲ, ਮੈਂ ਜਾਤ ਪਾਤ ਦਾ ਨਾਂ ਨੀ, ਜਦੋਂ ਉਹਨਾਂ ਨਾਲ ਇੰਨਾ ਵਿਤਕਰਾ ਹੋਇਆ ਹੋਵੇ ਤੇ ਉਹਨਾਂ ਨੂੰ ਆਪਣੇ ਅੱਜ ਵੀ ਤੁਸੀਂ ਦੇਖੋ ਨਾ, ਹੁਣ ਵੀ ਘੋੜੀ ਚੜਨ ਤੋਂ ਕਿਸੇ ਨੇ ਮੁੱਛ ਰੱਖ ਲਈ ਉਹਦੇ ਤੋਂ, ਤੇ ਉਹ ਹੈ ਤਾਂ ਸਾਡੇ ਵਰਗੇ ਇਨਸਾਨ ਨੇ ਨਾ ਜੀ,
1: ਬਿਲਕੁਲ ਬਿਲਕੁਲ,
0: ਮੈਂ ਅੱਜ ਵੀ ਕਹਿੰਦਾ ਵੀ ਉਹਨਾਂ ਨਾਲ ਉਹ ਬੇਵਕੂਫ ਉਹ ਅੱਜ ਵੀ ਏਡੇ ਨੇ, ਉਹ ਕਿਉਂਕਿ ਵੱਡੀ ਗਿਣਤੀ ਉਹਨਾਂ ਦੀ ਹੈ, ਉਹ ਫਿਰ ਵੀ ਧਰਮ ਦੇ ਆਧਾਰ ਤੇ ਵੰਡ ਕੇ ਫਿਰ ਵੋਟਾਂ ਪਾ ਜਾਂਦੇ ਨੇ ਇਹਨਾਂ ਨੂੰ, ਜਾਤ ਦੇ ਆਧਾਰ ਤੇ ਵੰਡ ਕੇ ਪਾ ਜਾਂਦੇ ਨੇ ਇਹਨਾਂ ਨੂੰ
1: ਜੀ,
0: ਇਹ ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਚਿਰ ਉਹੀ ਗੱਲ ਹੈ ਰੋਲਿਆ ਇੰਨਾ ਇਹਨਾਂ ਨਾਲ ਧੱਕਾ ਕੀਤਾ, ਉਹਨਾਂ ਨੂੰ ਬਣਾਉਣ ਵਾਲੇ ਵੀ ਇਹ ਹੁਣ ਤੱਕ ਇਹੀ ਨੇ
1: ਜੀ। ਸੈਣੀ ਸਾਹਿਬ ਦੇ ਦੋ ਸਵਾਲ ਆਏ ਨੇ ਕਿ ਦੇਸ਼ ਡਿਸਕਵਰੀ ਆਫ ਇੰਡੀਆ ਵਾਂਗ ਚੱਲਿਆ ਜੀ, ਕਿ ਸੰਵਿਧਾਨ ਕਮੇਟੀ ਦੇ ਵਿੱਚ ਨਹਿਰੂ ਮੈਂਬਰ ਨਹੀਂ ਸੀ,

0: ਤੇ ਦੂਸਰਾ ਉਹ ਕਹਿੰਦੇ ਕਿ ਉਸ ਸਮੇਂ ਜਾਤੀਵਾਦ ਦਾ ਵਿਰੋਧ ਕਿਉਂ ਨਹੀਂ ਕੀਤਾ ਜੀ?
1: ਉਹ ਅਸਲ ਚ ਨਾ ਉਹ ਭਾਰਜ ਬਾਈ ਦੀ ਗੱਲ ਉਹੀ ਹੈ, ਮੈਂ ਸੈਣੀ ਬਾਈ ਦੀ ਗੱਲ ਨੂੰ ਸਮਝ ਸਕਦਾ। ਇੱਕ ਸਿਆਸਤ ਤੇ ਇੱਕ ਜਿਹੜਾ ਦੂਜਾ ਪੱਖ ਹੈ ਨਾ, ਦੋਵੇਂ ਅੱਡ ਅੱਡ ਹੋ ਜਾਂਦੇ ਨੇ
0: ਜੀ,
1: ਕਿਉਂਕਿ ਜਿਹੜੀ ਸਿਆਸਤ ਆ ਉੱਥੇ ਫਿਰ ਵੋਟਾਂ ਦੀ ਲੋੜ ਹੁੰਦੀ ਹੈ ਜੀ।
0: ਬਹੁਤਾਤ ਦੀ ਗੱਲ, ਬਹੁਤਾਤ ਦੇਖਦੇ ਆ ਨਾ।
1: ਹਾਂ, ਪਰ ਉਹ ਇਹ ਵੀ ਇੰਨਾ ਖੁੱਲ ਕੇ ਇੱਕ ਸਿਆਸੀ ਲੀਡਰ ਤੁਸੀਂ ਦੇਖੋ ਇੰਨਾ ਖੁੱਲ ਕੇ, ਮੰਨ ਲਓ ਨਹਿਰੂ ਦਾ ਨਿੱਜੀ ਕੋਈ ਵੀ ਪੱਖ ਹੋਊਗਾ, ਜਿੰਨਾ ਉਹਨੇ ਆ ਬ੍ਰਾਹਮਣੀਕਰਨ ਜਾਂ ਜੋ ਬ੍ਰਾਹਮਣ ਸਾਰੇ, ਮੈਂ ਮਾੜੇ ਨੀ ਕਹਿੰਦਾ, ਜੋ ਇਹਨਾਂ ਨੇ ਪਖੰਡਵਾਦ ਕੀਤਾ, ਜਿੰਨਾ ਨੇ ਵੀ ਕੀਤਾ, ਤੇ ਜਾਂ ਜਿੰਨਾ ਨੇ ਵੀ ਆ ਸਾਰਾ ਉਹ ਜਿੰਨਾ ਖੁੱਲ ਕੇ ਬਾਈ ਜੀ, ਤੁਸੀਂ ਦੇਖੋ ਵੀ ਕੋਈ ਲੀਡਰ ਸਿਆਸੀ ਅੱਜ ਦਾ ਕੋਈ ਤੁਸੀਂ ਦੇਖ ਲਓ ਵੀ ਕੋਈ ਬੋਲ ਸਕਦਾ? ਇਹ ਸਾਰੇ ਕੋਈ ਇੱਧਰ ਨੂੰ ਤੁਰੇ ਹੁੰਦੇ ਨੇ, ਕੋਈ ਉੱਧਰ ਨੂੰ ਤੁਰੇ ਹੁੰਦੇ ਨੇ, ਤੇ ਬੋਲਦੇ ਨੀ, ਗੱਲ ਹੀ ਨੀ ਕਰਦੇ ਹੈਗੇ
0: ਜੀ।
1: ਉਹ ਫਿਰ ਵੀ ਉਹਦਾ ਵਿਚਾਰ ਤੁਸੀਂ ਕਿੱਡਾ, ਉਹੀ ਗੱਲ ਉਹਦਾ ਵੀ ਵਿਚਾਰ ਸੀ ਵੀ ਉਹ ਫਿਰ ਵੀ ਖੁਦ ਖੁੱਲ ਕੇ ਬੋਲਿਆ ਉਹ
0: ਜੀ।
1: ਚਲੋ ਟਾਈਮ ਹੋ ਸਕਦਾ ਵੀ ਉਹ ਕਿਵੇਂ ਹੈ ਜਾਂ ਕਿਵੇਂ ਕਿਵੇਂ ਸੀ
0: ਜੀ,
1: ਪਰ ਫਿਰ ਵੀ ਮੈਂ ਘੱਟੋ ਘੱਟ ਮੈਂ ਉਹਨੂੰ ਦੱਸ ਦੇਣਾ, ਪਰ ਉਹ ਜਿੰਨਾ ਵੀ ਉਹ ਚਲੋ ਲੈ ਕੇ ਵੀ ਤੁਰੇ ਦੇਸ਼ ਨੂੰ, ਜਦੋਂ ਜੀਰੋ ਤੋਂ ਲੈ ਕੇ ਤੁਰੇ, ਤੁਸੀਂ ਦੇਖੋ ਆ ਜਿੰਨੀਆਂ ITIs ਦੂਜਾ ਹੋਰ ਸੀ ਜਿੰਨੇ ਵੀ, ਇਹ ਸਾਰੇ ਸੰਸਥਾਨ ਇਹ ਵੀ ਗੱਲ ਇਹਨਾਂ ਨੇ ਖੜੇ ਕੀਤੇ ਜੀ
0: ਜੀ।
1: ਅੱਜ ਤੁਸੀਂ ਦੇਖ ਲਓ ਵੀ ਕਿੰਨੇ ਕੋਈ ਕੋਈ ਕਾਲਜ ਜਾਂ ਕਿੰਨਾ ਕੋਈ ਕੀ ਕੀ ਕਰਦੇ ਪਏ ਨੇ ਜੀ, ਇਹ ਜੋ ਕੁਛ ਵੀ ਚੱਲਦਾ ਪਿਆ, ਇਹਦਾ ਉਹੀ ਗੱਲ ਹੈ। ਅੱਜ ਜਿਹੜੀ ਆਪਣੀ ਸਿੱਖਿਆ ਉਹਨੂੰ ਥੱਲੇ ਲੈ ਕੇ ਜਾਣਦੇ ਨੇ ਜੀ,
0: ਬਿਲਕੁਲ
1: ਅੱਗੇ ਲਿਜਾਉਣ ਵਾਲੇ ਪਾਸੇ ਤਾਂ ਜਾਣ ਹੀ ਨੀ ਦੇ।
0: ਬਾਈ ਜੀ, ਨੇਪਾਲ ਦੇ ਵਿਚ ਨਾ, ਚਲੋ ਭਾਰਤ ਦਾ ਗੁਆਂਢ ਹੀ ਹੈ, ਉੱਥੇ ਨਵੀਂ ਮਤਲਬ ਕਿ ਪਾਰਟੀ ਆਈ ਹੈ, ਉਹ ਨੌਜਵਾਨ ਹੀ ਹੈ ਮੁੰਡਾ, ਆਉਂਦੇ ਨੇ, ਉਹਨੇ ਤਕਰੀਬਨ ਜਿਹੜੇ ਨੇ ਪ੍ਰਾਈਵੇਟ ਸਕੂਲ ਆ ਬੰਦ ਕਰ ਦਿੱਤੇ।
1: ਬਿਲਕੁਲ ਗੱਲ ਅੱਛਾ, ਨੇਪਾਲ ਦੇ ਵਿਚ ਹੁਣ,
0: ਹਾਂਜੀ ਹਾਂਜੀ,
1: ਅੱਛਾ ਵੀ ਪ੍ਰਾਈਵੇਟ ਸਕੂਲ ਬੰਦ ਕਰਤੇ,
0: ਬੰਦ ਕਰ ਦਿੱਤੇ ਉਹਨੇ ਪੂਰੇ ਹੀ, ਕਹਿੰਦਾ ਜੀ ਬੰਦ ਕਰੋ ਇਹਨਾਂ ਨੂੰ।
1: ਨਹੀਂ, ਇਹ ਬੜਾ ਵੱਡਾ ਵਪਾਰ ਹੈ ਭਾਰਜ ਬਾਈ ਜੀ, ਕਿਉਂ ਨਹੀਂ ਇਹ ਇੰਨੇ ਕਰੋੜਾਂ ਰੁਪਏ ਇਹ ਪ੍ਰਾਈਵੇਟ ਜਿਹੜੇ ਅਦਾਰੇ ਨੇ ਇਹ ਕਮਾਉਂਦੇ ਨੇ,
0: ਤੇ
1: ਸਾਡੀ ਸਰਕਾਰ ਅਸੀਂ ਦੇਣਦੇ ਆ, ਮੰਨ ਲਓ
0: ਨਾਲੇ ਹੈਗੇ ਵੀ ਤਾਂ ਬਹੁਤ ਸਾਰੇ ਲੀਡਰਾਂ ਦੇ ਆ ਨਾ ਵਿੱਚੋਂ, ਮਤਲਬ ਕਿ
1: ਦਿੱਕਤ ਤਾਂ ਭਾਰਜ ਬਾਈ ਜੀ ਉਹੀ ਹੈ ਨਾ, ਇਹ ਜਿੰਨੀ ਵੀ ਮੈਂ ਤਾਂ ਚਲੋ ਸਾਡੇ ਸੈਣੀ ਬਾਈ ਜੀ ਹਾਸੇ ਚ ਲਾ ਲਓ, ਮਜ਼ਾਕ ਚ ਲਾ ਲਓ, ਕਹਿ ਗਏ ਵੀ ਹੁਣ ਜਦੋਂ ਅਕਾਲੀ ਦਲ ਆਏਗਾ ਜਾਂ ਕੋਈ ਵੀ ਆਏਗਾ
0: ਜੀ,
1: ਤੁਸੀਂ ਦੇਖੋ ਨਾ ਇਹ, ਮੰਨ ਲਓ ਮੈਂ ਇਸੇ ਕਰਕੇ ਲਿਖਿਆ ਸੀ ਨਾ, ਹਰਸਿਮਰਤ ਕੌਰ ਮੰਨ ਲਓ ਮੰਤਰੀ ਰਹੇ ਤੇ ਕਿੰਨੇ ਕੁ ਯੂਨਿਟ ਲਏ ਫੂਡ ਪ੍ਰੋਸੈਸਿੰਗ ਦੇ
0: ਜੀ,
1: ਜਾਂ ਜਿੰਨੇ ਵੀ ਇਹ ਰਹੇ, ਤੁਸੀਂ ਦੇਖੋ ਵੀ ਕਿਉਂ ਨਹੀਂ ਇਹ ਸਰਕਾਰੀ ਮੰਨ ਲਓ ਮੈਂ ਠੇਕੇ ਜਿਹੜੀ ਇਹ ਕਿਉਂ ਨੀ ਕਰ ਸਕੇ, ਜਾਂ ਰੇਤੇ ਦੀਆਂ ਖੱਡਾਂ, ਜਾਂ ਜੇ ਇੰਨਾ ਹੀ ਮੰਨ ਲਓ ਕਿਸੇ ਦਾ ਦਿਮਾਗ ਕੰਮ ਕਰਦਾ, ਮੇਰਾ ਦਿਮਾਗ ਕੰਮ ਕਰਦਾ ਜੀ
0: ਜੀ,
1: ਭਾਰਜ ਬਾਈ ਜੀ ਮੈਨੂੰ ਮੈਨੂੰ ਮੈਨੂੰ ਮੰਨ ਲਓ ਪਾਵਰ ਮਿਲ ਗਈ
0: ਜੀ,
1: ਮੈਂ ਕਿਉਂ ਨਹੀਂ ਮੰਨ ਲਓ ਜਿਹੜਾ ਸਾਡੇ ਲੋਕਾਂ ਵਾਸਤੇ ਜਿਹਦੇ ਵਾਸਤੇ ਪਾਵਰ ਮਿਲੀ ਹੈ, ਮੈਂ ਉੱਥੇ ਤਾਂ ਉਹਨੂੰ ਦਿਮਾਗ ਨੂੰ ਵਰਤ ਨਹੀਂ ਸਕਿਆ, ਉੱਥੇ ਤਾਂ ਸਾਡੀਆਂ ਸਰਕਾਰੀ ਬੱਸਾਂ ਖੜਕਦੀਆਂ ਫਿਰਦੀਆਂ ਨੇ ਜੀ,
0: ਤੇ
1: ਜਿਹੜਾ ਮੈਨੂੰ ਮੇਰੀਆਂ ਜੇ ਪ੍ਰਾਈਵੇਟ ਚੱਲਦੀਆਂ ਨੇ ਉੱਥੇ ਮੇਰਾ ਬੜਾ ਦਿਮਾਗ ਕੰਮ ਕੀਤਾ।
0: ਉਹਨਾਂ ਦਾ ਕਹਿਣ ਦਾ ਮੁਕੱਦਰ ਜੀ ਮਤਲਬ ਸੀਗਾ ਕਿ ਜਿਹੜੀ ਕੁਆਲਿਟੀ ਹੈ ਨਾ, ਚਲੋ ਜੇ ਕੋਈ ਮੰਤਰੀ ਵੀ ਹੈ, ਮੈਂ ਉਹਨਾਂ ਨੂੰ ਕਲੀਨ ਚਿੱਟ ਨਹੀਂ ਦਿੰਦਾ ਕਿਸੇ ਵੀ ਤਰ੍ਹਾਂ, ਤੁਸੀਂ ਬੱਸਾਂ ਦੀ ਗੱਲ ਕੀਤੀ ਹੈ, ਉਹਦੇ ਵਿੱਚ ਜੇ ਸਰਵਿਸ ਮਿਲਦੀ ਹੈ ਤਾਂ ਹੀ ਬੰਦਾ ਜਾਂਦਾ ਹਨਾ, ਜੇ ਸਾਡੀ ਕੁਆਲਿਟੀ ਵਧੀਆ ਹੋਊਗੀ, ਚਾਹੇ ਉਹ ਫਸਲ ਹੈ, ਚਾਹੇ ਉਹ ਨਸਲ ਹੈ, ਚਾਹੇ ਕੁਝ ਵੀ ਚੀਜ਼ ਹੈ, ਜਿੱਥੇ ਸਾਨੂੰ ਕੁਆਲਿਟੀ ਤੇ ਸਰਵਿਸ ਵਧੀਆ ਮਿਲੂਗੀ ਤਾਂ ਉੱਥੇ ਆਪ ਮੁਹਾਰੇ ਹੀ ਉੱਤੇ ਕੰਮ ਵੀ ਹੋਣਾ ਤੇ ਉਹਦੇ ਉੱਤੇ ਲੋਕਾਂ ਨੇ ਆਪ ਮੁਹਾਰੇ ਵੀ ਜਾ ਕੇ ਉਹਨੂੰ ਚੀਜ਼ ਨੂੰ ਖਰੀਦਣਾ ਜੀ।
1: ਭਾਰਜ ਬਾਈ ਜੀ,
0: ਉਹ ਆਪਾਂ ਪਾਰਟੀ ਤੋਂ ਵੱਖ ਹੋ ਕੇ ਵੀ ਜੇ ਸੋਚੀਏ, ਹੁਣ ਮੈਂ ਆਪਣੀ ਗੱਲ ਕਰਦਾ, ਮੈਂ ਆਪਣੀ ਗੱਲ ਕਰਦਾ, ਇੱਕ ਮਿੰਟ ਰੁਕੋ। ਆਪਾਂ ਕਹਿ ਦਿੰਦੇ ਹਾਂ ਬਾਦਲਾਂ ਦੀਆਂ ਬੱਸਾਂ, NRI ਜਦੋਂ ਏਅਰਪੋਰਟ ਦੇ ਉੱਤੇ ਆਉਂਦਾ ਦਿੱਲੀ, ਹੁਣ ਦੇਖੋ ਪਹਿਲਾਂ ਸਮਾਂ ਸੀਗਾ ਸਾਰਾ ਟੱਬਰ ਖੱਜਲ ਖੁਆਰ ਆਉਂਦਾ, ਕੋਈ ਉਹਨੂੰ ਇੱਕ ਬੰਦੇ ਨੇ ਆਉਣਾ ਹੁੰਦਾ ਤੇ ਚਾਰ ਬੰਦੇ ਲੈਣ ਆਉਂਦੇ ਆ ਪੰਜਾਬ ਤੋਂ ਦਿੱਲੀ ਨੂੰ ਆਉਂਦੇ ਆ, ਇੱਕ ਦਿਨ ਤੇ ਇੱਕ ਰਾਤ ਅਨਿੰਦਰਾ ਕੱਟਦੇ ਆ, ਤੇ ਉਹ ਇੱਕ ਬੰਦੇ ਨੂੰ ਨਾਲ ਲੈ ਕੇ ਆਉਂਦੇ ਆ, ਚਲੋ ਉਹਨੇ ਉਹਦੀ ਤਾਂ ਮਜਬੂਰੀ ਹੈ। ਤੇ ਹੁਣ ਦੇਖੋ ਤੁਸੀਂ ਕਿ ਜੇ ਸਹੂਲਤ ਦੀ ਗੱਲ ਕਰਦੇ, ਮੈਂ ਆਪ ਇੰਡੋ ਕੈਨੇਡੀਅਨ ਦੇ ਵਿੱਚ ਟਰੈਵਲ ਕੀਤਾ ਪਿਛਲੇ ਸਮੇਂ ਦੇ ਵਿੱਚ, ਮੈਂ ਘਰ ਸਿੱਧਾ ਹੀ ਕਹਿ ਦਿੱਤਾ ਮੈਂ ਕਿਸੇ ਨੇ ਲੈਣ ਨਹੀਂ ਆਉਣਾ, ਜਲੰਧਰੋਂ ਮੈਨੂੰ ਚੱਕ ਲਿਓ। ਮੈਂ ਉੱਥੋਂ ਕੀ ਕੀਤਾ, ਏਅਰਪੋਰਟ ਤੋਂ ਉਤਰਿਆ, ਮੇਰੀ ਫਲਾਈਟ ਸਵੇਰੇ ਲੱਗੀ ਹੈ, ਅੱਧੇ ਘੰਟੇ ਦੇ ਵਿੱਚ ਬੱਸ ਚੱਲਣੀ ਸੀ, ਕਾਊਂਟਰ ਦੇ ਉੱਤੇ ਗਿਆ, ਟਿਕਟ ਲਈ ਹੈ ਤੇ ਉਹਦੇ ਵਿੱਚ ਬੈਠਾ। ਸਿਰਫ ਦੋ ਸਟਾਪ ਸੀਗੇ ਜੀ ਜਾਂਦੇ ਦਿੱਲੀ ਤੋਂ, ਤੇ ਆਰਾਮ ਨਾਲ 6-7 ਘੰਟਿਆਂ ਦੇ ਵਿੱਚ ਉਹਨਾਂ ਨੇ ਜਲੰਧਰ ਪਹੁੰਚਾ ਦਿੱਤਾ। ਸੇਫਟੀ ਵੀ, ਸਾਰਾ ਕੁਛ ਵੀ, ਬੋਲਚਾਲ ਕਹਿ ਲਓ, ਕੋਈ ਮਤਲਬ ਕਿ ਤੰਗ ਪਰੇਸ਼ਾਨ ਨੀ ਕੋਈ ਕਿਸੇ ਨੂੰ ਕਰਤਾ, ਟ੍ਰੈਫਿਕ ਦੇ ਵਿਚ ਕੋਈ ਨੀ ਫਸੀ ਬਸ ਜਾਂ ਕਿੱਦਾਂ ਆ, ਉਹ ਇੱਕ ਅਸੀਂ ਉਹ ਸੁਵਿਧਾਵਾਂ ਜਾਂ ਸਹੂਲਤਾਂ ਹੀ ਚਾਹੁੰਦੇ ਆ ਨਾ, ਜੋ ਸਾਨੂੰ ਪ੍ਰੋਵਾਈਡ ਹੋ ਰਹੀਆਂ ਤਾਂ ਉਹਦੇ ਵਿਚ ਮਤਲਬ ਕਿ ਮੈਂ ਉਹਦੇ ਵਿਚ ਚਲੋ ਸਰਕਾਰੀ ਚ ਵੀ ਹੋ ਸਕਦੀਆਂ ਨੇ ਪ੍ਰਾਈਵੇਟ ਵੀ ਹੋ ਸਕਦੀਆਂ, ਪਰ ਉਹ ਜਿਹੜਾ ਇੱਕ ਸਾਡੇ ਨਿਯਮ ਨੇ ਕਿਸੇ ਵੀ ਫਰਮ ਦੇ, ਹੁਣ ਸਰਕਾਰ ਦੇ ਵਿਚ ਵੀ ਨਿਯਮ ਤਾਂ ਉੱਥੇ ਵੀ ਲਾਗੂ ਹੁੰਦੇ ਆ, ਪੁਲਿਸ ਦੇ ਵਿਚ ਵੀ ਨਿਯਮ ਲਾਗੂ ਹੁੰਦੇ ਆ, ਪਰ ਉਹ ਉਹਨਾਂ ਦਾ ਬੋਲ ਚਾਲ ਜਾਂ ਹੋਰ ਸਾਰਾ ਤੌਰ ਤਰੀਕਾ ਵਿਚਰਨ ਦਾ ਤਰੀਕਾ ਉਹ ਬਹੁਤ ਮਾਇਨੇ ਰੱਖਦਾ।
1: ਭਾਰਤੀ ਬਾਈ ਜੀ ਤੁਸੀਂ ਨਾ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ, ਤੁਸੀਂ ਆਪਣੇ ਸਿਸਟਮ ਦੇ ਹਿਸਾਬ ਨਾਲ ਨਾ ਬੜੀਆਂ ਇਨੋਸੈਂਟ ਜਿਹੀਆਂ ਗੱਲਾਂ ਕਰਦੇ ਹੋ
0: ਜੀ,
1: ਬਹੁਤ ਬਹੁਤ ਵਧੀਆ ਗੱਲਾਂ ਕਰਦੇ ਹੋ। ਤੁਸੀਂ ਮੈਨੂੰ ਇਹ ਗੱਲ ਦੱਸੋ, ਮੈਂ ਇੱਕ ਪਾਸੇ ਤਾਂ ਮੇਰੇ ਕੋਲ ਪਬਲਿਕ ਦੇ ਤੌਰ ਤੇ ਮੰਨ ਲਓ ਮੈਂ ਨੁਮਾਇੰਦਾ ਪਬਲਿਕ ਦਾ, ਮੰਨ ਲਓ ਮੈਨੂੰ ਮੇਰੇ ਕੋਲ ਸਰਕਾਰੀ ਬੱਸਾਂ ਦਾ ਆਧਾਰ ਹੈ
0: ਜੀ,
1: ਉਹ ਤਾਂ ਮੇਰੇ ਕੋਲ ਹੋ ਰਹੀਆਂ ਨੇ ਜੀ ਫੇਲ। ਜਿਹੜੀਆਂ ਇੰਡੋ ਕੈਨੇਡੀਅਨ ਨੇ ਮੇਰੀਆਂ, ਉਹ ਜਿਹੜੀਆਂ ਨੇ ਉਹ ਬਹੁਤ ਵਧੀਆ ਤਰੱਕੀ ਕਰ ਰਹੀਆਂ ਨੇ, ਉਹਦੇ ਚ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਲੋਕਾਂ ਨੂੰ
0: ਜੀ।
1: ਤੁਸੀਂ ਸੁਣੀ ਹੈ ਨਾ ਟਵਾਣਾ ਸਾਹਿਬ ਦੀ ਗੱਲ
0: ਜੀ,
1: ਉਹ ਯਾਦ ਹੋਊਗੀ ਜਿੱਥੇ ਉਹ ਟਵਾਣਾ ਸਾਹਿਬ ਗੱਲ ਕਰਦੇ ਕਰਦੇ ਭਾਵੁਕ ਹੋ ਗਏ, ਕਹਿੰਦੇ ਮੈਂ ਕਿਸੇ ਬੱਸ ਚ ਚੜਿਆ ਤੇ ਮੈਂ ਉਹਦੇ ਬੋਨਟ ਅਗਲੇ ਪਾਸੇ ਜਿੱਥੇ ਇੰਜਣ ਹੁੰਦਾ ਉੱਥੇ ਬਹਿ ਗਿਆ ਡਰਾਈਵਰ ਦੇ ਕੋਲ
0: ਜੀ,
1: ਤੇ ਉਹਨੂੰ ਜਦੋਂ ਮੈਂ ਪੁੱਛਿਆ ਕਹਿੰਦੇ ਵੀ ਮੈਂ ਇਸ ਬੱਸ ਤੇ ਮਾਲਕ ਹੁੰਦਾ ਸੀ, ਕਹਿੰਦੇ
0: ਜੀ
1: ਅੱਜ ਮੈਂ ਇਸ ਬੱਸ ਤੇ ਡਰਾਈਵਰ ਹਾਂ
0: ਜੀ ਬਿਲਕੁਲ।
1: ਉਹ ਕੀ ਸੀ, ਉਹ ਜਿਹੜੀਆਂ ਪਿੱਛੇ ਇਹਨਾਂ ਦੀਆਂ ਬੱਸਾਂ ਲੱਗੀਆਂ ਹੋਈਆਂ ਸੀ
0: ਜੀ,
1: ਉਹਨਾਂ ਨੇ ਉਹਨੂੰ ਮਜਬੂਰੀ ਇੰਨਾ ਕਰਤਾ ਵੀ ਉਹਨੂੰ ਉਹ ਦੇ ਕੇ ਤੇ ਉਹਦੇ ਤੇ ਡਰਾਈਵਰੀ ਕਰਨੀ ਪਈ
0: ਜੀ।
1: ਤੁਸੀਂ ਸੋਚ ਸਕਦੇ ਹੋ ਭਾਰਤ ਬਾਈ ਜੀ ਜਿਹੜੀ ਸਿਆਸਤ ਚੱਲਦੀ ਹੈ, ਇਹ ਜਿਵੇਂ ਜਿਵੇਂ ਤੁਸੀਂ ਕਹਿਣ ਦਿਓ ਇਹ ਏਦਾਂ ਨਹੀਂ ਹੈਗੀ ਭਾਰਤ ਬਾਈ ਜੀ, ਇਹ ਇੰਨੀ ਸੌਖੀ ਜਾਂ ਇੰਨੀ ਸਿੰਪਲ ਨਹੀਂ ਹੈਗੀ ਜਿਵੇਂ ਤੁਸੀਂ ਕਹਿੰਦੇ ਹੋ
0: ਜੀ,
1: ਕਿਉਂ ਨਹੀਂ ਮੈਨੂੰ ਤੁਸੀਂ ਦੱਸੋ ਵੀ ਇੰਡੋ ਕੈਨੇਡੀਅਨ ਦੇ ਥਾਂ ਤੇ ਤੁਸੀਂ ਕਿਉਂ ਨੀ ਸਾਡੀ ਸਰਕਾਰੀ ਬੱਸ ਚ ਬਹਿ ਕੇ ਆ ਸਕਦੇ
0: ਜੀ,
1: ਕਿਉਂ ਨੀ ਉਹਨੂੰ ਵਧੀਆ ਬਣਾ ਸਕਦੇ, ਉਹਨੂੰ ਤਾਂ ਇਹਨਾਂ ਨੇ ਕਰਤਾ ਫ੍ਰੀ ਵੀ ਇਹਦੇ ਤੇ ਚੜੇ ਫਿਰੋ, ਕਿਹੜੀ ਚੀਜ਼ ਹੈ ਤੁਸੀਂ ਦੱਸੋ, ਤੁਹਾਡੀ ਹੋਵੇ ਜਾਂ ਮੇਰੀ ਹੋਵੇ ਉਹ ਫ੍ਰੀ ਕਰਕੇ ਤੇ ਉਹ ਕਿਵੇਂ ਚੱਲ ਜੂਗੀ ਜੀ ਉਹ
0: ਜੀ,
1: ਕੋਈ ਵੀ ਹੈ ਇਹ ਤੁਸੀਂ ਇਹਨਾਂ ਨੇ ਜਲੂਸ ਕੱਢਤਾ ਜੀ ਭਾਰਤ ਬਾਈ ਜੀ, ਮੈਂ ਇਸੇ ਕਰਕੇ ਮੈਂ ਤੁਸੀਂ ਕਹਿੰਦੇ ਹੋ ਮੈਂ ਤਾਂ ਇਸੇ ਕਰਕੇ ਮੈਂ ਵਾਰ ਵਾਰ ਕਹਿੰਦਾ ਵੀ ਇਹਨੂੰ ਕਿਹਨੂੰ ਵੋਟ ਪਾਈਏ, ਤੁਸੀਂ ਦੱਸੋ ਜਿਹਨੂੰ ਮਰਜ਼ੀ ਪਾ ਲਓ
0: ਜੀ,
1: ਕੋਈ ਹਾਲਾਤ ਥੋੜੀ ਨੇ ਜੀ ਸਾਡੀ, ਮੈਂ ਸਾਨੂੰ ਇੰਨੀ ਕੁ ਨੌਲੇਜ ਹੈਗੀ ਆ ਸਾਨੂੰ, ਤੁਸੀਂ ਭੀਮ ਰਾਓ ਅੰਬੇਡਕਰ ਦਾ ਜ਼ਿਕਰ ਕੀਤਾ, ਸਭ ਤੋਂ ਵੱਡਾ ਅਧਿਕਾਰ ਸਾਨੂੰ ਵੋਟ ਦਾ ਦਿੱਤਾ ਜੀ ਇਹਨਾਂ ਨੇ, ਸਾਨੂੰ ਪਤਾ ਸਾਡੀ ਵੋਟ ਦੀ ਵੀ ਕਿੰਨੀ ਕੁ ਵੈਲਿਊ ਹੈ ਜਾਂ ਅਸੀਂ ਕਿਹਨੂੰ ਚੁਣ ਸਕਦੇ ਆ, ਪਰ ਸਾਡੇ ਕੋਲ ਅੱਜ ਹੈ ਕੀ ਹੈ, ਜਿਹਨੂੰ ਮਰਜ਼ੀ ਚੁਣ ਲਓ, ਇਹਨਾਂ ਨੂੰ ਅਸੀਂ ਉਹੀ ਥੱਲੇ ਲਾਉਣ ਵਾਲੇ ਸੀ, ਕਿਉਂਕਿ ਸਾਨੂੰ ਨਹੀਂ ਸਾਨੂੰ ਉਦੋਂ ਲੱਗਦਾ ਸੀ ਵੀ ਇਹ ਗਲਤ ਨੇ, ਪਰ ਹੁਣ ਜਿਹੜੇ ਨਵੇਂ ਲਿਆਂਦੇ ਉਹ ਲੱਗਦਾ ਵੀ ਇਹ ਇਹਨਾਂ ਤੋਂ ਵੀ ਗਲਤ ਨੇ
0: ਜੀ,
1: ਵੀ ਹੁਣ ਥੋੜਾ ਜਿਹੜਾ ਵੀ ਥੋੜਾ ਨੁਕਸਾਨ ਕਰਦੇ ਨੇ ਉਹਨਾਂ ਨੂੰ ਚੁਣ ਲਓ, ਪਰ ਕਰਦੇ ਨੁਕਸਾਨ ਉਹ ਵੀ ਪਏ ਨੇ ਭਾਈ ਜੀ, ਇੱਥੇ ਏਡਾ ਨਿੱਚਵਾਦ ਭਾਰੂ ਇੰਨਾ ਹੋ ਗਿਆ ਜੀ ਵੀ ਇੱਥੇ ਹਾਲਾਤ ਹੀ ਕੋਈ ਨੀ, ਮੈਂ ਕੱਲਾ ਕਿਉਂਕਿ ਮੈਨੂੰ ਸਾਡੀ ਖੇਤਰੀ ਪਾਰਟੀ ਹੈ ਇਹ, ਲੋਕ ਕਹਿਣਗੇ ਵੀ ਕਿਉਂ ਤੁਸੀਂ ਦੇਖੋ ਵੀ ਇਹਨਾਂ ਨੂੰ ਬਾਦਲ ਸਾਹਿਬ ਨੂੰ ਇਹ ਬਿਆਨ ਦੇਣ ਦੀ ਕਿਉਂ ਲੋੜ ਪੈ ਗਈ ਵੀ ਅਨੰਤਵੀਰ ਦੀ ਪੜ੍ਹਾਈ ਪੂਰੀ ਹੋਣ ਵਾਲੀ ਹੈ ਜੀ, ਹੈ ਤੇ ਹੁਣ ਇਹ ਵੀ ਆ ਕੇ ਸੇਵਾ ਕਰੂਗਾ, ਸਾਨੂੰ ਦੇ ਦੋ ਸੇਵਾ ਦਾ ਮੌਕਾ, ਅਸੀਂ ਵੀ ਫਿਰਦੇ ਹਾਂ
0: ਜੀ,
1: ਇਹ ਐਡੀ ਹੀ ਸੌਖੀ ਹੈ ਤੇ ਮੈਨੂੰ ਲੜਾ ਦੋ ਅਨੰਤਵੀਰ ਦੀ ਥਾਂ ਤੇ ਇਲੈਕਸ਼ਨ,
0: ਤੁਸੀਂ ਖੜੇ ਹੋਵੋ ਪਵਾਉਣੇ ਵੋਟਾਂ ਤੁਹਾਨੂੰ, ਤੁਸੀਂ ਤਾਂ ਨਹੀਂ ਪਾਉਣੀ ਅਸੀਂ ਪਵਾ ਦਾਂਗੇ, ਜਿੱਦੇ ਕਾਪੜੇ ਹੈਗੇ ਉਹ ਤਾਂ ਪਾਉਣਗੇ,
1: ਸੈਣੀ ਬਾਈ ਜੀ ਨੂੰ ਕਹੋ ਬਾਦਲ ਨਹੀਂ ਬਾਦਲ ਸਾਹਿਬ ਨੂੰ ਕਹਿ ਦੋ ਮੈਨੂੰ,
0: ਤੁਸੀਂ ਮੁਕੱਦਰ ਬਾਜੀ ਇੰਡੀਪੈਂਡੈਂਟ ਕਰ ਜੋ ਆਰਾਮ ਨਾਲ ਚੁੱਪ ਕਰਕੇ ਇੰਡੀਪੈਂਡੈਂਟ ਕਰੋ, ਚਲੋ
1: ਨਹੀਂ ਮੈਂ ਭਾਰਜ ਬਾਈ ਜੀ ਕਹਿਦਾ ਵੀ ਬਾਦਲ ਸਾਹਿਬ ਨੂੰ ਕਹੋ ਵੀ ਜਿਹੜੀ ਅਨੰਤਵੀਰ ਨੂੰ ਸਹੂਲਤ ਦੇਣੀ ਹੈ ਮੈਨੂੰ ਦੇ ਦੋ, ਮੈਂ ਲੜ ਜਾਣਾ ਇਲੈਕਸ਼ਨ
0: ਜੀ,
1: ਇਹ ਮਾਹੌਲ ਬਣਾ ਤਾ ਭਾਰਜ, ਇਹ ਅਸਲ ਚ ਉਦਾਹਰਨਾਂ ਕਿਵੇਂ ਦੀਆਂ ਲੈਂਦੇ ਨੇ ਜੀ, ਇੱਕ ਡਾਕਟਰ ਦਾ ਬੇਟਾ ਡਾਕਟਰ ਜੀ, ਇੱਕ ਸਿਆਸਤਦਾਨ ਦਾ ਬੇਟਾ ਸਿਆਸਤਦਾਨ ਜੀ, ਡਾਕਟਰ ਦਾ ਬੇਟਾ ਘੱਟੋ ਘੱਟ ਪੜ੍ਹਾਈ ਦਾ ਕਰਦਾ ਹੈ ਉਹ ਫਿਰ ਜਾ ਕੇ ਡਾਕਟਰ ਬਣਦਾ, ਤੇ ਤੁਸੀਂ ਕੀ ਕਰਦੇ ਹੋ,
0: ਬਿਲਕੁਲ
1: ਪੈਸੇ ਤੁਹਾਡੇ ਕੋਲ ਨੇ ਤੁਸੀਂ ਉਹਨੂੰ ਖੜਾ ਕਰ ਦਿੰਦੇ ਹੋ, ਹੈ ਤੇ ਲੋਕ ਉਹੋ ਜਿਹੇ ਨੇ ਉਹ ਵੋਟਾਂ
0: ਵੈਸੇ ਇੱਕ ਗੱਲ ਹੈ ਜ਼ਰੂਰ, ਸੈਣੀ ਸਾਹਿਬ ਕਹਿੰਦੇ ਭਾਈ ਜੇ ਅਕਾਲੀ ਆਉਣਗੇ ਤਾਂ ਹੀ ਬਿਜਲੀ ਆਊਗੀ ਮੁਕੱਦਰ ਵੀਰ ਜੀ,
1: ਨਹੀਂ ਨਹੀਂ ਫਿਰ ਤੁਸੀਂ ਕਿਉਂ ਕਿਉਂ ਭਜਾਈ ਬਿਜਲੀ ਭਜਾਉਣ ਵਾਲੇ ਤੁਸੀਂ,
0: ਨਹੀਂ ਅਗਲੇ ਤਾਂ 25-25 ਸਾਲ ਦੇ ਐਗਰੀਮੈਂਟ ਕਰਕੇ ਗਏ ਸੀ,
1: ਨਹੀਂ ਨਹੀਂ 25 ਸਾਲ ਦੇ ਫਿਰ ਐਗਰੀਮੈਂਟ ਤੋਂ ਪਹਿਲਾਂ ਹੀ ਕੀਤੇ ਸੀ ਨਾ ਆ ਪਿਛਲਾ ਵਾਰੀ ਬਦਲਣ ਤੋਂ ਪਹਿਲਾਂ ਹੀ, ਫਿਰ ਕਿਉਂ ਪਈਆਂ ਵੋਟਾਂ ਉਹੀ ਗੱਲ ਹੈ, ਕਿਉਂਕਿ ਉਦੋਂ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸਲ ਚ ਨਾ ਇਹ ਸਾਡੀ ਅਸਲ ਚ ਇਹ ਹੈਗਾ ਉਹ ਵੀ ਉਹ ਵੀ ਇਹ ਕਿਉਂਕਿ ਦੁਖੀ ਤਾਂ ਆਪਾਂ ਹੁੰਦੇ ਹਾਂ
0: ਜੀ,
1: ਜਿਹੜੇ ਤਾਂ ਜਮਾ ਜਿਨ੍ਹਾਂ ਨੂੰ ਕੋਈ ਨਿੱਜੀ ਫਾਇਦੇ ਮਿਲਦੇ ਨੇ ਉਹ ਤਾਂ ਜਮਾ ਹੀ ਜੁੜੇ ਹੁੰਦੇ ਨੇ, ਜਿਹੜੇ ਕੋਈ ਥੋੜਾ ਜਿਹਾ ਦੂਰ ਹੋ ਕੇ ਸੋਚਦੇ ਨੇ ਸੈਣੀ ਬਾਈ ਜੀ ਵਰਗੇ, ਉਹ ਸੋਚਦੇ ਨੇ ਚਲੋ ਇਹ ਕਿਉਂਕਿ ਇਹਨਾਂ ਨੇ ਸੁਪਨੇ ਹੀ ਇਹੋ ਜਿਹੇ ਵਿਖਾਏ
0: ਜੀ,
1: ਹੈਂ। ਪਰ ਨੁਕਸਾਨ ਕੀ ਕਾਂਗਰਸ ਨੇ ਸਾਡਾ ਨਹੀਂ ਕੀਤਾ ਜਾਂ ਬਲ
0: ਜੀ
1: ਉਹਨਾਂ ਨੇ ਨਹੀਂ ਕੀਤਾ, ਫਿਰ ਤਾਂ ਮੈਂ ਤੁਸੀਂ ਦੱਸੋ ਨਾ ਮੈਨੂੰ, ਮੈਂ ਬਿਲਕੁਲ ਨਿਰਪੱਖ ਹੋ ਕੇ ਕਹਿਣਾ ਚਾਹੁੰਦਾ ਬਾਈ ਜੀ, ਮੈਂ ਕੋਈ ਐਵੇਂ ਨਹੀਂ ਮੈਂ ਕਿਸੇ ਦੇ ਮਗਰ ਲੱਗ,
0: ਨਹੀਂ ਨਹੀਂ ਬਹੁਤ ਵਧੀਆ, ਥੈਂਕ ਯੂ ਥੈਂਕ ਯੂ।
1: ਤੁਸੀਂ ਸੋਚ ਕੇ ਦੇਖੋ ਭਰਜ ਬਾਈ ਜੀ ਵੀ ਅੱਜ ਜਿਹੜੇ ਹਾਲਾਤ ਜਿੱਥੇ ਅਸੀਂ ਖੜੇ ਆ
0: ਜੀ,
1: ਭਾਰਤ ਦੇ ਵਿੱਚ ਪਹਿਲੇ ਨੰਬਰ ਦਾ ਸੂਬਾ ਸੀ
0: ਜੀ,
1: ਤੇ ਅੱਜ ਤੁਸੀਂ ਦੇਖ ਲੋ ਵੀ ਸਾਡੇ ਹਾਲਾਤ ਕੀ ਬਣੇ ਪਏ
0: ਜੀ,
1: ਤੇ ਤੁਸੀਂ ਜਿਨ੍ਹਾਂ ਨੂੰ ਮਰਜ਼ੀ ਚੁਣ ਕੇ ਲਿਆਓ। ਇਹੀ ਇਹੀ ਬਾਦਲ ਸਾਹਿਬ ਜਦੋਂ ਇਹਨਾਂ ਦਾ ਟਾਈਮ ਸੀ ਉਦੋਂ ਕਹਿੰਦੇ ਸੀ ਵੀ ਕਰਜ਼ਾ ਤਾਂ ਅਮਰੀਕਾ ਦੇ ਸਿਰ ਤੇ ਵੀ ਵਾਧੂ ਹੈ ਜੀ, ਐਂ ਕਹਿੰਦੇ ਸੀ ਨਾ, ਉਦੋਂ ਇਹ ਕੁਰਸੀ ਤੇ ਬੈਠੇ ਸੀ, ਲੋਕ ਸਵਾਲ ਕਰਦੇ ਸੀ ਕਰਜ਼ਾ ਲੈ ਲੈ ਕੇ ਤੁਸੀਂ ਕਿਉਂ ਆਹ ਕਰਦੇ ਪਏ, ਐਂ ਸੀ
0: ਜੀ।
1: ਅੱਜ ਮਾਨ ਸਾਹਿਬ ਨੂੰ ਸਵਾਲ ਹੁੰਦੇ ਨੇ, ਉਹ ਕਹਿੰਦੇ ਵੀ ਅਸੀਂ ਕਿਹੜਾ ਕਰਜ਼ਾ ਲਾਉਣਾ ਹੈ, ਸਾਨੂੰ ਅਸੀਂ ਤਾਂ ਲਾਉਣਾ ਹੀ ਨਹੀਂ ਹੈਗਾ ਕਰਜ਼ਾ ਜੀ, ਜੇ ਫਲਾਣਾ ਲਾਏਗਾ ਤਾਂ ਅਸੀਂ ਵੀ ਲਾ ਦਾਂਗੇ। ਕੀ ਇਹ ਸੱਤਾ ਦਾ ਚਰਿੱਤਰ ਇੱਕੋ ਜਿਹਾ ਹੀ ਨੀ ਜਿਵੇਂ ਦੇ ਬਾਦਲ ਸਾਹਿਬ ਬਿਆਨ ਦਿੰਦੇ ਸੀ ਉਵੇਂ ਦੇ ਮਾਨ ਸਾਹਿਬ ਦੇਣ ਦੇ ਨੇ ਅੱਜ, ਕਿਉਂਕਿ ਉਹ ਕੁਰਸੀ ਤੇ ਬੈਠੇ ਨੇ
0: ਜੀ,
1: ਤੇ ਫਿਰ ਉਹ ਦਿਨੋ ਦਿਨ ਅਟੈਚ ਅਸੀਂ ਸੋਚਦੇ ਹਾਂ ਵੀ ਕਰਜ਼ਾ ਤਾਂ ਸਰਕਾਰ ਦੇ ਸਿਰ ਤੇ ਆ ਜੀ, ਦਵਾ ਦਾ ਫਾਰਮ ਭਰੀ ਚੜਦੇ ਨੇ। ਮੈਂ ਉਹ ਅੱਗੇ ਗੱਲ ਚੱਲਦੀ ਪਈ ਸੀ ਵੀ ਪਤਾ ਨੀ ਕਿਹਦੀ ਸਰਕਾਰ ਆਊਗੀ, ਹਜ਼ਾਰ ਹਜ਼ਾਰ ਰੁਪਇਆ ਜਿਹੜੇ ਲੋਕਾਂ ਦੇ ਖਾਤੇ ਚ ਜਿਨ੍ਹਾਂ ਨੂੰ ਮਿਲ ਗਿਆ ਮੰਨ ਲਓ ਇੱਕ ਕਿਸ਼ਤ ਵੋਟਾਂ ਤੋਂ ਐਨ ਪਹਿਲਾਂ, ਤੁਸੀਂ ਦੇਖ ਲਓ ਇਹਨਾਂ ਲੋਕਾਂ ਨੇ ਬੋਲੇ ਹੋਏ ਫਿਰਨਾ ਜੀ। ਮੈਂ ਕਹਿਣਾ ਮੈਨੂੰ ਜਿੰਨੀ ਕੁ ਹੋ ਸਕਦਾ ਬਿਲਕੁਲ 100% ਤਾਂ ਸਹੀ ਕੋਈ ਵੀ ਨੀ ਹੁੰਦਾ
0: ਜੀ,
1: ਪਰ ਜਿੰਨੀ ਕੁ ਮੇਰੀ ਸਿਆਸੀ ਸਮਝ ਮੈਨੂੰ ਜਿੰਨੀ ਕੁ ਲੱਗਦੀ ਹੈ, ਇਸ ਸੈਣੀ ਬਾਈ ਜੀ ਹੋਰ ਸਾਰੇ ਜਿੰਨੇ ਵੀ ਅੱਕੇ ਹੋਏ ਨੇ ਹੋਰ ਬਥੇਰੇ ਨੇ ਜਿਹੜੇ ਆਪਣੇ ਨਾਲ ਜੁੜੇ ਵੀ ਹੋਏ ਨੇ ਬਥੇਰੇ ਕਹਿੰਦੇ ਨੇ, ਮੈਨੂੰ ਤਾਂ ਲੱਗਦਾ ਵੀ ਆ ਤੁਹਾਡੇ ਸਾਹਮਣੇ ਹੀ ਸਹੁੰ ਚੁੱਕਦੇ ਦਿਸਣਗੇ ਮਾਨ ਸਾਹਿਬ ਜਿਵੇਂ ਦੇ ਹਾਲਾਤ ਬਣੇ ਪਏ ਨੇ
0: ਜੀ,
1: ਤੇ ਇਹ ਜੇ ਚੁੱਕਣਗੇ ਤੇ ਮੈਂ ਇਹ ਵੀ ਨਾਲ ਹੀ ਕਹਿੰਦਾ ਵਾ ਵੀ ਤੁਸੀਂ ਇਹ ਦੇਖੋ ਵੀ ਇਦੋਂ ਵੀ ਇਹ ਤੰਗ ਹੋਊਗਾ।
0: ਦੇਖ ਲੋ ਇੱਕ ਵੋਟ ਹੋਰ ਆ ਗਈ ਆਪਣੀ ਗੁਜਰਾਤ ਤੋਂ, ਬਾਈ ਜੀ ਸਤਪਾਲ ਗਿਰੀ ਗੋਸਵਾਮੀ ਸਾਹਿਬ ਲਿਖਦੇ ਆ, ਮੁਕੱਦਰ ਵੀਰ ਜੀ ਚੋਣਾਂ ਲੜੋ, ਤੁਹਾਨੂੰ ਆਪਣੇ ਅੰਦਰ ਹਿੰਮਤ ਦੀ ਲੋੜ ਹੈ, ਇੱਕ ਆਜ਼ਾਦ ਬਣ ਕੇ ਲੜੋ ਵੀਰ ਜੀ, ਕੋਈ ਵੀ ਕੰਮ ਅਜਿਹਾ ਨਹੀਂ ਹੈ ਜੋ ਮਨੁੱਖ ਨਾ ਕਰ ਸਕੇ ਤੇ ਉਹਨੂੰ ਖੁਦ ਹੀ ਜਗਾਉਣਾ ਪਵੇਗਾ ਆਪਣੇ ਆਪ ਨੂੰ ਅੰਦਰੋਂ ਵੀਰ ਜੀ।
1: ਨਹੀਂ ਨਹੀਂ ਬਾਬਿਓ ਮੈਂ ਸਮਝ ਸਕਦਾ ਵਾ, ਪਰ ਮੈਂ ਤਾਂ ਕਈ ਵਾਰ ਨਾ ਲੱਖੇ ਖਿਡਾਣੇ ਹਰੀ ਹੋਰ ਦੂਜੀ ਸਮਾਜ ਸੇਵਾ ਕਰਦੇ ਫਿਰਦੇ ਨੇ, ਕਦੀ ਪੰਜਾਬ
0: ਆਪਾਂ ਉਹਨਾਂ ਦੀ ਨੀ ਗੱਲ ਕਰਦੇ, ਆਪਾਂ ਤੁਹਾਡੀ ਗੱਲ ਕਰਦੇ, ਉਹਨਾਂ ਨੂੰ ਛੱਡੋ ਤੁਸੀਂ, ਉਹਨਾਂ ਨੂੰ ਦੇਖ ਲਿਆ ਲੋਕਾਂ ਨੇ
1: ਬਾਬਿਓ, ਮੈਂ ਉਹੀ ਕਹਿਣਾ ਦੇਖਿਆ ਤੇ ਚਲੋ ਉਹਨਾਂ ਨੂੰ ਵੀ ਨੀ, ਪਰ ਬਾਈ ਜੀ ਬਹੁਤ ਬਹੁਤ ਬਹੁਤ ਔਖਾ ਕਹਿਣਾ, ਬਹੁਤ ਸੌਖਾ ਹੋ ਸਕਦਾ ਚਲੋ ਕਈ ਵਾਰੀ ਕੋਈ ਮੰਨ ਲਓ ਕੋਈ ਕਾਰਨ ਇਹੋ ਜਿਹੇ ਬਣ ਜਾਂਦੇ ਨੇ ਵੀ ਕੁਦਰਤੀ ਵੀ ਬੰਦਾ ਨਿਕਲ ਜਾਂਦਾ ਅੱਗੇ ਤੇ ਉਹ ਨਿਕਲ ਜਾਂਦਾ, ਪਰ ਇਹ ਬਹੁਤ ਮਹਿੰਗੀ ਸਿਆਸਤ ਹੈ ਭਾਰਜ ਬਾਈ ਜੀ, ਤੁਸੀਂ ਵੀ ਸਮਝ ਸਕਦੇ
0: ਤਾਂ ਇੱਥੇ ਪੰਜਾਬ ਦੀ ਤਾਂ ਸਰਪੰਚ ਹੀ ਲੜਨੀ ਬੜੀ ਔਖੀ ਆ, ਕਰੋੜਾਂ ਚ ਪੈ
1: ਉਹੀ ਤਾਂ ਗੱਲ ਹੈ, ਇਹ ਇੰਨੀ ਸੌਖੀ ਨੀ ਹੈਗੀ। ਅਸੀਂ ਤਾਂ ਮੈਂ ਤਾਂ ਤਾਂ ਹੀ ਤੁਹਾਨੂੰ ਕਹਿੰਦਾ ਵੀ ਸਾਡੀ ਤਾਂ ਜਿਵੇਂ ਦੇ ਹਾਲਾਤ ਬਣੇ ਪਏ ਨੇ ਵੀ ਕਈ ਵੀ ਪੀੜੀਆਂ ਨੇ ਇਸ ਚੱਕੀ ਚ ਪਿਸਣਾ ਜਿਹੜੀ ਚ ਅਸੀਂ ਫਸੇ ਹੋਏ ਹਾਂ,
0: ਬਿਲਕੁਲ
1: ਇੱਥੇ ਬਥੇਰੇ ਲੋਕ ਨੇ, ਕਦੀ ਇੱਧਰ ਨਾਲਾ ਕਰਦੀ ਕਦੀ ਇੱਧਰ ਜਨਤਾ ਤੁਰੀ ਫਿਰਦੀ ਹੈ, ਅਸੀਂ ਤਾਂ ਤੁਹਾਡੇ ਕੋਲ ਜਾਂ ਟਵਾਣਾ ਸਾਹਿਬ ਕੋਲ ਇੱਕ ਦੁੱਖ ਸੁੱਖ ਕਰਕੇ ਆਪਣਾ ਫਾਰਾ ਜਾ ਲਾ ਕੇ ਸੌਂ ਜਾਈਦਾ, ਸਵੇਰੇ ਫਿਰ ਉੱਠ ਜਾਈਦਾ, ਫਿਰ ਥੋੜਾ ਬਹੁਤਾ ਜਿਹੜਾ ਸੁੱਤਿਆਂ ਸੁੱਤਿਆਂ ਸੁਪਨੇ ਚ ਚੜਿਆ ਹੁੰਦਾ ਉਹ ਟਵਾਣਾ ਸਾਹਿਬ ਨਾਲ ਲਾ ਲਈਦਾ, ਜਿਹੜਾ ਦਿਨੇ ਚੜਦਾ ਤੁਹਾਡੇ ਨਾਲ ਲਾ ਲਈਦਾ, ਨਾ ਬਾਦਲ ਸਾਹਿਬ ਸੁਣਨ ਤੇ ਨਾ ਮੋਦੀ ਸਾਹਿਬ ਸੁਣਨ,
0: ਬਿਲਕੁਲ
1: ਅਸੀਂ ਤਾਂ ਆਪਣਾ ਰਾਂਝਾ ਰਾਜੀ ਕਰਕੇ ਤੇ ਪੈ ਜਾਈਦਾ ਚੁੱਪ ਕਰਕੇ
0: ਜੀ,
1: ਪਰ ਬਹੁਤ ਔਖਾ ਭਰਜ ਬਾਈ ਜੀ, ਬਹੁਤ ਬਹੁਤ ਔਖਾ, ਬੜਾ ਅਫਸੋਸ ਹੈ ਜੀ, ਕੀ ਕਹਿ ਸਕਦੇ ਹਾਂ ਜੀ,
0: ਬਿਲਕੁਲ ਥੈਂਕ ਯੂ, ਥੈਂਕ ਯੂ ਮੁਕੱਦਰ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਮੁਕੱਦਰ ਬਾਈ ਜੀ ਜੁੜੇ ਸਨ ਤੇ ਲਾਈਨਾਂ। ਦੋਸਤੋ ਅੱਜ ਨਾਵਲ ਦੀ ਗੱਲ ਕਰਨੀ ਹੈ, ਸਮਾਂ ਫਿਰ ਬਹੁਤ ਹੋ ਗਿਆ ਤੇ ਮੇਰੀ ਆਸ ਸੀ ਕਿ ਮੈਂ ਨਾਵਲ ਦੀ ਅੱਜ ਸਮਾਪਤੀ ਕਰਾਂ ਕਿਉਂਕਿ ਕੱਲ ਨੂੰ ਮੈਂ ਕਰਨੀ ਹੈ ਛੁੱਟੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਰਾਜਨ ਸੈਣੀ ਜੀ, ਅਕਾਲੀਆਂ ਦੇ ਰਾਜ ਦੇ ਵਿੱਚ ਸਿਰਫ ਬਾਦਲਾਂ ਦੀਆਂ ਮੋਟਰਾਂ ਹੀ 24 ਘੰਟੇ ਬਿਜਲੀ ਦੇ ਨਾਲ ਚੱਲਦੀਆਂ ਸਨ, ਬਾਕੀ ਤਾਂ ਕਹਿੰਦੇ ਸਾਰੀ ਸਾਰੀ ਰਾਤ ਤੇਰੀ ਬਾਤ ਦਿਲ ਨਹੀਂ ਲੱਗਦਾ, ਕਹਿੰਦੇ ਸਾਰੀ ਸਾਰੀ ਰਾਤ ਜਾਗਦੇ ਸਨ, ਕੀ ਪਤਾ ਨਹੀਂ ਕਦੋਂ ਆਵੇਗੀ ਬਿਜਲੀ। ਤੇ ਇਸ ਤਰ੍ਹਾਂ ਬਹੁਤ ਸਾਰੇ ਸੁਨੇਹੇ ਔਜਲਾ ਸਾਹਿਬ ਦੇ ਵੀ ਆਏ ਨੇ, ਹੋਰ ਸਾਰੇ ਦੋਸਤਾਂ ਦੇ। ਹਰਵਿੰਦਰ ਜੋਲ ਭੈਣ ਜੀ ਯੂ ਐਸ ਤੋਂ ਸਤਿ ਸ੍ਰੀ ਅਕਾਲ, ਕਹਿੰਦੇ ਆ ਸੀਟਾਂ ਵਧਾਉਣ ਦੇ ਨਾਲ ਦੇਸ਼ ਦੇ ਆਰਥਿਕ ਬੋਝ ਕਿੰਨਾ ਵਧੇਗਾ ਕਹਿੰਦੇ, ਤੇ ਹਰ ਮਾਂ ਪਿਓ ਬੱਚਿਆਂ ਦੇ ਭਵਿੱਖ ਬਾਰੇ ਕਹਿੰਦੇ ਸੋਚਦਾ। ਸੈਣੀ ਸਾਹਿਬ ਜੁੜੇ ਨੇ ਚੰਡੀਗੜ੍ਹ ਵਾਲੇ, ਕੈਪੀਟਲ ਤੋਂ ਤੇ ਗੱਲਾਂ ਬਾਤਾਂ ਉਹਨਾਂ ਦੀਆਂ ਸੁਣਦੇ ਹਾਂ। ਸਤਿ ਸ੍ਰੀ ਅਕਾਲ ਰਾਜਨ, ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਸਵਾਗਤ ਹੈ ਜੀ ਅਨੂ ਜੀ।
2: ਹਾਂਜੀ ਭੁਪਿੰਦਰ ਭਾਰਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ
0: ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਬਲਬੀਰ ਸਿੰਘ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕੀ ਕਹਿੰਦੀ ਹੈ ਰਾਜਧਾਨੀ?
2: ਹਾਲ ਚਾਲ ਤਾਂ ਠੀਕ
0: ਜੀ,
2: ਰਾਜਧਾਨੀ ਵੀ ਚਲੋ ਜਿੱਦਾਂ ਦੀ ਹੈਗੀ ਹੈ ਠੀਕ ਹੈ, ਪਰ ਅਦਰਵਾਈਜ਼ ਭਾਈ ਸਾਹਿਬ ਤੁਸੀਂ ਬਾਹਰ ਬੈਠ ਕੇ ਏਦਾਂ ਦੀ, ਮੈਨੂੰ ਇਹ ਬੜਾ ਗੁੱਸਾ ਆਉਂਦਾ ਵੀ ਬਾਹਰ ਬੈਠੇ ਬੰਦੇ ਮੋਦੀ ਦੀਆਂ ਸਿਫਤਾਂ ਕਰੀ ਜਾਂਦੇ ਆ ਜਾਂ ਹੋਰ ਜਿੰਨੇ ਵੀ ਇੱਥੇ ਰਾਜ ਕਰਦੇ ਉਹਨਾਂ ਦੀਆਂ ਸਿਫਤਾਂ ਕਰੀ ਜਾਂਦੇ ਆ।
0: ਨਹੀਂ ਸਿਫਤਾਂ ਸਿਫਤਾਂ ਨਹੀਂ ਕਰਦੇ, ਇਹ ਦੇਖੋ ਵਿਚਾਰ ਵਟਾਂਦਰਾ ਆਪਾਂ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਘੱਟੋ ਜਿਹੜੇ ਆਪਾਂ ਨੂੰ ਸੁਣਦੇ ਘੱਟੋ ਘੱਟ ਉਹਨਾਂ ਦੇ ਵਿੱਚ ਜਾਗਰੂਕਤਾ ਤਾਂ ਕਿਤੇ ਨਾ ਕਿਤੇ ਫੈਲੇ ਨਾ, ਉਹ ਹਰ ਚੀਜ਼ ਨੂੰ ਪਹਿਲੂ ਨੂੰ ਪਛਾਣਨ ਦੀ ਜਾਂ ਇੱਕ ਦਿਮਾਗ ਦੇ ਵਿੱਚ ਘੱਟੋ ਘੱਟ ਸਵਾਲ ਤਾਂ ਖੜਾ ਹੋਵੇ।
2: ਗੱਲ ਇਹ ਹੈ ਜੀ, ਦੇਖੋ ਬੱਸਾਂ ਦੀ ਗੱਲ ਕਰਦੇ ਸੀਗੇ ਤੁਸੀਂ ਇੰਡੋ ਕੈਨੇਡੀਅਨ ਦੀ, ਠੀਕ ਹੈ
0: ਜੀ,
2: ਉਹ ਇੰਡੋ ਕੈਨੇਡੀਅਨ ਪਾਈਆਂ ਕਿੱਥੋਂ ਹੈ ਬੱਸਾਂ? ਬਾਕੀ ਦੀਆਂ ਸਾਰੀਆਂ ਬੱਸਾਂ ਸਰਕਾਰੀ ਬੱਸਾਂ ਨੂੰ ਦਾ ਸਮਾਨ ਕੱਢ ਕੱਢ ਕੇ ਜਾਂ ਜੋ ਵੀ ਹੈ ਕਰਪਸ਼ਨ ਕਰ ਕਰਕੇ ਰੋਡਵੇਜ਼ ਨੂੰ ਫੇਲ ਕਰਕੇ ਤਾਂ ਆਪਣੀਆਂ ਉਹ ਕਰੀਆਂ
0: ਜੀ,
2: ਠੀਕ ਹੈ। ਤੁਸੀਂ ਇੱਕ ਚੀਜ਼ ਦੇਖੀ ਹੈ ਵੀ ਉਹਦੇ ਵਿੱਚ ਫੈਸਿਲਿਟੀ ਕਿੰਨੀ ਹੈ?
0: ਨਹੀਂ ਜੇ ਮੈਂ ਸੈਣੀ ਸਾਹਿਬ ਇਹ ਗੱਲ, ਸੈਣੀ ਸਾਹਿਬ ਮੈਂ ਜੇ ਇਹ ਗੱਲ ਨਾ ਕਰਦਾ ਉਸ ਚੀਜ਼ ਦੀ ਤਾਰੀਫ ਨਾ ਕਰਦਾ ਤੇ ਦੂਸਰਾ ਪੱਖ ਉਹ ਕਿੱਥੋਂ ਆਉਣਾ ਸੀ ਫਿਰ ਜੀ?
2: ਨਹੀਂ ਉਹ
0: ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਨਹੀਂ ਆਉਣਾ ਸੀ ਨਾ ਫਿਰ ਜੀ।
2: ਨਹੀਂ ਮੈਨੂੰ ਇਹ ਲੱਗਦਾ ਜਿੰਨੇ ਵੀ ਬੰਦੇ ਬਾਹਰ ਬੈਠਦੇ ਨਾ ਉਹਨਾਂ ਨੂੰ ਜਿੱਦਾਂ ਕਹਿੰਦੇ ਵੀ ਸਾਵਣ ਦੇ ਅੰਦਰ ਨੂੰ ਹਰਾ ਹਰਾ ਨਜ਼ਰ ਆਉਂਦਾ ਉਹਨਾਂ ਨੂੰ ਵੀ ਸਾਰਾ ਕੁਛ, ਇਹ ਲੱਗਦਾ ਵੀ ਇੰਡੀਆ ਦੇ ਲੋਕ ਹੀ ਨਹੀਂ ਠੀਕ ਹੈਗੇ, ਬਾਕੀ ਤਾਂ ਸਰਕਾਰਾਂ ਤਾਂ ਬਹੁਤ ਵਧੀਆ ਕੰਮ ਕਰ ਰਹੀਆਂ ਨੇ
0: ਜੀ,
2: ਤੇ ਵਿਸ਼ਵ ਗੁਰੂ ਬਣ ਗਿਆ ਹੋਇਆ ਇੰਡੀਆ ਜਾਂ ਹੋਰ ਜੋ ਵੀ ਇਹ ਕਲੇਮ ਕਰਦੇ ਆ ਜੋ ਸਰਕਾਰੀ ਮੀਡੀਆ ਗੋਦੀ ਚ ਬੈਠਾ ਮੀਡੀਆ ਜੋ ਵੀ ਕਹਿੰਦਾ ਹੈ ਤੁਸੀਂ ਉਸ ਨੂੰ ਸਾਰਾ ਕੁਛ ਸੱਚ ਮੰਨੀ ਜਾਂਦੇ ਹੋ ਅੱਖਾਂ ਮੀਚ ਕੇ
0: ਜੀ,
2: ਤੇ ਪਰ ਇੱਥੇ ਜ਼ਮੀਨੀ ਹਕੀਕਤ ਬਹੁਤ ਖਰਾਬ ਹੈ। ਮਹਿੰਗਾਈ ਕਿਸ ਕਦਰ ਵੱਧ ਰਹੀ ਹੈ, ਬੇਰੁਜ਼ਗਾਰੀ ਕਿਸ ਕਦਰ ਵੱਧ ਰਹੀ ਹੈ, ਕਿਉਂ ਸਾਡੇ ਬੱਚਿਆਂ ਨੂੰ ਪੜ੍ਹ ਲਿਖ ਕੇ ਵੀ ਕੋਈ ਰੁਜ਼ਗਾਰ ਦਾ ਉਹ ਹੈ ਨੀ ਇੱਥੇ ਸਕੋਪ, ਤੇ ਅਸੀਂ ਆਈਲੈਟਸ ਨੀ ਪਾਸ ਕਰ ਸਕਦੇ ਹੈਗੇ, ਫਿਰ ਡੌਂਕੀਆਂ ਲਾ ਕੇ ਅਸੀਂ ਕਿੰਨੇ ਕਿੰਨੇ ਪੈਸੇ ਲਾ ਕੇ ਬਾਹਰ ਆਉਂਦੇ ਆ, ਬਾਹਰ ਆ ਕੇ ਫਿਰ ਨੀ ਗੱਲ ਬਣਦੀ ਹੈਗੀ ਹੈ, ਫਿਰ ਬਰੰਗ ਵਾਪਸ ਆਉਂਦੇ ਆ
0: ਜੀ,
2: ਤੇ ਕਿਹਦਾ ਮਨ ਕਰਦਾ ਏਦਾਂ ਫੇਲ ਹੋਣ ਨੂੰ ਜੀ?
0: ਬਿਲਕੁਲ ਹੈ ਜੀ,
2: ਸ਼ੌਕ ਨਾਲ, ਸ਼ੌਕ ਨਾਲ ਤਾਂ ਨੀ ਫੇਲ ਹੁੰਦੇ ਹੈਗੇ
0: ਜੀ,
2: ਤੇ ਬਾਕੀ ਠੀਕ ਹੈ। ਬਾਹਰ ਜਿੱਥੇ ਤੁਸੀਂ ਬੈਠੇ ਹੋਏ ਆ ਹੋਰ ਕੰਟਰੀ ਚ ਵੀ ਬੰਦੇ ਦੀ ਵੀ ਕਦਰ ਹੈ, ਉਹਦੇ ਕੰਮ ਦੀ ਵੀ ਕਦਰ ਹੈ, ਇੱਥੇ ਕੰਮ ਕਰਨ ਵਾਲੇ ਨੂੰ ਸਭ ਤੋਂ ਜ਼ਿਆਦਾ ਉਹ ਹੈ ਉਹਨੂੰ ਨੀਚ ਸਮਝਿਆ ਜਾਂਦਾ ਕਿ ਇਹ ਤਾਂ ਬੇਵਕੂਫ ਹੈ, ਇਹਨੂੰ ਅਕਲ ਹੀ ਕੋਈ ਨੀ ਹੈਗੀ,
0: ਬਿਲਕੁਲ
2: ਕੰਮ ਕਰੀ ਜਾਂਦਾ ਕਰੀ ਉਹਨੂੰ ਇਹ ਹੋਰ ਕੰਮ ਦਿੱਤਾ ਜਾਂਦਾ ਔਰ ਉਹਨੂੰ ਸਭ ਤੋਂ ਜ਼ਿਆਦਾ ਕੁੱਟਿਆ ਜਾਂਦਾ ਕੰਮ ਕਰਨ ਵਾਲੇ ਨੂੰ,
0: ਬਿਲਕੁਲ ਹੈ ਜੀ,
2: ਤੇ ਉਹਨੂੰ ਮਿਲਦਾ ਕੀ ਹੈ? ਇਹ ਵਿੱਚ ਉਹਨੂੰ ਕੁਛ ਨੀ ਮਿਲਦਾ ਹੈਗਾ
0: ਜੀ,
2: ਮਲਾਈ ਉਹ ਦੂਜੇ ਹੀ ਖਾਈ ਜਾਂਦੇ ਇੰਪੋਰਟ ਐਕਸਪੋਰਟ ਕਰਨ ਵਾਲੇ
0: ਜੀ,
2: ਮੰਤਰੀ ਸੰਤਰੀ ਬਿਊਰੋਕਰੇਟ
0: ਜੀ,
2: ਤੇ ਇਹ ਮੈਨੂੰ ਤਾਂ ਕੋਈ ਉਮੀਦ ਲੱਗ ਨੀ ਰਹੀ ਹੈਗੀ ਕਿ ਇੱਥੇ ਕੋਈ ਸੁਧਾਰ ਹੋਣ ਵਾਲਾ ਨੇੜੇ ਫਿਊਚਰ ਚ, ਕਮ ਸੇ ਕਮ ਮੇਰੇ ਜੀਦੇ ਜੀ ਤਾਂ
0: ਨਹੀਂ, ਇੱਦਾਂ ਨਾ ਕਰੋ ਸੈਣੀ ਸਾਹਿਬ, ਆਪਾਂ ਹਲੇ ਬਹੁਤ ਕੁਝ ਦੇਖਣਾ ਤੇ ਸਾਰੀਆਂ ਚੀਜ਼ਾਂ ਦੇਖਣੀਆਂ, ਉਮੀਦ ਨੀ ਆਪਾਂ ਛੱਡਣੀ,
2: ਕੀ ਬੁਰਾ ਦੇਖ ਸਕਦੇ ਆ,
0: ਉਮੀਦ ਨੀ ਆਪਾਂ ਛੱਡਣੀ,
2: ਇਸ ਤੋਂ ਬੁਰਾ ਹੋਰ ਕੀ ਦੇਖ ਸਕਦੇ ਆ ਭਾਰਤ ਜੀ, ਇਹ ਦੱਸੋ ਤੁਸੀਂ, ਇਹ ਕੋਈ ਘੱਟ ਉਹ ਨੀ ਹੈਗਾ ਬਈ ਕੰਮ ਕਰਨ ਵਾਲਾ ਬੰਦਾ ਇਮਾਨਦਾਰ ਬੰਦਾ ਜੇਲਾਂ ਚ ਸੜ ਰਿਹਾ ਤੇ ਬੇਈਮਾਨ ਹੁਣ
0: ਦੇਖੋ ਜੋ ਹਾਲਾਤ
2: ਬਾਹਰ ਫਿਰਦੇ ਆ, ਜੋ ਕਰਨ ਵਾਲੇ ਬਾਹਰ ਫਿਰਦੇ ਆ,
0: ਜੋ ਹਾਲਾਤ ਆਪਣੇ ਮੁਲਕਾਂ ਦੇ ਨੇ ਉਹ ਦੇਖੋ, ਹੁਣ ਸੋਰੀ ਮੈਂ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਸੀ ਹੰਗਰੀ ਦੀ, ਉੱਥੇ 16 ਸਾਲ ਤੋਂ ਉੱਪਰ ਮਤਲਬ ਕਿ ਇੱਕ ਡਿਕਟੇਟਰਸ਼ਿਪ ਰਾਜ ਚੱਲ ਰਹੀ ਸੀ, ਉਹ ਚਾਹੇ ਟਰੰਪ ਦੇ ਹੱਕ ਦੇ ਵਿੱਚ ਜਾਂ ਟਰੰਪ ਉਹਦੀ ਹਾਮੀ ਭਰਦਾ ਸੀ, ਦੂਸਰੇ ਪਾਸੇ ਪੁੱਤਨ ਜਿਹੜਾ ਸੀਗਾ ਉਹਦੇ ਨਾਲ ਵੀ ਕਿਤੇ ਨਾ ਕਿਤੇ ਉਹਦਾ ਤਾਲਮੇਲ ਸਾਰਾ ਸੀਗਾ, ਤੇ ਉਹ ਸਾਰੀਆਂ ਚੀਜ਼ਾਂ ਸ਼ਕਤੀਆਂ ਜਿਹੜੀਆਂ ਰਲ ਮਿਲ ਕੇ ਚੱਲਦੀਆਂ ਨੇ, ਤੇ ਉਹ ਦੇਖੋ ਉਥੇ ਵੀ ਤਾਂ ਲੋਕਾਂ ਨੇ ਬਦਲਾਅ ਲਿਆਂਦਾ ਨਾ ਉਹਦੇ ਵਿੱਚ, ਜਦੋਂ ਲੋਕ ਆਪ ਮੁਹਾਰੇ ਹੋ ਜਾਣਗੇ ਨਾ, ਜਦੋਂ ਲੋਕ ਕਹਿੰਦੇ ਨੇ ਨਾ ਪਾਪਾਂ ਦਾ ਘੜਾ ਭਰ ਜਾਂਦਾ ਤੇ ਉਹ ਕੰਡੇ ਫਿਰ ਸਾੜਨ ਲੱਗ ਪੈਂਦਾ ਆਪਣੇ ਆਪ ਹੀ, ਤੇ ਕਿਸੇ ਦਿਨ ਇਹ ਵੀ ਹਾਲਾਤ ਹੋਣੇ ਨੇ ਜੀ, ਜੋ ਸਥਿਤੀ ਆ ਤੁਸੀਂ ਜ਼ਿਕਰ ਕੀਤਾ ਜਾਂ ਆਪਾਂ ਕਰ ਰਹੇ ਹਾਂ।
2: ਤੁਹਾਡੀ ਗੱਲ ਬਿਲਕੁਲ ਸਹੀ ਹੈ, ਬਟ ਅਦਰਵਾਈਜ਼ ਤਾਂ ਹੁਣ ਇਹ ਹੈ ਵੀ ਮੈਨੂੰ ਤਕਲੀਫ ਹੈ, ਮੈਂ ਥੋੜਾ ਜਿਹਾ ਉਹ ਕਰਾਂ ਤੇ ਮੈਨੂੰ ਜਾਂ ਤਾਂ ਏਜੰਸੀਆਂ ਤੋਂ ਡਰਾ ਦਿੱਤਾ ਜਾਵੇ,
0: ਹਾਂ ਬਿਲਕੁਲ,
2: ਕੋਈ
0: ਦਬਦਬਾ ਬਹੁਤ ਹੈ,
2: ਕੋਈ ਹੱਡੀ ਦੇ ਦਿੱਤੀ ਜਾਵੇ ਜਿਹੜੀ ਚੂਸਤੇ ਮੈਂ ਇਹਨਾਂ ਦੇ ਫੇਵਰ ਚ ਹੋ ਜਾ।
0: ਜੀ ਬਿਲਕੁਲ ਹੈ ਜੀ,
2: ਠੀਕ ਹੈ, ਏਦਾਂ ਹੀ ਗੋਲੀ ਚੱਲਦੀ ਰਹਿਣੀ ਹੈ, ਪਰ ਦੁਸ਼ਟ ਕੋਈ ਨੀ ਸੋਧਿਆ ਜਾਣਾ, ਗਰੀਬ ਮਾਰ ਹੁੰਦੀ ਰਹਿਣੀ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ, ਧੰਨਵਾਦ ਜੀ,
0: ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ, ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਵਿਚਾਰਾਂ ਤੇ ਸਾਂਝ ਦੇ ਲਈ, ਜੀ ਦੋਸਤੋ। ਇਹ ਸਾਂਝੀ ਆਪਣੇ ਨਾਲ ਕੈਪੀਟਲ ਤੋਂ, ਆਪਣੇ ਚੰਡੀਗੜ੍ਹ ਤੋਂ ਜੁੜੇ ਸਨ ਜੀ ਬਲਵੀਰ ਸਿੰਘ ਸੈਣੀ ਸਾਹਿਬ, ਤੇ ਅਗਲੀ ਲਾਈਨ ਗੁਜਰਾਤ ਜੁੜ ਚੁੱਕੀ ਆ, ਸਤਪਾਲ ਗਿਰੀ ਗੋਸਵਾਮੀ ਸਾਹਿਬ ਜੁੜੇ ਨੇ, ਸਵਾਗਤ ਹੈ ਗਿਰੀ ਸਾਹਿਬ ਜੀ ਨੂੰ ਜੀ, ਸਵਾਗਤ ਹੈ ਜੀ।
3: ਵੀਰ ਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕੀ ਹਾਲ ਨੇ ਗੁਜਰਾਤ ਦੇ ਤੁਹਾਡੇ?
3: ਸਾਦਰ ਨਮਸਕਾਰ ਸਾਰੇ ਦੁਆਬਾ ਪਰਿਵਾਰ ਨੂੰ, ਬਹੁਤ ਬਹੁਤ ਖੂਬ ਖੂਬ ਅਭਿਨੰਦਨ, ਸਭ ਕੋ ਨਮਸਕਾਰ, ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨਮਸਕਾਰ,
0: ਨਮਸਕਾਰ ਜੀ। ਹਾਂਜੀ ਉਹ ਡ੍ਰੌਪ ਕਰ ਗਏ ਨੇ ਜੀ, ਉਹ ਸੁਣਦੇ ਹੋਣਗੇ ਆਫਿਸ।
3: ਅੱਛਾ
0: ਹਾਂਜੀ ਜੀ,
3: ਵੀਰ ਜੀ ਮੈਨੇ ਇੱਕ ਚਿੰਤਾ, ਮੈਨੂੰ ਇੱਕ ਚਿੰਤਾ ਬੜੀ ਸਤਾਉਂਦੀ ਹੈ
0: ਜੀ, ਦੱਸੋ ਕਿਹੜੀ ਹੈ?
3: ਮੈਂ ਬੰਦਿਆਂ ਦਾ ਜੋ ਮੈਂ ਰਿਐਕਸ਼ਨ ਸੁਣਦਾ, ਉਹਨੂੰ ਇਤਨਾ ਕਮਜ਼ੋਰ ਕੈਸੇ ਹੋ ਸਕਦਾ ਹੈ ਬੰਦਾ, ਇਤਨੀ ਢਿੱਲੀ ਬਾਤੇ ਕਰਨਾ, ਦੂਸਰੇ ਕੇ ਪਿੱਛੇ ਲੱਗਣਾ, ਫਿਰ ਮਤਲਬ ਹਾਰ ਜਾਣਾ, ਇਹ ਤਾਂ ਜ਼ਿੰਦਗੀ ਦਾ ਸਮੱਸਿਆ ਦਾ ਹੱਲ ਨਹੀਂ ਹੈ ਬਾਈ,
0: ਨਹੀਂ ਜੀ, ਨਹੀਂ ਜੀ, ਬਿਲਕੁਲ ਹੈ ਜੀ,
3: ਲੜਾਈ ਤਾਂ ਲੜਨੀ ਪੜਦੀ ਹੈ, ਅਸੀਂ ਥੋੜੇ ਹੁੰਦਾ ਬਾਈ ਕੋਈ।
0: ਹੁਣ ਦੇਖੋ ਭਗਤ ਸਿੰਘ ਸੀਗੇ ਜਾਂ ਹੋਰ ਸਾਰੇ ਜਿੰਨੇ ਵੀ ਯੋਧੇ ਆਏ ਨੇ, ਦੇਸ਼ ਭਗਤ ਆਏ ਨੇ, ਜੇ ਉਹ ਇਹ ਚੀਜ਼ ਸੋਚ ਲੈਂਦੇ ਕਿ ਨਹੀਂ ਬਦਲਾ ਹੋਣਾ ਹੀ ਨਹੀਂ, ਕਾਹਦੇ ਲਈ ਅਸੀਂ ਲੜਨਾ, ਕਾਹਦੇ ਲਈ ਫਾਂਸੀਆਂ ਤੇ ਚੜ੍ਹਨਾ, ਕਾਹਤੋਂ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤਣੀਆਂ ਨੇ, ਤਾਂ ਉਹ ਫਿਰ ਉਹ
3: ਵੀ ਟਾਈਮ ਪਾਸ ਕਰ ਸਕਦੇ
0: ਸੀ, ਬਿਲਕੁਲ ਜੀ।
3: ਦੇਖੋ ਪਰਸੋਂ ਬਾਬਾ ਸਾਹਿਬ ਅੰਬੇਦਕਰ ਜੀ ਕੀ ਜਯੰਤੀ ਸੀ 14 ਤਾਰੀਖ ਕੋ,
0: ਬਿਲਕੁਲ ਜੀ,
3: ਅਭੀ ਸ਼ਾਇਦ ਆਪਣੇ ਤੋਂ ਬਹੁਤ ਜ਼ਿਆਦਾ ਪੜ੍ਹਿਆ ਹੋਗਾ, ਆਪ ਕਿਤਾਬਾਂ ਪੜ੍ਹਦੇ, ਪੜ੍ਹਦਾ ਤਾਂ ਮੈਂ ਵੀ ਹਾਂ। ਅਭੀ ਦੇਖੋ ਜਿਸ ਪਰਿਸਥਿਤੀਓ ਮੈਂ ਵੋ 14-14 ਬਾਦਸ਼ਾਹ ਸਿੱਖੇ, ਔਰ ਉਸ ਟਾਈਮ ਮੈਂ ਉਨਸੇ ਪੜ੍ਹਿਆ ਲਿਖਿਆ ਇਨਸਾਨ ਕੋਈ ਨਹੀਂ ਥਾ,
0: ਬਿਲਕੁਲ ਹੈ, ਬਿਲਕੁਲ ਹੈ ਜੀ,
3: ਔਰ ਜਬਕਿ ਉਸ ਟਾਈਮ ਛੂਆ ਛੂਤ ਬਿਲਕੁਲ ਸਿਰੇ ਪੇ ਥੀ,
0: ਸਿਰੇ ਤੇ ਸੀ, ਹਾਂਜੀ ਬਿਲਕੁਲ ਜੀ,
3: ਹਾਂ ਕਿਤਨਾ ਮਤਲਬ ਇੱਕ ਸਹਿਜ ਕਲਪਨਾ ਕਰ ਸਕਾਂ ਬਈ ਉਸ ਕਿਤਨੀ ਤਕਲੀਫਾਂ ਆਈ ਹੋਗੀ,
0: ਲੇਕਿਨ
3: ਉਸਨੇ ਕਦੀ
0: ਉਹ ਜਦੋਂ ਸਕੂਲ ਵੀ ਜਾਂਦੇ ਸੀ ਨਾ, ਤਾਂ ਉਹ ਇੱਕ ਖੂੰਜੇ ਦੇ ਉੱਤੇ ਬਹਿੰਦੇ ਸੀ, ਉਹ ਜੋ ਲਿਖਦੇ ਪੜ੍ਹਦੇ ਸੀ ਕਾਪੀ, ਉਹ ਮਾਸਟਰ ਜਿਹੜਾ ਸੀ ਸਕੂਲ ਦਾ ਵਿਦਿਆਲਿਆ ਦਾ, ਤਾਂ ਉਹ ਕਾਪੀ ਨੂੰ ਬੜੀ ਛੂੰਦਾ ਸੀ ਜੀ,
3: ਬਿਲਕੁਲ ਬਿਲਕੁਲ
0: ਜੀ,
3: ਇਹ ਜੋ ਨਿਰਾਸ਼ਤਾ ਹੁੰਦੀ ਹੈ ਨਾ ਬਾਈ, ਜੋ ਮਤਲਬ ਆਦਮੀ ਕੇ ਅੰਦਰ ਆਪਣੇ ਆਪ ਤੋਂ ਜੋ ਗਿਰ ਜਾਂਦਾ ਹੈ, ਜੋ ਆਪਣੇ ਆਪ ਦਿਕਾਰ ਕਰਨ ਲੱਗ ਜਾਂਦਾ ਹੈ, ਐਸੇ ਬਿਆਨ ਮੇਰੇ ਕੋਲ ਬਿਲਕੁਲ ਅੱਛੇ ਲੱਗਦੇ, ਹੋ ਸਕੇ ਮੈਂ ਮੇਰੀ ਜਗ੍ਹਾ ਗਲਤ ਹੋ, ਲੇਕਿਨ ਇਨਸਾਨ ਨੇ ਇਤਨੀ ਹਿੰਮਤ ਨਹੀਂ ਆਣੀ ਚਾਹੀਏ ਬਾਈ ਸਾਹਿਬ,
0: ਬਿਲਕੁਲ,
3: ਮਤਲਬ ਜਿਸ ਤਰ੍ਹਾਂ ਮੰਨ ਲਓ ਹਰ ਆਦਮੀ ਅਟੈਕ ਕਰਦਾ, ਮੈਂ ਪੰਜਾਬੀ ਦਿਨ ਮੈਂ ਕਮ ਸੇ ਕਮ 5-7 ਘੰਟੇ ਸੁਣਦਾ ਹੋਗਾ ਰੋਜ਼, ਇੰਨੀ ਬਾਦਲਾਂ ਦੇ ਪਿੱਛੇ, ਇਤਨੇ ਬਾਦਲਾਂ ਦੇ ਪਿੱਛੇ ਦਿਮਾਗ ਖਰਾਬ ਕਰਕੇ ਲੋਕਾਂ ਨੇ ਯਾਰ, ਸੁਣ ਸੁਣ ਕੇ ਹੱਦ ਹੋ ਜਾਂਦੀ ਹੈ, ਚਲੋ ਮੰਨ ਲੈਂਦੇ ਲੋਕਾਂ ਦੀ ਗੱਲ ਸਹੀ ਹੈ, ਚਲੋ ਬਾਦਲ ਗਲਤ ਹੈ, ਤੋ ਆਪ ਆਪਣੀ ਪਾਰਟੀ ਬਣਾਓ ਨਾ, ਆਪ ਜਿਸ ਲਾਈਨ ਮੈਂ ਖੜੇ ਹੋ, ਆਸੇ ਦੁਨੀਆ ਕੋ ਜੋੜੋ
0: ਜੀ,
3: ਆਪ ਨਿਰਦਲੀ ਚੁਣਾਵ ਲੜੋ, ਅਗਰ ਇਨ ਚੀਜ਼ੋ ਮੈਂ ਧਿਆਨ, ਪਹਿਲੀ ਬਾਤ ਤੋ ਯਹਾਂ ਰਾਜਨੀਤੀ ਮੈਂ ਧਿਆਨ ਨਹੀਂ ਕਿਉਂ ਦਿਓ, ਅਗਰ ਧਿਆਨ ਦੇਤੇ ਹੋ ਤੋ ਸਹਿਨ ਸ਼ਕਤੀ ਵੀ ਹੋਣੀ ਚਾਹੀਏ, ਯਾ ਫਿਰ ਆਪਣਾ ਖੁਦ ਕਾ ਬਿਜ਼ਨਸ ਕਰੋ
0: ਜੀ, ਬਿਲਕੁਲ
3: ਯਾਰ, ਇਤਨਾ ਇਤਨਾ ਉੱਤਰ ਭਾਰਤ ਕੇ ਆਪਣੇ ਹਰਿਆਣਾ ਪੰਜਾਬ ਕੇ ਲੋਕ ਹੈ, ਇਤਨੇ ਸਮਰਧ ਲੋਕ ਹੈ, ਇਤਨੀ 5-5 ਦਰਿਆ ਹਮਾਰੇ ਪਾਸ ਸਾਰੇ, ਇਤਨੀ ਨਿਰਾਸ਼ਾ ਤਾਂ ਨਹੀਂ ਹੋਣੀ ਚਾਹੀਦੀ, ਬਿਲਕੁਲ, ਮੈਂ ਮੇਰੇ ਕੋਲ ਯਾਰ ਬਿਲਕੁਲ ਅੱਛਾ ਨਹੀਂ ਲੱਗਦਾ ਬਾਈ ਸਾਹਿਬ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ,
3: ਇਹ ਦੇਖੋ ਆਪਣੇ ਜਿਸ ਤਰ੍ਹਾਂ ਬੋਲਿਆ ਨਾ, ਨੈਗੇਟਿਵ ਪੋਜ਼ਿਟਿਵ, ਆਪ ਕੋਈ ਚੀਜ਼ ਕਾ ਵਿਸ਼ੇ ਛੇੜਦੇ ਹੈ ਤਾਂ ਉਸਕੇ ਦੋਨੋਂ ਪਕਸ ਆਏਗੇ, ਨੈਗੇਟਿਵ ਵੀ ਪੋਜ਼ਿਟਿਵ ਦੋਨੋਂ ਹੈ,
0: ਬਿਲਕੁਲ,
3: ਸਾਰਥਕ ਬਹਿਸ ਇਸੀ ਮੈਂ ਹੈ, ਕੋਈ ਆਦਮੀ ਸੱਚ ਕਾ ਬੁਰਾ ਮਾਨ ਜਾਂਦਾ, ਬੁਰਾ ਬੇਸ਼ਕ ਮਾਨੋ, ਲੇਕਿਨ ਸਾਰਥਕ ਬਹਿਸ ਵੀ ਜ਼ਰੂਰੀ ਹੈ ਨਾ,
0: ਬਿਲਕੁਲ ਹੈ ਜੀ, ਬਿਲਕੁਲ ਹੈ,
3: ਸਾਰਥਕ ਬਹਿਸ ਜ਼ਰੂਰੀ ਹੈ, ਬਹਿਸ ਕੀ ਮਰਿਆਦਾ ਹੋਣੀ ਚਾਹੀਏ
0: ਜੀ ਜੀ,
3: बाकी पढ़े लिखे लोग हैं यार, सियाने सोते लोग हैं, इतनी निराशा में प्लीज सबने रिक्वेस्ट करूंगा, इतनी निराशा का दौर मत करो, इतने कमजोर तो हम नहीं है जितने लोग बना दिए हम यार।
0: नाले गिरी साहब एदे विच देखो हुण पहला बीजेपी दी भी गल करके हटे आ, कांग्रेस दी भी गल करके हटे आ, अकालियां दी भी गल करके हटे आ, आम आदमी पार्टी दी भी गल कीती है, मतलब कि आपां केड़ा कहने कि एक पार्टी दे मतलब कि ओहदी तारीफ नहीं करदे, जिहदे विच जिहड़ी चीज चंगी आ जां जिहड़ी चीज माड़ी आ जां सुधार हो सकदा है तां ओह समाज दे प्रति गल आ ना, आपां पार्टियां तों कुछ भी नहीं लैणा जी, आपां केड़ा उहनां दे नाल कुछ काम करवाउणा जां किद्दां ना।
3: भाई साहब बात ये है मर जी, जो विरोध की जगह है ना विरोध भी, देखो मैं पक्का बीजेपी का कट्टर समर्थक हूँ, लेकिन कहीं भी अगर देखो मैं पूरे जिले में महामंत्री हूँ किसान मोर्चे का जी। मैं संचालन भी करता हूँ, बड़े बड़े प्रोग्राम भी करता हूँ, आपने पता है, लेकिन अगर बात विरोध की होगी तो बिल्कुल डट के विरोध करते हैं।
0: बिल्कुल,
3: इसका मतलब ये थोड़ा है कि हम जैसा भी बोले हाँ मैं हाँ करते रहे। पार्टियां तो सारी एक सी है, इनकी अपनी सत्ता तक प्यार है, बंदा ने खुद अपने आप बंदा ना अपना वजन खुद जितना मेरे अंदर वजन है ना मेरे पैर है ना मेरा वजन उठना पाऊगा, बंदा ने अपनी सोच बदलनी पड़ेगी, बंदा ने नेगेटिविटी से बाहर निकल के पॉजिटिविटी में ही रहना पड़ेगा, और हर दिन अच्छा सोचना पड़ेगा तो ही अच्छे दिन आवेंगे।
0: बिल्कुल,
3: बाकी आप नहीं सोचो कि हमने कोई दूसरा काटना होगा या पार्टियों के भरोसे अकालियों के पीछे आदमी के बीजेपी कांग्रेस के पीछे लग गए, ये सारी गलत बातें हैं, इनका इसका कोई निष्कर्ष नहीं निकल सकता। अब लोग देखो बहुत आदमी आप सुनते हैं पंजाब में कांग्रेस ने बंट दे है, कांग्रेस तीन तीन बार सरकार बना चुकी है भाई जी,
0: बिल्कुल है जी,
3: पांच बार बादल साहब मुख्यमंत्री रह चुके, तो क्यों दिया आपने
0: मेरे तो बहुत बड़े हो तुसी, चलो अपने सतपाल बराड जी भी जुड़ते होंगे सी ता हुण भी अपने नाल ही ने, ता वो देखो वो भी चलो अकाली दल नू स्पोक्सपर्सन भी है सारा कुछ है, पर उन्होंने भी स्पष्ट गल करते जिथे अपनी पार्टी नू गलत कहना गलत भी कहते सी, जिथे ठीक है ठीक भी है, कोई भी पार्टी सी कोई भी बंदा सी किसी की भी गल करते सानू बहुत सारिया चीजा स्पष्ट होंगे ने, है ना, सानू ता जेड़ा समाज है समाज दे लई लीडर जेड़ा भी चंगा काम करदा हो चाहे किसी भी पार्टी दे नाल बिलोंग करदा होवे, हुण मैं कई बारी गल कीती है कि जे किसी भी सूबे की चाहे केंद्र की सरकार है जे उहदे विच 19-21 का फर्क रखांगे ना तां सरकारां भी सीधे राह चलणगियां ते डर होएगा कि साडी सरकार डिगूगी ते लोकां दे पल्ले उदों कुछ ना कुछ पैणा, नहीं तो फिर 92 हो गया, 90 हो गया, 92 हो गया, 96 हो गया, 80 हो गया, वो तो फिर चल ही जाना।
3: अपनी भाषा में कहते ने बेड़ा चाल है फिर।
0: बिल्कुल है, बिल्कुल है।
3: नहीं नहीं ऐसा नहीं चाहिए, बिल्कुल जो बहुमत तो एक पार्टी का आना चाहिए, लेकिन बिल्कुल एक दो दो चार का ही फर्क रहना
0: चाहिए,
3: उसने बस सरकार तरीका भी
0: जी बिल्कुल
3: तो ही मतलब पक्ष के साथ विपक्ष इसलिए जरूरी है ना तो ताकि उसको समय समय पे टोका जाए,
0: टोका जावे जी बिल्कुल।
3: बाकी देखो ये एक्चुअली में की है अपने उत्तर भारत में खासकर भाई जी, मैं भी देखो मैं गुजरात में 35 साल हो गए, गुजरात हूँ भी बेटे की शादी करके आया हूँ, मैं 12 मार्च ने छोटे बेटे को
0: जी
3: दी, हाँ बहुत बहुत बधाई है भाई
0: जी।
3: तो मतलब अपने बंदे है ना चार आदमी बैठ जो पांच आदमी भाई साहब दो मिनट सुनना आप प्यार से
0: जी,
3: मैं जिस स्टेट में रहता हूँ ना गुजरात में
0: जी,
3: यहाँ चाहे एक मिनट बैठो या एक घंटा बैठो या एक दिन बैठो कोई राजनीति की बात नहीं, 10 आदमी 5 आदमी अगर बैठेंगे ना कहीं भी
0: बिजनेस की गल करेंगे
3: तो कोई राजनीति की बातें नहीं होगी,
0: नहीं होगी जी।
3: और अपने दो आदमी बैठ जो 10 आदमी बैठ जो अगर हम समझो 10 आदमी अपने बैठ गए ना, एक तो लोक दल का मिलेगा, एक कांग्रेस का मिलेगा, एक आम आदमी पार्टी का मिलेगा, एक बीजेपी का मिलेगा, कोई काली या नसरा होगा, कोई किसी ने हर जितने भी 7 आदमी बैठेगा 7 होंगे नारे नारे विचार है
0: जी। नाले अपने ता पॉलिटिक्स ही दो थम्मा दे उत्ते खड़ी है, एक धर्म ते दूसरा राजनीति है जी, होर ता मुद्दे ही नहीं साडे
3: को। अब लो
0: जी
3: अभी देखो एक बात बताऊं, ये हुण देखो यो की कहंदे पंजाबी में चिकली पिकली इमान साहब बनांदे हुण मुख्यमंत्री जी
0: जी
3: इतना सतर गिर गया राजनीति का,
0: बिल्कुल
3: हद होगी यार। ਇੱਕ ਮੁੱਖ ਮੰਤਰੀ ਚਲੋ ਵਿਪਕਸ ਵਾਲੇ ਤੋਂ ਮੁੱਦੇ ਠਾਣਗੇ ਉਹ ਤੋਂ ਹੀ ਕਿਕਲੀ ਵੀ ਕਰੇਗੇ ਸਾਰੀ ਚੀਜ਼ ਕਰੇਗੇ ਮੁੱਖ ਮੰਤਰੀ ਤੱਕ ਜਵਾਬਦਾਰੀ ਪੰਜਾਬ ਨੇ ਆਪ ਕੋ ਡੋਰ ਦੀ ਹੈ 90-90 ਐਮ ਐਲ ਏ ਚੁਣ ਕੇ ਦੀ ਹੈ ਆਪ ਕਮ ਸੇ ਕਮ ਇੱਕ ਜਵਾਬਦਾਰ ਪਦ ਪੇ ਹੈ ਆਪਨੇ ਉਸਕੀ ਸ਼ਫਤ ਲਈ ਕੋਈ ਮਜ਼ਾਕ ਬਣਾ ਦਿਆ ਮੁੱਖ ਮੰਤਰੀ ਕੇ ਪੰਜਾਬ ਨੇ
0: ਬਿਲਕੁਲ
3: ਪਤਾ ਹੈ ਲੋਕ ਦੇਣ ਦੇਣੇ ਬੇਡਾ ਚਾਲ ਕਰਕੇ ਲੋਕ ਆਈ ਮੁੱਠੇ ਭਰ ਭਰ ਕੇ ਵੋਟ ਦੇ ਦਿੰਦੇ ਆ ਫਿਰ ਪਛਤਾਉਂਦੇ ਹੁਣ ਕਹੇ ਧੋਣ ਦੇ ਪਿਓ ਆਏਗੇ ਕਹੇ ਅਰੇ ਹੁਣ ਐਕਚੁਅਲੀ ਆਪਣੀ ਭਲਾਈ ਰਾਜਨੀਤੀ ਮੈਂ ਸਮਝ ਲੈਂਦੇ ਜੋ ਕਿ ਰਾਜਨੀਤੀ ਮੈਂ ਭਲਾਈ ਨਹੀਂ ਹੈ ਇਹ ਗੁਜਰਾਤੀ ਲੋਕ ਦੇਖੋ ਕਿਤਨੇ ਅੱਗੇ ਨਿਕਲ ਗਏ ਇਹ ਰਾਜਨੀਤੀ ਕੇ ਚੱਕਰ ਮੈਂ ਪੜਦੇ
0: ਨੇ ਬਿਲਕੁਲ
3: ਮੈਂ ਤਾਂ ਆਪਣਾ ਹਰ ਬੰਦਾ ਸੋਚੋ ਪਹਿਲੇ ਆਪਣਾ ਸਮਾਓ ਅੱਛਾ ਕਮਾਓ ਅੱਛਾ ਵਧੀਆ ਰਹਿਣ ਕਰੋ ਰਾਜਨੀਤੀ ਤੋਂ ਬਾਅਦ ਦੀ ਬਾਤ ਹੈ
0: ਬਿਲਕੁਲ ਹੈ ਜੀ
3: ਬਿਲਕੁਲ ਹਾਂ ਜਮੀਨ ਕੋਈ ਖੂਡ ਨੀ ਆਪਣੇ ਜਮੀਨ 5-5-10-10 ਕਿੱਲੇ ਵਾਸਤੇ ਅਸੀਂ 90,000 ਰੁਪਏ ਪਹਿਲੀ ਠੇਕੇ ਤੇ ਲੈ ਜਾਂਦੇ ਹਾਂ ਫਿਰ ਕਹਿੰਦੇ ਯਾਰ ਬਾਹ ਨੀ ਦਿੰਦੇ ਤੁਸੀਂ ਕਰਦੇ ਕਿਉਂ ਖਾਣ ਜੋਗੀ ਬੋ ਕੀ ਲੋੜ ਹੈ
0: ਬਿਲਕੁਲ ਬਿਲਕੁਲ ਦੇਖੋ ਕਿਸਾਨ ਸੰਘਰਸ਼ ਚੱਲਦਾ ਸੀ ਮੈਂ ਉਦੋਂ ਵੀ ਕਹਿੰਦਾ ਸੀਗਾ ਵੀ ਸਾਨੂੰ ਲੋੜ ਹੀ ਨਾ ਪਵੇ ਜੀ ਧਰਨੇ ਲਾਉਣ ਦੀ ਹਨਾ ਜੇ ਨਈ ਸਰਕਾਰਾਂ ਚੱਕਦੀਆਂ ਹੁਣ ਦੇਖੋ ਹੁਣ ਵੀ ਰੋਲਾ ਹੈ ਕਿ ਬਾਰਦਾਨਾ ਨਹੀਂ ਆਇਆ ਜਾਂ ਕਣਕ ਚੱਕੀ ਨਹੀਂ ਜਾ ਰਹੀ ਤਾਂ ਫਿਰ ਇੰਨੀ ਬੀਜਣ ਦੀ ਜ਼ਰੂਰਤ ਕੀ ਹੈ ਕੋਈ ਹੋਰ ਫਸਲ ਲਾ ਲਓ
3: ਬਿਲਕੁਲ ਜ਼ਰੂਰੀ ਹੈ ਜੋ ਚਲੋ ਜਿਸਨੇ ਕਰਜ਼ੇ ਮੈਂ ਦੱਬੇ ਉਸਨੇ ਮਜਬੂਰੀ ਹੋ ਜਾਂਦੀ ਜੋ ਸਮਰ ਹੈ ਉਸਨੇ ਤਾਂ ਨਿਪਟਣਾ ਚਾਹੀਏ ਨਾ ਕਿਉਂ ਬੋ ਆਪਣੇ ਜੋਗੀ ਬੋਲੇ ਬਸ ਬਾਤ
0: ਜੀ
3: ਕਿਉਂ ਕਿਸੇ ਕੇ ਫਾਲਤੂ ਰੋਲੇ ਜਾਂਦੇ ਅੜਤੀਆਂ ਦੇ ਤਲੇ ਕਰਨੇ ਕਦੇ ਕਿਸੇ ਕੇ ਕਰਨੇ ਕਿਸੇ ਕੰਮ ਮੇ ਕਿਉਂ ਕਰੋ ਤੁਸੀਂ
0: ਬਿਲਕੁਲ ਹੈ
3: ਮਤਲਬ ਬੰਦੇ ਨੇ ਸੋਚਣਾ ਪੜੇਗਾ
0: ਗੁਜਰਾਤ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਖੇਤੀ ਹੁੰਦੀ ਹੈ ਤੇ ਉੱਥੇ ਫਸਲ ਚੱਕਣ ਦਾ ਜਾਂ ਮੰਡੀਆਂ ਦੇ ਵਿੱਚ ਕੀ ਸਾਰਾ ਪ੍ਰੋਸੈਸ ਹੈਗਾ ਕਿੱਦਾਂ ਦੇਖਦੇ ਹੋ ਕਿ ਉਹ ਪੰਜਾਬ ਵਾਲਾ ਜਾਂ ਹਰਿਆਣਾ ਵਾਲਾ ਸਿਸਟਮ ਹੈ
3: ਦੇਖੋ ਵੀਰ ਜੀ ਉਰੇ ਉਰੇ ਜਿਸ ਤਰ੍ਹਾਂ ਮੰਨ ਲੋ
0: ਗਿਰੀ ਜੀ ਥੋੜੀ ਜੀ ਸਿਚੁਏਸ਼ਨ ਬਦਲਿਓ ਤੁਹਾਡੀ ਆਵਾਜ਼ ਥੋੜੀ ਜੀ ਕੱਟ ਹੋ ਰਹੀ ਹੈ ਥੋੜੀ ਜੀ ਆਪਣੀ ਪੋਜੀਸ਼ਨ ਬਦਲ ਲਿਓ
3: ਇੱਕ ਮਿੰਟ ਬਾਈ ਜੀ ਆਵਾਜ਼ ਘੱਟ ਆਉਂਦੀ ਹੈ
0: ਨਹੀਂ ਘੱਟ ਨਹੀਂ ਆਉਂਦੀ ਵਿੱਚ ਥੋੜੀ ਜੀ ਨੈਟਵਰਕ ਦੀ ਥੋੜੀ ਪ੍ਰੋਬਲਮ ਆਉਂਦੀ ਸੀ ਹੁਣ ਠੀਕ ਹੈ ਜੀ ਹਾਂਜੀ
3: ਚਲੋ ਮੈਂ ਬਾਹਰ ਜਾਂਦਾ ਮੈਂ
0: ਨਹੀਂ ਹੁਣ ਠੀਕ ਹੈ ਹਾਂਜੀ
3: ਮੈਂ ਕਹਿੰਦਾ ਮੈਂ 5 ਸਾਲ ਹੋ ਗਏ ਬਾਈ ਸਾਹਿਬ ਹੁਣ ਅਸੀਂ ਸਿਰਫ ਐਮ ਐਸ ਪੀ ਤੇ ਵੇਚੀ ਹੈ ਹੁਣ ਠੀਕ ਹੈ ਔਰ ਗੇਹੂੰ ਕਾ ਇਤਕੀ ਰੇਟ ਨਹੀਂ ਆਇਆ ਲੇਕਿਨ ਐਮ ਐਸ ਪੀ ਮੈਂ ਭਰਾਉਣ ਲੱਗ ਰਹੇ ਸਾਰੇ 2580 ਜੋ ਵੀ ਰੇਟ ਹੈ ਹੁਣ ਕੱਲ ਮੈਂ ਬਾਈ ਸਾਹਿਬ ਸੁਣੀਓ ਦੇਖੋ ਕੱਲ ਮੈਂ ਅਰਜ਼ੀ ਕਰਕੇ ਆਇਆ ਹੂੰ ਬਾਜਰੇ ਕੀ 3,000-3,020 ਰੁਪਏ ਸਰਕਾਰ ਲਿਓਗੀ ਬਾਜਰਾ ਹਰ ਸਾਲ ਭਰਾਉਂਦੇ ਹਾਂ ਅਸੀਂ 1% ਵੀ ਹਮਨੇ ਕੋਈ ਦਿੱਕਤ ਨਹੀਂ ਹੁੰਦੀ
0: ਜੀ
3: ਲੇਕਿਨ ਐਸ ਐਮ ਐਸ ਸਿਸਟਮ ਹੈ ਜਿਸ ਦਿਨ ਐਸ ਐਮ ਐਸ ਆਓਗਾ ਉਧਰ ਸੇ ਐਫ ਸੀ ਆਈ ਮੈਂ ਉਸੀ ਟਾਈਮ ਮਾਲ ਲੈ ਜਾਣਾ ਨਹੀਂ ਹੁੰਦਾ ਬਾਈ ਤੁਸੀਂ ਵੀ ਅੱਜ ਵੀ ਲੈ ਜਾਓ ਕੱਲ ਵੀ ਲੈ ਜਾਓ ਪਰਸੋਂ ਨਾ ਕੰਟੀਨਿਊ ਮਤਲਬ ਹਰ ਇੱਕ ਦਿਨ ਮੈਂ 10 ਕਿਸਾਨ ਬਣਾਉਣੇ ਤਾਂ 10 ਕਿਸਾਨ ਆਓਗੇ ਬਸ
0: ਜੀ ਜੀ
3: ਹਾਂ ਇਸ ਤਰ੍ਹਾਂ ਸਿਸਟਮ ਬਹੁਤ ਵਧੀਆ ਟ੍ਰਾਂਸਪਰੈਂਸੀ ਬਹੁਤ ਵਧੀਆ ਬਾਈ ਸਾਹਿਬ
0: ਜੀ
3: ਔਰ ਫਿੰਗਰ ਪ੍ਰਿੰਟ ਤਾਂ ਹੁੰਦਾ ਮੇਰੇ ਖਾਤੇ ਮੈਂ ਦੂਸਰਾ ਮਾਲ ਨਹੀਂ ਵਰ ਸਕਦਾ ਵਰੇਗਾ ਤਾਂ ਫਿੰਗਰ ਪ੍ਰਿੰਟ ਮੇਰਾ ਹੀ ਲੱਗੂ
0: ਜੀ ਕੀ ਬਾਤ ਹੈ ਜੀ ਜੀ
3: ਹਾਂਜੀ ਹਾਂਜੀ ਬਿਲਕੁਲ ਟ੍ਰਾਂਸਪਰੈਂਸੀ ਯਾਰ ਇੱਕ ਬਾਤ ਬਤਾਓ 1995 ਲੈ ਕੇ ਆਜ ਤੱਕ ਕੰਟੀਨਿਊ ਬੀਜੇਪੀ ਹੈ ਐ ਥੋੜਾ ਹੀ ਚੱਲਦਾ ਕੋਈ ਅਗਰ ਪ੍ਰਸ਼ਾਸਨ ਸਹੀ ਨਾ ਐਡਮਿਨਿਸਟ੍ਰੇਸ਼ਨ ਸਹੀ ਨਹੀਂ ਚੱਲਦਾ ਉਹ ਤਾਂ ਇਤਨੇ ਲੰਬੀ ਸਰਕਾਰ ਥੋੜੀ ਬਣਾਉਂਦੇ ਕੋਈ
0: ਜੀ ਬਿਲਕੁਲ ਜੀ ਕੁਝ ਤਾਂ ਹੋਏਗਾ
3: ਇਹ ਤਾਂ ਸੋਚਣਾ ਨਹੀਂ ਬਿਲਕੁਲ ਹੈ ਇਸਮੇ ਕੋਈ ਸ਼ੱਕ ਨਹੀਂ ਕੋਈ ਦਿੱਕਤ ਨਹੀਂ ਆਪਣੇ ਜਿਤਨੇ ਵੀ ਹਰਿਆਣਾ ਪੰਜਾਬ ਕੇ ਆਦਮੀ ਹੈ ਨਾ ਠੀਕ ਹੈ ਜ਼ਮੀਨਾਂ ਕਾ ਮਸਲਾ ਹੈ ਸੁਪਰੀਮ ਕੋਰਟ ਮੇਂ ਕੇਸ ਚੱਲ ਰਿਹਾ ਹੈ ਬਾਕੀ ਕੋਈ 1% ਵੀ ਕੋਈ ਟੈਨਸ਼ਨ ਨਹੀਂ ਬਾਈ ਸਾਹਿਬ ਹਮ ਆਪਣੇ ਆਪਣੀ ਢਾਣੀਓ ਪੇ ਬੈਠੇ ਹੈ ਕੋਈ ਕਿਸੇ ਦੀ ਤਾਕਤ ਨਹੀਂ ਹੈ ਕੋਈ ਅੰਦਰ ਆ ਕੇ ਵੀ ਨਹੀਂ ਜਾਊਗਾ
0: ਬਿਲਕੁਲ
3: ਆਦਮੀ ਆਪਣਾ ਆਦਮੀ ਆਪਣਾ ਜੋ ਹਰਿਆਣਾ ਪੰਜਾਬ ਕਾ ਆਦਮੀ ਹੈ ਉਹ ਬਦਮਾਸ਼ੀ ਕਰ ਦੂਗਾ ਬਾਕੀ ਲੋਕਲ ਆਦਮੀ ਬਾਈ ਸਾਹਿਬ ਕਦੇ 35 ਸਾਲ ਹੋ ਗਏ ਕਦੇ ਅੱਜ ਤੱਕ ਝਗੜਾ ਨਹੀਂ ਦੇਖਿਆ ਬਾਈ ਸਾਹਿਬ ਮੈਨੂੰ
0: ਜੀ ਬਿਲਕੁਲ ਜੀ
3: ਆਪਣੇ ਦੰਦੇ ਤਾਂ ਮਤਬਲ ਹੈ ਬਾਈ ਦੰਦੇ ਤਾਂ ਦੰਦੇ ਮਤਬਲ ਹੈ ਕੋਈ ਫਾਲਤੂ ਰਾਜਨੀਤੀ ਆਪਣੇ ਤਾਂ ਯਾਰ ਰਾਜਨੀਤੀ ਮੈਂ ਦੋ ਬਾਈ ਇੱਕ ਅਕਾਲੀਆਂ ਦੇ ਨਾਲ ਫਿਰਦਾ ਇੱਕ ਆਮ ਆਦਮੀ ਪਾਰਟੀ ਕਾਂਗਰਸ ਚ ਜਾਊਗਾ ਆਪਸ ਮੈਂ ਵਿਰੋਧ ਕਰ ਦਿੰਦੇ ਬਸ
0: ਜੀ ਬਿਲਕੁਲ ਹੈ ਜੀ ਬਿਲਕੁਲ ਲੋਕ ਪਾਰਟੀ ਜਾਂਦੇ ਬਿਲਕੁਲ
3: नहीं ये गलत है। अपने जब तक हम अपने बजट में नहीं खेलेंगे, जब तक हम अपने बजट में अपना परिवार को नहीं लेके आवांगे, जो किसी तरह के भी अपना परिवार चलाओ, सबसे पहले परिवार को महत्व दो। अपना परिवार अपना परिवार है, माँ बाप है भाई, समाज है। धीरे धीरे धीरे करके अपने आप को समृद्ध करो और ताकतवर बनो। ताकतवर देखो एक बात बताऊं भाई साहब, कई बार आप कह देते हैं जो जो ताकतवर है ना इतिहास उसी का लिखा जाए, कमजोर आदमियों को इतिहास कभी नहीं याद करता।
0: बिल्कुल है जी, बिल्कुल है।
3: हाँ ताकतवर होना बहुत जरूरी है। अभी अमेरिका देखो नासा मदम कर देता है ना देखो, और नाले आज हुने लगभग पोस्ट करी है ट्रम्प साहब ने कि मैं आज वो आपने पता होना लेबनान में और इजराइल में 10 दिन का युद्ध विराम हो गया
0: जी,
3: सीज फायर हो गया 10 दिन का,
0: सीज फायर हो गया। हाँ जी बिल्कुल है जी।
3: हाँ जी 10 दिन का हो गया, मैं हुने खबर सुन के हटा हूँ, तो हुने पोस्ट कर एक्स पे कि मैंने 10वां युद्ध रुकवा दिया
0: जी।
3: भाई अमरीका ताकतवर है, इसमें कोई दो राय नहीं। बाकी कई आदमी कंपेयर करते हैं अपने यार सिस्टम नहीं है, फलाने विदेश में सिस्टम है इदा दा। भाई वो एडवांस है, विकसित, वो विकसित देश है, हम विकासशील देश है, उसमें तो रात दिन का फर्क है। उनकी उधर की पब्लिक की मेंटेलिटी देखो, अपनी पब्लिक
0: गिरी साहब जेड़ा साडा चाहे मजदूर वर्ग है चाहे किसी भी तरह का कोई भी जेड़ा देश का बच्चा भी है ना, जो ओनू मुढ़ली सहायता मिल गई, जो ओनू सारी एजुकेशन दे नाल बाह वास्ता पेगा विचरेगा सारा कुछ, साडिया तो प्राइमरी दिया जरूरत नहीं पूरिया हुई जेड़ा असि हकां दे बारे गल करदे आ जां होर सारिया चीजा ने, ओह अपने आप जेड़ा देश एक जेड़ा सिटीजन आ ना ਉਹ ਤਾਂ ਹੀ ਉਹਨੂੰ ਪੂਰਾ ਸਿਟੀਜ਼ਨ ਮੰਨਿਆ ਜਾਏਗਾ ਜਦੋਂ ਉਹ ਆਪਣੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਸਮਾਜ ਦੇ ਪ੍ਰਤੀ ਮਤਲਬ ਕਿ ਬੇਈਮਾਨ ਨਹੀਂ ਹੋਏਗਾ,
3: ਜਵਾਬਦੇਹੀ
0: ਹੋਏਗਾ।
3: ਬਿਲਕੁਲ ਬਿਲਕੁਲ
0: ਜੀ
3: ਬਿਲਕੁਲ। ਦੇਖੋ ਭਾਈ ਸਾਹਿਬ ਇਹ ਆਪਣੇ ਦੇਖੋ ਇੱਕ ਉਦਾਹਰਣ ਆਪਣੇ ਸਾਹਮਣੇ ਹੈ, ਇਜ਼ਰਾਈਲ ਇੱਕ ਛੋਟਾ ਸਾ ਦੇਸ਼ ਹੈ
0: ਜੀ,
3: ਸ਼ਾਇਦ ਉਸਕੀ ਕਿਤਨੀ ਪੋਪੂਲੇਸ਼ਨ 1 ਕਰੋੜ ਹੈ ਕਿਤਨੀ ਪਤਾ
0: ਜੀ,
3: कुछ भी मतलब दुनिया ने देखे तो यहूदी बहुत कम है
0: जी, बिल्कुल है जी।
3: लेकिन उसकी निष्पक्षता देखो और देश के प्रति उसका प्यार देखो
0: जी।
3: आपने कभी सुना उधर किरम नेतन्याहू का पब्लिक ने विरोध कर दिया, जो कर दिया सही कर दिया बस
0: जी।
3: अपने तो यार बंदे देखो आज महिला आरक्षण पे को कहते हैं उसके तो पक्ष में है, लेकिन इसमें मुस्लिम को डालो, को कहता है उसमें ओबीसी को डालो, ये मतलब विरोध विरोध विरोध भी करना है और विरोध करना भी नहीं आता,
0: करना भी नहीं आता जी।
3: और फिर कुछ दिन के बाद बोलेंगे 2029 में कहेंगे तो चुनाव आयोग भी हैक कर ली, कोई कहेगा ईवीएम में गड़बड़ है, गड़बड़ तो आप करने लग रहे भैया, दुनिया सारी देखने आज पागल नहीं है दुनिया।
0: बिल्कुल मुद्दा ही उत्थे उठना चाहिए कि भाई सानू स्वीटा चाहे पूरिया इनिया दो, पार्टियां दे विच अपना एजेंडा लेके आओ, अपनी पॉलिसी लेके आओ, भी ओदे विच तुसी जिन्नियां मर्जी सीटा जिन्हू मर्जी दे जाओ, ओदे विच लिंग की तो गल ही नहीं होनी चाहिए।
3: भाई साहब जब दुश्मन की दुश्मन ने चाहे मैं गाली दें सारा दिन, अगर मेरे आप मेरे दुश्मन है ना, मैं 20 बार दिन में आपको गाली दूंगा ना, इसका मतलब आप में कुछ न कुछ है
0: जी।
3: ममता ने वही गड़बड़ कर ली ना, ममता ना तो मोदी ने सीधा चुनाव आयोग पे कटे, कितनी बार फटकार लगी सुप्रीम कोर्ट में, भाई चुनाव आयोग आपने लड़ना ही नहीं चाहिए, वो संवैधानिक संस्था है वो
0: जी,
3: आपने लड़ना तो बीजेपी बीजेपी का कोई आने का कोई चांस नहीं है, पूरे पूरे चांस है भाई सब बंगाल में
0: जी।
3: ये बताओ 91 लाख वोट कटे हैं वीर जी, आप विचार करो 91 लाख,
0: बिल्कुल है जी।
3: ऐसा राय में चलो मान लिया 10-20 हजार गलत भी हो गए, डॉक्यूमेंट नहीं होंगे, लेकिन इतने वोट कटना यार कोई छोटी बात है
0: जी,
3: कोई दुश्मनी थोड़ी है किसी दी कोई करने, प्रोसीजर तो सबने करना पड़ता है। जिस तरह आप फिनलैंड में रहते हो तो आपने देश का सिस्टम फॉलोअप नहीं करना पड़ता,
0: बिल्कुल है जी बिल्कुल।
3: हाँ तो फिर इसमें यार फलाने हैं दिकड़ा होंगे मुकड़े, भाई चुनाव आयोग भारत का है, वो भारत के नागरिकों के लिए है, घुसपैठियों के लिए थोड़ा ही है कोई
0: जी।
3: जो सही है उसने कोई दिक्कत नहीं,
0: वोट देखो जे 91 लाख कट हुई है, वो कली मतलब कि ममता दी थोड़ी कट हुई है, वह तो बीजेपी होर पार्टियां दी भी तो नाल ही कट हुई है ना,
3: फिर ओ तो भाई साहब आप समझ हाँ हुन मुद्दे की बात करी भाई साहब आप
0: जी।
3: तो उसने तो ऐसा लगा ना मेरे काट दिए जो घुसपैठिए थे
0: जी,
3: अपने अपने आप चोर बनने लग रही है ना मैं ममता दीदी
0: जी।
3: किसने पता है किसके कटे हैं वो कौन किसके वोट थे?
0: बिल्कुल है जी,
3: बस दाल में काला इसका मतलब तो यही होया ना फिर
0: जी। हुन देखो बहुत सारिया ऐसिया परिवारक जेड़े मेंबर ने जिदा बेटी है किसी दी उहदा मैरिज हो गई ता ओ मैरिज हो के होर पिंड दे विच चले गई ता ओदी वोट ता हजे उत्थे ही मतलब कि पेरेंट्स दे घर दे विच बोली जांदी है। एदा बहुत सारे जेड़े लोग ने ओ दुनिया तो चले गए ने पर उन्हां दा नाम अजे भी वोटां च जां शनाख्ती कार्डां दे विच बोली जांदा, राशन कार्डां च बोली जांदा।
3: हां 23000 वोट ऐसे भी
0: प्रॉब्लम ते है कि जेड़ा ओ महकमा है साडा रजिस्ट्रेशन महकमा जिन्हें सारी जन्म दी ते मरण दी रजिस्ट्रेशन करनी है जां किते तुहाडा एड्रैस चेंज होया डाकखाना चेंज होया ते ओ तां उन्हां दी जॉब बन दी, उन्हां नूं जिम्मेवार बनाओ भई तुसीं अपनी जॉब क्यों नहीं करदे भाई, मरदमशुमारी दी जरूरत ही क्यों पवे, मतलब कि जे रेगुलर ही तुसीं ओ जॉब अपनी निभा रहे हो।
3: भाई साहब देखो गुजरात में भी ऐसा रही हुआ है हमने पता है ना
0: जी,
3: जो जो सही है ना जो जो भारत का नागरिक है चाहे उस पर कुछ भी नहीं है
0: जी,
3: लेकिन उस असली में भारत का नागरिक है ना उसने कोई डरने की जरूरत नहीं है
0: जी।
3: वे काका का बाप का दादा का नाना का फूफा कोई भी हो कहीं भी कुछ तो उसका कहीं ना कहीं तो पड़ेगा
0: जी,
3: बाकी जिसका है ही नहीं वो बनाएगा किधर से।
0: बिल्कुल है,
3: तो ये समझो कि पहली तारीख से जनगणना चालू होगी
0: जी,
3: पहले मकाना की होगी फिर समझो जुलाई तक खत्म करना है, फिर जाति जाति आधारित जनगणना होगी वो फिर रोणगे, जाति जनगणना होगी ना फिर रोंगे, परिसीमन हो गए 816 सीटा बनेगी 33% फिर आरक्षण महिला ना बन जाऊगा वो फिर रोनगी सरकार फिर भी नहीं बननी है
0: जी जी,
3: क्योंकि आपने विरोधी नहीं विरोधी ही नहीं करना था, विरोध हो मुद्दों का आपने तो बस हाँ आपने तो जो मोदी बोलेगा ना उसका विरोध करना चाहे सही हो गलत हो
0: जी जी जी, जी।
3: जो अभी अभी देखो अभी भाई साहब देखो अभी बंगाल में है ठीक, वहाँ बीजेपी नहीं जीतती जीतेगी, वहाँ कौन कौन आ रहेगी, ममता ममता को हराना है लोगों ने इसलिए बीजेपी जीतेगी
0: जी।
3: हाँ ये वोट नहीं मांगेंगे, वोट अगर नहीं मांगेंगे ना तो भी उनको वोट मिलेंगे
0: जी बिल्कुल है,
3: क्योंकि पब्लिक पब्लिक ने बदलाव करना है इसलिए उसके बदलाव में वोट डालेंगे इसलिए बीजेपी आओगी।
0: बिल्कुल है बिल्कुल है,
3: मतलब दुनिया का सिस्टम है यार गलत है। देखो तो एक बात बताओ भाई साहब कि नाम अपने हिंदुस्तान में किस चीज की कमी है
0: जी,
3: उन्हें कोई काम का ही प्रोपेगेंडा खड़े कर देंदे बंदे कहते यार डीजल नहीं मिलता पेट्रोल नहीं मिलता गैस नहीं मिलती, अरे जमींदार के पैदा होके लोड़ी नहीं, भाई साहब आप सच मानो 28 फरवरी से पहले मेरा सिलेंडर खाली हो रहा था आज भरवा के ले आया हूं मैं
0: जी,
3: लोड़े नहीं फ्री की बिजली है मेरे को जो लाइट वाला इंडिकेटर है
0: हाँ जी,
3: लोड़े नहीं
0: गैस दी जरूरत हाँ,
3: बस लकड़ी दुनिया भर की थेपड़ी गोबर के थे सारी चीजा है के लोड़ है लाइन में लगन की, जद मिलूगा जद मिलूगा ना मिलेगा ना सी अपने चल रहा काम।
0: बिल्कुल
3: लोग ना परिवर्तन लेना पड़ेगा, मेरा कहने का मतलब भाई साहब देखो अबूज मेरे थे 75 किलोमीटर है, मैं मेरी गड्डी लेके जाऊंगा जो 75 जाऊंगा 75 आऊंगा कम से कम 1000-1200 रुपया पेट्रोल जलेगा,
0: बिल्कुल टाइम भी लगेगा जी पहुंच जाने
3: हाँ टाइम भी लगेगा जोखिम भी होगा, क्यों नहीं मैं पब्लिक ट्रांसपोर्ट में बैठ के जाऊं 70 रुपए जान के लगेंगे 70 आने के लगेंगे नाले मोबाइल चलाने चाहते जाओगे।
0: बिल्कुल बिल्कुल है जी,
3: फिर टोरा चाहिए टोरे पे तो फिर रोड पे तो करोड़ लग दे ये गलत है परिवर्तन।
0: बिल्कुल गिरी जी बहुत खूब शुक्रिया जी तुहाडा बड़े दिन बाद।
3: चलो भाई जी कोई हाँ तो चलो कोई न कोई कच्ची मंदी गल कही होगी अपना खुद के माफ करियो।
0: थैंक यू बहुत बहुत शुक्रिया, नमस्ते जी, सत श्री अकाल। लो दोस्तो ए सन जी अपने नाल गिरी जी जुड़े सी गुजरात दी धरती तो ते हरियाणे नू बिलोंग करदे आ ते बेटे उन्हां दे दोवें जिहड़े ने अपने हैगे ने जी अपने फौज दे विच ते अगली लाइन जोड़दे आ आपां ओजला साहब की भी कॉल आ रही थी उन्हां दी भी गल सुन लईए जांदे जांदे ते नावल दोस्तो आपां फिर किसे आउण वाले दिनां दे विच जरूर सांझ पाउण दी कोशिश रहेगी ते स्टूडियो दा नंबर +358 44 976 1962 स्टूडियो दा नंबर है ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਤਦ ਤਾਈਂ ਕੁਝ ਜਿਹੜੀਆਂ ਖਬਰਾਂ ਨੇ ਉਹਦੀ ਅਪਡੇਟ ਜਿਹੜੀ ਜ਼ਰੂਰ ਕਰ ਲਈਏ। ਇਜ਼ਰਾਈਲ ਅਤੇ ਲਿਬਨਾਨ ਜਿਹੜਾ 10 ਦਿਨਾਂ ਦੀ ਜੰਗਬੰਦੀ ਦੇ ਲਈ ਸਹਿਮਤ ਹੋ ਗਿਆ। ਇਜ਼ਰਾਈਲ ਅਤੇ ਲਿਬਨਾਨ ਜਿਹੜਾ 10 ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੋਇਆ ਅਤੇ ਦੋਵਾਂ ਪੱਖਾਂ ਵਿਚਾਲੇ ਹੋਈਆਂ ਇਹ ਸਮਝੌਤਾ ਜਿਹੜਾ ਵੀਰਵਾਰ ਸ਼ਾਮ 5 ਵਜੇ ਈਸਟਰਨ ਟਾਈਮ ਤੋਂ ਲਾਗੂ ਹੋ ਜਾਏਗਾ ਤੇ ਇਸ ਤੋਂ ਪਹਿਲਾਂ ਲਿਬਨਾਨ ਦੇ ਵਿਚ ਅੱਜ ਰਾਤ ਤੋਂ ਜੰਗਬੰਦੀ ਜਿਹੜੀ ਹੈ ਸੀਜ਼ ਫਾਇਰ ਲਾਗੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਇਜ਼ਰਾਈਲੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਿਹੜਾ ਇਜ਼ਰਾਈਲ ਦੀ ਫੌਜ ਨੂੰ ਸੰਭਾਵੀ ਜੰਗਬੰਦੀ ਦੇ ਲਈ ਲੋੜੀਂਦੀਆਂ ਤਿਆਰੀਆਂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਦੂਜੇ ਪਾਸੇ ਜਿਹੜਾ ਹੈਗਾ ਆਪਣਾ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਨੇ ਕਿਹਾ ਕਿ ਇਰਾਨ ਜਿਹੜਾ ਉਹਨੂੰ ਹੋਰਮੁਜ਼ ਜਲਮਾਰਗ ਦੇ ਰਾਹੀਂ ਆਵਾਜਾਈ ਦੀ ਆਜ਼ਾਦੀ ਅਤੇ ਸੁਰੱਖਿਅਤ ਰਸਤਾ ਯਕੀਨੀ ਬਣਾਉਣ ਦੇ ਲਈ ਕਿਹਾ। ਚੀਨ ਦੇ ਵੱਲੋਂ ਇਹ ਪਹਿਲੀ ਅਜਿਹੀ ਅਪੀਲ ਹੈ ਕਿਉਂਕਿ ਅਮਰੀਕਾ ਦੇ ਨਾਲ ਜੰਗ ਦੇ ਵਿਚਕਾਰ ਇਰਾਨ ਨੇ ਜਿਹੜਾ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਬੰਦ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਧਰ ਮੱਧ ਪੂਰਬ ਦੇ ਵਧਦੇ ਤਣਾਅ ਦੇ ਦਰਮਿਆਨ ਇਰਾਨ ਨੇ ਅਮਰੀਕਾ ਦੇ ਵੱਲੋਂ ਕੀਤੀ ਗਈ ਜਲ ਸੈਨਾ ਦੀ ਘੇਰਾਬੰਦੀ ਦੇ ਜਵਾਬ ਦੇ ਵਿਚ ਸਖ਼ਤ ਰੋਕ ਅਖਤਿਆਰ ਕਰ ਲਿਆ। ਇਰਾਨ ਦੀ ਸਾਂਝੀ ਫੌਜੀ ਕਮਾਨ ਦੇ ਮੁਖੀ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨੇ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਖਤਮ ਨਾ ਕੀਤੀ ਤਾਂ ਉਹ ਖਾੜੀ ਖੇਤਰ ਦੇ ਵਿਚ ਹੋਣ ਵਾਲੇ ਸਮੁੱਚੇ ਸਮੁੰਦਰੀ ਵਪਾਰ ਨੂੰ ਠੱਪ ਕਰ ਦੇਣਗੇ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਕ ਇੰਟਰਵਿਊ ਦੇ ਦੌਰਾਨ ਆਸ਼ਾਵਾਦੀ ਸੁਰ ਦੇ ਵਿਚ ਕਿਹਾ ਕਿ ਇਰਾਨ ਦੇ ਨਾਲ ਚੱਲ ਰਹੀ ਜੰਗ ਖਤਮ ਹੋਣ ਦੇ ਬਿਲਕੁਲ ਕਰੀਬ ਹੈ। ਅਮਰੀਕਾ ਦਾ ਇਹ ਖਜ਼ਾਨਾ ਮੰਤਰੀ ਜਿਹੜੇ ਨੇ ਸਕਾਟ ਬੈਸਟ ਨੇ ਇਰਾਨ ਦੇ ਉੱਤੇ ਤੇ ਆਰਥਿਕ ਸਿਕੰਜਾ ਹੋਰ ਕੱਸਣ ਦੇ ਸੰਕੇਤ ਦਿੱਤੇ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਵਿੱਤੀ ਸੰਸਥਾਵਾਂ ਦੇ ਉੱਤੇ ਸਿਕੰਡਰੀ ਜਿਹੜਾ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਜੋ ਇਰਾਨ ਦੇ ਨਾਲ ਕਾਰੋਬਾਰ ਕਰ ਰਹੀਆਂ ਹਨ। ਬੈਸਟ ਨੇ ਜਿਹੜਾ ਇਸ ਕਦਮ ਨੂੰ ਵਿੱਤੀ ਖੇਤਰ ਦੇ ਵਿਚ ਬੰਬਾਰੀ ਦੇ ਬਰਾਬਰ ਕਰਾਰ ਦਿੱਤਾ ਹੈ। ਇਸ ਦੇ ਦੌਰਾਨ ਅਮਰੀਕੀ ਸੈਂਟਰਲ ਕਮਾਂਡ ਦੇ ਕਮਾਂਡ ਦੇ ਜਿਹੜੇ ਨੇ ਐਡਮਿਰਲ ਬ੍ਰੈਡ ਕਪੂਰ ਜਿਹੜੇ ਨੇ ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਫੌਜ ਨੇ ਜਿਹੜਾ ਇਰਾਨ ਦੇ ਵੱਲ ਜਾਣ ਵਾਲੇ ਸਾਰੇ ਸਮੁੰਦਰੀ ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਨੇ ਤੇ ਪਿਛਲੇ 48 ਘੰਟਿਆਂ ਦੇ ਵਿਚ ਕਿਸੇ ਵੀ ਜਹਾਜ਼ ਨੂੰ ਲੰਘਣ ਨਹੀਂ ਦਿੱਤਾ ਗਿਆ। ਇਜ਼ਰਾਈਲੀ ਜਿਹੜੇ ਨੇ ਇਜ਼ਰਾਈਲ ਹਿਜਬੁੱਲਾ ਜੰਗ ਜਾਰੀ ਹੈ। ਦੂਜੇ ਪਾਸੇ ਇਜ਼ਰਾਈਲ ਨੇ ਲਿਬਨਾਨ ਦੇ ਵਿਚ ਹਿਜਬੁੱਲਾ ਦੇ ਖਿਲਾਫ਼ ਆਪਣੀ ਫੌਜੀ ਕਾਰਵਾਈ ਤੇਜ਼ ਕੀਤੀ ਸੀ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਕਿਹਾ ਕਿ ਉਨ੍ਹਾਂ ਦੀਆਂ ਫੌਜਾਂ ਦੱਖਣੀ ਲਿਬਨਾਨ ਦੇ ਰਣਨੀਤਿਕ ਕਸਬੇ ਬੇਤ ਜਬੀਲ ਦੇ ਵਿਚ ਹਿਜਬੁੱਲਾ ਦੇ ਗੜ੍ਹ ਨੂੰ ਜਿਹੜਾ ਤਬਾਹ ਕਰਨ ਦੇ ਜਿਹੜਾ ਕਰੀਬ ਨੇ। ਨੇਤਾਨਯਾਹੂ ਨੇ ਸਪਸ਼ਟ ਕੀਤਾ ਕਿ ਉਹ ਤਾਕਤ ਰਾਹੀਂ ਸ਼ਾਂਤੀ ਦੇ ਸਿਧਾਂਤ ਦੇ ਉਤੇ ਕੰਮ ਜਿਹੜਾ ਕਰ ਰਹੇ ਨੇ ਤੇ ਲਿਬਨਾਨ ਦੇ ਨਾਲ ਗੱਲਬਾਤ ਦੇ ਨਾਲ ਨਾਲ ਫੌਜੀ ਕਾਰਵਾਈ ਵੀ ਜ਼ਰੂਰੀ ਰਹੇਗੀ। ਗੋਲੀਬਾਰੀ ਜਿਹੜੀ ਹੈ ਅਰਥਚਾਰੇ ਦੇ ਉਤੇ ਅਸਰ ਪਾ ਰਹੀ ਹੈ। ਇਸ ਜੰਗ ਦੇ ਪ੍ਰਭਾਵ ਹੁਣ ਦੁਰਾਡੇ ਤੱਕ ਜਿਹੜੇ ਮੁਲਕਾਂ ਦੇ ਵਿਚ ਵੀ ਦੇਖਣ ਨੂੰ ਮਿਲੇ ਹੈ। ਆਸਟ੍ਰੇਲੀਆ ਦੀ ਜਿਹੜੀ ਇਕ ਵੱਡੀ ਤੇਲ ਰਿਫਾਇਨਰੀ ਹੈ ਉਹਦੇ ਵਿਚ ਅੱਗ ਲੱਗਣ ਦੇ ਕਾਰਨ ਉਥੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਜਿਸ ਦੇ ਨਾਲ ਇਰਾਨ ਜੰਗ ਕਾਰਨ ਪਹਿਲਾਂ ਹੀ ਜੂਝ ਰਹੀ ਇੰਧਨ ਦੀ ਜਿਹੜੀ ਕਿੱਲਤ ਹੋਰ ਵੱਧ ਗਈ ਹੈ। ਪਰ ਜੰਗਬੰਦੀ ਦੀਆਂ ਉਮੀਦਾਂ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ ਜਿਹੜਾ ਵਾਲ ਸਟਰੀਟ ਦੇ ਵਿਚ ਤੇਜ਼ੀ ਦੇਖੀ ਗਈ ਹੈ ਤੇ ਐਸ ਐਂਡ ਪੀ ਜਿਹੜਾ 500 ਇੰਡੈਕਸ ਆਪਣੇ ਰਿਕਾਰਡ ਪੱਧਰ ਦੇ ਉੱਤੇ ਪਹੁੰਚ ਚੁੱਕਿਆ ਤੇ ਇਜ਼ਰਾਈਲ ਅਤੇ ਲਿਬਨਾਨ ਦੀ ਜਿਹੜੀ ਹੈ ਜੋ ਕੁਝ ਵੀ ਵਾਰਤਾਲਾਪ ਹੋਈ ਹੈ ਚੰਗੀ ਗੱਲ ਹੈ, ਪੋਜ਼ਿਟਿਵ ਸਾਈਨ ਆਇਆ ਸਾਹਮਣੇ ਤੇ ਆਉਣ ਵਾਲੇ ਦਿਨਾਂ ਦੇ ਵਿਚ ਜੇ ਸਾਰਾ ਕੁਝ ਸ਼ਾਂਤ ਹੁੰਦਾ ਤੇ ਲੋਕਾਂ ਦੇ ਜਿਹੜੇ ਨੇ ਦਮ ਘੁੱਟ ਰਹੇ ਨੇ, ਮਹਿੰਗਾਈ ਜਿਹੜੀ ਹੈ ਪੂਰੀ ਅਸਮਾਨੀ ਛੂ ਰਹੀ ਹੈ ਉਹਦੇ ਵਿਚ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਜ਼ਰੂਰ ਮਿਲਣ ਦੀ ਜਿਹੜੀ ਹੈ ਮਹਿਸੂਸ ਕੀਤੀ ਜਾਵੇਗੀ ਤੇ ਸਾਰਾ ਕੁਝ ਨਾਰਮਲ ਹੋਣ ਦੀ ਜਿਹੜੀ ਆਸ ਦੇ ਨਾਲ ਅੱਗੇ ਵਧਦੇ ਹਾਂ ਤੇ ਦੂਸਰੇ ਪਾਸੇ ਜਿਹੜੀਆਂ ਖਬਰਾਂ ਹੋਰ ਨੇ ਇੱਕ ਦੋ ਉਹਨਾਂ ਦੀ ਸਾਂਝ ਪਾ ਕੇ ਅੱਗੇ ਵਧਦੇ ਹਾਂ। ਦੂਸਰੇ ਪਾਸੇ ਜਿਹੜਾ ਗਲੋਬਲ ਦੀ ਗੱਲ ਕੀਤੀ ਆਪਾਂ ਤੇ ਮੋਸਾਦ ਕੁਨੈਕਸ਼ਨ ਦੇ ਉੱਤੇ ਇਰਾਨ ਦਾ ਤਾਂਭੜ ਤੋੜ ਐਕਸ਼ਨ ਕੀਤਾ, 35 ਲੋਕਾਂ ਨੂੰ ਜਿਹੜਾ ਫੜਿਆ। ਮਿਡਲ ਈਸਟ ਦੇ ਵਿਚ ਵਧਦੇ ਤਣਾਅ ਤੇ ਅਮਰੀਕਾ ਇਜ਼ਰਾਈਲ ਦੇ ਨਾਲ ਜਾਰੀ ਸੰਘਰਸ਼ ਦੇ ਦੌਰਾਨ ਇਰਾਨ ਨੇ ਇਕ ਵੱਡੀ ਜਾਸੂਸੀ ਨੈਟਵਰਕ ਦਾ ਜਿਹੜਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ। ਇਰਾਨੀ ਅਧਿਕਾਰੀਆਂ ਨੇ ਜਾਸੂਸੀ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਅਤੇ ਵੱਖਵਾਦੀ ਜਥੇਬੰਦੀਆਂ ਨਾਲ ਸਬੰਧਤ ਦੋਸ਼ਾਂ ਦੇ ਵਿਚ 35 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਵਿਚ ਖੁਫੀਆ ਮੰਤਰਾਲੇ ਵੱਲੋਂ ਮੋਸਾਦ ਦੇ ਨਾਲ ਜੁੜੇ ਦੱਸੇ ਗਏ ਸ਼ੱਕੀ ਸ਼ਾਮਲ ਨੇ। ਇਸ ਤੋਂ ਇਲਾਵਾ ਹਥਿਆਰ ਸਮਗਲਰ ਤੇ ਵੱਖ ਵੱਖ ਵੱਖਵਾਦੀ ਧੜਿਆਂ ਦੇ ਸਹਿਯੋਗੀ ਵੀ ਇਸ ਸਮੂਹ ਦੇ ਵਿਚ ਨੇ। ਇਹ ਵਿਆਪਕ ਸੁਰੱਖਿਆ ਮੁਹਿੰਮ ਜਿਹੜੀ ਹੈ ਦੇਸ਼ ਦੇ 6 ਸੂਬਿਆਂ ਦੇ ਵਿਚ ਚਲਾਈ ਗਈ ਹੈ। ਇਸੇ ਤਰ੍ਹਾਂ ਸ਼ਾਂਤੀ ਦੇ ਲਈ ਪਾਕਿਸਤਾਨ ਦੀ ਵਿਚੋਲਗੀ ਚੱਲ ਰਹੀ ਹੈ। ਤਹਿਰਾਨ ਪਹੁੰਚੇ ਹੈ ਵਫਦ, ਜਿਵੇਂ ਸੈਣੀ ਸਾਹਿਬ ਵੀ ਗੱਲ ਕਰਕੇ ਗਏ ਨੇ। ਇਰਾਨ ਨੂੰ ਮਨਾਉਣ ਤਹਿਰਾਨ ਪੁੱਜੇ ਹੈ ਮੁਨੀਰ, ਕੀ ਹੈ ਟਰੰਪ ਦਾ ਪ੍ਰਸਤਾਵ, ਮੰਨ ਜਾਣਗੇ ਮੁਜਤਬਾ? ਤਣਾਅ ਘਟਾਉਣ ਦੇ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਫੌਜ ਮੁਖੀ ਜਿਹੜੇ ਨੇ ਫੀਲਡ ਮਾਰਸ਼ਲ ਆਸਿਫ ਮੁਨੀਰ ਸਰਗਰਮ ਨਜ਼ਰ ਆਏ ਨੇ। ਸ਼ਰੀਫ ਨੇ ਜਿਹੜਾ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ਼ਾਂਤੀ ਯਤਨਾਂ ਬਾਰੇ ਭਰੋਸੇ ਦੇ ਵਿਚ ਲਿਆ। ਪਾਕਿਸਤਾਨੀ ਫੌਜ ਮੁਖੀ ਇਸ ਵੇਲੇ ਤਹਿਰਾਨ ਦੇ ਵਿਚ ਨੇ, ਜਿੱਥੇ ਉਨ੍ਹਾਂ ਨੇ ਇਰਾਨੀ ਵਿਦੇਸ਼ ਮੰਤਰੀ ਅਬਾਸ ਅਰਾਗਚੀ ਦੇ ਨਾਲ ਮੁੱਢਲੀ ਗੱਲਬਾਤ ਜਿਹੜੀ ਕੀਤੀ ਹੈ ਤੇ ਇਰਾਨ ਦੇ ਸਰਵਉੱਚ ਰਹਿਬਰ ਦੇ ਫੌਜੀ ਸਲਾਹਕਾਰ ਮੋਹਸੀਨ ਰੇਜ਼ਾਈ ਨੇ ਜਿਹੜਾ ਜੰਗਬੰਦੀ ਵਧਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਰਾਨ ਇਕ ਲੰਮੀ ਜੰਗ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਸਰੇ ਪਾਸੇ ਇਜ਼ਰਾਈਲ ਅਤੇ ਅਮਰੀਕਾ ਦੇ ਇਕੋ ਜਿਹੇ ਟੀਚੇ ਨੇ, ਅਸੀਂ ਹਰ ਸਥਿਤੀ ਦੇ ਲਈ ਤਿਆਰ ਹਾਂ, ਨੇਤਨਯਾਹੂ ਦਾ ਬਿਆਨ ਆਇਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪਸ਼ਟ ਕੀਤਾ ਕਿ ਇਰਾਨ ਦੇ ਨਾਲ ਜਾਰੀ ਸੰਘਰਸ਼ ਦੇ ਵਿਚ ਇਜ਼ਰਾਈਲ ਤੇ ਅਮਰੀਕਾ ਦੇ ਟੀਚੇ ਪੂਰੀ ਤਰ੍ਹਾਂ ਇਕੋ ਜਿਹੇ ਨੇ। ਬੁੱਧਵਾਰ ਨੂੰ ਦਿੱਤੇ ਇਕ ਬਿਆਨ ਦੇ ਵਿਚ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਇਰਾਨ ਦੇ ਨਾਲ ਆਪਣੇ ਸੰਪਰਕਾਂ ਬਾਰੇ ਇਜ਼ਰਾਈਲ ਨੂੰ ਲਗਾਤਾਰ ਜਾਣਕਾਰੀ ਦੇ ਰਿਹਾ ਤੇ ਦੋਵੇਂ ਜਿਹੜੇ ਦੇਸ਼ ਨੇ ਇਰਾਨ ਜਿਹੜਾ ਇਰਾਨੀ ਖਤਰੇ ਦੇ ਵਿਰੁੱਧ ਇਕਜੁੱਟ ਨੇ। ਨੇਤਨਯਾਹੂ ਨੇ ਦਸਿਆ ਕਿ ਇਜ਼ਰਾਈਲ ਅਤੇ ਅਮਰੀਕਾ ਦਾ ਸਾਂਝਾ ਉਦੇਸ਼ ਇਰਾਨ ਦੀ ਪਰਮਾਣੂ ਸੰਵਰਧਨ ਸਮਰੱਥਾ ਨੂੰ ਜਿਹੜਾ ਖਤਮ ਕਰਨਾ ਤੇ ਉਥੋਂ ਪਰਮਾਣੂ ਸਮੱਗਰੀ ਨੂੰ ਹਟਾਉਣਾ। ਇਸ ਤੋਂ ਇਲਾਵਾ ਉਹ ਮਹੱਤਵਪੂਰਨ ਸਮੁੰਦਰੀ ਮਾਰਗਾਂ ਜਲਡਮਰੂ ਮੱਧ ਜਿਹੜਾ ਉਹਨੂੰ ਖੁਲਵਾਉਣ ਦੇ ਲਈ ਵੀ ਯਤਨਸ਼ੀਲ ਨੇ। 22 ਅਪ੍ਰੈਲ ਨੂੰ ਇਰਾਨ ਅਤੇ ਅਮਰੀਕਾ ਇਜ਼ਰਾਈਲ ਵਿਚਾਲੇ ਖਤਮ ਹੋਣ ਵਾਲੀ 2 ਹਫ਼ਤਿਆਂ ਦੀ ਜੰਗਬੰਦੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲੜਾਈ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਜ਼ਰਾਈਲ ਹਰ ਸਥਿਤੀ ਦਾ ਸਾਹਮਣਾ ਜਿਹੜਾ ਕਰਨ ਦੇ ਲਈ ਤਿਆਰ ਹੈ। ਉੱਤਰੀ ਮੋਰਚੇ ਦੇ ਉੱਤੇ ਚੱਲ ਰਹੀ ਜੰਗ ਦੇ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਜ਼ਰਾਈਲੀ ਫੌਜ ਹਿਜ਼ਬੁੱਲਾ ਦੇ ਟਿਕਾਣਿਆਂ ਦੇ ਉੱਤੇ ਲਗਾਤਾਰ ਹਮਲੇ ਕਰ ਰਹੀ ਹੈ, ਪਰ ਸ਼ਾਮ ਤੱਕ ਜੋ ਖ਼ਬਰਾਂ ਆਈਆਂ ਨੇ ਸੁਖਾਵੀਆਂ ਨੇ ਕਿ ਜਿਹੜੀ ਹੈ ਜੰਗਬੰਦੀ ਇਜ਼ਰਾਈਲ ਦੀ ਤੇ ਉਹਦੀ ਵੀ ਹੋ ਗਈ ਹੈ। ਇਰਾਨ ਜਿਹੜਾ ਗੈਰ ਕਾਨੂੰਨੀ ਜੰਗ ਦੇ ਸਥਾਈ ਅੰਤ ਦੇ ਲਈ ਸ਼ਰਤਾਂ ਨੂੰ ਦਿੰਦਾ ਹੈ ਤਰਜੀਹ, ਅਰਾਗਚੀ ਨੇ ਇਹ ਬਿਆਨ ਦਿੱਤਾ ਕਿ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਦੇਸ਼ ਦੇ ਉੱਤੇ ਥੋਪੀ ਗਈ ਗੈਰ ਕਾਨੂੰਨੀ ਜੰਗ ਦੇ ਨਿਰਣਾਇਕ ਜਿਹੜੇ ਨੇ ਅਤੇ ਸਥਾਈ ਅੰਤ ਦੀਆਂ ਸ਼ਰਤਾਂ ਉਨ੍ਹਾਂ ਦੀ ਤਰਜੀਹ ਨੇ। ਉਨ੍ਹਾਂ ਕਿਹਾ ਕਿ ਅਮਰੀਕੀ ਮੀਡੀਆ ਇਰਾਨ ਦੀ ਸਥਿਤੀ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰ ਰਿਹਾ। ਅਸੀਂ ਪਾਕਿਸਤਾਨ ਦੇ ਯਤਨਾਂ ਦੇ ਲਈ ਧੰਨਵਾਦੀ ਹਾਂ ਤੇ ਅਸੀਂ ਕਦੇ ਵੀ ਜਿਹੜਾ ਇਸਲਾਮਾਬਾਦ ਜਾਣ ਤੋਂ ਇਨਕਾਰ ਨਹੀਂ ਕੀਤਾ। ਸਾਡੇ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਉੱਤੇ ਥੋਪੀ ਗਈ ਇਹ ਗੈਰ ਕਾਨੂੰਨੀ ਜੰਗ ਦਾ ਨਿਰਣਾਇਕ ਅਤੇ ਸਥਾਈ ਤੌਰ ਦੇ ਉੱਤੇ ਅੰਤ ਕਿਹੜੀਆਂ ਸ਼ਰਤਾਂ ਦੇ ਉੱਤੇ ਹੋਏਗਾ। ਅਰਾਗਚੀ ਨੇ ਕਿਹਾ ਕਿ ਬਿਆਨ ਬੁੱਧਵਾਰ ਨੂੰ ਤਹਿਰਾਨ ਦੇ ਵਿਚ ਪਾਕਿਸਤਾਨ ਦੇ ਫੌਜੀ ਮੁਖੀ ਅਸੀਮ ਮੁਨੀਰ ਦੇ ਨਾਲ ਮੁਲਾਕਾਤ ਦੇ ਦੌਰਾਨ ਦਿੱਤਾ ਗਿਆ। ਉਨ੍ਹਾਂ ਨੇ ਅਮਰੀਕਾ ਇਰਾਨ ਗੱਲਬਾਤ ਦੀ ਮੇਜ਼ਬਾਨੀ ਲਈ ਪਾਕਿਸਤਾਨ ਦਾ ਧੰਨਵਾਦ ਕੀਤਾ ਜੋ ਦੋ ਪੱਖੀ ਸੰਬੰਧਾਂ ਨੂੰ ਜਿਹੜਾ ਦਰਸਾਉਂਦੀ ਹੈ। ਮੁਨੀਰ ਜੋ ਕਿ ਇਕ ਉੱਚ ਪੱਧਰੀ ਰਾਜਨੀਤਿਕ ਅਤੇ ਸੁਰੱਖਿਆ ਵਫਦ ਦੀ ਅਗਵਾਈ ਕਰ ਰਹੇ ਨੇ ਤੇ ਨਾਲ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ, ਸੁਰੱਖਿਆ ਸੰਸਥਾਵਾਂ ਤੇ ਤਕਨੀਕੀ ਮਾਹਰਾਂ ਦੇ ਪ੍ਰਤੀਨਿਧੀ ਵੀ ਸਨ। ਅਮਰੀਕੀ ਸੰਦੇਸ਼ ਲੈ ਕੇ ਉਹ ਪਾਕਿਸਤਾਨ ਦਾ ਇਹ ਉੱਚ ਪੱਧਰੀ ਵਫਦ ਤਹਿਰਾਨ ਦੇ ਵਿਚ ਇਰਾਨੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਰਿਹਾ ਹੈਤੀ ਜੋ ਕਿ ਅਮਰੀਕਾ ਤੇ ਇਰਾਨ ਵਿਚਕਾਰ ਗੱਲਬਾਤ ਦਾ ਇਕ ਨਵਾਂ ਦੌਰ ਸ਼ੁਰੂ ਹੋ ਸਕੇ ਤੇ ਪੱਛਮੀ ਏਸ਼ੀਆ ਦੇ ਵਿਚ ਲਗਭਗ 7 ਹਫ਼ਤਿਆਂ ਤੋਂ ਜਾਰੀ ਤਣਾਅ ਨੂੰ ਘੱਟ ਕੀਤਾ ਜਾ ਸਕੇ। 7 ਅਪ੍ਰੈਲ ਨੂੰ ਸ਼ੁਰੂ ਹੋਈ 2 ਹਫ਼ਤਿਆਂ ਦੀ ਅਸਥਾਈ ਜੰਗਬੰਦੀ 22 ਅਪ੍ਰੈਲ ਨੂੰ ਖਤਮ ਹੋਣ ਵਾਲੀ ਹੈ। ਦੂਸਰੇ ਪਾਸੇ ਯੁਕਰੇਨ ਤੇ ਰੂਸ ਦਾ ਸਾਲ ਦਾ ਸਭ ਤੋਂ ਭਿਆਨਕ ਹਮਲਾ ਹੋਇਆ। 650 ਡਰੋਨ ਮਿਜ਼ਾਈਲਾਂ ਦੀ ਵਰਖਾ ਕੀਤੀ ਗਈ ਹੈ, 16 ਮੌਤਾਂ ਦਰਜ ਕੀਤੀਆਂ ਨੇ। ਰੂਸ ਨੇ ਯੁਕਰੇਨ ਦੀ ਰਾਜਧਾਨੀ ਕੀਵ ਅਤੇ ਹੋਰ ਸ਼ਹਿਰਾਂ ਦੇ ਉੱਤੇ ਇਸ ਸਾਲ ਦਾ ਸਭ ਤੋਂ ਘਾਤਕ ਹਮਲਾ ਕੀਤਾ ਜਿਸ ਦੇ ਵਿਚ 12 ਸਾਲ ਦੇ ਬੱਚੇ ਸਮੇਤ 16 ਲੋਕਾਂ ਦੀ ਮੌਤ ਹੋਈ ਹੈ ਤੇ ਅਧਿਕਾਰੀਆਂ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਅੱਜ ਕਿ 650 ਤੋਂ ਵੱਧ ਡਰੋਨਾਂ ਤੇ 40 ਤੋਂ ਵੱਧ ਮਿਜ਼ਾਈਲਾਂ ਦੇ ਦੌਰਾਨ ਕੀਤੇ ਗਏ ਹਮਲਿਆਂ ਚ 100 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹੈ। ਕੀਵ ਦੇ ਵਿਚ ਕਈ ਥਾਵਾਂ ਤੋਂ ਕਾਲੇ ਧੂੰਏ ਦੇ ਗੁਬਾਰੇ ਉੱਠਦੇ ਦਿਖੇ ਗਏ ਤੇ ਅੱਗ ਬੁਝਾਉਣ ਵਾਲੇ ਕਰਮਚਾਰੀ ਅੱਗ ਬੁਝਾਉਣ ਦੇ ਲਈ ਜੂਝਦੇ ਦੇਖੇ ਗਏ। ਹਮਲਿਆਂ ਦੇ ਵਿਚ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਿਆ। ਐਮਰਜੈਂਸੀ ਟੀਮਾਂ ਸਵੇਰੇ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਆਲੇ ਦੁਆਲੇ ਤੋਂ ਮਲਬਾ ਸਾਫ਼ ਕਰਦੀਆਂ ਦੇਖੀਆਂ ਗਈਆਂ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਜਿਹੜਾ ਕਿਹਾ ਕਿ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋਈ ਹੈ ਤੇ 50 ਤੋਂ ਵੱਧ ਜ਼ਖਮੀ ਦੱਸੇ ਗਏ ਹੈ। ਦੂਸਰੇ ਪਾਸੇ ਲਸ਼ਕਰ ਏ ਤੋਇਬਾ ਦਾ ਮੋਢੀ ਜਿਹੜਾ ਅਮੀਰ ਹਮਜ਼ਾ ਲਾਹੌਰ ਦੇ ਵਿਚ ਹੋਏ ਹਮਲੇ ਦੇ ਦੌਰਾਨ ਜ਼ਖਮੀ ਹੋਇਆ। ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਦੇ ਜਿਹੜੇ ਨੇ ਸਹਾਇ ਸੰਸਥਾਪਕ ਅਮੀਰ ਹਮਜ਼ਾ ਵੀਰਵਾਰ ਨੂੰ ਲਾਹੌਰ ਦੇ ਵਿਚ ਮੋਟਰਸਾਈਕਲ ਸਵਾਰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਇਆ। ਹਮਜ਼ਾ ਨੂੰ ਲਸ਼ਕਰ ਦੇ ਜਿਹੜਾ ਮੁਖੀ ਹਾਫਿਜ਼ ਸਈਦ ਤੋਂ ਬਾਅਦ ਸੰਗਠਨ ਦਾ ਦੂਜਾ ਸਭ ਤੋਂ ਮਹੱਤਵਪੂਰਨ ਆਗੂ ਮੰਨਿਆ ਜਾਂਦਾ। ਹਾਫਿਜ਼ ਸਈਦ ਅੱਤਵਾਦੀ ਫੰਡਿੰਗ ਦੇ ਮਾਮਲਿਆਂ ਦੇ ਵਿਚ ਸਜ਼ਾ ਮਿਲਣ ਤੋਂ ਬਾਅਦ 2019 ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਦੇ ਵਿਚ ਬੰਦ ਹੈ ਤੇ ਪੁਲਿਸ ਦੇ ਅਨੁਸਾਰ ਅਣਪਛਾਤੇ ਬੰਦੂਕਧਾਰੀਆਂ ਨੇ ਗ੍ਰਹਿ ਮੰਤਰੀ ਮੋਹਸੀਨ ਨਕਵੀ ਦੀ ਮਲਕੀਅਤ ਵਾਲੇ ਨਿੱਜੀ ਟੀਵੀ ਚੈਨਲ 24 ਨਿਊਜ਼ HD ਦੀ ਜਿਹੜੀ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਤੇ ਚੈਨਲ ਦੇ ਧਾਰਮਿਕ ਪ੍ਰੋਗਰਾਮ ਦੇ ਮੇਜ਼ਬਾਨ ਜਸਟਿਸ ਸੇਵਾ ਮੁਕਤ ਨਜ਼ੀਰ ਅਹਿਮਦ ਗਾਜ਼ੀ ਅਤੇ ਹਮਜ਼ਾ ਉਸੇ ਗੱਡੀ ਦੇ ਵਿਚ ਸਵਾਰ ਸਨ। ਪੁਲਿਸ ਨੇ ਦਸਿਆ ਕਿ ਲਾਹੌਰ ਦੇ ਪੀਕੋ ਰੋਡ ਦੇ ਉਤੇ ਟੀਵੀ ਚੈਨਲ ਦੇ ਦਫ਼ਤਰ ਨੇੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਉਸ ਚਿੱਟੇ ਰੰਗ ਦੀ ਕਾਰ ਦੇ ਉਤੇ ਗੋਲੀਆਂ ਚਲਾਈਆਂ ਜਿਸ ਦੇ ਵਿਚ ਗਾਜ਼ੀ ਅਤੇ ਹਮਜ਼ਾ ਸਫ਼ਰ ਕਰ ਰਹੇ ਸਨ। ਇਸ ਹਮਲੇ ਦੇ ਵਿਚ ਹਮਜ਼ਾ ਨੂੰ ਗੋਲੀਆਂ ਲੱਗੀਆਂ ਜਦਕਿ ਗਾਜ਼ੀ ਵਾਲ ਬਾਲ ਬਚਿਆ। ਹਮਜ਼ਾ ਨੂੰ ਜਿਹੜੀ ਹੈ ਗੋਲੀ ਮਾਰੀ ਇੰਟਰਵਿਊ ਦੇ ਦੌਰਾਨ ਮਾਰੀ ਹੈ। ਤੇ ਇਸੇ ਤਰ੍ਹਾਂ ਦੋਸਤੋ ਆਖਰੀ ਖਬਰਾਂ ਵੱਲ ਨੂੰ ਵਧੀਏ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਅੰਤਰਰਾਸ਼ਟਰੀ ਪੁਰਸਕਾਰ ਦੇ

ਸਾਰੇ ਪਿਆਰਿਆਂ ਨੂੰ, ਤੇ ਕਿਨਮਿਨ ਕਹਿੰਦੇ ਕਿਨਮਿਨ ਹੋ ਰਹੀ ਹੈ, ਫਾਰਮਰ ਦੁਖੀ ਨੇ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਉਹ ਲਿਖਦੇ ਨੇ ਕਿ ਮੈਨੂੰ ਪੁੱਛਦੇ ਰਹਿੰਦੇ ਨੇ ਕਿ ਝੋਨਾ ਸ਼ੁਰੂ ਕਰਨਾ ਪੈਣਾ ਹੈ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਲਾਈਟ ਦਾ ਮੈਸੇਜ ਆ ਗਿਆ ਜੀ, ਹੁਣ ਕਹਿੰਦੇ 11:30 ਵਜੇ ਆਊ ਜੀ ਲਾਈਟ ਜੀ। ਜਿਮੀ ਕਾਟਰ ਸਾਹਿਬ ਲਿਖਦੇ ਨੇ BBM ਦੀ ਗੱਲ ਕੀਤੀ, ਉਨ੍ਹਾਂ ਨੇ ਪਹਿਲਾਂ ਵੀ ਸੁਨੇਹਾ ਸਾਂਝਾ ਕੀਤਾ ਸੀ ਸ਼ਾਇਦ, ਕਹਿੰਦੇ ਬਿਜਲੀ ਦਾ ਕੱਟ ਇਸੇ ਕਰਕੇ ਲਾਇਆ ਕਿਉਂਕਿ ਉਥੇ ਜਿਹੜੀਆਂ ਨਿਯੁਕਤੀਆਂ ਹੋਣੀਆਂ ਪੰਜਾਬ ਦੀ ਹਰਿਆਣੇ ਦੀ ਉਹਦੇ ਬਾਰੇ ਵੀ ਵਿਵਾਦ ਚੱਲ ਰਿਹਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਜਦੋਂ ਮਰਜ਼ੀ ਛੱਡਣ, ਤੁਸੀਂ ਪੁੱਛ ਵੀ ਨਹੀਂ ਸਕਦੇ ਕਿਹੜਾ ਬਿੱਲ ਦੇਣਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਬਿੱਲ ਤਾਂ ਦੇਣਾ ਹੀ ਪੈਂਦਾ ਜੀ। ਤੇ ਔਜਲਾ ਸਾਹਿਬ ਕਹਿੰਦੇ ਪੰਜਾਬ ਦੀ ਜਾਇਦਾਰੀ ਖਤਮ ਕਰ ਦਿੱਤਾ, ਭਾਖੜਾ ਤੋਂ ਰਾਖੇ ਜੋ ਮੋਟਰ ਦੇ ਉੱਤੇ ਗਏ ਸੀ ਉਹ ਸੌਂ ਗਏ ਜਿਮੀ ਵੀਰ ਜੀ। ਤੇ ਅੱਗੇ ਕਹਿੰਦੇ ਨੇ ਜੀਰੋ ਜੀਰੋ ਬਿੱਲ ਆਉਂਦਾ ਮਾਨ ਹਰ ਸਟੇਜ ਤੋਂ ਕਹਿੰਦਾ ਪੁੱਛੋ ਫੜ ਕੇ ਕਹਿੰਦੇ ਜੀ, ਤੇ ਤੁਸੀਂ ਕਹੀ ਜਾਣ ਪੈਸੇ ਦਿੰਦੇ ਆ ਜੀ। ਸੈਣੀ ਸਾਹਿਬ ਕਹਿੰਦੇ ਜ਼ਰੂਰ ਪੁੱਛਾਂਗੇ ਜੀ, ਤੇ ਕਿਤੇ ਟੱਕਰੇ ਜੇ ਕੱਲਾ ਜੀ, ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ। ਮਨਮੋਹਨ ਵਾਰਸ ਉਹਨਾਂ ਦਾ ਗੀਤ। ਜਿਮੀ ਕਾਟਰ ਜੀ ਕਹਿੰਦੇ ਜੀ ਸਿਕੰਦਰ ਵੀਰ ਜੀ, ਉਹ ਸਾਰੀ ਕੁੱਤੀ ਬਿੱਲੀ ਜਾਣਦੇ ਹਾਂ ਜੀ ਵੀਰ ਜੀ, ਤੇ ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਜੀ ਵੀਰ ਜੀ ਉਹ ਕਹਿੰਦੇ। ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਯੂਕਰੇਨ ਨਹੀਂ ਹੈ ਭਾਰਤ ਵੀਰ, ਯੂਕਰੂਨ ਹੈ ਭਾਰਤ ਵੀਰ, ਸਹੀ ਬੋਲੋ ਕਹਿੰਦੇ ਜੀ, ਹੈਗਾ ਤਾਂ ਯੂਕਰੇਨ ਹੈ ਜੀ, ਉੱਦਾਂ ਯੂਕਰੂਨ ਬਣਾ ਦਿੱਤਾ। ਤੇ ਅਗਲਾ ਸੁਨੇਹਾ ਆਪਣਾ ਲਿਖਦੇ ਨੇ ਔਜਲਾ ਸਾਹਿਬ, ਪੰਜਾਬ ਬੋਲਦਾ ਗੀਤ ਸੁਣਨਾ ਚਾਹੀਦਾ ਜਿਮੀ ਜੀ, ਬਿਲਕੁਲ ਸਹੀ ਢੁਕਦਾ ਹਰ ਪੰਜਾਬੀ ਦੇ ਉੱਤੇ। ਹਾਂਜੀ ਸੁਣਿਆ, ਬਹੁਤ ਖੂਬਸੂਰਤ ਗੀਤ ਹੈ, ਝੰਝੋੜਦਾ ਹੈ ਜੀ ਪੂਰਾ। ਤੇ ਜਿਮੀ ਕਾਟਰ ਜੀ ਕਹਿੰਦੇ ਬਿਲਕੁਲ ਸਿਕੰਦਰ ਔਜਲਾ ਵੀਰ ਜੀ, ਉਹ ਪੰਜਾਬ ਬੋਲਦਾ ਤਾਂ ਮਰਵਾਉਂਦਾ ਹੈ ਜੀ ਵੀਰ, ਬਾਕੀ ਆਪਾਂ ਸਾਰੇ ਜਾਣਦੇ ਹੀ ਹਾਂ ਜੀ ਵੀਰ ਜੀ। ਉਹ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ, ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਕਹਿੰਦੇ ਜੀ ਰਜਿੰਦਰ ਜੀਰਾ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਹਰ ਬਿਜ਼ਨਸਮੈਨ ਲੀਡਰ ਬਣ ਗਿਆ ਤਾਂ ਹੀ ਹਾਲਤ ਤੇ ਹਾਲਾਤ ਜਿਹੜੇ ਨੇ ਇਹ ਨੇ ਦੁਨੀਆਂ ਦੇ। ਦਵਿੰਦਰ ਭਾਰਤ ਜੀ ਨੂੰ ਪਹਿਲਾਂ ਤਾਂ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਬਾਦ ਹੈ, UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ, ਤੇ ਹੱਸਦੇ ਵੱਸਦੇ ਰਹੋ, ਖੁਸ਼ੀਆਂ ਮਾਨੋ। ਤੇ ਪੂਰੀ ਟੀਮ ਵੱਲੋਂ, ਸਰੋਤਾ ਪਰਿਵਾਰ ਵੱਲੋਂ ਤੁਹਾਨੂੰ ਮੁਬਾਰਕਬਾਦ ਹੈ ਜੀ ਜਨਮ ਦਿਨ ਦੀ। ਤੇ ਜਿਮੀ ਕਾਟਰ ਜੀ ਕਹਿੰਦੇ ਵੈਰੀ ਵੈਲ ਸੈਡ ਜੀ ਰਾਜਨ ਵੀਰ ਜੀ, ਉਹ ਰਸ਼ੀਆ ਲੈਫਟ ਬੈਡ ਫੋਰ ਏਜਨ ਪਾਲਿਸੀ ਜੀ ਵੀਰ। ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਰਜਿੰਦਰ ਜੀਰਾ ਜੀ ਕਹਿੰਦੇ ਰਜਿੰਦਰ ਕੁਮਾਰ ਜੀ, ਸੈਣੀ ਸਾਹਿਬ ਸਾਡੇ ਬਹੁਤ ਘੱਟ ਲੇਟ, ਸ਼ਾਇਦ ਕਹਿੰਦੇ ਲਾਈਟ ਜਿਹੜੀ ਹੈ ਜਾਂਦੀ ਹੈ, ਸਮਝ ਤੋਂ ਪਰੇ ਹੈ ਜੀ। ਤੇ ਇਸੇ ਤਰ੍ਹਾਂ ਲਾਈਟ ਕਹਿੰਦੇ, ਹਾਂਜੀ ਲਾਈਟ ਲਿਖਣਾ ਸੀਗਾ। ਰਾਮ ਬਾਬਾ ਸਿੱਧੂ ਸਾਹਿਬ ਲਿਖਦੇ ਨੇ ਜੀ ਆਪਣੇ ਇੰਡੀਆ ਪਹੁੰਚੇ ਹੋਏ ਨੇ, ਸਤਿ ਸ੍ਰੀ ਅਕਾਲ ਆਲ ਫੈਮਿਲੀ ਨੂੰ ਕਹਿੰਦੇ ਆ ਦੁਆਬਾ ਰੇਡੀਓ ਨੂੰ। ਮੁਕੱਦਰ ਜੀ ਲਿਖਦੇ ਆ ਸਾਡੇ ਕੋਲ ਤੇ ਆ ਗਈ, ਨਾਲੇ ਤੁਸੀਂ ਕਹਿੰਦੇ ਹੋ ਬਿੱਲਾ ਕੰਧ ਤੋਂ ਲਾਣਾ ਨਾਲੇ ਲਾਈਟ ਭਾਲ ਦਿਓ, ਇਹ ਨਹੀਂ ਹੋਣਾ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਤੁਹਾਡੇ ਵਾਸਤੇ ਹੈ ਜੀ, ਤੇ ਜੇ ਬਿੱਲਾ ਕੰਧ ਤੋਂ ਲਾਉਣਾ ਤੇ ਫਿਰ ਮੱਛਰ ਲੜਾਉਣੇ ਪੈਣੇ ਨੇ ਕਹਿੰਦੇ। ਮੈਡਮ ਨੇ ਕਹਿਣਾ ਕਿ ਮੱਛਰਦਾਨੀ ਲੈ ਦੇਵੇ ਕਾਲੇ ਕੋਟ ਵਾਲਿਆਂ, ਭਾਈ ਮੱਛਰ ਨੇ ਖਾਲੀ ਤੋੜ ਤੋੜ ਕੇ ਤੁਹਾਡੀ ਸਿਆਸੀ ਵਿਚਾਰਾਂ ਕਰਕੇ ਜੀ। ਔਜਲਾ ਸਾਹਿਬ ਲਿਖਦੇ ਨੇ ਮੁਫ਼ਤ ਦੇ ਵਿੱਚ ਤਾਂ ਹਨੇਰਾ ਹੀ ਮਿਲੇਗਾ ਮੁਕੱਦਰ ਵੀਰ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਸਾਡੇ ਵੀ ਕਹਿੰਦੇ ਸਵੇਰੇ ਤੋਂ ਗਾਇਬ ਆ ਜੀ ਬਿਜਲੀ, ਹੁਣ ਤਾਂ ਇਨਵਰਟਰ ਵੀ ਕਹਿੰਦੇ ਜਵਾਬ ਦੇ ਗਿਆ ਜੀ। ਸੈਣੀ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਥੈਂਕ ਯੂ ਜੀ। ਜਾਣੀਆਂ ਚਾਲ ਜੀ ਕਹਿੰਦੇ ਬਿਲਕੁਲ ਔਜਲਾ ਵੀਰ, ਤਾਂ ਹੀ ਕਹਿੰਦੇ ਹਾਂ ਕਿ ਭਾਈ ਪੁੰਨ ਦੀ ਗਾਓ, ਪੁੰਨ ਦੀ ਗਾਓ ਦੇ ਦੰਦ ਨਹੀਂ ਗਿਣੀਦੇ ਕਹਿੰਦੇ ਜੀ। ਤੇ ਰਾਜਨ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਲਾਈਟ ਆ ਗਈ ਜੀ। ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਜਦੋਂ ਇਸ ਵਾਰ ਸਰਕਾਰ ਬਣੀ ਨਾ ਉਦੋਂ ਕਰਾਂਗੇ। ਮੈਡਮ ਹਰਸਿਮਰਤ ਕੌਰ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਯੂਨਿਟ ਲਾਉਣ ਦੇ ਵਾਸਤੇ ਕਹਿੰਦੇ ਫਰਿਆਦ। ਤੇ ਰਾਮ ਬਾਬਾ ਜੀ ਕਹਿੰਦੇ ਆ 10:30 ਜੇ ਹੋਏ ਭਗਵੰਤ ਮਾਨ ਜੀ, ਜੈ 10:30 ਵਜੇ ਕਹਿੰਦੇ ਲਾਈਟ ਆਈ ਹੈ, ਜੈ ਹੋ ਭਗਵੰਤ ਮਾਨ। ਤੇ ਔਜਲਾ ਸਾਹਿਬ ਕਹਿੰਦੇ ਲਾਈਟ ਕਾਹਦੀ ਆ ਗਈ, ਵਿਆਹ ਜਿੰਨਾ ਚਾਹ ਚੜ ਗਿਆ ਕਹਿੰਦੇ ਜੀ। ਤੇ ਜਾਣੀਆਂ ਚਾਲ ਜੀ ਕਹਿੰਦੇ ਸਾਡੇ ਤਾਂ ਆ ਗਈ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਪੰਜਾਬ ਸਰਕਾਰ ਤੇ
ਪੈਂਦਾ ਭਾਰਤ ਵੀਰੋ ਖਰਚਾ ਜਿਹੜਾ ਡਿਬਰੂਗੜ੍ਹ ਦੀ ਗੱਲ ਕਰਦੇ।

ਤੇ ਕਹਿੰਦੇ ਨੇ ਕਿ ਸਾਰਾ ਪੰਜਾਬ ਡਾਊਨ ਹੋਇਆ ਪਿਆ ਜੀ। ਹਰਵਿੰਦਰ ਜੋਹਲ ਭੈਣ ਜੀ ਬੜੇ ਦਿਨਾਂ ਬਾਅਦ ਜੁੜੇ ਨੇ, ਸਤਿ ਸ੍ਰੀ ਅਕਾਲ ਭੈਣ ਜੀ, ਜੀਆਨ ਵਿੱਚ ਸਵਾਗਤ ਹੈ ਜੀ ਭੈਣ ਜੀ। ਤੇ ਔਜਲਾ ਸਾਹਿਬ ਕਹਿੰਦੇ ਸੀਟਾਂ ਵਧਾਉਣ ਦੇ ਨਾਲ ਦੇਸ਼ ਦੇ ਉੱਤੇ ਆਰਥਿਕ ਬੋਝ ਬਹੁਤ ਵਧੇਗਾ, ਤੇ ਔਜਲਾ ਸਾਹਿਬ ਕਹਿੰਦੇ ਆ ਹਰ ਮਾਂ ਪਿਓ ਬੱਚਿਆਂ ਦੇ ਭਵਿੱਖ ਦੇ ਬਾਰੇ ਸੋਚਦਾ ਰਾਜਨ ਜੀ, ਤੇ ਰਾਜਨੀਤਿਕ ਲੋਕ ਕਿਉਂ ਨਾ ਸੋਚਣ। ਡੇਹਾ ਡੇਹਾ ਦੀ ਗੱਲ ਹੋਈ ਸੀ, ਉਹ ਜਿਹੜਾ ਆਪਣੇ ਗੱਲਬਾਤ ਕਰਕੇ ਗਏ ਸੀ ਮੁਕੱਦਰ ਜੀ, ਸੈਣੀ ਸਾਹਿਬ ਨੇ ਵੀ ਲਿਖਿਆ ਸੀ ਉਹਦੇ ਬਾਰੇ ਜਾਣਕਾਰੀ ਦਿੱਤੀ। ਸੈਣੀ ਸਾਹਿਬ ਕਹਿੰਦੇ ਪੂਰਾ ਪਿੰਡ ਫੋਨ ਕਰ ਪੁੱਛ ਰਿਹਾ ਜੀ ਬਿਜਲੀ ਕਦੋਂ ਆਏਗੀ। ਬਿਲਕੁਲ ਠੀਕ ਮੁਕੱਦਰ ਵੀਰ ਜੀ ਕਹਿ ਰਹੇ ਹੋ, ਮੋਦੀ ਦੀ ਪਤਨੀ ਦੀ ਤੇ ਕੀ ਦੇਸ਼ ਡਿਸਕਵਰੀ ਆਫ ਹਾਂਜੀ, ਇਹ ਵੀ ਗੱਲਬਾਤ ਸਾਂਝੀ ਕਰਤੀ ਸੀ। ਉਸ ਸਮੇਂ ਜਾਤੀਵਾਦ ਦਾ ਵਿਰੋਧ ਕਿਉਂ ਨਹੀਂ ਕੀਤਾ। ਤੇ ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਪ੍ਰਣਾਮ ਭੇਜਦੇ ਨੇ ਸਭ ਵੀਰਾਂ ਨੂੰ, ਤੇ ਅਕਾਲੀ ਆਉਣਗੇ ਤਾਂ ਹੀ ਕਹਿੰਦੇ ਬਿਜਲੀ ਆਉਗੀ ਮੁਕੱਦਰ ਵੀਰ ਜੀ। ਰਾਜਾ ਸੈਣੀ ਸਾਹਿਬ ਕਹਿੰਦੇ ਆ, ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਮੁਕੱਦਰ ਸਿੰਘ ਔਲਖ ਜੀ ਬਹੁਤ ਠੀਕ ਮੁੱਦਾ ਉਠਾ ਰਹੇ ਨੇ, ਗ੍ਰੇਟ। ਗਿਰੀ ਸਾਹਿਬ ਨੇ ਵੀ ਸੁਨੇਹੇ ਭੇਜੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਉਹ ਸਾਂਝੇ ਵੀ ਕੀਤੇ ਆ ਪਹਿਲਾਂ। ਤੇ ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਰਾਜਨ ਸੈਣੀ ਜੀ, ਅਕਾਲੀਆਂ ਦੇ ਰਾਜ ਦੇ ਵਿਚ ਸਿਰਫ ਬਾਦਲਾਂ ਦੀਆਂ ਮੋਟਰਾਂ ਹੀ 24 ਘੰਟੇ ਬਿਜਲੀ ਦੇ ਨਾਲ ਚਲਦੀਆਂ ਸਨ, ਬਾਕੀ ਤਾਂ ਸਾਰੀ ਸਾਰੀ ਰਾਤ ਕਹਿੰਦੇ ਜਾਗਦੇ ਸਨ, ਪਤਾ ਹੀ ਨਹੀਂ ਕਦੋਂ ਆਵੇਗੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ। ਮੁਕੱਦੇ ਕਹਿੰਦੇ ਨਹੀਂ ਬਾਈ ਜੀ, ਅਸੀਂ ਹਾਰੇ ਨਹੀਂ, ਅਸੀਂ ਮਿਹਨਤ ਕਰ ਰਹੇ ਹਾਂ, ਆਪਣਾ ਪਰਿਵਾਰ ਚਲਾ ਰਹੇ ਹਾਂ, ਲੜ ਰਹੇ ਹਾਂ ਤੇ ਆਪਣੀ ਜ਼ਿੰਦਗੀ ਦੇ ਨਾਲ, ਪਰ ਇਹ ਸਿਆਸਤ ਦੇ ਵਿਚ ਜੇ ਕੋਈ ਚੰਗਾ ਬੰਦਾ ਵੀ ਆਉਂਦਾ ਹੈ ਨਾ ਤਾਂ ਜੀ ਉਹਨੂੰ ਰੋਲ ਦਿੰਦੇ ਨੇ। ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਗੋਸਵਾਮੀ ਜੀ, ਸਹੀ ਕਿਹਾ ਤੁਸੀਂ। ਤੇ ਮੁਕੱਦਰ ਜੀ ਕਹਿੰਦੇ ਨੇ ਕਿ ਨਹੀਂ ਬਾਈ ਜੀ, ਤੁਹਾਡੇ ਵਿਚਾਰਾਂ ਦਾ ਸਤਿਕਾਰ ਹੈ, ਅਸੀਂ ਕਦੇ ਗੁੱਸਾ ਨਹੀਂ ਕਰਦੇ। ਮੁਕੱਦਰ ਜੀ ਕਹਿੰਦੇ ਅਸੀਂ ਆਪਣੀ ਜ਼ਿੰਦਗੀ ਵਧੀਆ ਜਿਉ ਰਹੇ ਹਾਂ ਜੀ, ਪਰ ਅਸੀਂ ਨਿੱਜ ਤੋਂ ਉੱਪਰ ਉੱਠ ਕੇ ਸੋਚ ਰਹੇ ਹਾਂ, ਗੱਲਾਂ ਬਹੁਤ ਵਧੀਆ ਪਰ ਪ੍ਰੈਕਟੀਕਲ ਤੋਂ ਬਹੁਤ ਦੂਰ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਕੁਝ ਸਮਝੇ ਜਾਂ ਨਹੀਂ, ਸਭ ਚੰਗਾ ਸੀ। ਤੇ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਜੀ, ਤੇ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰੀਕਾ ਤੋਂ ਭੇਜਦੇ ਆ। ਨਵਦੀਪ ਸਿੰਘ ਬਾਈ ਜੀ ਦਿੱਲੀ ਤੋਂ ਗੁੱਡ ਨਾਈਟ ਲਿਖਦੇ ਆ, ਤੇ ਜ਼ਿੰਦਗੀ ਜ਼ਿੰਦਾਬਾਦ ਜੀ ਆਖਰ ਦੇ ਵਿਚ। ਲਓ ਦੋਸਤੋ, ਮੈਨੂੰ ਦਿਓ ਆ ਗਿਆ ਤੇ ਮਿਲਾਂਗੇ ਆਪਾਂ ਸੋਮਵਾਰ ਨੂੰ, ਤੇ ਕੱਲ ਨੂੰ ਕੋਈ ਕੰਮ ਕਾਜ ਹੈ ਮੈਨੂੰ ਜ਼ਰੂਰੀ, ਇਸ ਕਰਕੇ ਮੈਂ ਨਹੀਂ ਜੁੜ ਪਾਵਾਂਗਾ, ਮਾਫ਼ੀ ਚਾਹਾਂਗਾ। ਤੇ ਸੋਮਵਾਰ ਨੂੰ ਤੁਹਾਡਾ ਮੇਰਾ ਰਾਬਤਾ ਹੋਏਗਾ ਮਹਿਫਲ ਮਿੱਤਰਾਂ ਦੀ, ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ, ਤੇ ਸੈਟਰਡੇ ਸੰਡੇ ਨੂੰ, ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਵੱਧ ਘੱਟ ਬੋਲ ਗਿਆ, ਗੁਸਤਾਖੀ ਮਾਫ਼, ਤੇ ਕੋਈ ਪੜ੍ਹਨ ਲਿਖਣ ਦੇ ਵਿਚ ਗਲਤੀ ਹੋਈ ਹੋਵੇ ਤੇ ਮਾਫ਼ੀ ਚਾਹਾਂਗੇ, ਮੇਰੇ ਵੱਲੋਂ ਕੁਝ ਉੱਚਾ ਜਾਂ ਗਲਤ ਬੋਲਿਆ ਗਿਆ ਕਿਸੇ ਨੂੰ ਤਾਂ ਮਾਫ਼ੀ ਚਾਹਾਂਗਾ ਜੀ। ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਤੇ ਇਨਕਲਾਬ ਜ਼ਿੰਦਾਬਾਦ ਜੀ, ਤੇ ਸਾਮਰਾਜਵਾਦ ਮੁਰਦਾਬਾਦ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਇੰਨਾ ਕੁ ਕਰਿਓ ਕਬੂਲ ਸੀ, ਮਾਫ਼ੀ ਚਾਹਾਂਗਾ ਜੀ। ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਆ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਹਾਜ਼ਰ ਆ ਫਿਰ ਤੋਂ ਜੀ। ਤੇ ਬੁੱਧਵਾਰ ਵਾਲਾ ਦਿਨ ਹੈ, ਬੁੱਧ ਕਮ ਸ਼ੁੱਧ, ਤੇ ਗੱਲ ਅੱਜ ਕਰਾਂਗੇ ਆਪਾਂ ਅੱਜ ਦੇ ਵਿਸ਼ੇ ਦੇ ਵਿੱਚ ਮਨ ਦੀ ਮਰਜ਼ੀ ਦੀ। ਮਨ ਮਰਜ਼ੀ ਦਾ ਜਿਹੜਾ ਹੈਗਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਕੁਝ ਹੀ ਪਲਾਂ ਦੇ ਵਿੱਚ ਜੁੜਨ ਜਾ ਰਹੇ ਨੇ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। 15 April 2026 ਦਾ ਦਿਹਾੜਾ ਤੇ ਅੱਜ ਇਸੇ ਤਰ੍ਹਾਂ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸ਼ਾਮ ਦੇ 7:00 ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 8 ਮਿੰਟ ਹੈ ਤੇ ਭਾਰਤ ਦੇ ਵਿੱਚ ਰਾਤ ਦਾ ਸਮਾਂ ਹੈ 9:38 ਦਾ। ਤੇ ਇਸੇ ਤਰ੍ਹਾਂ ਹੀ ਕਣਕਾਂ ਜਿਹੜੀਆਂ ਵੱਢੀਆਂ ਜਾ ਰਹੀਆਂ ਨੇ ਤੇ ਮੰਡੀਆਂ ਭਰੀਆਂ ਜਾ ਰਹੀਆਂ ਨੇ। ਤੇ ਅੱਜ ਦੇ ਵਿਚਾਰ ਦੀ ਵੀ ਗੱਲ ਕਰਦੇ ਹਾਂ ਨਾਲ ਨਾਲ। ਤੇ ਯੂਕੇ ਦੇ ਵਿੱਚ ਸ਼ਾਮ ਦੇ 5:00 ਘੜੀਆਂ ਦੇ ਉੱਤੇ ਜਿਹੜਾ 8 ਮਿੰਟ ਦਾ ਸਮਾਂ ਹੋ ਚੁੱਕਿਆ ਤੇ ਯੂਕੇ ਤੋਂ ਬਾਅਦ ਯੂਰਪੀਅਨ ਕੰਟਰੀਆਂ ਦੇ ਸਮੇਂ ਦੇ ਵਿੱਚ ਘੜੀਆਂ ਦੇ ਉੱਤੇ 6:00 ਘੜੀਆਂ ਦੇ ਉੱਤੇ ਨਾਲ ਦੀ ਨਾਲ ਜਿਹੜਾ ਹੈਗਾ 9 ਮਿੰਟ ਦਾ ਸਮਾਂ ਹੈ ਜੀ। ਚਲੋ ਦੋਸਤੋ, ਕਰਦੇ ਹਾਂ ਗੱਲ। ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ, 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਮਨ ਚ ਕੋਈ ਗੱਲ ਆਉਂਦੀ ਹੈ ਅੱਜ ਦੇ ਮੁੱਦੇ ਦੇ ਉੱਤੇ ਤਾਂ ਜ਼ਰੂਰ ਵਿਚਾਰ ਵਟਾਂਦਰਾ ਕਰ ਸਕਦੇ ਹੋ, ਕਿਉਂਕਿ ਮਨ ਦੀ ਗੱਲ ਹੈ ਤੇ ਮਨ ਦੀ ਮਰਜ਼ੀ ਜਿਹੜੀ ਹੈ ਚੱਲਣੀ ਹੈ। ਤੇ ਫੋਨ ਕਾਲ ਕਰਨ ਦੇ ਲਈ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਨਾਰ ਸਿੰਘ ਸੋਈ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਆਪਾਂ ਲਾਈਨਾਂ ਜਿਹੜੀਆਂ ਨੇ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਮਿਲਾਉਂਦੇ ਹਾਂ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਨ ਦੇ ਆ। ਤੇ 15 April ਦਾ ਦਿਨ ਹੈ ਤੇ ਜਿਸ ਦੇ ਵਿੱਚ ਅੱਜ ਦਾ ਵਿਚਾਰ ਸਾਨੂੰ ਮਿਲਿਆ ਹੈ, ਕਹਿੰਦੇ ਕਿ ਜਿਸ ਵਿਅਕਤੀ ਨੇ ਕਦੇ ਗਲਤੀ ਨਹੀਂ ਕੀਤੀ ਉਹਨੇ ਕਦੇ ਵੀ ਕੋਈ ਨਵਾਂ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੁੰਦੀ, ਕਿਉਂਕਿ ਬੰਦਾ ਗਲਤੀਆਂ ਕਰਦਾ ਤੇ ਗਲਤੀਆਂ ਤੋਂ ਹੀ ਫਿਰ ਸਿੱਖਦਾ ਹੈ। ਅੱਜ ਦੇ ਦਿਹਾੜੇ ਦੇ ਉੱਤੇ 15 April 1452 ਦਾ ਜਦੋਂ ਜ਼ਿਕਰ ਕਰਦੇ ਹਾਂ ਤੇ ਸੰਸਾਰ ਪ੍ਰਸਿੱਧ ਚਿੱਤਰਕਾਰ ਲਿਓਨਾਰਦੋ ਦਵਿਚੀ ਦਾ ਜਿਹੜਾ ਸੀ ਇਟਲੀ ਦੇ ਵਿੱਚ ਜਨਮ ਹੁੰਦਾ। 1469 ਦੇ ਵਿੱਚ ਮਹਾਨ ਇਨਕਲਾਬੀ ਤੇ ਤਰਕ ਤੇ ਧਾਰਨੀ ਬਾਬਾ ਜੀ ਨਾਨਕ ਸਾਹਿਬ ਉਹਨਾਂ ਦਾ ਜਨਮ ਹੁੰਦਾ। 1813 ਦੇ ਵਿੱਚ ਅਮਰੀਕਾ ਦੇ ਵਿੱਚ ਗੁੰਗੇ ਬੋਲੇ ਬੱਚਿਆਂ ਦੇ ਲਈ ਪਹਿਲਾ ਸਕੂਲ ਜਿਹੜਾ ਖੋਲਿਆ ਗਿਆ। 1865 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਦਾ ਗੋਲੀਆਂ ਵੱਜਣ ਦੇ ਕਾਰਨ ਦੇਹਾਂਤ ਹੋਇਆ ਤੇ 1912 ਦੇ ਵਿੱਚ ਪ੍ਰਸਿੱਧ ਸਮੁੰਦਰੀ ਜਹਾਜ਼ ਜਿਹੜਾ ਸੀ ਟਾਈਟੈਨਿਕ 1500 ਮੁਸਾਫਰ ਸਮੇਤ ਸਮੁੰਦਰ ਦੇ ਵਿੱਚ ਡੁੱਬਿਆ। 1923 ਦੇ ਵਿੱਚ ਸ਼ੂਗਰ ਦੇ ਜਿਹੜਾ ਮਰੀਜ਼ਾਂ ਲਈ ਬਾਜ਼ਾਰ ਦੇ ਵਿੱਚ ਇਨਸੋਲਿਨ ਜਿਹੜੀ ਆ ਗਈ ਤੇ ਉਹਨਾਂ ਨੂੰ ਰਾਹਤ ਮਿਲੀ। 1948 ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸਥਾਪਨਾ ਕਰ ਦਿੱਤੀ ਗਈ ਤੇ 1956 ਦੇ ਵਿੱਚ ਸੰਸਾਰ ਦਾ ਪਹਿਲਾ ਜਿਹੜਾ ਸੀ ਰੰਗਦਾਰ ਟੀਵੀ ਸਟੇਸ਼ਨ ਜਿਹੜਾ ਸੀ ਸ਼ਿਕਾਗੋ ਦੇ ਵਿੱਚੋਂ ਜਿਹੜਾ ਸ਼ੁਰੂ ਕੀਤਾ ਗਿਆ। 1994 ਦੇ ਵਿੱਚ ਵਿਸ਼ਵ ਵਪਾਰ ਸਮਝੌਤਾ GATT ਤੇ 123 ਦੇਸ਼ਾਂ ਵੱਲੋਂ ਭਾਰਤ ਸਮੇਤ ਉਹਦੇ ਉੱਤੇ ਹਸਤਾਖਰ ਦਸਖਤ ਕਰ ਦਿੱਤੇ ਗਏ। 2012 ਦੇ ਵਿੱਚ ਪਾਕਿਸਤਾਨ ਦੇ ਵਿੱਚ ਜੇਲ੍ਹ ਤੇ ਹੋਏ ਹਮਲੇ ਦੇ ਦੌਰਾਨ 400 ਅੱਤਵਾਦੀ ਫਰਾਰ ਹੋ ਗਏ। ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਨ ਸਮਾਜ ਸੁਧਾਰਕ, ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ, ਇਨਕਲਾਬੀ ਤੇ ਤਰਕਵਾਦੀ ਸੋਚ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 April ਅੱਜ ਦੇ ਦਿਹਾੜੇ ਦੇ ਉੱਤੇ 1469 ਨੂੰ ਜਿਹੜਾ ਮਾਤਾ ਤ੍ਰਿਪਤਾ ਜੀ ਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਜਨਮ ਉਹਨਾਂ ਨੇ ਲਿਆ ਤੇ ਇਹ ਉਹ ਸਮਾਂ ਸੀ ਜਦ ਵਹਿਮਾਂ ਭਰਮਾਂ, ਊਚ ਨੀਚ, ਵਰਤ ਜਾਂ ਵਰਨ, ਅਨੇਕਤਾ, ਕਰਮ ਕਾਂਡ, ਵਿਖਾਵਾ, ਜ਼ਾਲਮ ਰਾਜਿਆਂ ਦੇ ਉੱਤੇ ਲਾਲਚੀ ਜਿਹੜਾ ਧਾਰਮਿਕ ਆਗੂਆਂ ਦਾ ਬੋਲਬਾਲਾ ਸੀ। ਜੇ ਦੇਖਿਆ ਜਾਵੇ ਤਾਂ ਲੋਕੀ ਕਿਸੇ ਤਰ੍ਹਾਂ ਦਾ ਗਿਆਨ ਨਾ ਹੋਣ ਦੇ ਕਰਕੇ ਵਕਤੀ ਹਾਕਮ ਜਿਹੜਾ ਉਹਦੀ ਚੜ੍ਹਦੇ ਸੂਰਜ ਨੂੰ ਸਲਾਮ ਵਾਲੀ ਜਿਹੜੀ ਕਹਾਵਤ ਦੇ ਅਨੁਸਾਰ ਪੂਜਾ ਕਰਦੇ ਸਨ ਤੇ ਉਹਨਾਂ ਦਾ ਜਿਹੜਾ ਸੀ ਸੁਭਾਅ ਜਿਹੜਾ ਸੀ ਆਚਰਨ ਤੌਰ ਦੇ ਉੱਤੇ ਤਰੀਕੇ ਆਦਿ ਵੀ ਉਸੇ ਹੀ ਉਸਨੂੰ ਜਿਹੜਾ ਖੁਸ਼ ਕਰਨ ਦੇ ਲਈ ਆਪ ਜਿਹੜੇ ਅਪਣਾ ਲਏ ਸਨ। ਅਖੌਤੀ ਧਰਮ ਦੇ ਠੇਕੇਦਾਰਾਂ ਤੇ ਹੁਕਮਰਾਨਾਂ ਦੇ ਹੰਕਾਰ, ਪਖੰਡ ਤੇ ਜਬਰ ਦੇ ਮਾਹੌਲ ਕਰਕੇ ਸਮਾਜਿਕ ਜੀਵਨ ਦੇ ਹਰ ਖੇਤਰ ਦੇ ਵਿੱਚ ਅਰਾਜਕਤਾ ਸੀ। ਬਾਬਾ ਨਾਨਕ ਜੀ ਨੇ ਗਿਆਨਵਾਨ ਤੇ ਉਹ ਵਿਗਿਆਨ ਅਤੇ ਇਨਕਲਾਬੀ ਸੋਚ ਰੱਖਦੇ ਸਨ। ਸਮੇਂ ਦੇ ਹਾਲਾਤਾਂ ਦੇ ਬਾਰੇ ਵੇਖ ਕੇ ਉਨ੍ਹਾਂ ਨੇ ਸਮਾਜ ਦੀਆਂ ਬੁਰਾਈਆਂ, ਅੰਧ ਵਿਸ਼ਵਾਸ ਤੇ ਹੋਰ ਮਾੜੀਆਂ ਕੁਰੀਤੀਆਂ ਜਿਹੜੀਆਂ ਸੀ ਉਨ੍ਹਾਂ ਦੇ ਖਿਲਾਫ਼ ਲੜਾਈ ਲੜੀ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ, ਲੋਕਾਂ ਨੂੰ ਤਰਕ ਦੇ ਉੱਤੇ ਆਧਾਰ ਦੇ ਉੱਤੇ ਜਾਗਰੂਕ ਕੀਤਾ, ਜਿਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਜਾਂਦੀਆਂ ਨੇ। ਜਿਵੇਂ ਕਿ ਸੂਰਜ ਨੂੰ ਪਾਣੀ ਦੇ ਰਹੇ ਲੋਕਾਂ ਨੂੰ ਤਰਕ ਦੇ ਕੇ ਸਮਝਾਇਆ ਕਿ ਸੂਰਜ ਤੱਕ ਪਾਣੀ ਪੁੱਜਣਾ ਅਸੰਭਵ ਹੈ ਤੇ ਨਿਰਾ ਇੱਕ ਪਖੰਡ ਹੈ। ਇਸੇ ਤਰ੍ਹਾਂ ਸ਼ਰਾਧ ਰਾਹੀਂ ਪਿੱਤਰਾਂ ਨੂੰ ਖਾਣਾ ਖਵਾਉਣਾ ਵੀ ਤਰਕ ਦੇ ਆਧਾਰ ਦੇ ਉੱਤੇ ਗੁਰੂ ਜੀ ਨੇ ਪਖੰਡ ਸਿੱਧ ਕੀਤਾ ਸੀ। ਬਾਬੇ ਨਾਨਕ ਨੇ ਮਨੁੱਖ ਨੂੰ ਗ੍ਰਹਿਸਥੀ ਜੀਵਨ ਦੇ ਵਿੱਚ ਰਹਿ ਕੇ ਜੀਵਨ ਜਿਉਣ ਦਾ ਉਪਦੇਸ਼ ਜਿਹੜਾ ਦਿੱਤਾ ਹੈ। ਬਾਬੇ ਨਾਨਕ ਉਨ੍ਹਾਂ ਨੇ ਖੁਦ ਵਿਆਹ ਕਰਵਾਇਆ, ਉਨ੍ਹਾਂ ਦੇ ਦੋ ਪੁੱਤਰ ਸਨ ਸ਼੍ਰੀ ਚੰਦ ਤੇ ਲਕਸ਼ਮੀ ਦਾਸ। ਉਨ੍ਹਾਂ ਖੇਤਾਂ ਦੇ ਵਿੱਚ ਜਿਹੜਾ ਹਲ ਵੀ ਵਾਹਿਆ, ਕਿਰਤ ਕਰਨ ਦਾ ਜਿਹੜਾ ਉਪਦੇਸ਼ ਦਿੱਤਾ, ਉਨ੍ਹਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ। ਪਰ ਅੱਜ ਵੀ ਉਸੇ ਤਰ੍ਹਾਂ ਦੇ ਸਮੇਂ ਦੀ ਵਣਗੀ ਜਿਹੜੀ ਹੈ ਵੇਖਣੀ ਹੋਵੇ ਤਾਂ ਅੱਜ ਕੱਲ੍ਹ ਦੇ ਧਾਰਮਿਕ ਠੇਕੇਦਾਰਾਂ ਤੇ ਹੁਕਮਰਾਨਾਂ ਦੇ ਵੱਲੋਂ ਬਣਾਈ ਗਈ ਦੇਸ਼ ਦੀ ਜਿਹੜੀ ਹਾਲਤ ਵੇਖੀ ਜਾ ਸਕਦੀ ਹੈ। ਜਾਤ ਪਾਤ ਆਦਿ ਦੇ ਵਿਤਕਰੇ ਦੇ ਕਾਰਨ ਮਨੁੱਖ ਤੋਂ ਨਫ਼ਰਤ ਕਰ ਰਿਹਾ। ਗਰੁੱਪ ਧੜੇ ਪਾਰਟੀਆਂ ਝਗੜੇ ਲੜਾਈਆਂ ਕਤਲ ਬਲਾਤਕਾਰ ਤੇ ਖੂਨ ਖਰਾਬਾ ਹੋ ਰਿਹਾ। ਅੱਜ ਫਿਰ ਭਾਰਤ ਦੇਸ਼ ਨੂੰ ਬਾਬੇ ਨਾਨਕ ਦੀ ਜ਼ਰੂਰਤ ਹੈ, ਕਿਉਂਕਿ ਦੇਸ਼ ਜਾਤਾਂ ਅਤੇ ਧਰਮਾਂ ਦੇ ਨਾਂ ਦੇ ਉੱਤੇ ਵੰਡਿਆ ਗਿਆ। ਜਾਤ ਅਤੇ ਧਰਮ ਦੇ ਨਾਂ ਦੇ ਉੱਤੇ ਦੰਗੇ ਕਰਵਾਏ ਜਾਂਦੇ ਹੈ, ਨਫ਼ਰਤ ਵੰਡੀ ਜਾਂਦੀ ਹੈ, ਧਰਮ ਅਤੇ ਰੱਬ ਦੇ ਨਾਂ ਦੇ ਉੱਤੇ ਦੁਕਾਨਾਂ ਬਣ ਚੁੱਕੀਆਂ ਨੇ, ਆਮ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ। ਬਾਬਾ ਨਾਨਕ ਜੀ ਵਾਰ ਵਾਰ ਸਾਨੂੰ ਜਿਹੜਾ ਸਮਝਾਉਂਦੇ ਨੇ ਕਿ ਸੱਚੇ ਮਾਰਗ ਚੱਲਦਿਆਂ ਮਨੁੱਖ ਦੀ ਉਸਤਤ ਜਿਹੜੀ ਹੈ ਹੁੰਦੀ ਹੈ, ਤੇ ਜਿਸ ਇਨਸਾਨ ਨੇ ਆਪਣੇ ਆਪ ਨੂੰ ਸਮਝ ਲਿਆ, ਆਪਣੇ ਮਨ ਨੂੰ ਕਾਬੂ ਕਰ ਲਿਆ ਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਜਿਹੜਾ ਸੀ ਗ੍ਰਹਿਸਥੀ ਜੀਵਨ ਦੇ ਵਿੱਚ ਵਿਚਰਦਿਆਂ ਕਿਰਤ ਕਰਕੇ ਆਪਣਾ ਜੀਵਨ ਖੁਸ਼ਹਾਲ ਤੇ ਸਫਲਾ ਬਣਾ ਲਿਆ, ਉਸ ਨੂੰ ਰੱਬ ਲੱਭਣ ਦੇ ਲਈ ਪਖੰਡ ਕਰਨ ਦੀ ਜ਼ਰੂਰਤ ਨਹੀਂ ਹੈ। ਸੱਚੀ ਨੀਅਤ ਵਾਲਿਆਂ ਨੂੰ ਮਾਂ ਦੇ ਰੂਪ ਦੇ ਵਿੱਚ ਰੱਬ ਮਿਲ ਜਾਂਦਾ ਹੈ। ਤੇ ਆਓ ਬਾਬੇ ਨਾਨਕ ਦੀ ਅਸਲ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ। ਇਹ ਸੀ ਦੋਸਤੋ ਨਾਨਕ ਸਾਹਿਬ ਦੇ ਉਦੇਸ਼ਾਂ ਦੀ ਗੱਲ ਤੇ ਉਹਨਾਂ ਦੀਆਂ ਜਿਹੜੇ ਕੰਮਕਾਜ ਉਹਨਾਂ ਨੇ ਕੀਤੇ ਹੱਥੀਂ ਸਾਰਾ ਕੁਝ, ਤੇ ਇੱਕ ਉਦਾਹਰਨ ਪੇਸ਼ ਕੀਤੀ ਆਪਣੀ ਸੰਸਾਰ ਪੱਧਰ ਦੇ ਉੱਤੇ। ਤੇ ਦੂਸਰੇ ਪਾਸੇ ਲੁੱਟ ਖਸੁੱਟ ਤੇ ਹੋਰ ਸਾਰੇ ਨਵੇਂ ਟੈਕਸ ਪ੍ਰਣਾਲੀ ਦੀ ਜਦੋਂ ਗੱਲ ਆਉਂਦੀ ਹੈ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੁਣਾਂ ਨੇ ਵਿੱਤੀ ਸਾਲ 2024 ਤੇ 25 ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਦੁਆਰਾ ਨਵੀਂ ਟੈਕਸ ਪ੍ਰਣਾਲੀ ਦਾ ਐਲਾਨ ਕੀਤਾ ਗਿਆ ਸੀ। ਹੁਣ ਟੈਕਸਦਾਤਾਵਾਂ ਦੇ ਕੋਲ ITR ਫਾਈਲ ਕਰਨ ਦੇ ਲਈ ਦੋ ਆਪਸ਼ਨ ਨੇ। ਇਨ੍ਹਾਂ ਦੇ ਵਿੱਚ ਪੁਰਾਣੀ ਟੈਕਸ ਪ੍ਰਣਾਲੀ ਤੇ ਨਵੀਂ ਟੈਕਸ ਜਿਹੜੀ ਪ੍ਰਣਾਲੀ ਸ਼ਾਮਲ ਹੈ। ਨਵੀਂ ਟੈਕਸ ਵਿਵਸਥਾ ਜਿਹੜੀ ਹੈ ਤਹਿਤ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਦੇ ਉੱਤੇ ਕੋਈ ਟੈਕਸ ਨਹੀਂ ਹੈ। ਨਵੀਂ ਟੈਕਸ ਪ੍ਰਣਾਲੀ ਦੇ ਤਹਿਤ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਦੇ ਉੱਤੇ ਕੋਈ ਟੈਕਸ ਨਹੀਂ ਲੱਗੇਗਾ। 75,000 ਰੁਪਏ ਦੀ ਮਿਆਰੀ ਕਟੌਤੀ ਦੇ ਨਾਲ ਇਹ ਤਨਖਾਹਦਾਰ ਜਿਹੜੇ ਨੇ ਵਿਅਕਤੀਆਂ ਦੇ ਲਈ ਟੈਕਸ ਮੁਕਤ ਆਮਦਨ ਸੀਮਾ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਵਧਾ ਕੇ 12.75 ਲੱਖ ਯਾਨੀ ਕਿ 12,75,000 ਰੁਪਏ ਕਰ ਦਿੰਦਾ ਹੈ। ਇਹ ਐਲਾਨ ਅਜਿਹੇ ਸਮੇਂ ਤੇ ਉੱਤੇ ਆਇਆ ਜਦੋਂ ਭਾਰਤ ਦਾ ਮੱਧ ਵਰਗ ਆਰਥਿਕ ਅਨਿਸ਼ਚਿਤਤਾਵਾਂ ਤੇ ਮਹਿੰਗਾਈ ਦਾ ਸਾਹਮਣਾ ਕਰ ਰਿਹਾ, ਜਿਸ ਦੇ ਨਾਲ ਖਪਤਕਾਰਾਂ ਦੇ ਖਰਚਿਆਂ ਤੇ ਆਰਥਿਕ ਵਿਕਾਸ ਨੂੰ ਉਤਸ਼ਾਹ ਕਰਨ ਦੇ ਜਿਹੜੇ ਨੇ ਉਦੇਸ਼ ਦੇ ਨਾਲ ਇਹ ਜਿਹੜਾ ਇੱਕ ਸਵਾਗਤਯੋਗ ਕਦਮ ਜਿਹੜਾ ਦੱਸਿਆ ਜਾ ਰਿਹਾ। ਤੇ ਦੂਸਰੇ ਪਾਸੇ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਸਰਕਾਰ ਜਿਹੜੀ ਹੈ ਉਹਦੇ ਨਵੇਂ ਟੈਕਸ ਸਲੈਬ ਵੀ ਜਿਹੜੇ ਲਾਗੂ ਕੀਤੇ ਨੇ, ਜਿਸ ਕਾਰਨ ਤਨਖਾਹਦਾਰ ਲੋਕਾਂ ਦੇ ਉੱਤੇ ਟੈਕਸ ਦਾ ਬੋਝ ਜਿਹੜਾ ਘਟ ਗਿਆ। ਨਵੀਂ ਪ੍ਰਣਾਲੀ ਦੇ ਤਹਿਤ ਸੰਸ਼ੋਧਿਤ ਜਿਹੜੇ ਟੈਕਸ ਸਲੈਬ ਹੈ 4 ਲੱਖ ਰੁਪਏ ਤੱਕ ਜਿਹੜਾ ਕੋਈ ਟੈਕਸ ਨਹੀਂ ਹੈ। 4 ਲੱਖ ਤੋਂ 8 ਲੱਖ ਰੁਪਏ 5% ਟੈਕਸ ਦੇਣਾ ਪੈਂਦਾ ਹੈ। 8 ਲੱਖ ਤੋਂ ਲੈ ਕੇ 12 ਲੱਖ 10%, 12 ਲੱਖ ਤੋਂ 16 ਲੱਖ 15% ਤੇ 16 ਲੱਖ ਤੋਂ 20 ਲੱਖ ਰੁਪਏ 20%, 20 ਲੱਖ ਤੋਂ 24 ਲੱਖ ਰੁਪਏ 25% ਤੇ 24 ਲੱਖ ਰੁਪਏ ਤੋਂ ਵੱਧ ਜਿਹੜਾ ਹੈ ਉਦੋਂ 30% ਜਿਹੜਾ ਸੰਸ਼ੋਧਿਤ ਟੈਕਸ ਜਿਹੜਾ ਸਲੈਬ 1 ਅਪ੍ਰੈਲ 2025 ਤੋਂ ਲਾਗੂ ਜਿਹੜੀ ਹੈ ਹੋ ਚੁੱਕੀ ਹੈ, ਜੋ ਸੰਸਦ ਦੀ ਮਨਜੂਰੀ ਤੱਕ ਵਿੱਤੀ ਸਾਲ 2025-26 ਦੀ ਜਿਹੜੀ ਹੈ ਸ਼ੁਰੂਆਤ ਨੂੰ ਦਰਸਾਉਂਦੀ ਹੈ। ਤੇ ਇਸ ਕਦਮ ਦੇ ਨਾਲ ਲੱਖਾਂ ਟੈਕਸਦਾਤਾਵਾਂ ਨੂੰ ਜਿਹੜਾ ਰਾਹਤ ਪ੍ਰਦਾਨ ਕਰਨ, ਉੱਚ ਡਿਸਪੋਸੇਬਲ ਆਮਦਨ ਨੂੰ ਉਤਸ਼ਾਹਿਤ ਕਰਨ ਤੇ ਵਧੇਰੇ ਖੁਸ਼ਹਾਲ ਮੱਧ ਵਰਗ ਦੇ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਘਰੇਲੂ ਖਪਤ ਅਗਵਾਈ ਜਿਹੜੀ ਹੈ ਵਿਕਾਸ ਨੂੰ ਸਮਰਥਨ ਦੇਣ ਦੀ ਉਮੀਦ ਜਿਹੜੀ ਹੈ ਜਤਾਈ ਹੈ। ਲੋ ਦੋਸਤੋ, ਇਹ ਸੀ ਜੇ ਅੱਜ ਦਾ ਵਿਚਾਰ ਤੇ ਅੱਜ ਦੀਆਂ ਗੱਲਾਂ ਬਾਤਾਂ ਤੇ ਆਪਣੀਆਂ ਲਾਈਨਾਂ ਜੁੜ ਚੁੱਕੀਆਂ ਨੇ ਸ਼ਮੀ ਜੀ ਦੇ ਨਾਲ ਤੇ ਉਹਨਾਂ ਦਾ ਸਵਾਗਤ ਕਰਨ ਦੀ ਕੋਸ਼ਿਸ਼ ਨਾਲ ਨਾਲ ਕਰਦੇ ਹਾਂ ਤੇ ਅੱਜ ਦਾ ਜਿਹੜਾ ਮੁੱਦਾ ਹੈ ਆਪਣਾ ਉਹਨੂੰ ਵੀ ਆਪਾਂ ਨਾਲ ਚਲਾਉਂਦੇ ਹਾਂ। ਅੱਜ ਦੀ ਗੱਲਬਾਤ ਜੋ ਆਪਾਂ ਕਰਨੀ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ। ਕੁਝ ਚਿਰ ਸ਼ਮੀ ਜੀ ਦੇ ਨਾਲ ਗੱਲਾਂ ਬਾਤਾਂ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅੱਜ ਦੇ ਵਿਸ਼ੇ ਦਾ ਤੇ ਤੁਹਾਡੀ ਵੀ ਨਾਲ ਦੀ ਨਾਲ ਉਡੀਕ ਰਹੇਗੀ ਦੋਸਤੋ। ਤੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਨਾਲ ਦੀ ਨਾਲ ਆਪਣੇ ਦੁਆਬਾ ਰੇਡੀਓ ਟੀਮ ਵੀ ਨਾਲ ਸਤਿ ਸ਼੍ਰੀ ਅਕਾਲ ਭੇਜ ਰਹੀ ਹੈ। ਤੇ ਅੱਜ ਦਾ ਜਿਹੜਾ ਦੋਸਤੋ ਮੁੱਦਾ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਮਨ ਦੀ ਮਰਜ਼ੀ, ਅਸੀਂ ਅਕਸਰ ਸੁਣਦੇ ਹਾਂ ਕਿ ਸੁਣੋ ਸਭ ਦੀ ਤੇ ਕਰੋ ਮਨ ਦੀ, ਪਰ ਕੀ ਹਰ ਵਾਰ ਆਪਣੇ ਮਨ ਦੀ ਗੱਲ ਮੰਨਣਾ ਸਹੀ ਹੁੰਦਾ ਹੈ? ਅੱਜ ਦੇ ਪ੍ਰੋਗਰਾਮ ਦੇ ਵਿੱਚ ਮਨ ਦੀ ਮਰਜ਼ੀ ਤੇ ਅਨੁਸ਼ਾਸਨ ਦੇ ਵਿਚਕਾਰ ਦੇ ਸੰਤੁਲਨ ਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਰਹੇਗੀ ਕਿ ਸਾਡਾ ਮਨ ਸਾਨੂੰ ਸਹੀ ਰਸਤਾ ਦਿਖਾਉਂਦਾ ਹੈ ਜਾਂ ਕਈ ਵਾਰ ਗਲਤ ਫੈਸਲੇ ਵੱਲ ਵੀ ਲੈ ਕੇ ਜਾਂਦਾ ਹੈ। ਅਸੀਂ ਮਨੋਵਿਗਿਆਨਕ ਤੇ ਅਧਿਆਤਮਿਕ ਪੱਖ ਤੋਂ ਵੀ ਇਸ ਵਿਸ਼ੇ ਨੂੰ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਆਪਣੇ ਮਨ ਦੀਆਂ ਉਲਝਣਾਂ ਨੂੰ ਜਿਹੜਾ ਸਮਝਣਾ ਚਾਹੁੰਦੇ ਹੋ ਤੇ ਆਪਣੀਆਂ ਜ਼ਿੰਦਗੀ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਨਾਲ ਜੁੜੋ ਤੇ ਆਪਣੇ ਜ਼ਿੰਦਗੀ ਦੇ ਤਜਰਬੇ ਤੇ ਆਪਣੇ ਮਨ ਨੂੰ ਜਿਹੜਾ ਸਮਝਣ ਦੀ ਗੱਲ ਉਹ ਨੁਕਤਾ ਜਿਹੜਾ ਜ਼ਰੂਰ ਦੱਸੋ। ਤੇ ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ਮੀ ਜੀ, ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ।
1: ਜੀ ਭਾਰਤ ਸਾਹਿਬ,
0: ਕੀ ਹਾਲ ਚਾਲ ਨੇ ਜਨਾਬ?
1: ਬਹੁਤ ਹੀ ਵਧੀਆ ਜੀ, ਆਨੰਦ ਭਇਆ ਵਾਲਾ ਮਾਹੌਲ ਜਿਹੜਾ ਉਹ ਮਨ ਦੇ ਵਿਹੜੇ ਵਿਚ ਬਣਿਆ ਹੋਇਆ ਹੈ।
0: ਇਹ
1: ਵਿਸ਼ਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਮਹੱਤਵਪੂਰਨ ਤੁਸੀਂ ਅੱਜ ਰੱਖਿਆ ਹੈ, ਮਨ ਦੀ ਮਰਜ਼ੀ।
0: ਥੈਂਕ ਯੂ ਜੀ, ਥੈਂਕ ਯੂ ਤੁਹਾਡੇ ਸਹਿਯੋਗ ਦੇ ਨਾਲ ਹੀ ਹੈ ਜੀ। ਜੀ
1: ਜੀ ਭਾਰਤ ਸਾਹਿਬ, ਜਿਵੇਂ ਉਹ ਕਹਿੰਦੇ ਨੇ ਕਿ ਮਨ ਜੀ ਤੇ ਜਗਜੀਤ
0: ਜੀ,
1: ਤੇ ਜਿਹੜਾ ਮਨ ਹੈ ਇਹ ਹੀ ਸਾਨੂੰ ਕਈ ਵਾਰੀ ਜਿਹੜਾ ਗਾਈਡ ਕਰਦਾ ਹੈ। ਕਈ ਵਾਰੀ ਕੀ 99% ਕਹਿ ਲੋ ਵੀ ਇਹੀ ਗਾਈਡ ਕਰਦਾ
0: ਜੀ,
1: ਦਿਮਾਗ ਦੀ ਆਪਾਂ ਘੱਟ ਸੁਣਦੇ ਹਾਂ। ਜੇ ਆਪਾਂ ਪੰਜਾਬੀ ਹਾਂ ਫਿਰ ਆਪਾਂ ਕਹਿ ਲੋ ਵੀ ਉਧਰੋਂ ਘੱਟ ਸੋਚਦੇ ਹਾਂ, ਮਨ ਤੋਂ ਜ਼ਿਆਦਾ ਸੋਚਦੇ। ਦਿਲੋਂ ਚੱਲਣ ਵਾਲੇ, ਦਿਲ ਔਰ ਮਨ ਨੂੰ ਆਪਾਂ ਕਹਿ ਲੋ ਵੀ ਇੱਕੋ ਹੀ ਸਾਂਚੇ ਚ ਰੱਖ ਕੇ ਚੱਲਾਂਗੇ
0: ਜੀ।
1: ਬਈ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਸੁਣੋ ਸਭ ਦੀ ਤੇ ਕਰੋ ਮਨ ਦੀ, ਉਹੀ ਗੱਲ ਆ ਕਿ ਜੋ ਦਿਲ ਚ ਆਏ ਉਹ ਜ਼ਰੂਰ ਕਰਨਾ ਚਾਹੀਦਾ ਤੇ ਉਹਦੇ, ਕਿਉਂਕਿ ਇਹ ਜ਼ਰੂਰੀ ਹੋ ਜਾਂਦਾ
0: ਜੀ।
1: ਅਦਰਵਾਈਜ਼ ਕਹਿ ਲੋ ਵੀ ਉਹ ਭਾਰ ਢੋਣ ਵਾਲੀ ਜ਼ਿੰਦਗੀ ਹੋ ਜਾਏਗੀ। ਜਿਵੇਂ ਕਹਿ ਲੋ ਵੀ ਆਪਾਂ ਭਾਰ ਸਾਹਿਬ
0: ਜੀ,
1: ਇਹ ਇੰਨਾ ਜ਼ਰੂਰੀ ਸਵਾਲ ਹੈ ਪੂਰੀ ਜ਼ਿੰਦਗੀ ਦਾ
0: ਜੀ,
1: ਮਨ ਦਾ
0: ਜੀ।
1: ਤੁਸੀਂ ਵੇਖੋ ਅਸੀਂ ਤੰਦਰੁਸਤ ਬੈਠੇ ਹਾਂ, ਮੰਨ ਲਓ
0: ਜੀ,
1: ਉਧਰੋਂ ਸਾਡਾ ਪਰ ਮਨ ਰਾਜੀ ਨਹੀਂ
0: ਜੀ,
1: ਅਸੀਂ ਖੁਸ਼ ਨਹੀਂ
0: ਜੀ,
1: ਸਾਡਾ ਦਿਲ ਨਹੀਂ ਕਰਦਾ ਕਿ ਆਹ ਘਰ ਚ ਆਪਾਂ ਇਹ ਕੰਮ ਕਰੀਏ ਜਾਂ ਦਸੀਂ ਇਹ ਕਰੀਏ, ਉਹ ਉਸ ਵੇਲੇ ਇਹ ਸੋਚਣ ਵਾਲੀ ਤੇ ਵਿਚਾਰਨ ਵਾਲੀ ਗੱਲ ਹੋ ਜਾਂਦੀ ਹੈ ਕਿ ਫਾਲੋ ਕਰਨਾ ਕਿਹਨੂੰ ਹੈ, ਦਿਮਾਗ ਨੂੰ ਜਾਂ ਦਿਲ ਨੂੰ?
0: ਬਿਲਕੁਲ ਹੈ ਜੀ,
1: ਮਨ ਨੂੰ ਜਾਂ ਕਹਿ ਲੋ ਵੀ ਆਪਾਂ ਕੈਲਕੂਲੇਸ਼ਨਾਂ ਕਰੀਏ
0: ਜੀ।
1: ਉਸ ਵੇਲੇ ਲਗਭਗ ਕਹਿ ਲੋ ਵੀ ਜਿਹੜਾ ਮਨ ਹੈ ਇਹੀ ਜਿੱਤਦਾ ਹੈ
0: ਜੀ,
1: ਕਿਉਂਕਿ ਮਨ ਇੱਕ ਤਰ੍ਹਾਂ ਦਾ ਇਨਕਲੀਨੇਸ਼ਨ ਹੈ ਕਿ ਅਸੀਂ ਕਿਸੇ ਝੁਕਾਵ ਸਾਡਾ ਹੋ ਜਾਂਦਾ ਕਿ ਸਾਨੂੰ ਭਾਈ ਜੋ ਵੀ ਹਾਲਾਤ ਹੈ, ਜੋ ਮੌਕੇ ਮੁਤਾਬਕ ਸਿਨੈਰੀਓ ਬਣਿਆ ਹੋਇਆ ਹੈ
0: ਜੀ,
1: ਉਸ ਵੇਲੇ ਅਸੀਂ ਸੋਚਦੇ ਹਾਂ ਕਿ ਬਈ ਆਹ ਜੇ ਕੰਮ ਕਰੀਏ ਆਪਾਂ ਫਿਰ ਸਾਡੇ ਰੂਹ ਨੂੰ ਚੈਨ ਆਏਗਾ, ਆਪਾਂ ਨੂੰ ਸਕੂਨ ਮਿਲੇਗਾ
0: ਜੀ,
1: ਕਿਉਂਕਿ ਸਕੂਨ ਜਾਂ ਆਨੰਦ ਜਿਹੜਾ ਹੈ ਇਹ ਤਾਂ ਸਾਡੇ ਗੁਰੂ ਮਹਾਰਾਜ ਨੇ ਵੀ ਜਿਹੜਾ ਹੈ ਉਹ ਸਿੱਟਾ ਕੱਢਿਆ ਜ਼ਿੰਦਗੀ ਦਾ ਕਿ ਆਨੰਦ ਪਿਆ, ਜਿਹੜਾ ਆਨੰਦ ਜਿਹੜੀ ਉਹਦੀ ਪ੍ਰਾਪਤੀ ਆ
0: ਜੀ,
1: ਉਹੀ ਪਰਮੇਸ਼ਵਰ ਦੀ ਪ੍ਰਾਪਤੀ ਆ।
0: ਬਿਲਕੁਲ ਹੈ ਜੀ,
1: ਹਾਲਾਂਕਿ ਇਹ ਵੱਡੀ ਫਿਲੋਸੋਫੀਕਲੀ ਗੱਲ ਹੈ ਕਿ ਇਹ ਤਾਂ ਉਹੀ ਕਰ ਸਕਦੇ ਸੀ ਜਿਹੜੇ ਸਾਡੇ ਰਹਿਬਰ ਨੇ
0: ਜੀ,
1: ਪਰ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਅਸੀਂ ਇਹਨੂੰ ਪਰਤ ਦਰ ਪਰਤ ਇਹਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰੀਏ
0: ਜੀ,
1: ਤਾਂ ਜਿਹੜਾ ਮਨ ਹੈ ਭਾਰਤ ਸਾਹਿਬ ਇਹਦੇ ਆਸਰੇ ਕੁਛ ਵੀ ਹੋ ਸਕਦਾ ਹੈ, ਸਾਡਾ ਮੋਰਾਲ ਹਾਈ ਹੈ ਲੋ ਹੈ, ਅਸੀਂ ਕਿੱਥੇ ਕੰਮ ਕਰ ਰਹੇ ਹਾਂ ਕੀ ਕਰ ਰਹੇ ਹਾਂ, ਸਾਨੂੰ ਕੋਈ ਕਹਿ ਰਿਹਾ ਕਿ ਕਾਕਾ ਤੇਰੇ ਕੋਲ ਨਹੀਂ ਹੋਣਾ
0: ਜੀ,
1: ਪਰ ਉਸ ਵੇਲੇ ਮਨ ਜਿਹੜਾ ਸਾਨੂੰ ਗਾਈਡ ਕਰਦਾ ਕਿ ਨਹੀਂ ਇਹਨੇ ਕਿਹਾ
0: ਜੀ,
1: ਮੈਂ ਕਹਿ ਰਿਹਾ ਕਿ ਤੂੰ ਕਰ ਸਕਦਾ
0: ਜੀ,
1: ਉਹਨੂੰ ਛੱਡ, ਉਹਨੂੰ ਛੱਡੋ, ਉਹਨੂੰ ਛੱਡੋ, ਦੁਨੀਆਂ ਨੂੰ ਛੱਡੋ, ਆਪਣੇ ਮਨ ਦੀ ਸੋਚੋ
0: ਜੀ।
1: ਇੱਕ ਜਗ੍ਹਾ ਮੈਂ ਬੜੀ ਵਾਰੀ ਕੋਟ ਕੀਤੀ ਇਹ ਗੱਲ ਕਿ ਟਰੈਵਲ ਕਰਦੇ ਹੋਏ ਪਠਾਨਕੋਟ ਤੋਂ ਡਲਹੌਜ਼ੀ ਰਾਹ ਦੇ ਵਿੱਚ
0: ਜੀ,
1: ਕਿਸੇ ਥਾਂ ਦੇ ਉੱਤੇ ਇੱਕ ਡਿਫੈਂਸ ਗੇਟ ਦੇ ਉੱਤੇ ਮੈਂ ਲਿਖਿਆ ਪੜਿਆ
0: ਜੀ
1: ਕਿ ਰਿਸਪੈਕਟ ਆਲ ਤੇ ਸਸਪੈਕਟ ਆਲ।
0: ਬਿਲਕੁਲ,
1: ਜਿਵੇਂ ਇਹੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਭਾਈ ਸੁਣੋ ਸਾਰਿਆਂ ਦੀ ਪਰ ਕਰੋ ਮਨ ਦੀ
0: ਜੀ, ਬਿਲਕੁਲ ਹੈ ਜੀ। ਦਿਮਾਗ ਜਿਹੜਾ ਮੈਨੂੰ ਲੱਗਦਾ ਕਿ ਡਿਸੀਜ਼ਨ ਲੈਂਦਾ ਤੇ ਜਿਹੜਾ ਜਜ਼ਬਾਤ ਹੈ ਉਹ ਮਨ ਦੇ ਅੰਦਰ ਸਾਡੇ ਫੀਲਿੰਗ ਜਿਹੜੀਆਂ ਨੇ ਉਹਨੂੰ ਮਹਿਸੂਸ ਕਰਨ ਦੀ ਸ਼ਕਤੀ ਉਹਨੂੰ ਦਿੱਤੀ ਹੋਈ ਹੈ। ਕਈ ਵਾਰੀ ਜਦੋਂ ਤੁਸੀਂ ਰਿਲੈਕਸ ਰਹਿੰਦੇ ਹੋ ਨਾ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ, ਕੋਈ ਟੈਨਸ਼ਨ ਨਹੀਂ ਹੈ, ਤਾਂ ਇੱਕ ਵੱਖਰੀ ਹੀ ਤਰ੍ਹਾਂ ਦੀ ਹੈ ਨਾ ਸਰੀਰ ਦੇ ਵਿੱਚ, ਕਹਿ ਲਓ ਕਿ ਇੱਕ ਲੂਹ ਕੰਡੇ ਜਾਂ ਕਹਿ ਲਓ ਜਾਂ ਇੱਕ ਝਰਝਰਾਹਟ ਜਿਹੀ ਜਿਹੜੀ ਹੈ ਛਿੜਦੀ ਹੈ, ਉਹ ਲੱਗਦਾ ਕਿ ਸਿੱਧਾ ਸੰਪਰਕ ਉਸ ਸਮੇਂ ਤੁਹਾਡਾ ਜਿਹੜਾ ਮਨ ਦੇ ਨਾਲ ਹੋ ਰਿਹਾ ਉਹ ਤੁਸੀਂ ਦਿਮਾਗ ਨੂੰ ਜਿਹੜਾ ਰਿਲੈਕਸੇਸ਼ਨ ਉਤੋਂ ਜਿਹੜਾ ਥੋੜਾ ਜਿਹਾ ਕਿਨਾਰਾ ਕਰ ਲਿਆ, ਮਤਲਬ ਕਿ ਕਨੈਕਸ਼ਨ ਕੱਟ ਹੋ ਗਿਆ, ਤੇ ਉਹ ਜਿਹੜੇ ਜਜ਼ਬਾਤ ਨੇ ਜਾਂ ਜਿਹੜੀ ਫੀਲਿੰਗ ਹੈ ਮੈਨੂੰ ਲੱਗਦਾ ਕਿ ਉਹ ਮਨ ਦੇ ਅੰਦਰੋਂ ਹੀ ਜਿਹੜੀ ਆ ਉੱਠਦੀ ਹੈ, ਰਿਲੈਕਸੇਸ਼ਨ ਜਿਹੜੀ ਹੈ। ਤਾਂ ਨਹੀਂ ਤਾਂ ਫਿਰ ਦਿਮਾਗ ਤਾਂ ਭਸੂੜੀ ਪਾਈ ਫਿਰਦਾ ਹਰ 7 ਸੈਕਿੰਡ ਦੇ ਵੱਲ, ਕਦੇ ਕਿੱਧਰ ਨੂੰ ਤੁਰ ਪਾਉਂਦਾ, ਕਦੇ ਕਿੱਧਰ ਨੂੰ ਤੁਰ ਪਾਉਂਦਾ ਜੀ।
1: ਬਿਲਕੁਲ ਬਲ ਸਾਹਿਬ, ਜੇ ਆਪਾਂ ਜੇ ਮੰਨ ਕੇ ਚੱਲੀਏ ਵੀ ਮੰਨ ਲਓ ਅਸੀਂ ਸਾਡੇ ਮਨ ਸਾਡਾ ਮਨ ਕੀਤਾ ਵੀ ਆਹ ਆਪਣਾ ਡ੍ਰੀਮ ਹੈ ਭਾਈ ਆਪਾਂ ਇਹਨੂੰ ਫੋਲੋ ਕਰੀਏ
0: ਜੀ,
1: ਉਹ ਜਿਹੜੇ ਡ੍ਰੀਮਸ ਨੇ, ਉਹ ਜਿਹੜੇ ਡ੍ਰੀਮ ਨੇ ਸਾਡੇ ਸੁਪਨੇ ਨੇ
0: ਜੀ,
1: ਉਹਨਾਂ ਸੁਪਨਿਆਂ ਨੂੰ ਜਿਹੜਾ ਸ਼ੱਕ ਹੈ, ਡਾਊਟ ਹੈ ਆਪਣੇ ਆਪ ਦੇ ਉੱਤੇ, ਆਪਾਂ ਯਕੀਨ ਨਹੀਂ ਕਰਦੇ, ਜਦੋਂ ਮਨ ਦੇ ਉੱਤੇ ਯਕੀਨ ਨਹੀਂ ਕਰਦੇ ਕਿ ਹਾਂ ਵੀ ਇਹਨੇ ਕਿਹਾ ਆਪਾਂ ਕਰ ਲਾਂਗੇ
0: ਜੀ,
1: ਉਹਦੇ ਨਾਲ ਇਹ ਸੁਪਨੇ ਜ਼ਿਆਦਾ ਟੁੱਟਦੇ ਆ, ਫੇਲ ਹੋਣ ਨਾਲ ਘੱਟ ਟੁੱਟਦੇ ਆ। ਫੇਲ ਹੋਣ, ਫੇਲ ਤਾਂ ਜਦੋਂ ਹੋਊਗਾ ਜਦੋਂ ਕਰੂਗਾ ਕੰਮ ਕੋਈ
0: ਜੀ,
1: ਪਰ ਉਹ ਪਹਿਲਾਂ ਹੀ ਅਸੀਂ ਡ੍ਰੀਮ ਕੀਤਾ ਕਿ ਆਪਾਂ ਆਹ ਚੀਜ਼ ਅਚੀਵ ਕਰਨੀ ਹੈ, ਪਰ ਨਾਲ ਹੀ ਆਪਾਂ ਡਾਊਟ ਵੀ ਕਰ ਲਿਆ ਵੀ ਯਾਰ ਹੋਣੀ ਨੀ
0: ਜੀ,
1: ਫਿਰ ਰਿਹਾ ਕਿ ਪਿੱਛੇ ਰਿਹਾ ਕੁਝ ਨੀ, ਹਾਸਲ ਕੁਝ ਨੀ ਰਿਹਾ।
0: ਬਿਲਕੁਲ,
1: ਤੋ ਡਾਊਟ ਨਹੀਂ ਹੋਣਾ ਚਾਹੀਦਾ, ਸਿਰਫ ਇਸ ਕਰਕੇ ਸਾਨੂੰ ਆਪਣਾ ਡ੍ਰੀਮ ਜਿਹੜਾ ਹੈ ਉਹਨੂੰ ਫੋਲੋ ਕਰਨਾ ਨਹੀਂ ਛੱਡ ਦੇਣਾ ਚਾਹੀਦਾ ਕਿ ਲੋਕ ਇਹ ਕਹਿ ਰਹੇ ਆ ਕਿ ਭਾਈ ਤੇਰੇ ਕੋਲ ਨੀ ਹੋਣਾ
0: ਜੀ,
1: ਜਿੰਨੀ ਦੇਰ, ਕਿਉਂਕਿ ਸੋਚਿਆ ਤਾਂ ਅਸੀਂ ਹੈ, ਲੋਕਾਂ ਨੇ ਥੋੜਾ ਸੋਚਿਆ।
0: ਬਿਲਕੁਲ ਹੈ ਜੀ,
1: ਤੋ ਮਨ ਦੀ ਗੱਲ ਨੂੰ ਜਦੋਂ ਆਪਾਂ ਉਹਨੂੰ ਇਗਨੋਰ ਨਹੀਂ ਕਰ ਸਕਦੇ, ਉਹੀ ਜਿਹੜੀ ਗੱਲ ਹੈ ਨਾ ਕਿ ਆਪ ਬੁਲਾਵੇ ਆਪੇ ਬੋਲੇ, ਆਪ ਕਰੇ ਹੂੰ, ਕੱਪੜੇ ਦੀ ਜਾਤ ਹੈ ਰੂੰ, ਉਹ ਜਿਹੜਾ ਉਹੀ ਗੱਲ ਹੈ ਕਿ ਰੱਬ ਬੰਦੇ ਦੀ ਜਾਤ ਹੈ ਇੱਕੋ, ਜਿਵੇਂ ਕੱਪੜੇ ਦੀ ਜਾਤ ਹੈ ਰੂੰ।
0: ਬਿਲਕੁਲ,
1: ਆਪੇ ਬੋਲੇ ਆਪ ਬੁਲਾਵੇ ਆਪ ਕਰੇ ਹੂੰ, ਉਹ ਕਹਿੰਦੇ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਚੁੱਪ ਹਾਂ, ਖਾਮੋਸ਼ ਹਾਂ, ਕੁਛ ਨਹੀਂ ਕਰ ਰਹੇ, ਜਦੋਂ ਅਸੀਂ ਸੋਚ ਰਹੇ ਹੁੰਦੇ ਹਾਂ, ਜਦੋਂ ਅਸੀਂ ਸੋਚਦੇ ਹਾਂ ਅਸਲ ਵਿੱਚ ਤਾਂ ਅਸੀਂ ਸੁਣ ਰਹੇ ਹੁੰਦੇ ਹਾਂ
0: ਜੀ,
1: ਸਾਡੇ ਅੰਦਰ ਹੀ ਕੋਈ ਬੋਲ ਰਿਹਾ ਬੰਦਾ
0: ਜੀ,
1: ਉਹਨੂੰ ਸੁਣ ਰਹੇ ਹਾਂ ਅਸਲ ਚ, ਤੇ ਜੇ ਅਸੀਂ ਸੁਣ ਰਹੇ ਹਾਂ ਤੇ ਬੋਲ ਕੌਣ ਰਿਹਾ,
0: ਬੋਲ ਕੌਣ ਰਿਹਾ,
1: ਤੇ ਜੇ ਬੋਲ ਵੀ ਅਸੀਂ ਰਹੇ ਹਾਂ ਤੇ ਸੁਣ ਵੀ ਅਸੀਂ ਰਹੀ ਹਾਂ, ਇਹ ਤਾਂ ਬੜੀ ਅਜੀਬ ਗੱਲ ਹੋ ਜਾਏਗੀ
0: ਜੀ,
1: ਕਿਉਂਕਿ ਬੋਲਣ ਵਾਲਾ ਉਹ ਆਪਾਂ ਮੰਨ ਕੇ ਚੱਲਾਂਗੇ ਕਿ ਉਹ ਤੇ ਕੋਈ ਵੱਖਰੀ ਚੀਜ਼ ਹੋਣੀ ਚਾਹੀਦੀ, ਵੱਖਰਾ ਬੰਦਾ ਹੋਣਾ ਚਾਹੀਦਾ।
0: ਬਿਲਕੁਲ ਜੀ,
1: ਪਰ ਉਹੀ ਗੱਲ ਆ, ਉਹ ਰੂਹ ਜਿਹਨੂੰ ਕਹਿ ਲਈਏ, ਮਨ ਜਿਹਨੂੰ ਕਹਿ ਲਈਏ, ਉਹ ਆਪਾਂ ਇੱਕੋ ਬ੍ਰੈਕਟ ਵਿੱਚ ਰੱਖ ਲਈਏ, ਦਿਲ ਮਨ ਰੂਹ ਇਹ ਸਾਰਾ ਕੁਛ ਇੱਕ ਚੀਜ਼ ਰੱਖ ਲਈਏ
0: ਜੀ,
1: ਠੀਕ ਹੈ ਜੀ, ਇੱਧਰ ਹੀ ਹੈ ਸਾਰਾ
0: ਜੀ,
1: ਉਹ ਚੀਜ਼ ਭਾਰਤ ਸਾਹਿਬ ਸਾਨੂੰ ਕਈ ਵਾਰੀ ਦਿਮਾਗ ਸੋਚਦਾ ਹੈ ਕਿ ਬਈ ਠੀਕ ਹੈ ਆਪਾਂ ਇੱਥੇ ਲਾਲਚ ਕਰ ਲਈਏ, ਆਪਾਂ ਐਂ ਕਰ ਲਈਏ, ਕੈਲਕੂਲੇਟ ਕਰ ਲਈਏ, ਠੀਕ ਹੈ ਜੀ 10 ਬੰਦੇ ਸਫ਼ਰ ਕਰ ਰਹੇ ਆ, 4 ਮਿੱਤਰ ਬੈਠੇ ਆ, ਚੱਲ ਆਪਾਂ ਚੁੱਪ ਕਰਕੇ ਬੈਠ ਰਹੀ ਹੈ, ਬਿੱਲ ਫਲਾਣੇ ਨੇ ਦੇ ਹੀ ਦੇਣਾ
0: ਜੀ,
1: ਉਹ ਇੱਥੇ ਬੇਈਮਾਨੀ ਜੀ ਐਵੇਂ ਹੋਰ ਤਰ੍ਹਾਂ ਦੀ ਕਰਕੇ ਬਹਿ
0: ਜਾਈਏ,
1: ਤੇ ਉਹ ਉਸ ਵੇਲੇ ਦਿਮਾਗ ਕੈਲਕੂਲੇਟ ਕਰ ਰਿਹਾ
0: ਜੀ,
1: ਮੈਨੂੰ ਕਿੰਨਾ ਫਾਇਦਾ ਹੋਣ ਵਾਲਾ ਹੈ
0: ਜੀ,
1: ਕਿ ਮੈਂ ਚੁੱਪ ਕਰਕੇ ਬੈਠਾ ਤੇ ਖਰਚਾ ਅਗਲੇ ਕੱਲ ਹੀ ਦੇਣਗੇ, ਚਲੋ ਮੇਰੇ ਪਿਆਰੇ ਬੈਠੇ ਆ
0: ਜੀ,
1: ਉਹ ਇਹ ਇੱਕ ਕਹਿ ਲੋ ਵੀ ਮਨ ਦੀ ਹੀ ਬੇਈਮਾਨੀ ਕਹਾਂਗੇ ਜਾਂ ਦਿਮਾਗ ਦੀ ਬੇਈਮਾਨੀ ਕਹਾਂਗੇ, ਇਹ ਫੈਸਲਾ ਕਰਨਾ ਸੌਖਾ ਨਹੀਂ,
0: ਉਹਨੂੰ ਕਹਿ ਲੈਂਦੇ ਇੱਦਾਂ ਕਰ ਲੈਂਦੇ ਕਿ ਮਨ ਦੇ ਜੇਤੂ, ਮਨ ਦੇ ਜੇਤੂ ਤੇ ਮਨ ਦੇ ਹੀ ਗੁਲਾਮ ਜੀ,
1: ਪਰ ਸਰ ਬਿਲਕੁਲ, ਕਿਉਂਕਿ ਇਹ ਡਿਸੀਜਨ ਕੌਣ ਕਰੂਗਾ ਕਿ ਜਿਹੜੀ ਇਹੋ ਜਿਹੀ ਗੱਲ ਆਪਾਂ ਸੋਚਾਂਗੇ ਜਦੋਂ ਇਹ ਦਿਮਾਗ ਨੇ ਸੋਚੀ ਕਿ ਦਿਲ ਨੇ ਸੋਚੀ,
0: ਦਿਲ ਨੇ ਤੋ ਬਿਲਕੁਲ,
1: ਹਾਲਾਂਕਿ ਜੇ ਬਾਇਓਲੋਜੀਕਲੀ ਦੇਖੀਏ ਦਿਲ ਸੋਚਣ ਵਾਲੀ ਚੀਜ਼ ਹੀ ਨੀ
0: ਜੀ, ਉਹ ਤਾਂ ਪੰਪ,
1: ਉਹ ਤੇ ਇੱਕ ਪੰਪ ਟਰਬੋ ਲੱਗਿਆ ਹੋਇਆ ਹੈ,
0: ਬਿਲਕੁਲ ਹੈ ਜੀ,
1: ਸੋ ਕੁੱਲ ਮਿਲਾ ਕੇ ਦਿਮਾਗ ਦੇ ਵਿੱਚ ਹੀ ਕੋਈ ਦਿਲ ਵਾਲਾ ਪੁਰਜਾ ਫਿੱਟ ਹੋਇਆ ਜਿਹਨੂੰ ਆਪਾਂ ਦਿਲ ਕਹਿ ਲਿਆ ਜਾਂ ਦਿਮਾਗ ਦੇ ਵਿੱਚ ਹੀ, ਕਿਉਂਕਿ ਆਪਾਂ ਕਹਿੰਦੇ ਉਹਦੇ ਤਿੰਨ ਪਾਰਟ ਹੈਗੇ ਜੀ, ਇਹ ਛੋਟਾ ਜੀ, ਇਹ ਵਿਚਕਾਰਲਾ ਦਿਮਾਗ ਹੈ, ਛੋਟਾ ਦਿਮਾਗ ਹੈ ਜੀ, ਗਿੱਚੀ ਹੈ ਜਿਹਨੂੰ ਕਹਿੰਦੇ ਗਿੱਚੀ, ਗਿੱਚੀ ਵਾਲੇ ਪਾਸੇ ਦਿਮਾਗ ਹੈ, ਗੱਬੇ ਹੈ ਜੀ, ਇੱਕ ਮੱਥੇ ਵਾਲੇ ਪਾਸੇ ਆ
0: ਜੀ।
1: ਇਹ ਤਿੰਨਾਂ ਹਿੱਸਿਆਂ ਦੇ ਵੱਖਰੇ ਵੱਖਰੇ ਕੰਮ ਨੇ, ਇਹ ਤਾਂ ਚਲੋ ਵਿਗਿਆਨ ਜਾਣਦੀ ਹੈ
0: ਜੀ,
1: ਇਹਦੇ ਉੱਤੇ ਤਾਂ ਖੋਜਾਂ ਹੋ ਗਈਆਂ
0: ਜੀ।
1: ਬਹੁਤ ਹੀ ਕਹਿ ਲੋ ਵੀ ਬਦਨਾਮ ਟਾਈਪ ਦੇ ਸਾਇੰਟਿਸਟਾਂ ਨੇ ਖੋਜਾਂ ਕੀਤੀਆਂ, ਕਿਉਂਕਿ ਉਹ ਜਦੋਂ ਖੋਲਦੇ ਖੋਪੜੀਆਂ ਲੋਕਾਂ ਦੀਆਂ, ਮੁਰਦੇ ਇਕੱਠੇ ਕਰ ਕਰਕੇ ਉਹ ਕਹਿੰਦੇ ਹਾਂ ਕੀ ਕੰਮ ਕਰੀ ਜਾਂਦੇ ਆ
0: ਜੀ।
1: ਲੇਕਿਨ ਉਹਨਾਂ ਨੇ ਹੀ ਨਾੜੀ ਤੰਤਰ ਲੱਭਿਆ, ਉਹਨਾਂ ਨੇ ਹੀ ਇਹ ਕੁਛ ਕਰਨਾ ਪੈਣਾ ਸੀ।
0: ਬਿਲਕੁਲ ਹੈ ਜੀ,
1: ਕਿਉਂਕਿ ਜਦੋਂ ਕਿਸੇ ਦੇ ਉੱਤੇ ਗੁੰਝਲਦਾਰ ਹੈ, ਉਹੀ ਕਹਿੰਦਾ ਵੀ ਧਰਤੀ ਦੁਆਲੇ ਇੰਨੀਆਂ ਗੇੜੇ ਦੇ ਦੂਗੇ, ਇੰਨੀ ਨਾੜੀ ਤੰਤਰ ਸਾਡੇ ਵਿੱਚ ਹੀ ਹੈ
0: ਜੀ।
1: ਪਰ ਇਹੀ ਗੱਲ ਹੈ ਵੀ ਹੋ ਸਕਦਾ ਹੈ, ਜਿਹਨੂੰ ਅਸੀਂ ਦਿਲ ਸਮਝਦੇ ਹੋਈਏ, ਜਿਹਨੂੰ ਅਸੀਂ ਮਨ ਸਮਝਦੇ ਹੋਈਏ
0: ਜੀ,
1: ਅਸਲ ਚ ਦਿਮਾਗ ਹੀ ਹੋਵੇ
0: ਜੀ।
1: ਸਾਰਾ ਜੋ ਕੁਛ ਉਪਜ ਰਿਹਾ, ਜੋ ਕੁਛ ਵਿਕਸ ਰਿਹਾ, ਜੋ ਕੁਛ ਬੁਲਬਲੇ ਤਰ੍ਹਾਂ ਆ ਵੀ ਰਿਹਾ, ਜਾ ਵੀ ਰਿਹਾ, ਉਹ ਦਿਮਾਗ ਦਾ ਹੀ ਕਾਰਸਤਾਨੀ ਵਾਲਾ ਕੰਮ ਹੋਵੇ।
0: ਬਿਲਕੁਲ ਹੈ ਜੀ,
1: ਤੇ ਫਿਰ ਜਦੋਂ ਇਹ ਦਿਮਾਗ ਦੀ ਮਰਜ਼ੀ ਆ, ਫਿਰ ਅਸੀਂ ਤਾਂ ਰੋਕਣ ਵਾਲੇ ਕੋਈ ਵੀ ਨੀ
0: ਜੀ।
1: ਸੋਚ ਹੀ ਲਿਆ ਜਦੋਂ,
0: ਨਾਲ ਇਹਦੇ ਵਿੱਚ ਇੱਕ ਚੀਜ਼ ਮਨ ਚ ਹੀ ਆਉਂਦੀ ਹੈ, ਇੱਕ ਚੀਜ਼ ਹੋਰ ਆ ਤੁਹਾਡੀ ਗੱਲ ਸੁਣ ਕੇ ਕਿ ਜਿਹੜੀਆਂ ਸਾਡੀਆਂ ਅੱਖਾਂ ਨੇ, ਮੈਂ ਪਿਛਲੇ ਦਿਨਾਂ ਚ ਇੱਕ ਆਰਟੀਕਲ ਪੜ ਰਿਹਾ ਸੀ, ਤੇ ਜਿਹੜੀਆਂ ਸਾਡੀਆਂ ਅੱਖਾਂ ਨੇ, ਮਤਲਬ ਕਿ ਉਹ ਜਿੱਦਾਂ ਕੁਝ ਵੀ ਚੀਜ਼ ਦੇ ਉੱਤੇ ਆਪਾਂ ਇੱਕ ਚੀਜ਼ ਦੇ ਉੱਤੇ ਫੋਕਸ ਨਹੀਂ ਕਰ ਸਕਦੇ, ਤਾਂ ਉਹ ਜਦੋਂ ਆਪਾਂ ਇੱਕ ਚੀਜ਼ ਨੂੰ ਵੀ ਦੇਖਦੇ ਆ ਨਾ, ਤੇ ਕਈ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਰਾਹ ਦੇ ਵਿੱਚ ਕਹਿ ਲਓ ਜਾਂ ਰਾਹ ਤੋਂ ਪਾਰ ਜਿਹੜੀ ਚੀਜ਼ ਨੂੰ ਆਪਾਂ ਦੇਖ ਰਹੇ, ਉਹਦੇ ਪਿੱਛੇ ਬੈਕਗ੍ਰਾਉਂਡ ਦੇ ਵਿੱਚ ਵੀ, ਆਲੇ ਦੁਆਲੇ ਵੀ ਕਹਿ ਲਓ, ਸਾਨੂੰ ਇੰਨੀਆਂ ਕਿ ਈਮੇਜ਼ ਉਹ, ਮਤਲਬ ਕਿ ਇੱਕ ਡਿਸਟੈਂਸ ਜਿਹੜਾ ਉਹ ਤੈਅ ਕਰਨਾ ਉਸ ਚੀਜ਼ ਨੂੰ ਦੇਖਣ ਦੇ ਲਈ, ਚਾਹੇ ਸਾਹਮਣੇ ਕੋਈ ਵਿਅਕਤੀ ਖੜਾ, ਪਰ ਵਿੱਚ ਜਿਹੜਾ ਸਾਰਾ ਕੁਝ ਆ ਬੈਕਗ੍ਰਾਉਂਡ ਦੇ ਉੱਤੇ ਹੈ, ਕਿੰਨੀਆਂ ਤਸਵੀਰਾਂ ਸਾਡੇ ਮਤਲਬ ਕਿ ਅੱਖਾਂ ਦੇ ਵਿੱਚ ਦੀ ਉਹ ਕਲਿੱਕ ਹੋ ਜਾਂਦੀਆਂ ਨੇ ਮਿੰਟੋ ਸਕਿੰਟੋ ਸਕਿੰਟੀ ਜੀ, ਸਕਿੰਟ ਵਧੀਆ ਲੱਗਦਾ, ਤੇ ਉਹ ਇੰਨਾ ਫਾਸਟ ਸਿਗਨਲ ਸਾਡੇ ਬ੍ਰੇਨ ਨੂੰ ਜਾਂਦਾ, ਤੇ ਜਦੋਂ ਆਪਾਂ ਆਈ ਕਿਊ ਲੈਵਲ ਦੀ ਗੱਲ ਕਰਦੇ ਹਾਂ, ਤਾਂ ਉਹ ਸਾਡਾ ਬ੍ਰੇਨ ਹੀ ਕਿਤੇ ਨਾ ਕਿਤੇ ਉਹ ਕਨਫਿਊਜ਼ਡ ਹੋ ਜਾਂਦਾ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ, ਕਿ ਅਸੀਂ ਇਹਨੂੰ ਮਤਲਬ ਕਿ ਕਿਸ ਹਿਸਾਬ ਦੇ ਨਾਲ ਇਹਨੂੰ ਡਿਸਾਈਡ ਕਰੀਏ, ਦੋ ਚਿੱਤੀ ਚ ਪੈ ਜਾਂਦਾ।
1: ਬਿਲਕੁਲ ਭਰ ਸਾਹਿਬ, ਅਸੀਂ ਕੋਈ ਤੋਂ ਜਿੱਤੀ ਨੀ ਇਹਦੇ ਵਿੱਚ, ਮੈਨੂੰ ਤਾਂ ਐਂ ਲੱਗਦਾ
0: ਜੀ
1: ਬਈ ਇਹ ਸਾਰਾ ਕੁਛ ਅਸਲ ਵਿੱਚ ਸਾਰੀ ਖੇਡ ਹੀ ਦਿਮਾਗ ਦੀ ਹੈ
0: ਜੀ,
1: ਦਿਮਾਗ ਹੀ ਮਨ ਹੈ, ਮਨ ਹੀ ਦਿਮਾਗ ਹੈ, ਉਹੀ ਸਾਰਾ ਕੁਛ ਹੈ, ਉਹੀ ਹੀ ਆਪਾਂ ਨੂੰ ਕਹਿ ਲੋ ਵੀ ਜਿਵੇਂ ਕਹਿ ਲੋ 3D ਟਾਈਪ ਕਹਿ ਲੋ ਇਮੇਜ ਦਿੰਦਾ ਸਾਹਮਣੇ, ਡਿਸੀਜਨ 3D ਡਾਇਮੈਂਸ਼ਨ ਬਣਦੀ। ਹੁਣ ਸਾਡੀਆਂ ਅੱਖਾਂ ਦੋ ਨੇ
0: ਜੀ,
1: ਸਾਡਾ ਇਹ ਵਿੱਚ ਵੀ ਭੇਤ ਹੈ, ਨਾਸਾਂ ਵੀ ਦੋ, ਇੱਧਰੋਂ ਆ ਰਿਹਾ ਇੱਕ ਪਾਸੇ ਇੱਕ ਪਾਸੇ ਜਾ ਰਿਹਾ
0: ਜੀ,
1: ਕੰਨ ਦੋ ਲੱਗੇ ਹੋਏ ਨੇ
0: ਜੀ,
1: ਦਿਮਾਗ ਵਿੱਚ ਜੀ ਕੋਈ ਦੋ ਪੁਰਜੇ ਇਹੋ ਜਿਹੇ ਲੱਗੇ ਹੋਣਗੇ, ਜਿਹੜਾ ਇੱਕ ਐਂ ਸੋਚੂਗਾ ਦੂਜਾ ਉਹਦੇ ਉਲਟ ਸੋਚੂਗਾ,
0: ਇੱਕ ਸਾਡੀ ਮੈਮਰੀ ਆ
1: ਫਿਰ ਉਹ। ਹਾਂਜੀ ਬਿਲਕੁਲ, ਜਿਵੇਂ ਆਪਾਂ ਗੱਲ ਕਰਦੇ ਸੀ ਵੀ ਮਤਲਬ ਤਿੰਨ ਹਿੱਸੇ ਨੇ ਦਿਮਾਗ ਦੇ, ਉਹ ਦੇਖੋ ਕਿੱਡੀ ਵੱਡੀ ਗੱਲ ਹੈ, ਤਿੰਨ ਹਿੱਸੇ ਨੇ, ਇੱਕ ਕੁਛ ਸੋਚ ਰਿਹਾ, ਦੂਜਾ ਕੁਛ ਸੋਚ ਰਿਹਾ, ਇੱਕ ਵਿਚਾਲੇ ਬੈਠੇ ਜਿਹੜਾ ਸੋਚ ਰਿਹਾ ਵੀ ਇਹਨਾਂ ਚੋਂ ਕਿਹੜਾ ਸਹੀ ਹੈ, ਆਪਾਂ ਚਲੋ ਕਲਿੱਕ ਕਰੀਏ
0: ਜੀ,
1: ਇਹਨੂੰ ਆਪਾਂ ਚੁਣ ਲਈਏ, ਆਹ ਠੀਕ ਆ। ਅਸਲ ਚ ਉੱਥੇ ਹੀ ਫੈਸਲੇ ਹੋ ਰਹੇ ਹੈ, ਮਾਇੰਡ ਵਿੱਚ ਹੀ ਫੈਸਲੇ ਹੋ ਰਹੇ ਨੇ, ਮਾਇੰਡ ਹੀ ਸਾਰਾ ਕੁਛ ਸਾਨੂੰ ਡਿਸੀਜਨ ਕਰਨ ਦੀ ਇੱਕ ਸਮਰੱਥਾ ਵੀ ਦੇ ਰਿਹਾ
0: ਜੀ,
1: ਤੇ ਉਹਨੂੰ ਡਿਜੈਕਟ ਕਰਨ ਦੀ, ਉਹਨੂੰ ਅਕਸੈਪਟ ਕਰਨ ਦੀ ਜਿਹੜੀ ਆ ਉਹ ਡਿਸੀਜਨ ਮੇਕਿੰਗ ਦੀ ਵੀ ਸਾਡੇ ਕੋਲ ਛੂਟ ਦੇ ਰਿਹਾ ਕਿ ਬਾਈ ਤੂੰ ਦੇਖ ਲੈ ਹੁਣ
0: ਜੀ।
1: ਜਿਵੇਂ ਕੋਨਸੈਪਟ ਜੇ ਫਿਲੋਸਫੀ ਚ ਦੇਖੀਏ, ਤਾਂ ਜੇ ਉਹ ਧਾਰਮਿਕ ਦੁਨੀਆਂ ਜਾਂ ਫਿਲੋਸਫੀ ਦੀ ਦੁਨੀਆਂ ਹੈ, ਕਿਉਂਕਿ ਧਰਮ ਜਿਹੜਾ ਫਿਲੋਸਫੀ ਦੇ ਉੱਤੇ ਖੜਾ ਹੈ
0: ਜੀ,
1: ਉਹ ਵੀ ਇਹ ਕਹਿੰਦੇ ਆ ਕਿ ਇੱਕ ਗੋਡ ਹੈ ਤੇ ਉਹਦਾ ਇੱਕ ਅਪੋਜਿਟ ਹੈ
0: ਜੀ,
1: ਜਮਾ ਹੀ ਉਲਟਾ,
0: ਸ਼ੈਤਾਨ
1: ਜੋ ਸ਼ੈਤਾਨ ਡੈਵਿਲ ਹੈ ਉਹ ਬਿਲਕੁਲ ਹੀ ਉਲਟਾ। ਹੁਣ ਇੱਕ ਜਦੋਂ ਇੱਕ ਫਿਲੋਸਫੀਕਲੀ ਆਪਾਂ ਗੱਲ ਕਰਦੇ ਹਾਂ ਕਿ ਬਈ ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਨੀ ਹਿਲਦਾ
0: ਜੀ,
1: ਉਹ ਫਿਰ ਕਹਿੰਦੇ ਵੀ ਇੰਨੇ ਜ਼ੁਲਮ ਕਿਵੇਂ ਹੋਈ ਜਾਂਦੇ ਨੇ, ਕਹਿੰਦੇ ਜੀ ਇਹ ਸ਼ੈਤਾਨ ਕਰ ਗਿਆ
0: ਜੀ,
1: ਉਹ ਕਹਿੰਦੇ ਉਹ ਕਿਵੇਂ ਕਰ ਗਿਆ ਬਈ ਜਦ ਪੱਤਾ ਨੀ ਹਿਲਦਾ
0: ਜੀ,
1: ਇਹ ਪੱਤੇ ਹਿਲਾ ਹੀ ਕੌਣ ਜਾਂਦਾ ਫਿਰ
0: ਜੀ,
1: ਸ਼ੈਤਾਨ ਜੀ ਪਾਵਰਫੁਲ ਕੌਣ ਹੈ, ਉਹ ਹੋ ਗਿਆ ਉਹ। ਫਿਰ ਇਹ ਸਿੱਟਾ ਵੀ ਆਪੇ ਨਿਕਲ ਆਉਂਦਾ ਕਿ ਭਾਈ ਸਾਹਿਬ ਜਿਹੜਾ ਗੋਡ ਹੈ ਨਾ ਉਹਨੇ ਖੁੱਲਾ ਛੱਡਤਾ ਵਿਹੜਾ ਇੱਕ, ਕਿ ਬਈ ਮੈਂ ਤੇਰੇ ਅੱਗੇ ਗੁੱਡ ਬੈਡ ਦੋਨੋਂ ਆਪਸ਼ਨ ਰੱਖੀ ਹੋਈ ਹੈ, ਜਸਟ ਲਾਈਕ ਆਪਾਂ ਰੈਸਟੋਰੈਂਟ ਚ ਬੈਠੇ ਆ, ਆਪਣੇ ਕੋਲ ਹਰ ਚੀਜ਼ ਪਈ ਹੈ, ਖਾਣ ਯੋਗ ਚੀਜ਼ ਪਈ ਆ, ਆਪਾਂ ਕੁਛ ਸਿਲੈਕਟ ਕਰ ਸਕਦੇ ਹਾਂ ਕਿ ਆਹ ਚੱਕ ਲਾਂਗੇ ਆਹ ਰਹਿਣ ਦਾਂਗੇ, ਸਿਲੈਕਸ਼ਨ ਦੀ ਪਾਵਰ ਸਾਡੇ ਕੋਲ ਆ, ਬੰਦੇ ਨੂੰ ਹੁਣ ਉਹ ਬੰਦੇ ਦੇ ਉੱਤੇ ਨਿਰਭਰ ਛੱਡ ਦਿੱਤਾ ਕਿ ਭਾਈ ਤੂੰ ਹੁਣ ਦੇਖ ਲੈ ਕੀ ਕਰਨਾ ਆਪਣਾ ਪੜਿਆ ਵਿਚਾਰ ਲੈ ਤੇਰੇ ਕੋਲ ਦੋਨੋਂ ਆਪਸ਼ਨ ਆ ਤੂੰ ਗੁੱਡ ਵੀ ਕਰ ਸਕਦਾ ਇਸ ਵੇਲੇ ਤੂੰ ਬੈਡ ਵੀ ਕਰ ਸਕਦਾ ਅੰਦਰੋਂ ਹੀ ਆਵਾਜ਼ ਆ ਰਹੀ ਹੈ ਦੋਨੋਂ ਤਰ੍ਹਾਂ ਦੀ ਬਾਹਰੋਂ ਨਹੀਂ ਆ ਰਹੀ ਅੰਦਰੋਂ ਆ ਰਹੀ ਹੈ ਹੁਣ ਉਹ ਜਦੋਂ ਆਵਾਜ਼ ਆਈ ਤੇ ਫਿਰ ਅਸੀਂ ਦੇਖਾਂਗੇ ਕਿ ਭਾਈ ਸਾਹਿਬ ਅਸੀਂ ਕਿਹਨੂੰ ਚੁਣਿਆ ਦੋਨਾਂ ਚੋਂ
0: ਜੀ
1: ਗੁੱਡ ਨੂੰ ਚੁਣਿਆ
0: ਜੀ
1: ਜਾਂ ਬੈਡ ਨੂੰ ਚੁਣਿਆ
0: ਉਹ ਡਾਕਟਰ ਨੂੰ ਕਹਿੰਦਾ ਨਾ ਵੀ ਤੈਨੂੰ ਸ਼ੂਗਰ ਆ ਭਾਜੀ ਮਤਲਬ ਕਿ ਮੈਨੂੰ ਸ਼ੂਗਰ ਆ ਕਹਿੰਦਾ ਤੇ ਕਹਿੰਦਾ ਮਿੱਠੇ ਤੋਂ ਪਰਹੇਜ਼ ਕਰਨਾ ਪਰ ਮਨ ਕਹਿੰਦਾ ਯਾਰ ਖਾ ਲੈਣੀ ਚਾਹੀਦੀ
1: ਹਾਂਜੀ ਬਿਲਕੁਲ ਉਹੀ ਗੱਲ ਹੈ ਨਾ ਕਿ ਉਹ ਐਂ ਲਾ ਲਓ ਵੀ ਸਾਡੇ ਕੋਲ ਖੁੱਲਾ ਵਿਹੜਾ ਇੱਕ ਛੱਡ ਦਿੱਤਾ ਗਿਆ ਜਿਵੇਂ ਇੱਕ ਮਿਰਗ ਆ ਉਹਦੇ ਮੂਹਰੇ ਪੂਰਾ ਜੰਗਲ ਪਿਆ ਭਾਈ ਤੂੰ ਚੁੰਗੀਆਂ ਲਾ ਤੂੰ ਭੱਜ ਨੱਠ ਛਾਲਾ ਮਾਰ ਦਰੰਗੇ ਮਾਰ ਭੱਜ ਜੇ ਵੋ ਕਰ ਉਹ ਕੁਛ ਖਾ ਆ ਬੂਟੀ ਖਾ ਲਾ ਉਹ ਬੂਟਾ ਖਾ ਲਾ ਤੇਰੇ ਅੱਗੇ ਥਾਂ ਸੁੱਟਿਆ ਭਾਵੇਂ ਐ ਸਮਾ ਲਾ ਭਾਵੇਂ
0: ਉਹ
1: ਹੋ ਗਿਆ ਖੁੱਲਾ ਕੰਮ
0: ਹੁਣ
1: ਹੁਣ ਜੋ ਬੰਦੇ ਨੇ ਸਿਲੈਕਟ ਕਰ ਲਿਆ ਉਹੋ ਜਿਹਾ ਹੋ ਗਿਆ
0: ਹੋ ਗਿਆ
1: ਜੇ ਮੈਂ ਉਹ ਸਾਹਮਣੇ ਪਏ ਮੈਨਿਊ ਦੇ ਵਿੱਚੋਂ ਸਾਰੀਆਂ ਚੀਜ਼ਾਂ ਭੇੜੀਆਂ ਚੁੱਕ ਕੇ ਰੱਖ ਲਈਆਂ ਆਪਣੇ ਖਾਤੇ ਚ ਆ ਵੀ ਪਾ ਲਓ ਪਲੇਟ ਚ ਆ ਵੀ ਪਾ ਲਓ ਪਲੇਟ ਚ ਆ ਵੀ ਮੇਰੀ ਆ ਵੀ ਮੇਰੀ ਆ ਭੇੜਾ ਆ ਵੀ ਲਾਸਟ ਚਲੋ ਵੀ ਘੈਂਟ ਹੀ ਰੱਖਣ ਡਿਆ ਮੈਨੂੰ ਵਧੀਆ ਚੀਜ਼ ਹੈ ਇਹ ਵੀ ਰੱਖ ਲਓ ਐ ਵੀ ਕਰ ਲਓ ਆ ਵੀ ਕਰ ਲਓ ਤਾਂ ਫਿਰ ਹੁਣ ਕਸੂਰਵਾਰ ਨੇਚਰ ਤਾਂ ਆਪਣੇ ਉੱਤੇ ਸਿਰ ਤੇ ਬਲੇਮ ਨਹੀਂ ਲਏਗੀ
0: ਨਹੀਂ ਲਏਗੀ
1: ਕਿਉਂਕਿ ਸਾਡੇ ਕੋਲ ਇੱਕ ਖੁੱਲਾ ਵਿਹੜਾ ਸੀ ਪਰਸਪੈਕਟਿਵ ਸੀਗਾ ਪੂਰਾ ਕੁਛ ਓਪਨ ਸੀ ਐਵਰੀਥਿੰਗ ਆਹ ਆਪਾਂ ਡਿਸੀਜਨ ਲੈ ਸਕਦੇ ਹਾਂ ਭਾਈ ਤੁਹਾਡੀ ਮਰਜ਼ੀ ਹੈ ਫਿਰ ਮਨ ਦੀ ਮਰਜ਼ੀ ਹੋਈ
0: ਜੀ ਇੱਕ ਭਾਜੀ ਜਦੋਂ
1: ਗੱਲ ਮੰਨ ਲਿਆ ਕਿ ਸੁਣੋ ਸਾਹਿਬ ਦੀ ਤੇ ਕਰੋ ਮਨ ਦੀ
0: ਬਿਲਕੁਲ
1: ਭਾਵੇਂ ਤੁਸੀਂ ਲਿਖਿਆ ਸੁਣੋ ਸਾਹਿਬ ਦੀ ਕਰੋ ਮਨ ਦੀ ਪਰ ਹੁੰਦੀ
0: ਹੁੰਦੀ ਨਹੀਂ ਜੀ ਬਿਲਕੁਲ ਉਹੀ ਗੱਲ ਆ ਜਾਂਦੀ ਹੈ ਡਿਸਿਪਲਿਨ ਦੇ ਉੱਤੇ ਆ ਜਾਂਦੀ ਹੈ ਨਾ ਜਦੋਂ ਆਪਾਂ ਸਮਾਜਿਕ ਦਾਇਰੇ ਨੂੰ ਦੇਖਦੇ ਹਾਂ ਕਿਤੇ ਨਾ ਕਿਤੇ ਉਹ ਫਿਰ ਬੇੜੀਆਂ ਜਿਹੜੀਆਂ ਸਮਾਜ ਦੀਆਂ ਉਹ ਪੈਰਾਂ ਨੂੰ ਪੈਂਦੀਆਂ ਨੇ ਤੇ ਮਨ ਦੀ ਆਜ਼ਾਦੀ ਕਿਤੇ ਨਾ ਕਿਤੇ ਫਿਰ ਬੰਦਾ ਕਹਿੰਦਾ ਯਾਰ ਸਮਾਜ ਕੀ ਕਹੂਗਾ ਹਨਾ ਤੇ ਅਕਸਰ ਹੀ ਕਹਿ ਲਓ ਕਿ
1: ਕੰਪਰੋਮਾਈਜ਼ ਹੋ ਜਾਂਦਾ
0: ਇਨਸਾਨ ਸਮਾਜਿਕ ਪ੍ਰਾਣੀ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਹੋ ਪਰ ਜਦੋਂ ਇਨਸਾਨ ਮਨ ਦੀ ਮਰਜ਼ੀ ਕਰਨ ਲੱਗਦਾ ਤਾਂ ਉਹ ਕਹਿੰਦਾ ਫਿਰ ਸਮਾਜਿਕ ਨਿਯਮਾਂ ਦੇ ਨਾਲ ਭਾਈ ਟਕਰਾ ਕੇ ਉਹ ਹੁੰਦਾ ਫਿਰ ਹਾਂਜੀ
1: ਇਹ ਚ ਨਾ ਇੱਕ ਬਹੁਤ ਹੀ ਬਰੀਕ ਜਿਹਾ ਇੱਕ ਕਹਿ ਲਓ ਬਈ ਉਹ ਆ
0: ਜੀ
1: ਪਰਦਾ ਕਹਿ ਲਓ ਜਾਂ ਪਰਤ ਕਹਿ ਲਓ ਉਹ ਐ ਵੀ ਦੇਖੋ ਜਿੱਥੇ ਮੇਰੀ ਆਜ਼ਾਦੀ ਖਤਮ ਹੋਏਗੀ ਉੱਥੇ ਦੂਜੇ ਦੀ ਸ਼ੁਰੂ
0: ਹੋਣੀ ਹੁੰਦੀ ਹੈ
1: ਮੇਰਾ ਮਨ ਕੀਤਾ ਜੀ ਮੈਂ ਹੁਣ ਇਸ ਵੇਲੇ ਦੇਖੋ ਇਸ ਵੇਲੇ ਭਾਰਤ ਵਿੱਚ 10:05 ਹੋ ਗਏ
0: ਜੀ
1: ਲਗਭਗ ਰਾਤ ਟਿਕਟਕਾ ਤੇ ਹੋ ਗਿਆ ਕੰਮ ਵੀ ਤੇ ਹੁਣ ਸਭ ਨੇ ਆਰਾਮ ਕਰਨਾ ਸੌਣਾ
0: ਜੀ
1: ਤੇ ਮੇਰਾ ਮਨ ਕਰਿਆ ਹੁਣ ਜੀ ਕਿ ਮੈਂ ਭਾਈ ਚੱਕ ਲਾ ਢੋਲ ਤੇ ਖੜਕਾ ਲਾ ਵਿਹੜੇ ਚ ਜਾ ਕੇ
0: ਜੀ
1: ਢੋਲ ਉੱਤੇ ਡਗਾ ਲਾਈ ਹੋਏ
0: ਜੀ
1: ਐ ਕੋਈ ਮੇਰੇ ਮਨ ਚ ਆਈ ਮਤਲਬ ਲਹਿਰ ਜੀ ਆ ਗਈ ਤੇ ਮੈਂ ਚੱਕ ਲਿਆ ਢੋਲ
0: ਜੀ
1: ਇਹ ਮੇਰੀ ਆਜ਼ਾਦੀ ਆ
0: ਜੀ
1: ਮੇਰੇ ਮਨ ਦੀ ਮਰਜ਼ੀ ਆ
0: ਜੀ
1: ਪਰ ਇਹ ਮਰਜ਼ੀ ਬਾਕੀ ਸਾਰਿਆਂ ਕੋਲ ਵੀ ਹੈਗੀ ਆ
0: ਜੀ
1: ਜਿਹੜੇ ਸੌਣਾ ਚਾਹੁੰਦੇ ਆ
0: ਜੀ
1: ਮਰਜ਼ੀ ਜਾਣੀ ਆਜ਼ਾਦੀ
0: ਬਿਲਕੁਲ
1: ਆਜ਼ਾਦੀ ਟੂ ਸਿਲੈਕਟ ਡਿਸੀਜਨ ਕੀ ਮੈਂ ਡਿਸੀਜਨ ਕਰਨਾ ਕੀ ਹੈ ਉਹ ਡਾਂਗ ਚੱਕੇ ਹੋਣਗੇ ਉਹਨਾਂ ਦੇ ਮਨ ਦੀ ਮਰਜ਼ੀ ਉਹ
0: ਕੁੱਟਣਗੇ
1: ਢੋਲ ਸਮੇਤ
0: ਢੋਲ
1: ਜਗੀਰੋ
0: ਸਾਡਾ ਮਨ ਕਰਦਾ ਕਿ ਇਹਨੂੰ ਕੁੱਟ ਕੁੱਟ ਲਈਏ ਪਾਓ ਭੰਗੜਾ
1: ਸੌਣ ਨਹੀਂ ਦਿੰਦਾ ਬਾਈ
0: ਪਾ ਕੇ ਦਿਖਾਓ ਦਾ ਭੰਗੜਾ ਪਾਓ ਦਾ ਧਮਾਲ ਜਿਹੜਾ
1: ਤੁਸੀਂ ਆਪਣੇ ਮਨ ਦੀ ਸੁਣੀ ਅਸੀਂ ਆਪਣੇ ਮਨ ਦੀ ਸੁਣੀ ਢੋਲ ਖੜਕਾਉਣਾ ਹੀ ਤੈਨੂੰ ਖੜਕਾ ਤਾ
0: ਜੀ
1: ਗੱਲ ਤਾਂ ਉਹ ਹੋ ਗਈ ਇਹ ਤਾਂ ਭਾਰਤ ਸਾਹਿਬ ਡਿਸੀਜਨ ਲੈਣਾ ਪੈਣਾ ਇਹੀ ਬੈਲੈਂਸ ਹੈ ਇਹੀ ਬੈਲੈਂਸ ਹੈ
0: ਜੀ
1: ਵੀ ਜੇ ਅਸੀਂ ਦੂਜੇ ਦੀ ਰਿਸਪੈਕਟ ਨਹੀਂ ਕਰ ਸਕਦੇ ਤਾਂ ਸਾਡੀ ਵੀ ਨਹੀਂ ਹੋਣੀ
0: ਬਿਲਕੁਲ ਹੈ ਨਿਯਮਾਂ ਦੇ ਵਿੱਚ ਤਾਂ ਰਹਿਣਾ ਹੀ ਪੈਣਾ ਨਾ ਚਾਹੇ ਉਹ ਕਹਿ ਲੋ ਕਾਨੂੰਨੀ ਹੈ ਤੇ ਚਾਹੇ ਕੁਦਰਤੀ ਹੈ ਜੀ
1: ਨਿਯਮ ਬਿਊਟੀਫੁਲ ਹੈ ਜੀ ਤੁਸੀਂ ਹੁਣ ਜਿਹੜੇ ਆ ਕਿਆਰੇ ਆ ਖੇਤਾਂ ਨੂੰ ਦੇਖੋ ਕਿਵੇਂ ਵਧੀਆ ਅਗਰ ਉਹ ਬਾਏ ਹੋਣ ਤੇ ਬੱਟਾ ਸਹੀ ਹੋਣ ਸਿੱਧੀਆਂ ਗੁਣੀਆਂ ਚ ਲੱਗੀਆਂ ਹੋਣ ਬੱਟਾ ਪੂਰੀਆਂ ਹਵਾਈ ਜਹਾਜ਼ ਲੰਘੋਗੇ ਤਾਂ ਲੱਗੂ ਓਹੋ ਵਾਹ ਕਿਆ ਬਾਤ ਹੈ ਐਂ ਲੱਗਦਾ ਜਮੈਟਰੀ ਬਣਾਈ ਹੈ ਕਿਸੇ ਕਿਸਾਨਾਂ ਨੇ
0: ਬਿਲਕੁਲ
1: ਜ਼ਮੀਨ ਨੂੰ ਇੰਨਾ ਅੱਛਾ ਸਜਾ ਰਿਹਾ ਹੈ, ਅੱਛੇ ਖੇਤ ਬਣੇ ਹੋਏ ਹੈ, ਵਧੀਆ ਲੱਗੂਗਾ। ਉਹੀ ਉਗੜ ਦੁਗੜ ਕਰਦੀ ਹੈ ਜੀ, ਕਹਿੰਦੇ ਇਹਦਾ ਜੰਗਲ ਉਗਾਤਾ ਜੀ
0: ਜੀ।
1: ਅੱਜ ਕੱਲ ਕੰਸੈਪਟ ਚੱਲਿਆ ਹੋਇਆ ਹੈ। ਆਪਣੇ ਮਿੱਤਰ ਪਿਆਰੇ ਨੇ ਰੋਹਿਤ ਜੀ, ਰੋਹਿਤ ਮਹਿਰਾ ਜੀ
0: ਜੀ,
1: ਇਨਕਮ ਟੈਕਸ ਆਫਿਸਰ ਨੇ ਬਹੁਤ ਵੱਡੇ
0: ਜੀ,
1: ਪਰ ਉਹਨਾਂ ਦਾ ਇੱਕ ਵੱਡਾ ਨਾਮ ਹੈ ਵੱਖਰੀ ਵੱਖਰੇ ਕੰਮ ਕਰਕੇ, ਬਿਲਕੁਲ ਵੱਖਰਾ ਕੰਮ ਕਰ ਰਹੇ ਨੇ ਉਹ। ਉਹਨਾਂ ਨੇ ਦੇਖੋ ਆਪਣੇ ਮਨ ਦੀ ਕੀ ਜੁੜੀ
0: ਜੀ, ਬਿਲਕੁਲ।
1: ਉਹ ਕਹਿੰਦੇ ਜੀ ਇੱਕ ਵਾਰੀ ਇਹੋ ਜਿਹਾ ਟਾਈਮ ਆ ਗਿਆ ਕਿ ਬੱਚੇ ਘਰ ਆ ਗਏ
0: ਜੀ,
1: ਤੇ ਅਸੀਂ ਕਿਹਾ ਵੀ ਨਾ ਤਾਂ ਹੁਣ ਗਰਮੀਆਂ ਦੀ ਛੁੱਟੀ ਹੈ ਨਾ ਸਰਦੀਆਂ ਦੀ ਛੁੱਟੀਆਂ, ਯਾਰ ਉਹਨੂੰ ਕਹਿੰਦੇ ਛੁੱਟੀਆਂ ਪੈ ਗਈਆਂ
0: ਜੀ।
1: ਉਹ ਕਹਿੰਦੇ ਜੀ ਪ੍ਰਦੂਸ਼ਣ ਇੰਨਾ ਹੋ ਗਿਆ ਲੁਧਿਆਣੇ ਜਾਂ ਪੰਜਾਬ ਦੇ ਵਿੱਚ ਪੂਰਾ ਬੰਦ ਹੀ ਹੋ ਗਿਆ ਸੀ ਨੌਰਥ ਇੰਡੀਆ ਦਿੱਲੀ ਤੱਕ, ਇਹ ਕੁਝ ਸਾਲ ਪਹਿਲਾਂ ਦੀ ਗੱਲ ਹੈ। ਚਲੋ ਉਹ ਬੰਦ ਹੋਇਆ ਕਾਹਦੇ ਕਰਕੇ ਕਿ ਸਮੋਗ ਹੋ ਗਿਆ ਜੀ
0: ਜੀ।
1: ਸਮੋਗ ਆਪਾਂ ਨੂੰ ਪਤਾ ਹੀ ਹੈ ਬਈ, ਕਹਿ ਲੋ ਵੀ ਫੋਗ ਤੇ ਸਮੋਕ ਦੋਨਾਂ ਦਾ ਮੇਲ ਆ,
0: ਬਿਲਕੁਲ
1: ਸਾਹ ਨੀ ਆਉਂਦਾ ਬੰਦੇ ਨੂੰ, ਬੜਾ ਔਖਾ, ਇੰਨਾ ਪੋਲਿਊਟ ਹੋ ਜਾਂਦਾ। ਭਾਰਤ ਸਾਹਿਬ ਸਕੂਲ ਬੰਦ ਹੋ ਗਏ, ਕਾਲਜ ਬੰਦ ਹੋ ਗਏ, ਲਗਭਗ ਕੋਵਿਡ ਜਿੰਨਾ ਖਤਰਨਾਕ ਤੇ ਨਹੀਂ ਪਰ ਲਗਭਗ ਉਹ ਜਿਹਾ ਮਾਹੌਲ ਬਣਿਆ ਤੇ ਸਕੂਲ ਕਾਲਜ ਬੰਦ ਹੋ ਗਏ, ਬੱਚਿਆਂ ਨੂੰ ਕਿਹਾ ਤੁਸੀਂ ਘਰ ਰਹੋ ਭਾਈ
0: ਜੀ।
1: ਅੱਛਾ ਉਹ ਜਦੋਂ ਉਹਨਾਂ ਨੇ ਕਿਹਾ, ਦੇਖੋ ਇਹ ਗੱਲ ਤੇ ਸਾਰਿਆਂ ਨੇ ਦੇਖੀ
0: ਜੀ,
1: ਹਜ਼ਾਰਾਂ ਲੱਖਾਂ ਲੋਕਾਂ ਨੇ ਦੇਖੀ
0: ਜੀ,
1: ਪਰ ਹੁਣ ਇੱਕ ਰੋਹਿਤ ਮੇਰਾ ਇੱਕ ਵਿਅਕਤੀ ਹੈ ਉਹ ਕਹਿੰਦੇ ਕਿ ਮੈਂ ਮੇਰੇ ਸਾਹਮਣੇ ਜਦੋਂ ਇਹ ਗੱਲ ਆਈ ਤੇ ਮੈਨੂੰ ਲੱਗਾ ਕਿ ਯਾਰ ਇਹ ਤਾਂ ਚੈਲੰਜ ਹੈ ਮੇਰੇ ਲਈ
0: ਜੀ,
1: ਐ ਕਿਵੇਂ ਹੋ ਗਿਆ ਇਹ ਬੱਚੇ, ਇਹ ਅੱਜ ਇਹ ਹਾਲ ਹੈ ਕੱਲ ਨੂੰ ਵੀ ਹੋਊਗਾ, ਤੋ ਮੈਨੂੰ ਕੁਛ ਕਰਨਾ ਚਾਹੀਦਾ। ਉਹਨਾਂ ਨੇ ਉਸੇ ਦਿਨ ਤੋਂ ਆਪਣਾ ਮਿਸ਼ਨ ਬਣਾਇਆ ਤੇ ਕਿ ਮੈਂ ਵਾਤਾਵਰਨ ਨੂੰ ਜਿਵੇਂ ਹੋ ਸਕੇ ਜੋ ਵੀ ਹੋ ਸਕੇ, ਦੁਨੀਆਂ ਜੋ ਮਰਜ਼ੀ ਕਰੇ ਵਿਗਾੜ ਰਹੀ ਕੁਛ ਕਰ ਰਹੀ, ਪਰ ਮੇਰਾ ਫਰਜ਼ ਆ ਕਿ ਮੈਂ ਇਹਨੂੰ ਠੀਕ ਰੱਖਾਂ,
0: ਠੀਕ ਰੱਖਾਂ।
1: ਉਹਨਾਂ ਨੇ ਵਰਟੀਕਲ ਗਾਰਡਨ ਦਾ ਕੰਸੈਪਟ ਦਿੱਤਾ ਜੀ
0: ਜੀ
1: ਪੂਰੇ ਭਾਰਤ ਨੂੰ
0: ਜੀ।
1: ਅੱਜ ਉਹਨਾਂ ਨੂੰ ਗ੍ਰੀਨ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ
0: ਜੀ।
1: ਇਹ ਵੱਡੀ ਗੱਲ ਹੈ ਭਾਰਤ ਸਾਹਿਬ, ਦੇਖੋ ਉਹਨਾਂ ਨੇ ਤਬਦੀਲੀਆਂ ਲਿਆਂਦੀਆਂ,
0: ਬਿਲਕੁਲ।
1: ਜਦੋਂ ਅਸੀਂ ਇਹ ਵੀ ਤਾਂ ਮੰਨਦੀ ਸੁਣੀ ਉਹਨਾਂ ਨੇ, ਕਿਹਾ ਥੋੜੋ ਕਿਸੇ ਨੇ
0: ਜੀ
1: ਕਿ ਵੀਰੇ ਤੁਸੀਂ ਆਹ ਕਰਨਾ
0: ਜੀ। ਮੁਬਾਰਕਬਾਦ ਹੈ ਸਭ ਨੂੰ ਜਿਹੜੇ ਪਾਸ ਮਾਰਕ ਕਰ ਗਏ ਨੇ ਤੇ
1: ਜੀ ਜੀ ਜੀ,
0: ਤੇ ਬੜਾ ਵਧੀਆ ਸੁਣਨ ਨੂੰ ਮਿਲਿਆ ਕਿ ਚੰਗਾ ਰਿਜ਼ਲਟ ਆ ਰਿਹਾ। ਤੇ ਦੂਸਰੇ ਪਾਸੇ ਇੱਕ ਤਾਂ ਤੁਸੀਂ ਜਨੂੰਨ ਦੀ ਪੈਸ਼ਨ ਦੀ ਗੱਲ ਕੀਤੀ ਹੈ ਤੇ ਇੱਕ ਜਿਹੜਾ ਪ੍ਰੋਫੈਸ਼ਨ ਹੈ ਸ਼ਮੀ ਜੀ, ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ ਤੇ ਮਨ ਦੀ ਮਰਜ਼ੀ ਉਸ ਵੇਲੇ ਡਿਸੀਜ਼ਨ ਲੈਣ ਦੇ ਲਈ ਜਾਂ ਇੱਕ ਜਿਹੜਾ ਇਮੋਸ਼ਨਲ ਕਹਿ ਲਓ ਜਾਂ ਜੋ ਵੀ ਉਸ ਏਜ ਦੇ ਵਿੱਚ ਲੱਗਦਾ ਕਿ ਯਾਰ ਮੈਂ ਆਹ ਕਰਨਾ ਆਹ ਕਰਨਾ, ਡਿਸੀਜ਼ਨ ਲੈਣ ਦੇ ਵਿੱਚ ਥੋੜੀ ਜਿਹੀ ਉਸ ਇੰਨੀ ਕੁ ਸ਼ਮਤਾ ਨਹੀਂ ਹੁੰਦੀ ਜਾਂ ਉਧਰ ਨੂੰ ਧਿਆਨ ਨਹੀਂ ਹੁੰਦਾ ਕਿ ਇੱਕ ਤਾਂ ਮਨ ਦੀ ਮਰਜ਼ੀ ਹੋ ਗਈ ਕਿ ਜੋ ਮੈਨੂੰ ਮਨ ਕਰਦਾ ਹੈ ਉਹ, ਤੇ ਇੱਕ ਹੋ ਗਿਆ ਪ੍ਰੋਫੈਸ਼ਨ ਵੀ ਅਸੀਂ ਨਾਲ ਆਪਣੀਆਂ ਹੋਬੀਆਂ ਵੀ ਪੂਰੀਆਂ ਕਰਨੀਆਂ ਨੇ ਪਰ ਉਹਦੇ ਲਈ ਨਾਲ ਨਾਲ ਕੁਝ ਕੋਸਟ ਪੇ ਕਰਨ ਦੇ ਲਈ ਸਾਨੂੰ ਕੁਝ ਨਾ ਕੁਝ ਰੋਜ਼ਗਾਰ ਵੀ ਚਾਹੀਦਾ ਤੇ ਉਹ ਜਿਹੜਾ ਇੱਕ ਉਹਦੇ ਵਿੱਚ ਵੀ ਥੋੜਾ ਜਿਹਾ ਡਿਸਟੈਂਸ ਹੈਗਾ ਹੈ ਕਿ ਉਹਨੂੰ ਕਿੱਦਾਂ ਚੂਜ਼ ਕੀਤਾ ਜਾ ਸਕਦਾ ਹੈ ਕਿ ਇੱਕ ਤਾਂ ਹੈਗਾ ਤੁਹਾਡਾ ਜਨੂੰਨ ਹੈ ਤੇ ਦੂਸਰਾ ਹੈਗਾ ਤੁਹਾਡਾ ਪੈਸ਼ਨ ਹੈ ਤੇ ਉਹਦੇ ਵਿੱਚੋਂ ਚੂਜ਼ ਕਰਨਾ ਹੋਵੇ ਤੇ ਸਾਰਥਕ ਦਿਸ਼ਾ ਦੇਖਣੀ ਹੋਵੇ ਜਾਂ ਫਰਕ ਦੇਖਣਾ ਹੋਵੇ ਉਹਨੂੰ ਕਿੱਦਾਂ ਆਪਾਂ ਸਹੀ ਫੈਸਲਾ ਲੈ ਸਕਦੇ ਹਾਂ ਕਿਉਂਕਿ ਮਨ ਤਾਂ ਕਹਿੰਦਾ ਕਿ ਯਾਰ ਤੂੰ ਆਪਣੀਆਂ ਹੋਬੀਆਂ ਪੂਰੀਆਂ ਕਰ ਪਰ ਹੋਬੀਆਂ ਪੂਰੀਆਂ ਕਰਨ ਦੇ ਲਈ ਉਹਨਾਂ ਦੇ ਵਿੱਚ ਜਿਹੜੀਆਂ ਲੋੜਾਂ ਪੂਰੀਆਂ ਕਰਨੀਆਂ ਉਹ ਤੁਹਾਡੇ ਪ੍ਰੋਫੈਸ਼ਨ ਨੇ ਕਰਨੀਆਂ, ਜਿੰਨਾ ਚਿਰ ਤੁਸੀਂ ਕੁਝ ਆਪਣੇ ਪੈਰਾਂ ਦੇ ਉੱਤੇ ਬਣ ਨਹੀਂ ਜਾਂਦੇ ਆਪਣਾ ਬੋਝ ਆਪ ਨਹੀਂ ਚੁੱਕਣ ਲੱਗ ਜਾਂਦੇ ਤਾਂ ਜਦੋਂ ਆਪਣਾ ਬੋਝ ਚੁੱਕਣ ਲੱਗ ਗਏ ਤਾਂ ਫਿਰ ਜੋ ਮਨ ਜੋ ਵੀ ਮਨ ਚ ਆਉਂਦਾ ਫਿਰ ਬੰਦਾ ਕਰ ਸਕਦਾ, ਕਿਵੇਂ ਦੇਖ ਦੋ ਇਹ ਸਾਰਾ ਸਿਲਸਿਲਾ?
1: ਇੱਕ ਨਾ ਕਹਾਵਤ ਮੈਂ ਦੇਖੀ ਕਿਸੇ ਦੇ ਕਿਤੇ ਲਿਖੀ ਹੋਈ, ਉਹ ਕਹਿੰਦੇ ਕਿ ਮੈਂ ਬੜਾ ਹੈਰਾਨ ਹੁੰਦਾ ਕਿ ਪੰਛੀਆਂ ਕੋਲ ਖੰਭ ਨੇ
0: ਜੀ,
1: ਇਹ ਉੱਡ ਕੇ ਧਰਤੀ ਤੇ ਕਿਤੇ ਵੀ ਜਾ ਸਕਦੇ ਹੈ
0: ਜੀ,
1: ਪਰ ਇਹ ਐ ਕਰਦੇ ਨੀ, ਇਹ ਘੁੰਮ ਘੁਮਾ ਕੇ ਆਪਣੇ ਆਲਣੇ ਚ ਮੁੜ ਕੇ ਆ ਜਾਂਦੇ
0: ਆ ਜਾਂਦੇ ਆ।
1: ਇਹਨਾਂ ਨੇ ਆਪਣੀ ਇੱਕ ਹੱਦ ਬੰਨੀ ਹੋਈ ਆ ਕਿ ਮੀਟਰ ਬੰਨਿਆ ਹੋਇਆ
0: ਜੀ,
1: ਇਹ ਕਿਹਨੇ ਬਣਾਇਆ ਕੀ ਕੀਤਾ ਇਹ ਤਾਂ ਕੁਦਰਤੀ ਜਾਣੇ
0: ਜੀ।
1: ਤੋ ਉਹ ਇੱਕ ਦਾਇਰਾ ਇੱਕ ਸੀਮਿਤ ਹੋ ਜਾਂਦਾ ਭਾਰਤ ਸਾਹਿਬ
0: ਜੀ,
1: ਇੱਕ ਆਪਣੀ ਸੋਚ ਜਿਹੜੀ ਹੈ ਨਾ ਉਹ ਕਹਿ ਲੋ ਵੀ ਇੱਕ ਜਗ੍ਹਾ ਤੇ ਜਾ ਕੇ ਰੁਕ ਜਾਂਦੀ ਹੈ। ਇਹਨੂੰ ਆਪਾਂ ਸੋਚਾਂ ਦੇ ਦਾਇਰੇ ਇਹ ਸ਼ਬਦ ਨਾਲ ਵੀ ਸੰਬੋਧਨ ਕਰ ਸਕਦੇ ਹਾਂ ਕਿ ਠੀਕ ਹੈ
0: ਬਿਲਕੁਲ
1: ਕਿ ਮੇਰੀ ਸੋਚ ਦਾ ਦਾਇਰਾ ਉੱਥੇ ਰੁਕ ਗਿਆ
0: ਜੀ।
1: ਜਿਵੇਂ ਸਮੁੰਦਰ ਦਾ ਇੱਕ ਡੱਡੂ ਛਲ ਇਹੋ ਜਿਹੀ ਆਈ ਕੋਈ, ਉਹ ਬੇਚਾਰਾ ਇਹੋ ਜਿਹਾ ਭਟਕਿਆ ਉੱਡਿਆ ਇੱਧਰ ਉੱਧਰ ਭਟਕਿਆ ਤੇ ਉਹ ਇੱਕ ਖੂਹ ਚ ਆ ਕੇ ਡਿੱਗਿਆ, ਖੂਹ ਬੜਾ ਵੱਡਾ ਸੀ
0: ਜੀ
1: ਹੁਣ ਉਹ ਖੂਹ ਚ ਗਿਰ ਗਿਆ ਕਿ ਜਿਹੜੇ ਖੂਹ ਦੇ ਵਿੱਚ ਡੱਡੂਆਂ ਦੀ ਕਲੋਨੀ ਸੀ ਪੂਰੀ ਪਿੰਡ ਸੀ ਖਾਸੇ ਡੱਡੂ ਰਹਿੰਦੇ ਸੀ ਉੱਥੇ ਉਹਨਾਂ ਨੇ ਦੇਖਿਆ ਵੀ ਹਾਂ ਕਿਹੜਾ ਆ ਬਈ ਸਿੱਧਾ ਹੀ ਪ੍ਰਾਹੁਣਾ ਉੱਤੋਂ ਡਿੱਗਿਆ ਇੱਕ ਉਹ ਕਹਿੰਦੇ ਬਈ ਸੱਜਣਾ ਸਤਿ ਸ੍ਰੀ ਅਕਾਲ ਕੌਣ ਹੈ ਵੀਰੇ ਕਿੱਥੋਂ ਹੈ ਕਹਿੰਦਾ ਯਾਰ ਮੈਂ ਜਿੱਥੋਂ ਆਇਆ ਨਾ ਬੜਾ ਉਦਾਸ ਹੋ ਗਿਆ ਵੀ ਇੱਥੇ ਗਿਰ ਕੇ ਯਾਰ ਇਹਦਾ ਬੜੀ ਤੰਗ ਜੀ ਮਤਲਬ ਜਗ੍ਹਾ ਲੱਗ ਰਹੀ ਮੈਨੂੰ ਤੰਗ ਕਹਿੰਦੇ ਉਹਨੂੰ ਇੱਥੋਂ ਤੇ ਜਗ੍ਹਾ ਹੀ ਕੋਈ ਨੀ
0: ਜੀ
1: ਉਹ ਕਹਿੰਦੇ ਭਰਾਵਾ ਇਹ ਤਾਂ ਕੁਛ ਵੀ ਹੈ ਨੀ ਜਿੱਥੇ ਤੁਸੀਂ ਬੈਠੇ ਹੋ ਇੰਨੇ ਲੋਕ ਬੈਠੇ ਆ ਤੁਸੀਂ ਇੰਨੇ ਡੱਡੂ ਬੈਠੇ ਹੋ ਇੱਥੇ ਵੀ ਆਹ ਤਾਂ ਕੁਛ ਨੀ ਮੈਂ ਜਿੱਥੋਂ ਆਇਆ ਉਹ ਤਾਂ ਬਹੁਤ ਬੜੀ ਚੀਜ਼ ਹੈ ਯਾਰ
0: ਜੀ
1: ਲਾ ਕਹਿੰਦਾ ਕਿੱਡੀ ਕੁ ਵੱਡੀ ਚੀਜ਼ ਹੋਊ
0: ਜੀ
1: ਇੱਕ ਡੱਡੂ ਆਇਆ ਕਹਿੰਦਾ ਉਹਨੇ ਛਾਲ ਮਾਰੀ ਖੂੰਜੇ ਚ ਖੜ ਕੇ
0: ਜੀ
1: ਖਾਸੀ ਦੂਰ ਗਿਆ ਉਹ ਕਹਿੰਦਾ ਐਡਾ ਕੀ ਤੇਰਾ ਘਰ ਐਡੋ ਉੱਤੇ ਤਾਂ ਨੀ ਹੋਣਾ ਉਹ ਬੜਾ ਸਮੁੰਦਰ ਵਾਲਾ ਡੱਡੂ ਕਹਿੰਦਾ ਯਾਰ ਇੰਨਾ ਤੇ ਨੀਸ਼ ਉਹ ਤੇ ਬਹੁਤ ਵੱਡਾ ਯਾਰ
0: ਜੀ
1: ਕਹਿੰਦਾ ਅੱਛਾ ਐ ਤਾਂ ਗੱਪ ਹੋ ਗਈ ਯਾਰ ਉਹਨਾਂ ਨੇ ਆਪਣਾ ਬਹੁਤ ਤਗੜਾ ਪਹਿਲਵਾਨ ਡੱਡੂ ਲਿਆਂਦਾ
0: ਜੀ
1: ਕਾਕਾ ਐਥਲੀਟ ਉਹਨੇ ਬਾਈ ਮਾਰਿਆ ਸਾਜਾ ਭਰ ਕੇ ਫੰਕਾਰਾ ਤੇ ਮਾਰੀ ਛਾਲ ਇੱਧਰ ਹੀ ਕੰਧ ਤੋਂ ਛਾਲ ਮਾਰੀ ਤੇ ਖੂਹ ਦੀ ਪਰਲੀ ਕੰਧ ਤੇ ਮਾਰਿਆ ਪਟਾਕਾ ਜਾ ਕੇ ਠਾਹ ਕਰਕੇ ਕਹਿੰਦਾ ਆਹ ਇੱਦੂ ਤੇ ਹੈ ਹੀ ਨੀ ਤਾਂ ਪੂਰਾ ਆਪਾਂ ਨਾਮ ਲੈ ਯਾਰ
0: ਜੀ
1: ਸਭ ਤੋਂ ਵੱਡਾ ਮਤਲਬ ਘਰ ਇਹੀ ਹੋ ਸਕਦਾ
0: ਜੀ
1: ਉਹ ਕਹਿੰਦਾ ਨਹੀਂ ਭਾਜੀ ਉਹ ਤਾਂ ਬਹੁਤ ਵੱਡੀ ਜਗ੍ਹਾ ਘੁੰਮਿਆ ਹੈ ਡੱਡੂਆਂ ਨੇ ਸਲਾਹ ਕੀਤੀ ਵੀ ਸਾਨੂੰ ਬਾਂਦਰ ਬਣਾ ਰਿਹਾ ਚਿੱਤਰ ਵੇਖ ਰਹੇ ਉਹਨਾਂ ਨੇ ਕੁੱਟ ਕੁੱਟ ਕੇ ਮਾਰਤਾ
0: ਅੱਛਾ ਜੀ
1: ਕਿਉਂਕਿ ਉਹ ਖੂਹ ਤੋਂ ਬਾਹਰ ਜਾ ਕੇ ਦੇਖਿਆ ਹੀ ਨੀ ਉਹਨਾਂ ਨੇ ਇਸ ਤੋਂ ਵੱਡਾ ਵੀ ਹੋ ਸਕਦੀ ਕੋਈ ਏਡੀ ਵੱਡੀ ਜਗ੍ਹਾ ਵੀ ਹੋ ਸਕਦੀ ਇਸ ਤੋਂ
0: ਜਿੱਦਾਂ ਪਿਛਲੇ ਸਮੁੰਦਰ
1: ਤੋਂ ਆਇਆ ਵਿਚਾਰਿਆ ਜੀ
0: ਕਹਾਣੀ ਸਾਂਝੀ ਕੀਤੀ ਸੀ ਕਾਲੀ ਛੋਟੀ ਕਾਲੀ ਮੱਛੀ ਉਹ ਕਹਿੰਦੇ ਆ ਕਿ ਮੈਂ ਆਪਣੀਆਂ ਜਿਹੜੀਆਂ ਉਹਦੀਆਂ ਵੱਡੀਆਂ ਮੱਛੀਆਂ ਹੁੰਦੀਆਂ ਜਾਂ ਉਹਦੇ ਰਿਸ਼ਤੇਦਾਰ ਹੁੰਦੀਆਂ ਨੇ ਤਾਂ ਉਹ ਦੇਖਣ ਚੱਲੇ ਤੁਰ ਪੈਂਦੀ ਹੈ ਕਹਿੰਦੀ ਨਹੀਂ ਨਹੀਂ ਮੈਂ ਤਾਂ ਦੇਖੂਗੀ ਮਤਲਬ ਕਿ ਇਹ ਨਦੀ ਖਤਮ ਕਿੱਥੇ ਹੁੰਦੀ ਹੈ ਖੀਰ ਕਿੱਥੇ ਹੁੰਦੀ ਹੈ ਉਹ ਨਦੀ ਤੋਂ ਚੱਲਦੀ ਹੈ ਤੇ ਤੁਰਦੀ ਤੁਰਦੀ ਕਿਤੇ ਉਹਨੂੰ ਡੱਡੂ ਮਿਲਦਾ ਹੈ ਉਹ ਮਤਲਬ ਕਿ ਉਹਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ ਕਿਤੇ ਮਗਰਮੱਛ ਆਉਂਦਾ ਹੈ ਕਿਤੇ ਬਗਲਾ ਆ ਜਾਂਦਾ ਹੈ ਤੇ ਉਹ ਸਾਰਾ ਕੁਝ ਸਿਲਸਿਲਾ ਚੱਲਦਾ ਉਹਦੇ ਵਿਚ ਤੇ ਆਖਰ ਦੇ ਵਿਚ ਉਹ ਸਮੁੰਦਰ ਦੇ ਵਿਚ ਜਦੋਂ ਲਿੰਕ ਕਰ ਜਾਂਦੇ ਕਿਉਂਕਿ ਨਦੀਆਂ ਤਾਂ ਸਮੁੰਦਰ ਦੇ ਵਿਚ ਪ੍ਰਵੇਸ਼ ਕਰਦੀਆਂ ਨੇ ਤਾਂ ਉਹ ਦੇਖਦੀ ਹੈ ਕਿ ਆਹ ਤਾਂ ਭਾਈ ਇਹ ਤਾਂ ਅੰਤ ਹੀ ਹੈ ਨੀ ਇਹਦਾ ਚੀਜ਼ ਦਾ ਤਾਂ
1: ਨਹੀਂ ਕੋਈ ਅੰਤ ਨੀ ਬਿਲਕੁਲ ਬਿਲਕੁਲ ਕੋਈ ਸ਼ੱਕ ਨੀ ਜੀ ਪਰ ਸਾਹਿਬ ਇਹੀ ਤਾਂ ਗੱਲ ਹੈ ਕਿ ਉਹ ਗੁਰਭਜਨ ਗਿੱਲ ਹੋਰਾਂ ਨੇ ਕਿਤੇ ਲਿਖਿਆ ਸੀ ਜਿਹਨੂੰ ਐਗਜੈਕਟ ਸ਼ੇਅਰ ਨੀ ਯਾਦ ਉਹਨਾਂ ਦਾ ਕਿ ਆਪਣੇ ਵੱਲੋਂ ਤਾਂ ਜਿਹੜਾ ਦਰਿਆ ਹੈ ਉਹ ਸਾਗਰ ਵਿੱਚ ਜਾਂਦਾ ਹੈ ਪਰ ਸਾਗਰ ਵਿੱਚ ਜਾ ਕੇ ਦਰਿਆ ਮਰ ਜਾਂਦਾ ਹੈ
0: ਜੀ
1: ਉੱਥੇ ਜਾ ਕੇ ਖਤਮ ਹੋ ਜਾਂਦਾ ਦਰਿਆ ਦੀ ਹੋਂਦ ਹੀ ਨੀ ਕੋਈ
0: ਬਿਲਕੁਲ
1: ਉਹ ਤੇ ਕਹਿ ਲੋ ਬਈ ਇੱਕ ਵੱਖਰੀ ਦੁਨੀਆ ਇਹ ਪਰਸਪੈਕਟਿਵ ਹੈ ਜਿਹੜੀ ਤੁਸੀਂ ਗੱਲ ਕੀਤੀ ਪਰ ਸਾਹਿਬ ਇਹ ਮਨ ਦੀ ਜਿਹੜੀ ਮਰਜ਼ੀ ਆ ਇਹ ਸੱਚੀ ਗੱਲ ਆ
0: ਜੀ
1: ਇਹਦੇ ਵਿੱਚ ਸਾਨੂੰ ਜਦੋਂ ਅਸੀਂ ਮਨ ਦੀ ਮਰਜ਼ੀ ਜਾਂ ਮਨ ਦੀ ਸੁਣਨੀ ਵੀ ਹੋਏ
0: ਜੀ
1: ਬੈਲੈਂਸ ਬਣੂਗਾ ਕਦੋਂ ਜਦੋਂ ਅਸੀਂ ਬਾਕੀਆਂ ਦਾ ਵੀ ਧਿਆਨ ਰੱਖਾਂਗੇ ਕਿ ਹੋਰ ਵੀ ਲੋਕ ਹੈਗੇ ਆ ਉਹਨਾਂ ਨੇ ਵੀ ਉਹਨਾਂ ਦੀ ਵੀ ਲਾਈਫ ਆ ਮੈਂ ਆਪਣੇ ਮਨ ਦੀ ਕੋਈ ਇਹੋ ਜਿਹੀ ਮਰਜ਼ੀ ਨਾ ਕਿਤੇ ਮੰਨ ਕੇ ਬਹਿ ਜਾ ਜਿਹੜੀ ਬਾਕੀਆਂ ਦੀ ਜ਼ਿੰਦਗੀ ਚ ਕਲੇਸ਼ ਬਣ ਜਾਵੇ
0: ਕਲੇਸ਼ ਪਾ ਜਾਵੇ ਬਿਲਕੁਲ ਹੈ ਜੀ ਜਾਂ ਕਿਸੇ ਨੂੰ ਦੁੱਖ ਦੇਵੇ ਨਾ ਅਗਲੇ ਦਾ ਮਨ ਦੁਖੇ ਬਿਲਕੁਲ
1: ਹਾਂ ਕਿਸੇ ਹੋਰ ਦਾ ਮਨ ਦਿਖਾ ਕੇ ਬਹਿ ਜੀ ਆਪਣਾ ਮਨ ਰਾਜੀ ਕਰਨ
0: ਦੇ ਲਈ
1: ਉਹ ਨੀ ਉਹ ਤਾਂ ਜਮਾ ਹੀ ਨੀ ਹੋਣੀ ਚਾਹੀਦੀ
0: ਜੀ
1: ਹੁਣ ਇਹ ਚਾਹੀਦੀ ਜਿਹੜਾ ਸ਼ਬਦ ਹੈ ਇਹ ਇੱਕ ਕਹਿ ਲੋ ਵੀ ਓਬਲੀਗੇਸ਼ਨ ਟਾਈਪ ਹੀ ਹੈ ਵੀ ਅਗਲਾ ਮੰਨੇ ਚਾਹੇ ਨਾ ਮੰਨੇ ਅਗਲੇ ਦੀ ਮਰਜ਼ੀ ਕਿਉਂਕਿ ਉਹ ਵੇਲੇ ਮਨ ਦੀ ਮਰਜ਼ੀ ਮਨ ਦੀ ਮਰਜ਼ੀ ਤੇ ਗੱਲ ਹੋ ਰਹੀ ਹੈ
0: ਜੀ ਬਿਲਕੁਲ ਹੈ ਜੀ
1: ਉਹਨੇ ਕਹਿਣਾ ਮੇਰੇ ਮਨ ਦੇ ਵਿੱਚ ਤੇ ਇਹੀ ਹੈ ਮੈਂ ਤਾਂ ਚੱਕ ਦੂ ਜਿਵੇਂ ਇੱਕ ਬੰਦੇ ਨੇ ਟੈਂਕੀ ਲੈ ਲਿਆ ਉਹ ਕਹਿੰਦਾ ਮਹਿਲਾ ਮੈਂ ਫੂਕ ਦੂ ਸਾਰਾ ਕਿਉਂਕਿ ਮੇਰੇ ਮਨ ਚ ਆਇਆ
0: ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਨੇ ਹੁਣ ਉਹਨਾਂ ਦੀ ਮਨ ਦੀ ਮਰਜ਼ੀ ਆਪਾਂ ਪੁੱਛਦੇ ਹਾਂ ਜੀ ਉਹਨਾਂ ਦੇ ਮਨ ਕੀ ਕਹਿੰਦਾ ਹੈ
2: ਆਪਣੇ ਪਰਿਵਾਰ ਦੇ ਮੈਂਬਰ ਵੀਰ ਮੁਕੱਦਰ ਸਿੰਘ ਸਾਡੇ ਨਰਿੰਦਰ ਵੀਰ ਜੀ ਕਾਲੇਕਾ ਸਾਹਿਬ ਹੈਗੇ ਆ ਕਾਲੇਕਾ ਸਾਹਿਬ ਦੀ ਧਿਆਣੀ ਦੇ ਤਾਂ ਜੀ ਅੱਜ ਉਹ 97% ਦੇ ਨੇੜੇ ਤੇੜੇ ਨੰਬਰ ਆਏ ਆ ਜੀ ਉਹ ਤੋਂ ਵੱਧ ਹੀ ਹੋਣਗੇ ਜੀ ਤੇ ਕੱਲੀ ਕੱਲੀ ਧਿਆਣੀ ਹੈ ਉਹਨਾਂ ਦੀ ਤੇ ਹੀ ਇਜ਼ ਬਿਗ ਲੈਂਡ ਲਾਰਡ ਅੱਜ ਦੱਸ ਰਹੇ ਸੀ ਕਹਿੰਦੇ ਕਿ ਮੈਂ ਕਦੀ ਬੱਚੀ ਨੂੰ ਪੜ੍ਹਨ ਨੂੰ ਕਿਹਾ ਹੀ ਨੀ, ਨਾ ਅਸੀਂ ਮਤਲਬ ਜਿਹੜਾ ਹੈਗਾ ਆ ਕਦੀ ਸਟ੍ਰੈਸ ਪਈ, ਫੇਰ ਵੀ ਬੱਚੀ ਨੇ ਆਪਣੀ ਰਿਸਪੋਨਸੀਬਿਲਟੀ ਤੇ ਜਿਹੜਾ ਆ ਇੰਨੇ ਨੰਬਰ ਲਏ ਜੀ
0: ਜੀ।
2: ਤੇ ਬਕਦਰ ਵੀਰ ਜੀ ਹੁਣਾਂ ਦੇ ਸਾਹਿਬਜ਼ਾਦੇ ਨੇ 90% ਤੋਂ ਉੱਤੇ ਨੰਬਰ ਲੈ ਗਿਆ ਆ ਜੀ
0: ਜੀ।
2: ਤੇ 30,000 ਦਾ ਟੀਕਾ ਪਾ ਕੇ ਉਹਨਾਂ ਨੇ ਦਿੱਤਾ ਲਾ ਬਕਦਰ ਵੀਰ ਜੀ ਤੇ ਭਵਾਈ ਲੈ ਆ। ਤੇ ਬਕਦਰ ਵੀਰ ਜੀ ਹੁਣ ਆਪਣੀਆਂ ਖੁਸ਼ੀਆਂ ਉਧਰ ਦੂਜੇ ਪਾਸੇ ਸਾਂਝੀਆਂ ਕਰਦੇ ਪਏ ਆ
0: ਜੀ।
2: ਐਂਕਰ ਦਾ ਤੇ ਗੈਸਟ ਦਾ ਤਾਲਮੇਲ ਨੀ ਬੈਠ ਰਿਹਾ ਜੀ।
0: ਅੱਛਾ ਜੀ।
2: ਐਂਕਰ ਐਂਕਰ ਸਮੁੰਦਰ ਦੇ ਡੱਡੂ ਨੂੰ ਖੂਜ ਸਮੁੰਦਰ ਦੇ ਡੱਡੂ ਨੂੰ ਖੂਜ ਸਿੱਟ ਰਿਹਾ ਹੈਗਾ ਆ ਤੇ ਆਪਣੇ ਜਿਹੜਾ ਗੈਸਟ ਹੈਗਾ ਤੇ ਐਂਕਰ ਜਿਹੜਾ ਹੈਗਾ ਆ ਉਹ ਨਦੀ ਦੀ ਮੱਛੀ ਨੂੰ ਲਿਜਾ ਕੇ ਸਮੁੰਦਰ ਚ ਸਿੱਟ ਰਿਹਾ ਆ। ਪਹਿਲਾਂ ਤੁਸੀਂ ਇਹ ਦੇਖ ਲਓ ਤੇ ਸਮੁੰਦਰ ਚ ਖੂਜ ਜਾਣਾ।
0: ਇਹ ਤਾਂ ਆਪਸ਼ਨ ਦਿੱਤੇ ਆ ਜੀ, ਆਪਣੇ ਆਪਣੇ ਮਨ ਦੀ ਆਪਸ਼ਨ ਦਿੱਤੇ ਆ ਜੀ, ਜਿੱਧਰ ਜਾਣਾ ਤੁਹਾਡੀ ਮਰਜ਼ੀ।
2: ਉਹ ਸਮੁੰਦਰ ਨੂੰ ਖੂਹ ਚ ਲੈ ਕੇ ਗਏ ਆ ਹਾਂਜੀ। ਤੇ ਤੁਸੀਂ ਜਿਹੜਾ ਹੈਗਾ ਆ ਨਦੀ ਦੀ ਮੱਛੀ ਨੂੰ ਸਮੁੰਦਰ ਚ ਜਾ ਕੇ ਸਿੱਟਿਆ ਵੀ ਆ ਲੋ ਜੀ, ਇੱਕ ਜੀ ਤੁਸੀਂ ਕੱਢਿਆ ਸੀ ਤੇ ਮੈਂ ਇੱਕ ਜੀ ਪੂਰਾ ਕਰਤਾ
0: ਹਾਂਜੀ। ਬੈਲੈਂਸ ਤਾਂ ਹੀ ਹੋਏਗਾ ਸੈਣੀ ਸਾਹਿਬ,
2: ਬਸ ਇਹਨੂੰ ਇਹਨੂੰ ਹੀ ਕਹਿੰਦੇ
0: ਬਿਲਕੁਲ।
2: ਇਹ ਤੁਹਾਡੇ ਮਨ ਦੀ ਮੌਜ ਆ ਜੀ, ਜੋ ਮਰਜ਼ੀ ਕਰੋ। ਵੈਸੇ ਭਾਰਤ ਸਾਹਿਬ ਜਿਹੜਾ ਹੈਗਾ ਆ ਇਹ ਮਨ ਦਾ ਕਹਿੰਦੇ ਆ ਵੀ ਇਹ ਇੱਕ ਬੜੀ ਵਿਚਿੱਤਰ ਪਾਰਟ ਆ ਬੋਡੀ ਦਾ
0: ਜੀ।
2: ਕਹਿੰਦੇ ਬੰਦਾ ਮਰ ਜਾਂਦਾ ਮਨ ਨੀ ਮਰਦਾ
0: ਜੀ,
2: ਮਨ ਅਗਲੀ ਯਾਤਰਾ ਲਈ ਟਰੈਵਲ ਕਰਨਾ ਸ਼ੁਰੂ ਕਰ ਦਿੰਦਾ
0: ਜੀ।
2: ਹਾਂਜੀ। ਔਰ ਮਨ ਦੇ ਜਿਹੜੇ ਹੈਗੇ ਤੁਸੀਂ ਦੇਖੋ ਨਾ ਇਹਦੇ ਜਿਹੜੇ ਵਿਕਾਰ ਹੈਗੇ ਜਿਹਨੂੰ ਵਿਕਾਰ ਦੱਸਦੇ ਹੈਗੇ ਆ ਜੀ, ਤੇ ਜਿਹਦੇ ਨਾਲ ਹੀ ਸ੍ਰਿਸ਼ਟੀ ਚੱਲਦੀ ਆ ਜੀ
0: ਜੀ,
2: ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ
0: ਜੀ।
2: ਕਾਮ ਦਾ ਦੁਆਰ ਕਹਿੰਦੇ ਅੱਖਾਂ
0: ਜੀ,
2: ਜਿਹੜਾ ਆ ਅੱਖਾਂ ਜਿਹੜੀਆਂ ਹੈਗੀਆਂ ਇਹ ਕਾਮ ਦਾ ਦੁਆਰ ਆ। ਕ੍ਰੋਧ ਦਾ ਦੁਆਰ ਕੰਨ
0: ਜੀ,
2: ਤੁਹਾਨੂੰ ਕੋਈ ਗਾਲੀ ਕੱਢਦਾ ਤੁਸੀਂ ਇਕਦਮ ਸੁਣ ਲੈਂਦੇ ਆ, ਕੰਨ ਸੁਣਦੇ ਹੈਗੇ ਤੇ ਨਾਲ ਹੀ ਕ੍ਰੋਧ ਆ ਜਾਂਦਾ
0: ਜੀ।
2: ਕੋਈ ਗੱਲ ਜਿਹੜੀ ਸਾਡੀ ਈਗੋ ਨੂੰ ਸਪਰੈਸ ਕਰਦੀ ਹੈਗੀ ਆ ਸੁਣਦੇ ਆ ਨਾਲ ਹੀ ਇਕਦਮ ਬੰਦ ਜਿਹੜਾ ਹੈਗਾ ਆ ਕ੍ਰੋਧ ਦੇ ਵਿੱਚ ਆ ਜਾਂਦਾ ਜੀ
0: ਜੀ।
2: ਲੋਭ ਦਾ ਦੁਆਰ ਹੈਗਾ ਆ ਜੀ ਜੀਵ
0: ਜੀ।
2: ਹਾਂਜੀ। ਇਹ ਜੀਵ ਜਿਹੜੀ ਹੈਗੀ ਆ ਇਹ ਜੀ ਭਾਈ ਡੋਬ ਨਾਲ ਹੀ ਬੰਦਾ ਵੱਧ ਖਾ ਲੈਂਦਾ ਜੀ, ਪੈਦਾ ਕਰਕੇ ਉਹਨੂੰ ਲਾਲਚ ਆ ਜਾਂਦਾ ਹੈਗਾ ਜੀ
0: ਜੀ।
1: ਕੋਈ ਸ਼ੱਕ ਨਹੀਂ
2: ਤੇ ਹੰਕਾਰ ਜਿਹੜਾ ਹਾਂਜੀ ਤੇ ਮੋਹ ਦਾ ਦੁਆਰ ਜਿਹੜਾ ਦੱਸਦੇ ਹੈਗੇ ਤਵਚਾ
0: ਜੀ।
2: ਹਾਂਜੀ। ਇਹ
1: ਜੀ
2: ਤਵਚਾ ਜਿਹੜੀ ਹੈਗੀ ਤੁਸੀਂ ਦੇਖੋ ਨਾ ਵੀ ਮਤਲਬ ਇਹ ਮੋਹ ਦਾ ਦੁਆਰ ਆ, ਤੁਸੀਂ ਬੱਚੇ ਨੂੰ ਚੱਕਦੇ ਹੈਗੇ ਆ ਤੁਹਾਨੂੰ ਸਕੂਨ ਉਹਨੂੰ ਸਕਿਨ ਨੂੰ ਟੱਚ ਕਰਦੇ ਆ ਤੁਹਾਨੂੰ ਸਕੂਨ ਮਿਲਦਾ, ਬੱਚੇ ਨੂੰ ਮਦਰਲੀ ਟੱਚ ਫਾਦਰਲੀ ਟੱਚ ਉਹਦਾ ਦੇਖੋ ਉਹਦੇ ਨਾਲ ਕਿੰਨਾ ਉਹਨੂੰ ਸਕੂਨ ਮਿਲਦਾ ਜੀ। ਬੱਚਾ ਰੋਂਦਾ ਹੋਵੇ
0: ਜੀ
2: ਮਾਂ ਉਹਨੂੰ ਟੱਚ ਕਰਦੇ ਹੱਥ ਹੀ ਰੱਖਦੇ ਇਹਨਾਂ ਤੇ ਉਹ ਇਕਦਮ ਉਹਨੂੰ ਪਤਾ ਲੱਗ ਜਾਂਦਾ ਹੈਗਾ ਜੀ
0: ਜੀ,
2: ਤੇ ਉਹ ਇਕਦਮ ਚੁੱਪ ਕਰ ਜਾਂਦਾ ਹੈਗਾ ਇਹ ਉਹਨੂੰ ਪਤਾ ਲੱਗ ਜਾਂਦਾ ਜੀ
0: ਜੀ।
2: ਠੀਕ ਹੈ ਜੀ। ਹੰਕਾਰ ਦਾ ਦੁਆਰ ਨਾਸਿਕਾ
0: ਜੀ
2: ਹੈ ਜੀ। ਸੋ ਇਹ ਚੀਜ਼ਾਂ ਜਿਹੜੀ ਹੈਗੀਆਂ ਇਹ ਉਹ ਵਰਣਨ ਕੀਤੀਆਂ ਹੈਗੀਆਂ ਸ਼ਾਸਤਰਾਂ ਦੇ ਵਿੱਚ
0: ਜੀ,
2: ਇਹ ਮਨ ਦੀ ਸਥਿਤੀ ਕੀ ਹੈਗੀ ਆ ਜੀ
0: ਜੀ।
2: ਫੇਰ ਉਹ ਕਹਿੰਦੇ ਹੈਗੇ ਕਿ ਮਨ ਜਿਹੜਾ ਹੈਗਾ ਇਹ ਤੁਸੀਂ ਇੱਕ ਵਿਚਾਰ ਮਨ ਦੇ ਵਿੱਚ ਉਤਪੰਨ ਹੋਇਆ
0: ਜੀ,
2: ਇਹ ਵਿਚਾਰ ਜਿਹੜਾ ਹੈਗਾ ਆ ਉਹ ਅੱਗੇ ਫੇਰ ਵਾਧਾ ਹੋਇਆ ਸੋਚ ਵਿੱਚ
0: ਜੀ।
2: ਉਹ ਸੋਚ ਅੱਗੇ ਡਿਵੈਲਪ ਜਿੱਦਾਂ ਹੁੰਦੀ ਹੈਗੀ ਆ, ਮੰਨ ਲਓ ਤੁਸੀਂ ਉਸ ਸੋਚ ਦੇ ਨਾਲ ਨਹੀਂ ਤੁਰਨਾ
0: ਜੀ।
2: ਹੈ ਜੀ। ਇਹ ਸਾਰੀਆਂ ਜਿਹੜੀਆਂ ਦੋ ਗੱਲਾਂ ਦੱਸੀਆਂ ਜਾ ਰਹੀਆਂ ਹੈਗੀਆਂ ਇਹ ਮਨ ਤੇ ਕਾਬੂ ਕਰਨ ਦੀਆਂ, ਮਨ ਨੂੰ ਆਪਣੇ ਅਨੁਸਾਰ ਚਲਾਉਣ ਨੂੰ ਜਾਂ ਮਨ ਦਾ ਬੁੱਧੀ ਨਾਲ ਸੰਤੁਲਨ ਕਰਨ ਵਾਸਤੇ ਦੱਸੀਆਂ ਗਈਆਂ ਜੀ
0: ਜੀ।
2: ਉਹ ਕਹਿੰਦੇ ਹੈਗੇ ਆ ਫਿਰ ਤੁਸੀਂ ਜਿਹੜਾ ਹੈਗਾ ਆ ਮੁੰਦਾ ਸੰਤੋਖ ਜਿਹੜਾ ਕਿਹਾ ਜਾਂਦਾ ਹੈਗਾ ਆ, ਮੁੰਦਾ ਮੀਨਸ ਮੁਦਰਾ
0: ਜੀ,
2: ਤੁਸੀਂ ਆਪਣੀ ਮੁਦਰਾ ਚੇਂਜ ਕਰ ਲਓ
0: ਜੀ।
2: ਜੇ ਤੁਸੀਂ ਬੈਠੇ ਹੈਗੇ ਆ ਤੇ ਤੁਸੀਂ ਖੜੇ ਹੋ ਜਾਓ ਉਸੇ ਵੇਲੇ ਤੁਹਾਡੀ ਸੋਚ ਬਦਲ ਜਾਊਗੀ। ਜੇ ਤੁਸੀਂ ਜਿਹੜਾ ਹੈਗਾ ਆ ਕਿ ਹਾਂਜੀ ਜੇ ਲੰਮੇ ਪਏ ਆ ਤੁਸੀਂ ਚੌਂਕੜੀ ਲਾ ਕੇ ਪੈ ਜਾਓ ਤੁਹਾਡੀ ਸੋਚ ਬਦਲ ਜਾਊਗੀ
0: ਜੀ।
2: ਜੇ ਸੱਜੇ ਪਾਸੇ ਲੇਟੇ ਹੈਗੇ ਆ ਤੁਸੀਂ ਆਪਣਾ ਪਾਸਾ ਬਦਲ ਕੇ ਖੱਬੇ ਪਾਸੇ ਕਰ ਲਓਗੇ ਸੋਚ ਬਦਲ ਜਾਊਗੀ
0: ਜੀ।
2: ਉਹ ਮਤਲਬ ਉਹਨਾਂ ਨੇ ਬਈ ਮੁੱਦਾ ਜਿਹੜੀ ਹੈਗੀ ਆ ਉਹ ਚੇਂਜ ਕਰ ਲਓ ਤੇ ਓਨੇ ਨਾਲ ਜਿਹੜਾ ਹੈਗਾ ਆ ਇਹਦੀ ਸੋਚ ਬਦਲ ਜਾਂਦੀ ਹੈ
0: ਜੀ।
2: ਫਿਰ ਉਹਨਾਂ ਨੇ ਦੱਸਿਆ ਇਹ ਆ ਵੀ ਇਹ ਪਾਣ ਦਾ ਜਿਹੜਾ ਹੈਗਾ ਅਦ੍ਰਿਸ਼ ਆਕਾਰ ਹੁੰਦਾ, ਅਦ੍ਰਿਸ਼ ਆਕਾਰ ਹੈਗਾ ਆ ਪਰ ਫੁੱਲ ਦੀ ਤਰ੍ਹਾਂ ਜਿੱਦਾਂ ਕਮਲ ਦਾ ਫੁੱਲ ਆ ਏਦਾਂ ਦਾ ਆਕਾਰ ਆ ਜੀ
0: ਜੀ।
2: ਤੁਸੀਂ ਕਿੱਦਾਂ ਦਾ ਵਿਚਾਰ ਤੁਹਾਡੇ ਮਨ ਚ ਉਤਪੰਨ ਹੋ ਰਿਹਾ ਆ ਉਸ ਵੇਲੇ ਤੁਹਾਡੀ ਕੌਂਸ਼ੀਅਸ ਜਿਹੜੀ ਹੈਗੀ ਆ ਉਹ ਮਨ ਤੇ ਕਿਹੜੀ ਮਤਲਬ ਪੱਤੇ ਤੇ ਬੈਠੀ ਹੈਗੀ ਆ ਉਸ ਹਿਸਾਬ ਦੇ ਨਾਲ
0: ਹਾਂਜੀ
2: ਉਸ ਉਸ ਵਿਸ਼ੇ ਦੇ ਉੱਤੇ ਮਨ ਜਿਹੜਾ ਆ ਸੋਚਣਾ ਸ਼ੁਰੂ ਕਰਦਾ ਜੀ।
0: ਬਿਲਕੁਲ ਹੈ ਜੀ।
2: ਸੋ ਇਹ ਬੜੀ ਡੂੰਘੀ ਸਾਇੰਸ ਹੈਗੀ ਆ ਜੀ। ਤੇ ਬਾਕੀ ਜਿਹੜਾ ਆ ਵੀ ਜੋ ਕਹਿੰਦੇ ਆ ਵੀ ਵੈਸੇ ਜਿਹੜੀ ਆ ਵੀ ਅੰਦਰਲੀ ਸਾਇੰਸ ਹੀ ਜਿਹੜੀ ਹੈਗੀ ਉਹ ਸਾਰੀ ਇਹ ਮਨ ਦੇ ਉੱਤੇ ਹੀ ਆ ਨਿਰਭਰ ਕਰਦੀ
0: ਜੀ।
2: ਸੋ ਇਹ ਆਪਾਂ ਕਹਿੰਦੇ ਹੈਗੇ ਆ ਸਾਡੇ ਤਿੰਨ ਸਰੀਰ ਹੈਗੇ ਆ ਜੀ। ਇੱਕ ਸਰੀਰ ਉਹ ਆ ਜਿਹੜਾ ਸਾਨੂੰ ਬਾਹਰ ਦਿਸਦਾ ਜੀ
0: ਜੀ।
2: ਦੂਜਾ ਸਰੀਰ ਜਦੋਂ ਅਸੀਂ ਸੌ ਜਾਂਦੇ ਹੈਗੇ ਆ ਜੀ ਤੇ ਉਸ ਵੇਲੇ ਸਾਨੂੰ ਸੁਪਨਾ ਆਉਂਦਾ ਹੈਗਾ। ਸੁਪਨੇ ਦੇ ਵਿੱਚ ਜਿਹੜਾ ਆ ਉਹ ਸਰੀਰ ਤੁਰਿਆ ਆ ਹੁੰਦਾ ਕਿਤੇ ਕਿਤੇ ਘੁੰਮਦਾ ਫਿਰਦਾ ਜੀ ਹਾਂਜੀ। ਤੇ ਉਹ ਸਰੀਰ ਓਹਨੂੰ ਕਸ਼ਟ ਵੀ ਹੁੰਦਾ ਹੈਗਾ ਆ ਜੇ ਕੋਈ ਓਹਨੂੰ ਉਹ ਰੋਂਦਾ ਵੀ ਆ ਜੀ ਤੇ ਉਹ ਸਾਰਾ ਕੁਛ ਮਹਿਸੂਸ ਕਰਦਾ ਜੀ। ਇੱਕ ਤੀਜਾ ਸਰੀਰ ਹੈਗਾ ਆ ਜਿਹੜਾ ਕਿ ਬਿਲਕੁਲ ਨਾ ਕੁਛ ਮਹਿਸੂਸ ਕਰਦਾ ਨਾ ਬਸ ਅਦ੍ਰਿਸ਼ ਜਿਹੜਾ ਹੈਗਾ ਆ ਸਭ ਕੁਛ ਦੇਖਦਾ ਜੀ। ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਰਣਨ ਕੀਤੀਆਂ ਹੈਗੀਆਂ ਜੀ। ਪਰ ਹੈ ਇਹ ਸਾਰਾ ਮਨ ਦੀ ਸਥਿਤੀ ਤੇ ਮਨ ਨੂੰ ਜਿਹੜਾ ਬੰਦਾ ਬੁੱਧੀ ਦੇ ਨਾਲ ਸੰਤੁਲਨ ਕਰ ਲੈਂਦਾ ਆ ਜੀ। ਇਹਦੇ ਬਾਰੇ ਅੱਗੇ ਵੀ ਮੈਂ ਮਤਲਬ ਇੱਕ ਵਾਰੀ ਚਰਚਾ ਕੀਤੀ ਸੀ ਰੇਡੀਓ ਤੇ, ਮੈਂ ਦੁਬਾਰਾ ਸਾਂਝੀ ਕਰਦਾ ਕਿਉਂਕਿ ਵਿਸ਼ੇ ਦੇ ਨਾਲ ਰਿਲੇਟਡ ਆ ਜੀ। ਉਹ ਕਹਿੰਦੇ ਵੀ ਇੱਕ ਰਾਜਾ ਸੀ ਤੇ ਉਹ ਸ਼ਾਮ ਨੂੰ ਜਿਹੜਾ ਹੈਗਾ ਆ ਤੇ ਸੈਰ ਕਰਨ ਨਿਕਲਦਾ ਸੀ ਤੇ ਲੋਕੀ ਉਹਨੂੰ ਬੜੇ ਅਦਬ ਦੇ ਨਾਲ ਜਿਹੜਾ ਆ ਭਈ ਬੁਲਾਉਂਦੇ ਹੁੰਦੇ ਸੀ
0: ਜੀ।
2: ਇੱਕ ਬੰਦਾ ਉਹਨੂੰ ਬੜਾ ਝੁਕ ਕੇ ਸਲਾਮ ਕਰਦਾ ਸੀ ਪਰ ਉਹਨੂੰ ਦੇਖ ਕੇ ਰਾਜੇ ਦਾ ਮਨ ਜਿਹੜਾ ਹੈਗਾ ਸੀ ਉਹਨੂੰ ਕ੍ਰੋਧ ਜਿਹਾ ਆਉਣ ਲੱਗ ਪੈਂਦਾ ਸੀ
0: ਜੀ।
2: ਉਹ ਰਾਜੇ ਨੇ ਸੈਰ ਤੋਂ ਬਾਅਦ ਆ ਕੇ ਤੇ ਆਪਣੇ ਉੱਥੇ ਜਿਹੜੇ ਹੈਗੇ ਉਦੋਂ ਉਹਨਾਂ ਨੇ ਰੱਖੇ ਹੁੰਦੇ ਸੀ ਮੰਤਰੀ ਜਾਂ ਜਿਹਨੂੰ ਗੁਰੂ ਕਹਿ ਦਿੰਦੇ ਆ
0: ਜੀ,
2: ਉਹਨੂੰ ਗੁਰੂ ਨੂੰ ਪੁੱਛਿਆ ਵੀ ਮੈਨੂੰ ਇਹ ਨੀ ਸਮਝ ਆਉਂਦੀ ਵੀ ਬਾਕੀ ਸਾਰੇ ਜਦੋਂ ਮੈਨੂੰ ਬੁਲਾਉਂਦੇ ਆ ਤੇ ਮੈਂ ਮਤਲਬ ਮੇਰਾ ਮਨ ਖੁਸ਼ ਹੁੰਦਾ
0: ਜੀ
2: ਹਾਂਜੀ। ਇੱਕ ਬੰਦਾ ਮੈਨੂੰ ਬੜੇ ਅਦਬ ਨਾਲ ਬੁਲਾਉਂਦਾ ਹੈਗਾ ਪਰ ਮੈਨੂੰ ਦੇਖ ਕੇ ਉਹਨੂੰ ਕ੍ਰੋਧ ਆਉਣਾ ਸ਼ੁਰੂ ਹੋ ਜਾਂਦਾ ਮੈਨੂੰ
0: ਜੀ, ਦੇਖਣ ਨੂੰ ਜੀ ਨੀ ਕਰਦਾ।
2: ਹਾਂ ਉਹ ਰਾਜਾ ਕਹਿੰਦਾ ਵੀ ਏਦਾਂ ਕਰ ਤੂੰ ਭੇਸ ਬਦਲ ਕੇ ਉਹਦਾ ਪਿੱਛਾ ਕਰ
0: ਜੀ।
2: ਉਹ ਆਪਣੇ ਜਸੂਸ ਲੈ ਕੇ ਤੇ ਭੇਸ ਬਦਲ ਕੇ ਉਹਦੇ ਪਿੱਛਾ ਕੀਤਾ ਤੇ ਦੇਖਿਆ ਕਿ ਉਹ ਇੱਕ ਤਹਿਖਾਨੇ ਦੇ ਅੰਦਰ ਰਾਜੇ ਦੇ ਅਗੇਂਸਟ ਰਿਵੋਲਟ ਕਰਾਉਣ ਵਾਸਤੇ ਤੇ ਸੈਨਾ ਤਿਆਰ ਕਰਦਾ ਪਿਆ ਸੀ
0: ਜੀ।
2: ਚਲੋ ਜੀ ਉਹਨਾਂ ਨੇ ਫੜ ਲਿਆ ਤੇ ਉਹਨੇ ਆਪਣੇ ਆ ਕੇ ਗੁਰੂ ਪੁੱਛਿਆ ਜੀ ਇਹ ਕੀ ਸੀਗਾ ਆਪੇ ਮੈਨੂੰ ਗੁੱਸਾ ਆਉਂਦਾ ਸੀ
0: ਜੀ।
2: ਕਹਿੰਦਾ ਰਾਜਾ ਉਹ ਤੈਨੂੰ ਬੁਲਾਉਂਦਾ ਸੀਗਾ ਅਦਬ ਦੇ ਨਾਲ ਪਰ ਉਹਦਾ ਮਨ ਦੇ ਵਿੱਚ ਤੇਰੇ ਲਈ ਕਪਟ ਸੀ
0: ਜੀ।
2: ਤੇਰਾ ਮਨ ਉਹਦੇ ਮਨ ਨੂੰ ਤਾਂ ਫੜ ਰਿਹਾ ਸੀ ਪਰ ਤੇਰੇ ਮਨ ਦਾ ਸੰਤੁਲਨ ਤੇਰੀ ਬੁੱਧੀ ਨਾਲ ਨਹੀਂ ਸੀ
0: ਜਿਹੜੀਆਂ
2: ਬਿਲਕੁਲ ਤੇਰਾ ਮਨ ਆਪਣਾ ਜਿਹੜਾ ਹੈਗਾ ਤੇਰਾ ਮਨ ਜਿਹੜਾ ਉਹ ਸਿਗਨਲ ਤਾਂ ਦੇ ਰਿਹਾ ਸੀ ਪਰ

0: ਸਾਮਰਾਜਵਾਦ
1: ਬਿਲਕੁਲ ਹੈ ਜੀ, ਥੈਂਕ ਯੂ ਐਡਵੋਕੇਟ ਰਾਜਨ ਸੈਣੀ ਜੀ, ਸ਼ੁਕਰੀਆ ਜੀ। ਕਿਆ ਬਾਤ ਹੈ ਜੀ, ਬਾ ਕਮਾਲ ਗੱਲਬਾਤ ਕਰਕੇ ਗਏ ਨੇ ਜੀ। ਸ਼ਮੀ ਜੀ ਕੁਛ ਕਹਿਣਾ ਚਾਹੋਗੇ ਸੈਣੀ ਸਾਹਿਬ ਦੀਆਂ ਗੱਲਾਂ ਤੇ?
2: ਦੇਖੋ ਜੀ, ਬਿਲਕੁਲ ਜੀ, ਭਾਰਤ ਸਾਹਿਬ ਵਾਕਈ ਆਹੀ ਜਿਹੜੀ ਮੇਨ ਚੀਜ਼ ਆ, ਜਦੋਂ ਆਪਾਂ ਸਮਤੋਲ ਕਰ ਲਈਏ, ਬੈਲੈਂਸ ਕਰ ਲਈਏ
1: ਜੀ,
2: ਵੱਖਰੇ ਵੱਖਰੇ ਵਿਚਾਰਾਂ ਨੂੰ ਇੱਕ ਆਪਣੀ ਜਿਹੜੀ ਆ ਬੁੱਧੀ ਦੇ ਅਨੁਸਾਰ ਉਹਨਾਂ ਨੂੰ ਕਿਸੇ ਦਿਸ਼ਾ ਦੇ ਵਿੱਚ ਆਪਾਂ ਲੈ ਜਾ ਸਕੀਏ ਤਾਂ ਇਹ ਪ੍ਰਾਪਤੀ ਆ।
1: ਬਿਲਕੁਲ ਹੈ
2: ਜੀ, ਫਿਰ ਮਨ ਦੀ ਮਰਜ਼ੀ ਵੀ ਫਰੂਟਫੁਲ ਹੋਏਗੀ, ਪੋਜ਼ਿਟਿਵ ਹੋਏਗੀ, ਤੇ ਦਿਲੋ ਦਿਮਾਗ ਜਿਹਨੂੰ ਕਹਿੰਦੇ ਆ, ਦੋਨਾਂ ਦਾ ਜਿਹੜਾ ਇੱਕ ਸਮਤੋਲ ਹੈ ਉਹ ਬਣ ਕੇ ਸਾਹਮਣੇ ਆਏਗਾ ਤੇ ਇੱਕ ਚੰਗੀ ਚੀਜ਼ ਜਿਹੜੀ ਹੈ ਸਾਡੇ ਲਈ ਲਾਹੇਵੰਦ ਹੋਏਗੀ
1: ਜੀ। ਬਿਲਕੁਲ ਹੈ ਜੀ, ਤੇ ਸ਼ਮੀ ਜੀ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰਨਾਮ ਸਿੰਘ ਜੀ ਜੁੜੇ ਨੇ ਅੰਬਾਲੇ ਵਾਲੇ, ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਮੁਕੰਦਰ ਜੀ ਵੀ ਜੁੜ ਰਹੇ, ਉਹਨਾਂ ਦੀ ਵੀ ਗੱਲ ਸੁਣਦੇ ਆ। ਸਤਿ ਸ੍ਰੀ ਅਕਾਲ ਜੀ, ਆਪਣੇ ਗੁਰਨਾਮ ਜੀ ਸਵਾਗਤ ਹੈ ਜੀ।
3: ਮਾਨਸਿਕ ਰੋਗਾਂ ਵਾਲੇ ਪਏ ਰਹਿੰਦੇ ਮਨ ਦੇ ਪਿੱਛੇ, ਡਾਕਟਰ
1: ਜੀ
3: ਤੇ ਮਨ ਵਿਚਾਰੇ ਨੂੰ ਟਿਕਟ ਨੀ ਦਿੰਦੇ ਕਿਸੇ ਪਾਸੇ, ਹਨਾ
1: ਜੀ। ਬਿਲਕੁਲ
3: ਨਹੀਂ, ਵਧੀਆ ਗੱਲਬਾਤ ਸੀ ਭਾਈ ਸਾਹਿਬ ਦੀ।
1: ਵੈਸੇ ਉਹ ਤਾਂ ਟਕਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਬੰਦਾ ਜਿਹੜਾ ਕੀ ਕਰੀਏ, 7 ਸੈਕਿੰਡ ਬਾਅਦ ਕਦੇ ਕਿੱਧਰ ਨੂੰ ਟੱਕਰਾ ਮਾਰਦਾ, ਕਦੇ ਕਿੱਧਰ ਨੂੰ ਟੱਕਰਾ ਮਾਰਨ ਲੱਗ ਜਾਂਦਾ ਸੀ।
3: ਭਾਜੀ ਦੇਖੋ, ਜੇ ਮਨ ਨਾ ਹੋਵੇ ਤਾਂ ਸੰਸਾਰ ਵੀ ਨਾ ਹੋਵੇ, ਹਨਾ। ਮਨ ਵੀ ਮੇਰਾ ਖਿਆਲ ਸੰਸਾਰ ਵੀ ਮਨ ਕਰਕੇ ਟਿਕਿਆ ਹੋਇਆ ਭਾਜੀ,
2: ਕੋਈ ਸ਼ੱਕ ਨੀ, ਕੋਈ ਸ਼ੱਕ ਨੀ।
3: ਦੇਖੋ ਆਪਾਂ ਕਹਿੰਦੇ ਮਨ ਮੀਨੇ ਦਾ ਮੇਲਾ, ਹਨਾ। ਹੁਣ ਮਨ ਤੰਗਾਂ ਹੁੰਦੀਆਂ ਹੀ ਆ ਭਾਜੀ, ਹਨਾ। ਆਪਾਂ ਕਿਤੇ ਵੀ ਬੈਠੇ ਹੋਈਏ, ਆਪਣਾ ਜਿਹੜਾ ਪ੍ਰੇਮ ਪਿਆਰ ਹੈ ਕਿਤੇ ਰਿਹਾ ਰਹਿੰਦਾ ਵੀ, ਉਹ ਕਦੀ ਮਨ ਚੋ ਦੂਰ ਹੁੰਦਾ ਨੀ ਗਾ। ਉਹ ਬੰਦੇ ਨੂੰ ਕਿਤੇ ਨਾ ਕਿਤੇ ਖਿੱਚ ਪਾ ਲੈਂਦਾ ਇੱਕ ਦੂਜੇ ਵੱਲ, ਹਨਾ
1: ਜੀ।
2: ਤੇ
3: ਮਨ ਦਾ, ਮਨ ਤੇ ਕੰਟਰੋਲ ਕਰਨਾ ਜਰੂਰੀ ਵੀ ਹੈ
1: ਜੀ।
3: ਮਨ ਹੀ ਹੈ ਬੰਦੇ ਨੂੰ, ਜੇ 2 ਮਿੰਟ ਲਈ ਕੋਈ ਮਨ ਦੇ ਵਿੱਚ ਬੁਰਾ ਖਿਆਲ ਆਉਂਦਾ, ਬੰਦਾ ਉਹਦੇ ਤੇ ਕੰਟਰੋਲ ਕਰ ਲਏ ਤੇ ਉਹ ਬਚ ਜਾਂਦਾ, ਹਨਾ
1: ਜੀ।
3: ਜੇ ਚੰਗਾ ਖਿਆਲ ਆਉਂਦਾ ਉਹਦੇ ਤੇ ਕੰਮ ਕਰ ਲਵੇ ਤਾਂ ਉਹਦੀ ਕੁਛ ਜ਼ਿੰਦਗੀ ਬਣ ਵੀ ਜਾਂਦੀ ਹੈ ਅੱਗੇ
1: ਜੀ,
3: ਦੋਨੋਂ ਬਣ ਗਿਆ।
1: ਬਿਲਕੁਲ,
3: ਬਹੁਤ ਵਧੀਆ ਵਿਸ਼ਾ ਆ ਅੱਜ, ਤੇ ਮੈਂ ਸੁਣ ਰਿਹਾ ਸੀਗਾ ਸ਼ੁਰੂ ਤੋਂ ਹੀ, ਮੈਂ ਕਿਹਾ ਚਲੋ ਥੋੜੀ ਜਿਹੀ ਹਾਜ਼ਰੀ ਭਾਜੀ ਨਾਲ ਲਵਾ ਦਈਏ
1: ਜੀ। ਜ਼ਰੂਰ ਜੀ,
3: ਉਹ ਹੁਣ ਮਨ ਜੀ ਹੋ ਗਿਆ ਸਰ, ਮੇਰਾ ਮਨ ਵੀ ਵਾਲੇ ਖਾ ਰਿਹਾ ਸੀ, ਮੈਂ ਵੀ ਫੋਨ ਕਰ ਲਵਾਂ ਭਾਜੀ ਨਾਲ।
1: ਜ਼ਰੂਰ ਜ਼ਰੂਰ ਜ਼ਰੂਰ, ਖੁਸ਼ੀ ਹੋਈ ਹੈ
2: ਜੁੜੀ ਮਨ ਦੀ ਮੌਜ ਜੀ। ਬਿਲਕੁਲ ਬਿਲਕੁਲ, ਸਹੀ ਗੱਲ ਹੈ।
3: ਠੀਕ ਠੀਕ ਹੈ ਵੀਰ ਜੀ,
1: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸ ਜੀ ਆਪਣੇ ਨਾਲ ਗੁਰਨਾਮ ਜੀ ਜੁੜੇ ਸਨ, ਤੇ ਭਾਜੀ ਜਦੋਂ ਮਨੋਵਿਗਿਆਨ ਦੀ ਗੱਲ ਆਉਂਦੀ ਹੈ, ਜਿਵੇਂ ਗੱਲ ਥੋੜੀ ਜਿਹੀ ਸੈਣੀ ਸਾਹਿਬ ਜਾਂ ਹੋਰ ਸਾਰੇ ਕਰਕੇ ਗਏ ਨੇ, ਕਿ ਜਿਹੜਾ ਕਈ ਵਾਰੀ ਬੰਦਾ ਚਲੋ ਆਰਥਿਕ ਪੱਖੋਂ ਕਹਿ ਲਓ ਜਾਂ ਪਰਿਵਾਰਕ ਕੁਝ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਦੇ ਪੱਖੋਂ ਲਾ ਲਓ, ਤਾਂ ਕਈ ਵਾਰੀ ਪਰੇਸ਼ਾਨ ਹੁੰਦਾ ਹੈ ਸਾਰੀਆਂ ਚੀਜ਼ਾਂ ਨੇ। ਜਿੱਦਾਂ ਸੈਣੀ ਸਾਹਿਬ ਨੇ ਕਿਹਾ ਕਿ ਆਪਣੀ ਜਿਹੜੀ ਹੈ ਸਿਚੁਏਸ਼ਨ ਜਿਹੜੀ ਸੰਭਾਲਣ ਦੇ ਲਈ ਕੁਝ ਚੀਜ਼ਾਂ ਨੂੰ ਇਗਨੋਰ ਵੀ ਕਰਨਾ ਪੈ ਜਾਂਦਾ, ਜਾਂ ਫਿਰ ਤੁਸੀਂ ਉਸ ਸਥਿਤੀ ਨੂੰ ਜਿਹੜਾ ਟਰਨ ਕਰਨ ਦੇ ਲਈ, ਜੇ ਬੱਚਾ ਭਾਂਡੇ ਭੰਨ ਲਿਆ ਤਾਂ ਤੁਸੀਂ ਮਤਲਬ ਕਿ ਉਹਨੂੰ ਚਲੋ ਕਿਤੇ ਤਾਂ ਕਿਤੇ ਕੰਟਰੋਲ ਕਰਨਾ ਪੈਂਦਾ, ਪਰ ਜੇ ਉਹ ਥੋੜਾ ਜਿਹਾ ਆਪ ਆਪਣੇ ਆਪ ਦੇ ਵਿੱਚ ਜਿਹੜੀ ਤਬਦੀਲੀ ਹੈ ਸਾਡੇ, ਜੇ ਉਹ ਲੈ ਆਈਏ ਕੁਝ ਚੀਜ਼ਾਂ ਦੇ ਵਿੱਚ, ਤਾਂ ਸੁਖੀ ਹੋ ਸਕਦੇ ਆ।
2: ਕੋਈ ਸ਼ੱਕ ਨੀ ਜੀ, ਬਿਲਕੁਲ
1: ਜੀ,
2: ਇਹ ਤਾਂ ਵਟਸਐਪ ਜਿਹੜੀ ਹੈ ਕਹਿ ਲਓ ਵੀ ਇੱਕ ਤਰ੍ਹਾਂ ਦਾ, ਤੁਸੀਂ ਅੱਜ ਦੀ ਗੱਲਬਾਤ ਦਾ ਸਿੱਟਾ ਹੀ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ ਗੱਲ ਤੇ। ਜਦੋਂ ਆਪਾਂ ਮਨ ਦੀ ਗੱਲ ਕਰਦੇ ਹਾਂ, ਚਲੋ ਦਿਮਾਗ ਜਿਹਨੂੰ ਕਹਿੰਦੇ ਹਾਂ ਆਪਾਂ, ਦਿਮਾਗ ਤੇ ਮਨ ਦੋਨਾਂ ਦੀ ਗੱਲ ਕਰਦੇ ਹਾਂ, ਦੋ ਵੱਖਰੇ ਵੱਖ ਚੀਜ਼ਾਂ ਹੈਗੀਆਂ, ਇਹ ਤਾਂ ਆਪਾਂ ਮੰਨ ਕੇ ਚੱਲਦੇ ਹਾਂ
1: ਜੀ।
2: ਵੀ ਦਿਮਾਗ ਉਹੀ ਗੱਲ ਜਿਹੜਾ ਕੱਪੜੇ ਦੀ ਜਾਤ ਵਾਲੀ ਜਿਹੜੀ ਆਪਾਂ ਗੱਲ ਕਰਦੇ ਸੀ, ਰੂਹ ਸਭ ਕੁਝ ਹੋਈ ਹੈ, ਆਪ ਬੁਲਾਵੇ ਆਪੇ ਬੋਲੇ ਆਪ ਕਰੇ ਹੂੰ
1: ਜੀ।
2: ਵੀ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਸੋਚ ਰਹੇ ਹਾਂ, ਅਸਲ ਅਸੀਂ ਕਿਸੇ ਨੂੰ ਸੁਣ ਰਹੇ ਹੁੰਦੇ ਹਾਂ
1: ਜੀ।
2: ਜੇ ਅਸੀਂ ਕਿਸੇ ਨੂੰ ਸੁਣ ਰਹੇ ਹੁੰਦੇ ਹਾਂ ਤਾਂ ਬੋਲ ਕੌਣ ਰਿਹਾ ਹੁੰਦਾ, ਇਹ ਆਪਣੇ ਆਪ ਦੇ ਵਿੱਚ ਦਿਲਚਸਪ ਗੱਲ ਹੋ ਜਾਂਦੀ ਹੈ ਤੇ ਵਧੀਆ ਲੱਗਦਾ। ਤੇ ਇਹਨਾਂ ਦੋਹਾਂ ਚੀਜ਼ਾਂ ਨੂੰ ਸੁਣਦੇ ਹੋਏ ਵਿਚਾਰਦੇ ਹੋਏ ਜੋ ਅਸੀਂ ਫਾਈਨਲ ਡਿਸੀਜਨ ਲੈਂਦੇ ਹਾਂ
1: ਜੀ,
2: ਉਹ ਕੱਲੇ ਫਿਰ ਮਨ ਦੇ ਉੱਤੇ ਨਹੀਂ ਰਹਿੰਦਾ, ਉਹ ਕਿਤੇ ਨਾ ਕਿਤੇ ਦੋਹਾਂ ਦੇ ਵਿਚਾਲੇ ਆਪਾਂ ਸਮਾਜ ਨੂੰ ਵੀ ਦੇਖਦੇ ਹਾਂ, ਬੜਾ ਕੁਛ ਜੋ ਕੀ ਫੈਸਲਾ ਕੀਤਾ ਤੇ ਕਿਹੜੇ ਆਧਾਰ ਤੇ ਕੀਤਾ
1: ਜੀ,
2: ਉਹ ਇੱਕ ਵੱਖਰੀ ਚਲੋ ਵੀ ਸਟੱਡੀ ਦਾ ਵਿਸ਼ਾ ਹੋ ਸਕਦਾ
1: ਜੀ।
2: ਪਰ

0: ਅਸੀਂ ਜੋ ਅੱਜ ਹੈਗੇ ਆ
1: ਜੀ
0: ਉਹ ਆਪਣੇ ਹੁਣ ਤੱਕ ਦੇ ਲਏ ਹੋਏ ਫੈਸਲਿਆਂ ਕਰਕੇ ਆ ਜੋ ਅਸੀਂ ਹੈਗੇ ਆ
1: ਜੀ,
0: ਜੋ ਅਸੀਂ ਜੋ ਵੀ ਬਣ ਸਕੇ ਆ ਜ਼ਿੰਦਗੀ ਦੇ ਵਿੱਚ, ਜੇ ਅਸੀਂ ਕਾਮਯਾਬ ਆ ਤਾਂ ਵੀ, ਜੇ ਅਸੀਂ ਫੇਲ ਹੋ ਗਏ ਆ ਤਾਂ ਵੀ
1: ਜੀ,
0: ਇਹ ਸਾਡੇ ਆਪਣੇ ਹੀ ਜੋ ਇਹੀ ਦਿਲੋ ਦਿਮਾਗ ਦੋਨਾਂ ਦੇ ਵਿਚਾਰੇ ਜੋ ਅਸੀਂ ਫੈਸਲੇ ਲਏ ਨੇ
1: ਜੀ,
0: ਜਿਹਦੀ ਕਿਹਦੀ ਸੁਣੀ ਹੈ, ਕਿਹਦੀ ਨਹੀਂ ਸੁਣੀ, ਕਿਹਦੀ ਵੱਧ ਸੁਣੀ, ਕਿਹਦੀ ਘੱਟ ਸੁਣੀ ਹੈ, ਉਹਨਾਂ ਦੋਹਾਂ ਦਾ ਨਤੀਜਾ ਸਾਡੀ ਜੋ ਪ੍ਰੈਜੈਂਟ ਲਾਈਫ ਹੈ ਉਹ ਹੈ
1: ਜੀ, ਬਿਲਕੁਲ ਹੈ,
0: ਉਹ ਆਊਟਪੁੱਟ ਹੈ, ਉਹ ਰਿਜ਼ਲਟ ਹੈ
1: ਜੀ। ਪਰ ਭਾਜੀ ਜੇ ਤੁਸੀਂ ਡਿਸੀਜ਼ਨ ਦੀ ਗੱਲ ਕੀਤੀ ਹੈ, ਮੈਂ ਇਹਦੇ ਵਿੱਚ ਥੋੜੀ ਜਿਹੀ ਹੋਰ ਅੱਗੇ ਆਪਣੇ ਨਾਲ ਦੋ ਕਾਲਰ ਵੀ ਜੁੜੇ ਹੋਏ, ਉਹਨਾਂ ਦੀ ਵੀ ਗੱਲ ਸੁਣਦਾ, ਔਜਲਾ ਸਾਹਿਬ ਤੇ ਮੁਕੱਦਰ ਜੀ ਜੁੜੇ ਹੋਏ ਨੇ, ਤੇ ਪਰ ਇਹਦੇ ਵਿੱਚੋਂ ਮੈਨੂੰ ਇੱਕ ਗੱਲ ਮਨ ਦੇ ਵਿੱਚ ਉਹੀ ਮਨ ਦੀ ਗੱਲ ਚੱਲਦੀ ਹੈ ਫਿਰ ਆ ਜਾਂਦਾ ਸਵਾਲ, ਕਿਉਂਕਿ ਇਹਦਾ ਕੰਮ ਹੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਵਾਲ ਇਨਪੁੱਟ ਕਰਨਾ। ਕਈ ਲੋਕ ਹੁੰਦੇ ਆ ਕਿ ਮੇਰੇ ਵਰਗੇ ਪਹਿਲਾਂ ਮਤਲਬ ਕਿ ਸਵਾਲ ਕਰਨ ਤੋਂ ਹੀ ਡਰਦੇ ਰਹਿੰਦੇ ਆ, ਜਾਂ ਕੁਝ ਡਿਸੀਜ਼ਨ ਲੈਣੇ ਨੇ ਤਾਂ ਉਹਨਾਂ ਨੂੰ ਲੈਣ ਦੇ ਵਿੱਚ ਮਤਲਬ ਕਿ ਉਹ ਜਿਹੜਾ ਸਾਡਾ ਇੱਕ ਕਹਿ ਲਓ ਕਿ ਸੇਫ ਜ਼ੋਨ ਹੈ, ਉਹ ਤੋਂ ਬਾਹਰ ਕਦਮ ਪੁੱਟਣ ਲਈ, ਚਾਹੇ ਤੁਸੀਂ ਉਹ ਡੱਡੂ ਦੀ ਗੱਲ ਕੀਤੀ ਹੈ, ਤਾਂ ਉਹ ਸੇਫ ਜ਼ੋਨ ਆਪਣੇ ਆਪ ਦੇ ਵਿੱਚ ਇੱਕ ਮਹਿਸੂਸ ਕਰਦੇ ਆ। ਪਰ ਜਿਹੜੇ ਜ਼ਿੰਦਗੀ ਦੇ ਕੁਝ ਫੈਸਲੇ ਹੁੰਦੇ ਨੇ, ਅਚਾਨਕ ਵੀ ਲੈਣੇ ਪੈ ਜਾਂਦੇ ਆ, ਸਿਚੁਏਸ਼ਨ ਤੇ ਵੀ ਲੈਣੇ ਪੈਂਦੇ ਆ, ਉਹ ਚਾਹੇ ਵੱਡੀਆਂ ਪੋਸਟਾਂ ਦੀ ਗੱਲ ਕਰ ਲਈਏ, ਚਾਹੇ ਬੱਚਿਆਂ ਦੇ ਬਾਰੇ ਕਰ ਲਈਏ, ਤਾਂ ਉਹ ਜਿਹੜਾ ਸਾਡਾ ਆਪਣੇ ਜਿਹੜੇ ਫੈਸਲੇ, ਚਾਹੇ ਆਪਣੀ ਜ਼ਿੰਦਗੀ ਦੇ ਫੈਸਲੇ ਸਾਡੇ ਲਏ ਹੋਏ ਨੇ ਜਾਂ ਲੈਣੇ ਨੇ, ਉਹਨਾਂ ਦੇ ਉੱਤੇ ਭਰੋਸਾ ਕਰਨਾ ਹਰ ਕਿਸੇ ਦਾ ਮਤਲਬ ਕਿ ਇੰਨਾ ਕੌਨਫੀਡੈਂਸ ਕਹਿ ਲਓ ਜਾਂ ਨਹੀਂ ਹੁੰਦਾ, ਪਰ ਉਹ ਜਿਹੜੇ ਉਹਨੇ ਆਪਣੇ ਫੈਸਲੇ ਲਏ ਆ ਉਹਦੇ ਉੱਤੇ ਭਰੋਸਾ ਕਿਵੇਂ ਕਰੇ ਜੀ?
0: ਨਹੀਂ, ਉਹ ਭਰੋਸਾ ਕਰੇਗਾ ਤਾਂ ਹੀ ਫੈਸਲੇ ਲਏਗਾ
1: ਜੀ,
0: ਕਿਉਂਕਿ ਜੇ ਉਹ ਭਰੋਸਾ ਹੀ ਨਹੀਂ ਕਰੇਗਾ ਤਾਂ ਉਹ ਫੈਸਲਾ ਵੀ ਨਹੀਂ ਹੋਣਾ
1: ਜੀ,
0: ਇਹ ਤਾਂ ਪਹਿਲੀ ਸ਼ਰਤ ਹੀ ਹੋ ਜਾਏਗੀ ਆਪਣੀ
1: ਜੀ,
0: ਕਿਉਂਕਿ ਮੰਨ ਲਓ ਕਹਿ ਲਓ ਜਿਵੇਂ ਉਹ ਕਹਾਵਤਾਂ ਪੰਜਾਬੀ ਚ ਬਣੀ ਹੈ ਕਿ ਫਲਾਨਿਆਂ ਦੇ ਕਹੇ ਦੇ ਢੱਗੇ ਨੀ ਮਰਦੇ
1: ਜੀ,
0: ਉਹ ਕਿਹੜੀ ਸੀ ਕਹਾਵਤ ਇਹੋ ਜਿਹੀ? ਕਾਵਾਂ ਦੇ ਕਹੇ ਦੇ ਢੱਗੇ ਨੀ ਮਰਦੇ, ਵੀ ਕਾਵਾਂ ਜਿੰਨੀ ਮਰਜ਼ੀ ਰੌਲੀ ਪਾਈ ਜਾਣ, ਵੀ ਢੱਗਾ ਜਾਣੀ ਬੋਲਦਾ ਉਹਨੂੰ ਕੋਈ ਫਰਕ ਨੀ
1: ਜੀ,
0: ਇਹ ਤਾਂ ਪਰਸਪੈਕਟਿਵ ਹੈ, ਇਹ ਸੋਚ ਹੈ
1: ਜੀ,
0: ਕਿ ਕਿਸੇ ਦੇ ਕਹਿਣ ਨਾਲ ਨੀ ਕੁਛ ਹੋਣਾ, ਜੋ ਕੁਛ ਵੀ ਹੋਏਗਾ ਚੰਗਾ ਮਾੜਾ ਉਹਦੇ ਜਿੰਮੇਵਾਰ ਅਸੀਂ ਖੁਦ ਹਾਂ
1: ਜੀ, ਬਿਲਕੁਲ, ਇੱਕ ਜ਼ਿੰਮੇਵਾਰੀ ਲੈਣੀ ਪਏਗੀ, ਜ਼ਿੰਮੇਵਾਰ ਪਾਨਾ ਪੈਣਾ ਪਹਿਲਾਂ,
0: ਉਹ ਬਣਨਾ ਪਏਗਾ ਕਿ ਭਾਈ ਠੀਕ ਹੈ ਮਨ ਦੀ ਮਰਜ਼ੀ, ਠੀਕ ਹੈ ਸਾਨੂੰ ਲੱਗੀ ਕਿ ਇਹ ਠੀਕ ਲੱਗ ਰਹੀ ਹੈ
1: ਜੀ,
0: ਪਰ ਜਦੋਂ ਅਸੀਂ ਡਿਸੀਜਨ ਕਰਾਂਗੇ ਤਾਂ ਉਹ ਸਾਂਝਾ ਹੋਏਗਾ ਦਿਲ ਦਾ ਵੀ ਔਰ ਦਿਮਾਗ ਦਾ ਵੀ, ਕਿਉਂਕਿ ਮਨ ਜਿਹੜਾ ਦਿਮਾਗ ਨੂੰ ਕਨਵਿੰਸ ਕਰੂਗਾ, ਦਿਮਾਗ ਮਨ ਨੂੰ ਕਨਵਿੰਸ ਕਰੂਗਾ, ਦੋਨਾਂ ਦੀ ਗੱਲ ਹੋਊਗੀ
1: ਜੀ,
0: ਉਹ ਵਿਚਾਰੇ ਇੱਕ ਕਹਿ ਲਓ ਵੀ ਇੱਕ ਲੈਵਲ ਤੇ ਆ ਕੇ ਦੋਨਾਂ ਦਾ ਇੱਕ ਤਾਲਮੇਲ ਬਣੂਗਾ
1: ਜੀ,
0: ਤੇ ਫਿਰ ਉਹ ਇੱਕ ਚੀਜ਼ ਬਣ ਕੇ ਸਾਹਮਣੇ ਆਏਗੀ ਜਿਹਨੂੰ ਆਪਾਂ ਡਿਸੀਜਨ ਕਹਿ ਰਹੇ ਹਾਂ ਕਿ ਆਹ ਹੋ ਗਿਆ ਜੀ,
1: ਠੀਕ
0: ਹੈ ਆਪਾਂ ਹੁਣ ਆਹੀ ਕਰਾਂਗੇ
1: ਜੀ,
0: ਅਸੀਂ ਹੁਣ ਆਹ ਰਾਹ ਤੇ ਤੁਰਨਾ ਜੀ
1: ਜੀ, ਜੇ ਨਹੀਂ ਜੇ ਦੋਵਾਂ ਦਾ ਸੰਵਾਦ ਨਹੀਂ ਆਪਸ ਦੇ ਵਿੱਚ ਰਲਦਾ ਤਾਂ ਕਹਿ ਸਕਦੇ ਆ ਸੌਖੇ ਸ਼ਬਦਾਂ ਦੇ ਵਿੱਚ ਆਈ ਡੋਂਟ ਨੋ, ਨੋਟ ਕਮੈਂਟ, ਮੁਕੱਦਰ ਜੀ ਹੋਲਡ ਰੱਖਣਾ, ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਅਨੂ ਜੀ,
2: ਸਤਿ ਸ੍ਰੀ ਅਕਾਲ ਦੋਨੋ ਵੀਰਾਂ ਨੂੰ ਤੇ ਸਰਕਾਰ ਸਰੋਤਿਆਂ ਨੂੰ ਜੀ,
1: ਸਤਿ ਸ੍ਰੀ ਅਕਾਲ ਜੀ ਅਨੂ ਜੀ,
0: ਸਤਿ ਸ੍ਰੀ ਅਕਾਲ ਜੀ,
2: ਜੰਮੀ ਭਾਈ ਦੀ ਗੱਲ ਤੇ ਮੈਨੂੰ ਪੱਕਾ ਮੇਰਾ ਸਮਾਂ ਯਾਦ ਆ ਗਿਆ, ਤਾਂ ਹੀ ਜੰਮੀ ਭਾਈ ਜੀ ਕਹਿੰਦੇ ਹੁੰਦੇ ਇਹਦੇ ਛੱਡ ਦੋ ਗਿੱਟੀ ਚ
1: ਜੀ,
2: ਮਤਲਬ ਉੱਥੇ ਕਿ ਛੋਟਾ ਦਿਮਾਗ ਹੁੰਦਾ ਸੀ
1: ਜੀ,
0: ਉਹ ਗਿੱਟੀ ਵਾਲਾ ਕੰਮ ਹੀ ਹੈ ਜੀ,
2: ਨਹੀਂ ਤਾਂ ਹੀ ਫਿਰ ਬਜ਼ੁਰਗ ਕਹਿੰਦੇ ਹੁੰਦੇ ਨਾ ਛੱਡ ਦੋ ਸਾਲਾਂ ਦੇ ਗਿੱਚੀ ਚ, ਅਕਲ ਟਿਕਾਣੇ ਆਊ
0: ਬਿਲਕੁਲ, ਰੀਸੈਟ ਹੋਜੂ ਕੰਮ,
2: ਉਹ ਰੀਸੈਟ ਤੇ ਹੁੰਦਾ ਬੈਲੈਂਸ,
1: ਬੈਲੈਂਸ ਕਰਦੇ
0: ਬੈਲੈਂਸ ਹੋ ਜਾਂਦੇ,
2: ਸ਼ਮੀ ਤਿੰਨ ਦਿਮਾਗ ਦੱਸ ਕੇ ਹਟਿਆ ਨਾ ਪਹਿਲਾਂ ਸ਼ੁਰੂ ਚ
1: ਜੀ,
2: ਪਰ ਉਹ ਗਿੱਚੀ ਕਹਿੰਦੇ ਛੋਟਾ ਜਿਹਾ
0: ਜੀ,
2: ਤੁਸੀਂ ਦੇਖੋ ਮੈਂ ਤੁਹਾਡੀ ਗੱਲ ਸੁਣਦਾ, ਇਹ ਗੱਲ ਚ ਕੋਈ ਦੋ ਰਾਵ ਨੀ ਸ਼ਮੀ, ਦਿਲ ਆ ਜਿਹੜਾ ਉਹਦਾ ਇੱਕ ਪੰਪ ਕਰਦਾ ਹੈ ਨਾ
1: ਜੀ,
0: ਉਹ ਤਾਂ ਪੰਪ ਕਰਦਾ
2: ਜੋ ਹੈ ਉਹ ਮਨ ਦੀ ਵਿਵਸਥਾ ਹੈ, ਤੇ ਹੁਣ ਤੱਕ ਗਾਲਾਂ ਸਾਰਿਆਂ ਨੇ ਦਿਲ ਨੂੰ ਕੱਢੀਆਂ ਨੇ, ਦਿਲ ਟੁੱਟ ਗਿਆ, ਦਿਲ ਲੈ ਗਏ,
1: ਗੀਤ ਦੇਖੋ ਕਿੰਨੇ ਬਣੇ ਆ ਦਿਲ ਤੇ,
2: ਇੱਕ ਗੀਤ ਚਲੋ ਮੈਨੂੰ ਠੀਕ ਲੱਗਿਆ, ਤੈਨੂੰ ਦਿਲ ਦੇ ਖੂਨ ਦੀ ਮਹਿਰੀ ਦਿੰਦੇ, ਉਹ ਤਾਂ ਚਲੋ ਠੀਕ ਹੈ ਜੀ ਭਾਈ, ਉਹ ਪੰਪ ਕਰਦਾ ਜੀ ਉੱਥੋਂ ਕੱਢ ਕੇ ਦਿੱਤਾ ਜਾਂਦਾ ਥੋੜਾ ਬਹੁਤ,
1: ਜਾਂ ਦਿਲ ਚੋਰੀ ਸਾਡਾ ਹੋ ਗਿਆ,
2: ਦਿਲ ਤਾਂ ਚੋਰੀ ਹੁੰਦਾ ਹੀ ਨੀ, ਉੱਥੇ ਹੈਗੇ ਨਾ ਉਹ, ਇਹ ਗਲਤ ਹੈ, ਦਿਲ ਦੀ ਤਾਂ ਦਿਲ ਦਾ ਜਿਹੜਾ ਕੰਮ ਆ ਉਹ ਵੱਖਰਾ ਹੀ ਹੈ ਤਾਂ ਮਨ ਦਾ ਸਾਰਾ ਕੁਛ ਮਨ ਦੀ ਵਿਵਸਥਾ ਨਾ
1: ਬਿਲਕੁਲ ਹੈ ਜੀ
2: ਦਿਲ ਤਾਂ ਬੇਚਾਰਾ ਕੋਈ ਹੋਰ ਕੰਮ ਕਰਦਾ ਹੀ ਨੀ ਦਿਲ ਤਾਂ ਬੇਚਾਰਾ ਰੂੰਗੇ ਜੇ ਰਗੜਦਾ ਫੜ ਕੇ
1: ਬਿਲਕੁਲ ਹੈ ਜੀ ਐਵੇਂ ਉਹ ਚ
0: ਕਮਰਾ ਛੱਤ ਲਿਆ ਬੇਟਾ ਬੜਾ
1: ਉਹ ਚ ਕਮਰਾ ਛੱਤ ਲਿਆ ਐਵੇਂ ਆਪਣੇ ਧੱਕੇ ਨਾਲ ਹੀ ਜੀ
2: ਉਹ ਜਿਵੇਂ ਹੁੰਦਾ ਨੀ ਸੀ
0: ਬਿਲਕੁਲ
2: ਵੀ ਉਹ ਕਸੂਰ ਹੁੰਦਾ ਹੀ ਨੀ ਜੀ ਤਾਂ ਵੀ ਦੋ ਛੱਡ ਦਿੰਦੇ ਸੀਗੇ
1: ਜੀ
2: ਦਿਲ ਦਾ ਤਾਂ ਉਹ ਕੰਮ ਹੋ ਗਿਆ ਵੀ ਕੰਮ ਲੋੜ ਨੀ ਉਹਦਾ ਭਾਈ ਦਿਲ ਨੂੰ ਕਹਿ
1: ਜੀ
2: ਜਿਵੇਂ ਰਾਜਨ ਜੀ ਦੱਸ ਕੇ ਗਏ ਨੇ ਦੇਖੋ ਜੇ ਮਨ ਤੇ ਕੰਟਰੋਲ ਆ ਨਾ ਸਾਰੇ ਕਾਹੇ ਦੀ ਕੰਟਰੋਲ ਆ ਜੀ
1: ਕੰਟਰੋਲ ਬਿਲਕੁਲ ਹੈ ਜੀ
2: ਉਹਦੇ ਵਿੱਚ ਹਰ ਚੀਜ਼ ਆ ਗਈ ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿੱਦ ਨੂੰ ਮਰਜ਼ੀ ਲਾ ਲੋ
1: ਜੀ ਹਰ ਚੀਜ਼ ਦੀ ਇੱਕ ਹੱਦ ਹੈ ਬਿਲਕੁਲ ਹੈ ਜੀ
2: ਹੱਦ ਹੈ ਜੀ ਬਸ ਐਵੇਂ ਫਿਰ ਹੁਣ ਜਿਵੇਂ ਰਾਜੇ ਜੀ ਦੱਸਦੇ ਵੀ ਫਿਰ ਕੰਨਾਂ ਚ ਪਾਰਾ ਪਾ ਲਈਏ ਅੱਖਾਂ ਕਢਾ ਦਈਏ ਜੀ ਬਣਾ ਦਈਏ
1: ਜਾਂ ਗੱਲ ਮੋਹਰੇ ਕਰ ਦਈਏ ਇੱਕ ਵੱਜੀ ਆ ਦੂਜੀ ਵੀ ਮਾਰ ਹਣਾ ਜੀ
2: ਫਿਰ ਤਾਂ ਇਹੀ ਹੋ ਸਕਦਾ ਜਿਵੇਂ ਕਹਿ ਰਹੇ ਤੇ ਠੀਕ ਹੈ ਜੀ ਸੁਣਦੇ ਆ ਲਓ ਮੁਕੱਦਰ ਜੀ ਨੂੰ
1: ਥੈਂਕ ਯੂ ਜੀ ਸ਼ੁਕਰੀਆ ਜੀ ਜੀ ਦੋਸਤੋ ਇਸਾਂ ਜੀ ਆਪਣੇ ਨਾਲ ਔਜਲਾ ਸਾਹਿਬ ਮੁਕੱਦਰ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ ਮਿਊਟ ਕੀਤਾ ਹੋਇਆ ਆ ਜਾਓ ਲੰਘਿਆ ਉਹ ਦਰਵਾਜੇ ਖੁੱਲ ਗਏ ਨੇ ਜਨਾਬ ਸਤਿ ਸ੍ਰੀ ਅਕਾਲ ਜੀ
3: ਹਾਂਜੀ ਸਤਿ ਸ੍ਰੀ ਅਕਾਲ ਭਾਰਜਵਾਈ ਜੀ
1: ਸਤਿ ਸ੍ਰੀ ਅਕਾਲ ਜੀ ਆਨੂ ਜੀ
3: ਸ਼ਮੀ ਬਾਈ ਜੀ ਤੇ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ
1: ਜ਼ਿੰਦਗੀ
0: ਜਿੰਦਾਬਾਦ ਸਤਿ ਸ੍ਰੀ ਅਕਾਲ ਜੀ
3: ਹੁਣ ਪਹਿਲਾਂ ਤਾਂ ਮੈਨੂੰ ਮੈਂ ਹੁਣ ਇਹ ਤੋਂ ਪਹਿਲਾਂ ਗੱਲ ਸ਼ੁਰੂ ਕਰਾਂ ਮੈਨੂੰ ਇਹ ਦੱਸੋ ਵੀ ਮਨ ਤੇ ਦਿਲ ਇੱਕੋ ਹੀ ਗੱਲ ਹੁੰਦੀ ਹੈ ਕਿ ਵੱਖਰਾ ਵੱਖਰਾ ਇਹ ਦੋਵੇਂ ਚੀਜ਼ਾਂ ਮੈਨੂੰ
0: ਅੱਜ ਅੱਜ ਫੈਸਲਾ ਕਰ ਲਿਆ ਜੀ ਅੱਜ ਆਪਾਂ ਇੱਕੋ ਮੰਨ ਕੇ ਚੱਲਾਂਗੇ ਇਹਨਾਂ ਨੂੰ
1: ਜੀ
3: ਇੱਕੋ ਹੀ ਮੰਨ ਕੇ ਚੱਲੋਗੇ ਜੀ
1: ਜੀ
3: ਕਈ ਵਾਰੀ ਮੈਂ ਹੁੰਦਾ ਨਾ ਵੀ ਮੈਂ ਮਨ ਦੀ ਗੱਲ ਕਰੀ ਜਾਵਾਂ ਤੇ ਹੋਰ ਕੋਈ ਸੱਜਣ ਆ ਗਿਆ ਵੀ ਨਹੀਂ ਇਹ ਤਾਂ ਦਿਲ ਦੀ ਗੱਲ ਸੀ ਤੂੰ ਮਨ ਦੀ ਗੱਲ ਕਰੀ ਜਾਣਾ ਹੈ
0: ਬਿਲਕੁਲ ਬਿਲਕੁਲ
3: ਫਿਰ ਉਹਦੇ ਚ ਉਹ ਵੀ ਕਹਿੰਦਾ ਨਾ ਮਨ ਦੀ ਗੱਲ ਚ ਮਨ ਦੀ ਜਾਂ ਦਿਲ ਦੀ ਗੱਲ ਚ

0: भी इतना पागल है जो प्यार तो तुमसे करता है। हुण ए नी पता भी ओ मानदा ए मान ते प्यार करदा है, दिमाग कहिंदा भी हुण कुट पैण वाली है, भज ला इथों।
1: ओ दिल नूं मूहरे कर दिंदा ना छत्रखान नूं।
0: नहीं दिल
2: जिहड़ा शब्द च इक होर है ओलख साहब, इक शब्द इहदे विच ना इक शब्द होर आ गया, दिल भी कितना पागल है। ओह पागल मतलब गाली पै गए जी, पागल
0: असल च ना सारा अपना जेड़ा शरीर दा सिस्टम है ओ शमी भाई जी पाग नाल
1: जी,
0: ते ओ जेड़ी मतलब पीड़ महसूस हुंदी है ओ भी दिमाग नूं ही हुंदी है, दिल नूं नहीं पता। दिल ता ओही गल फसा दिंदा जाके
1: जी,
0: हैं
2: दिमाग।
0: हां फिर ओही गल मुड़ के दिमाग ने जो सहना है ओ दिमाग ने सहना है
1: जी।
0: ओ पहला कहना रहिंदा वी यार तू कानू कमला होया तू भज लै, ओही गल वी इथों निकल जा ओही गल। पर दिल दिल जेड़ा फसा के
2: मुड़ के
0: ओही गल
1: जी,
0: हां भज टकवे ते टकवा खड़के
1: बिच गली दे हो गए टाकरे। ਪੰਗਾ ਇਹ ਪਾ ਲੈਂਦਾ ਮੁੜ ਕੇ ਕਹਿੰਦਾ ਟਕੂਆ ਤੇ ਟਕੂਆ ਖੜਕਾ ਦਿੰਦਾ ਦੇਖ।
0: ਹਾਂ ਇਹ ਸਾਰੇ ਸਾਰੇ ਰੌਲੇ ਨਾ ਇਹ ਮਨ ਦੇ ਜਾਂ ਦਿਲ ਦੇ ਨੇ ਇਹ
1: ਜੀ।
0: ਇਹ ਜਿਹੜਾ ਦਿਮਾਗ ਹੈ ਨਾ ਇਹ ਕੁੱਟ ਇਹਨੂੰ ਖਾਣੀ ਪੈਂਦੀ ਹੈ ਸਾਰੀ
1: ਜੀ। ਦੇਖ ਲੋ ਇੱਕ ਸਵਾਲ ਆ ਗਿਆ ਤੁਹਾਡੇ ਲਈ ਆਪਣੇ ਸੈਣੀ ਸਾਹਿਬ ਕਹਿੰਦੇ ਪਤਾ ਲੱਗਦਾ ਸੀ ਕਿ ਘਰ ਬੈਠ ਕੇ ਗਾ ਰਹੇ ਹੋ ਬਕਦਰ ਵੀਰ ਜੀ, ਜਿਹੜਾ ਡਰ ਡਰ ਕੇ ਡਰ ਹੈ ਉਸ ਤੋਂ ਪਤਾ ਲੱਗ ਗਿਆ ਸੀ ਕਹਿੰਦੇ।
0: ਨਹੀਂ ਨਹੀਂ ਉਹ ਮੈਂ ਤਾਂ ਸੈਣੀ ਬਾਈ ਨੂੰ ਕਈ ਵਾਰੀ ਕਿਹਾ ਵੀ ਡਰ ਕੇ ਆ ਕੇ ਜੀਤ ਹੈ, ਡਰ ਕੇ ਤੋਂ ਅੱਗੇ ਨਿਕਲਦੇ ਹੀ ਨੀ ਉਹੀ ਗੱਲ, ਇਹ ਜੀਤ ਤਾਂ ਕੱਪੜ ਇਹ ਤਾਂ ਆਪ ਉਹੀ ਗੱਲ ਆ। ਮੈਂ ਤੁਹਾਨੂੰ ਹੁਣ ਮੇਰੇ ਕੋਲ ਇਹਨਾਂ ਨੇ ਡਿਲੀਟ ਨੀ ਕਰਨਾ, ਤੇ ਆ ਜਿਹੜਾ ਸ਼ਾਮੀ ਜੀ ਮੈਨੂੰ ਇਹਨਾਂ ਨੇ ਕਮੈਂਟ ਭੇਜਿਆ ਸੀ ਗਰੁੱਪ ਚ
1: ਜੀ,
0: ਕਹਿੰਦੇ ਵੀ ਮੈਂ ਕਹਿੰਦੇ ਵੀ ਕੋਈ ਡਰਦਾ, ਕਹਿੰਦੇ ਵੀ ਮੈਂ ਉਹੀ ਗੱਲ ਵੀ ਪਟਿਆਲੇ ਵਾਲਿਆਂ ਤੋਂ
1: ਜੀ,
0: ਹੈਂ ਨਾਲ ਕੁਐਸਚਨ ਮਾਰਕ ਪਾਇਆ ਹੋਇਆ ਸੀ ਅਗਲੇ ਪਾਸੇ ਇਹਨਾਂ ਨੇ
1: ਜੀ।
0: ਇਹ ਤਾਂ ਹੁਣ ਉਹੀ ਗੱਲ ਇਹੀ ਜਾਣਦੇ ਨੇ ਉਹੀ ਗੱਲ ਵੀ ਕਾਲੇ ਕੋਟ ਵਾਲੇ ਨੇ ਸਾਡੇ ਬਾਈ ਜੀ ਇਹ
1: ਜੀ।
0: ਪਰ ਚਲੋ ਮਨ ਦੀ ਨਾ ਦਿਲ ਦੀ ਇਹ ਤਾਂ ਚੱਲੀ ਜਾਣੀਆਂ ਨੇ ਕਹਾਣੀਆਂ ਬਾਬਿਓ, ਨਾ ਇਹਦਾ ਕੋਈ ਅੰਤ ਹੋਣਾ ਤੇ ਨਾ ਕੋਈ ਉਹੀ ਗੱਲ ਕੋਈ ਮਨ ਦੀ ਕਰਦਾ ਤੇ ਕੋਈ ਆਪਣਾ ਦਿਮਾਗ ਦੀ ਸੋਚ, ਜਦੋਂ ਮਨ ਦੀ ਚੱਲਦੀ ਉਦੋਂ ਦਿਮਾਗ ਦੀ ਸੋਚਦਾ ਨੀ। ਮੈਂ ਤਾਂ ਉਹ ਅੱਜ ਰਲ ਲਿਆ ਤੁਹਾਨੂੰ, ਮੈਨੂੰ ਤਾਂ ਸ਼ਮੀ ਬਾਈ ਜੀ ਅੱਜ ਵੀ ਨਿਕਲ ਜਾਣੇ ਨੇ
1: ਜੀ,
0: ਚਲੋ ਤੁਹਾਡੇ ਨਾਲ ਗੱਲਬਾਤ ਸਾਂਝੀ ਹੋ ਗਈ।
1: ਬਿਲਕੁਲ
0: ਉਹ ਮੈਂ ਤਾਂ ਨਾ ਪਿਛਲੇ ਦਿਨੀ, ਚਲੋ ਅੱਜ ਨਾ ਮੈਂ ਔਜਲਾ ਬਾਈ ਜੀ ਹੋ ਸਕਦਾ ਦੁਬਾਰਾ ਜੋੜਨਾ, ਤੇ ਉਹ ਮੈਂ ਮੇਰੇ ਮਨ ਦੀ ਗੱਲ ਦੱਸਾਂ ਵੀ ਮਨ ਚ ਮੇਰੇ ਚ ਕੀ ਆਉਂਦਾ
1: ਜੀ।
0: ਮੈਨੂੰ ਨਾ ਆਪਣਾ ਇੱਕ ਮੈਂ ਅਸਲ ਚ ਮੈਂ ਕਈ ਪ੍ਰੋਗਰਾਮ ਵੀ ਚਲੋ ਜਿਹੜਾ ਚੰਗਾ ਲੱਗਦਾ ਮੈਂ ਰਿਪੀਟ ਸੁਣਦਾ ਰਹਿੰਦਾ ਵਾ
1: ਜੀ,
0: ਤੇ ਉਹ ਆਪਣਾ ਸ਼ਮੀ ਬਾਈ ਜੀ ਨਾਲ ਪ੍ਰੋਗਰਾਮ ਸੀ ਬਾਬਾ ਵੈਦ ਰੋਗੀਆਂ ਦਾ ਹੈ, ਕਿਉਂਕਿ ਉਹਦੇ ਚ ਮੇਰਾ ਗਾਣਾ ਫੇਵਰੇਟ ਸੀ, ਤੇ ਮੈਂ ਨਾ ਉਹ ਅੱਜ ਦੁਬਾਰਾ ਸੁਣਿਆ, ਤੇ ਔਜਲਾ ਬਾਈ ਜੀ ਨੇ ਉਦਣ ਗੱਲ ਕਹੀ ਸੀ
1: ਜੀ,
0: ਕਹਿੰਦੇ ਵੀ ਮੈਂ ਤਾਂ ਕਰਕੇ ਮੈਨੂੰ ਇਹ ਵੀ ਹੈ ਵੀ ਕੱਲਾ ਇਹ ਨੀ ਵੀ ਘੁਣਤਰਾਂ ਹੀ ਕੱਢਦੀਆਂ ਨੇ, ਜਿਵੇਂ ਔਜਲਾ ਬਾਈ ਜੀ ਸਾਡੇ ਗਾਣਿਆਂ ਚ ਕੱਢਦੇ ਰਹਿੰਦੇ ਨੇ
1: ਜੀ
0: ਘੁਣਤਰ, ਵੀ ਆਹ ਐ ਨੀ ਸੀ ਵੀ ਐਵੇਂ ਕਿਵੇਂ ਹੋ ਸਕਦਾ ਵੀ ਆਹ ਕਿਵੇਂ ਹੋ ਸਕਦਾ
1: ਜੀ,
0: ਤੇ ਅੱਜ ਮੈਂ ਘੁਣਤਰ ਮੇਰੇ ਦਿਲ ਚ ਨਾ ਕਈ ਦਿਨਾਂ ਦੀ ਗੱਲ ਚੱਲਦੀ ਸੀ ਉਹ
1: ਜੀ,
0: ਤੇ ਮੈਂ ਨਾ ਜਿੱਦੇ ਔਜਲਾ ਬਾਈ ਜੀ ਨੇ ਉਸ ਪ੍ਰੋਗਰਾਮ ਦੇ ਵਿੱਚ ਘੁਣਤਰ ਕੱਢੀ, ਕਹਿੰਦੇ ਵੀ ਇਹਨਾਂ ਨੇ ਗਾਣਾ ਸੁਣਾਇਆ ਉਹਦਾ ਬਿੰਦਰਖੀ ਇਹਦਾ
1: ਜੀ,
0: ਵੀ ਕਹਿੰਦੇ ਵੀ ਉਹ ਕਹਿੰਦਾ ਵੀ ਤੇਰੀ ਖਿਆਲਾਂ ਚ ਬਣਾਈ ਤਸਵੀਰ ਨੂੰ ਮੈਂ ਚੋਰੀ ਚੋਰੀ ਤੱਕਦਾ ਰਵਾਂ
1: ਜੀ।
0: ਮੈਂ ਨਾ ਉਦਣ ਵੀ ਮੇਰੇ ਦਿਲ ਚ ਗੱਲ ਆਈ, ਮੈਂ ਤੁਹਾਨੂੰ ਸੱਚੀ ਦੱਸਦਾ ਕਿਉਂਕਿ ਚਲੋ ਸੁਣਿਆ ਹੁੰਦਾ ਕਈ ਵਾਰੀ ਗਾਣਾ, ਮੈਂ ਕਿਹਾ ਵੀ ਇਹ ਔਜਲਾ ਬਾਈ ਜੀ ਨੇ ਗੱਲ ਇਹਨਾਂ ਨੇ ਨਾਲ ਨਾ ਉਦਣ ਉਹ ਗਾਣੇ ਦੇ ਵਿੱਚ ਇਹ ਵੀ ਗੱਲ ਕਹੀ, ਕਹਿੰਦੇ ਵੀ ਜੇ ਸੰਧੂ ਸਾਹਿਬ ਮਿਲ ਗਏ ਨਾ ਆਪਾਂ ਨੂੰ ਪੁੱਛਣਾ ਹੈ ਵੀ ਜਿਹਦੀ ਖਿਆਲਾਂ ਚ ਤਸਵੀਰ ਬਣਾ ਲਈ ਉਹਨੂੰ ਚੋਰੀ ਚੋਰੀ ਤੱਕਣ ਦੀ ਕੀ ਲੋੜ ਹੈ, ਜਿਹੜੀ ਖਿਆਲਾਂ ਚ ਬਣ ਗਈ ਉਹਨੂੰ ਕਿਹੜਾ ਕੋਈ ਵੇਂਦਾ ਹੋਵੇਗਾ, ਨਾ ਆਂਢੀ ਵੇਖੇ ਨਾ ਗੁਆਂਢੀ ਵੇਖੇ
1: ਜੀ।
0: ਪਰ ਉਹ ਗਾਣੇ ਦੇ ਵਿੱਚ ਅਸਲ ਲੈਣ ਮੈਨੂੰ ਇਹ ਸੀ ਮੈਂ ਵੀ ਕਿਤੇ ਔਜਲਾ ਸਾਹਿਬ ਸੰਧੂ ਬਾਈ ਜੀ ਨੂੰ ਟੱਕਰ ਜਾਣ ਤੇ ਉਹ ਕਹਿਣ ਵੀ ਨਹੀਂ ਬਾਈ ਆਹ ਗੱਲ ਐ ਨੀ ਹੈਗੀ
1: ਨਹੀਂ ਜਿਹੜਾ ਜਿਹੜਾ ਮਨ ਦੇ ਵਿੱਚ ਚੋਰ ਆ ਨਾ ਉਹ ਤਾਂ ਦੇਖ ਰਿਹਾ ਨਾ
0: ਨਹੀਂ ਨਹੀਂ ਨਹੀਂ ਨਹੀਂ ਮੈਂ ਤੁਹਾਨੂੰ ਮੈਂ ਮਨ ਦੇ ਵਿੱਚ ਚੋਰ ਵੀ ਵੇਖ ਰਿਹਾ ਪਰ ਉਹ ਅਸਲ ਲਾਈਨ ਉਹ ਗਾਣੇ ਦੀ ਇਹ ਸੀ ਤੇਰੀ ਖਿਆਲਾਂ ਚ ਬਣਾਈ ਤਸਵੀਰ ਨੂੰ ਮੈਂ ਵੇਖ ਵੇਖ ਹੱਸਦਾ ਰਵਾਂ ਚੋਰੀ ਚੋਰੀ ਤੱਕਦਾ ਨੀ ਸੀ ਹੈਗਾ ਉਹਦੇ ਚ ਉਹ ਚਲੋ ਹੋ ਸਕਦਾ ਮਿਸ ਅੰਡਰਸਟੈਂਡਿੰਗ ਹੋ ਗਈ ਹੋਵੇਗੀ ਸਾਡੇ ਬਾਈ ਜੀ ਨੂੰ ਉਹ ਕਹਿੰਦੇ ਤੇਰੀ ਖਿਆਲਾਂ ਚ ਬਣਾਈ ਤਸਵੀਰ ਨੂੰ ਮੈਂ ਵੇਖ ਵੇਖ ਹੱਸਦਾ ਰਵਾਂ ਮੈਂ ਕੱਲ ਹੀ ਸੁਣਦਾ ਪਿਆ ਨਾ ਮੈਨੂੰ ਐ ਸੀ ਮਤਲਬ ਸ਼ਾਮੀ ਬਾਈ ਜੀ ਦੇ ਪ੍ਰੋਗਰਾਮ ਚ ਦੱਸਾਂਗਾ ਮੈਨੂੰ ਇਹ ਸੀ ਵੀ ਉਦੋਂ ਪਹਿਲਾਂ ਜੇ ਸੰਧੂ ਸਾਹਿਬ ਟੱਕਰ ਕੇ ਔਜਲਾ ਬਾਈ ਜੀ ਨੂੰ ਕਿਤੇ ਔਜਲਾ ਬਾਈ ਜੀ ਨੂੰ ਬਿਠਾ ਕੇ ਬੈਠੇ ਹੁਣ ਸੰਧੂ ਸਾਹਿਬ ਨੂੰ ਵੀ ਹਾਂ ਦੱਸੋ ਆਹ ਤੁਸੀਂ ਕਿਉਂ ਗਾਇਆ ਸੁਣਦਾ ਪਿਆ ਸੀ ਉਹ ਆਪਣਾ ਉਹ ਪ੍ਰੋਗਰਾਮ ਬਾਬਾ ਵੈਦਰ ਹੋ ਗਈ
1: ਨਹੀਂ
0: ਹਾਸਾ ਖੇਡਾ ਹੀ ਆ ਬਾਈ ਜੀ
1: ਬਿਲਕੁਲ ਮੁਬਾਰਕਬਾਦ ਤੁਹਾਨੂੰ ਜੀ ਬੇਟੇ ਦੀਆਂ 90% ਨੰਬਰ ਲੈ ਕੇ ਗਏ ਨੇ ਜੀ
0: ਜਿੱਧਰ
1: ਮਰਜੀ ਮੰਨ ਲਓ ਹੁਣ
0: ਇਹ ਵੀ ਪਾਈਆਂ ਮੈਂ ਸਮਝ ਗਿਆ ਤੁਹਾਡੀ ਗੱਲ
1: ਜੀ ਔਜਲਾ ਸਾਹਿਬ ਨੇ ਕਿਹਾ ਹਾਂਜੀ ਬਿਲਕੁਲ ਸਹੀ ਹੋ ਮੁਕੱਦਰ ਵੀ ਤੁਸੀਂ
0: ਹਾਂਜੀ ਹਾਂ ਉਹ ਨਹੀਂ ਉਹਨਾਂ ਦੀ ਮਿਸ ਅੰਡਰਸਟੈਂਡਿੰਗ ਸੀ ਮੈਂ ਸਮਝ ਗਿਆ ਮੈਂ ਨਾ ਅੱਗੇ ਇੱਕ ਦਿਨ ਭੁੱਲ ਗਿਆ ਸੀ ਮੈਂ ਕੱਲ ਪਰਸੋਂ ਹੀ ਦੁਬਾਰਾ ਮੇਰੇ ਖਿਆਲ ਉਹ ਜਦੋਂ ਮੈਂ ਦੁਬਾਰਾ ਸੁਣਿਆ ਨਾ ਪ੍ਰੋਗਰਾਮ ਉਦੋਂ ਮੇਰੇ ਖਿਆਲ ਚ ਆ ਗਈ ਗੱਲ ਉਹ
1: ਜੀ
0: ਤੇ ਉਹ ਫਿਰ ਮੈਂ ਦੁਬਾਰਾ ਸੁਣਿਆ ਜਦੋਂ ਗਾਣਾ ਤੇ ਉਹਦੇ ਚ ਉਹੀ ਸੀ ਵੀ ਕੋਈ ਗੱਲ ਨੀ ਚਲੋ ਹੋ ਜਾਂਦਾ ਹੈ ਤਾਂ
1: ਬਿਲਕੁਲ
0: ਬਿਲਕੁਲ ਤੇ ਉਹਦੇ ਬਾਅਦ ਉਹਦੇ ਨਹੀਂ ਜੇ ਹੁਣ ਇਹ ਔਜਲਾ ਬਾਈ ਜੀ ਇਹ ਗੱਲ ਨਾ ਕਹਿੰਦੇ ਤੇ ਹਾਸਾ ਖੇਡਾ ਕਿਵੇਂ ਹੁੰਦਾ ਇਹ ਮਿਸ ਅੰਡਰਸਟੈਂਡਿੰਗ ਚ ਹਾਸਾ ਹਾਸਾ ਉਪਜਦਾ
1: ਬਿਲਕੁਲ
0: ਤੁਸੀਂ ਹੁਣ ਇਹ ਵੀ ਹੈ ਨਾ ਹੁਣ ਸ਼ਮੀ ਬਾਈ ਜੀ ਸਾਡਾ ਲਾਂਭਾ ਵੀ ਹੈ ਤੁਸੀਂ ਉੱਥੇ ਉਹੀ ਗੱਲ ਹੈ ਇੱਕ ਦਿਨ ਤਾਂ ਤੁਸੀਂ ਛੁੱਟੀ ਮਾਰ ਗਏ ਹੈ ਤੇ ਹੁਣ ਐਵੇਂ ਤੁਸੀਂ ਵੀ ਸੁੱਕੇ ਨਾ ਜਾਓ ਤੁਹਾਡੇ ਨਾਲ ਵੀ ਸਾਡਾ ਲਾਂਭਾ ਅਗਲੇ ਦਿਨ ਤੁਸੀਂ ਸਾਨੂੰ ਕਹਿ ਕੇ ਵੀ ਆਪਾਂ ਵਿਸਾਖੀ ਮਨਾਉਣੀ ਹੈ ਤੇ ਮੁੜ ਕੇ ਤੁਸੀਂ ਫਿਰ ਛੁੱਟੀ ਮਾਰ ਕੇ ਉਹੀ ਗੱਲ
1: ਆਏ ਤਾਂ ਸੀਗੇ ਉਦਣ ਆਪਾਂ ਹਾਂਜੀ
0: ਆਏ ਤਾਂ ਸੀ ਪਰ ਉਹੀ ਗੱਲ ਜਿੰਨੇ ਚਿਰ ਨੂੰ ਜਨਤਾ ਦਾ ਤਿਆਰ ਤੁਰ ਹੋਣ ਦਾ ਟਾਈਮ ਹੁੰਦਾ
1: ਦੱਸੋ ਇੱਕ ਘੰਟਾ ਤਿਆਰ ਤੁਹਾਨੂੰ ਏਦਾਂ ਕਰਾਂਗੇ ਪਹਿਲਾਂ ਤੁਹਾਨੂੰ ਇਨਵੀਟੇਸ਼ਨ ਭੇਜਿਆ ਕਰਾਂਗੇ ਇੱਕ ਦਿਨ ਫਿਰ
0: ਨਹੀਂ ਬਾਈ ਜੀ ਅਸਲ ਚ ਐ ਨਾ ਮਹਿਫਲ ਮਿੱਤਰਾਂ ਦੀ ਵਿਚ ਉਹ ਪਤਾ ਹੁੰਦਾ ਵੀ ਇੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਣਾ ਉਦੋਂ ਪਹਿਲਾਂ ਫਿਰ ਆਪਣਾ ਜਿੰਨੇ ਕੋਈ ਆਪਣਾ
1: ਸੋਮਵਾਰ ਨੂੰ ਜੀ ਅੱਧਾ ਘੰਟਾ ਸਮਾਂ ਪਹਿਲਾਂ ਕਰ ਦਿੱਤਾ ਜੀ
0: ਸਮੀ ਬਾਈ ਜਾਣ ਦਾ ਟਾਈਮ ਨੀ ਨਾ ਤੁਸੀਂ
2: ਦੱਸਿਆ
1: ਉਹ ਸਿਚੁਏਸ਼ਨ ਤੇ ਡਿਪੈਂਡ ਕਰਦਾ ਜੀ ਜੀ ਸ਼ਮੀ ਜੀ ਇਹ ਸਨ ਜੀ ਮੁਕੱਦਰ ਬਾਈ ਜੀ ਤੇ ਗੱਲਾਂ ਬਾਤਾਂ ਕਰ ਗਏ ਨੇ ਤੇ ਮਨ ਦੀਆਂ ਗੱਲਾਂ ਵੀ ਕਰ ਗਏ ਨੇ ਤੇ ਜਾਂਦੇ ਜਾਂਦੇ ਫਿਰ ਮਨ ਦੇ ਵਿਚਾਰ ਜਰੂਰ ਸਾਂਝੇ ਕਰੋ ਫਿਰ ਤੁਹਾਡੇ ਤੋਂ ਆਗਿਆ ਲੈਣੀ
2: ਬਿਲਕੁਲ ਬਿਲਕੁਲ ਭਾਰਤ ਸਾਹਿਬ ਜਿਵੇਂ ਅੱਜ CBSE ਜਿਹੜਾ ਬੋਰਡ ਆ ਉਹਦਾ ਨਤੀਜਾ ਆਇਆ ਦਸਵੀਂ ਦਾ ਪੰਜਾਬ ਸਕੂਲ ਉਹਦਾ ਤੇ ਅਜੇ ਆਉਣਾ ਹੈ ਤੇ ਇਹਦੇ ਵਿੱਚ ਜਿਹੜੇ ਜਿਹੜੇ ਬੱਚਿਆਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ ਮਿਹਨਤ ਦੇ ਨਾਲ ਉਹਨਾਂ ਬੱਚਿਆਂ ਨੂੰ ਵੀ ਢੇਰ ਸਾਰੀਆਂ ਸ਼ੁਭਕਾਮਨਾਵਾਂ ਨੇ ਮੁਬਾਰਕਬਾਦ ਹੈ ਉਹਨਾਂ ਪਰਿਵਾਰਾਂ ਨੂੰ ਉਹਨਾਂ ਸਕੂਲਾਂ ਨੂੰ ਅਧਿਆਪਕਾਂ ਨੂੰ ਜਿਹਨਾਂ ਦੀ ਮਿਹਨਤ ਜਿਹੜੀ ਆ ਉਹਦਾ ਇਹ ਫਰੂਟ ਇਹ ਫਲ ਜਿਹੜਾ ਲੱਗਾ ਤੇ ਬੜੀਆਂ ਆਸਾਂ ਹੁੰਦੀਆਂ ਕਿਉਂਕਿ ਦਸਵੀਂ ਜਮਾਤ ਇਹੋ ਜਿਹੀ ਜਮਾਤ ਹੈ ਭਾਰਤ ਸਾਹਿਬ
1: ਬਿਲਕੁਲ
2: ਤੇ ਜਦੋਂ ਬੱਚੇ ਕੋਲ ਸੋਚਣ ਸਮਝਣ ਦੀ ਸਮਰੱਥਾ ਬਹੁਤ ਜ਼ਿਆਦਾ ਨਹੀਂ ਹੁੰਦੀ ਤੇ ਉਹ ਉਹਨੂੰ ਨਹੀਂ ਪਤਾ ਹੁੰਦਾ ਕਿ ਅੱਗੇ ਆਪਾਂ ਕਿੱਧਰ ਨੂੰ ਜਾਣਾ ਚਾਹੀਦਾ ਕੀ ਕਰਨਾ ਉਹ ਬਸ ਉਹੀ ਉਹਨਾਂ ਦੀ ਹਾਲਾਤ ਹੁੰਦੀ ਹੈ ਜ਼ਿਆਦਾਤਰ ਬੱਚਿਆਂ ਦੀ ਤੇ ਉਹ ਫਿਲਮਾਂ ਚ ਆਉਂਦਾ ਇੱਕ ਡਾਇਲੋਗ ਆਉਂਦਾ ਕਿ ਬੜਾ ਕੋਈ ਬੰਦਾ ਜਿਹਦਾ ਕੋਈ ਜ਼ਿੰਦਗੀ ਚ ਐਵੇਂ ਨੀ ਰਿਹਾ ਉਹ ਬੱਸ ਚ ਆ ਕੇ ਬਹਿ ਜਾਂਦਾ ਤੇ ਕੰਡਕਟਰ ਪੁੱਛਦਾ ਬਾਈ ਜਾਣਾ ਕਿੱਥੇ ਹੈ ਉਦੋਂ ਕਹਿੰਦਾ ਬਈ ਜਿੱਧਰ ਨੂੰ ਤੇਰੀ ਬੱਸ ਜਾਊ ਉਧਰ ਨੂੰ ਲੈ ਚੱਲ। ਮੈਂ ਤਾਂ ਇਹ ਵੀ ਨਹੀਂ ਦੇਖਿਆ ਬੱਸ ਚੱਲੀ ਕਿੱਥੇ, ਤੇਰੀ ਮੂਹਰੇ ਲੱਗੀ ਬਹਿ ਗਿਆ
1: ਜੀ।
2: ਉਹ ਜਦੋਂ ਪਹੁੰਚਦੇ ਆ ਫਿਰ ਪਤਾ ਲੱਗਦਾ ਓਹੋ ਉਹ ਦਿਨ ਸੀ ਜਦੋਂ ਆਪਾਂ ਡਿਸਾਈਡ ਕਰ ਸਕਦੇ ਸੀ
1: ਜੀ
2: ਬੀ ਆਪਾਂ ਕਿੱਧਰ ਜਾ ਸਕਦੇ, ਸਾਡੇ ਕੋਲ ਆਪਸ਼ਨ ਸੀਗੀਆਂ
1: ਜੀ।
2: ਹੁਣ ਦਸਵੀਂ ਤੋਂ ਬਾਅਦ ਪੰਜ ਕੁ ਦਿਸ਼ਾਵਾਂ ਰਹਿ ਜਾਂਦੀਆਂ ਬੱਚਿਆਂ ਕੋਲ ਕਿ ਉਹ ਆਰਟਸ ਰੱਖੂਗਾ, ਸਾਇੰਸ ਰੱਖੂਗਾ, ਵੋਕੇਸ਼ਨਲ ਰੱਖੂਗਾ ਜਾਂ ਕਮਰਸ ਰੱਖੇਗਾ, ਇਹੋ ਜਿਹੇ ਸਟ੍ਰੀਮ ਜਿਹੜੇ ਨੇ ਉਹ ਮੈਡੀਕਲ ਨਾਨ ਮੈਡੀਕਲ ਜਾਏਗਾ ਕੀ ਕਰੇਗਾ
1: ਜੀ।
2: ਹੁਣ ਇਹ ਵੀ ਉਹ ਬੱਚੇ ਆਪਣੇ ਕਈ ਵਾਰੀ ਤਾਂ ਜਿਹੜੇ ਆ ਉਹਨਾਂ ਨੂੰ ਪਤਾ ਹੁੰਦਾ, ਪਹਿਲਾਂ ਹੀ ਪਤਾ ਹੁੰਦਾ,
1: ਮਾਂ ਪਿਓ
2: ਜ਼ਿਆਦਾ ਅਵੇਅਰ ਹੁੰਦਾ, ਫਿਊਚਰ ਪਲਾਨ ਹੁੰਦਾ, ਫਿਊਚਰ ਪਲਾਨ ਕਰਕੇ ਫਿਊਚਰ ਪਰਫੈਕਟ ਹੀ ਕਰ ਲੈਂਦੇ ਆਪਣਾ ਉਹ, ਠੀਕ ਹੈ ਮੈਂ ਆਹੀ ਬਣਨਾ ਭਾਈ
1: ਜੀ।
2: ਉਹ ਛੇਵੀਂ ਤੋਂ ਲੱਗੇ ਹੁੰਦੇ ਤਿਆਰੀ ਕਰਨ
1: ਜੀ।
2: ਹੁਣ ਜਿਹੜਾ ਜਵਾਕ ਮਤਲਬ ਇੰਨੀ ਛੋਟੀ ਉਮਰ ਤੋਂ ਤਿਆਰੀ ਕਰਕੇ ਡਿਸੀਜਨ ਲੈ ਕੇ ਬੈਠਾ ਉਹ, ਤੇ ਦੂਜਾ ਬੰਦਾ ਹੈ ਕਿ ਜਿਹੜਾ ਦਸਵੀਂ ਵੀ ਕਰਕੇ ਅੱਗੇ ਉਹਨੇ ਪਲੱਸ ਟੂ ਦੇ ਵਿੱਚ ਜਿੱਧਰ ਨੂੰ ਕਹਿੰਦੇ ਤਾਈ ਦੀ ਧੀ ਚੱਲੀ ਤੇ ਮੈਂ ਗੁਰਵਾਂ ਕੱਲੀ, ਜਿੱਧਰ ਨੂੰ ਜਿਹੜਾ ਮਿੱਤਰਾਂ ਦਾ ਪੂਲ ਆ ਉਹ ਮਗਰ ਤੁਰ ਪਿਆ ਕਿ ਉਦੋਂ ਤੁਰ ਪਿਆ, ਆਪਣਾ ਕੋਈ ਸੋਚਦੇ ਨੀ, ਆਪਣੇ ਮਨ ਦੀ ਸੁਣਦੇ ਹੀ ਨੀ, ਮਨ ਉਹਨਾਂ ਦੇ ਇਹੀ ਕਹਿ ਰਿਹਾ ਹੁੰਦਾ ਕਿ ਮੇਰਾ ਦੋਸਤ ਚੱਲਿਆ ਤੇ ਮੈਂ ਵੀ ਇਹੀ ਕਰ ਲੈਣਾ, ਉਹਨੇ ਆਰਟਸ ਰੱਖੀ ਮੈਂ ਵੀ ਰੱਖ ਲੈਣੀ ਹੈ, ਉਹਨੇ ਸਾਇੰਸ ਰੱਖ ਲਈ ਮੈਂ ਭਾਵੇਂ ਪੂੰਛ ਲਾ ਲਾ ਮਤਲਬ ਮੈਂ ਸਾਇੰਸ ਹੀ ਰੱਖਣੀ ਹੈ, ਚੱਲੇ ਨਾ ਚੱਲੇ ਬਾਅਦ ਦੇਖਾਂਗੇ।
1: ਬਿਲਕੁਲ,
2: ਹੁਣ ਇਹ ਚੀਜ਼ਾਂ ਭਾਰਤ ਸਾਹਿਬ ਵਿਚਾਰਨ ਦੀ ਲੋੜ ਹੈ
1: ਤੇ
2: ਅਵੇਅਰ ਹੋਣ ਦੀ ਵੀ ਲੋੜ ਰਹਿੰਦੀ ਹੈ
1: ਜੀ।
2: ਬਿਲਕੁਲ, ਮਨ ਦੀ ਮੌਤ ਜਿਹੜੀ ਹੈ ਜਾਂ ਮਨ ਦੀ ਮਰਜ਼ੀ ਜਿਵੇਂ ਤੁਸੀਂ ਆਪਾਂ ਗੱਲ ਕੀਤੀ ਹੈ
1: ਜੀ,
2: ਇਹ ਵਾਕਈ ਬਹੁਤ ਹੀ ਮਹੱਤਵਪੂਰਨ ਹੈ
1: ਜੀ।
2: ਡਿਸੀਜਨ ਲੈਣੇ ਜ਼ਿੰਦਗੀ ਚ ਬੜੇ ਔਖੇ ਹੁੰਦੇ ਆ, ਪਰ ਉਹੀ ਗੱਲ ਹੈ ਕਿ ਕਦਮ ਕਲਮ ਤੇ ਕਦਮ
1: ਜੀ
2: ਸੋਚ ਕੇ ਜਿਹੜਾ ਚੁੱਕਣਾ ਚਾਹੀਦਾ।
1: ਐਜੂਕੇਸ਼ਨ ਦੇ ਜਿਹੜੇ ਡਿਸੀਜਨ ਹੈ ਛੰਮੀ ਜੀ, ਚਲੋ ਕਹਿ ਦਿੰਦੇ ਆ, ਬਜ਼ੁਰਗ ਵੀ ਸਾਨੂੰ ਕਹਿੰਦੇ ਹੁੰਦੇ ਸੀ ਪੜ੍ਹ ਲਓ ਚਾਰ ਅੱਖਰ ਤੁਹਾਨੂੰ ਮੌਕਾ ਮਿਲਿਆ ਤਾਂ ਸੌਖੇ ਰਹੋਗੇ ਅੱਗੇ ਜਾ ਕੇ, ਤਾਂ ਉਹੀ ਹੈ ਕਿ ਅੱਜ ਦੇ ਬੱਚੇ ਵੀ ਉਹੀ ਉਹਨਾਂ ਨੂੰ ਵੀ ਇਹੀ ਕਹਿ ਸਕਦੇ ਆ ਕਿ ਉਹ ਆਪਣੇ ਡਿਸੀਜਨ, ਇਹ ਹੈ ਕਿ ਥੋੜੀ ਜਿਹੀ ਤਬਦੀਲੀ ਜ਼ਰੂਰ ਦੇਖਣ ਨੂੰ ਮਿਲੀ ਹੈ। ਪਹਿਲਾਂ ਜਿੱਦਾਂ ਗਾਈਡਨੈਸ ਨਹੀਂ ਹੁੰਦੀ ਸੀ ਵੀ ਕਿਸ ਫੀਲਡ ਦੇ ਵਿੱਚ ਜਾਣਾ ਜਾਂ ਜਿੱਧਰ ਨੂੰ ਦਿਲ ਕਰਦਾ ਸੀ ਉੱਧਰ ਨੂੰ ਤੁਰ ਪੈਂਦੇ ਸੀ, ਪਰ ਕੁਝ ਨਾ ਕੁਝ ਤਬਦੀਲੀਆਂ ਨਵੀਂ ਜਨਰੇਸ਼ਨ ਚ ਆਈਆਂ ਨੇ, ਆਪਣਾ ਉਹ ਡਿਸਾਈਡ ਕਰਨ ਲੱਗੇ ਨੇ ਕਿ ਅਸੀਂ ਕਿਸ ਫੀਲਡ ਨੂੰ ਚੁਣਨਾ ਹੈ ਜੀ। ਚੰਗੀਆਂ ਚੀਜ਼ਾਂ ਨੇ ਉਹ, ਪੋਜ਼ਿਟਿਵਿਟੀ ਦੇ ਵਿੱਚ ਲੈਣੀਆਂ ਚਾਹੀਦੀਆਂ।
2: ਹਾਂਜੀ ਬਿਲਕੁਲ, ਅਸੀਂ ਤਾਂ ਇਹੀ ਮੰਨ ਕੇ ਚੱਲਾਂਗੇ ਕਿ ਪੋਜ਼ਿਟਿਵ ਹੀ ਰਹੇ ਸਾਰਾ ਮਾਹੌਲ
1: ਜੀ,
2: ਕਿਉਂਕਿ ਬੱਚੇ ਸਾਡਾ ਤੇ ਸਾਡੇ ਦੇਸ਼ ਦਾ ਭਵਿੱਖ ਨੇ।
1: ਬਿਲਕੁਲ,
2: ਅੱਜ ਜੋ ਵਰਤਮਾਨ ਚ ਉਹ ਡਿਸੀਜਨ ਲੈਣਗੇ ਉਹ ਸਾਡਾ ਭਵਿੱਖ ਵੀ ਨਿਰਧਾਰਿਤ ਕਰੂਗਾ ਵੀ ਕੱਲ ਕੀ ਆਪਾਂ ਹੋਵਾਂਗੇ, ਦੁਨੀਆ ਦੇਸ਼ ਸਮਾਜ ਆਲਾ ਦੁਆਲਾ ਕਿਹੋ ਜਿਹਾ ਹੋਊਗਾ
1: ਜੀ। ਬਿਲਕੁਲ,
2: ਇਹਨਾਂ ਬੱਚਿਆਂ ਤੇ ਨਿਰਭਰ ਹੀ ਹੈ ਕਿਉਂਕਿ ਇਹਨਾਂ ਕੋਲ ਵਾਗਡੋਰ ਆਏਗੀ
1: ਜੀ।
2: ਬਹੁਤ ਵਧੀਆ ਲੱਗਿਆ ਭਾਰਤ ਸਾਹਿਬ ਦੋਸਤਾਂ ਦੇ ਵਿਚਾਰ
1: ਦੁਬਾਰਾ ਜੁੜੇ ਨੇ ਸ਼ਮੀ ਜੀ, ਇੱਕ ਮਿੰਟ ਲਵਾਂਗਾ ਤੁਹਾਡਾ ਫਿਰ ਲੈਣੇ ਆ ਕੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਦੁਬਾਰ ਤੋਂ ਫਿਰ ਤੋਂ ਜੀ। ਆਵਾਜ਼ ਘੱਟ ਆ ਰਹੀ ਹੈ। ਹਾਂਜੀ ਜੀ ਅਨੂ ਜੀ।
3: ਹਾਂਜੀ, ਮੈਂ ਤਾਂ ਸ਼ਮੀ ਜੀ ਦੀ ਗੱਲ ਸੁਣਦਾ ਮੈਂ ਕਹਿ ਰਿਹਾ ਸੀ, ਮੈਂ ਕਿਹਾ ਵੀ ਦੇਖੋ ਇਹ ਜਿਹੜੀ ਗੱਲ ਹੁੰਦੀ ਹੈ ਨਾ
1: ਜੀ,
3: ਜਦੋਂ ਸ਼ਮੀ ਜੀ ਦਸਵੀਂ ਕਰਕੇ ਹਾਇਰ ਸੈਕੰਡਰੀ ਚ ਪੜ੍ਹਨ ਲੱਗੇ, ਨੰਬਰ ਠੀਕ ਸੀਗੇ ਜੀ
1: ਜੀ,
3: ਉਹਨਾਂ ਨੇ ਜੀ ਮੈਡੀਕਲ ਕਮਿਸ਼ਨ ਦੇ ਦਿੱਤੀ ਜਾਂਦੇ ਆ ਨਾ ਜੀ।
1: ਅੱਛਾ ਜੀ,
3: ਤੇ ਹੁਣ ਉੱਥੇ ਮੈਡੀਕਲ ਦਾ ਕੋਈ ਇੰਨਾ ਜ਼ੋਰ ਨਹੀਂ ਸੀ
1: ਜੀ
3: ਸਕੂਲ ਚ, ਮੈਡੀਕਲ ਚ ਪਤਾ ਲੈਣ ਚ ਲੱਗ ਗਿਆ ਪਤਾ ਜੀ ਵੀ ਇਹਦਾ ਕੰਮ ਲੋਟ ਨੀ ਆਉਣਾ ਗੇਟ ਚ
1: ਜੀ,
3: ਕਹਿੰਦਾ ਜਾ ਫਿਰ ਨਾਨ ਮੈਡੀਕਲ ਚ ਹੋ ਜਾ
1: ਜੀ।
3: ਫਿਰ ਨਾਨ ਮੈਡੀਕਲ ਚ ਹੋ ਗਏ ਜੀ
1: ਜੀ,
3: ਤੇ ਅੰਤਰ ਰਹਿੰਦਾ ਸੀ ਉਧਰ ਜਿਹੜੇ ਆਰਟਸ ਵਾਲੇ ਸੀ ਕੁੱਡੀ ਖੇਡਦੇ ਸੀ।
1: ਅੱਛਾ ਜੀ,
3: ਵੀ ਮੌਜਾਂ ਤਾਂ ਉਹ ਕਰਦੇ ਨੇ, ਮੈਂ ਇੱਥੇ ਪ੍ਰਯੋਗਸ਼ਾਲਾ ਚ ਬੈਠਾ ਰਹਿੰਦਾ। ਬਾਰਵੀਂ ਰੱਖੇ ਆ
1: ਜੀ,
3: ਹੈ ਸਮੈਸਟਰ ਵੀ ਲਾਇਆ ਹੋਇਆ ਆਪਾਂ ਇੱਕ ਯੂਨੀਵਰਸਿਟੀ ਚ
1: ਜੀ,
3: ਉਹ ਤਾਂ ਚਲੋ ਬਾਕੀ ਤਾਂ ਪੜ੍ਹਾਈਆਂ ਫਿਰ ਰਜਿਸਟਰ ਚੋਂ ਨੀ ਲੱਭੀਆਂ
1: ਜੀ।
3: ਕਹਿੰਦਾ ਭਾਈ ਇੱਕ ਦਿਨ ਦਾ ਗੇੜਾ ਮਾਰੇ ਆਇਆ ਕਰਦਾ
1: ਜੀ
3: ਤੇ
2: ਬਿਲਕੁਲ,
3: ਉਹ ਫਿਰ ਉਹ ਨਾਨ ਮੈਡੀਕਲ ਤਾਂ ਹੁੰਦੇ ਹੁੰਦੇ ਜੀ, ਫਿਰ ਸਿੱਧਾ ਹੀ ਗਿਆਰਵੀਂ ਐਫ ਚ, ਕਿੱਥੇ ਗਿਆਰਵੀਂ ਏ ਚ ਸੀਗੀ
1: ਜੀ,
3: ਤੇ ਕਲਾਸਾਂ ਇਹੀ ਹੁੰਦੀਆਂ ਸੀ ਗਿਆਰਵੀਂ ਏ ਬੀ ਮੈਡੀਕਲ ਨਾਨ ਮੈਡੀਕਲ ਹੌਲੀ ਹੌਲੀ ਕਰਦੇ ਕਰਾਉਂਦੇ, ਫਿਰ ਸਿੱਧੀ ਗਿਆਰਵੀਂ ਐਫ ਚ ਮਾਰਿਆ ਜੀ ਚੱਕ ਕੇ ਉਹਨਾਂ ਨੇ ਮੈਨੂੰ
1: ਜੀ।
3: ਉੱਥੇ ਸਾਡੇ ਯਾਰ ਜੁੰਡੀ ਦੇ ਸੀਗੇ ਜੀ, ਮੇਰੇ ਹਿਸਾਬ ਨਾਲ ਜੀ, ਮੈਂ ਮੇਰੇ ਕਹਿਣ ਦਾ ਮਤਲਬ ਸਮਝ, ਤੁਹਾਡੀ ਗੱਲ ਚ ਗੱਲ ਕਰਦਾ ਮੈਂ ਵੀ, ਆਹ ਜਿਹੜੇ ਬੱਚੇ ਤਿਆਰ ਹੋਏ ਇਹ ਵੀ ਉਹੀ ਨੇ ਨਾ।
1: ਬਿਲਕੁਲ ਜੀ,
2: ਬਿਲਕੁਲ ਜੀ ਬਿਲਕੁਲ, ਇਹਨਾਂ ਨੇ ਹੁਣ ਡਿਸੀਜਨ ਅੱਜ ਜੋ ਕਰਨਗੇ ਉਹ ਨਿਰਭਰ ਕਰੂਗਾ ਇਹਨਾਂ ਤੇ ਵੀ ਕਿਵੇਂ ਕਹਿੰਦੇ ਵੀ ਚੱਲ ਦੀ ਗੰਡਾਸੀ ਦੇਖ ਕੇ ਤਾਰ ਛੱਡ ਕੇ ਜੁੰਡੀ ਦੇ ਯਾਦ ਤੇ ਕਿਤੇ ਇਹ ਗੱਲ ਹੁੰਦੀ ਹੈ, ਇੱਕ ਉਹ ਹੁੰਦੀ ਹੈ ਕਿ ਕੁੰਡੀਆਂ ਨੇ ਸਿੰਘ ਗਾੜ ਕੇ ਮਿੱਤਰੂ ਬੜੇ ਮੈਂ ਖਾਣੀ।
3: ਬਿਲਕੁਲ ਥੋੜੀ ਮੈਂ
2: ਜੇ ਕੋਈ ਬੱਚਾ ਬਿਲਕੁਲ ਨਕਲ ਮਾਰ ਕੇ ਫਸਟ ਵੀ ਆ ਗਿਆ ਵੱਧ ਨੰਬਰ ਵੀ ਲੈ ਗਿਆ, ਹੁਣ ਅਸਲ ਚ ਤਾਂ ਜਦੋਂ ਰੀਅਲ ਲਾਈਫ ਕੰਪੀਟੀਸ਼ਨ ਖੜੂਗਾ ਉਹ ਜਾ ਕੇ ਫਿਰ ਪਤਾ ਲੱਗੂ ਵੀ ਕਿਹੜੇ ਭਾਵ ਵਿਕਦੀ ਹੈ।
1: ਬਿਲਕੁਲ
3: ਉਦੋਂ ਜਦੋਂ ਫਿਰ ਜਦੋਂ ਇੰਜੀਨੀਅਰ ਚ ਫਸਟ ਆਇਆ ਕਿਸੇ ਹੈਗਾ ਸੀ ਸਾਡੇ ਇੱਕ ਮੁੰਡਾ ਆਪਣੇ ਸਾਡਾ ਦੋਸਤ ਆ ਉਹ ਦਾਦਾ ਦਾ ਕਹਾਣੀ, ਉਹ ਕਹਿੰਦਾ ਮੇਰਾ ਦੋਸਤ ਕਹਿੰਦਾ ਜੀ ਐਨ ਈ ਜੋ ਕਹਿੰਦਾ ਉਹਦਾ ਹਾਸਿਆ ਪੈਂਦਾ ਸੀ, ਕਹਿੰਦਾ ਕਰ ਗਿਆ ਕਹਿੰਦਾ ਕੰਪਨੀ ਨੇ ਉਹਦੇ ਨੰਬਰ ਦੇ ਕੇ ਰੱਖ ਲਿਆ ਜੀ
1: ਜੀ
3: ਸਰਕਾਰੀ ਤਾਂ ਹੁੰਦੀ ਫਿਰ ਤਾਂ ਬਣ ਜਾਣੀ ਸੀ, ਕਿਹਨੇ ਪੁੱਛਣਾ ਸੀ ਕੋਈ ਫੈਕਟਰੀ ਲਾਉਣੀ ਸੀ, ਫੈਕਟਰੀ ਸੀ ਉਹਨਾਂ ਨੇ ਲਾਇਆ ਸੀ ਸੰਗਰੂਰ ਕੋਲ, ਉਹਨਾਂ ਨੇ ਮਤਲਬ ਫੈਕਟਰੀ ਦੇ ਵਿੱਚ ਪਾਣੀ ਵਾਲੇ ਸਾਰਾ ਟੈਂਕੀ ਟੂੰਕੀਆਂ ਬਣਾਉਣੀਆਂ ਸੀਗੀਆਂ
1: ਜੀ।
3: ਉਹ ਕਹਿੰਦਾ ਉਹਦੇ ਪਿੰਡ ਗੇੜਾ ਮਾਰੀ ਜਾਵੇ ਜਿਹੜਾ ਸਹੀ ਪੜਦਾ ਹੁੰਦਾ ਯਾਰ, ਅਸੀਂ ਕਿਸੇ ਦਿਨ ਕਰਾਈ ਯਾਰ ਡਰੈਂਗ ਜੀ ਬਣਾਈ ਫਿਰ ਇਹੀ ਮੰਗਾ। ਮੁਕੱਦਰ ਜੀ ਦਾ ਗੁੱਸਾ ਹੋਟੇ ਤੇ ਸਹੀ ਹੈ ਜੀ, ਉਹ ਵਿਚਾਰੇ ਤਿਆਰ ਜਨ ਚੜ੍ਹਨ ਆਏ ਸੀ ਟਾਈ ਟੂਈ ਲਾ ਕੇ ਤੇ ਤੁਸੀਂ ਬਾਜਿਆ ਤੋਂ ਬਿਨਾਂ ਹੀ ਆ ਕੇ ਤਾਂ
1: ਜੀ
2: ਕੋਈ ਸ਼ੱਕ ਨੀ ਜੀ।
3: ਠੀਕ ਹੈ ਜੀ, ਮਿਲਦੇ ਹਾਂ,
1: ਥੈਂਕ ਯੂ ਜੀ ਔਜਲਾ ਸਾਹਿਬ।
3: ਸੋ ਅਸੀਂ ਇਹ ਬੱਚੇ ਜਿਹੜੇ ਤਿਆਰ ਕਰ ਰਹੇ ਹਾਂ ਗਲਤ ਨੇ ਜੀ, ਇਹ ਸਹੀ ਨੀ ਹੋ ਰਿਹਾ ਕੰਮ ਬਿਲਕੁਲ। ਮੈਂ ਆਪਾਂ ਹਰੇਕ ਸਾਲ ਕਹਿ ਰਿਹਾ 600 ਜੋ 600 ਆਉਣਾ ਉਹ ਜੋ
1: ਜੀ
3: 560 ਵੀ ਆਏ ਨਾ, ਪਰ ਕੰਮ ਦੇ ਹੋਣ ਜੀ ਉਹ।
1: ਬਿਲਕੁਲ ਹੈ ਜੀ ਬਿਲਕੁਲ,
2: ਉਹ ਕੰਮ ਦੇ ਹੋਣ ਬਿਲਕੁਲ ਬਿਲਕੁਲ।
3: ਇਹ ਤਾਂ ਜਿਹੜਾ ਲਕੀਰ ਦੇ ਫਕੀਰ ਦਾ ਕੋਈ ਵੀ ਆਈਲੈਟਸ ਕਰਨੀ ਹੈ ਇਕੱਲੀ, ਉਹ ਆਈਲੈਟਸ ਵਾਲੇ ਆ ਕੇ ਇੱਥੇ ਟਰੱਕੇ ਚਲਾਉਂਦੇ ਨੇ
1: ਜੀ,
3: ਕੁੜੀਆਂ ਰੈਸਟੋਰੈਂਟਾਂ ਚ ਫੈਕਟਰੀਆਂ ਚ ਕੰਮ ਕਰਦੀਆਂ ਨੇ, ਉਹ ਜੋ ਹੋਰ ਤਾਂ ਨਿਕਲਿਆ ਕੁਛ ਨੀ।
1: ਬਿਲਕੁਲ ਹੈ ਜੀ ਬਿਲਕੁਲ,
3: ਅਚੀਵ ਤਾਂ ਉਹਦੇ ਵਿੱਚ ਕੁਛ ਨੀ ਹੋਇਆ ਜੀ
1: ਜੀ
2: ਬਿਲਕੁਲ।
3: ਧੰਨਵਾਦ ਜੀ,
1: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ।
3: ਜਾਂ ਸਾਡੇ ਕੋਲ ਹੁੰਦਾ ਵੀ ਪੜ੍ਹੇ ਹੀ ਦਿੱਤੇ ਆ ਕੇ ਪਤਾ ਸੀ ਚਲਾਉਣੀ ਉਹ ਟੈਕਸੀ ਆ, ਉੱਥੇ ਟਰੱਕੇ ਚਲਾਉਣਾ, ਇਹਦਾ ਮਨ ਦਾ ਵਿਚਾਰ ਸੀ ਆ ਕੇ ਉਹੀ ਕਰ ਲਿਆ ਆ ਕੇ ਕੰਮ
1: ਜੀ।
3: ਹੁਣ ਉਹ ਵਿਚਾਰੇ ਪੜ੍ਹਨ ਦਾ ਉੱਚ ਵਿਦਿਆ ਪ੍ਰਾਪਤ ਕਰਨਾ ਸੀ, ਚਲਾਉਣੇ ਟਰੱਕ ਪੈ ਗਏ, ਉਹ ਵੀ ਫਿਰ ਫਸ ਗਏ ਨਾ ਵਿਚਾਲੇ
1: ਜੀ। ਬਿਲਕੁਲ ਹੈ ਜੀ,
2: ਡਾਕਟਰ ਸੁਧਾ ਮੂਰਤੀ ਹੈਗੇ ਆ ਇਨਫੋਸਿਸ ਦੇ ਜਿਹੜੇ ਮਾਲਕ ਵੀ ਨੇ, ਚਲੋ
1: ਜੀ
2: ਨਾਰਾਇਣ ਮੂਰਤੀ ਉਹਨਾਂ ਦੇ ਜਿਹੜੇ ਪਤੀ ਪਤਨੀ ਨੇ
1: ਜੀ,
2: ਅੱਜ ਕੱਲ ਰਾਜ ਸਭਾ ਮੈਂਬਰ ਵੀ ਨੇ, ਬਹੁਤ ਅੱਛੇ ਉਹ ਲੇਖਕ ਵੀ ਨੇ ਔਰ ਵਕਤਾ ਵੀ ਨੇ
1: ਜੀ।
2: ਉਹਨਾਂ ਨੇ ਇੱਕ ਨਾ ਆਹੀ ਗੱਲ ਤੋਂ ਜਿਹੜੀ ਔਜਲਾ ਸਾਹਿਬ ਕਰਕੇ ਗਏ ਸੀ, ਆਪਾਂ ਵੀ ਕਰ ਰਹੇ ਸੀ ਪਹਿਲਾਂ, ਮਨ ਦੀ ਮੌਜ ਹੁੰਦੀ ਹੈ
1: ਹਾਂਜੀ,
2: ਉਹ ਇੱਕ ਬਸ ਮੈਂ ਸੰਖੇਪ ਦੇ ਵਿੱਚ ਦੋ ਕੁ ਸਤਰਾਂ ਚ ਗੱਲ ਕਰਕੇ ਮਾਫ਼ ਕਰੂੰਗਾ। ਉਹਨਾਂ ਨੇ ਇੱਕ ਲਿਖਿਆ ਵੀ ਉਹਨਾਂ ਦਾ ਕੋਈ ਵਿਦਿਆਰਥੀ ਸੀ, ਉਹਦਾ ਨਾਂ ਸੀ ਹਸਨ, ਉਹ ਬੜਾ ਕਹਿੰਦੇ ਵੀ ਐਮ ਸੀ ਏ ਦੀ ਪੜ੍ਹਾਈ ਕਰ ਰਿਹਾ ਤੇ ਮੈਂ ਉੱਥੇ ਕੰਪਿਊਟਰ ਸਾਇੰਸ ਪੜ੍ਹਾਉਂਦੀ ਸੀ
1: ਜੀ,
2: ਮੇਰਾ ਪਹਿਲਾ ਬੈਚ ਸੀਗਾ, ਮੈਂ ਵੀ ਨਵੀਂ ਸੀ, ਚਲੋ ਉਹ ਵਿਦਿਆਰਥੀ ਕੀ ਕਿਹਾ ਸੀਗਾ ਵੀ ਉਹ ਐਬਸੈਂਟ ਹੀ ਰਹਿੰਦਾ ਸੀਗਾ, ਕਲਾਸ ਨੀ ਆਉਂਦਾ ਸੀ
1: ਜੀ,
2: ਪਰ ਜਦੋਂ ਪੇਪਰ ਹੁੰਦੇ ਸੀ ਉਹਦੇ ਕਿਉਂਕਿ ਗੈਰਹਾਜ਼ਰੀਆਂ ਹੋ ਜਾਂਦੀਆਂ ਸੀ
1: ਜੀ,
2: ਮੈਨੂੰ ਕਹਿੰਦੇ ਟੀਚਰ ਨੂੰ ਪਤਾ ਨੀ ਹੁੰਦਾ ਹਜ਼ਾਰਾਂ ਬੱਚੇ ਪੜ੍ਹਦੇ ਆ
1: ਜੀ,
2: ਪਰ ਉਹ ਮੈਨੂੰ ਤਾਂ ਯਾਦ ਸੀ ਵੀ ਉਹਦਾ ਕਾਟੋਕਲੇਸ਼ ਹੀ ਰਹਿੰਦਾ ਸੀਗਾ ਕਿ ਜਦੋਂ ਪੇਪਰ ਆ ਗਏ ਤਾਂ ਉਹਦੀ ਹਾਜ਼ਰੀ ਪੂਰੀ ਨੀ, ਉਹ ਖੜਾ ਤੰਬੂ ਚ ਬਾਹਰ
1: ਜੀ,
2: ਤੇ ਉਹ ਜਿਹੜੀ ਅਟੈਂਡੈਂਸ ਸ਼ਾਰਟੇਜ ਵਾਲੇ ਬੱਚੇ ਆ ਉੱਥੇ ਉਹਨਾਂ ਚ ਬੁੰਦਾ ਸੀ ਉਹ, ਤੇ ਉਹ ਤਾਂ ਫਿਰ ਮਿੰਟਾਂ ਤਰਲੇ ਕਰਦਾ ਸੀ, ਮੈਡਮ ਜੀ ਬਚਾ ਲੋ ਜੀ, ਐ ਕਰ ਲੋ, ਤੁਹਾਡੇ ਹੀ ਬੱਚੇ ਜੀ, ਉਹ ਐ ਹੋ ਗਿਆ, ਬਾਹ ਹੋ ਗਿਆ, ਬਹਾਨੇ ਬੁਦੇ ਮਾਰਦੇ, ਉਹ ਅਲਾਓ ਕਰ ਦਿੰਦੀ
1: ਜੀ।
2: ਉਹ ਪਰ ਬ੍ਰਿਲੀਅੰਟ ਬੜਾ ਸੀ, ਬੜਾ ਢੋਟਾ ਘਟਾ ਮਾਰ ਕੇ ਫਸਟ ਆਉਂਦਾ ਸੀ ਕਲਾਸ।
1: ਅੱਛਾ ਜੀ,
2: 3 ਸਾਲ ਦੀ ਪੜ੍ਹਾਈ ਚ ਉਹ ਕਲਾਸ ਚ ਫਸਟ ਰਿਹਾ, ਪਰ ਹਰ ਸਮੈਸਟਰ ਚ ਉਹਦਾ ਰੌਲਾ ਇਹੀ ਰਿਹਾ ਕਿ ਉਹ ਐਬਸੈਂਟ ਹੀ ਰਿਹਾ
1: ਜੀ।
2: ਸੋ ਹੁਣ ਥਿਊਰੀ ਤਾਂ ਪੂਰੀ ਸੀ ਉਹਦੀ
1: ਜੀ,
2: ਪਰ ਉਹਦਾ ਜਿਹੜਾ ਲੈਬ ਵਰਕ ਕੋਈ ਨੀ,
1: ਰਿਕਾਰਡ ਮਾੜਾ ਸੀ,
2: ਹੁਣ ਤੇ ਪ੍ਰੈਕਟੀਕਲ ਤਾਂ ਕੋਈ ਨੀ, ਪ੍ਰੈਕਟੀਕਲ ਕੋਈ ਨੀ ਕੀਤਾ
1: ਜੀ।
2: ਹੁਣ ਤੁਸੀਂ ਮੰਨ ਲਓ ਇੱਕ ਕਿਤਾਬ ਪੜ੍ਹੋ
1: ਜੀ
2: ਜਾਂ ਕੋਰਸ ਕਰ ਲਓ ਕਿ ਹਾਊ ਟੂ ਸਵਿਮ
1: ਜੀ,
2: ਤੈਰਨਾ ਸਿੱਖੀਏ
1: ਜੀ,
2: ਉਹ ਸਾਰੇ ਰੂਲ ਕਾਨੂੰਨ ਜਿਹੜੇ ਘੋਟ ਘੋਟ ਕੇ ਫਾਰਮੂਲੇ ਪੜ੍ਹ ਲਓ ਵੀ ਇੱਧਰ ਬਾਹਾਂ ਮਾਰਾਂਗੇ, ਐਂ ਕਰਾਂਗੇ
1: ਜੀ,
2: ਉਹ ਪਰ ਹੁਣ ਛਾਲ ਤਾਂ ਮਾਰੀ ਨੀ ਪਾਣੀ ਚ।
1: ਬਿਲਕੁਲ ਹੈ ਜੀ,
2: ਥਿਊਰੀ ਚ ਮੈਂ ਫਸਟ ਆ ਗਿਆ, ਪ੍ਰੈਕਟੀਕਲ ਜ਼ੀਰੋ, ਉਹ ਬੰਦਾ ਫੇਲ ਹੋ ਗਿਆ। ਇੱਕ ਉਦਾਹਰਨ ਜਿਹੜੀ ਰੀਅਲ ਲਾਈਫ ਉਦਾਹਰਨ ਹੈ ਔਜਲਾ ਸਾਹਿਬ ਨੇ ਵੀ ਜਿਵੇਂ ਗੱਲ ਕੀਤੀ ਵੀ ਉਹੀ ਗੱਲ ਆ ਕਿ ਇੱਕ ਦੇਖਾ ਦੇਖੀ ਜਦੋਂ ਆਪਾਂ ਕੋਈ ਅੱਕ ਚੱਬ ਲੈਂਦੇ ਹਾਂ ਮੁੜ ਕੇ ਪਤਾ ਲੱਗਦਾ ਕਿ ਨਹੀਂ ਇਹ ਸਾਡੇ ਵਾਸਤਾ ਨਹੀਂ
1: ਬਿਲਕੁਲ
2: ਸੋ ਇਹ ਮਨ ਨੂੰ ਕਾਬੂ ਚ ਰੱਖਣਾ ਜ਼ਰੂਰੀ ਹੈ ਤੇ ਅਥਰੇ ਘੋੜੇ ਦੀ ਤਰ੍ਹਾਂ ਹੁੰਦਾ ਕਹਿੰਦੇ ਰਸਭਾ ਤੇ ਜਿਹੜਾ ਇਹਨੂੰ ਕਾਬੂ ਕਰ ਗਿਆ
1: ਨਾਲੇ ਇਹਦੇ ਵਿਚ
2: ਕਾਬੂ ਕਰਨਾ
1: ਸ਼ਮੀ ਜੀ ਇਹ ਵੀ ਦੇਖਦੇ ਆ ਨਾ ਕਈ ਵਾਰੀ ਪਰਿਵਾਰਾਂ ਦੇ ਵਿਚ ਬੱਚੇ ਨਾ ਆਪ ਮੁਹਾਰੇ ਹੀ ਪੜਨ ਵਾਲੇ ਹੁੰਦੇ ਆ ਪੜੀ ਜਾਂਦੇ ਆ ਕਰੀ ਜਾਂਦੇ ਆ ਤੇ ਜਿਹੜੇ ਪੜ੍ਹਦੇ ਨੀ ਆ ਉਹਨਾਂ ਨੂੰ ਕਹੀ ਜਾਂਦਾ ਉਹ ਪੜ੍ਹ ਲਿਆ ਕਰੋ ਤੇ ਜਿਹੜੇ ਪੜ੍ਹਦੇ ਉਹਨਾਂ ਨੂੰ ਕਹਿੰਦੇ ਹਰ ਵੇਲੇ ਕਿਤਾਬੀ ਕੀੜਾ ਨਾ ਬਣਿਆ ਰਹੋ ਹਨਾ ਤੇ ਉਹ ਚਲੋ ਆ ਗੱਲ ਚੋ ਗੱਲ ਚੇਤੇ ਆ ਗਈ ਕਿ ਬ੍ਰਦਰ ਦੀ ਜਿਹੜੀ ਬੇਟੀ ਆ ਚਲੋ ਉਹ ਕਰ ਰਹੀ ਹੈ ਆਪਣੀ ਕੀ ਕਹਿੰਦੇ ਨੂੰ ਆਪਣੀ ਅਕਾਊਂਟੈਂਟ ਕਰ ਰਹੇ ਨੇ ਉਹ ਤੇ ਉਹਨੇ ਘਰ ਬੈਠੀ ਨੇ 2 ਸਾਲ ਕੇ 3 ਸਾਲ ਦੀ ਜਿਹੜੀ ਕੀਤੀ ਹੈ ਤੇ ਕੰਪਲੀਟ ਕਰ ਲਈ ਹੈ ਉਹ ਤਕਰੀਬਨ ਉਹਨੂੰ ਸਕਾਲਰਸ਼ਿਪ ਮਿਲੀ ਹੈ ਘਰ ਦੇ ਵਿਚ ਹੀ ਬੈਠੀ ਬੈਠੀ ਨੇ ਕੋਰੋਨਾ ਤੋਂ ਸ਼ੁਰੂ ਕੀਤੀ ਸੀ ਉਸ ਸਮੇਂ ਦੀ ਜਿਹੜੀ ਸ਼ੁਰੂ ਕੀਤੀ ਹੈ ਤੇ ਹੁਣ ਕੰਪਲੀਟ ਹੋਈ ਹੈ ਤਾਂ ਅੱਗੇ ਹੁਣ ਹੋਰ ਜਿਹੜੀ ਐਡਮਿਸ਼ਨ ਲਈ ਹੈ ਤੇ ਉਹ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੇ ਕਈਆਂ ਨੂੰ ਤਾਂ ਆਪਾਂ ਕਹਿੰਦੇ ਆ ਭਾਈ ਰੁਕ ਭਾਈ ਤੂੰ ਪੜ੍ਹ ਲਓ ਕੁਝ ਕਰ ਲਓ ਹਨਾ ਤੇ ਦੂਸਰੇ ਪਾਸੇ ਕਹਿੰਦੇ ਆ ਕਿ ਜਿਹੜੇ ਪੜ੍ਹਦੇ ਨੇ ਇੰਡੀਪੈਂਡੈਂਟ ਨੇ ਤਾਂ ਉਹਨਾਂ ਨੂੰ ਰੋਕ ਟੋਕ ਕਰਦੇ ਰਹਿੰਦੇ ਆ ਰੋਟੀ ਪਾਣੀ ਵੀ ਖਾ ਲਓ ਹਰ ਵੇਲੇ ਕਿਤਾਬੀ ਕੀੜਾ ਬਣੇ ਰਹਿੰਦੇ
2: ਆ
1: ਜੀ
2: ਉਹ ਕਰੀ ਜਾਂਦੇ ਹੋ ਜੀ ਜੀ ਜੀ ਸਹੀ ਗੱਲ ਹੈ ਬਿਲਕੁਲ ਜੀ ਇਹ ਤਾਂ ਇਹ ਬੈਲੈਂਸ ਹੀ ਬਣਾਉਣਾ ਸਿੱਖਣਾ ਇਹੀ ਤਾਂ ਸਾਡੀ ਅੱਜ ਦੀ ਗੱਲਬਾਤ ਦਾ ਵੀ ਮੁੱਖ ਪਰਪਸ ਵੀ ਇਹੀ ਹੈ
1: ਜੀ
2: ਕਿ ਮਨ ਦੀ ਮਰਜ਼ੀ ਜ਼ਰੂਰ ਹੈਗੀ ਆ ਪਰ ਮਨ ਜਾਣੀ ਕਿ ਦਿਲ ਜਿਹਨੂੰ ਆਪਾਂ ਕਹਿੰਦੇ ਹਾਂ ਉਹੀ ਦਿਮਾਗ ਦਾ ਹੀ ਇੱਕ ਹਿੱਸਾ ਦਿਲ ਦਿਲ ਦੇ ਓਰੀਜਨਲ ਦਿਲ ਹੈਗਾ ਇੱਕ ਦਿਮਾਗ ਵਾਲਾ ਹਿੱਸਾ ਉਹ ਵੀ ਦਿਲ ਹੀ ਹੈ ਮਨ ਜਿਹਨੂੰ ਕਹਿ ਦਿੰਦੇ ਆਪਾਂ
1: ਜੀ
2: ਰੂਹ ਕਹਿ ਲੋ ਉਹਨਾਂ ਦਾ ਆਪਸੀ ਤਾਲਮੇਲ ਹੋਣਾ ਤੇ ਸਮਤੁਲ ਹੋਣਾ ਬਹੁਤ
1: ਜ਼ਰੂਰੀ
2: ਤਾਂ ਹੀ ਕੁਝ ਪ੍ਰਾਪਤ ਹੋ ਸਕਦਾ ਅਦਰਵਾਈਜ਼ ਤਾਂ ਫਿਰ ਉਹ ਕਹਿ ਲੋ ਭਟਕਣ ਵਾਲਾ ਕੰਮ
1: ਨਾਲੇ ਜਿਹੜੀ ਚੀਜ਼ ਦੇ ਵਿੱਚ ਤੁਹਾਡਾ ਮਨ ਲੱਗਦਾ ਨਾ ਜਿਹੜੀ ਤੁਹਾਨੂੰ ਰੂਹ ਦੀ ਖੁਸ਼ੀ ਮਿਲਦੀ ਆ ਉਹ ਹੋਰ ਕਿਤੋਂ ਨਹੀਂ ਮਿਲ ਸਕਦੀ ਉਹ ਚੀਜ਼ ਜਿਹੜੀ ਚੀਜ਼ ਤਾਂ ਕਿਹੜਾ ਕਰਨੀ ਹੈ ਜਿੱਦਾਂ ਜੋਬ ਦੀ ਔਜਲਾ ਸਾਹਿਬ ਗੱਲ ਕਰਕੇ ਗਏ ਨੇ ਤਾਂ ਉਹ ਫਿਰ ਜਾਂ ਤੁਸੀਂ ਵੀ ਗੱਲ ਕੀਤੀ ਨੰਬਰ ਤਾਂ ਲੈ ਲੈਣਗੇ ਨਕਲ ਮਾਰ ਕੇ ਲੈ ਲੈਣਗੇ ਪਰ ਜਦੋਂ ਪ੍ਰੈਕਟੀਕਲ ਤੁਹਾਨੂੰ ਜੋਬ ਦੇ ਉੱਤੇ ਆਪ ਜਿਹੜਾ ਨਿਭਣਾ ਪੈਣਾ ਕਾਰਜ ਕਰਨਾ ਪੈਣਾ ਤੁਹਾਡੀਆਂ ਡਿਊਟੀਆਂ ਨਿਭਾਉਣੀਆਂ ਪੈਣੀਆਂ ਉਹ ਕਿੱਥੋਂ ਲੈ ਕੇ ਆਵਾਂਗੇ ਨਾਲ ਹਨਾ ਫਿਰ
2: ਬਿਲਕੁਲ ਜੀ ਬਿਲਕੁਲ ਇਹ ਸਾਰਾ ਜ਼ਰੂਰੀ ਹੈ ਜੀ ਦੇਖਣਾ ਬੈਲੈਂਸ ਲਾਈਫ ਦਾ ਕਰਾਂਗੇ ਕੋਈ ਗੋਲ ਅਚੀਵ ਕਰਨਾ ਹੋਏ ਤਾਂ ਮਨ
1: ਥੈਂਕ ਯੂ ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਫਿਰ ਤੋਂ ਇੱਕ ਵਾਰ ਇਸ ਵੀਕ ਦੇ ਵਿਚ ਜੀ ਤੇ ਗੱਲਾਂ ਬਾਤਾਂ ਕਰਦੇ ਆ ਫਿਰ ਆਉਣ ਵਾਲੇ ਦਿਨਾਂ ਦੇ ਵਿਚ ਤੇ ਵੀਕਐਂਡ ਦੇ ਉੱਤੇ ਸੁਣਦੇ ਆ ਜੀ ਮਹਿਫਲ ਮਿੱਤਰਾਂ ਦੀ ਵੀ ਜੀ
2: ਜਰੂਰ ਜੀ ਜਰੂਰ
1: ਸ਼ੁਕਰੀਆ ਜੀ
2: ਸਤਿ ਸ੍ਰੀ ਅਕਾਲ ਜਿੰਦਾਬਾਦ
1: ਜ਼ਿੰਦਗੀ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਲੋ ਦੋਸਤੋ ਸਨ ਸਾਡੇ ਸਹਿਯੋਗੀ ਸਮਾਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਆਪਣੇ ਨਾਲ ਤੇ ਅੱਜ ਦਾ ਆਪਣਾ ਵਿਸ਼ਾ ਸੀਗਾ ਮਨ ਦੀ ਮਰਜ਼ੀ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਬਹੁਤ ਸਾਰੇ ਤੁਹਾਡੇ ਕਮੈਂਟ ਵੀ ਆ ਰਹੇ ਨੇ ਤੇ ਨਾਲ ਦੀ ਨਾਲ ਆਪਾਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ ਇਸ ਸੈਗਮੈਂਟ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਆਖਰੀ ਜਿਹੜੇ ਨੇ 30-40 ਮਿੰਟ ਖ਼ਬਰਾਂ ਦੇ ਉੱਤੇ ਵਾਰਤਾਲਾਪ ਕਰਦੇ ਹਾਂ ਤੇ ਜੇ ਤੁਹਾਡੇ ਮਨ ਦੇ ਵਿਚ ਕੋਈ ਵਿਚਾਰ ਆਉਂਦਾ ਹੈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਨਿੱਘਾ ਸਵਾਗਤ ਰਹੇਗਾ ਨਾਲ ਨਾਲ ਤਦ ਤੱਕ ਆਪਾਂ ਖ਼ਬਰਾਂ ਦੇ ਵੱਲ ਨੂੰ ਜਿਹੜੀ ਝਾਤ ਮਾਰਨ ਦੀ ਕੋਸ਼ਿਸ਼ ਨਾਲ ਦੀ ਨਾਲ ਕਰਦੇ ਹਾਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜ ਸਕਦੇ ਹੋ ਚੰਦ ਤੇ ਬੈਠੇ ਸੁਣਦੇ ਹੋ ਤਾਂ ਉੱਥੋਂ ਵੀ ਜਿਹੜੇ ਕਾਲ ਮਿਲਾ ਸਕਦੇ ਹੋ ਤੇ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਤੇ ਆਪਣੇ ਨਾਰ ਸਿੰਘ ਸੋਈ ਸਾਹਿਬ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਆਪਣੇ ਬਾਈ ਜੀ ਲਿਖਦੇ ਨੇ ਕਿ ਮੇਰੇ ਫਾਦਰ ਵੀ ਕਹਿੰਦੇ ਸਕੂਲ ਦੇ ਵਿਚ ਪੀਟੀ ਮਾਸਟਰ ਸੀਗੇ ਜੀ ਪਰ ਪੂਰਾ ਪੜ੍ਹ ਕੇ ਵੀ ਕਹਿੰਦੇ 10ਵੀਂ ਵਿਚੋਂ ਜਿਹੜੇ ਸੀ 78% ਨੰਬਰ ਕਹਿੰਦੇ ਸੀ ਆਏ ਜੀ ਜੀ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਸੁਨੇਹੇ ਰਾਜਨ ਸੈਣੀ ਜੀ ਦੇ ਵੀ ਨੇ ਓਕੇ ਕਹਿੰਦੇ ਜੀ ਪਰ ਤੁਹਾਡੇ ਸਮੇਂ +1 ਆ ਗਈ ਸੀ ਜੀ ਪਹਿਲਾਂ ਹਾਇਰ ਸੈਕੰਡਰੀ ਸੀ ਜੀ ਤੇ ਪ੍ਰਿਪ ਦੀ ਗੱਲ ਕਰਦੇ ਨੇ ਆਪਣੇ ਬਾਈ ਜੀ ਰਾਜੀਵ ਕੁਮਾਰ ਜੀ ਤੇ ਕਹਿੰਦੇ ਜੀ ਉਸ ਸਮੇਂ ਪ੍ਰਿਪ ਹੁੰਦੀ ਸੀ ਤੇ ਸੈਣੀ ਸਾਹਿਬ ਕਹਿੰਦੇ 1968 ਮਾਡਲ ਲੱਗਦੇ ਹੋ ਜੀ ਤੇ ਉਹਨਾਂ ਨੇ ਲਿਖਿਆ ਨਹੀਂ ਜੀ 72 ਜੀ ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਉਹ ਵੀ ਜਾਂਦੇ ਜਾਂਦੇ ਮੈਂ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ ਤੇ ਗੱਲਾਂ ਬਾਤਾਂ ਦੇ ਨਾਲ ਜਿਹੜੇ ਜੁੜੇ ਸੁਨੇਹੇ ਨੇ ਉਹਨਾਂ ਨੂੰ ਜਿਹੜਾ ਜਾਂਦੇ ਜਾਂਦੇ ਜਰੂਰ ਝਾਤ ਮਾਰ ਕੇ ਜਾਵਾਂਗਾ, ਮੇਰਾ ਵਾਅਦਾ ਹੈ ਜੀ। ਤੇ ਲੋ ਤੋਂ ਗੱਲਾਂ ਬਾਤਾਂ ਕਰਦੇ ਆ ਫਿਰ ਅਗਲੀਆਂ, ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਤੇ ਅੱਜ ਦੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਉਹਨਾਂ ਦੀ ਅਪਡੇਟ ਜ਼ਰੂਰ ਦਈਏ ਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਉਹਦੇ ਉੱਤੇ ਵੀ। ਈਡੀ ਦੀ ਕਾਰਵਾਈ ਹੋਈ ਹੈ, ਆਪ ਜਿਹੜੀ ਬੁਕਲਾਈ ਹੈ ਤੇ ਬੀਜੇਪੀ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਚੱਲ ਰਹੀ ਹੈ 2027 ਦੀਆਂ ਚੋਣਾਂ ਦੇ ਬਾਬਤ, ਤੇ ਜਾਣੀ ਕਿ ਕਹਿੰਦੇ ਅਸੀਂ ਉਹਨਾਂ ਨੇ ਵੀ ਜਿਹੜਾ ਹੈ ਆਪਣਾ 2027 ਦੀਆਂ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਮਾਹੌਲ ਜਿਹੜਾ ਬਣਾ ਲਿਆ। ਤੇ ਦੂਸਰੇ ਪਾਸੇ ਰੇਲਾਂ ਰੁਕਣ ਦਾ ਪ੍ਰੋਗਰਾਮ ਫਿਰ ਬਣ ਗਿਆ ਕਿਸਾਨਾਂ ਦੇ ਵੱਲੋਂ, ਤੇ ਸਾਨੂੰ ਨਹੀਂ ਚਾਹੀਦਾ ਅਜਿਹਾ ਪੌਪ, ਇਹ ਗੱਲਬਾਤ ਕਹਿ ਦਿੱਤੀ ਹੈ। ਟਰੰਪ ਦਾ ਜਿਹੜਾ ਤਾਣਾ ਬਾਣਾ ਜਿਹੜਾ ਚੱਲ ਰਿਹਾ, ਜੋ ਵੀ ਜੰਗਾਂ ਦਾ ਮਾਹੌਲ ਚੱਲ ਰਿਹਾ, ਉਹਦੇ ਵਿੱਚ ਇੱਕ ਦੂਸਰੇ ਦੀ ਖਿੱਚੋਤਾਣ ਜਿਹੜੀ ਚੱਲ ਰਹੀ ਹੈ। ਦੂਸਰੇ ਪਾਸੇ ਇਜ਼ਰਾਈਲ, ਅਮਰੀਕਾ, ਇਰਾਨ ਵਿਚਾਲੇ ਜਿਹੜਾ ਵੱਧ ਰਿਹਾ ਟਕਰਾਅ ਹੈ, ਜੰਗ ਰੋਕਣ ਦੇ ਲਈ ਚੱਲ ਰਹੀਆਂ ਵਾਰਤਾਵਾਂ ਜਿਹੜੀਆਂ ਨੇ, ਤੇ ਸਾਊਦੀ ਅਰਬ ਵੱਲੋਂ ਪਾਕਿਸਤਾਨ ਨੂੰ ਜਿਹੜੀ ਹੈ ਦਿੱਤੀ ਹੈ ਵੱਡੀ ਮਾਲੀ ਸਹਾਇਤਾ ਦੇ ਦਿੱਤੀ ਹੈ ਅਰਬਾਂ ਰੁਪਏ ਦੀ। ਤੇ ਇਸੇ ਤਰ੍ਹਾਂ ਹੀ ਚਾਈਨਾ ਦੀ ਅਮਰੀਕਾ ਨੂੰ ਚੇਤਾਵਨੀ ਆਈ, ਤੇ ਟਰੰਪ ਨੇ ਹੁਣ 2 ਦਿਨ ਦਾ ਸਮਾਂ ਜਿਹੜਾ ਗੱਲਬਾਤ ਦੁਬਾਰਾ ਕਿਸੇ ਯੂਰਪ ਦੇ ਮੁਲਕ ਦੇ ਵਿੱਚ ਵੀ ਹੋ ਸਕਦੀ ਹੈ ਵਾਰਤਾਲਾਪ ਦੁਬਾਰਾ ਤੋਂ, ਜੋ ਕਿ ਇਸਲਾਮਾਬਾਦ ਦੇ ਵਿੱਚ ਹੋਈ ਸੀ। ਦੇਖਦੇ ਹਾਂ ਕਿਹੜਾ ਮੁਲਕ ਜਿਹੜਾ ਨਿਰਧਾਰਿਤ ਕੀਤਾ ਜਾਂਦਾ ਹੈ। ਤੇ ਇਰਾਨ ਦੇ ਨਾਲ ਮੁੜ ਗੱਲਬਾਤ ਦੇ ਸੰਕੇਤ ਉਹਨੇ ਜਿਹੜੇ ਆ ਦਿੱਤੇ ਆ। ਇਸੇ ਤਰ੍ਹਾਂ ਭਾਰਤ ਦੀ ਗੱਲ ਕਰ ਲਈਏ ਤਾਂ ਜੈਗੁਅਰਸ ਜਿਹੜੇ ਨੇ MiG-29 ਦੇ ਵਿੱਚ ਨਵੀਂ ਮਿਜ਼ਾਈਲ ਪ੍ਰਣਾਲੀ ਲਗਾਉਣ ਦੀ ਜਿਹੜੀ ਤਿਆਰੀ ਕੀਤੀ ਹੈ। ਪੰਜਾਬ ਦੇ ਵਿੱਚ ਈਡੀ ਦੀ ਕਾਰਵਾਈ ਹੋਈ ਹੈ, ਆਪ ਦੀ ਰਾਜਨੀਤੀ ਜਿਹੜੀ ਹੈ ਭਖੀ ਹੋਈ ਹੈ, ਰਾਘਵ ਚੱਡਾ ਸਾਹਿਬ ਦੀ ਜਿਹੜੀ ਹੈ ਭੂਮਿਕਾ ਦੇ ਵਿੱਚ ਬਦਲਾਅ ਆਇਆ, ਤੇ ਅਸ਼ੋਕ ਮਿੱਤਲ ਦੀ ਜਿਹੜੀ ਹੈ ਨਵੀਂ ਜ਼ਿੰਮੇਵਾਰੀ ਵੀ ਚਰਚਾ ਦੇ ਵਿੱਚ ਹੈ। ਕਿਸਾਨਾਂ ਦੀ ਕਣਕ ਜਿਹੜੀ ਹੈ ਖਰੀਦ ਸਮੱਸਿਆ ਬਣੀ ਹੋਈ ਹੈ, ਤੇ 17 ਅਪ੍ਰੈਲ ਜਿਹੜੀ ਹੈ ਰੇਲ ਰੋਕੋ ਅੰਦੋਲਨ ਤੇ ਕੇਜਰੀਵਾਲ ਦੇ ਨਾਲ ਜਿਹੜਾ ਜੁੜਾ ਵਿਵਾਦਿਤ ਮਾਮਲਾ ਜਿਹੜਾ ਕੋਰਟ ਦੇ ਵਿੱਚ ਵਾਇਰਲ ਵੀਡੀਓ ਕਰ ਦਿੱਤੀ, ਉਹਦੇ ਉੱਤੇ ਜਿਹੜੀ ਹੈ ਸਖ਼ਤ ਜਿਹੜੀਆਂ ਨੇ ਟਿੱਪਣੀਆਂ ਆ ਗਈਆਂ ਨੇ। ਤੇ ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਆਪ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਅਸ਼ੋਕ ਮਿੱਤਲ ਦੇ ਨਾਲ ਸੰਬੰਧਤ ਲਵਲੀ ਗਰੁੱਪ ਦੇ ਟਿਕਾਣਿਆਂ ਦੇ ਉੱਤੇ ਈਡੀ ਵੱਲੋਂ ਛਾਪੇਮਾਰੀ ਅੱਜ ਸਵੇਰੇ ਕੀਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦੀ ਦਿੱਲੀ ਦੇ ਟੀਮ ਜਿਹੜੀ ਹੈ ਉਹਦੇ ਵੱਲੋਂ ਅੱਜ ਸਵੇਰੇ ਜਲੰਧਰ ਤੇ ਫਗਵਾੜਾ ਦੇ ਵਿੱਚ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ ਦੇ ਉੱਤੇ ਜਿਹੜੀ ਹੈ ਛਾਪੇਮਾਰੀ ਕੀਤੀ ਹੈ। ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਇਸ ਗਰੁੱਪ ਦੇ ਪ੍ਰਧਾਨ ਨੇ, ਤੇ ਉਨ੍ਹਾਂ ਨੂੰ ਹਾਲ ਹੀ ਦੇ ਵਿੱਚ ਰਾਜ ਸਭਾ ਦੇ ਡਿਪਟੀ ਲੀਡਰ ਦੇ ਜਿਹੜੇ ਅਹੁਦੇ ਦੇ ਉੱਤੇ ਤੈਨਾਤ ਕੀਤਾ ਗਿਆ। ਇਹ ਛਾਪੇਮਾਰੀ ਗਰੁੱਪ ਦੇ ਲਗਭਗ ਸਾਰੇ ਟਿਕਾਣਿਆਂ ਦੇ ਉੱਤੇ ਚੱਲੀ ਹੈ, ਜਿਸ ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜੋ ਜਲੰਧਰ ਫਗਵਾੜਾ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਹੈ, LPU, ਲਵਲੀ ਆਟੋਜ਼, ਲਵਲੀ ਸਵੀਟਸ ਅਤੇ ਲਵਲੀ ਡਿਸਟੈਂਸ ਐਜੂਕੇਸ਼ਨ ਸੈਂਟਰ ਸ਼ਾਮਲ ਨੇ। ਅਸ਼ੋਕ ਮਿੱਤਲ ਦੇ ਭਰਾਵਾਂ ਜਿਹੜੇ ਨੇ ਉਨ੍ਹਾਂ ਦੇ ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ ਸਮੇਤ ਪਰਿਵਾਰ ਦੇ ਵੱਖ ਵੱਖ ਰਿਹਾਇਸ਼ੀ ਸਥਾਨਾਂ ਤੇ ਦਫ਼ਤਰਾਂ ਦੀ ਫਾਰਨ ਐਕਸਚੇਂਜ ਮੈਨੇਜਮੈਂਟ ਐਕਟ ਜਿਹੜਾ FEMA ਫੇਮਾ ਦੀਆਂ ਕਥਿਤ ਉਲੰਘਣਾਵਾਂ ਦੇ ਲਈ ਤਲਾਸ਼ੀ ਜਿਹੜੀ ਹੈ ਲਈ ਜਾ ਰਹੀ ਹੈ। ਮਿੱਤਲ LPU ਜਿਹੜੇ ਨੇ ਦੇ ਸੰਸਥਾਪਕ ਚਾਂਸਲਰ ਵੀ ਹਨ। ED ਦੇ ਅਧਿਕਾਰੀ ਕੇਂਦਰੀ ਬਲਾਂ ਦੇ ਨਾਲ ਦਿੱਲੀ ਤੋਂ ਜਿਹੜਾ ਇੱਥੇ ਪਹੁੰਚੇ ਅਤੇ ਸਾਰੇ ਸਥਾਨਾਂ ਦੇ ਉੱਤੇ ਇੱਕੋ ਸਮੇਂ ਦੇ ਉੱਤੇ ਰੇਡ ਕੀਤੀ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਮਾਨ ਹੋਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਵਿੱਚ ਡਿਪਟੀ ਲੀਡਰ ਅਸ਼ੋਕ ਮਿੱਤਲ ਦੇ ਘਰ ਅਤੇ ਸਰਕਾਰੀ ਦਫ਼ਤਰਾਂ ਦੇ ਉੱਤੇ ਹੋਈ ਛਾਪੇਮਾਰੀ ਚ ਇਸ ਗੱਲ ਦਾ ਸਪਸ਼ਟ ਸੰਕੇਤ ਮਿਲਦਾ ਹੈ ਕਿ ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਜਿਹੜੀ ਸ਼ੁਰੂ ਕਰ ਦਿੱਤੀ ਹੈ। ਮਾਨ ਹੋਣਾ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਛਾਪੇਮਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਭਾਜਪਾ ਨੇ ਪੰਜਾਬ ਦੇ ਵਿੱਚ ਚੋਣ ਬਿਗਲ ਬਚਾ ਦਿੱਤਾ ਹੈ ਤੇ ਇਹ ਮੋਦੀ ਦਾ ਖਾਸ ਅੰਦਾਜ਼ ਕਹਿੰਦੇ ਦੱਸਿਆ। ਹਮ ਵੋ ਪੱਤੇ ਨਹੀਂ ਹੈ ਜੋ ਸ਼ਾਖ ਸੇ ਕਹਿੰਦੇ ਨੇ ਟੂਟ ਕਰ ਗਿਰ ਜਾਏਗੇ, ਆਂਦੀਆਂ ਸੇ ਕਹੋ ਔਕਾਤ ਮੇ ਰਹੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਸ਼ੇਰੋ ਸ਼ਾਇਰੀ ਮਾਨ ਸਾਹਿਬ ਕਰ ਦਿੰਦੇ ਨੇ। ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਮਾਨ ਉਨ੍ਹਾਂ ਨੇ ਮੁੱਦਿਆਂ ਦੇ ਉੱਤੇ ਭਾਜਪਾ ਦੇ ਨਾਲ ਸਿੱਧਾ ਮੱਥਾ ਲਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਜਪਾ ਦੇ ਉੱਤੇ ਲੋਕਾਂ ਨੂੰ ਫਿਰਕੂ ਲੀਹਾਂ ਉੱਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਤੇ ਇਸ ਤੋਂ ਇਲਾਵਾ RDF ਦੇ ਬਕਾਇਆ ਪੈਸਿਆਂ ਜੋ ਹੁਣ ਕੁੱਲ ਜਿਹੜੇ ਨੇ 9,000 ਕਰੋੜ ਰੁਪਏ ਨੇ ਉਹਦੇ ਮੁੱਦੇ ਦੇ ਉੱਤੇ ਵੀ ਉਨ੍ਹਾਂ ਵਾਰ ਵਾਰ ਨਿਸ਼ਾਨਾ ਬਣਿਆ ਤੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦੀ ਆਲੋਚਨਾ ਕੀਤੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਆਸੀ ਬਿਆਨਬਾਜ਼ੀ ਤੇਜ਼ੀ ਦੇ ਨਾਲ ਭਾਜਪਾ ਦੇ ਵਿਰੁੱਧ ਹੋ ਰਹੀ ਹੈ। ਇਸ ਦੇ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਪੰਜਾਬ ਦੇ ਲੋਕ ਆਪ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਇਸ ਦਾ ਭਾਜਪਾ ਨੂੰ ਜਿਹੜਾ ਮੂੰਹ ਤੋੜ ਕਹਿੰਦੇ ਨੇ ਜਵਾਬ ਦੇਣਗੇ। ਦੂਸਰੇ ਪਾਸੇ ਗੱਲ ਕਰੀਏ ਤਾਂ ਆਪਣੀ ਰਾਘਵ ਚੱਡਾ ਸਾਹਿਬ ਦੀ। ਪੰਜਾਬ ਸਰਕਾਰ ਨੇ ਸੰਸਦ ਮੈਂਬਰ ਰਾਘਵ ਚੱਡਾ ਦੀ ਜੈੱਡ ਪਲੱਸ ਸੁਰੱਖਿਆ ਵਾਪਸ ਲੈ ਲਈ ਤੇ ਆਪ ਸਰਕਾਰ ਅਤੇ ਰਾਘਵ ਚੱਡਾ ਦਰਮਿਆਨ ਖਿੱਚੋ ਤਾਣ ਵਧਣ ਤੋਂ ਬਾਅਦ ਇਹ ਜਿਹੜਾ ਫੈਸਲਾ ਲਿਆ ਗਿਆ ਦੱਸਿਆ ਜਾ ਰਿਹਾ। ਤੇ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਜੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਵਾਪਸ ਲਈ ਹੈ ਤੇ ਫੈਸਲਾ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਦੇ ਵਿਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਉਣ ਤੇ ਪਾਰਟੀ ਲੀਡਰਸ਼ਿਪ ਦੇ ਨਾਲ ਹੋਈ ਤਕਰਾਰ ਤੋਂ ਕੁਝ ਦਿਨਾਂ ਬਾਅਦ ਜਿਹੜਾ ਲਿਆ ਗਿਆ। ਪਾਰਟੀ ਨੇ ਚੱਡਾ ਦੀ ਜਗ੍ਹਾ ਹੁਣ ਅਸ਼ੋਕ ਮਿੱਤਲ ਨੂੰ ਨਵਾਂ ਉਪ ਨੇਤਾ ਜਿਹੜਾ ਨਿਯੁਕਤ ਕਰ ਦਿੱਤਾ ਹੈ। ਮੁੱਖ ਮੰਤਰੀ ਮਾਨਹੁਣਾ ਨੇ ਮੰਨਿਆ ਕਿ ਰਾਘਵ ਚੱਡਾ ਪਾਰਟੀ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਸਨ ਤੇ ਸੰਸਦ ਦੇ ਵਿਚ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਕਹਿੰਦੇ ਚੁੱਪ ਰਹਿ ਕੇ ਪਾਰਟੀ ਲਾਈਨ ਤੋਂ ਕਹਿੰਦੇ ਬਾਹਰ ਜਾ ਰਹੇ ਸਨ। ਇਲਜ਼ਾਮਬਾਜ਼ੀ ਜਿਹੜੀ ਕੀਤੀ ਹੈ। ਇਸੇ ਤਰ੍ਹਾਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿਚ ਤਬਦੀਲ ਕਰਨ ਦੀ ਮੰਗ ਉੱਠੀ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿਚ NSA ਦੀ ਜਿਹੜੀ ਮਿਆਦ ਹੈ 22 ਅਪ੍ਰੈਲ ਨੂੰ ਹੋ ਰਹੀ ਹੈ ਖਤਮ ਤੇ ਕਾਨੂੰਨੀ ਲੜਾਈ ਲੜਨ ਦਾ ਦਿੱਤਾ ਉਨ੍ਹਾਂ ਨੇ ਹਵਾਲਾ। ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੇ ਕਾਨੂੰਨੀ ਸਲਾਹਕਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ 22 ਅਪ੍ਰੈਲ ਨੂੰ ਕੌਮੀ ਸੁਰੱਖਿਆ ਐਕਟ NSA ਤਹਿਤ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਸਾਮ ਦੀ ਜਿਹੜੀ ਹੈ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿਚ ਤਬਦੀਲ ਕੀਤਾ ਜਾਵੇ। ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਹਿਰਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਲ ਜਿਹੜਾ ਕਾਨੂੰਨ ਤੋਂ ਭੱਜ ਨਹੀਂ ਰਿਹਾ ਤੇ ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਉਹ ਨਿਰਪੱਖ ਸੁਣਵਾਈ ਦਾ ਹੱਕਦਾਰ ਹੈ। ਅਸੀਂ ਅਦਾਲਤਾਂ ਦੇ ਵਿਚ ਕਾਨੂੰਨੀ ਲੜਾਈ ਲੜਾਂਗੇ। ਇਸੇ ਤਰ੍ਹਾਂ ਖਾਰਾ ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਇਸ ਵੇਲੇ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ, ਇਸ ਦੇ ਲਈ ਅੰਮ੍ਰਿਤਪਾਲ ਨੂੰ ਸੂਬੇ ਦੇ ਵਿਚ ਵਾਪਸ ਲਿਆਉਣਾ ਜਾਣਾ ਚਾਹੀਦਾ ਹੈ। ਪਰ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਇਹ ਗੱਲ ਦਲੀਲ ਦਿੱਤੀ ਹੈ ਕਿ ਭਾਈ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਜੇ ਤੁਸੀਂ ਕਰਦੇ ਹੋ ਸ਼ਿਫਟ ਕਰਦੇ ਹੋ, ਤੇ ਇਸ ਦੇ ਲਈ ਉਸ ਨੂੰ ਕਹਿੰਦੇ ਭਾਈ ਉਥੇ ਡਿਬਰੂਗੜ੍ਹ ਦੇ ਵਿਚ ਹੀ ਰੱਖੋ। ਤੇ ਅਗਲੀ ਖਬਰ ਵੱਲ ਨੂੰ ਵਧੀਏ, ਕਣਕ ਦਾ ਮਾਮਲਾ। ਕਣਕ ਦੀ ਖਰੀਦ ਸ਼ੁਰੂ ਕਰਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ ਰੇਲ ਰੋਕਣ ਦਾ ਐਲਾਨ ਕਰ ਦਿੱਤਾ ਗਿਆ। ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੇ ਉੱਤੇ ਹੋਰ ਫਸਲਾਂ ਦੇ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਕਣਕ ਖਰੀਦ ਸ਼ੁਰੂ ਨਾ ਹੋਣ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ। ਕਿਸਾਨ ਧਿਰਾਂ ਕਣਕ ਦੀ ਜਿਹੜੀ ਹੈ ਹੋ ਰਹੀ ਬੇਕਦਰੀ ਅਤੇ ਲੁੱਟ ਤੋਂ ਕਾਫ਼ੀ ਨਾਰਾਜ਼ ਨੇ। ਇਸ ਦੇ ਵਿਰੋਧ ਦੇ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਤੇ ਕਿਸਾਨ ਮਜ਼ਦੂਰ ਮੋਰਚਿਆਂ ਦੀਆਂ ਕਈ ਜਥੇਬੰਦੀਆਂ ਨੇ ਸਾਂਝੇ ਤੌਰ ਦੇ ਉੱਤੇ ਰੇਲ ਰੋਕੋ ਪ੍ਰੋਗਰਾਮ ਉਲੀਕਣ ਦਾ ਜਿਹੜਾ ਵੱਡਾ ਫੈਸਲਾ ਲੈ ਲਿਆ। ਫੈਸਲੇ ਦੇ ਮੁਤਾਬਕ ਜੇਕਰ ਕਣਕ ਦੇ ਖਰੀਦ ਨਿਯਮਾਂ ਦੇ ਵਿਚ ਢਿੱਲ ਦੇ ਕੇ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ 17 ਅਪ੍ਰੈਲ ਨੂੰ 12 ਵਜੇ ਤੋਂ 3 ਵਜੇ ਤੱਕ ਪੂਰੇ ਪੰਜਾਬ ਦੇ ਵਿਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਏਗਾ ਤੇ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੀ ਇਸ ਫੈਸਲੇ ਦੀ ਹਮਾਇਤ ਜਿਹੜੀ ਹੈ ਕਰ ਦਿੱਤੀ ਹੈ। ਕਹਿੰਦੇ ਨੇ ਕਿ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਝਾਲਰ ਚੁੱਕੇ ਨੇ ਤੇ ਪਰ ਸਰਕਾਰਾਂ ਨੇ ਉਸ ਸਮੇਂ ਵੀ ਕੋਈ ਠੋਸ ਮਦਦ ਕਰਨ ਦੀ ਬਜਾਏ ਸਿਰਫ ਗੋਂਗਲੂਆਂ ਤੋਂ ਕਹਿੰਦੇ ਨੇ ਮਿੱਟੀ ਝਾੜੀ ਹੈ ਤੇ ਹੁਣ ਇਕ ਵਾਰ ਫਿਰ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਜਿਸ ਦੇ ਨਾਲ ਕਣਕ ਦੀ ਗੁਣਵੱਤਾ ਕੁਆਲਿਟੀ ਜਿਹੜੀ ਹੈ ਉਹਦੇ ਉੱਤੇ ਵੀ ਬੁਰਾ ਅਸਰ ਪਿਆ। ਕਿਸਾਨਾਂ ਦੇ ਅਨੁਸਾਰ ਇਸ ਸਥਿਤੀ ਦੇ ਬਾਵਜੂਦ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਦੇ ਲਈ ਗੰਭੀਰ ਦਿਖਾਈ ਦੇ ਰਹੀ ਹੈ। ਦੂਸਰੇ ਪਾਸੇ ਐਕਸਾਈਜ਼ ਪਾਲਿਸੀ, ਅਦਾਲਤੀ ਕਾਰਵਾਈ ਦੀ ਵੀਡੀਓ ਵਾਇਰਲ ਹੋਣ ਦੇ ਉੱਤੇ ਭਖ ਗਿਆ ਵਿਵਾਦ। ਕੇਜਰੀਵਾਲ ਅਤੇ ਹੋਰ ਖਿਲਾਫ਼ ਹਾਈ ਕੋਰਟ ਦੇ ਵਿਚ ਸ਼ਿਕਾਇਤ ਹੋਈ ਹੈ, ਵੀਡੀਓ ਹਟਾਉਣ ਦੇ ਹੁਕਮ ਹੋ ਗਏ ਹੈ। ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਦੇ ਵਿਚ ਅਦਾਲਤ ਦੇ ਅੰਦਰ ਚੱਲੀ ਬਹਿਸ ਹੁਣ ਅਦਾਲਤ ਤੋਂ ਬਾਹਰ ਇਕ ਨਵੇਂ ਕਾਨੂੰਨੀ ਵਿਵਾਦ ਦਾ ਰੂਪ ਧਾਰਨ ਕਰ ਗਈ ਹੈ। ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੱਜ ਨੂੰ ਸੁਣਵਾਈ ਤੋਂ ਲਾਂਭੇ ਹੋਣ ਜਿਹੜੀ ਹੈ ਉਹਦੇ ਲਈ ਦਿੱਤੀਆਂ ਦਲੀਲਾਂ ਦੀ ਵੀਡੀਓ ਜਿਹੜੀ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਤੇ ਆਪ ਆਗੂਆਂ ਸਮੇਤ ਪੱਤਰਕਾਰ ਰਵੀਸ਼ ਕੁਮਾਰ ਖਿਲਾਫ਼ ਹਾਈ ਕੋਰਟ ਦੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੋਸ਼ ਹੈ ਕਿ ਅਦਾਲਤੀ ਕਾਰਵਾਈ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਿਕਾਰਡ ਕਰਕੇ ਸਿਆਸੀ ਲਾਹੇ ਦੇ ਲਈ ਸੋਸ਼ਲ ਮੀਡੀਆ ਦੇ ਉਤੇ ਪ੍ਰਸਾਰਿਤ ਕੀਤਾ ਗਿਆ। ਐਡਵੋਕੇਟ ਭੈਭਵ ਸਿੰਘ ਹੁਣਾਂ ਵੱਲੋਂ ਦਾਇਰ ਸ਼ਿਕਾਇਤ ਦੇ ਵਿਚ 13 ਅਪ੍ਰੈਲ ਦੀ ਸੁਣਵਾਈ ਦਾ ਹਵਾਲਾ ਦਿੱਤਾ ਗਿਆ ਜਿੱਥੇ ਕੇਜਰੀਵਾਲ ਨਿੱਜੀ ਤੌਰ ਦੇ ਉਤੇ ਪੇਸ਼ ਹੋਏ ਨੇ। ਸ਼ਿਕਾਇਤਕਰਤਾ ਜਿਹੜੇ ਨੇ ਉਨ੍ਹਾਂ ਦੇ ਅਨੁਸਾਰ ਅਦਾਲਤੀ ਕਾਰਵਾਈ ਦੀ ਰਿਕਾਰਡਿੰਗ ਕਰਨਾ ਦਿੱਲੀ ਹਾਈ ਕੋਰਟ ਦੇ ਵੀਡੀਓ ਕਾਨਫਰੰਸਿੰਗ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਐਕਸ, ਟਵਿੱਟਰ, ਫੇਸਬੁੱਕ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ਦੇ ਉਤੇ ਕਲਿੱਪਾਂ ਜਿਹੜੇ ਨੇ ਬੇਹੱਦ ਤੇਜ਼ੀ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਜੋ ਕਿ ਨਿਆਂਪਾਲਿਕਾ ਦੇ ਜਿਹੜੇ ਨੇ ਅਕਸ ਨੂੰ ਢਾਹ ਲਾਉਣ ਦੀ ਇਕ ਸੋਚੀ ਸਮਝੀ ਜਿਹੜੀ ਸਾਜਿਸ਼ ਜਾਪਦੀ ਹੈ। ਮਾਮਲੇ ਦੀ ਗੰਭੀਰਤਾ ਨੂੰ ਜਿਹੜਾ ਦੇਖਦਿਆਂ ਹੋਇਆਂ ਕੋਰਟ ਨੇ ਦਿੱਲੀ ਪੁਲਿਸ ਨੂੰ ਹਦਾਇਤ ਦੇ ਦਿੱਤੀ ਹੈ ਕਿ ਇੰਟਰਨੈਟ ਤੋਂ ਇਨ੍ਹਾਂ ਅਣਅਧਿਕਾਰਤ ਵੀਡੀਓਜ਼ ਨੂੰ ਤੁਰੰਤ ਹਟਾਇਆ ਜਾਵੇ ਤੇ ਅਦਾਲਤੀ ਸੂਤਰਾਂ ਦੇ ਅਨੁਸਾਰ ਅਜਿਹੀ ਰਿਕਾਰਡਿੰਗ ਪੂਰੀ ਤਰ੍ਹਾਂ ਵਰਜਿਤ ਹੈ ਤੇ ਅਜਿਹਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਅਮਲ ਦੇ ਵਿਚ ਲਿਆਂਦੀ ਜਾ ਰਹੀ ਹੈ। ਦੂਸਰੇ ਪਾਸੇ ਵੋਮੈਨ ਰਿਜ਼ਰਵੇਸ਼ਨ ਚੱਲ ਰਹੀ ਆ ਜਿਹੜੀ ਉੱਤਰ ਬਨਾਮ ਦੱਖਣ ਦਾ ਭਾਰਤ ਦਾ ਜਿਹੜਾ ਮੁੱਦਾ ਬਣ ਗਿਆ। ਕੇਂਦਰ ਅਤੇ ਵਿਰੋਧੀ ਧਿਰਾਂ ਵਿਚਾਲੇ ਟਕਰਾਅ ਦੇ ਆਸਾਰ ਜਿਹੜੇ ਨੇ ਵੱਧ ਗਏ ਨੇ। ਸੀਮਾਬੰਦੀ ਦੇ ਮੁੱਦੇ ਦੇ ਉੱਤੇ ਘਿਰੀ ਆ ਸਰਕਾਰ ਤੇ ਦੱਖਣੀ ਸੂਬਿਆਂ ਦੀ ਪ੍ਰਤੀਨਿਧਤਾ ਘਟਣ ਦਾ ਖਦਸ਼ਾ ਜਿਹੜਾ ਜਤਾਇਆ। ਲੋਕ ਸਭਾ ਤੇ ਸੂਬਿਆਂ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਦੇ ਵਿਚ ਔਰਤਾਂ ਦੇ ਲਈ 33% ਰਾਖਵਾਂਕਰਨ ਲਾਗੂ ਕਰਨ ਦੇ ਉਦੇਸ਼ ਦੇ ਨਾਲ ਭਲਕੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਸਿਆਸੀ ਮਾਹੌਲ ਜਿਹੜਾ ਗਰਮਾ ਗਿਆ। ਜਿੱਥੇ ਸਰਕਾਰ ਇਸ ਨੂੰ ਇਤਿਹਾਸਕ ਕਦਮ ਦੱਸ ਰਹੀ ਹੈ ਉੱਥੇ ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗਠਜੋੜ ਇਸ ਨੂੰ ਸੀਮਾਬੰਦੀ ਜਿਹੜੀ ਹੈ ਉਹਦੀ ਇਕ ਵੱਡੀ ਸਾਜ਼ਿਸ਼ ਦੇ ਵਜੋਂ ਦੇਖ ਰਿਹਾ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਸ ਬਿੱਲ ਦੀ ਆੜ ਦੇ ਵਿਚ ਉੱਤਰ ਭਾਰਤ ਦੇ ਸੂਬਿਆਂ ਦੀਆਂ ਸੀਟਾਂ ਵਧਾ ਕੇ ਦੱਖਣੀਆਂ ਤੇ ਪੂਰਬੀ ਸੂਬਿਆਂ ਦੇ ਸਿਆਸੀ ਪ੍ਰਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਇਸ ਵਿਸ਼ੇਸ਼ ਸੈਸ਼ਨ ਦੇ ਵਿਚ ਤਿੰਨ ਮੁੱਖ ਬਿੱਲ ਪੇਸ਼ ਕਰੇਗੀ, ਸੰਵਿਧਾਨ 131(b) ਸੋਧ ਬਿੱਲ ਤੇ 226 ਸੀਮਾਬੰਦੀ ਬਿੱਲ 226 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸੰਬੰਧਿਤ ਸੋਧ ਬਿੱਲ ਸਭ ਤੋਂ ਮਹੱਤਵਪੂਰਨ ਪਹਿਲਾ ਬਿੱਲ ਹੈ ਜਿਸਦੇ ਵਿਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਜਿਹੜੀ ਮੌਜੂਦਾ 543 ਤੋਂ ਵਧਾ ਕੇ 850 ਤੱਕ ਕਰਨ ਦੀ ਤਜਵੀਜ਼ ਹੈ। ਸਰਕਾਰ ਦਾ ਤਰਕ ਹੈ ਕਿ ਨਵੀਂ ਮਰਦਮਸ਼ੁਮਾਰੀ ਦੇ ਵਿਚ ਦੇਰੀ ਹੋ ਸਕਦੀ ਹੈ। ਇਸ ਦੇ ਲਈ 211 ਦੇ ਅੰਕੜਿਆਂ ਦੇ ਆਧਾਰ ਦੇ ਉਤੇ ਹੀ ਸੀਮਾਬੰਦੀ ਕਰਕੇ ਮਹਿਲਾ ਰਾਖਵਾਂਕਰਨ ਜਿਹੜਾ 229 ਦੀਆਂ ਚੋਣਾਂ ਤੋਂ ਲਾਗੂ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਸਾਊਦੀ ਅਰਬ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ ਸਾਊਦੀ ਅਰਬ ਨੇ ਜਿਹੜੀ ਆ ਪਾਕਿਸਤਾਨ ਦੇ ਲਈ ਵਾਧੂ 3 ਬਿਲੀਅਨ ਅਮਰੀਕਨ ਡਾਲਰ ਦੀ ਸਹਾਇਤਾ ਦਾ ਐਲਾਨ ਕਰ ਦਿੱਤਾ। ਸਾਊਦੀ ਅਰਬ ਨੇ ਪਾਕਿਸਤਾਨ ਨੂੰ ਵਾਧੂ 3 ਜਿਹੜੇ ਨੇ ਬਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕਰ ਲਿਆ ਤੇ ਇਸ ਦੇ ਨਾਲ ਹੀ ਮੌਜੂਦਾ 5 ਬਿਲੀਅਨ ਅਮਰੀਕਨ ਡਾਲਰ ਦੀ ਸਹੂਲਤ ਨੂੰ ਵੀ 3 ਸਾਲਾਂ ਦੇ ਲਈ ਵਧਾ ਦਿੱਤਾ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦੇ ਦਿੱਤੀ ਹੈ। ਇਹ ਸਹਾਇਤਾ ਅਜਿਹੇ ਨਾਜ਼ੁਕ ਮੋੜ ਦੇ ਉੱਤੇ ਆਈ ਹੈ ਜਦੋਂ ਇਸਲਾਮਾਬਾਦ ਇਸ ਮਹੀਨੇ ਸੰਯੁਕਤ ਅਰਬ ਅਮੀਰਾਤ UAE ਨੂੰ ਜਿਹੜਾ 3.5 ਬਿਲੀਅਨ ਅਮਰੀਕਨ ਡਾਲਰ ਵਾਪਸ ਕਰਨ ਦੀ ਤਿਆਰੀ ਕਰ ਰਿਹਾ ਤੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਤੇ ਦਬਾਅ ਦਾ ਜਿਹੜਾ ਸਾਹਮਣਾ ਕਰ ਰਿਹਾ। ਵਾਸ਼ਿੰਗਟਨ ਦੇ ਵਿਚ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਦੇ ਜਿਹੜੇ ਨੇ ਹਵਾਲੇ ਦੇ ਨਾਲ ਡਾਨ ਅਖਬਾਰ ਜਿਹੜੀ ਆ ਉਹਨੇ ਦਸਿਆ ਕਿ ਸਾਊਦੀ ਅਰਬ ਨੇ ਪਾਕਿਸਤਾਨ ਦੇ ਲਈ ਜਮ੍ਹਾਂ ਰਾਸ਼ੀ ਦੇ ਵਿਚ ਵਾਧੂ 3 ਬਿਲੀਅਨ ਅਮਰੀਕਨ ਡਾਲਰ ਦਾ ਵਾਅਦਾ ਕੀਤਾ ਹੈ ਤੇ ਆਪਣੀ ਮੌਜੂਦਾ 5 ਬਿਲੀਅਨ ਅਮਰੀਕਨ ਡਾਲਰ ਦੀ ਸਹੂਲਤ ਨੂੰ ਹੋਰ 3 ਸਾਲਾਂ ਦੇ ਲਈ ਵਧਾ ਦਿੱਤਾ ਹੈ। ਮੌਜੂਦਾ 5 ਬਿਲੀਅਨ ਡਾਲਰ ਦੀ ਸਾਊਦੀ ਜਮ੍ਹਾਂ ਰਾਸ਼ੀ ਹੁਣ ਪਿਛਲੇ ਸਾਲਾਨਾ ਰੋਲ ਓਵਰ ਪ੍ਰਬੰਧ ਜਿਹੜਾ ਉਹਦੇ ਅਧੀਨ ਨਹੀਂ ਹੋਵੇਗੀ ਤੇ ਇਸ ਦੀ ਬਜਾਏ ਲੰਬੇ ਸਮੇਂ ਲਈ ਵਧਾ ਦਿੱਤੀ ਜਾਵੇਗੀ। ਇਹ ਐਲਾਨ ਅਜਿਹੇ ਸਮੇਂ ਹੋਇਆ ਜਦੋਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ 15 ਅਪ੍ਰੈਲ ਤੋਂ ਸਾਊਦੀ ਅਰਬ, ਕਤਰ ਅਤੇ ਤੁਰਕੀ ਦੇ ਅਧਿਕਾਰਤ ਦੌਰੇ ਕੀਤੇ ਜਾਣ ਦੀ ਉਮੀਦ ਦੱਸੀ ਹੈ। ਜੀਓ ਨਿਊਜ਼ ਨੇ ਦਸਿਆ ਕਿ ਤਾਜ਼ਾ ਸਾਊਦੀ ਸਹਾਇਤਾ ਪਾਕਿਸਤਾਨ ਦੀਆਂ ਬਾਹਰੀ ਵਿੱਤੀ ਲੋੜਾਂ ਦੇ ਲਈ ਇਕ ਨਾਜ਼ੁਕ ਸਮੇਂ ਦੇ ਉੱਤੇ ਆਈ ਹੈ ਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਤੇ ਬਾਹਰੀ ਖਾਤੇ ਨੂੰ ਜਿਹੜਾ ਮਜ਼ਬੂਤ ਕਰਨ ਦੇ ਵਿਚ ਮਦਦ ਕਰੇਗੀ। ਔਰੰਗਜ਼ੇਬ ਨੇ ਇਹ ਵੀ ਗੱਲ ਜਿਹੜੀ ਹੈ ਦੱਸੀ ਹੈ ਵਾਸ਼ਿੰਗਟਨ ਦੇ ਵਿਚ ਵਿਸ਼ਵ ਬੈਂਕ IMF ਸਪਰਿੰਗ ਮੀਟਿੰਗ ਜਿਹੜੀ ਹੈ 226 ਦੇ ਮੌਕੇ ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਹੀ ਹੈ। IMF ਨੇ ਇਹ ਸ਼ਰਤ ਜਿਹੜੀ ਹੈ ਰੱਖੀ ਹੈ ਕਿ ਪਾਕਿਸਤਾਨ ਦੇ 3 ਮੁੱਖ ਦੁਵੱਲੇ ਲੈਣਦਾਰ ਸਾਊਦੀ ਅਰਬ, ਚੀਨ ਅਤੇ UAE ਨੂੰ ਚੱਲ ਰਹੇ 3 ਸਾਲਾਂ ਪ੍ਰੋਗਰਾਮ ਦੇ ਪੂਰਾ ਹੋਣ ਤੱਕ ਦੇਸ਼ ਦੇ ਵਿਚ ਆਪਣੀ ਨਗਦ ਜਮ੍ਹਾਂ ਰਾਸ਼ੀ ਬਰਕਰਾਰ ਰੱਖਣੀ ਚਾਹੀਦੀ ਹੈ ਤੇ ਔਰੰਗਜ਼ੇਬ ਨੇ ਇਹ ਵੀ ਕਿਹਾ ਕਿ ਸਰਕਾਰ IMF ਸਮਰਥਿਤ ਪ੍ਰੋਗਰਾਮ ਦੇ ਤਹਿਤ ਆਪਣੀ ਜਿਹੜੀਆਂ ਆਪਣੀਆਂ ਮਾਰਕੀਟ ਹੈ ਜਿੰਮੇਵਾਰੀਆਂ ਤੇ ਟੀਚਿਆਂ ਦੇ ਅਨੁਸਾਰ ਜਿਹੜਾ ਭੰਡਾਰ ਨੂੰ ਬਣਾਈ ਰੱਖਣ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ ਟਰੰਪ ਦਾ ਤੇ ਪੋਪ ਦਾ ਜਿਹੜਾ ਝਗੜਾ ਚੱਲ ਰਿਹਾ, ਖਿੱਚੋ ਤਾਣ ਚੱਲ ਰਹੀ ਹੈ। ਕਹਿੰਦੇ ਨੇ ਟਰੰਪ ਸਾਹਿਬ ਕਿ ਸਾਨੂੰ ਨਹੀਂ ਚਾਹੀਦਾ ਅਜਿਹਾ ਪੋਪ। ਟਰੰਪ ਨੇ ਮੁੜ ਜਿਹੜਾ ਨਿਸ਼ਾਨਾ ਬਿੰਨਿਆ। ਟਰੰਪ ਅਤੇ ਵੈਟੀਕਨ ਦੇ ਪੋਪ ਜਿਹੜੇ ਨੇ ਲਿਓ ਵਿਚ ਉਹਦੇ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਹੋਰ ਡੂੰਘਾ ਹੋ ਗਿਆ। ਬੁੱਧਵਾਰ ਨੂੰ ਅੱਜ ਟਰੰਪ ਨੇ ਪੋਪ ਦੇ ਉੱਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਜਿਸ ਇਰਾਨ ਨੇ ਪਿਛਲੇ 2 ਮਹੀਨਿਆਂ ਦੇ ਵਿਚ 42,000 ਨਿਰਦੋਸ਼ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ, ਉਸਦੇ ਕੋਲ ਪਰਮਾਣੂ ਹਥਿਆਰ ਹੋਣਾ ਬਿਲਕੁਲ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸੋਸ਼ਲ ਮੀਡੀਆ ਦੇ ਉੱਤੇ ਪੋਪ ਨੂੰ ਦਿੱਤੀ ਨਸੀਹਤ ਹੈ ਟਰੰਪ ਹੋਣਾ ਨੇ ਤੇ ਕਹਿੰਦੇ ਨੇ ਕਿ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਟਰੁੱਥ ਸੋਸ਼ਲ ਤੇ ਲਿਖਿਆ ਕਿ ਕੋਈ ਪੋਪ ਲਿਓ ਨੂੰ ਦੱਸੇਗਾ ਕਿ ਇਰਾਨ ਨੇ ਹਜ਼ਾਰਾਂ ਨਿਹੱਥੇ ਲੋਕਾਂ ਦਾ ਕਤਲ ਕੀਤਾ ਹੈ ਅਜਿਹੀ ਸਥਿਤੀ ਦੇ ਵਿਚ ਇਰਾਨ ਕੋਲ ਪਰਮਾਣੂ ਬੰਬ ਹੋਣਾ ਬਿਲਕੁਲ ਅਸਵੀਕਾਰ ਕਰਨ ਯੋਗ ਹੈ। ਇਹ ਤਲਖੀ ਉਦੋਂ ਜਿਹੜੀ ਵਧੀ ਹੈ ਜਦੋਂ ਟਰੰਪ ਨੂੰ ਭਾਰੀ ਵਿਰੋਧ ਕਰਨ ਕਾਰਨ ਜਿਹੜਾ ਆਪਣੀ ਇੱਕ AI ਦੇ ਨਾਲ ਬਣੀ ਤਸਵੀਰ ਹਟਾਉਣੀ ਪਈ ਹੈ, ਜਿਸ ਦੇ ਵਿਚ ਉਨ੍ਹਾਂ ਨੂੰ ਪੌਪ ਦੇ ਪਹਿਰਾਵੇ ਦੇ ਵਿਚ ਦਿਖਾਇਆ ਗਿਆ ਸੀ। ਇਸ ਤਸਵੀਰ ਦੇ ਵਿਚ ਟਰੰਪ ਨੂੰ ਇੰਜ ਦਿਖਾਇਆ ਗਿਆ ਕਿ ਜਿਵੇਂ ਉਹ ਸਵਰਗ ਤੋਂ ਉਤਰੇ ਹੋਣ ਅਤੇ ਇਕ ਬਿਮਾਰ ਵਿਅਕਤੀ ਨੂੰ ਠੀਕ ਕਰ ਰਹੇ ਹੋਣ। ਪੋਪ ਲੀਓ ਨੇ ਜਿਹੜਾ ਹਾਲ ਹੀ ਦੇ ਵਿਚ ਵੈਟੀਕਨ ਸਿਟੀ ਦੇ ਵਿਚ ਪ੍ਰਾਰਥਨਾ ਦੇ ਦੌਰਾਨ ਕਿਹਾ ਸੀ ਕਿ ਇਰਾਨ ਯੁੱਧ ਦੇ ਆਲੇ ਦੁਆਲੇ ਸਰਵ ਸ਼ਕਤੀਮਾਨ ਹੋਣ ਦਾ ਜਿਹੜਾ ਭਰਮ ਹੈ ਫੈਲਿਆ ਹੋਇਆ ਤੇ ਹੁਣ ਯੁੱਧ ਜਿਹੜਾ ਬੰਦ ਹੋਣਾ ਚਾਹੀਦਾ। ਇਸ ਦੇ ਜਵਾਬ ਦੇ ਵਿਚ ਟਰੰਪ ਨੇ ਪੋਪ ਨੂੰ ਅਪਰਾਧ ਪ੍ਰਤੀ ਨਰਮ ਤੇ ਵਿਦੇਸ਼ ਨੀਤੀ ਲਈ ਬੁਰਾ ਦਸਿਆ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਅਜਿਹਾ ਪੌਪ ਨਹੀਂ ਚਾਹੀਦਾ ਜੋ ਇਰਾਨ ਦੇ ਪਰਮਾਣੂ ਹਥਿਆਰਾਂ ਨੂੰ ਸਹੀ ਸਮਝਦਾ ਹੋਵੇ। ਭਾਈ ਜਦੋਂ ਉਥੋਂ ਤਾਰਾਂ ਹਿਲੀਆਂ ਨਾ ਤੇ ਤੇਰੀ ਕੁਰਸੀ ਵੀ ਹਿੱਲ ਜਾਣੀ ਹੈ। ਤੇ ਅਮਰੀਕੀ ਉਪ ਰਾਸ਼ਟਰਪਤੀ JD Vance ਜੋ ਕਿ ਖੁਦ ਇਕ ਕੈਥੋਲਿਕ ਨੇ, ਉਨ੍ਹਾਂ ਨੇ ਵੀ ਟਰੰਪ ਦਾ ਪੱਖ ਜਿਹੜਾ ਪੂਰਿਆ। ਉਨ੍ਹਾਂ ਨੇ ਇਕ ਇੰਟਰਵਿਊ ਦੇ ਵਿਚ ਕਿਹਾ ਕਿ ਵੈਟੀਕਨ ਦੇ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਆਪਣੇ ਆਪ ਨੂੰ ਸਿਰਫ਼ ਨੈਤਿਕਤਾ ਅਤੇ ਚਰਚ ਦੇ ਮਾਮਲਿਆਂ ਤੱਕ ਸੀਮਤ ਰੱਖੇ ਤੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੇਸ਼ ਦੀ ਜਨਤਕ ਜਿਹੜੀ ਨੀਤੀ ਹੈ ਤੈਅ ਕਰਨ ਦੇਵੇ। ਦੂਜੇ ਪਾਸੇ ਪੋਪ ਲੀਓ ਨੇ ਵੀ ਦਲੇਰੀ ਦੇ ਨਾਲ ਕਹਿ ਦਿੱਤਾ ਕਿ ਉਹ ਟਰੰਪ ਪ੍ਰਸ਼ਾਸਨ ਤੋਂ ਡਰਦੇ ਨਹੀਂ ਨੇ ਤੇ ਸ਼ਾਂਤੀ ਦੇ ਲਈ ਬੋਲਣਾ ਜਾਰੀ ਰੱਖਣਗੇ। ਹੋਰਮੁਜ ਸੰਕਟ ਦੇ ਨਾਲ ਤੇਲ ਤੋਂ ਬਾਅਦ ਹੁਣ ਭੋਜਨ ਦੇ ਉਤੇ ਅਸਰ ਜਿਹੜਾ ਵਧਣ ਲੱਗ ਪਿਆ। ਗਲੋਬਲ ਫੂਡ ਸਿਸਟਮ ਦੇ ਉਤੇ ਮੰਡਰਾਇਆ ਖਤਰਾ। ਵਿਸ਼ਵ ਵਿਆਪੀ ਖੁਰਾਕ ਸੁਰੱਖਿਆ ਦੇ ਉਤੇ ਗੰਭੀਰ ਖਤਰਾ ਪੈਦਾ ਕਰ ਦਿੱਤਾ ਗਿਆ। ਖੁਰਾਕ ਅਤੇ ਖੇਤੀਬਾੜੀ ਸੰਗਠਨ ਜਿਹੜਾ FAO ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਇਹ ਸਥਿਤੀ ਲੰਬੀ ਖਿੱਚੀ ਜਾਂਦੀ ਹੈ ਤਾਂ ਦੁਨੀਆ ਜਿਹੜੀ ਹੈ ਫੂਡ ਕੈਸਾਟ੍ਰੋਫੀ ਦੇ ਵਿਚ ਜਿਹੜੀ ਹੈ ਜਾਣੀ ਕਿ ਸੰਕਟ ਦੇ ਵਿਚ ਜਿਹੜੀ ਹੈ ਫਸੇਗੀ। ਖੁਰਾਕੀ ਤਬਾਹੀ ਜਿਹੜੀ ਮਚੇਗੀ ਤੇ ਉਹ ਜਿਹੜਾ ਵੱਧ ਜਾਵੇਗਾ ਮਾਹੌਲ। ਤੇ ਫਿਲਹਾਲ ਬਾਜ਼ਾਰ ਦੇ ਵਿਚ ਸਥਿਰਤਾ ਇਸ ਜਿਹੜਾ ਲਈ ਬਣੀ ਹੋਈ ਹੈ ਕਿਉਂਕਿ ਲੋੜੀਂਦੇ ਭੰਡਾਰ ਮੌਜੂਦ ਨੇ, ਪਰ ਊਰਜਾ ਤੇ ਖਾਦ ਦੀ ਸਪਲਾਈ ਦੇ ਵਿਚ ਜਾਰੀ ਰੁਕਾਵਟਾਂ ਆਉਣ ਵਾਲੇ ਸਮੇਂ ਚ ਖਾਣ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਨੂੰ ਤੇਜ਼ੀ ਦੇ ਨਾਲ ਵਧਾ ਜਿਹੜੀਆਂ ਸਕਦੀਆਂ ਨੇ। FAO ਦੇ ਜਿਹੜੇ ਮੁੱਖ ਅਰਥ ਸ਼ਾਸਤਰੀ ਤੇ ਮੈਕਸੀਮੋ ਟੋਰੇਰੋ ਦਾ ਜਿਹੜਾ ਕਹਿਣਾ, ਇਸ ਸਮੇਂ ਖਾਣ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਦੇ ਵਿਚ ਵਾਧਾ ਨਹੀਂ ਹੋਇਆ ਕਿਉਂਕਿ ਪਿਛਲੇ ਚੰਗੇ ਉਤਪਾਦਨ ਤੇ ਸਟਾਕ ਦੀ ਜਿਹੜੀ ਆ ਉਪਲਬਧਤਾ ਹੈ ਉਹਨੇ ਇਸ ਝਟਕੇ ਨੂੰ ਸੰਭਾਲ ਕੇ ਰੱਖਿਆ ਹੋਇਆ। ਹਾਲਾਂਕਿ ਉਨ੍ਹਾਂ ਨੇ ਖਬਰਦਾਰ ਵੀ ਕੀਤਾ ਕਿ ਜੇਕਰ ਹੋਰਮੁਜ਼ ਵਿਚ ਜਿਹੜਾ ਜਹਾਜ਼ਾਂ ਦੀ ਆਵਾਜਾਈ ਜਲਦੀ ਬਹਾਲ ਨਹੀਂ ਹੁੰਦੀ ਤਾਂ 2026 ਦੇ ਅੰਤ ਤੋਂ ਲੈ ਕੇ 2027 ਤੱਕ ਇਸ ਦਾ ਅਸਰ ਵਿਸ਼ਵ ਬਾਜ਼ਾਰਾਂ ਦੇ ਵਿਚ ਸਪਸ਼ਟ ਤੌਰ ਦੇ ਉਤੇ ਦਿਖਾਈ ਦੇਣ ਲੱਗ ਪਏਗਾ, ਕੀਮਤਾਂ ਦੇ ਵਿਚ ਉਛਾਲ ਆ ਜਾਵੇਗਾ। FAO ਦੇ ਅਨੁਸਾਰ ਦੁਨੀਆਂ ਦੇ 20-45% ਦੀ ਜਿਹੜੀ ਖਾਦ ਹੈ, ਪਸ਼ੂ ਚਾਰਾ ਤੇ ਰਸਾਇਣਾਂ ਵਰਗੇ ਮਹੱਤਵਪੂਰਨ ਖੇਤੀਬਾੜੀ ਉਤਪਾਦ ਇਸੇ ਹੋਰਮੁਜ਼ ਦੇ ਵਿਚੋਂ ਦੀ ਗੁਜ਼ਰਦੇ ਹੈ। ਅਜਿਹੇ ਵਿਚ ਜਿਹੜਾ ਇੱਥੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਸਿੱਧੇ ਤੌਰ ਦੇ ਉਤੇ ਖੇਤੀ ਉਤਪਾਦਨ ਤੇ ਖੁਰਾਕੀ ਵਸਤੂਆਂ ਦੀ ਜਿਹੜੀ ਹੈ ਸਪਲਾਈ ਦੇ ਉਤੇ ਅਸਰ ਪਾਉਂਦੀ ਹੈ। ਦੁਨੀਆਂ ਦਾ ਲਗਭਗ ਅੱਧਾ ਯੂਰੀਆ ਐਕਸਪੋਰਟ ਜਿਹੜਾ ਖਾੜੀ ਦੇਸ਼ਾਂ ਤੋਂ ਇਸੇ ਰਸਤੇ ਦੇ ਰਾਹੀਂ ਹੁੰਦਾ ਹੈ ਤੇ ਕੁਦਰਤੀ ਗੈਸ ਦੀ ਸਪਲਾਈ ਦੇ ਵਿਚ ਰੁਕਾਵਟ ਤੇ ਸ਼ਿਪਿੰਗ ਸੰਕਟ ਕਾਰਨ ਕਈ ਜਿਹੜੇ ਖਾਦ ਪਲਾਂਟਾਂ ਦੇ ਉਤੇ ਉਤਪਾਦਨ ਜਿਹੜਾ ਘਟਾ ਦਿੱਤਾ ਗਿਆ। ਇਸ ਦਾ ਸਿੱਧਾ ਅਸਰ ਕਿਸਾਨਾਂ ਦੇ ਉਤੇ ਪਏਗਾ, ਜਿਨ੍ਹਾਂ ਨੂੰ ਜਾਂ ਤਾਂ ਘੱਟ ਖਾਦ ਦੇ ਨਾਲ ਖੇਤੀ ਕਰਨੀ ਪਏਗੀ ਜਾਂ ਵਧੀ ਹੋਈ ਲਾਗਤ ਦੇ ਨਾਲ ਉਤਪਾਦਨ ਕਰਨਾ ਪਵੇਗਾ, ਜਿਸ ਦੇ ਨਾਲ ਅੰਤ ਦੇ ਵਿਚ ਅਨਾਜ ਦੀਆਂ ਕੀਮਤਾਂ ਵਧਣਗੀਆਂ। ਇਰਾਨ, ਅਮਰੀਕਾ ਤੇ ਇਜ਼ਰਾਈਲ ਵਿਚਕਾਰ ਤਣਾਅ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਿਚ ਭਾਰੀ ਉਛਾਲ ਦੇਖਿਆ ਗਿਆ। ਊਰਜਾ ਜਿਹੜੀ ਹੈ ਮਹਿੰਗੀ ਹੋਣ ਦੇ ਕਾਰਨ ਆਵਾਜਾਈ, ਸਿੰਚਾਈ ਅਤੇ ਉਤਪਾਦਨ ਦੀ ਲਾਗਤ ਵੱਧ ਰਹੀ ਹੈ, ਜਿਸਦਾ ਸਿੱਧਾ ਅਸਰ ਖਾਣ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਦੇ ਉਤੇ ਪੈ ਰਿਹਾ। ਇਸ ਤਰ੍ਹਾਂ ਊਰਜਾ ਸੰਕਟ ਹੌਲੀ ਹੌਲੀ ਖੁਰਾਕੀ ਮਹਿੰਗਾਈ ਦੇ ਵਿਚ ਬਦਲਦਾ ਦਿਖਾਈ ਦੇ ਰਿਹਾ। ਟੋਰੇਰੋ ਨੇ ਜਿਹੜਾ ਕਿਹਾ, ਸਪਸ਼ਟ ਕੀਤਾ ਕਿ ਸਿਰਫ ਜੰਗਬੰਦੀ ਕਾਫੀ ਨਹੀਂ ਹੈ, ਸਗੋਂ ਸਮੁੰਦਰੀ ਆਵਾਜਾਈ ਨੂੰ ਆਮ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਹੋਰਮੁਜ਼ ਦੇ ਰਾਹੀਂ ਜਹਾਜ਼ਾਂ ਦੀ ਆਵਾਜਾਈ ਜਲਦੀ ਸ਼ੁਰੂ ਨਹੀਂ ਹੋਈ ਤਾਂ ਗਲੋਬਲ ਸਪਲਾਈ ਚੇਨ ਦੇ ਉਤੇ ਦਬਾਅ ਹੋਰ ਵਧੇਗਾ ਤੇ ਸੰਕਟ ਡੂੰਘਾ ਹੋ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਮਾਂ ਤੇਜ਼ੀ ਦੇ ਨਾਲ ਨਿਕਲ ਰਿਹਾ। FAO ਮੁਤਾਬਕ ਇਸ ਸੰਕਟ ਦਾ ਸਭ ਤੋਂ ਵੱਧ ਅਸਰ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਦੇ ਉਤੇ ਪਵੇਗਾ। ਇਨ੍ਹਾਂ ਦੇਸ਼ਾਂ ਦੀ ਖੇਤੀ ਪ੍ਰਣਾਲੀ ਸਮੇਂ ਸਿਰ ਇਨਪੁੱਟਸ ਜਿਹੜੀ ਹੈ ਉਤੇ ਨਿਰਭਰ ਹੁੰਦੀ ਹੈ ਤੇ ਦੇਰੀ ਹੋਣ ਦੇ ਉਤੇ ਉਤਪਾਦਨ ਤੁਰੰਤ ਪ੍ਰਭਾਵਿਤ ਹੁੰਦਾ ਹੈ। ਇਸ ਦੇ ਨਾਲ ਖੁਰਾਕੀ ਮਹਿੰਗਾਈ, ਭੁੱਖਮਰੀ ਅਤੇ ਆਰਥਿਕ ਅਸਥਿਰਤਾ ਦਾ ਜਿਹੜਾ ਖਤਰਾ ਤੇਜ਼ੀ ਦੇ ਨਾਲ ਵੱਧ ਸਕਦਾ ਹੈ। ਆਸਟ੍ਰੇਲੀਆ ਦੀ ਗੱਲ ਕਰੀਏ ਤੇ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਸਿਆਸਤ ਜਿਹੜੀ ਗਰਮਾ ਗਈ ਹੈ। ਆਸਟ੍ਰੇਲੀਆ ਦੇ ਵਿਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇਕ ਨਵਾਂ ਵਿਵਾਦ ਸਾਹਮਣੇ ਆ ਗਿਆ। ਵਿਰੋਧੀ ਧਿਰ ਲਿਬਰਲ ਜਿਹੜੇ ਨੇ ਪਾਰਟੀ ਦੇ ਆਗੂ ਐਗਸ ਟੇਲਰ ਨੇ ਕਿਹਾ ਕਿ ਇਕ ਅਜਿਹੀ ਯੋਜਨਾ ਪੇਸ਼ ਕੀਤੀ ਹੈ ਜਿਸ ਦੇ ਤਹਿਤ ਉਨ੍ਹਾਂ ਵਿਅਕਤੀ ਜਿਹੜੇ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਕੱਢਿਆ ਜਾ ਸਕਦਾ ਜੋ ਆਸਟ੍ਰੇਲੀਆਈ ਕਦਰਾਂ ਕੀਮਤਾਂ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਕਰਦੇ ਨੇ। ਇਸ ਦੇ ਨਾਲ ਹੀ ਸ਼ਰਨਾਰਥੀਆਂ ਦੇ ਲਈ ਸਖ਼ਤ ਨਿਯਮ ਲਾਗੂ ਕਰਨ ਅਤੇ ਵੀਜ਼ਾ ਅਪਲਾਈ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰਨ ਦੀ ਤਜਵੀਜ਼ ਵੀ ਰੱਖੀ ਗਈ ਹੈ, ਜਿਵੇਂ ਅਮਰੀਕਾ ਨੇ ਕੀਤਾ। ਵਿਰੋਧੀ ਪਾਰਟੀ ਦੇ ਇਸ ਕਦਮ ਨੂੰ ਜਿਹੜਾ ਆਪਣਾ ਵੋਟ ਬੈਂਕ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ, ਖਾਸ ਕਰਕੇ ਉਨ੍ਹਾਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਹੁਣ ਪੌਲਿਨ ਹੈਨਸਨ ਦੀ ਜਿਹੜੀ ਅਗਵਾਈ ਵਾਲੀ ਵਨ ਨੈਸ਼ਨ ਜਿਹੜੀ ਪਾਰਟੀ ਹੈ ਵੱਲ ਜਾ ਰਹੇ ਨੇ, ਜੋ ਕਿ ਪ੍ਰਵਾਸ ਦੇ ਵਿਰੁੱਧ ਆਪਣੇ ਸਖ਼ਤ ਰੁੱਖ ਦੇ ਲਈ ਜਾਣੀ ਜਾਂਦੀ ਹੈ। ਆਸਟ੍ਰੇਲੀਆ ਦੇ ਲੋਕਾਂ ਦੇ ਵਿਚ ਇਸ ਮੁੱਦੇ ਦੇ ਉੱਤੇ ਵੱਖੋ ਵੱਖਰੇ ਵਿਚਾਰ ਨੇ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਦੇਸ਼ ਦੀ ਸੁਰੱਖਿਆ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਦੀ ਰਾਖੀ ਲਈ ਜ਼ਰੂਰੀ ਹੈ। ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਨੀਤੀਆਂ ਪ੍ਰਵਾਸੀਆਂ ਦੇ ਨਾਲ ਵਿਤਕਰਾ ਕਰਦੀਆਂ ਨੇ ਅਤੇ ਉਨ੍ਹਾਂ ਦੇ ਪ੍ਰਤੀ ਅਣਮਨੁੱਖੀ ਰਵੱਈਏ ਨੂੰ ਦਰਸਾਉਂਦੀਆਂ ਨੇ। ਇਸ ਦੇ ਨਾਲ ਆਸਟ੍ਰੇਲੀਆ ਦੀ ਬਹੁਤ ਸਭਿਆਚਾਰਕ ਪਛਾਣ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਮੀਗ੍ਰੇਸ਼ਨ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਹਰ ਸਾਲ ਤਕਰੀਬਨ 1.5 ਲੱਖ ਤੋਂ 2 ਲੱਖ ਲੋਕਾਂ ਨੂੰ ਪੱਕੇ ਤੌਰ ਦੇ ਉੱਤੇ ਰਹਿਣ ਦੀ ਇਜਾਜ਼ਤ ਜਿਹੜੀ ਹੈ ਸਥਾਈ ਨਿਵਾਸ ਦਿੰਦਾ ਹੈ ਤੇ ਸਾਲ 2023-24 ਦੇ ਲਈ ਇਹ ਗਿਣਤੀ ਲਗਭਗ 1,90,000 ਦੇ ਕਰੀਬ ਨਿਰਧਾਰਿਤ ਕੀਤੀ ਗਈ ਸੀ। ਇਸ ਤੋਂ ਇਲਾਵਾ ਦੇਸ਼ ਦੇ ਵਿਚ ਲੱਖਾਂ ਦੀ ਗਿਣਤੀ ਦੇ ਵਿਚ ਅਜਿਹੇ ਲੋਕ ਵੀ ਰਹਿ ਰਹੇ ਨੇ ਜੋ ਅਸਥਾਈ ਵੀਜ਼ੇ ਦੇ ਉੱਤੇ ਆਏ ਨੇ, ਜਿਨ੍ਹਾਂ ਦੇ ਵਿਚ ਜ਼ਿਆਦਾਤਰ ਵਿਦਿਆਰਥੀ ਤੇ ਕੰਮ ਕਰਨ ਵਾਲੇ ਵਰਕਰ ਸ਼ਾਮਲ ਦੱਸੇ ਗਏ ਨੇ। ਭਾਰਤ ਦੇ ਨਾਲ ਜਿਹੜਾ ਚਾਈਨਾ ਦਾ ਵਿਵਾਦ ਚੱਲਿਆ, ਉਹਦੇ ਸੰਬੰਧ ਦੀ ਵਿਚ ਜਿਹੜਾ ਨੀਤੀ ਦੇ ਵਿਚ ਕੋਈ ਤਬਦੀਲੀ ਨਹੀਂ ਹੈ, ਚਾਈਨਾ ਨੇ ਬਿਆਨ ਦਿੱਤਾ। ਅਰੁਣਾਚਲ ਪ੍ਰਦੇਸ਼ ਦੇ ਵੱਖ ਵੱਖ ਖੇਤਰਾਂ ਦੇ ਲਈ ਨਵੇਂ ਨਾਂ ਜਾਰੀ ਕਰਨ ਦੇ ਕਦਮ ਦਾ ਬਚਾਅ ਕੀਤਾ। ਚੀਨ ਨੇ ਅੱਜ ਕਿਹਾ ਕਿ ਭਾਰਤ ਦੇ ਨਾਲ ਸੰਬੰਧ ਸੁਧਾਰਨ ਦੀ ਉਸ ਦੀ ਨੀਤੀ ਜਿਹੜੀ ਹੈ ਉਹਦੇ ਵਿਚ ਕੋਈ ਤਬਦੀਲੀ ਨਹੀਂ ਆਈ। ਇਸ ਦੇ ਨਾਲ ਹੀ ਉਸਨੇ ਅਰੁਣਾਚਲ ਪ੍ਰਦੇਸ਼ ਦੇ ਵੱਖ ਵੱਖ ਖੇਤਰਾਂ ਦੇ ਲਈ ਨਵੇਂ ਨਾਂ ਜਾਰੀ ਕਰਨ ਦੇ ਆਪਣੇ ਕਦਮ ਨੂੰ ਸਹੀ ਵੀ ਠਹਿਰਾਇਆ ਤੇ ਭਾਰਤ ਨੇ ਲੰਘੇ ਐਤਵਾਰ ਭਾਰਤੀ ਖੇਤਰ ਨੂੰ ਕਾਲਪਨਿਕ ਨਾਂ ਦੇਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਭਾਰਤ ਨੇ ਸਪਸ਼ਟ ਕੀਤਾ ਸੀ ਕਿ ਬੇਬੁਨਿਆਦ ਬਿਰਤਾਂਤ ਜਿਹੜਾ ਸਿਰਜਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਅਟੱਲ ਹਕੀਕਤ ਨੂੰ ਨਹੀਂ ਬਦਲ ਸਕਦੀਆਂ ਨੇ, ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਲੀਹੋਂ ਲਾ ਸਕਦੀਆਂ ਨੇ। ਭਾਰਤ ਦੀਆਂ ਟਿੱਪਣੀਆਂ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗਾਓ ਜਾਕੁਨ ਨੇ ਮੀਡੀਆ ਬਰੀਫਿੰਗ ਦੇ ਵਿਚ ਕਿਹਾ ਕਿ ਜਾਂਗ ਨਾਨ ਚੀਨ ਦਾ ਜਿਹੜਾ ਖੇਤਰ ਹੈ ਤੇ ਚੀਨ ਨੇ ਕਦੇ ਵੀ ਅਖੌਤੀ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ ਹੈ।

ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਈਰਾਨ ਕਦੇ ਵੀ ਜੰਗ ਜਾਂ ਅਸਥਿਰਤਾ ਦਾ ਜਿਹੜਾ ਪੱਧਰ ਨਹੀਂ ਜਿਹੜਾ ਰਿਹਾ ਹੈ ਤੇ ਉਹ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਚਾਹੁੰਦਾ ਹੈ, ਪਰ ਦੇਸ਼ ਪ੍ਰਭੂ ਸੱਤਾ ਦੇ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਕਹਿੰਦਾ ਕਿ ਸਾਡੇ ਪੱਲੇ ਕੁਝ ਪਾਉਂਗੇ ਤਾਂ ਸਮਝੌਤਾ ਹੋ ਸਕਦਾ ਹੈ। ਇਸੇ ਤਰ੍ਹਾਂ ਤਣਾਅ ਨੂੰ ਘੱਟ ਕਰਨ ਦੇ ਲਈ 11 ਅਪ੍ਰੈਲ ਨੂੰ ਪਾਕਿਸਤਾਨ ਦੇ ਇਸਲਾਮਾਬਾਦ ਦੇ ਵਿਚ ਈਰਾਨ ਤੇ ਅਮਰੀਕਾ ਵਿਚਕਾਰ ਉੱਚ ਪੱਧਰੀ ਗੱਲਬਾਤ ਹੋਈ ਸੀ ਤੇ ਇਸ ਬੈਠਕ ਦੇ ਵਿਚ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਸ ਅਤੇ ਈਰਾਨੀ ਸੰਸਦ ਦੇ ਸਪੀਕਰ ਗਲੀ ਬਾਫ ਸ਼ਾਮਲ ਹੋਏ ਸਨ ਤੇ ਕਈ ਦੌਰ ਦੀ ਚਰਚਾ ਦੇ ਬਾਵਜੂਦ ਦੋਵੇਂ ਪੱਖ ਕਿਸੇ ਠੋਸ ਸਮਝੌਤੇ ਉਤੇ ਨਹੀਂ ਪਹੁੰਚ ਸਕੇ ਤੇ ਅਹਿਮ ਮੁੱਦਿਆਂ ਦੇ ਉਤੇ ਮਤਭੇਦ ਬਰਕਰਾਰ ਨੇ। ਦੂਸਰੇ ਪਾਸੇ ਜੰਗ ਖਤਮ ਕਰਨ ਵੱਲ ਵੱਡਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਈਰਾਨ ਦਾ ਯੂਰੇਨੀਅਮ ਸੰਭਾਲਣ ਦੇ ਲਈ ਰਾਜ਼ੀ ਹੋ ਗਿਆ ਰੂਸ, ਕਹਿੰਦਾ ਭਾਈ ਸਾਨੂੰ ਦਿਓ ਅਸੀਂ ਸੰਭਾਲ ਕਰਾਂਗੇ, ਫਿਕਰ ਨਾ ਕਰੋ। ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਬੁੱਧਵਾਰ ਅੱਜ ਬਿਆਨ ਦਿੱਤਾ, ਬੀਜਿੰਗ ਦੇ ਵਿਚ ਇਕ ਵਾਰ ਫਿਰ ਪੁਸ਼ਟੀ ਕੀਤੀ ਕਿ ਰੂਸ ਈਰਾਨ ਵਿਚ ਮੌਜੂਦ ਐਨਰਿਚਡ ਜਿਹੜਾ ਹੈ ਯੂਰੇਨੀਅਮ ਦੀ ਸਮੱਸਿਆ ਨੂੰ ਹੱਲ ਕਰਨ ਦੇ ਵਿਚ ਮਦਦ ਦੇ ਲਈ ਤਿਆਰ ਹੈ। ਲਾਵਰੋਵ ਦੇ ਮੁਤਾਬਕ ਮਾਸਕੋ ਈਰਾਨ ਤੋਂ ਯੂਰੇਨੀਅਮ ਦਾ ਭੰਡਾਰ ਜਿਹੜਾ ਆਪਣੇ ਕੋਲ ਲੈਣ ਦੇ ਲਈ ਰਾਜ਼ੀ ਹੈ। ਲਾਵਰੋਵ ਨੇ ਪੱਤਰਕਾਰਾਂ ਨੂੰ ਦਸਿਆ ਕਿ ਰੂਸ ਈਰਾਨ ਦੇ ਐਨ ਰਿਚਡ ਯੂਰੇਨੀਅਮ ਨੂੰ ਫਿਊਲ ਗ੍ਰੇਡ ਦੇ ਵਿਚ ਬਦਲਣ ਦੇ ਵਿਚ ਮਦਦ ਕਰ ਸਕਦਾ ਜਾਂ ਇਸਦੀ ਇਕ ਨਿਸ਼ਚਿਤ ਜਿਹੜੀ ਹੈ ਮਾਤਰਾ ਨੂੰ ਸੁਰੱਖਿਅਤ ਭੰਡਾਰਨ ਦੇ ਲਈ ਰੂਸ ਲਿਆ ਸਕਦਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਇਹ ਜਿਹੜੀ ਪ੍ਰਕਿਰਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਈਰਾਨ ਨੂੰ ਮਨਜ਼ੂਰ ਜਿਹੜੀ ਹੋਵੇ, ਉਹਦੀ ਨਾ ਮਨਜ਼ੂਰੀ ਨਹੀਂ ਤਾਂ ਨਹੀਂ ਹੋ ਸਕੇਗੀ। ਉਸਦੇ ਸ਼ਾਂਤੀਪੂਰਨ ਉਦੇਸ਼ਾਂ ਦੇ ਲਈ ਯੂਰੇਨੀਅਮ ਐਨਰਿਚਮੈਂਟ ਜਿਹੜੀ ਹੈ ਉਹਦੇ ਅਧਿਕਾਰ ਦੀ ਉਲੰਘਣਾ ਨਾ ਕਰਦੀ ਹੋਵੇ। ਰੂਸ 2015 ਦੇ ਪਰਮਾਣੂ ਸਮਝੌਤਾ ਜਿਹੜਾ ਦਾ ਹਿੱਸਾ ਸੀ ਤੇ ਉਸ ਸਮੇਂ ਵੀ ਰੂਸ ਨੇ ਈਰਾਨ ਤੋਂ ਵੱਡੀ ਜਿਹੜੀ ਮਾਤਰਾ ਦੇ ਵਿਚ ਯੂਰੇਨੀਅਮ ਹਟਾਇਆ ਸੀ ਜਦੋਂ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਅਮਰੀਕਾ ਇਸ ਸਮਝੌਤੇ ਤੋਂ ਪਿੱਛੇ ਹਟ ਗਿਆ ਸੀ ਤਾਂ ਰੂਸ ਨੇ ਈਰਾਨ ਦਾ ਸਿਆਸੀ ਸਮਰਥਨ ਕੀਤਾ ਸੀ। ਮੌਜੂਦਾ ਸਮੇਂ ਦੇ ਵਿਚ ਜਦੋਂ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਵਧਿਆ ਹੋਇਆ ਤੇ ਰਾਸ਼ਟਰਪਤੀ ਟਰੰਪ ਈਰਾਨ ਦੇ ਖਿਲਾਫ਼ ਸਖ਼ਤ ਜਿਹੜੀ ਹੈ ਨਾਕਾਬੰਦੀ ਕਰ ਰਹੇ ਨੇ ਤੇ ਰੂਸ ਦੀ ਜਿਹੜੀ ਹੈ ਇਹ ਪੇਸ਼ਕਸ਼ ਜੰਗ ਦੇ ਖਤਰੇ ਨੂੰ ਟਾਲਣ ਦੀ ਇਕ ਕੋਸ਼ਿਸ਼ ਮੰਨੀ ਜਾ ਰਹੀ ਹੈ। ਤੁਰਕੀ ਦੇ ਵਿਚ ਆਖਰੀ ਖ਼ਬਰ ਹੈ ਕਿ ਤੁਰਕੀ ਦੇ ਹਾਈ ਸਕੂਲ ਦੇ ਵਿਚ ਗੋਲੀ ਚੱਲੀ ਹੈ ਤੇ 16 ਫੱਟੜ ਹੋਏ ਨੇ। ਤੁਰਕੀ ਦੇ ਸਾਨਲੀ ਉਰਫਾ ਸੂਬੇ ਦੇ ਹਾਈ ਸਕੂਲ ਦੇ ਵਿਚ ਅੱਜ ਇਕ ਸਾਬਕਾ ਵਿਦਿਆਰਥੀ ਨੇ ਗੋਲੀਬਾਰੀ ਕਰਕੇ ਕਰੀਬ 16 ਲੋਕਾਂ ਨੂੰ ਫੱਟੜ ਕਰ ਦਿੱਤਾ। ਅਧਿਕਾਰੀਆਂ ਨੇ ਦਸਿਆ ਕਿ ਹਮਲਾਵਰ ਨੇ ਬਾਅਦ ਦੇ ਵਿਚ ਖੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਤੇ ਵੇਰਵਿਆਂ ਦੇ ਮੁਤਾਬਕ 18 ਸਾਲਾਂ ਹਮਲਾਵਰ ਕੋਲ ਜਿਹੜੀ ਸੀ ਸ਼ਾਟਗਨ ਸੀ ਤੇ ਉਸਨੇ ਸਵੇਰੇ ਸਥਿਤ ਜਿਹੜਾ ਵੋਕੇਸ਼ਨਲ ਹਾਈ ਸਕੂਲ ਦੇ ਵਿਚ ਅੰਨੇਵਾਹ ਫਾਇਰਿੰਗ ਕੀਤੀ ਹੈ। ਗੋਲੀਬਾਰੀ ਤੋਂ ਬਾਅਦ ਉਹ ਉਸੇ ਹੀ ਇਮਾਰਤ ਦੇ ਅੰਦਰ ਲੁਕ ਗਿਆ ਤੇ ਹਮਲਾਵਰ ਨੇ ਬਾਅਦ ਦੇ ਵਿਚ ਉਸੇ ਬੰਦੂਕ ਦੇ ਨਾਲ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਅਧਿਕਾਰੀਆਂ ਨੇ ਦਸਿਆ ਕਿ ਹਮਲੇ ਦੇ ਵਿਚ 10 ਵਿਦਿਆਰਥੀ, 4 ਅਧਿਆਪਕ, ਕੰਟੀਨ ਦਾ ਇਕ ਜਿਹੜਾ ਹੈ ਕਰਮਚਾਰੀ ਤੇ ਇਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਨੇ। ਇਸ ਹਮਲੇ ਦਾ ਮਕਸਦ ਅਜੇ ਸਪਸ਼ਟ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਮੀਡੀਆ ਦੇ ਵਿਚ ਆਈਆਂ ਖ਼ਬਰਾਂ ਅਨੁਸਾਰ ਹਮਲਾਵਰ ਵੱਲੋਂ ਆਤਮ ਸਮਰਪਣ ਤੋਂ ਇਨਕਾਰ ਕਰਨ ਤੋਂ ਬਾਅਦ ਪੁਲਿਸ ਦੀ ਵਿਸ਼ੇਸ਼ ਟੀਮ ਨੂੰ ਤੈਨਾਤ ਕੀਤਾ ਗਿਆ ਜਦੋਂ ਕਿ ਸਾਰੇ ਵਿਦਿਆਰਥੀਆਂ ਨੂੰ ਕੰਪਲੈਕਸ ਦੇ ਵਿਚੋਂ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ। ਸਰਕਾਰ ਨੇ ਗੋਲੀਬਾਰੀ ਦੀ ਵਿਆਪਕ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ ਤੇ ਘਟਨਾ ਦੀ ਵੀਡੀਓ ਦੇ ਵਿਚ ਦਰਜਨਾਂ ਵਿਦਿਆਰਥੀ ਸਕੂਲ ਦੇ ਵਿਚੋਂ ਨਿਕਲ ਕੇ ਗੇਟ ਦੇ ਵੱਲ ਅਤੇ ਸੜਕ ਦੇ ਉਤੇ ਦੌੜਦੇ ਨਜ਼ਰ ਆ ਰਹੇ ਨੇ। ਹਵਾਈ ਫੌਜ ਦੇ ਜੈਗੁਅਰ ਅਤੇ ਮਿਗ ਜਿਹੜੇ ਨੇ 29 ਹੁਣ ਹੋਰ ਹੋਣਗੇ ਘਾਤਕ, ਨਵੀਂ ਪੀੜ੍ਹੀ ਦੀਆਂ ਮਿਜ਼ਾਈਲਾਂ ਦੇ ਨਾਲ ਹੋਣਗੇ ਲੈਸ। ਭਾਰਤੀ ਫੌਜ ਜਿਹੜੀ ਹੈ, ਭਾਰਤੀ ਹਵਾਈ ਫੌਜ IAF ਆਪਣੇ ਮਿਗ 29 ਜਿਹੜੀ ਹੈ ਉਹਦੇ ਤੇ ਜੈਗੁਅਰ ਲੜਾਕੂ ਜਹਾਜ਼ਾਂ ਦੀ ਮਾਰਕ ਸਮਰਥਾ ਜਿਹੜੀ ਹੈ ਉਹਨੂੰ ਵਧਾਉਣ ਦੇ ਲਈ ਇਨ੍ਹਾਂ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ ਵਿਚ ਤੇ ਇਨ੍ਹਾਂ ਜਹਾਜ਼ਾਂ ਨੂੰ ਹੁਣ ਨਵੀਂ ਪੀੜ੍ਹੀ ਦੀਆਂ ਹੀਟ ਸੀਕਿੰਗ ਗਰਮੀ ਦੀ ਪਛਾਣ ਕਰਨ ਵਾਲੀਆਂ ਜਿਹੜੀਆਂ ਨੇ ਮਿਜ਼ਾਈਲਾਂ ਦੇ ਨਾਲ ਲੈਸ ਕੀਤਾ ਜਾਏਗਾ ਜਿਹਦੇ ਨਾਲ ਹਵਾ ਦੇ ਵਿਚ ਦੁਸ਼ਮਣ ਦੇ ਜਹਾਜ਼ਾਂ ਤੇ ਡਰੋਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਕਈ ਗੁਣਾ ਵੱਧ ਜਾਏਗੀ। ਰੱਖਿਆ ਮੰਤਰਾਲੇ ਨੇ ਹਾਲ ਹੀ ਦੇ ਵਿਚ ਜਿਹੜਾ ਭਾਰਤੀ ਉਦਯੋਗਾਂ ਤੋਂ ਇਸ ਪ੍ਰੋਜੈਕਟ ਦੇ ਲਈ ਬੋਲੀਆਂ ਮੰਗੀਆਂ ਸਨ। ਯੋਜਨਾ ਦੇ ਅਨੁਸਾਰ 56 ਮਿਗ 29 ਜਹਾਜ਼ਾਂ ਨੂੰ ਯੂਰਪੀਅਨ ਕੰਪਨੀ ਜਿਹੜੀ ਹੈ MBDA ਤੋਂ ਜਿਹੜਾ ਖਰੀਦੀਆਂ ਗਈਆਂ ਐਡਵਾਂਸਡ ਸ਼ੋਰਟ ਰੇਂਜ ਜਿਹੜੀ ਹੈ ਏਅਰ ਟੂ ਏਅਰ ਮਿਜ਼ਾਈਲਾਂ ਲਗਾਉਣ ਦੇ ਲਈ ਜਿਹੜਾ ਸੋਧਿਆ ਜਾਵੇਗਾ ਤੇ ਇਹ ਮਿਜ਼ਾਈਲ ਜਿਹੜੀ ਹੈ 25 ਕਿਲੋਮੀਟਰ ਦੀ ਰੇਂਜ ਤੱਕ ਮਾਰ ਕਰ ਸਕਦੀ ਹੈ ਤੇ ਮੌਜੂਦਾ ਰੂਸੀ R-63 ਜਿਹੜੀ ਹੈ ਮਿਜ਼ਾਈਲਾਂ ਦੀ ਥਾਂ ਲਵੇਗੀ ਤੇ ਜਿਨ੍ਹਾਂ ਦੀ ਰੇਂਜ ਸਿਰਫ 15 ਕਿਲੋਮੀਟਰ ਦੱਸੀ ਜਾਂਦੀ ਹੈ। ਹਵਾਈ ਫੌਜ ਆਪਣੇ 74 ਜੈਗੁਅਰ ਜਹਾਜ਼ਾਂ ਨੂੰ ਵੀ ਨੈਕਸਟ

ਸਟੇਸ਼ਨ ਕਲੋਜ਼ ਕੈਬਟ ਮਿਜ਼ਾਈਲ ਜਿਹੜੀ ਹੈ ਅਤੇ ਹੈਲਮਟ ਮਾਊਂਟਡ ਡਿਸਪਲੇ ਸਿਸਟਮ ਜਿਹੜਾ ਉਹਦੇ ਨਾਲ ਜੋੜਨ ਦੀ ਤਿਆਰੀ ਵਿਚ ਹੈ। ਇਹ ਨਵੀਂ ਤਕਨੀਕ ਪੁਰਾਣੀ ਫਰਾਂਸੀਸੀ ਮਾਤਰਾ ਮੈਜਿਕ ਮਿਜ਼ਾਈਲਾਂ ਦੀ ਥਾਂ ਲਵੇਗੀ ਤੇ ਭਾਰਤੀ ਜੈਗੁਅਰ ਜਹਾਜ਼ਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਦੇ ਵਿਚ ਮਿਜ਼ਾਈਲਾਂ ਖੰਭਾਂ ਦੇ ਉਪਰ ਲੱਗੀਆਂ ਹੁੰਦੀਆਂ ਨੇ ਜੋ ਇਨ੍ਹਾਂ ਨੂੰ ਡੂੰਘੇ ਹਮਲੇ ਦੌਰਾਨ ਸਵੈ ਰੱਖਿਆ ਦੇ ਵਿਚ ਮਦਦ ਕਰਦੀਆਂ ਨੇ। ਜੀ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲੋ ਇੱਥੇ ਹੀ ਆਪਾਂ ਫਿਰ ਖਬਰਾਂ ਨੂੰ ਸਮੇਟਦੇ ਆਂ। ਅੱਜ ਦਿਹਾੜਾ ਹੈਗਾ ਆਪਣਾ 15 ਅਪ੍ਰੈਲ 2026 ਦਾ ਦਿਨ ਤੇ ਬੁੱਧਵਾਰ ਵਾਲਾ ਦਿਨ ਹੈ ਜੀ। ਲੋ ਫਿਰ ਤੁਹਾਡੇ ਸੁਨੇਹੇ ਲੈ ਕੇ ਤੇ ਆਪਾਂ ਫਿਰ ਅੱਗਿਆ ਲੈਂਦੇ ਆਂ। ਲਾਈਨਾਂ ਖੁੱਲੀਆਂ ਨੇ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। 5-7 ਮਿੰਟ ਆਪਣੇ ਕੋਲ ਬਾਕੀ ਬਚੇ ਨੇ ਤੇ ਤਦ ਤੱਕ ਤੁਹਾਡੇ ਜਿਹੜੇ ਨੇ ਸੁਨੇਹੇ ਨੇ ਦੋਸਤੋ ਉਹਨਾਂ ਦੀ ਝਾਤ ਲੈ ਮਾਰਦੇ ਆਂ, ਸਾਂਝੇ ਕਰਦੇ ਆਂ। ਜੇ ਕਿਸੇ ਦੋਸਤ ਨੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ ਨਾਲ ਨਾਲ। ਤੇ ਜਾਂਦੇ ਜਾਂਦੇ ਸੁਨੇਹਾ ਵੱਲ ਝਾਤ ਮਾਰੀਏ ਤਾਂ ਸਾਹਮਣੇ ਆ ਜਾਣ ਤਾਂ ਕਰੀਏ ਸਾਂਝੇ ਜੀ, ਕਈ ਵਾਰੀ ਚੱਕਰ ਪੈ ਜਾਂਦੇ ਕਈ ਵਾਰੀ। ਲੋ ਦੋਸਤੋ, ਤੁਹਾਡੇ ਸੁਨੇਹਿਆਂ ਦੀ ਬਾਤ ਪਾਈਏ ਤੇ ਸੁਨੇਹੇ ਹੈਗੇ ਕਿੱਥੇ ਆ ਜੀ? ਬਾਕੀ ਇੱਥੇ ਕੁਝ ਹੀ ਸੁਨੇਹੇ ਮੈਨੂੰ ਦਿਖ ਰਹੇ ਨੇ ਤੇ ਕੁਝ ਲੋਕ ਛੁੱਪ ਗਏ ਨੇ ਜੀ। ਆਪਣੇ ਦੁਆਬਾ ਰੇੜੀ ਤੋਂ ਸਤਿ ਸ਼੍ਰੀ ਅਕਾਲ ਟੀਮ ਨੇ ਭੇਜੀ ਹੈ ਤੇ ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ UAE ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ, ਲਾਈਕ ਨੰਬਰ 5 ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਰਾਜਨ ਸੈਣੀ ਸਾਹਿਬ ਨੇ ਸਮੂਹਿਕ ਰੂਪ ਦੇ ਵਿਚ ਸਾਰੇ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਤੇ ਔਜਲਾ ਸਾਹਿਬ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ, ਵੈਲਕਮ ਕਹਿੰਦੇ ਨੇ ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਤੇ ਜੀਆਂ ਨੂੰ ਕਹਿੰਦੇ ਹੈ। ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ। ਜਾਣੀਆਂ ਚੱਲ ਸਾਹਿਬ ਕਹਿੰਦੇ ਮਨ ਦੀ ਮਰਜ਼ੀ, ਮਨ ਦੀ ਮੌਜ ਤੇ ਮਨ ਦੀ ਪੜਾਸ ਜੀ ਕਹਿੰਦੇ ਜੀ, ਕਿਆ ਬਾਤ ਹੈ ਜੀ। ਬਲਵੀਰ ਸਿੰਘ ਸੈਣੀ ਸਾਹਿਬ ਲਿਖਦੇ ਨੇ ਚੰਡੀਗੜ੍ਹ ਤੋਂ, ਆਪਣੇ ਭੁਪਿੰਦਰ ਭਾਰਤ ਜੀ ਤੇ ਸ਼ੰਮੀ ਜੀ ਸਾਰੇ ਹੀ ਕਹਿੰਦੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਜੀਆਂ ਨੂੰ ਜੀ ਚੰਡੀਗੜ੍ਹ ਵਾਲਿਓ। ਤੇ ਆਪਣੇ ਸਾਧਕ ਦੀਪ ਜੀ ਬਾਈ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਸਮੂਹ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਜੀਆਂ ਨੂੰ ਜੀ ਬਾਈ ਜੀ ਬੜੇ ਦਿਨਾਂ ਬਾਅਦ ਸੁਨੇਹਾ ਤੁਹਾਡਾ ਆਇਆ, ਖੁਸ਼ੀ ਹੋਈ ਹੈ। ਨਵਦੀਪ ਜੀ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਨੂੰ। ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਮਨ ਜੀਤੇ ਜਗ ਜੀਤ, ਹੁਣ ਤਾਂ ਕਹਿੰਦੇ ਮਨ ਦੀ ਸੁਣ ਕੇ ਧੱਕੇ ਨਾਲ ਹੀ ਜਗ ਜਿੱਤ ਰਹੇ ਨੇ ਜੀ। ਬਿਲਕੁਲ ਦਰੁਸਤ ਫਰਮਾਇਆ ਔਜਲਾ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਮੈਂ ਅੱਜ ਜੁੜ ਗਿਆ ਇਸ ਤੋਂ ਪਹਿਲਾਂ ਕਿ ਸਾਡੀ ਮਹਿਫਲ ਮਿੱਤਰਾਂ ਦੀ ਦੇ ਰਾਜੇ ਸ਼ੰਮੀ ਬਾਈ ਜੀ ਕਹਿੰਦੇ ਚਲੇ ਜਾਣ, ਕਿਆ ਬਾਤ ਹੈ, ਸ਼ੁਕਰੀਆ ਜੀਆਂ ਨੂੰ, ਸਵਾਗਤ ਹੈ ਜੀ। ਤੇ ਮੁਕੱਦਰ ਜੀ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਬਹੁਤੇ ਵਾਰ ਵੇਵਸ ਸਪਾਰਕ ਕਰ ਜਾਂਦੀਆਂ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਬਹੁਤ ਖੂਬ ਰਾਜਨ ਜੀ, ਧੰਨਵਾਦ ਹੈ ਜੀ। ਸੈਣੀ ਸਾਹਿਬ ਨੇ ਸੈਣੀ ਸਾਹਿਬ ਦੀ ਸ਼ਲਾਘਾ ਕੀਤੀ ਹੈ। ਬਲਵੀਰ ਸਿੰਘ ਸੈਣੀ ਜੀ ਕਹਿੰਦੇ ਆ ਚੰਡੀਗੜ੍ਹ ਤੋਂ ਰਾਜਨ ਸੈਣੀ ਜੀ ਬਹੁਤ ਵਧੀਆ ਗੱਲਬਾਤ ਕਰਕੇ ਗਏ ਹੋ, ਕਿਆ ਬਾਤ ਹੈ ਜੀ। ਤੇ ਰਾਜਨ ਸੈਣੀ ਜੀ ਕਹਿੰਦੇ ਆ ਕਿ ਇੱਥੇ ਤਾਂ ਕਹਿੰਦੇ ਪਟਾਕੇ ਚੱਲਦੇ ਹੀ ਰਹਿੰਦੇ ਆ ਔਜਲਾ ਸਾਹਿਬ ਵੱਡੇ ਵੀਰ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਮੇਰੀ ਮਸ਼ਹੂਰੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਰਾਜਨ ਸੈਣੀ ਜੀ ਕਹਿੰਦੇ ਜੀ। ਪਰਮਿੰਦਰ ਜੀ ਜੁੜੇ ਹੋਏ ਨੇ ਫਗਵਾੜੇ ਵਾਲੇ ਬਾਈ ਜੀ ਲਿਖਦੇ ਆ ਕਿ ਸੈਣੀ ਸਾਹਿਬ ਟਕੋਰ ਵੜੀ ਕਹਿੰਦੇ ਟਕਾ ਕੇ ਲੈਂਦੇ ਨੇ ਵਕੀਲ ਸਾਹਿਬ ਕਹਿੰਦੇ ਜੀ। ਰਾਜੀਵ ਆਪਣੇ ਰਾਜੀਵ ਕੁਮਾਰ ਜੀ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਕਹਿੰਦੇ ਸਾਰਿਆਂ ਨੂੰ ਜੀ, ਜੀਆਂ ਨੂੰ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਬਲਵੀਰ ਸਿੰਘ ਸੈਣੀ ਸਾਹਿਬ ਸਿਰਫ ਯਾਦ ਕਰਨ ਦਾ ਤਰੀਕਾ ਹੈ ਜੀ, ਬਾਦਸ਼ਾਹ ਕਹਿੰਦੇ ਨਹੀਂ ਸੋਰੀ ਬਰਦਾਸ਼ਤ ਕਰਨ ਦੇ ਲਈ ਸ਼ੁਕਰੀਆ ਵੀਰ ਜੀ, ਕਹਿੰਦੇ ਹੱਸ ਰਹੇ ਨੇ ਨਾਲੇ। ਰਾਜੀਵ ਕੁਮਾਰ ਜੀ ਲਿਖਦੇ ਨੇ ਕਿ ਮੁਕੱਦਰ ਵੀਰੇ ਦੱਬ ਕੇ ਰੱਖ ਕੰਮ ਨੂੰ ਕਹਿੰਦੇ ਜੀ। ਸੈਣੀ ਸਾਹਿਬ ਕਹਿੰਦੇ ਆ ਪਤਾ ਲੱਗਦਾ ਸੀ ਕਿ ਘਰ ਬੈਠ ਕੇ ਕਹਿੰਦੇ ਗਾ ਰਹੇ ਹੋ ਮੁਕੱਦਰ ਵੀਰ ਜੀ, ਜਿਹੜਾ ਡਰ ਹੈ ਨਾ ਉਸ ਤੋਂ ਪਤਾ ਲੱਗ ਗਿਆ ਜੀ ਕਹਿੰਦੇ। ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਮੁਕੱਦਰ ਵੀਰ ਜੀ ਨੂੰ ਵਧਾਈ ਦੇ ਦੇਵੋ ਜੀ, ਬੇਟੇ ਦੇ ਪਾਸ ਹੋਣ ਦੀ ਜੀ ਸਭ ਨੂੰ ਮੁਬਾਰਕਬਾਦ ਹੈ, ਜਿਹਨਾਂ ਦੇ ਬੱਚੇ ਜਿਹੜੇ ਨੇ ਪਾਸ ਹੋਏ ਨੇ ਜੀ ਤੇ ਅਗਲੀਆਂ ਕਲਾਸਾਂ ਚ ਗਏ ਨੇ। ਤੇ ਇਸੇ ਤਰ੍ਹਾਂ ਕਹਿੰਦੇ ਨੇ ਰਾਜਨ ਜੀ ਕਹਿੰਦੇ ਮੁੰਡੇ ਨੇ 90% ਜਿਹੜੇ ਨੰਬਰ ਲਏ ਨੇ ਜੀ। ਤੇ ਰਜਿੰਦਰ ਕੁਮਾਰ ਜੀ ਕਹਿੰਦੇ ਭੁਪਿੰਦਰ ਜੀ ਜੀਰਾ ਸਾਹਿਬ ਲਿਖਦੇ ਨੇ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਕਿ ਬਿਲਕੁਲ ਸਹੀ ਹੋ ਮੁਕੱਦਰ ਵੀਰ ਜੀ। ਰਾਜੀਵ ਕੁਮਾਰ ਜੀ ਲਿਖਦੇ ਆ ਗ੍ਰੇਟ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਮੁਬਾਰਕਾਂ ਮੁਕੱਦਰ ਵੀਰ,
ਬੇਟੇ ਦੇ ਪਾਸ ਆਉਣ ਦੀਆਂ ਸਾਰੇ ਹੀ ਪਰਿਵਾਰ ਨੂੰ ਕਹਿੰਦੇ। ਰਾਜਨ ਜੀ ਲਿਖਦੇ ਨੇ ਕਿ ਆਏ ਤਾਂ ਸੀ ਪਰ ਬੈਂਡ ਬਾਜਾ ਨਹੀਂ ਲੈ ਕੇ ਆਏ ਸੀ ਜੀ। ਤੇ ਇਸੇ ਤਰ੍ਹਾਂ ਹੀ ਰਜੀਵ ਕੁਮਾਰ ਜੀ ਲਿਖਦੇ ਆ ਕਿ ਮੁਕੱਦਰ ਵੀਰੇ ਫਿਰ ਤਾਂ ਪਾਰਟੀ ਬਣ ਗਈ ਆ ਜਿਹੜੇ ਕਹਿੰਦੇ ਪਾਰਟੀ ਬਣ ਗਈ ਆ ਜਿਹੜੇ ਬੱਚੇ ਪਾਸ ਹੋ ਗਏ ਤੇਰੇ ਕਹਿੰਦੇ ਜੀ ਕਿਆ ਬਾਤ ਹੈ ਜੀ। ਇਸੇ ਤਰ੍ਹਾਂ ਆਪਣੇ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਭਾਰਤ ਸਾਹਿਬ ਇਹਨੂੰ ਕਹਿੰਦੇ ਆ ਮਨ ਦੀ ਮੌਜ। ਅੱਜ ਸੈਣੀ ਸਾਹਿਬ ਨੇ ਵੀ ਕਹਿੰਦੇ ਨਾ ਕਹਿੰਦੇ ਜੇਮਸਨ ਬੋਤਲ ਦਾ ਆਪਣਾ ਮਾੜਾ ਜਿਹਾ ਨਾਂ ਊਣਾ ਕਰਤਾ ਕਹਿੰਦੇ ਉੱਪਰਲਾ ਪਾਸਾ ਇਹਨੂੰ ਕਹਿੰਦੇ ਆ ਮਨ ਦੀ ਮੌਜ। ਕਿਆ ਬਾਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਸ਼ੁਕਰੀਆ ਔਜਲਾ ਬਾਈ ਜੀ ਤੁਹਾਨੂੰ ਵੀ ਮੁਬਾਰਕਾਂ ਜੀ। ਤੇ ਰਜੀਵ ਕੁਮਾਰ ਜੀ ਬਿਲਕੁਲ ਜੀ ਪਾਰਟੀ ਦਵਾਂਗੇ ਜੀ ਕਹਿੰਦੇ। ਰਜੀਵ ਕੁਮਾਰ ਜੀ ਲਿਖਦੇ ਆ ਕਿ ਸ਼ੁਕਰੀਆ ਮੁਕੱਦਰ ਵੀਰੇ ਤੇ ਸਾਰੇ ਕਹਿੰਦੇ ਸਾਡੇ ਵੇਲੇ ਤਾਂ ਕਹਿੰਦੇ ਪ੍ਰਿਪ ਹੁੰਦੀ ਸੀ ਜੀ ਦਸਵੀਂ ਤੋਂ ਬਾਅਦ। ਤੇ ਉਹ ਆਪਣੇ ਸੈਣੀ ਸਾਹਿਬ ਕਹਿੰਦੇ ਆ ਕਿ ਰਾਜਨ ਸੋਰੀ ਰਜੀਵ ਜੀ ਥੋੜੇ ਜਿਹੇ ਬਰੀਕ ਅੱਖਰਾਂ ਚ ਦਿਖਦਾ ਜੀ ਸਕਰੀਨ ਦੇ ਉੱਤੇ ਮੈਂ ਤਾਂ ਕਰਕੇ ਗਲਤੀ ਹੋ ਜਾਂਦੀ ਹੈ। ਕਹਿੰਦੇ ਨੇ ਕਿ ਰਜੀਵ ਜੀ ਮਤਲਬ ਤੁਸੀਂ 1968 ਮਾਡਲ ਹੋ ਜੀ। ਤੇ ਮੁਕੱਦਰ ਜੀ ਕਹਿੰਦੇ ਸਹੀ ਗੱਲ ਹੈ ਔਜਲਾ ਬਾਈ ਜੀ। ਤੇ ਰਜੀਵ ਕੁਮਾਰ ਜੀ ਲਿਖਦੇ ਨਹੀਂ ਸੈਣੀ ਸਾਹਿਬ ਮੈਂ 72 ਮਾਡਲ ਹਾਂ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਕਿ ਓਕੇ ਜੀ ਪਰ ਤੁਹਾਡੇ ਸਮੇਂ ਪਲੱਸ 1 ਆ ਗਈ ਸੀ ਜੀ ਪਹਿਲਾਂ ਹਾਇਰ ਸੈਕੰਡਰੀ ਜੀ ਸੀਗੀ ਕਹਿੰਦੇ। ਤੇ ਇਸੇ ਤਰ੍ਹਾਂ ਰਜੀਵ ਕੁਮਾਰ ਜੀ ਲਿਖਦੇ ਆ ਕਿ ਮੇਰੇ ਫਾਦਰ ਵੀ ਕਹਿੰਦੇ ਸਕੂਲ ਦੇ ਵਿੱਚ PT ਮਾਸਟਰ ਸੀ ਪਰ ਪੂਰਾ ਪੜ੍ਹ ਕੇ ਵੀ ਕਹਿੰਦੇ ਦਸਵੀਂ 78% ਨੰਬਰ ਆਏ ਨੇ ਜੀ। ਤੇ ਇਸੇ ਤਰ੍ਹਾਂ ਰਜੀਵ ਕੁਮਾਰ ਜੀ ਲਿਖਦੇ ਘੱਟੋ ਘੱਟ 100 ਬੰਦਾ ਜੁੜਨਾ ਚਾਹੀਦਾ ਇਸ ਵੇਲੇ ਪਰ ਗਲਾਸੀ ਕਹਿੰਦੇ ਜ਼ਿਆਦਾ ਲਾ ਲੈਂਦੇ ਆ ਕਈ ਜੀ। ਚਲੋ ਕੋਈ ਨੀ ਮਨ ਦੀ ਮਰਜ਼ੀ ਹੈ ਜੀ ਉਹਨਾਂ ਦੀ। ਤੇ ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਹੈਲਸਿੰਕੀ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ। ਰਜੀਵ ਕੁਮਾਰ ਜੀ ਲਿਖਦੇ ਆ ਸੌ ਗਏ ਲੱਗਦਾ ਸਾਰੇ ਟਵਾਣਾ ਵਾਲੇ ਸਰੋਤੇ ਜੀ। ਤੇ ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਗੁਜਰਾਤ ਤੋਂ ਕਹਿੰਦੇ ਨੇ ਪ੍ਰਣਾਮ ਨਮਸਤੇ ਵੀਰ ਜੀ ਜੀਆਂ ਨੂੰ ਜੀ ਗਿਰੀ ਸਾਹਿਬ ਸਵਾਗਤ ਹੈ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਨਵਦੀਪ ਸਿੰਘ ਬਾਈ ਜੀ ਕਹਿੰਦੇ ਜ਼ਿੰਦਗੀ ਜਿੰਦਾਬਾਦ ਜੀ ਕਿਆ ਬਾਤ ਹੈ ਜੀ। ਤੇ ਅੱਗੇ ਕਹਿੰਦੇ ਆ ਗੁੱਡ ਨਾਈਟ ਟੂ ਆਲ ਜੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਦੋਸਤੋ ਪ੍ਰੋਗਰਾਮ ਨਾਲ ਜੁੜਨ ਦੇ ਲਈ ਤੇ ਵਾਰਤਾਲਾਪ ਸੁਣਨ ਦੇ ਲਈ ਗੱਲਬਾਤ ਕਰਨ ਦੇ ਲਈ ਆਪਣੇ ਕੀਮਤੀ ਕਮੈਂਟ ਲਿਖਣ ਦੇ ਲਈ। ਤੇ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਸੱਜਣਾਂ ਦਾ ਬੇਲੀਆਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜਿਨ੍ਹਾਂ ਨੇ ਚੁੱਪ ਚਪੀਤੇ ਸੁਣਿਆ ਉਹਨਾਂ ਦਾ ਵੀ ਸ਼ੁਕਰੀਆ। ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਦੇ ਉੱਤੇ ਜਿੱਥੋਂ ਕਿਤੋਂ ਵੀ ਤੁਸੀਂ ਯੂਟਿਊਬ ਦੇ ਉੱਤੇ ਸੁਣ ਰਹੇ ਹੋ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਫਿਰ ਮਿਲਦੇ ਹਾਂ ਕੱਲ੍ਹ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ 9:30 ਭਾਰਤੀ ਸਮੇਂ ਦੇ ਅਨੁਸਾਰ ਕੁਝ ਨਾ ਕੁਝ ਨਵਾਂ ਉਲੀਕਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਨਵੀਆਂ। ਤੇ ਇਸਦੇ ਨਾਲ ਹੀ ਮੈਨੂੰ ਦਿਓ ਆਗਿਆ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਤੇ ਸਾਰਿਆਂ ਨੂੰ ਪਿਆਰ ਭਰੀ ਜ਼ਿੰਦਗੀ ਸਤਿ ਸ੍ਰੀ ਅਕਾਲ ਜੀ। ਮਿਲਦੇ ਹਾਂ ਕੱਲ੍ਹ ਨੂੰ 9:30।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਵ ਪ੍ਰੋਗਰਾਮ ਦੇ ਵਿਚ ਆਪਾਂ ਜੁੜ ਚੁੱਕੇ ਹਾਂ ਜੀ, ਤੇ ਗੱਲਾਂ ਬਾਤਾਂ ਕਰਨ ਦੇ ਲਈ, ਤੇ ਨਾਲ ਦੇ ਨਾਲ ਸਾਮਰਾਜੀ ਢਾਂਚਾ ਤੇ ਹੋਰ ਸਾਰਾ ਆਲੇ ਦੁਆਲੇ ਦੇ ਵਿਚ ਝਾਤ ਮਾਰਾਂਗੇ। ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਦੀਆਂ ਖ਼ਬਰਾਂ ਨੂੰ ਜਿਹੜਾ ਫਰੋਲਣ ਦੀ ਕੋਸ਼ਿਸ਼ ਰਹੇਗੀ। ਅੱਜ 14 ਅਪ੍ਰੈਲ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ, ਤੇ ਨਾਲ ਦੀ ਨਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਤੇ ਖੁੱਲੀਆਂ ਗੱਲਾਂ ਬਾਤਾਂ ਵੀ ਚੱਲਣਗੀਆਂ। ਮਨ ਦੇ ਵਿਚ ਕੋਈ ਵਿਚਾਰ ਆਉਂਦਾ ਹੈ ਤੇ ਗੱਲਬਾਤ ਆਉਂਦੀ ਹੈ ਤਾਂ ਜ਼ਰੂਰ ਸਾਂਝੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਮੁਬਾਰਕਬਾਦ ਵੀ ਦੋਸਤ ਭੇਜ ਰਹੇ ਨੇ, ਤੇ ਉਹਨਾਂ ਦੀ ਵੀ ਜਿਹੜੇ ਕਮੈਂਟ ਨੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਆ। ਤੇ ਕਮੈਂਟ ਕਿੱਥੇ ਚਲੇ ਗਏ ਜੀ, ਦੱਸੋ। ਇਹ ਵੀ ਕਈ ਨਾ ਕਈ ਚੱਕਰ ਪੈ ਜਾਂਦਾ ਕਈ ਵਾਰੀ। ਤੇ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜੇ ਹੋਏ ਨੇ, ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਨੂੰ, ਜੀਆ ਨੂੰ ਕਹਿੰਦੇ ਆ। ਤੇ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਜਾਣੀਆਂ ਚਾਲ ਜੀ ਕਹਿੰਦੇ ਆ, ਨਾਲ ਦੀ ਨਾਲ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਹੈ, ਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਸਭ ਨੂੰ, ਤੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ, ਤੁਹਾਨੂੰ ਵੀ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ, ਬਹੁਤ ਬਹੁਤ ਮੁਬਾਰਕਬਾਦ ਹੈ ਜੀ ਅੱਜ ਦੇ ਦਿਹਾੜੇ ਦੀਆਂ। ਤੇ ਦੋਸਤੋ, ਗੱਲਬਾਤ ਸਿਲਸਿਲਾ ਸ਼ੁਰੂ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਜਿਵੇਂ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:07 ਹੋ ਗਏ ਨੇ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:07 ਨੇ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਤੇ 12:07 ਕੈਲੀਫੋਰਨੀਆ ਤੇ ਵੈਂਕੂਵਰ ਦਾ ਸਮਾਂ ਦੱਸੇ ਹੀ ਦਿੱਤਾ। ਤੇ ਯੂਕੇ ਦੇ ਵਿਚ ਸ਼ਾਮ ਦੇ ਜਿਹੜੇ ਨੇ ਆਪਣੇ ਯੂਕੇ ਦੇ ਵਿਚ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 5:00 ਦੇ ਉੱਤੇ 7 ਦੀ ਹੈ, ਤੇ ਯੂਰਪ ਦੇ ਵਿਚ ਸ਼ਾਮ ਦੇ 6:00 ਦੇ ਉੱਤੇ 7 ਦਾ ਸਮਾਂ ਹੈ ਜੀ। ਤੇ ਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਫਿਰ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡਾ ਧੰਨਵਾਦ ਹੈ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਲਈ ਜੀ। ਤੇ ਗੱਲਬਾਤ ਦੀ ਸ਼ੁਰੂਆਤ ਫਿਰ ਆਪਾਂ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਦਰੁਸਤ ਜਿਹੜਾ ਜ਼ਰੂਰ ਕਰਵਾ ਦਿਓ। ਤੇ ਵਿਸਾਖੀ ਦੀ ਗੱਲ ਵੀ ਕਰਦੇ ਹਾਂ ਅੱਜ ਨਾਲ ਦੀ ਨਾਲ। ਰਾਜ ਧਰਮ ਤੇ ਨਿਰਪੱਖ ਜਿਹੜਾ ਨਿਰਪੱਖ ਹੈ ਹੋਣਾ, ਰਾਜ ਧਰਮ ਤੇ ਨਿਰਪੱਖ ਹੋਣਾ ਚਾਹੀਦਾ ਹੈ, ਤੇ ਕੋਈ ਵੀ ਜਿਹੜਾ ਰਾਜ ਹੈ ਧਰਮ ਹੈ ਆਧਾਰਿਤ ਨਹੀਂ ਹੋਣਾ ਚਾਹੀਦਾ, ਡਾਕਟਰ ਅੰਬੇਦਕਰ ਸਾਹਿਬ ਲਿਖਦੇ ਨੇ, ਤੇ ਅੱਜ ਉਹਨਾਂ ਦਾ ਦਿਨ ਵੀ ਜਿਹੜਾ ਮਨਾਇਆ ਜਾ ਰਿਹਾ। ਅੱਜ ਦੇ ਦਿਨ ਦੇ ਉੱਤੇ 14 ਅਪ੍ਰੈਲ 1814 ਨੂੰ ਜਦੋਂ ਯਾਦ ਕਰਦੇ ਹਾਂ, ਫਰਾਂਸ ਦੇ ਨੈਪੋਲੀਅਨ ਨੂੰ ਜਿਹੜਾ ਸੀ ਗੱਦੀ ਤੋਂ ਲਾਇਆ ਗਿਆ ਸੀ ਅੱਜ ਦੇ ਦਿਹਾੜੇ ਦੇ ਉੱਤੇ, ਤੇ 1865 ਦੇ ਵਿਚ ਅਮਰੀਕਾ ਦੇ ਪ੍ਰਸਿੱਧ ਰਾਸ਼ਟਰਪਤੀ ਜਿਹੜੇ ਨੇ ਅਬਰਾਹਮ ਲਿੰਕਨ ਉੱਪਰ ਜਿਹੜੀਆਂ ਗੋਲੀਆਂ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਕਾਤਲਾਨਾ ਜਿਹੜਾ ਉਹਦੇ ਉੱਤੇ ਹਮਲਾ ਕੀਤਾ ਗਿਆ ਸੀ। 1891 ਦੇ ਵਿਚ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦਾ ਅੱਜ ਦੇ ਦਿਹਾੜੇ ਉੱਤੇ ਜਨਮ ਹੋਇਆ, ਤੇ ਰਤਨਾਗਿਰੀ ਜ਼ਿਲ੍ਹੇ ਦੇ ਪਿੰਡ ਅੰਬਾ ਵਡੇ ਮਹਾਰਾਸ਼ਟਰ ਦੇ ਵਿਚ। 1962 ਦੇ ਵਿਚ ਭਾਰਤ ਰਤਨ ਜਿਹੜੇ ਜੇਤੂ ਇੰਜੀਨੀਅਰ ਮੋਕਸ਼ ਗੁੰਡਮ ਵਿਸ਼ੇਵ ਸੇਵਰਾਈਆ ਦਾ ਜਿਹੜਾ ਦੇਹਾਂਤ ਹੋਇਆ, ਤੇ 1963 ਦੇ ਵਿਚ ਮਹਾਪੰਡਤ ਰਾਹੁਲ ਸੰਕਰਤਾਇਨ ਜਿਹੜੇ ਸਨ ਉਹਨਾਂ ਦਾ ਦੇਹਾਂਤ ਹੋਇਆ। 1999 ਦੇ ਵਿਚ ਪਾਕਿਸਤਾਨ ਨੇ ਨਿਊਕਲੀਅਰ ਹਥਿਆਰ ਦੇ ਨਾਲ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫਲ ਜਿਹੜਾ ਸੀ ਤਜਰਬਾ ਕਰ ਲਿਆ। 2012 ਦੇ ਵਿਚ ਇਕ ਹਮਲੇ ਦੇ ਵਿਚ ਪਾਕਿਸਤਾਨ ਦੀ ਜੇਲ੍ਹ ਦੇ ਵਿਚੋਂ 400 ਅੱਤਵਾਦੀ ਜਿਹੜੇ ਸੀ ਉਹ ਫਰਾਰ ਹੋ ਗਏ ਸੀ। ਤੇ ਵਿਸਾਖੀ ਦੀ ਗੱਲ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਦੇਸ਼ ਦੇ ਜਿਹੜਾ ਕਈ ਰਾਜਾਂ ਦੇ ਵਿਚ 14 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ, ਤੇ ਤਾਮਿਲਨਾਡੂ, ਮਨੀਪੁਰ, ਬੰਗਾਲ ਤੇ ਨੇਪਾਲ ਦੇ ਲੋਕ ਇਸ ਦਿਨ ਤੋਂ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਕਰਦੇ ਨੇ। ਜਿਵੇਂ ਚਾਈਨਾ ਦਾ ਵੀ ਆਪਣਾ ਹੁੰਦਾ ਹੈ ਜਿਹੜਾ ਨਵਾਂ ਸਾਲ, ਉਹਨਾਂ ਦਾ ਵੱਖਰੇ ਤੌਰ ਦੇ ਉੱਤੇ ਹੈ, ਦੁਨੀਆ ਵੱਖਰੇ ਤੌਰ ਦੇ ਉੱਤੇ ਮਨਾਉਂਦੀ ਹੈ। ਬੰਗਾਲ ਤੇ ਨੇਪਾਲ ਦੇ ਜਿਹੜਾ ਲੋਕ ਨੇ ਇਸ ਦਿਨ ਤੋਂ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹੈ, ਤੇ ਪੁਰਾਣੇ ਸਮੇਂ ਲੋਕ ਜਿਹੜੇ ਸਨ ਪੱਕੀਆਂ ਫਸਲਾਂ ਵੇਖ ਕੇ ਗਿੱਧਾ ਭੰਗੜਾ ਪਾਉਂਦੇ ਸਨ। ਵੱਧਦੀ ਮਹਿੰਗਾਈ ਦੇ ਕਾਰਨ ਅੰਨਦਾਤਾ ਤੇ ਖੇਤ ਮਜ਼ਦੂਰ ਦੀ ਆਰਥਿਕ ਜਿਹੜੀ ਹਾਲਤ ਹੈ ਦਿਨੋ ਦਿਨ ਮਾੜੀ ਹੋ ਰਹੀ ਹੈ। ਇਸ ਦੇ ਲਈ ਦੋਵੇਂ ਹੀ ਦੁਖੀ ਨੇ। ਪੰਜਾਬ ਸਮੇਤ ਜਿਹੜਾ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਕਰਜ਼ਿਆਂ ਦੇ ਕਰਕੇ ਆਤਮ ਹੱਤਿਆ ਕਰ ਰਹੇ ਨੇ ਤੇ ਵੱਡੇ ਵੱਡੇ ਘਰਾਣਿਆਂ ਦੇ ਹਜ਼ਾਰਾਂ ਕਰੋੜ ਰੁਪਏ ਮਾਫ਼ ਕੀਤੇ ਜਾ ਰਹੇ ਹੈ, ਪਰ ਕਿਸਾਨਾਂ ਮਜ਼ਦੂਰਾਂ ਦੇ ਮਾਮੂਲੀ ਜਿਹੜੇ ਨੇ ਕਰਜ਼ੇ ਮਾਫ਼ ਨਹੀਂ ਹੋ ਰਹੇ। ਪਹਿਲੀ ਗੱਲ, ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੇ ਤੇ ਕੀਟਨਾਸ਼ਕ ਦਵਾਈਆਂ ਦੀ ਜਿਹੜੀ ਹੈ ਘੱਟ ਤੋਂ ਘੱਟ ਵਰਤੋਂ ਕਰਨ, ਦੂਜਾ ਕੁਦਰਤੀ ਖੇਤੀ ਕਰਨ, ਤੀਜਾ ਖੁਦਕੁਸ਼ੀਆਂ ਦੇ ਰਾਹ ਪੈਣ ਤੋਂ ਸਮਝਾ ਕੇ ਆਪਣੇ ਆਪ ਨੂੰ ਰੋਕਣ ਤੇ ਏਕਤਾ ਦੇ ਸੰਘਰਸ਼ ਰਾਹ ਦੇ ਉੱਤੇ ਪਾਉਣ, ਉਹਨਾਂ ਲਈ ਜਿਹੜਾ ਪ੍ਰੇਰਨ ਦੀ ਉਹਨਾਂ ਦੀ ਜ਼ਰੂਰਤ ਹੈ। ਉਹਨਾਂ ਨੂੰ ਡਾਕਟਰ ਅੰਬੇਦਕਰ ਸਾਹਿਬ ਦਾ ਜ਼ਿਕਰ ਹੋਇਆ ਤਾਂ ਉਹਨਾਂ ਦੀ ਗੱਲ ਕਰਦੇ ਹਾਂ। ਅੰਬੇਦਕਰ ਜੀ ਦਾ ਜਨਮ ਅੱਜ ਦੇ ਦਿਹਾੜੇ ਤੇ 14 ਅਪ੍ਰੈਲ 1891 ਨੂੰ ਹੁੰਦਾ ਹੈ। ਮਾਤਾ ਭੀਮਾ ਬਾਈ ਦੀ ਕੁੱਖੋਂ ਤੇ ਪਿਤਾ ਸੂਬੇਦਾਰ ਰਾਮ ਜੀ ਸੰਕਪਾਲ ਅੰਬੇਦਕਰ ਮਹਾਰ ਜਾਤੀ ਦੇ ਜਿਹੜਾ ਘਰ ਹੁੰਦਾ ਤੇ ਉਹ ਅਛੂਤ ਜਾਤੀ ਮਹਾਰ ਦੇ ਨਾਲ ਸੰਬੰਧ ਰੱਖਦੇ ਸਨ। ਉਹਨਾਂ ਨੂੰ ਬਚਪਨ ਤੋਂ ਹੀ ਜਿਹੜਾ ਸੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਇਹਨਾਂ ਦੇ ਜਿਹੜਾ ਪਿਤਾ ਸਨ ਉਹਨਾਂ ਤੇ ਦਾਦਾ ਜੀ ਤੇ ਉਹਨਾਂ ਨੇ ਜਿਹੜਾ ਬ੍ਰਿਟਿਸ਼ ਫੌਜ ਦੇ ਵਿੱਚ ਨੌਕਰੀ ਕੀਤੀ। ਮਹਾਰਾਸ਼ਟਰ ਦੇ ਸਿਤਾਰਾ ਸਕੂਲ ਦੇ ਵਿੱਚ ਪੜ੍ਹਾਈ ਦੇ ਸਮੇਂ ਉਹ ਕਮਰੇ ਦੀ ਨੁੱਕਰ ਦੇ ਵਿੱਚ ਵੱਖਰੇ ਹੋ ਕੇ ਜਿਹੜਾ ਫਰਸ਼ ਦੇ ਉੱਤੇ ਬੈਠ ਕੇ ਪੜ੍ਹਦੇ। ਅਧਿਆਪਕ ਵੀ ਉਸ ਦੀਆਂ ਕਿਤਾਬਾਂ ਨੂੰ ਛੂੰਹਦੇ ਨਹੀਂ ਸਨ। ਗ੍ਰੈਜੂਏਸ਼ਨ ਕਰਨ ਦੇ ਉਪਰੰਤ ਉੱਚ ਵਿਦਿਆ ਵਾਸਤੇ ਉਹਨਾਂ ਨੂੰ ਲੰਡਨ ਭੇਜ ਦਿੱਤਾ ਗਿਆ, ਪਰ ਵਿੱਤ ਮਜਬੂਰੀਆਂ ਕਾਰਨ ਵਾਪਸ ਆਉਣ ਦੇ ਉੱਤੇ ਬੜੌਦਾ ਦੇ ਮਹਾਰਾਜੇ ਨਰੇਸ਼ ਹੁਣਾਂ ਨੇ ਉਹਨਾਂ ਨੂੰ ਜਿਹੜਾ ਸੀ ਰਾਜਸੀ ਸਕੱਤਰ ਬਣਾ ਲਿਆ, ਪਰ ਮਹਾਰ ਜਾਤੀ ਜਿਹੜੀ ਹੈ ਕਾਰਨ ਉਸਦਾ ਜਿਹੜਾ ਸੀ ਕੋਈ ਹੁਕਮ ਨਹੀਂ ਮੰਨਿਆ ਜਾਂਦਾ ਸੀ। ਇਸ ਦੇ ਲਈ ਨੌਕਰੀ ਛੱਡ ਦਿੱਤੀ। ਵਜ਼ੀਫਾ ਲੈ ਕੇ ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਤੋਂ ਉੱਚ ਵਿਦਿਆ ਹਾਸਲ ਕੀਤੀ ਤੇ ਉਹਨਾਂ ਮਹਾਤਮਾ ਗਾਂਧੀ ਦੇ ਨਾਲ ਪੂਨਾ ਐਕਟ ਜਿਹੜਾ ਸਮਝੌਤਾ ਕੀਤਾ, ਜੋ ਕੇਂਦਰੀ ਕੌਂਸਲ ਦੇ ਵਿੱਚ ਦਲਿਤਾਂ ਦੇ ਲਈ ਸੀਟਾਂ ਰਾਖਵੀਆਂ ਕਰਨ ਦੇ ਬਾਰੇ ਸੀ। ਗਾਂਧੀ ਹੁਣਾਂ ਦੇ ਵੱਲੋਂ ਅਛੂਤਾਂ ਨੂੰ ਹਰੀਜਨ ਕਹਿਣ ਦੇ ਉੱਤੇ ਸਖ਼ਤ ਇਤਰਾਜ਼ ਕੀਤਾ ਤੇ ਉਹਨਾਂ ਬਰਤਾਨੀਆ ਹਿੰਦੁਸਤਾਨ ਦੇ ਵਿੱਚ ਸੂਬਾਈ ਸਰਮਾਏ ਦਾ ਵਿਕਾਸ ਜਿਹੜਾ ਸੀ ਕਿਤਾਬ ਲਿਖੀ, ਸੰਵਿਧਾਨ ਕਮੇਟੀ ਦੇ ਮੋਢੀ ਬਣ ਕੇ ਸੰਵਿਧਾਨ ਦੇ ਜਿਹੜੇ ਸਨ ਨਿਰਮਾਤਾ ਬਣੇ। 6 ਦਸੰਬਰ 1956 ਨੂੰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅੰਬੇਦਕਰ ਦਾ ਦੇਹਾਂਤ ਹੋਇਆ। ਉਹਨਾਂ ਦੇ ਵਿਚਾਰਾਂ ਦੀ ਗੱਲ ਕਰੀਏ ਤਾਂ ਧਰਮ ਵਿਅਕਤੀ ਦਾ ਨਿੱਜੀ ਮਾਮਲਾ ਹੈ ਤੇ ਧਰਮ ਦਾ ਸਮਾਜ ਨਾਲ ਕਿਸੇ ਤਰ੍ਹਾਂ ਦਾ ਕੋਈ ਸਰੋਕਾਰ ਹੀ ਨਹੀਂ ਹੈ ਕਹਿੰਦੇ। ਦੂਸਰੀ ਗੱਲ ਉਹ ਕਹਿੰਦੇ ਨੇ ਕਿ ਧਰਮ ਦਾ ਆਧਾਰ ਵਿਅਕਤੀ ਦੁਆਰਾ ਕੀਤੇ ਜਾ ਰਹੇ ਸ਼ੋਸ਼ਣ ਤੇ ਭੇਦਭਾਵ ਨੂੰ ਖਤਮ ਕਰਨਾ ਹੋਣਾ ਚਾਹੀਦਾ। ਫਿਰ ਉਹ ਲਿਖਦੇ ਨੇ ਕਿ ਪੂੰਜੀਵਾਦ ਤੇ ਬ੍ਰਾਹਮਣ ਦਲਿਤ ਕੌਮਾਂ ਦੇ ਸਭ ਤੋਂ ਵੱਡੇ ਤੇ ਪਹਿਲੇ ਦੁਸ਼ਮਣ ਨੇ। ਚੌਥੀ ਗੱਲ ਲਿਖਦੇ ਨੇ ਕਿ ਛੂਤ ਛਾਤ ਗੁਲਾਮੀ ਤੋਂ ਬਹੁਤ ਹੀ ਜ਼ਿਆਦਾ ਘਟੀਆ ਹੈ ਤੇ ਆਖਰ ਚ ਉਹ ਲਿਖਦੇ ਆ ਕਿ ਖੋ ਚੁੱਕੇ ਨੇ ਜਿਹੜੇ ਸਾਡੇ ਹੱਥੋਂ ਫਿਸਲ ਗਏ ਨੇ। ਭੀਖ ਮੰਗਣ ਜਾਂ ਬੇਨਤੀਆਂ ਕਰਨ ਦੇ ਨਾਲ ਨਹੀਂ, ਇਹ ਕਠੋਰ ਸੰਘਰਸ਼ਾਂ ਦੇ ਨਾਲ ਹੀ ਪ੍ਰਾਪਤ ਹੁੰਦੇ ਨੇ। ਯਾਦ ਰੱਖੋ, ਭੇਡਾਂ ਦੀ ਬਲੀ ਦਿੱਤੀ ਜਾਂਦੀ ਹੈ, ਕਦੀ ਸ਼ੇਰਾਂ ਦੀ ਨਹੀਂ। ਉਹ ਚਾਹੁੰਦੇ ਸਨ ਕਿ ਖੇਤੀ ਨੂੰ ਰਾਜ ਉਦਯੋਗ ਘੋਸ਼ਿਤ ਕੀਤਾ ਜਾਵੇ, ਸਾਰੀ ਭੂਮੀ ਰਾਜ ਦੇ ਅਧੀਨ ਹੋਵੇ ਤੇ ਖੇਤੀ ਸਮੂਹਿਕ ਫਾਰਮਾਂ ਦੇ ਰਾਹੀਂ ਹੋਣੀ ਚਾਹੀਦੀ ਹੈ। ਭੀਮਾ ਜ਼ਰੂਰੀ ਜਿਹੜਾ ਉਹਨਾਂ ਨੇ ਬੀਮਾ ਜਿਹੜਾ ਫਸਲੀ ਜਾਂ ਹੋਰ ਸਾਰੀਆਂ ਦਾ ਉਹ ਦੱਸਿਆ ਕਿ ਬੀਮਾ ਜ਼ਰੂਰੀ ਹੈ। ਕਿਸੇ ਨੇ ਕਿਹਾ ਕਿ ਜੇਕਰ ਕਾਰਲ ਮਾਰਕਸ ਇੱਕ ਜਲਦਾ ਹੋਇਆ ਜਿਹੜਾ ਸੀ ਛੋਲੇ ਵਰਗਾ ਸੀ ਤਾਂ ਅੰਬੇਦਕਰ ਇੱਕ ਉਬਲਦਾ ਹੋਇਆ ਜਵਾਲਾਮੁਖੀ ਹੈ। ਅਫਸੋਸ, ਡਾਕਟਰ ਅੰਬੇਦਕਰ ਨੂੰ ਖਾਸ ਵਰਗ ਤੇ ਧਰਮਾਂ ਦੇ ਵਿੱਚ ਵੰਡਿਆ ਜਾ ਰਿਹਾ ਤੇ ਉਹਨਾਂ ਨੂੰ ਮਰਨ ਦੇ ਉਪਰੰਤ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ। ਡਾਕਟਰ ਅੰਬੇਦਕਰ ਨੂੰ ਮੰਨਣ ਦੀ ਜਿਹੜੇ ਬਜਾਏ ਉਸਦੀ ਵਿਚਾਰਧਾਰਾ ਨੂੰ ਮੰਨਣਾ ਚਾਹੀਦਾ ਹੈ। ਵੈਸੇ ਤਾਂ ਅਗਲੀ ਗੱਲ ਆਈ ਸੀ ਜੀ ਆਪਣੀ ਇੰਜੀਨੀਅਰ ਮੋਕਸ਼ ਗੁੰਡਮ ਹੁਣਾਂ ਦੀ। ਉਹਨਾਂ ਦੇ ਜਨਮ ਦੀ ਗੱਲ ਕਰੀਏ ਤੇ 15 ਸਤੰਬਰ ਦੇ ਵਿੱਚ ਹੈ, ਕੱਲ੍ਹ ਨੂੰ ਨਹੀਂ, 15 ਸਤੰਬਰ ਨੂੰ ਹਰ ਸਾਲ ਇੰਜੀਨੀਅਰ ਦਿਵਸ ਦੇ ਵਜੋਂ ਮਨਾਇਆ ਜਾਂਦਾ। ਕਰਨਾਟਕ ਦੇ ਪਿੰਡ ਚੱਕਾਬਲਪੁਰ ਦੇ ਵਿੱਚ ਤੇ 15 ਸਤੰਬਰ 1860 ਤੇ 61 ਦੇ ਦੌਰਾਨ ਉਹਨਾਂ ਦਾ ਜਨਮ ਹੈ। ਉਹਨਾਂ ਬੰਬਈ, ਬੰਗਲੌਰ, ਪੂਨਾ, ਨਾਗਪੁਰ, ਸੂਰਤ, ਨਾਗਪੁਰ, ਬੜੌਦਾ, ਇੰਦੌਰ, ਗਵਾਲੀਅਰ ਆਦਿ ਜਿਹੜੇ ਸ਼ਹਿਰ ਨੇ ਉਹਦੇ ਵਿੱਚ ਜਲ ਪੂਰਤੀ ਦੇ ਲਈ ਤੇ ਕਵੇਰੀ ਨਦੀ ਦਾ ਜਿਹੜਾ ਆਧੁਨਿਕ ਡਿਜ਼ਾਈਨ ਤੇ ਨਿਰਮਾਣ ਕਰਾਏ। ਆਪਣੇ ਸਮੇਂ ਉਹਨਾਂ ਨੇ ਮੈਸੂਰ ਦੇ ਵਿੱਚ 6000 ਸਕੂਲ ਖੋਲ੍ਹੇ ਤੇ ਉਹਨਾਂ ਨੇ ਪਾਣੀ ਰੋਕਣ ਵਾਲੇ ਆਟੋਮੈਟਿਕ ਜਿਹੜੇ ਸਨ ਫਲੱਡ ਗੇਟ ਦਾ ਜਿਹੜਾ ਡਿਜ਼ਾਈਨ ਸੀ ਉਹ ਵੀ ਤਿਆਰ ਕਰਕੇ ਪੈਟੈਂਟ ਕਰਵਾਇਆ ਸੀ, ਜਿਹੜਾ 1930 ਦੇ ਵਿੱਚ ਪਹਿਲੀ ਵਾਰ ਪੂਨੇ ਦੇ ਖੜਕ ਵਾਸਲਾ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ। ਸੇਵਾ ਮੁਕਤੀ ਦੇ ਉਪਰੰਤ ਹਿੰਦੁਸਤਾਨ ਏਅਰਕ੍ਰਾਫਟ ਲਿਮਟਿਡ ਬੰਗਲੌਰ ਦੇ ਉੱਤੇ ਤੇ ਪ੍ਰੀਮੀਅਮ ਆਟੋਮੋਬਾਈਲ ਫੈਕਟਰੀ ਬੰਬਈ ਦੀ ਸਥਾਪਨਾ ਕੀਤੀ ਤੇ ਅੰਗਰੇਜ਼ ਸਰਕਾਰ ਨੇ ਸਰ ਦੀ ਜਿਹੜੀ ਸੀ ਉਪਾਧੀ ਤੇ ਭਾਰਤ ਸਰਕਾਰ ਨੇ 1955 ਦੇ ਵਿਚ ਭਾਰਤ ਰਤਨ ਇਨਾਮ ਦੇ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਡਾਕ ਟਿਕਟ ਵੀ ਉਹਦੀ ਜਾਰੀ ਕੀਤੀ ਤੇ ਉਨ੍ਹਾਂ ਦਾ ਦੇਹਾਂਤ 14 ਅਪ੍ਰੈਲ 1962 ਨੂੰ ਅੱਜ ਦੇ ਦਿਹਾੜੇ ਤੇ ਬੰਗਲੌਰ ਦੇ ਵਿਚ ਹੋਇਆ ਸੀ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਚੋ ਗੱਲਾਂ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 949 ਬਟ ਸਟੂਡੀਓ ਦਾ ਨੰਬਰ ਹੈ। 14 ਅਪ੍ਰੈਲ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਕਰਦੇ ਹਾਂ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਨਾਲ ਦੋਸਤੋ ਸ਼ੁਰੂਆਤ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ? ਅਹਿਮ ਖ਼ਬਰਾਂ ਦੇ ਉੱਤੇ ਝਾਤ ਮਾਰੀਏ ਤੇ ਅੱਜ ਦੇ ਜਿਹੜਾ ਐਪੀਸੋਡ ਦੇ ਵਿਚ ਆਪਾਂ ਹੰਗਰੀ ਦੀ ਸਿਆਸਤ ਦੇ ਵਿਚ ਵੱਡੇ ਬਦਲਾਅ ਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਲੋਕਾਂ ਨੇ ਵੋਟ ਦੀ ਤਾਕਤ ਦੇ ਨਾਲ ਇਕ ਲੰਮੇ ਸਮੇਂ ਦੀ ਜਿਹੜੀ ਆ ਹਕੂਮਤ ਨੂੰ ਚੁਣੌਤੀ ਦਿੱਤੀ ਹੈ। ਵੋਟ ਦਾ ਕੀ ਜਿਹੜੀ ਆ ਵੋਟ ਦੀ ਪਾਵਰ ਹੈ ਉਨ੍ਹਾਂ ਨੇ ਵੀ ਜਿਹੜਾ ਉਹ ਕਰਕੇ ਦਿਖਾਇਆ ਤੇ ਨਾਲ ਹੀ ਚਰਚਾ ਕਰਾਂਗੇ ਇਰਾਨੀ ਇਜ਼ਰਾਈਲ ਅਮਰੀਕਾ ਟਕਰਾਅ ਦੀ ਜਿਹਦੇ ਵਿਚ ਚੀਨ ਜਿਹੜਾ ਸਿੱਧੇ ਰੂਪ ਦੇ ਵਿਚ ਹੁਣ ਕੁੱਦਦਾ ਨਜ਼ਰ ਆਉਂਦਾ ਜਿਸਦੇ ਨਾਲ ਦੁਨੀਆਂ ਦੇ ਵੱਡੇ ਦੇਸ਼ਾਂ ਦੇ ਵਿਚ ਚਿੰਤਾ ਵੱਧ ਰਹੀ ਹੈ ਤੇ ਇਸਦੇ ਨਾਲ ਹੀ ਜਿਹੜਾ ਇਰਾਨ ਨੇ ਐਲਾਨ ਕਰ ਦਿੱਤਾ ਕਿ ਡਾਲਰ ਦਾ ਜਿਹੜਾ ਹੁਣ ਡਾਲਰ ਨਹੀਂ ਚੱਲੇਗਾ ਜਿਹੜਾ ਭੁਗਤਾਨ ਤੁਸੀਂ ਚੁੰਗੀ ਦੇਣੀ ਹੈ ਇੱਥੇ ਸਾਡੇ ਟੈਰਿਫ ਜੋ ਵੀ ਉਹਨਾਂ ਨੇ ਲਾਉਣਾ ਟੋਲ ਲੈਣਾ ਤੇ ਉਹਦਾ ਜਿਹੜਾ ਜੋ ਕੁਝ ਵੀ ਹੈ ਉਹ ਤੁਸੀਂ ਜਿਹੜਾ ਹੈ ਇੱਕ ਖਾਸ ਜਿਹੜੀਆਂ ਕਰੰਸੀਆਂ ਨੇ ਉਹ ਚਾਹੇ ਕ੍ਰਿਪਟੋ ਕਰੰਸੀ ਹੈ ਚਾਹੇ ਚੀਨ ਦਾ ਜਵਾਨ ਹੈ ਉਹਦੇ ਵਿੱਚ ਹੀ ਜਿਹੜੀ ਤੁਸੀਂ ਕਰੋਗੇ ਤੇ ਡਾਲਰ ਨੂੰ ਅਸੀਂ ਜਿਹੜਾ ਮਨਜ਼ੂਰ ਨਹੀਂ ਕਰਾਂਗੇ। ਦੂਸਰੇ ਪਾਸੇ ਸੰਯੁਕਤ ਰਾਸ਼ਟਰ ਵੱਲੋਂ ਸ਼ਾਂਤੀ ਦੀ ਅਪੀਲ ਜਿਹੜੀ ਫਿਰ ਤੋਂ ਦੁਹਰਾਈ ਗਈ ਹੈ ਕੀਤੀ ਗਈ ਹੈ ਕਿ ਰਾਤੋ ਰਾਤ ਜਿਹੜੀ ਹੈ ਇਸ ਤਰ੍ਹਾਂ ਦੀ ਸ਼ਾਂਤੀ ਨਹੀਂ ਬਣ ਸਕਦੀ ਹੈ ਗੱਲ ਅੱਗੇ ਤੋਰਨੀ ਚਾਹੀਦੀ ਹੈ। ਇਟਲੀ ਦੀ ਜਿਹੜੀ ਹੈ ਆਪਣੀ ਪੀਐਮ ਉਹਨੇ ਜਿਹੜਾ ਨੇ ਇਜ਼ਰਾਈਲ ਦੇ ਨਾਲ ਕੁਝ ਜਿਹੜੀਆਂ ਡੀਲਸ ਹੋਈਆਂ ਸਨ ਉਹਦੇ ਉੱਤੇ ਕਾਂਟਾ ਫੇਰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੇਦਬੀ ਦਾ ਜਿਹੜਾ ਕਾਨੂੰਨ ਹੈ ਉਹਦੇ ਉੱਤੇ ਚਰਚਾ ਚੱਲ ਰਹੀ ਹੈ ਅਜੇ ਵੀ ਤੇ ਆਪਣੇ ਗੜਗੱਜ ਜੀ ਦਾ ਜਥੇਦਾਰ ਗੜਗੱਜ ਸਾਹਿਬ ਦਾ ਵੀ ਬਿਆਨ ਅੱਜ ਆਇਆ ਸਟੇਜਾਂ ਦੇ ਉੱਤੋਂ। ਕੇਜਰੀਵਾਲ ਹੁਣਾਂ ਦੇ ਬਿਆਨ ਤੇ ਅਦਾਲਤ ਦੇ ਵਿਚ ਅੱਜ ਪੇਸ਼ ਹੋਏ ਨੇ ਆਪ ਮੁਹਾਰੇ ਹੀ ਪਰ ਇਮੋਸ਼ਨਲ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਦੇ ਵਿਚ ਵੱਧ ਰਹੀ ਹੈ ਗਰੀਬੀ ਤੇ 25 ਲੱਖ ਜਿਹੜੇ ਨੇ ਪਰਿਵਾਰ ਨੇ ਉਹ ਜਿਹੜੀ ਹੈ ਖਤਰੇ ਦੀ ਰੇਖਾ ਦੇ ਉੱਤੇ ਨੇ ਤੇ ਕਦੇ ਵੀ ਉੱਜੜ ਸਕਦੇ ਆ ਉਹਦਾ ਇੱਕ ਰਿਪੋਰਟ ਆਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਨੇਡਾ ਦੀ ਸਿਆਸਤ ਦੇ ਵਿਚ ਮਾਰਕ ਕਾਰਨੀ ਦੀ ਜਿੱਤ ਹੋਈ ਹੈ ਤੇ ਹੋਰ ਅੰਤਰਰਾਸ਼ਟਰੀ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਆ। ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰੀਏ ਗੱਲਬਾਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਕੋਈ ਕਾਨੂੰਨ ਨਹੀਂ ਬਣ ਸਕਦਾ ਖਾਲਸੇ ਦੀ ਜਨਮ ਭੂਮੀ ਦੇ ਵਿਚ ਬੋਲੇ ਹੈ ਜਥੇਦਾਰ ਗੜਗੱਜ ਸਾਹਿਬ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੋਈ ਵੀ ਕਾਨੂੰਨ ਨਹੀਂ ਬਣ ਸਕਦਾ। ਉਨ੍ਹਾਂ ਇਹ ਵੀ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਅਸੀਂ ਇਸ ਦਾ ਹਿਸਾਬ ਕਿਤਾਬ ਸਰਕਾਰਾਂ ਨੂੰ ਨਹੀਂ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦਾ ਜਿਹੜਾ ਇੱਕੋ ਇੱਕ ਹੱਲ ਪੰਥ ਦੀ ਪਹਿਰੇਦਾਰੀ ਹੈ। ਵਿਸਾਖੀ ਦੇ ਮੌਕੇ ਦੇ ਉੱਤੇ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਕਿਹਾ ਕਿ ਜੇਕਰ ਕੋਈ ਵੀ ਮਤ ਜਿਹੜਾ ਮੰਦ ਭਾਵਨਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਜਿਹੜਾ ਘਟਾਉਣਾ ਚਾਹੁੰਦਾ ਹੈ ਤਾਂ ਉਸਦਾ ਨਿਰਾਦਰ ਕਰਨਾ ਚਾਹੁੰਦਾ ਹੈ ਤਾਂ ਉਸ ਦੋਸ਼ੀ ਦੇ ਉੱਪਰ ਕੋਈ ਕਾਨੂੰਨ ਬਣ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੋਈ ਵੀ ਕਾਨੂੰਨ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਜੇ ਕੋਈ ਦੋਸ਼ੀ ਹੈ ਤਾਂ ਉਸਨੂੰ ਭਾਵੇਂ ਫਾਂਸੀ ਦੇ ਦਿਓ ਪਰ ਜੇ ਕੋਈ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਛਾਪਣ ਦਾ ਹਿਸਾਬ ਕਿਤਾਬ ਸਰਕਾਰ ਨੂੰ ਦਿਓ ਤਾਂ ਇਹ ਨਹੀਂ ਹੋ ਸਕਦਾ ਤੇ ਪੰਥ ਕਦੇ ਵੀ ਕਹਿੰਦੇ ਇਸ ਨੂੰ ਮਨਜ਼ੂਰ ਨਹੀਂ ਕਰੇਗਾ। ਉਨ੍ਹਾਂ ਸਰਕਾਰਾਂ ਨੂੰ ਕਿਹਾ ਕਿ ਉਹ ਦੋਸ਼ੀਆਂ ਦੇ ਲਈ ਸਖ਼ਤ ਕਾਨੂੰਨ ਬਣਾਉਣ ਪਰ ਜੋ ਕੁਝ ਵੀ ਕਰਨਾ ਹੈ ਉਹ ਪੰਥ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ। ਪੰਥ ਦੇ ਫੈਸਲੇ ਪੰਥ ਕਰਦਾ ਆਇਆ ਹੈ ਤੇ ਚੰਗੇ ਤੋਂ ਚੰਗਾ ਕਾਨੂੰਨ ਲਿਆਉਣਾ ਚਾਹੀਦਾ ਹੈ ਪਰ ਪੰਥ ਦੀ ਜਿਹੜੀ ਰਾਏ ਹੈ ਉਹਦੇ ਵਿਚ ਜ਼ਰੂਰ ਸ਼ਾਮਲ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਬੇਅਦਬੀਆਂ ਕਰਨ ਵਾਲਿਆਂ ਦੇ ਮਗਰ ਖੜੀਆਂ ਜਿਹੜੀਆਂ ਤਾਕਤਾਂ ਦਾ ਪਤਾ ਲਗਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਜਥੇਦਾਰ ਗੜਗੱਜ ਹੁਣਾਂ ਨੇ ਕਿਹਾ ਕਿ ਬੇਅਦਬੀਆਂ ਦਾ ਇੱਕੋ ਇੱਕ ਹੱਲ ਹੈ ਪੰਥ ਦੀ ਪਹਿਰੇਦਾਰੀ। ਉਨ੍ਹਾਂ 2022 ਦੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਦੋਂ ਇੱਕ ਪਾਪੀ ਨੇ ਸ੍ਰੀ ਦਰਬਾਰ ਸਾਹਿਬ ਦੇ ਵਿਚ ਜੰਗਲਾਂ ਜਿਹੜਾ ਸੀ ਜੰਗਲਾਂ ਆਪਣਾ ਟੱਪ ਕੇ ਉਹਦੇ ਉੱਤੋਂ ਜਿਹੜਾ ਸੀ ਉੱਥੇ ਪੰਥ ਹਾਜ਼ਰ ਸੀਗਾ ਤੇ ਉਹ ਪੰਥ ਨੇ ਉਸਦੇ ਇਰਾਦੇ ਪੂਰੇ ਨਹੀਂ ਹੋਣ ਦਿੱਤੇ ਸੀ ਤੇ ਉਨ੍ਹਾਂ ਕਿਹਾ ਕਿ ਜਿੱਥੇ ਪੰਥ ਹੋਵੇਗਾ ਉੱਥੇ ਬੇਅਦਬੀਆਂ ਨਹੀਂ ਹੋਣਗੀਆਂ ਜਿੱਥੇ ਪੰਥ ਮਨਫੀ ਹੈ ਉੱਥੇ ਬੇਅਦਬੀ ਕਿਵੇਂ ਰੋਕ ਲਵਾਂਗੇ। ਉਨ੍ਹਾਂ ਕਿਹਾ ਕਿ ਪੁਰਾਣੇ ਦਰਬਾਰ ਵੇਖੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਜੇ ਪਾਸੇ ਤੇਗ ਤੇ ਬਰਸ਼ੇ ਵਾਲਾ ਸਿੰਘ ਜਿਹੜਾ ਖੜਾ ਹੁੰਦਾ ਸੀ ਤੇ ਉਨ੍ਹਾਂ ਕਿਹਾ ਕਿ ਗੁਰੂ ਪੰਥ ਨੂੰ ਆਪਣੀ ਪਹਿਰੇਦਾਰੀ ਨੂੰ ਜਿਹੜਾ ਨਿਭਾਉਣਾ ਚਾਹੀਦਾ ਹੈ ਤੇ ਉਹਨੂੰ ਅੱਗੇ ਲਿਆਉਣਾ ਜਿਹੜਾ ਚਾਹੀਦਾ ਹੈ। ਦੂਸਰੇ ਪਾਸੇ ਕੇਜਰੀਵਾਲ ਸਾਹਿਬ ਉਹਨਾਂ ਨੇ ਜੱਜ ਦੇ ਉੱਤੇ ਸਵਾਲ ਚੁੱਕ ਦਿੱਤੇ, ਸਿਆਸੀ ਪੱਖਪਾਤ ਦੇ ਇਲਜ਼ਾਮ ਲਾ ਦਿੱਤੇ। ਦਿੱਲੀ ਹਾਈ ਕੋਰਟ ਦੇ ਵਿੱਚ ਸੋਮਵਾਰ ਜਿਹੜੀ ਹੈ ਕੱਲ ਬੀਤੇ ਦੇ ਵਿੱਚ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਜਸਟਿਸ ਸਵਰਨ ਕਾਮਤਾ ਸ਼ਰਮਾ ਦੇ ਬੈਂਚ ਵਿਚਾਲੇ ਤਿੱਖੀ ਬਹਿਸ ਹੋਈ ਹੈ। ਕੇਜਰੀਵਾਲ ਨੇ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਜਸਟਿਸ ਸ਼ਰਮਾ ਉਨ੍ਹਾਂ ਨੂੰ ਕੇਸ ਦੀ ਸੁਣਵਾਈ ਤੋਂ ਲਾਂਭੇ ਹੋਣ ਜਿਹੜਾ ਉਨ੍ਹਾਂ ਨੂੰ ਉਨ੍ਹਾਂ ਦੇ ਲਈ ਨਿੱਜੀ ਤੌਰ ਦੇ ਉੱਤੇ ਦਲੀਲਾਂ ਦਿੱਤੀਆਂ ਨੇ। ਅਦਾਲਤ ਦੇ ਵਿੱਚ ਹੋਈ ਬਹਿਸ ਦੇ ਮੁੱਖ ਅੰਸ਼ ਜਿਹੜੇ ਨੇ, ਪਹਿਲੀ ਵਾਰ ਇੱਥੇ ਕਹਿੰਦੇ ਆਇਆ ਤੇ ਉਮੀਦ ਹੈ ਕਿ ਭਾਈ ਇਹ ਆਖਰੀ ਵਾਰ ਹੀ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਉਹ ਪਹਿਲੀ ਵਾਰ ਇਸ ਅਦਾਲਤ ਦੇ ਵਿੱਚ ਪੇਸ਼ ਹੋਏ ਨੇ। ਇਸ ਦੇ ਉੱਤੇ ਜਸਟਿਸ ਸ਼ਰਮਾ ਹੁਣਾਂ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇੱਥੇ ਦੁਬਾਰਾ ਕਦੇ ਨਾ ਆਉਣਾ ਪਵੇ। ਕੀ ਤੁਸੀਂ ਸਿਆਸੀ ਪੱਖਪਾਤ ਦਾ ਇਸ਼ਾਰਾ ਕਰ ਰਹੇ ਹੋ? ਕੁਐਸਚਨ ਮਾਰਕ ਹੋ ਗਿਆ। ਜਸਟਿਸ ਸ਼ਰਮਾ ਹੁਣਾਂ ਨੇ ਸਿੱਧਾ ਹੀ ਸਵਾਲ ਪੁੱਛਿਆ ਕਿ ਕੇਜਰੀਵਾਲ ਸਿਆਸੀ ਪੱਖਪਾਤ ਦਾ ਇਲਜ਼ਾਮ ਲਗਾ ਰਹੇ ਹੈ। ਕੇਜਰੀਵਾਲ ਨੇ ਸਿੱਧੇ ਇਲਜ਼ਾਮ ਤੋਂ ਬਚਦਿਆਂ ਕਿਹਾ ਕਿ ਘਟਨਾਵਾਂ ਦੇ ਕ੍ਰਮ ਨੇ ਮਨ ਦੇ ਵਿੱਚ ਕਹਿੰਦੇ ਸ਼ੱਕ ਪੈਦਾ ਕਰ ਦਿੱਤਾ। RSS ਨਾਲ ਕਹਿੰਦੇ ਸੰਬੰਧਾਂ ਦਾ ਮੁੱਦਾ ਉੱਠ ਗਿਆ। ਕੇਜਰੀਵਾਲ ਨੇ ਕਿਹਾ ਕਿ ਜੱਜ ਨੇ ਅਜਿਹੇ ਸੰਗਠਨ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕੀਤੀ ਹੈ ਜੋ RSS ਦੇ ਨਾਲ ਕਹਿੰਦੇ ਜੁੜਿਆ ਹੋਇਆ, ਤੇ ਭਾਈ ਆਪ ਤੁਸੀਂ ਕੀ ਕਰਦੇ ਹੋ? ਕਿਉਂਕਿ ਉਨ੍ਹਾਂ ਦੀ ਪਾਰਟੀ ਇਸ ਵਿਚਾਰਧਾਰਾ ਦੇ ਕਹਿੰਦੇ ਵਿਰੁੱਧ ਹੈ। ਇਸ ਦੇ ਲਈ ਸਿਆਸੀ ਮਾਮਲੇ ਦੇ ਵਿੱਚ ਨਿਰਪੱਖਤਾ ਦੇ ਉੱਤੇ ਸਵਾਲ ਉੱਠਦਾ ਹੈ। ਜਸਟਿਸ ਸ਼ਰਮਾ ਜਿਹੜੇ ਨੇ ਉਨ੍ਹਾਂ ਪੁੱਛਿਆ ਕਿ ਉਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਸਿਆਸੀ ਗੱਲ ਹੋਈ ਸੀ ਜਾਂ ਉਹ ਸਿਰਫ ਕਾਨੂੰਨੀ ਪ੍ਰੋਗਰਾਮ ਸਨ। ਕਹਿੰਦੇ ਨੇ ਕਿ ਮੇਰਾ ਦਿਲ ਬੈਠ ਗਿਆ। ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਮੇਰਾ ਦਿਲ ਬੈਠ ਗਿਆ। ਕੇਜਰੀਵਾਲ ਨੇ ਕਿਹਾ ਕਿ 9 ਮਾਰਚ ਦੇ ਹੁਕਮਾਂ ਦੇ ਉਨ੍ਹਾਂ ਦਾ ਦਿਲ ਬੈਠਾ ਦਿੱਤਾ ਹੈ ਤੇ ਨਿਰਪੱਖਤਾ ਦੇ ਬਾਰੇ ਸ਼ੱਕ ਪੈਦਾ ਕਰ ਦਿੱਤਾ ਹੈ। ਅਦਾਲਤ ਨੇ ਇਸ ਭਾਵੁਕ ਦਲੀਲ ਦੀ ਬਜਾਏ ਕਾਨੂੰਨੀ ਪੱਖ ਦੇ ਉੱਤੇ ਧਿਆਨ ਜਿਹੜਾ ਜ਼ਿਆਦਾ ਰੱਖਿਆ। ਸੋਸ਼ਲ ਮੀਡੀਆ ਦੇ ਦਾਅਵੇ ਜਦੋਂ ਕੇਜਰੀਵਾਲ ਨੇ ਜੱਜ ਦੇ ਪਰਿਵਾਰਕ ਸੰਬੰਧਾਂ ਬਾਰੇ ਇੰਟਰਨੈਟ ਦੇ ਉੱਤੇ ਚੱਲ ਰਹੀਆਂ ਗੱਲਾਂ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ ਤਾਂ ਅਦਾਲਤ ਤੇ ਸਰਕਾਰੀ ਵਕੀਲਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਇਸ ਦਲੀਲ ਨੂੰ ਅੱਗੇ ਨਹੀਂ ਵਧਣ ਦਿੱਤਾ। ਅਸਲ ਦੇ ਵਿੱਚ ਕੇਸ ਜਿਹੜਾ ਸੀਗਾ ਉਹਦਾ ਪਿਛੋਕੜ ਥੋੜਾ ਜਿਹਾ ਜ਼ਰੂਰ ਗੱਲ ਕਰ ਲਈਏ। ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਜਸਟਿਸ ਸ਼ਰਮਾ CBI ਦੀ ਜਿਹੜੀ ਹੈ ਉਸ ਚੁਣੌਤੀ ਦੇ ਉੱਤੇ ਸੁਣਵਾਈ ਨਾ ਕਰਨ ਜੋ ਟ੍ਰਾਇਲ ਕੋਰਟ ਦੇ ਵੱਲੋਂ ਉਨ੍ਹਾਂ ਨੂੰ ਸ਼ਰਾਬ ਨੀਤੀ ਕੇਸ ਦੇ ਵਿੱਚੋਂ ਡਿਸਚਾਰਜ ਕਰਨ ਦੇ ਵਿਰੁੱਧ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਹੁਕਮਾਂ ਦੇ ਵਿੱਚ ਅਦਾਲਤ ਦੇ ਵੱਲੋਂ ਕੀਤੀਆਂ ਟਿੱਪਣੀਆਂ ਦੇ ਕਾਰਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਜਿਹੜਾ ਦੋਸ਼ੀ ਮੰਨ ਲਿਆ ਗਿਆ। ਅਦਾਲਤ ਨੇ ਸਾਰੀਆਂ ਹੀ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਜਿਹੜਾ ਹੁਣ ਸੁਰੱਖਿਅਤ ਰੱਖ ਲਿਆ। ਦੂਸਰੇ ਪਾਸੇ ਸਮਰਾਟ ਚੌਧਰੀ ਬਣ ਗਏ ਨੇ ਸਮਰਾਟ ਆਪਣੇ ਬਿਹਾਰ ਦੇ। ਸਮਰਾਟ ਚੌਧਰੀ ਹੋਣਗੇ ਬਿਹਾਰ ਦੇ ਨਵੇਂ ਮੁੱਖ ਮੰਤਰੀ। ਹੁਣ ਸਮਰਾਟ ਚੌਧਰੀ ਬਿਹਾਰ ਦੇ ਨਵੇਂ ਮੁੱਖ ਮੰਤਰੀ ਹੋਣ ਜਾ ਰਹੇ ਨੇ ਤੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ BJP ਦੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਉਹ ਕੁਝ ਹੀ ਸਮੇਂ ਦੇ ਵਿੱਚ ਰਾਜਪਾਲ ਨੂੰ ਮਿਲਣ ਜਾਣਗੇ ਤੇ ਭਲਕ ਸਵੇਰੇ 11 ਵਜੇ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹੇ ਨਿਤੀਸ਼ ਕੁਮਾਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਤੇ ਕੈਬਨਿਟ ਨੂੰ ਭੰਗ ਕਰਨ ਦੀ ਸਿਫਾਰਿਸ਼ ਵੀ ਕਰ ਦਿੱਤੀ ਹੈ। ਨਿਤੀਸ਼ ਕੁਮਾਰ ਹੁਣ ਜਿਹੜੇ ਨੇ ਆਪਣੇ ਰਾਜ ਸਭਾ ਮੈਂਬਰ ਦੇ ਵਜੋਂ ਆਪਣੀ ਨਵੀਂ ਪਾਰੀ ਜਿਹੜੀ ਸ਼ੁਰੂ ਕਰਨ ਜਾ ਰਹੇ ਨੇ। ਬਿਹਾਰ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤੀ ਜਨਤਾ ਪਾਰਟੀ BJP ਦਾ ਜਿਹੜਾ ਕੋਈ ਆਗੂ ਮੁੱਖ ਮੰਤਰੀ ਦੀ ਕੁਰਸੀ ਸੰਭਾਲੇਗਾ। ਸਮਰਾਟ ਚੌਧਰੀ ਪਹਿਲਾਂ ਉਪ ਮੁੱਖ ਮੰਤਰੀ ਜਿਹੜੇ ਨੇ ਵਜੋਂ ਸੇਵਾ ਨਿਭਾ ਰਹੇ ਨੇ ਸਨ ਤੇ ਹੁਣ ਜਿਹੜੇ ਨੇ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਉਨ੍ਹਾਂ ਦੇ ਨਾਮ ਦੀ ਤਜਵੀਜ਼ ਵਿਜੇ ਸਿਨਹਾ ਹੁਣਾਂ ਵੱਲੋਂ ਰੱਖੀ ਗਈ ਸੀ। ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਭਲਕ ਜਿਹੜਾ ਕੱਲ੍ਹ ਨੂੰ 15 ਅਪ੍ਰੈਲ ਨੂੰ ਸਵੇਰੇ 11 ਵਜੇ ਹੋਣ ਦੀ ਉਮੀਦ ਹੈ। ਸਮਰਾਟ ਚੌਧਰੀ ਨੇ ਜਿਹੜਾ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਕਸਿਤ ਬਿਹਾਰ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਕੰਮ ਕਰਨਗੇ। NDA ਦੇ ਜਿਹੜਾ ਸਾਰੇ ਵਿਧਾਇਕ ਅੱਜ ਸ਼ਾਮ ਨੂੰ ਇੱਕ ਮੀਟਿੰਗ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਸਰਕਾਰ ਬਣਾਉਣ ਦਾ ਜਿਹੜਾ ਦਾਅਵਾ ਪੇਸ਼ ਕਰਨ ਦੀ ਰਣਨੀਤੀ ਜਿਹੜੀ ਹੈ ਉਹਦੀ ਵੀ ਬਣਾਈ ਜਾਵੇਗੀ। ਇੱਕ ਦੋਸਤੋ ਹੈਰਾਨ ਕਰਨ ਵਾਲੀ ਰਿਪੋਰਟ ਹੈ, ਹੈਰਾਨ ਤਾਂ ਕਾਹਦੀ ਹੈ, ਜੋ ਦੁਨੀਆ ਦੇ ਉੱਤੇ ਹਾਲਾਤ ਨੇ ਉਹ ਸਾਡੇ ਸਾਹਮਣੇ ਹੀ ਨਸ਼ਰ ਹੈ। ਵੈਸਟ ਏਸ਼ੀਆ ਕੌਨਫਲੈਕਟ ਦੇ ਚੱਲਦੇ ਹੋਏ ਕੀ ਕੁਝ ਜਿਹੜਾ ਵਾਪਰ ਰਿਹਾ, ਕਿਉਂ ਭਾਰਤ ਦੇ 25 ਲੱਖ ਲੋਕਾਂ ਸਿਰ ਜਿਹੜਾ ਮੰਡਰਾ ਰਿਹਾ, ਗਰੀਬੀ ਦਾ ਖਤਰਾ, UNDP ਦੀ ਜਿਹੜੀ ਰਿਪੋਰਟ ਦੇ ਜਿਹੜਾ ਨੇ ਕਾਰਨ ਸਾਹਮਣੇ ਆਏ ਨੇ, ਕੀ ਕਹਿੰਦੀ ਹੈ ਰਿਪੋਰਟ ਉਹ ਦੇਖਦੇ ਹਾਂ। ਪੱਛਮੀ ਏਸ਼ੀਆ ਦੇ ਵਿੱਚ ਚੱਲ ਰਹੇ ਸੰਘਰਸ਼ ਅਤੇ ਫੌਜੀ ਤਣਾਅ ਕਾਰਨ ਭਾਰਤ ਦੇ ਵਿੱਚ 25 ਲੱਖ ਲੋਕਾਂ ਦੇ ਗਰੀਬੀ ਦੀ ਜਿਹੜੀ ਹੈ ਲਪੇਟ ਦੇ ਵਿੱਚ ਆਉਣ ਦਾ ਖਤਰਾ ਜਿਹੜਾ ਪੈਦਾ ਹੋ ਗਿਆ। ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਦੇ ਅਨੁਸਾਰ ਦੇਸ਼ ਦੇ ਮਨੁੱਖੀ ਵਿਕਾਸ ਜਿਹੜੇ ਨੇ ਹਿਊਮਨ ਡਿਵੈਲਪਮੈਂਟ ਦੀ ਜਿਹੜੀ ਆ ਪ੍ਰਗਤੀ ਦੇ ਵਿਚ ਵੀ ਕੁਝ ਨੁਕਸਾਨ ਹੋਣ ਦੀ ਜਿਹੜੀ ਸੰਭਾਵਨਾ ਦਰਸਾਈ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ UNDP ਨੇ ਮਿਲਟਰੀ ਐਸਕਲੇਸ਼ਨ ਜਿਹੜਾ ਇਨ ਦੀ ਮਿਡਲ ਈਸਟ ਹਿਊਮਨ ਡਿਵੈਲਪਮੈਂਟ ਇੰਪੈਕਟਸ ਐਕਰੋਸ ਏਸ਼ੀਆ ਐਂਡ ਦੀ ਪੈਸੇਫਿਕ ਸਿਰਲੇਖ ਵਾਲੀ ਰਿਪੋਰਟ ਦੇ ਵਿਚ ਨੋਟ ਕੀਤਾ ਕਿ ਇਹ ਸੰਘਰਸ਼ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਵਿਚ ਮਨੁੱਖੀ ਵਿਕਾਸ ਦੇ ਦਬਾਅ ਨੂੰ ਵਧਾ ਰਿਹੈ। ਤੇਲ ਭਾੜੇ ਅਤੇ ਲਾਗਤਾਂ ਦੇ ਵਿਚ ਵਾਧੇ ਰਾਹੀਂ ਇਹ ਜਿਹੜਾ ਝਟਕਾ ਘਰੇਲੂ ਖਰੀਦ ਸ਼ਕਤੀ ਨੂੰ ਜਿਹੜਾ ਘਟਾ ਰਿਹੈ, ਭੋਜਨ ਦੀ ਅਸੁਰੱਖਿਆ ਜਿਹੜੀ ਆ ਵਧਾ ਰਿਹੈ, ਸਰਕਾਰੀ ਬਜਟਾਂ ਦੇ ਵਿਚ ਜਿਹੜਾ ਬੋਝ ਪਾ ਰਿਹੈ ਤੇ ਰੋਜ਼ੀ ਰੋਟੀ ਨੂੰ ਕਮਜ਼ੋਰ ਕਰ ਰਿਹੈ। ਮੰਗਲਵਾਰ ਨੂੰ ਜਾਰੀ ਅੱਜ ਜਿਹੜੀ ਹੋਈ ਇਹ ਰਿਪੋਰਟ ਉਹਦੇ ਵਿਚ ਮੁੱਢਲੇ ਮੁਲਾਂਕਣ ਦੇ ਅਨੁਸਾਰ ਵਿਸ਼ਵ ਪੱਧਰ ਦੇ ਉਤੇ 88 ਲੱਖ ਲੋਕਾਂ ਦੇ ਗਰੀਬੀ ਵਿਚ ਡਿੱਗਣ ਦਾ ਜਿਹੜਾ ਖਤਰਾ ਹੈ। ਪੱਛਮੀ ਏਸ਼ੀਆ ਦੇ ਫੌਜੀ ਤਣਾਅ ਦੇ ਕਾਰਨ ਏਸ਼ੀਆ ਪ੍ਰਸ਼ਾਂਤ ਖੇਤਰ ਨੂੰ $299 ਅਰਬ ਤੱਕ ਦਾ ਨੁਕਸਾਨ ਹੋ ਸਕਦਾ ਹੈ। ਭਾਰਤ ਦੇ ਵਿਚ ਗਰੀਬੀ ਲਗਭਗ 4 ਲੱਖ ਤੋਂ ਵੱਧ ਕੇ ਜਿਹੜੀ ਹੈ 25 ਲੱਖ ਤੱਕ ਪਹੁੰਚਣ ਦੀ ਉਮੀਦ ਹੈ। ਇਸ ਦੇ ਵਿਚ ਅੱਗੇ ਕਿਹਾ ਗਿਆ ਕਿ ਸੰਘਰਸ਼ ਦੇ ਨਤੀਜੇ ਵਜੋਂ ਦੁਨੀਆਂ ਦੇ ਵਿਚ ਗਰੀਬੀ ਚ ਧੱਕੇ ਜਾਣ ਵਾਲੇ ਲੋਕਾਂ ਦੀ ਸੰਖਿਆ ਵੱਖ ਵੱਖ ਸਥਿਤੀਆਂ ਅਨੁਸਾਰ ਲਗਭਗ 19 ਲੱਖ ਤੋਂ ਵੱਧ ਕੇ ਲਗਭਗ 88 ਲੱਖ ਹੋ ਜਾਂਦੀ ਹੈ। ਦੱਖਣੀ ਏਸ਼ੀਆ ਦਾ ਇਸ ਦੇ ਵਿਚ ਸਭ ਤੋਂ ਵੱਡਾ ਹਿੱਸਾ ਹੈ ਜੋ ਕਿ ਲਗਭਗ 17 ਲੱਖ ਤੋਂ ਲੈ ਕੇ 80 ਲੱਖ ਤੋਂ ਵੱਧ ਤੱਕ ਹੈ, ਜੋ ਕਿ ਇਸ ਉਪ ਖੇਤਰ ਦੀ ਆਬਾਦੀ ਦੇ ਆਕਾਰ ਅਤੇ ਆਮਦਨ ਤੇ ਕੀਮਤਾਂ ਦੇ ਝਟਕਿਆਂ ਪ੍ਰਤੀ ਜਿਹੜਾ ਇਸਦੇ ਵਧੇਰੇ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਚੀਨ ਦੇ ਵਿਚ ਗਰੀਬੀ ਦੇ ਖਤਰੇ ਵਾਲੇ ਲੋਕਾਂ ਦੀ ਗਿਣਤੀ ਦੇ ਵਿਚ ਲਗਭਗ 1,15,000 ਤੋਂ 6,20,000 ਤੱਕ ਦਾ ਜਿਹੜਾ ਮਾਮੂਲੀ ਵਾਧਾ ਹੋਣ ਦਾ ਅਨੁਮਾਨ ਜਿਹੜਾ ਦਰਸਾਇਆ। ਫੌਜੀ ਤਣਾਅ ਦੇ ਅਨੁਮਾਨਿਤ ਗਰੀਬੀ ਪ੍ਰਭਾਵਾਂ ਨੂੰ ਉਜਾਗਰ ਕਰਦੇ ਹੋਏ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਭਾਰਤ ਦੀ ਗਰੀਬੀ ਦਰ ਸੰਕਟ ਤੋਂ ਬਾਅਦ 23.9% ਤੋਂ ਵੱਧ ਕੇ 24.2% ਹੋਣ ਦਾ ਅਨੁਮਾਨ ਹੈ, ਜਿਸ ਦੇ ਨਾਲ 2 ਕਰੋੜ ਤੋਂ ਉਪਰ ਜਿਹੜੇ ਲੋਕ ਨੇ 2.5 ਕਰੋੜ ਦੇ ਲਾਗੇ ਛਾਗੇ ਆ ਲੋਕਾਂ ਦੀ ਜਿਹੜੀ ਹੈ ਗਰੀਬੀ ਦੇ ਵਿਚ ਚਲੇ ਜਾਣ ਦੀ ਜਿਹੜੀ ਆ ਉਮੀਦ ਦਰਸਾਈ ਗਈ ਹੈ। UNDP ਜਿਹੜੀ ਹੈ ਉਹਦਾ ਸਿਮੂਲੇਸ਼ਨ ਖੇਤਰ ਦੇ ਦੇਸ਼ਾਂ ਦੇ ਲਈ ਮਨੁੱਖੀ ਵਿਕਾਸ ਸੂਚਕਾਕ ਜਿਹੜਾ HDI ਤੇ ਸੰਘਰਸ਼ ਦੇ ਉੱਤੇ ਪ੍ਰਭਾਵ ਦਾ ਜਿਹੜਾ ਅੰਦਾਜ਼ਾ ਲਗਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਇਰਾਨ ਦਾ HDI ਲਗਭਗ 1 ਤੋਂ 1.5 ਸਾਲ ਦੀ ਮਨੁੱਖੀ ਵਿਕਾਸ ਪ੍ਰਗਤੀ ਦੇ ਉੱਤੇ ਬਰਾਬਰ ਡਿੱਗ ਸਕਦਾ ਹੈ। ਤੇਲ, ਗੈਸ ਅਤੇ ਖਾਦਾਂ ਦੇ ਲਈ ਵਧੀ ਨਿਰਭਰਤਾ ਤੇ ਲਾਗਤ ਰਿਪੋਰਟ ਨੋਟ ਕਰਦੀ ਹੈ ਕਿ ਖੇਤਰ ਦੇ ਵੱਡੇ ਦਰਾਮਦਕਾਰਾਂ ਵਿਚੋਂ ਭਾਰਤ ਆਪਣੀਆਂ ਤੇਲ ਲੋੜਾਂ ਦਾ 90% ਤੋਂ ਵੱਧ ਦਰਾਮਦ ਰਾਹੀਂ ਪੂਰਾ ਕਰਦਾ ਹੈ, ਜਿਹਦੇ ਵਿਚ 40% ਤੋਂ ਵੱਧ ਕੱਚਾ ਤੇਲ ਤੇ 90% LPG ਦਰਾਮਦ ਪੱਛਮੀ ਏਸ਼ੀਆ ਤੋਂ ਆਉਂਦੀ ਹੈ। ਇਸ ਤੋਂ ਇਲਾਵਾ ਪੱਛਮੀ ਏਸ਼ੀਆ ਦੇਸ਼ ਭਾਰਤ ਦੀ ਖਾਦ ਦਰਾਮਦ ਦਾ ਜਿਹੜਾ 45% ਤੋਂ ਵੱਧ ਹਿੱਸਾ ਸਪਲਾਈ ਕਰਦੇ ਨੇ, ਜਦੋਂ ਕਿ ਦੇਸ਼ ਦੇ ਘਰੇਲੂ ਯੂਰੀਆ ਉਤਪਾਦਨ ਦਾ ਜਿਹੜਾ 85% ਹਿੱਸਾ ਦਰਾਮਦ ਕੀਤੀ ਗਈ ਰੀ ਗੈਸੀਫਾਈਡ ਲਿਕੁਇਡ ਫਾਈਡ ਨੈਚੁਰਲ ਗੈਸ ਜਿਹੜੀ ਹੈ LNG ਉੱਤੇ ਨਿਰਭਰ ਕਰਦਾ ਹੈ। ਵਪਾਰਕ ਰੁਕਾਵਟਾਂ ਤੇ ਸਪਲਾਈ ਚੇਨ ਦੇ ਉੱਤੇ ਪੈਦਾ ਜਿਹੜਾ ਇਹਦਾ ਹੁੰਦਾ ਹੈ ਬੁਰਾ ਜਿਹੜਾ ਪ੍ਰਭਾਵ ਤੇ ਸੰਘਰਸ਼ ਦਾ ਝਟਕਾ ਕਈ ਦੇਸ਼ਾਂ ਦੇ ਵਿਚ ਊਰਜਾ ਵਿਕਲਪਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ। LNG ਦੀਆਂ ਕੀਮਤਾਂ ਜਿਹੜੀਆਂ ਨੇ ਵਧਣ ਦੇ ਨਾਲ ਭਾਰਤ, ਥਾਈਲੈਂਡ, ਫਿਲੀਪੀਨਜ਼ ਅਤੇ ਵੀਅਤਨਾਮ ਸਮੇਤ ਕੁਝ ਜਿਹੜੇ ਨੇ ਅਰਥ ਵਿਵਸਥਾਵਾਂ ਨੇ ਕੋਲੇ ਦੇ ਨਾਲ ਚੱਲਣ ਵਾਲੀ ਬਿਜਲੀ ਤੇ ਆਪਣੀ ਜਿਹੜੀ ਨਿਰਭਰਤਾ ਵਧਾ ਦਿੱਤੀ ਹੈ। ਵਪਾਰ ਅਤੇ ਸਪਲਾਈ ਚੇਨ ਦੇ ਵਿਘਨ ਦੇ ਉੱਤੇ UNDP ਦੇ ਦੇਸ਼ ਪੱਧਰੀ ਵਿਸ਼ਲੇਸ਼ਣ ਨੇ 36 ਦੇ ਵਿਚੋਂ 25 ਦੇਸ਼ਾਂ ਦੇ ਵਿਚ ਮਾਲ ਭਾੜੇ ਦੇ ਸਰਚਾਰਜ, ਯੁੱਧ ਜੋਖਮ ਬੀਮਾ ਪ੍ਰੀਮੀਅਮ, ਰੂਟ ਬੋਰਡਨ ਅਤੇ ਖਪਤਕਾਰ ਵਸਤੂਆਂ ਦੀ ਦੇਰੀ ਦੇ ਨਾਲ ਸਪਲਾਈ ਰਾਹੀਂ ਮਹੱਤਵਪੂਰਨ ਜਿਹੜਾ ਪ੍ਰਭਾਵਾਂ ਦਾ ਜਿਹੜਾ ਸੰਕੇਤ ਦੇ ਦਿੱਤਾ ਹੈ। ਭਾਰਤ ਦਾ ਮੁਲਾਂਕਣ ਦਰਸਾਉਂਦਾ ਹੈ ਕਿ ਪੱਛਮੀ ਏਸ਼ੀਆ ਬਾਜ਼ਾਰ ਜਿਹੜਾ ਨਿਰਯਾਤ ਦਾ 14% ਅਤੇ ਦਰਾਮਦ ਦਾ 20.9% ਹਿੱਸਾ ਜਿਹੜਾ ਰੱਖਦੇ ਨੇ, ਜਿਹਦੇ ਵਿਚ ਲਗਭਗ $48 ਅਰਬ ਦਾ ਗੈਰ ਤੇਲ ਨਿਰਯਾਤ, ਖਾਸ ਕਰਕੇ ਬਾਸਮਤੀ ਚਾਵਲ, ਚਾਹ, ਰਤਨ ਅਤੇ ਗਹਿਣਿਆਂ ਅਤੇ ਕੱਪੜਿਆਂ ਦੇ ਵਿਚੋਂ ਹੁੰਦਾ ਹੈ। ਖੇਤੀਬਾੜੀ ਤੇ ਖਰੀਫ ਸੀਜ਼ਨ ਦੇ ਲਈ ਜਿਹੜਾ ਵਧੀਆ ਬਹੁਤ ਚਿੰਤਾਵਾਂ ਵਧੀਆਂ ਨੇ। ਇਸ ਦੇ ਵਿਚ ਕਿਹਾ ਗਿਆ ਕਿ ਭਾਰਤ ਦੇ ਵਿਚ ਇਹ ਸਮਾਂ ਖਾਸ ਤੌਰ ਦੇ ਉਤੇ ਸੰਵੇਦਨਸ਼ੀਲ ਹੈ। ਕੋਈ ਵੀ ਲੰਮਾ ਵਿਘਨ ਜਿਹੜਾ ਖਰੀਫ ਜਾਣੀ ਕਿ ਮਾਨਸੂਨ ਜਿਹੜੀ ਫਸਲ ਹੈ ਸੀਜ਼ਨ ਉਹਨੂੰ ਖਰੀਫ ਕਹਿੰਦੇ ਆ ਦੀਆਂ ਤਿਆਰੀਆਂ ਦੇ ਨਾਲ ਮੇਲ ਖਾਵੇਗਾ ਜੋ ਜੂਨ ਦੇ ਵਿਚ ਜਿਹੜਾ ਸ਼ੁਰੂ ਹੁੰਦਾ ਹੈ। ਯੂਰੀਆ ਦਾ ਸਟਾਕ 61.14 ਲੱਖ ਟਨ ਸੀ ਜੋ ਨੇੜਲੇ ਭਵਿੱਖ ਦੇ ਲਈ ਜਿਹੜਾ ਬਫਰ ਪ੍ਰਦਾਨ ਕਰਦਾ ਹੈ, ਪਰ ਬਿਜਾਈ ਦੇ ਸੀਜ਼ਨ ਦੇ ਵਿਚ ਵਿਘਨ ਜਾਰੀ ਜਿਹੜਾ ਰਹਿੰਦਾ ਹੈ ਇਹਦਾ ਤਾਂ ਇਹ ਖੇਤਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਰੱਖ ਸਕੇਗਾ। ਰਿਪੋਰਟ ਜਿਹੜੀ ਹੈ ਰੈਮੀਟੈਸ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਸੰਘਰਸ਼ ਦੇ ਪ੍ਰਭਾਵ ਨੂੰ ਵੀ ਨੋਟ ਕਰਦੀ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਨੇ ਕਈ ਦੇਸ਼ਾਂ ਦੇ ਲਈ ਖਾੜੀ ਲੇਬਰ ਬਾਜ਼ਾਰਾਂ ਅਤੇ ਰੈਮੀਟੈਸ ਦੇ ਜਿਹੜੇ ਨੇ ਪ੍ਰਵਾਹ ਦਾ ਜਿਹੜਾ ਸਿੱਧਾ ਪ੍ਰਭਾਵ ਜਿਹੜਾ ਕਾਫੀ ਮਹੱਤਵਪੂਰਨ ਹੈ। ਭਾਰਤ ਦਾ ਇਸ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਹੈ। ਇਸ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ। ਅਕਤੂਬਰ 2024 ਤੱਕ 93.7 ਲੱਖ ਭਾਰਤੀ ਖਾੜੀ ਸਹਿਯੋਗ ਕੌਂਸਲ ਜਿਹੜਾ ਸੀ GCC ਦੇਸ਼ਾਂ ਦੇ ਵਿੱਚ ਰਹਿ ਰਹੇ ਸਨ, ਜੋ ਭਾਰਤ ਦੇ ਕੁੱਲ ਰੈਮੀਟੈਸ ਦਾ ਲਗਭਗ 38-40% ਜਿਹੜਾ ਭੇਜਦੇ ਨੇ। ਵਿਦੇਸ਼ੀ ਕਮਾਈ ਜਿਹੜੀ ਹੈ ਰੈਮੀਟੈਸ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਰੋਜ਼ਗਾਰ ਦੇ ਉੱਤੇ ਸੰਕਟ ਹੈ, ਕਿਉਂਕਿ ਜਿਹੜਾ ਬਾਹਰੋਂ ਪੈਸਾ ਆਉਂਦਾ ਸੀ, ਇਨਕਮ ਆਉਂਦੀ ਸੀ ਇੰਡੀਆ ਦੇ ਵਿੱਚ ਪਰਿਵਾਰਾਂ ਨੂੰ ਪਿੱਛੇ, ਉਹ ਵੀ ਘਟ ਰਿਹਾ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਫੌਜੀ ਤਣਾਅ ਆਰਥਿਕ ਗਤੀਵਿਧੀਆਂ, ਗਤੀਸ਼ੀਲਤਾ, ਵਪਾਰ ਤੇ ਸਪਲਾਈ ਚੇਨ ਦੇ ਵਿੱਚ ਵਿਘਨ ਪਾ ਕੇ ਪੂਰੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਵਿੱਚ ਰੋਜ਼ਗਾਰ ਤੇ ਰੋਜ਼ੀ ਰੋਟੀ ਨੂੰ ਪ੍ਰਭਾਵਿਤ ਕਰ ਰਿਹਾ। ਭਾਰਤ ਦੇ ਵਿੱਚ ਰੋਜ਼ਗਾਰ ਦੇ ਜੋਖਮ ਖਾਸ ਤੌਰ ਦੇ ਉੱਤੇ MSME ਜਾਣੀ ਕਿ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਖੇਤਰਾਂ ਦੇ ਵਿੱਚ ਵਧੇਰੇ ਹੋਣ ਦੀ ਸੰਭਾਵਨਾ ਹੈ, ਜੋ ਦਰਾਮਦ ਕੀਤੀ ਊਰਜਾ ਤੇ ਸਾਜੋ ਸਮਾਨ ਦੇ ਉੱਤੇ ਨਿਰਭਰ ਕਰਦੇ ਨੇ ਜਾਂ ਖਾੜੀ ਦੇ ਨਾਲ ਜੁੜੇ ਵਪਾਰ ਦੇ ਨਾਲ ਸੰਬੰਧਿਤ ਨੇ। ਇਕ ਅਜਿਹੇ ਲੇਬਰ ਮਾਰਕੀਟ ਦੇ ਵਿਚ ਖਾਸ ਤੌਰ ਦੇ ਉਤੇ ਮਹੱਤਵਪੂਰਨ ਹੈ, ਜਿੱਥੇ ਲਗਭਗ 90% ਰੋਜ਼ਗਾਰ ਗੈਰ ਰਸਮੀ ਹੈ। MSME ਖੇਤਰ ਅਤੇ ਗੈਰ ਰਸਮੀ ਮਜ਼ਦੂਰਾਂ ਦੇ ਲਈ ਵਧਦੀਆਂ ਨੇ ਚੁਣੌਤੀਆਂ। ਹੌਸਪਿਟੈਲਿਟੀ ਜਿਹੜੀ ਹੈ, ਫੂਡ ਪ੍ਰੋਸੈਸਿੰਗ, ਨਿਰਮਾਣ ਸਮੱਗਰੀ, ਸਟੀਲ ਆਧਾਰਿਤ ਨਿਰਮਾਣ ਤੇ ਰਤਨ ਤੇ ਹੀਰੇ ਦੇ ਖੇਤਰ ਦੇ ਵਿਚ ਛੋਟੀਆਂ ਫਰਮਾਂ ਨੂੰ ਉੱਚ ਲਾਗਤਾਂ, ਸਪਲਾਈ ਦੀ ਕਮੀ ਅਤੇ ਆਰਡਰਾਂ ਦੇ ਵਿਚ ਦੇਰੀ ਜਾਂ ਰੱਦ ਹੋਣ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ। ਇਹ ਦਬਾਅ ਕੰਮ ਦੇ ਘੰਟਿਆਂ ਦੇ ਵਿਚ ਕਮੀ, ਨੌਕਰੀਆਂ ਦੇ ਨੁਕਸਾਨ ਤੇ ਕਾਰੋਬਾਰਾਂ ਦੇ ਵਿਚ ਰੁਕਾਵਟਾਂ ਦਾ ਕਾਰਨ ਬਣ ਸਕਦਾ, ਖਾਸ ਕਰਕੇ ਗੈਰ ਰਸਮੀ ਤੇ ਪ੍ਰਵਾਸੀ ਮਜ਼ਦੂਰਾਂ ਤੇ ਸੀਮਤ ਵਿੱਤੀ ਬਫਰ ਵਾਲੇ ਜਿਹੜੇ ਨੇ MSME ਲਈ ਜਿਹੜਾ ਦਰਸਾਉਂਦਾ ਹੈ। ਭਾਰਤ ਦੇ ਵਿਚ ਹੌਰਮੁਜ਼ ਜਲਮਰੂ ਦੇ ਆਲੇ ਦੁਆਲੇ ਵਿਘਨ ਕਾਰਨ ਮੈਡੀਕਲ ਉਪਕਰਨਾਂ ਦੇ ਲਈ ਕੱਚੇ ਮਾਲ ਦੀ ਲਾਗਤ ਦੇ ਵਿਚ ਵੀ ਲਗਾਤਾਰ 50% ਵਾਧੇ ਦੀ ਉਮੀਦ ਹੈ, ਜਦੋਂ ਕਿ ਦਵਾਈਆਂ ਦੀਆਂ ਥੋਕ ਕੀਮਤਾਂ ਪਹਿਲਾਂ ਜਿਹੜੀਆਂ ਨੇ 10-15% ਵੱਧ ਚੁੱਕੀਆਂ ਨੇ। ਇਹ ਨੇ ਜੀ ਹਾਲਾਤ ਮਹਿੰਗਾਈ ਦੇ, ਯਾਨੀ ਕਿ 25 ਲੱਖ ਲੋਕ ਜਿਹੜੇ ਨੇ ਤਕਰੀਬਨ ਗਰੀਬੀ ਰੇਖਾ ਦੇ ਵਿਚ ਫਿਰ ਜਿਹੜੇ ਧੱਕੇ ਜਾਣਗੇ। ਲੋ ਦੋਸਤੋ, ਇਹ ਸਨ ਜੀ ਆਪਣੀਆਂ ਦੇਸ਼ ਦੀਆਂ ਤੇ ਪੰਜਾਬ ਦੀਆਂ ਖਬਰਾਂ, ਤੇ ਅੱਗੇ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਾਂਗੇ ਤੇ ਗੱਲ ਹੰਗਰੀ ਦੀ ਵੀ ਕਰਾਂਗੇ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਉਨ੍ਹਾਂ ਦਾ ਆਪਾਂ ਕਰਦੇ ਹਾਂ ਰਲ ਮਿਲ ਕੇ ਸਵਾਗਤ। ਤੇ ਇਕ ਮਿੰਟ ਹੋਲਡ ਰੱਖਣਾ ਸੈਣੀ ਸਾਹਿਬ ਜੀ, ਤੇ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਤੇ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਤੇ ਆਪਣੇ ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਜੀ ਹੁਣ, ਤੇ ਕਾਲ ਤੁਸੀਂ ਵੀ ਕਰ ਸਕਦੇ ਹੋ +358-44-976-19 ਬਾਰ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਆਪਣੇ ਨਾਲ। ਦੋਸਤੋ, ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਹੈ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
2: ਹਾਲ ਚਾਲ ਵਧੀਆ ਜੀ।
1: ਜੀ,
2: ਪਹਿਲਾਂ ਤਾਂ ਖਾਲਸਾ ਸਾਜਣਾ ਦਿਵਸ, ਵਿਸਾਖੀ ਔਰ ਡਾਕਟਰ BR ਅੰਬੇਦਕਰ ਦਾ ਜਨਮ ਦਿਨ, ਇਹਨਾਂ ਸਾਰੇ ਜਿਹੜੇ ਦਿਹਾੜਿਆਂ ਦੇ ਜਿਹੜੀ ਆ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
1: ਬਿਲਕੁਲ ਜੀ, ਤੁਹਾਨੂੰ ਵੀ ਜੀ।
2: ਬਾਕੀ ਸਾਡੇ ਸੰਵਿਧਾਨ ਦੇ ਨਿਰਮਾਤਾ
1: ਜੀ
2: ਡਾਕਟਰ BR ਅੰਬੇਦਕਰ ਸਾਹਿਬ, ਸਾਡੇ ਬੜਾ ਦੁਖਾਂਤ ਆ ਜੀ ਕਿ ਅਸੀਂ ਉਹਨਾਂ ਨੂੰ ਇੱਕ ਵਰਗ ਦੇ ਨਾਲ ਹੀ ਵੰਡ ਕੇ ਦੇਖਦੇ ਆ
1: ਜੀ।
2: ਅਸਲ ਦੇ ਵਿਚ ਉਹ ਏਡੇ ਵੱਡੇ ਦਾਰਸ਼ਨਿਕ ਸੀਗੇ ਜਿਨ੍ਹਾਂ ਨੇ ਪੜ੍ਹਾਈ ਦੀ ਇੰਪੋਰਟੈਂਸ ਜਿਹੜੀ ਆ ਉਹ ਦੱਸੀ ਆ ਜੀ।
1: ਜੀ,
2: ਉਹਨਾਂ ਨੇ ਉਹਨਾਂ ਦੀ ਕਿੱਡੀ ਵੱਡੀ ਜਿਹੜੀ ਆ ਦੂਰਦਰਸ਼ਤਾ ਸੀ
1: ਜੀ
2: ਕਿ ਉਹਨਾਂ ਨੇ ਇੱਕ ਪੈਟਰਨ ਬਣਾਇਆ ਸੰਵਿਧਾਨ ਦੇ ਵਿਚ ਵੀ ਜਿਹੜੇ ਦਬੇ ਕੁਚਲੇ ਲੋਕ ਹੈਗੇ ਆ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਕਿੱਦਾਂ ਦਿੱਤਾ ਜਾ ਸਕਦਾ ਜੀ।
1: ਜੀ,
2: ਅੱਗੇ ਫਿਰ ਜਿਹੜਾ ਹੈਗਾ ਆ ਕਿ ਉਹਨਾਂ ਨੇ ਇਹ ਚੀਜ਼ ਦੀ ਕਲਪਨਾ ਨਹੀਂ ਸੀ ਕੀਤੀ ਵੀ ਰਾਜਨੀਤੀ ਦੇ ਜਿਹੜਾ ਹੈਗਾ ਆ ਮੈਦਾਨ ਦੇ ਵਿਚ ਇੱਦਾਂ ਦੇ ਲੋਕ ਆ ਜਾਣਗੇ ਜਿਹੜੇ ਵੋਟ ਬੈਂਕ ਵਾਸਤੇ ਨੈਸ਼ਨਲ ਇੰਟਰਸਟ ਨੂੰ
1: ਜੀ,
2: ਸਟੇਟ ਇੰਟਰਸਟ ਨੂੰ ਦਾਅ ਤੇ ਲਾ ਦੇਣਗੇ
1: ਜੀ,
2: ਤੇ ਆਪਣੀ ਸੱਤਾ ਹੰਡਾਉਣ ਵਾਸਤੇ ਉਹ ਜਾਇਜ਼ ਨਜਾਇਜ਼ ਤਰੀਕੇ ਉਹਨਾਂ ਦੀ ਵਰਤੋਂ ਕਰਨਗੇ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਡਾਕਟਰ BR ਅੰਬੇਦਕਰ ਜਿਹੜੇ ਹੈਗੇ ਆ ਉਹਨਾਂ ਦਾ ਜਨਮ ਦਿਨ ਓਹਨੂੰ ਯਾਦ ਕਰਦੇ ਹੋਏ, ਓਹਨਾ ਉਸ ਸ਼ਖਸੀਅਤ ਨੂੰ ਯਾਦ ਕਰਦੇ ਹੋਏ ਆਪਾਂ ਅੱਜ ਦਾ ਇਹ ਸੈਗਮੈਂਟ ਸ਼ੁਰੂ ਕਰਦੇ ਆ ਜੀ।
1: ਬਿਲਕੁਲ ਹੈ ਜੀ।
2: ਪਹਿਲਾਂ ਤਾਂ ਜਿਹੜਾ ਹੈਗਾ ਆ ਜੀ ਕੇਜਰੀਵਾਲ ਸਾਹਿਬ ਕਹਿੰਦੇ ਜੀ ਅੱਜ ਗਏ ਜੀ ਉੱਥੇ ਕੋਰਟ ਦੇ ਵਿੱਚ।
1: ਬਿਲਕੁਲ ਹੈ ਜੀ।
2: ਹਾਂਜੀ, ਕੋਰਟ ਦੇ ਵਿੱਚ ਜਾ ਕੇ ਤੇ ਇੱਕ ਤੁਸੀਂ ਕੰਪੈਰੀਜ਼ਨ ਕਰੋ ਜੀ ਵੀ ਇੱਕ ਦਿਨ ਮਮਤਾ ਬੈਨਰਜੀ ਵੀ ਜਿਹੜੀ ਹੈਗੀ ਆ ਪੇਸ਼ ਹੋਈ ਸੀ ਬਤੌਰ ਵਕੀਲ ਜੀ।
1: ਬਿਲਕੁਲ ਹੈ ਜੀ।
2: ਉਹ ਕਿਸੇ ਸ਼ਰਾਬ ਘੁਟਾਲੇ ਚ ਪੇਸ਼ ਨਹੀਂ ਸੀ ਹੋਈ ਜੀ।
1: ਜੀ,
2: ਉਹ ਇੱਕ ਨੈਸ਼ਨਲ ਇੰਟਰਸਟ ਵਿੱਚ ਪੇਸ਼ ਹੋਈ ਸੀ ਵੀ ਜਿਹੜਾ SIR ਦਾ ਮੁੱਦਾ ਆ
1: ਜੀ,
2: ਉਹਦੇ ਵਿੱਚ ਲੋਕਾਂ ਦੇ ਵੋਟ ਦਾ ਵੋਟਿੰਗ ਦਾ ਰਾਈਟ ਜਿਹੜਾ ਆ ਉਹ ਕੱਟਿਆ ਜਾ ਰਿਹਾ ਹੈਗਾ ਆ ਤੇ ਇਹ ਜਿਸ ਪ੍ਰੋਸੈਸ ਜਿਸ ਤਰੀਕੇ ਨਾਲ ਚੱਲਦੀ ਪਈ ਆ ਉਹਦੇ ਨਾਲ ਲੋਕਾਂ ਨਾਲ ਇਨਜਸਟਿਸ ਹੋਊਗਾ।
1: ਬਿਲਕੁਲ ਹੈ ਜੀ।
2: ਕੋਰਟ ਨੇ ਉਹਨਾਂ ਦੀਆਂ ਦਲੀਲਾਂ ਨੂੰ ਸੁਣਿਆ ਵੀ
1: ਜੀ,
2: ਐਪਰੀਸ਼ੀਏਟ ਵੀ ਕੀਤਾ ਤੇ ਨਾਲ ਇਹ ਸੋਚਿਆ ਵੀ ਹਾਂ ਯਾਰ ਰਾਜਨੀਤੀ ਦੇ ਵਿੱਚ ਜਿਹੜਾ ਆ ਇੱਦਾਂ ਦੇ ਲੋਕ ਹੋਣੇ ਚਾਹੀਦੇ ਆ ਕਿ ਜਿਹੜੇ ਨੈਸ਼ਨਲ ਇੰਟਰਸਟ ਵਾਸਤੇ ਕਿਤੇ ਵੀ ਪਹੁੰਚ ਜਾਣ ਜੀ। ਇੱਧਰ ਅੱਜ ਕੇਜਰੀਵਾਲ ਸਾਹਿਬ ਪਹੁੰਚੇ ਔਰ ਦੇਖੋ ਉਹਨਾਂ ਨੇ ਜਾਂਦਿਆਂ ਨਾਲ ਹੀ ਜਿਹੜਾ ਹੈਗਾ ਆ ਇਹ ਕੰਮ ਸ਼ੁਰੂ ਕਰ ਦਿੱਤਾ ਕਿ ਜੱਜ ਨੂੰ ਕਿਹਾ ਕਿ ਜੀ ਮੈਂ ਕੇਸ ਦੀ ਪੈਰਵਾਈ ਐਕਚੁਅਲੀ ਜੋ ਇਹ ਕਹਿਣਾ ਚਾਹੁੰਦੇ ਸੀ ਉਹ ਕੋਈ ਵਕੀਲ ਕਹਿਣ ਨੂੰ ਤਿਆਰ ਨਹੀਂ ਸੀ
1: ਜੀ
2: ਤੇ ਇਹਨਾਂ ਨੇ ਕਿਹਾ ਮੈਂ ਇਹਨਾਂ ਪਰਸਨ ਹੀ ਕਹਿ ਦਿੰਦਾ ਜਾ ਕੇ ਜੀ।
1: ਬਿਲਕੁਲ ਹੈ ਜੀ।
2: ਇਸ ਤੋਂ ਪਹਿਲਾਂ ਕਿ ਜੱਜ ਮੇਰੇ ਖਿਲਾਫ਼ ਫੈਸਲਾ ਦੇਵੇ
1: ਜੀ।
2: ਹਾਂਜੀ, ਕਿਉਂਕਿ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਸੀ ਕਿ ਜਦੋਂ ਇਹਨਾਂ ਨੇ ਜਿਹੜਾ ਹੈਗਾ ਆ ਇਸੇ ਕੇਸ ਦੀ ਜਿਹੜੀ ਆ ਇਹਨੂੰ ਆਪਣੀ ਗ੍ਰਿਫਤਾਰੀ ਵਗੈਰਾ ਜਿਹੜੀ ਚੈਲੰਜ ਕੀਤੀ ਸੀ ਉਦੋਂ ਵੀ ਇਸ ਜੱਜ ਕੋਲ ਲੱਗਿਆ ਸੀ ਤੇ ਉਹਨੇ ਮਤਲਬ ਇਸ ਚੀਜ਼ ਦਾ ਜਿਹੜੀ ਹੈਗੀ ਆ ਦੇਖ ਕੇ ਤੇ ਟਿੱਪਣੀਆਂ ਕੀਤੀਆਂ ਸੀਗੀਆਂ ਇਹਨਾਂ ਦੀਆਂ ਬੇਲ ਦੇ ਉੱਤੇ ਜਾਂ ਇਸ ਤਰੀਕੇ ਨਾਲ
1: ਜੀ।
2: ਉਹ ਉਹਨੂੰ ਆਧਾਰ ਬਣਾ ਕੇ ਇਹਨਾਂ ਨੇ ਕਿ ਭਾਈ ਪਹਿਲਾਂ ਤਾਂ ਇਹਨਾਂ ਨੇ ਜਿਹੜਾ ਆ ਜਦੋਂ ਇਹ ਕੇਸ ਲੱਗਾ
1: ਜੀ
2: ਨੋਟਿਸ ਇਹਨਾਂ ਨੂੰ ਚੱਲ ਗਿਆ ਇਹ ਕਹਿੰਦੇ ਜੀ ਸਾਨੂੰ ਮਤਲਬ ਜਿਹੜਾ ਹੈਗਾ ਆ ਸੁਣੇ ਬਗੈਰ ਕਿੱਦਾਂ ਨੋਟਿਸ ਕਰਤਾ। ਉਹ ਭਾਈ ਨੋਟਿਸ ਕੀਤਾ ਹੀ ਇਸੇ ਕਰਕੇ ਜਾਂਦਾ ਆ ਕਿ ਤੁਸੀਂ ਆ ਜਾਓ ਤੇ ਆਪਣਾ ਪੱਖ ਦੱਸੋ
1: ਤੁਸੀਂ ਸੁਣਦੇ ਤੁਸੀਂ ਆਪਣਾ ਰਿਪਲਾਈ ਫਾਈਲ ਕਰੋ ਗੱਲ ਕਰਦੇ ਸੀ ਉਹ। ਹਾਂ ਜੀ ਜੀ,
2: ਨੋਟਿਸ ਦੇ ਕੇ ਸੱਦਿਆ ਜਾਂਦਾ ਜੀ
1: ਜੀ।
2: ਹੁਣ ਜੇ ਤਾਂ ਆ ਜਾਵੇ ਫੈਸਲਾ ਮੇਰੇ ਪੱਖ ਦਾ
1: ਜੀ
2: ਤੇ ਜੱਜ ਬੜਾ ਇਮਾਨਦਾਰ ਤੇ ਜੱਜ ਬੜਾ ਡੇਰਿੰਗ ਆ। ਹਾਂਜੀ, ਤੇ ਜੇ ਫੈਸਲਾ ਆ ਜਾਏ ਖਿਲਾਫ਼ ਤੇ ਫੇਰ ਅਸੀਂ ਜਿਹੜਾ ਹੈਗਾ ਆ ਆਪਣੇ ਕੱਪੜੇ ਤਾਂ ਲੱਥੇ ਹੀ ਲੱਥੇ ਦੂਜੇ ਦੇ ਆਪਾਂ ਰਹਿਣ ਨੀ ਦੇਣੇ। ਇਹਨਾਂ ਨੇ ਜੱਜ ਦੇ ਉੱਤੇ ਅਕਿਊਜ਼ਿੰਗ ਫਿਗਰ ਰੇਤ ਕੀਤੀ ਬੜੇ ਤਰੀਕੇ ਨਾਲ ਗੱਲ ਕੀਤੀ
1: ਜੀ।
2: ਮੈਨੂੰ ਨਾ ਸੋਸ਼ਲ ਮੀਡੀਆ ਤੇ ਬੜੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਆ ਕਿ ਤੁਸੀਂ RSS ਦੇ ਨਾਲ ਜਿਹੜਾ ਹੈਗਾ ਆ ਜੁੜੀਆਂ ਆਈਆਂ ਸੰਸਥਾਵਾਂ ਉਹਨਾਂ ਦੇ ਫੰਕਸ਼ਨਾਂ ਦੇ ਵਿੱਚ ਚਾਰ ਵਾਰੀ ਗਏ ਹੋ।
1: ਦੇਖੋ ਜ਼ਿੰਮੇਵਾਰੀ ਨਹੀਂ ਲੈਣੀ ਪਈ, ਮੈਂ ਕਹਿ ਰਿਹਾ ਗੱਲ ਲੋਕਾਂ ਦੇ ਸਿਰ ਪਾ ਦਿਓ ਇਹ ਵੀ।
2: ਮੈਨੂੰ ਡਰ ਲੱਗਦਾ ਜੀ, ਮੈਨੂੰ ਡਰ ਲੱਗਦਾ
1: ਜੀ।
2: ਹਾਂਜੀ, ਉਹ ਕਹਿੰਦੀ ਫਿਰ ਤੁਸੀਂ ਫਿਰ ਪਤਾ ਕਰਨਾ ਸੀ ਵੀ ਉਹਨਾਂ ਫੰਕਸ਼ਨਾਂ ਦੇ ਵਿੱਚ ਕੋਈ ਰਾਜਨੀਤੀ ਵਾਲੀ ਗੱਲ ਹੋਈ ਸੀ ਜਾਂ ਕਾਨੂੰਨ ਦੇ ਬਾਰੇ ਕੋਈ ਗੱਲ ਹੋਈ ਸੀ ਜਿੱਥੇ ਮੈਨੂੰ ਸੱਦਿਆ ਗਿਆ
1: ਜੀ।
2: ਹਾਂਜੀ, ਤੇ ਹੁਣ ਕਾਨੂੰਨ ਦਾ ਗਿਆਤਾ ਜਿਹੜਾ ਹੈਗਾ ਆ ਉਹਨੂੰ ਕੋਈ ਵੀ ਇਨਵਾਈਟ ਕਰੇ ਵੀ ਭਾਈ ਏਦਾਂ ਕਰਕੇ ਅਸੀਂ ਇਸ ਮਸਲੇ ਤੇ ਗੱਲਬਾਤ ਕਰ ਰਹੀ ਆ, ਉਹ ਆਪਣੇ ਵਿਚਾਰ ਦੇਣ ਜਾ ਹੀ ਸਕਦਾ ਜੀ
1: ਜੀ।
2: ਫੇਰ ਇਹਨਾਂ ਨੇ ਜਿਹੜਾ ਹੈਗਾ ਆ ਵੀ ਉਹਦੇ ਪਰਿਵਾਰ ਦੇ ਉੱਤੇ ਚੱਲ ਗਏ ਜੀ। ਅਖੇ ਜੀ ਵੀ ਮੈਨੂੰ ਤਾਂ ਵੀ ਡਰ ਲੱਗਦਾ ਆ ਜੀ ਵੀ ਤੁਹਾਡੇ ਲੜਕੇ ਜਿਹੜੇ ਆ ਸਰਕਾਰੀ ਵਕੀਲ ਤੁਸ਼ਾਰ ਮਹਿਤਾ ਜਿਹੜਾ ਹੈਗਾ ਆ ਉਹਦੇ ਨਾਲ ਉਹਦੇ ਗਰੁੱਪ ਚ ਹੈਗੇ ਅਸਿਸਟੈਂਟ ਆ ਉਹਦੇ
1: ਜੀ।
2: ਹਾਂਜੀ, ਤੇ ਹੁਣ ਇਹਨਾਂ ਚੀਜ਼ਾਂ ਦਾ ਤਾਂ ਕੋਈ ਹੱਲ ਨੀ। ਕਾਰਨ ਇਹ ਹੈਗਾ ਸੀਗਾ ਜਨਰਲੀ ਸਰ ਜਦੋਂ ਕੋਈ ਅਕਿਊਜ਼ਡ ਇੰਨੀ ਗੱਲ ਕਹਿੰਦਾ ਨਾ ਜੀ ਵੀ ਮੇਰਾ ਕੇਸ ਟ੍ਰਾਂਸਫਰ ਕਰ ਦਿਓ ਤੇ ਮੈਨੂੰ ਮਤਲਬ ਜਿਹੜਾ ਹੈਗਾ ਆ ਕੋਈ ਸ਼ੱਕ ਆ ਜਾਂ ਕੋਈ ਹੈਗਾ ਆ ਜੀ, ਜੇ ਕੋਈ ਸਟਰੋਂਗ ਰੀਜ਼ਨ ਹੋਵੇ ਜਾਂ ਕੋਈ ਲਾਈਟ ਰੀਜ਼ਨ ਵੀ ਹੋਵੇ ਤੇ ਉਹ ਕੋਰਟ ਜਿਹੜੀ ਆ ਕਿਸੇ ਦੂਜੇ ਜੱਜ ਕੋਲ ਭੇਜ ਦਿੰਦੀ ਹੁੰਦੀ ਆ
1: ਜੀ। ਹਾਂਜੀ,
2: ਇਹਨਾਂ ਨੇ ਵੀ ਟ੍ਰਾਂਸਫਰ ਐਪਲੀਕੇਸ਼ਨ ਤਾਂ ਪਾਈ ਸੀ
1: ਜੀ,
2: ਪਰ ਜਦੋਂ ਇਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਨੇ ਵੀ ਮਤਲਬ ਐਲੀਗੇਸ਼ਨ ਜਾਂ ਤਾਂ ਇਹ ਜਿਹੜਾ ਹੈਗਾ ਸਪੈਸੀਫਿਕਲੀ ਪਲੀਡ ਨਹੀਂ ਕੀਤੇ ਹੋਣੇ ਉਸ ਵੇਲੇ। ਹਾਂਜੀ, ਭਾਈ ਲਾਈਟ ਮੋਡ ਦੇ ਵਿੱਚ ਹੀ ਕੀਤੇ ਹੋਣੇ
1: ਜੀ।
2: ਉਦੋਂ ਇਹਨਾਂ ਦਾ ਕੇਸ ਜਿਹੜਾ ਹੈਗਾ ਆ ਚੀਫ ਜਸਟਿਸ ਨੇ ਮਤਲਬ ਕਹਿਤਾ ਵੀ ਨਹੀਂ ਬੈਂਚ ਨੀ ਬਦਲਿਆ ਜਾਏਗਾ, ਇਹ ਜੱਜ ਸੁਣਵਾਈ ਕਰੇਗੀ
1: ਜੀ।
2: ਕਾਰਨ ਇਹ ਵੀ ਹੁੰਦਾ ਆ ਸਰ ਜਦੋਂ ਕੋਈ ਬੰਦਾ ਜੱਜ ਦੀ ਇੰਟੀਗ੍ਰਿਟੀ ਤੇ ਡਾਊਟ ਕਰਦਾ ਹੈਗਾ ਆ ਤੇ ਫਿਰ ਸੁਪਰੀਮ ਕੋਰਟ ਇਸ ਚੀਜ਼ ਨੂੰ ਸੀਰੀਅਸਲੀ ਲੈਂਦੀ ਆ ਕਿ ਕਿਉਂ ਬਈ।
1: ਬਿਲਕੁਲ ਹੈ ਜੀ।
2: ਹੁਣ ਇਹ ਅਧਿਕਾਰ ਕਿਹਨੇ ਦਿੱਤਾ, ਮੁਲਜ਼ਮ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਜੀ ਵੀ ਫੈਸਲਾ ਮੈਂ ਇਹਦੇ ਕੋਲੋਂ ਨੀ ਕਰਾਉਣਾ, ਮੈਂ ਫਲਾਣੇ ਕੋਲੋਂ ਕਰਾਉਣਾ ਜੀ।
1: ਹਾਂਜੀ,
2: ਮਨ ਮਰਜ਼ੀ ਦਾ
1: ਜੀ
2: ਹੁਣ ਜੇ ਹੋਰ ਕੋਈ ਜੱਜ ਲਾ ਦਿੰਦੇ ਹੈਗੇ ਓਹਦੇ ਉਹ ਤੇਰੇ ਅਗੇਂਸਟ ਫੈਸਲਾ ਕਰ ਦੂਗਾ ਤੇ ਫਿਰ ਤੁਸੀਂ ਓਹਨੂੰ ਵੀ ਕਹੋਗੇ ਭਾਈ ਇਹ ਪਤਾ ਨੀ ਰਲਿਆ ਸੀ ਬੀਜੇਪੀ ਨਾਲ ਮਿਲਿਆ ਸੀ ਫਲਾਣੇ ਨਾਲ ਮਿਲਿਆ ਸੀ
1: ਬਿਲਕੁਲ
2: ਤੁਸੀਂ ਅੱਜ ਆਪਣੀ ਰਾਜਨੀਤੀ ਦੇ ਵਿੱਚ ਜੁਡੀਸ਼ਰੀ ਨੂੰ ਕਿਉਂ ਘੜੀਸਦੇ ਆ ਜੀ
1: ਜੀ
2: ਦੂਜੀ ਗੱਲ ਇਹ ਹੈਗੀ ਆ ਕਿ ਕੋਈ ਵੀ ਫੈਸਲਾ ਹੈਗਾ ਆ ਜੀ ਉਹ ਹਾਈ ਕੋਰਟ ਦੇ ਜੱਜ ਆ ਤੁਹਾਡੇ ਕੋਲ ਯੂ ਹੈਵ ਏ ਰਾਈਟ ਟੂ ਅਪੀਲ
1: ਜੀ
2: ਜਦੋਂ ਤੁਹਾਡੇ ਕੋਲ ਇਸੇ ਕਰਕੇ ਮੁਲਜ਼ਮ ਨੂੰ ਕਿਹਾ ਜਾਂਦਾ ਹੈਗਾ ਆ ਕਿ ਹੈਵ ਫੇਥ ਇਨ ਦਾ ਜੱਜ ਬਿਕੋਜ਼ ਯੂ ਹੈਵ ਏ ਰਾਈਟ ਟੂ ਅਪੀਲ ਤੁਹਾਨੂੰ ਫੈਸਲਾ ਪਸੰਦ ਨਹੀਂ ਆਇਆ ਜਾਂ ਤੁਹਾਡਾ ਪੱਖ ਨਹੀਂ ਚੰਗੀ ਤਰ੍ਹਾਂ ਲਿਖਿਆ ਗਿਆ ਜਾਂ ਸੁਣਿਆ ਗਿਆ ਤੇ ਤੁਸੀਂ ਉਹਦੀ ਅਪੀਲ ਕਰ ਸਕਦੇ ਆ ਜੀ
1: ਬਿਲਕੁਲ ਹੈ ਜੀ
2: ਤੇ ਸੋ ਇੱਥੇ ਤਾਂ ਕੋਈ ਜਿਹੜਾ ਹੈਗਾ ਇਮੀਡੀਏਟਲੀ ਕੋਈ ਖਤਰਾ ਨਹੀਂ ਸੀ ਤੇ ਦੂਜੀ ਗੱਲ ਇਹ ਹੈਗੀ ਆ ਕਿ ਕਾਨੂੰਨ ਦਾ ਜਾਣਕਾਰ ਹੁੰਦੇ ਹੋਏ ਮੈਂ ਵੀ ਜਨਾਬ ਨੂੰ ਬਹੁਤ ਦੇਰ ਪਹਿਲਾਂ ਹੀ ਕਹਿ ਗਿਆ ਸੀਗਾ ਵੀ ਉਹ ਜੱਜ ਨੇ ਫੈਸਲਾ ਗਲਤ ਕੀਤਾ ਵੀ ਜਦੋਂ ਇੱਕ ਵਾਰੀ ਜਿਹੜਾ ਹੈਗਾ ਆ ਚਲਾਨ ਪੇਸ਼ ਹੋ ਗਿਆ ਆ ਜਾਂ ਅਕੁਇਟਲ ਦੇ ਵਿੱਚ ਹੋਣਾ ਆ ਜਾਂ ਕਨਵਿਕਸ਼ਨ ਦੇ ਵਿੱਚ ਹੋਣਾ ਫੈਸਲਾ
1: ਜੀ
2: ਹਾਂਜੀ ਵੀ ਜਾਂ ਬਰੀ ਹੋਏਗਾ ਤੇ ਜਾਂ ਸਜ਼ਾ ਹੋਏਗੀ ਉਹਨੇ ਇਹਨਾਂ ਨੂੰ ਚਾਰਜ ਦੇ ਉੱਤੇ ਡਿਸਚਾਰਜ ਕਰ ਦਿੱਤਾ ਜੀ
1: ਜੀ
2: ਕਿਉਂਕਿ ਉਹਦੇ ਵਿੱਚ ਗੁੰਜਾਇਸ਼ ਇਨਵੈਸਟੀਗੇਸ਼ਨ ਏਜੰਸੀ ਕੋਲ ਗੁੰਜਾਇਸ਼ ਹੁੰਦੀ ਹੈ ਚੱਲਦੇ ਟ੍ਰਾਇਲ ਦੇ ਵਿੱਚ ਵੀ ਜੇ ਕੋਈ ਨਵਾਂ ਸਬੂਤ ਆਵੇ ਤੇ ਉਹ ਐਪਲੀਕੇਸ਼ਨ ਦੇ ਕੇ ਅਟੈਚ ਕਰ ਸਕਦਾ ਹੈਗਾ
1: ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਆ ਉਹਨਾਂ ਨੂੰ ਕਲੀਨ ਚਿੱਟ ਜਿਹੜੀ ਦੇਣੀ ਉਹ ਗਲਤ ਸੀਗੀ ਜੀ ਤੇ ਉਹਨੂੰ ਤਾਂ ਇਹਨਾਂ ਨੇ ਸੈਲੀਬ੍ਰੇਟ ਕੀਤਾ ਜੀ ਉਦੋਂ ਤਾਂ ਪੂਰਾ ਜਿਹੜਾ ਹੈਗਾ ਆ ਜਲੂਸ ਕੱਢ ਕੇ ਤੇ ਲਿਆਏ ਹੈਗੇ ਜੀ ਕੱਟੜ ਇਮਾਨਦਾਰੀ ਦਾ ਢੰਡੋਰਾ ਪਿੱਟਿਆ ਪੂਰੀ ਦਿੱਲੀ ਦੇ ਵਿੱਚ ਜੀ
1: ਜੀ
2: ਸੋ ਇਸ ਕਰਕੇ ਉਹ ਚੀਜ਼ ਜਿਹੜੀ ਆ ਹੁਣ ਹਜਮ ਨਹੀਂ ਹੋ ਰਹੀ ਜੀ ਪਰ ਦੁੱਖ ਦੀ ਗੱਲ ਹੈਗੀ ਆ ਜੀ ਵੀ ਸਾਡੇ ਮੁਲਕ ਦੇ ਵਿੱਚ ਜਿਹੜਾ ਆ ਨੋ ਡਾਊਟ ਕਿ ਸਾਡੇ ਮੁਲਕ ਦੇ ਵਿੱਚ ਸਾਡਾ ਸੰਵਿਧਾਨ ਸਾਨੂੰ ਜਿਹੜਾ ਆ ਵੀ ਬੋਲਣ ਦਾ ਅਧਿਕਾਰ ਦਿੰਦਾ ਆ
1: ਜੀ
2: ਪਰ ਐਟ ਦਾ ਸੇਮ ਟਾਈਮ ਇੱਕ ਸਿਆਣੇ ਨੇ ਗੱਲ ਕਹੀ ਕਹਿੰਦਾ ਬੋਲ ਸੰਵਿਧਾਨ ਬੋਲਣ ਦਾ ਅਧਿਕਾਰ ਦਿੰਦਾ ਆ ਪਰ ਬਕਵਾਸ ਕਰਨ ਦਾ ਅਧਿਕਾਰ ਨਹੀਂ ਦਿੰਦਾ
1: ਬਿਲਕੁਲ ਹਰ ਜਗ੍ਹਾ ਰਾਜਨੀਤੀ ਥੋੜੀ ਚੱਲਣੀ ਆ ਜੀ ਇੱਕ ਪ੍ਰੋਟੋਕੋਲ ਆ ਹਰ
2: ਬਿਲਕੁਲ ਤੁਸੀਂ ਆਪਣੀ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਆ ਹਰਕ ਨੂੰ ਲਪੇਟੋਗੇ ਤੁਸੀਂ ਜੁਡੀਸ਼ਰੀ ਤੇ ਵੀ ਕਿੰਤੂ ਕਰੋਗੇ ਬੀਇੰਗ ਇਹ ਮਤਲਬ ਜਿਹੜਾ ਹੈਗਾ ਇਹ ਸਟੂਡੈਂਟ ਆਫ ਲਾ ਜਾਂ ਇੱਕ ਪ੍ਰੋਫੈਸ਼ਨਲ ਹੋਣ ਦੇ ਨਾਤੇ ਇੱਕ ਵਕੀਲ ਹੋਣ ਦੇ ਨਾਤੇ ਮੈਨੂੰ ਨਹੀਂ ਚੰਗਾ ਲੱਗਾ ਜੀ
1: ਬਿਲਕੁਲ ਨਹੀਂ ਜੀ ਬਿਲਕੁਲ
2: ਆਪਣੇ ਰਾਈਟ ਨੂੰ ਐਜੀਟੇਟ ਕਰਨਾ ਗੱਲ ਕੁਛ ਹੋਰ ਹੁੰਦੀ ਹੈਗੀ ਆ ਸਿੱਧਾ ਫੈਸਲਾ ਕਰਨ ਵਾਲੇ ਦੇ ਉੱਤੇ ਜਿਹੜਾ ਹੈਗਾ ਆ ਤੁਸੀਂ ਅਕਿਊਜ਼ਿੰਗ ਫਿੰਗਰ ਰੇਜ਼ ਕਰਦੇ ਹੋ ਤਾਂ ਕਿ ਜੇ ਕੱਲ ਨੂੰ ਫੈਸਲਾ ਐਡਵਰਸ ਆਵੇ ਤੇ ਤੁਸੀਂ ਪਹਿਲਾਂ ਹੀ ਇਹ ਰੌਲਾ ਪਾਉਣਾ ਸ਼ੁਰੂ ਕਰ ਦਿਓ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਜੀ ਉਹ ਜੱਜ ਪਹਿਲਾਂ ਹੀ ਏਦਾਂ ਸੀ ਜੀ ਉਹ
1: ਤੁਸੀਂ ਆਪਣੀ ਗਲਤੀ ਤੋਂ ਇਨਕਾਰੀ ਹੋਣ ਦੀ ਬਜਾਏ ਮਤਲਬ ਕਿ ਇਨਕਾਰੀ ਹੋ ਰਹੇ ਹੋ ਤਾਂ ਆਪਣੇ ਦੋਸ਼ ਜਿਹੜੇ ਦੂਸਰੇ ਦੇ ਉੱਤੇ ਮਾਰ ਰਹੇ ਹੋ ਵੀ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਤੁਸੀਂ ਤਾਂ ਜੱਜ ਦੇ ਉੱਤੇ ਵੀ ਉਂਗਲੀ ਚੱਕ ਦਿੱਤੀ ਜੀ
2: ਸਰ ਹੁਣ ਜੱਜ ਨੂੰ ਵੀ ਤਾਂ ਧਰਮ ਸੰਕਟ ਚ ਪਾ ਦਿੱਤਾ ਹੁਣ ਜੱਜ ਕੀ ਕਰੇ ਜੀ ਜੇ ਉਹ ਜੱਜ ਜਿਹੜਾ ਹੈਗਾ ਉੱਪਰ ਭੇਜਦਾ ਵੀ ਭਾਈ ਇਹਨੂੰ ਟ੍ਰਾਂਸਫਰ ਕਰ ਦਿਓ ਕੇਸ ਨੂੰ ਹਾਂਜੀ ਜੋ ਮੈਨੂੰ ਲੱਗਦਾ ਹੈਗਾ ਵੀ ਉਹ ਕਰਦੇ ਆ ਭੇਜਣਗੇ ਜਰੂਰ ਭੇਜ ਦੇਣਗੇ ਜੀ
1: ਭਾਈ ਅਗਲਾ ਅੱਛਾ
2: ਜੀ ਬਿਲਕੁਲ ਜੀ ਉਹ ਭੇਜ ਦੇਣਗੇ ਜੀ ਜਿੱਦਾਂ ਮਰਜ਼ੀ ਪਰ ਉਹ ਜਿਹੜੇ ਉੱਪਰ ਵਾਲੇ ਉਹ ਇਹ ਸੋਚਣਗੇ ਕਿ ਫਿਰ ਜੇ ਤੁਹਾਨੂੰ ਅਸੀਂ ਇਹਦੇ ਇਹੋ ਜਿਹੀਆਂ ਗੱਲਾਂ ਕਰਕੇ ਜੇ ਕੇਸ ਟ੍ਰਾਂਸਫਰ ਕਰ ਦਿੰਦੇ ਆ ਉਹਦਾ ਮਤਲਬ ਇਹ ਹੈਗਾ ਆ ਕਿ ਉਹਦੇ ਤੁਸੀਂ ਐਲੀਗੇਸ਼ਨਸ ਨੂੰ ਐਡਮਿਟ ਕਰ ਲਿਆ ਜਿਹੜਾ ਤੁਸੀਂ ਇਹ ਭੇਜਿਆ
1: ਜੀ
2: ਹਾਂਜੀ ਵੀ ਇੰਪ੍ਰੈਸ਼ਨ ਤਾਂ ਇਹ ਜਾਊਗਾ
1: ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਮਤਲਬ ਅਦਾਲਤ ਦਾ ਜਿਹੜੀ ਤੁਹੀਨ ਕਰਨੀ ਵੈਸੇ ਤਾਂ ਕੰਟੈਂਪਟ ਆਫ ਕੋਰਟ ਹੁੰਦੀ ਇਹ ਜੀ
1: ਜੀ
2: ਏਦਾਂ ਤਾਂ ਜਿਹੜਾ ਹੈਗਾ ਆ ਕੱਲ ਨੂੰ ਕੋਈ ਹੋਰ ਸ਼ਰਾਬੀ ਆ ਜਿਹੜਾ ਹੈਗਾ ਸ਼ਰਾਬ ਦੇ ਕੇਸ ਦੇ ਵਿੱਚ ਜਿਹੜਾ ਆ ਕੋਈ ਬੰਦਾ ਕਹਿ ਦਊਗਾ ਜੀ ਇੱਥੇ ਸਾਡੀ ਲੋਅਰ ਕੋਰਟ ਦੇ ਵਿੱਚ ਜੱਜ ਨੂੰ ਕਹਿ ਦਊਗਾ ਮੈਂ ਤੁਹਾਡੇ ਤੋਂ ਫੈਸਲਾ ਨੀ ਕਰਾਉਣਾ ਉਦੋਂ ਤੁਸੀਂ ਮੇਰੀ ਜਮਾਤ 7 ਦਿਨ ਲਟਕਾਈ ਸੀ
1: ਬਿਲਕੁਲ
2: ਹਾਂਜੀ ਮੈਂ ਹੋਰ ਕਹੇ ਜੱਜ ਕੋ ਫੈਸਲਾ ਕਰਾਉਣਾ ਹੈਗਾ ਆ ਤੇ ਉਹ ਇਹ ਅਧਿਕਾਰ ਮੁਲਜ਼ਮ ਕੋਲ ਨਹੀਂ ਹੁੰਦਾ ਜੀ
1: ਜੀ
2: ਸੋ ਇਸ ਕਰਕੇ ਇਹ ਕਾਨੂੰਨ ਨੂੰ ਐਕਸਪਲਾਇਟ ਕਰਦੇ ਹੈਗੇ ਆ ਆਪਣੇ ਕੁਰਸੇ ਤੋਂ ਬਾਹਰ ਜਾਂਦੇ ਹੈਗੇ ਆ ਤੇ ਬਾਕੀ ਜਿਹੜਾ ਆ ਇਹਨਾਂ ਦਾ ਰਾਜਨੀਤੀ ਕਰਨ ਦਾ ਤਰੀਕਾ ਵੀ ਇਹ ਹੀ ਆ ਜੀ
1: ਜੀ ਬਿਲਕੁਲ
2: ਤੇ ਇਹਨਾਂ ਦਾ ਜਿਹੜਾ ਹੈਗਾ ਆ ਹੇਰਾ ਫੇਰੀ ਕਰਨ ਦਾ ਤਰੀਕਾ ਵੀ ਇਹੀ ਆ
1: ਜੀ ਬਿਲਕੁਲ
2: ਕਿਉਂਕਿ ਅਸੀਂ ਇਮਾਨਦਾਰੀ ਤਾਂ ਸਾਡੇ ਕੋਲ ਜਿਹੜੀ ਹੈਗੀ ਆ ਅਸੀਂ 4 ਸਾਲ ਚ ਟੈਸਟ ਕਰ ਲਈ ਆ ਜੀ ਉਹ ਇਸ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਆ
1: ਬਿਲਕੁਲ
2: ਤੇ ਉਹ ਜੋ ਹਮ ਘਰ ਨਹੀਂ ਲੇਂਗੇ ਜੀ
1: ਜੀ
2: ਤੇ ਹਮ ਬੰਗਲਾ ਨਹੀਂ ਲੇਂਗੇ ਹਮ ਸਿਕਿਉਰਿਟੀ ਨਹੀਂ ਲੇਂਗੇ ਹਾਂਜੀ ਉਹ ਚੀਜ਼ਾਂ ਇੱਕ ਜਿਹੜੀ ਹੈਗੀ ਆ ਆਦਰਸ਼ਵਾਦ ਦਾ ਜਿਹੜਾ ਆ ਸੁਪਨਾ ਦਿਖਾ ਕੇ ਤੇ ਲੋਕਾਂ ਨੂੰ ਠੱਗਿਆ ਤੇ ਮੁੜ ਕੇ ਸ਼ੀਸ਼ ਮਹਿਲ ਜਿਹੜਾ ਪਿਆ ਆ ਇਹਨਾਂ ਨੇ ਐਕਚੁਅਲੀ ਉਹ ਸ਼ੀਸ਼ ਮਹਿਲ ਦੇ ਉੱਤੇ ਪੈਸੇ ਇੰਨੇ ਲਾ ਤੇ ਉਹ ਸਰਕਾਰੀ ਤਾਂ ਬਣਾ ਛੱਡਿਆ, ਇਹਨਾਂ ਨੂੰ ਉਮੀਦ ਹੀ ਨਹੀਂ ਸੀ ਵੀ ਅਸੀਂ ਦਿੱਲੀ ਚ ਕਦੀ ਹਾਰਾਂਗੇ, ਕਿਉਂਕਿ ਕੇਜਰੀਵਾਲ ਤਾਂ ਓਪਨਲੀ ਇਲੈਕਸ਼ਨ ਚ ਕਹਿੰਦਾ ਸੀ ਮੋਦੀ ਜੀ ਇਸ ਜਨਮ ਮੇ ਤੋਂ ਨਹੀਂ ਹਰਾ ਪਾਓਗੇ,
1: ਹਾਂਜੀ
2: ਉਹ ਈਗੋ ਜਿਹੜੀ ਸਿਰ ਨੂੰ ਚੜੀ ਹੈਗੀ ਜੀ, ਤੇ ਉਸ ਤੋਂ ਬਾਅਦ ਜਨਤਾ ਨੇ ਕਿਹਾ ਵੀ ਭਾਈ ਪਹਿਲਾਂ ਜਿਹੜਾ ਹੈਗਾ ਤੈਨੂੰ ਇਸ ਜਨਮ ਵਾਲੀ ਤਾਂ ਗੱਲ ਛੱਡ, ਤੂੰ ਪਿਆ ਹੋਈ ਇਲੈਕਸ਼ਨ ਕੱਢ ਕੇ ਦੇਖ,
1: ਬਿਲਕੁਲ
2: ਹਾਂਜੀ। ਔਰ ਜਦੋਂ ਇਹ ਜਿਹੜਾ ਹੈਗਾ ਆ ਵੀ ਇਲੈਕਸ਼ਨ ਹਾਰ ਗਿਆ ਤੇ ਉਹ ਸ਼ੀਸ਼ ਮਹਿਲ ਦੇਖ ਕੇ ਤੇ ਲੋਕਾਂ ਨੂੰ ਪਤਾ ਲੱਗਦਾ ਵੀ ਭਾਈ ਵੀ ਇੱਕ ਆਮ ਘਰਾਂ ਦੇ ਬੰਦੇ ਜਿਹੜੇ ਆਏ ਸੀ ਉਹ ਕਿੰਨੇ ਖਾਸ ਹੋ ਗਏ ਜੀ,
1: ਜੀ ਬਿਲਕੁਲ ਹੈ ਬਿਲਕੁਲ ਹੈ।
2: ਬਾਕੀ ਇਹਨਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਪੰਜਾਬ ਦੀ ਮੇਨ ਖਬਰ ਤਾਂ ਕੀਤੀ ਨੀ ਜੀ ਤੁਸੀਂ, ਹਾਂਜੀ ਇੱਥੇ ਸਾਡੇ ਮੰਤਰੀ ਸਾਹਿਬ ਨੇ ਟਰਾਲੀ ਦੇ ਪੈਸੇ ਦੇ ਦਿੱਤੇ ਆ ਜੀ ਅੱਜ,
1: ਬਿਲਕੁਲ ਹੈ ਜੀ
2: ਉਹਨਾਂ ਨੂੰ
1: ਜੀ,
2: ਹਾਂਜੀ ਸੋ ਇਸ ਕਰਕੇ ਮੰਤਰੀ ਸਾਹਿਬ ਨੇ ਟਰਾਲੀ ਦੇ ਪੈਸੇ ਦੇ ਦਿੱਤੇ, ਮਤਲਬ ਇਹ ਹੀ ਆ ਟਰਾਲੀ ਤਾਂ ਇਹਨੂੰ ਮੁੰਡੀਆਂ ਨੂੰ ਲੈ ਕੇ ਗਿਆ ਜੀ, ਓਹਨੇ ਗਾਂ ਕਰਤੀ ਗਿਫਟ ਮੰਤਰੀ ਨੂੰ, ਉਸ ਵੇਲੇ ਉਹ ਮੰਤਰੀ ਹੁੰਦਾ ਸੀ
1: ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਮੁੜ ਕੇ ਵਿਚਾਰੇ ਉਹ ਪੈਸੇ ਲੱਭਣ, ਉਹ ਕਹਿੰਦਾ ਮੈਂ ਤਾਂ ਦਿੱਤੀ ਗਾਂ, ਮੇਰੇ ਕੋਲ ਟਰਾਲੀ ਹੈ ਨਹੀਂ ਭਾਈ ਤੁਹਾਡੀ,
1: ਹਾਂਜੀ
2: ਉਹ ਵਿਚਾਰੇ ਸਾਲ ਦੋ ਸਾਲ ਫੇਰ ਮੁੜ ਕੇ ਗੈਂਗਸਟਰਾਂ ਰਾਹੀਂ ਉਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ,
1: ਬਿਲਕੁਲ
2: ਸੋ ਇਸ ਕਰਕੇ ਜਿਹੜਾ ਆ ਇਹ ਐਪੀਸੋਡ ਬੜਾ ਸੈਡ ਐਪੀਸੋਡ ਆ, ਉਹ ਰਾਜਨੀਤੀ ਦਾ ਬੜਾ ਕਾਲਾ ਜਿਹੜਾ ਚਿਹਰਾ ਆ ਉਹ ਸਾਹਮਣੇ ਆਉਂਦਾ,
1: ਹੁਣ
2: ਤੁਸੀਂ ਪੈਸੇ ਦਿੱਤੇ ਹੈਗੇ ਆ ਜੀ, ਪੈਸੇ ਦਿੱਤੇ ਉਹ ਵੀ ਕਰ ਲਈਦਾ ਵੀ ਜਦੋਂ ਵਿਧਾਨ ਸਭਾ ਚ ਜਾਂਦੇ ਸੀ ਧਾਲੀਵਾਲ ਸਾਹਿਬ ਤੇ ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਇਹ ਉਹਨੂੰ ਟੁੱਟ ਕੇ ਪਏ ਇਹ ਕੋਈ ਮੁੱਦਾ ਆ, ਉਹ ਕਹਿੰਦਾ ਕਿਉਂ ਨੀ ਮੁੱਦਾ ਜੀ,
1: ਜੀ
2: ਮੁੱਦਾ ਇਹ ਆ ਗੁਰੂ ਗ੍ਰੰਥ ਸਾਹਿਬ ਦੀ ਇਹ, ਉਸ ਹੁਣ ਤੁਸੀਂ ਦੇਖੋ ਫੇਲ ਵੀ ਜੇ ਤੁਸੀਂ ਪੈਸੇ ਦਿੱਤੇ ਅਗਲੇ ਦੇ ਇਟ ਮੀਨਸ ਵੀ ਦੋ ਸਾਲ ਤੋਂ ਟਰਾਲੀ ਤੁਸੀਂ ਵਰਤ ਰਹੇ ਸੀ, ਤੁਹਾਨੂੰ ਨੀ ਪਤਾ ਵੀ ਇੱਕ ਚੀਜ਼ ਜਿਹੜੀ ਆ ਉਹ ਬਿਨਾਂ ਪੇਮੈਂਟ ਤੋਂ ਮੇਰੇ ਘਰ ਖੜੀ ਆ ਤੇ ਮੈਂ ਇਹਦੀ ਪੇਮੈਂਟ ਦੇਣੀ ਆ,
1: ਜੀ ਬਿਲਕੁਲ
2: ਹਾਂਜੀ। ਸੋ ਇਸ ਕਰਕੇ ਇਹਨਾਂ ਦੇ ਵਰਕਰ ਜਿਹੜੇ ਆ ਕਿਸਾਨਾਂ ਦੀਆਂ ਉਹਦਾ ਚੋਰੀ ਕਰਕੇ ਲੈ ਗਏ ਜੀ, ਤੇ ਮੰਤਰੀ ਖੋ ਕੇ ਲੈ ਗਏ, ਤੇ ਹੁਣ ਇੱਕ ਜਿਹੜਾ ਹੈਗਾ ਆ ਵੀ ਇਹ ਅਪੋਜੀਸ਼ਨ ਦਾ ਸਾਥ ਮਿਲਿਆ ਤੇ ਅਗਲੇ ਬੰਦੇ ਦਾ 6.5 ਲੱਖ ਰੁਪਇਆ ਜਿਹੜਾ ਆ ਉਹ ਇਹਨਾਂ ਨੇ ਉਹਨਾਂ ਦੇ ਖਾਤੇ ਚ ਪਾਇਆ, ਹੁਣ ਦੋ ਫਿਗਰਾਂ ਆ ਰਹੀਆਂ, ਕਿਤੇ 6 ਲੱਖ ਦੱਸਿਆ ਜਾ ਰਿਹਾ ਆ ਕਿਤੇ 6.5 ਲੱਖ ਦੱਸਿਆ ਜਾ ਰਿਹਾ ਆ ਜੀ,
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਐਨੀਵੇ ਕੁਛ ਤਾਂ ਹੈਗਾ ਦਿੱਤਾ ਹੈਗਾ ਜੀ, ਹੁਣ ਅਗਲਾ ਕਹਿੰਦਾ ਹੈਗਾ ਕਿ ਮੈਂ ਕੋਈ ਕੰਪਲੇਂਟ ਵਿਡਰਾ ਨੀ ਕਰਨੀ, ਮੈਨੂੰ ਤਾਂ ਇਹ ਹੈਗਾ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ, ਮੇਰੇ ਤਾਂ ਜਿੰਦਗੀ ਨਰਕ ਬਣਾਤੀ 2 ਸਾਲ ਦੇ ਵਿੱਚ, ਮੇਰੀਆਂ ਬੱਚੀਆਂ ਸਕੂਲ ਜਾਣ ਤੋਂ ਮਤਲਬ ਘਰ ਬੈਠੀਆਂ, ਹਾਂਜੀ ਹੁਣ ਡਰ ਲੱਗਦਾ,
1: ਬਿਲਕੁਲ ਹੈ ਜੀ।
2: ਸੋ ਇਹਦੀ ਤਾਂ ਥੋਰੋ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ, ਇਹ ਕਿੱਥੇ ਤੱਕ ਪਹੁੰਚੇ ਹੈਗੇ ਤੇ ਕੀ ਇਹ ਕਰ ਰਹੇ ਹੈਗੇ,
1: ਕਰ ਰਹੇ ਨੇ ਬਿਲਕੁਲ ਹੈ ਜੀ। ਪਰ ਅੱਜ ਸਿਸੋਦੀਆ ਸਾਹਿਬ ਸਾਡੇ ਏਰੀਆ ਚ ਘੁੰਮਦੇ ਨਜ਼ਰ ਆਏ ਨੇ ਜੀ, ਵੈਸੇ ਅੰਬੇਦਕਰ ਸਾਹਿਬ ਦਾ ਦਿਨ ਸੀਗਾ ਤਾਂ ਵੀ ਤਾਂ ਕਿਤੇ ਨਾ ਕਿਤੇ ਘੁੰਮਣਾ ਪੈਣਾ ਜੀ, ਫਿਰ
2: ਮੈਂ ਤਾਂ ਕਿਹਾ ਹੈਗਾ ਜੀ ਇਹ ਤਾਂ ਤੁਹਾਨੂੰ ਖਬਰ ਜਿਹੜੀ ਜਰੂਰ ਕਰਨੀ ਚਾਹੀਦੀ ਸੀ, ਇਹ ਤਾਂ ਘਰ ਤੋਂ ਖਬਰ ਚੱਲੀ ਸੀ ਜੀ, ਮਨੀਸ਼
1: ਸਿਸੋਦੀਆ
2: ਸਰ ਕੱਟੜ ਇਮਾਨਦਾਰ ਜੀ, ਕੱਟੜ ਇਮਾਨਦਾਰ ਉਹਨਾਂ ਨੇ ਬੀ ਆਰ ਅੰਬੇਦਕਰ ਦੇ ਜਨਮ ਦਿਨ ਦੇ ਉੱਤੇ ਜਿਹੜਾ ਹੈਗਾ ਆ ਵੀ ਉਹਨਾਂ ਦੇ ਆਦਮਪੁਰ ਦੇ ਵਿੱਚ ਫੰਕਸ਼ਨ ਸੀ,
1: ਉਹ ਤਾਂ ਟੀਨੂ ਸਾਹਿਬ ਦੀਆਂ ਵੋਟਾਂ ਪੱਕੀਆਂ ਕਰਦੇ ਸੀ ਜੀ ਜੀ
2: ਸਰ ਹੈਗਾ ਵੀ ਨਾ ਮਤਲਬ ਇੱਥੇ ਜਿਆਦਾ ਮੈਜੋਰਟੀ ਜਿਹੜੀ ਸ਼ਡਿਊਲ ਕਾਸਟ

0: ਰਿਹਾ ਆਦਮਪੁਰ ਵਾਲਾ, ਲੋਕਾਂ ਦੇ ਮਤਲਬ ਕਿ ਨੱਕ ਦਮ ਕੀਤਾ ਪਿਆ, ਉਹ ਚਿੱਕੜ ਏਦਾਂ ਹੋ ਜਾਂਦਾ ਬਰਸਾਤਾਂ ਦੇ ਵਿੱਚ, ਲੰਘ ਨਹੀਂ ਹੁੰਦਾ, ਨਦੀ ਬਣ ਜਾਂਦੀ ਹੈ ਜੀ ਪੂਰੀ ਸ਼ਹਿਰ ਦੇ ਵਿੱਚ ਜੀ, ਤੇ ਗਰਮੀਆਂ ਨੂੰ ਉਦਾਂ ਮਿੱਟੀ ਘੱਟਾ ਇੰਨਾ ਉੱਡਦਾ ਜੀ, ਤੇ ਉਹ ਉਦਾਂ ਦਾ ਉਦਾਂ ਹੀ ਲਟਕਿਆ ਪਿਆ ਦੇਖ ਲਓ।
1: ਦੇਖੋ ਜੀ ਗੱਲ ਤਾਂ ਹੈਗੀ ਆ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨੀ, ਉਹਨਾਂ ਨੇ ਹੁਣ ਸਾਰੇ ਕੰਮ ਕਰ ਤੇੜੇ ਆ
0: ਜੀ,
1: ਆ 5-7 ਮਹੀਨਿਆਂ ਚ ਨੁਹਾਰ ਬਦਲ ਜਾਣੀ ਆ। ਕੱਲ ਨੂੰ ਮਾਨ ਸਾਹਿਬ ਆ ਰਹੇ ਟਾਂਡੇ ਜੀ,
0: ਕਿਆ ਬਾਤ ਹੈ ਜੀ,
1: ਉਹ ਕਹਿੰਦੇ 180 ਕਰੋੜ ਦੀਆਂ ਯੋਜਨਾਵਾਂ ਜਿਹੜੀਆਂ ਉਹਦਾ ਉਦਘਾਟਨ ਕਰਨ ਆਇਆ, ਪਤਾ ਨੀ ਕਿੰਨੀਆਂ ਸੜਕਾਂ ਆ ਦੱਸਿਆ ਆ ਜੀ।
0: ਜੀ
1: ਔਰ ਉਹਦੇ ਵਿੱਚ ਕਹਿੰਦੇ ਉਹ ਵੀ ਸੜਕ ਹੈਗੀ ਆ ਜਿਹੜੀ MLA ਦੇ ਘਰ ਨੂੰ ਜਾਂਦੀ, ਜਿੱਥੋਂ ਮੈਂ ਗੈਸ ਏਜੰਸੀ ਤੋਂ ਸਿਲੰਡਰ ਲੈ ਕੇ ਆਉਣਾ ਜੀ, ਜਿਹਦਾ ਮੈਂ ਰੋਣਾ ਹਰ ਵਾਰੀ ਰੋਣਾ।
0: ਚਲੋ
1: ਹਾਂਜੀ,
0: ਤੁਹਾਡਾ ਸਿਲੰਡਰ ਲਿਆਉਣਾ
1: 4 ਸਾਲ ਦੇ ਵਿੱਚ ਵਿਧਾਇਕ ਦੇ ਘਰ ਦੇ ਕੋਲ ਦੀ ਨਾ ਕੇ ਗਏ ਹੈਗੇ, ਅੱਗੇ ਪੱਥਰ ਹੀ ਪੱਥਰ, 4 ਸਾਲ ਤੋਂ ਪੱਥਰ ਪਿਆ। ਉਹ ਮੈਂ ਤਾਂ ਕਰਕੇ ਕਿਹਾ ਜੀ, ਉੱਥੇ ਨਾ ਅੱਗੇ ਇੱਕ ਪੈਟਰੋਲ ਪੰਪ ਆਉਂਦਾ ਉਸ ਸੜਕ ਤੇ 1 ਕਿਲੋਮੀਟਰ ਤੇ
0: ਜੀ,
1: ਉਹ ਮੈਂ ਮਤਲਬ ਜਿਹੜਾ ਹੈਗਾ ਆ, ਕਿਉਂਕਿ ਗੱਡੀ ਹੌਲੀ ਰੱਖੀ ਸੀ ਇਸ ਕਰਕੇ ਕਿਉਂਕਿ ਪੱਥਰ ਭੁੜਕਦੇ ਆ ਉਹਦੇ ਵਿੱਚ, ਤੇ ਮੈਂ ਉਹ ਪੈਟਰੋਲ ਪੰਪ ਵਾਲੇ ਨੂੰ ਪੁੱਛਿਆ, ਕਹਿੰਦਾ ਜੀ ਵੀ 4 ਸਾਲ ਹੋ ਗਏ ਆ ਸਾਡਾ ਜਿਹੜਾ ਹੈਗਾ ਆ, ਕਿਉਂਕਿ ਕਹਿੰਦਾ ਸੜਕ ਤਾਂ ਬੜੀ ਚੰਗੀ ਭਰੀ ਸੀ, ਮਾੜੀ ਮੋਟੀ ਚੱਲਦੀ ਸੀ, ਥੋੜੇ ਥੋੜੇ ਟੋਏ ਸੀ, ਸਾਰੀ ਪੱਟ ਕੇ ਤੇ ਪੱਥਰ ਪਾ ਤੇ 4 ਸਾਲ ਹੋ ਗਏ ਲੋਕੀ ਦੀ ਪਈ
0: ਜੀ।
1: ਹਾਂਜੀ, ਤੇ ਉਹ ਮੈਂ ਕਹਿੰਦਾ ਜੀ ਸਾਡੇ ਤਾਂ ਇੱਧਰ ਕੋਈ ਆਉਂਦਾ ਹੀ ਨੀ ਤੇਲ ਪਵਾਉਣ ਵੀ ਕੋਈ, ਹੁਣ ਕਹਿੰਦਾ ਜੇ ਕੋਈ ਫਸਿਆ ਆ ਇੱਧਰ ਆ ਜਾਵੇ, ਨਹੀਂ ਤਾਂ ਇਸ ਸੜਕ ਨੂੰ ਲੋਕੀ ਅਵਾਇਡ ਹੀ ਕਰਦੇ ਆ ਜੀ,
0: ਘੇਰ ਘੇਰ ਲਿਆਈਦੇ ਜੀ ਪੰਪ ਨੂੰ।
1: ਬਿਲਕੁਲ ਜੀ ਬਿਲਕੁਲ
0: ਜੀ, ਜਲੰਧਰ ਤੇ ਆਪਣੇ ਹੁਸ਼ਿਆਰਪੁਰ ਰੋਡ ਦੇ ਉੱਤੇ ਲੰਘਦੇ ਵਿੱਚ ਫਲਾਈਓਵਰ ਬਣ ਰਿਹਾ ਨਾ ਜੀ ਉਹ, ਤੇ ਉਹ ਸਾਰੀ ਮਾਰਕੀਟ ਹੀ ਤਕਰੀਬਨ ਆਪਣੀ ਕਹਿ ਲੋ ਦਾਣਾ ਮੰਡੀ ਦੇ ਵਿੱਚ ਜਿਹੜੀ ਹੈ ਟ੍ਰਾਂਸਫਰ ਹੋ ਚੁੱਕੀ ਹੈ ਜੀ।
1: ਪਰ ਓਦਾਂ ਨਾ ਉੱਪਰ ਦੀ ਚੱਲ ਜਾਂਦਾ, ਮੁੜ ਕੇ ਥੱਲੇ ਗਾਹਕ ਆਉਂਦਾ ਨੀ ਹੈਗਾ ਜੀ, ਨਾ ਕਨੈਕਟੀਵਿਟੀ ਰਹਿੰਦੀ ਹੈਗੀ ਹੈ ਜੀ, ਉਹ ਥੱਲੇ ਆਉਣਾ ਔਖਾ ਹੁੰਦਾ ਹੈਗਾ ਜੀ।
0: ਚਲੋ
1: ਇਹੋ ਜੀ ਜਗ੍ਹਾ ਦੇ ਉੱਤੇ ਜਿਹੜੇ ਪਾਰਕਿੰਗ ਦੀ ਸਮੱਸਿਆ ਆ ਜਾਂਦੀ ਜੀ,
0: ਨਹੀਂ ਚੱਲਦਾ ਵੀ ਰਵੇ ਮਤਲਬ ਕਿ ਜੇ ਰੋਡ ਬਣ ਵੀ ਜਾਵੇ ਤਾਂ ਉਹ ਸਹੂਲਤ ਤਾਂ ਘੱਟੋ ਘੱਟ ਹੋਵੇ ਨਾ। ਚਲੋ ਇਹਨਾਂ ਮੁਲਕਾਂ ਚ ਵੀ ਹੈ ਜਾਂ ਆਪਣੇ ਪਟਿਆਲੇ ਵੀ ਬਹੁਤ ਸਾਰੇ ਓਵਰ ਬ੍ਰਿਜ ਹੈਗੇ ਆ, ਉੱਥੇ ਮਾਰਕੀਟਾਂ ਹੈਗੀਆਂ ਨੇ ਥੱਲੇ।
1: ਸਰ ਸਰਵਿਸ ਰੋਡ ਜਿਹੜੀ ਆ ਬਹੁਤ ਛੋਟੀ ਹੁੰਦੀ ਆ, ਉੱਥੇ ਗੱਡੀ ਪਾਰਕ ਕਰਨੀ ਬੜੀ ਔਖੀ ਹੁੰਦੀ ਹੈਗੀ
0: ਜੀ,
1: ਗਾਹਕ ਨਹੀਂ ਆਉਂਦਾ ਸਰ ਉਹ
0: ਜੀ,
1: ਸੋ ਇਸ ਕਰਕੇ ਉਹਦਾ ਫਰਕ ਪੈਂਦਾ ਹੈਗਾ। ਇਸੇ ਕਰਕੇ ਦੂਜਾ ਇਹ ਆ ਕਿ ਜਿਹੜੀ ਚੀਜ਼ ਬਣੀ ਨੀ ਇੰਨਾ ਚਿਰ ਹੋ ਗਿਆ ਜੀ, ਉੱਥੋਂ ਮਿੱਟੀ ਘੱਟਾ ਸਾਰਾ ਸਾਰਾ ਦਿਹਾੜੀ ਉੱਥੇ ਜਿਹੜਾ ਹੈਗਾ ਉਹ ਉੱਥੋਂ, ਹਾਂਜੀ ਉਹ ਇਸ ਕਰਕੇ ਦੁਕਾਨਦਾਰਾਂ ਲਈ ਵੀ ਔਖਾ ਆ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਅੱਜ ਸਿੱਖ ਪੰਥ ਦਾ ਵੀ ਦਿਹਾੜਾ ਮਨਾਇਆ ਗਿਆ, ਤੇ ਜਿਹਦੇ ਵਿਚ ਜਥੇਦਾਰ ਗੜਗਾਜਰ ਸਾਹਿਬ ਕੱਲ ਜਿਹੜਾ ਬਿੱਲ ਪਾਸ ਕੀਤਾ ਸਤਕਾਰ ਵਾਲਾ, ਜਿਹੜਾ ਬੇਅਦਬੀ ਦਾ ਮੁੱਦਾ ਜਿਹੜਾ ਚੱਲਿਆ, ਤੇ ਉਹਦੇ ਸੰਬੰਧ ਦੇ ਵਿਚ ਗੋਲਮੋਲ ਜੀ ਗੱਲ ਕਰ ਗਏ ਨੇ ਜਥੇਦਾਰ ਸਾਹਿਬ। ਇਕ ਪਾਸੇ ਸਹਿਮਤੀ ਵੀ ਦੇ ਗਏ ਆ, ਦੂਜੇ ਪਾਸੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਕਿ ਖਿਲਾਫ਼ ਤੁਸੀਂ ਮਤਲਬ ਕਿ ਕੋਈ ਕਾਨੂੰਨ ਨਹੀਂ ਬਣਾ ਸਕਦੇ, ਕਹਿਣਾ ਕੀ ਚਾਹੁੰਦੇ ਨੇ ਜੀ? ਅਸਲ
1: ਕਹਿਣਾ ਇਹ ਚਾਹੁੰਦੇ ਹੈਗੇ ਆ ਜੀ ਵੀ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਦੇ ਵਿਚ ਸਰਕਾਰ ਜਿਹੜੀ ਆ ਦਖਲ ਅੰਦਾਜ਼ੀ ਕਰੇ ਨਾ ਜੀ,
0: ਜੀ ਆਪਣਾ ਜੋ ਕਰਨਾ ਕਰੀ ਜਾਓ।
1: ਹਾਂਜੀ, ਤੇ ਬਾਕੀ ਹਾਂਜੀ ਬਾਕੀ ਜੋ ਮਰਜ਼ੀ ਕਰੀ ਚੱਲੋ ਜੀ, ਤੇ ਕਹਿੰਦੇ ਬਾਕੀ ਸਿੱਖ ਪੰਥ ਜਿਹੜਾ ਹੈਗਾ ਆ ਉਹ ਪਹਿਰਾ ਦੇਵੇ
0: ਜੀ।
1: ਤੇ ਉਹ ਸਰ ਗੱਲ ਤਾਂ ਇਹ ਹੈਗੀ ਪਹਿਰਿਆਂ ਦੀ ਵੀ ਲੋੜ ਕਿਉਂ ਪਈ
0: ਜੀ,
1: ਇੱਥੇ ਤਾਂ ਸੜਕਾਂ ਦੇ ਉੱਤੇ ਜਿਹੜੇ ਹੈਗੇ ਆ ਬਾਹਰਲੀਆਂ ਸਟੇਟਾਂ ਦੇ ਵਿੱਚ ਸੜਕਾਂ ਤੇ ਗੁਰੂਘਰ ਹੈਗੇ ਆ ਜੀ, ਉੱਥੇ ਨਾ ਕੋਈ ਹੁੰਦਾ ਨਾ ਵਾਸਤਾ, ਦਰਵਾਜ਼ੇ ਖੁੱਲੇ ਹੁੰਦੇ ਆ, ਲੋਕੀ ਜਾਂਦੇ ਆ ਮੱਥਾ ਟੇਕਦੇ ਹੈਗੇ ਆ ਜੀ, ਮੱਥਾ ਟੇਕ ਕੇ ਤੇ ਆਪਣਾ ਜਿਹੜਾ ਆ 10 ਮਿੰਟ ਉੱਥੇ ਬਹਿੰਦੇ ਹੈਗੇ ਆ ਤੇ ਚੱਲ ਜਾਂਦੇ ਆ ਜੀ। ਜੇ ਕਿਸੇ ਨੇ ਜਿਹੜਾ ਹੈਗਾ ਆ ਕੁਛ ਹੁਕਮਨਾਮਾ ਲੈਣਾ ਤਾਂ ਵੀ ਅਗਲਾ ਲੈ ਲੈਂਦਾ ਆ, ਜਾਂ ਏਦਾਂ ਕਰਕੇ ਆ ਜੀ, ਆਪੇ ਮੱਥਾ ਟੇਕ ਦਿੰਦੇ ਆ, ਆਪੇ ਚੱਲ ਜਾਂਦੇ ਆ,
0: ਚਲੇ ਜਾਂਦੇ ਆ। ਬਿਲਕੁਲ ਹੈ ਜੀ,
1: ਕੌਣ ਸਰ ਕਹਿਣ ਏਦਾਂ ਦਾ ਕੁਛ ਨੀ ਹੁੰਦਾ ਸਰ ਜਿਹੜਾ ਹੈਗਾ ਆ ਜੀ। ਸਵਾਲ ਤਾਂ ਇਹ ਆ ਕਿ ਜੋ ਇਹ ਹੁਣ ਬਣਾਉਣ ਡੇ ਹੈਗੇ ਆ ਨਾ ਜੀ, ਉਹ ਸਾਰਾ ਏਦਾਂ ਨਾਲੋਂ ਜਿਆਦਾ ਖਤਰਨਾਕ ਆ ਜੀ। ਮਹਾਰਾਜ ਸਾਹਿਬ ਲੋਕੀ ਮਤਲਬ ਹੁਣ ਕੁਛ ਵੀ ਗੁਟਕਾ ਸਾਹਿਬ ਪੁਰਾਣੇ ਹੁੰਦੇ ਆ ਘਰਾਂ ਦੇ ਵਿਚ ਪਏ, ਇੱਥੇ ਕੀ ਹੈ ਜੀ ਕੋਈ ਦਰਵਾਜ਼ਾ ਖੜਕਾਵੇ ਆ ਕੇ ਤੁਸੀਂ ਦਰਵਾਜ਼ਾ ਖੋਲੋਗੇ ਧੱਕੇ ਨਾਲ ਦੌੜੇ ਆਉਂਦੇ ਅੰਦਰ ਸਤਿਕਾਰ ਕਮੇਟੀ ਵਾਲੇ, ਤੁਹਾਡੇ ਸਾਹਮਣੇ ਗੁਟਕਾ ਸਾਹਿਬ ਪਿਆ ਹੈਗਾ ਆ, ਕਹਿਣਾ ਇਹਦੀ ਬੇਅਦਬੀ ਕੀਤੀ ਬਈ
0: ਜੀ ਜੀ ਬਿਲਕੁਲ ਜੀ, ਲੋਕਾਂ ਤੋਂ ਦੂਰ ਕਰ ਦੇਣਾ ਜੀ ਸਾਰਾ ਕੁਝ ਹੀ ਅਸਲ ਚ ਦਾ ਮੁੱਦਾ ਹੋਈ ਆ।
1: ਪਰ ਸਾਹਿਬ ਤੁਸੀਂ ਇੱਕ ਇੰਸੀਡੈਂਟ ਦੇਖਿਆ ਸੀ ਨਾ ਪਟਿਆਲੇ ਦੇ ਨੇੜੇ ਜਿਹੜਾ ਹੈਗਾ ਆ, ਇੱਕ ਬੰਦਾ ਜਿਹੜਾ ਆ ਬਾਣੇ ਦੇ ਵਿਚ ਸੀ ਪਰਵਾਨਾ, ਉਹ ਦੁਕਾਨ ਦੇ ਉੱਤੇ ਗਿਆ ਤੇ ਦੁਕਾਨ ਤੇ ਕਿਤਾਬਾਂ ਵਾਲੀ ਦੁਕਾਨ ਤੇ ਗਿਆ ਤੇ ਉੱਥੋਂ ਗੁਟਕਾ ਸਾਹਿਬ ਮੰਗਿਆ, ਜਦੋਂ ਗੁਟਕਾ ਸਾਹਿਬ ਉਹਨੇ ਕੱਢ ਕੇ ਦਿੱਤਾ, ਇੱਥੇ ਰੱਖੇ ਗੁਟਕੇ ਤੋਂ ਹੈ ਚਲੋ ਜੀ ਮਿੰਟ ਦੇ ਵਿਚ ਫੋਨ ਕਰਕੇ ਲੋਕਾਂ ਨੂੰ ਸੱਦ ਲੈ ਜੀ
0: ਪੈਸੇ ਨਾ ਤੇ ਫ੍ਰੀ ਲੈ ਜਾ।

0: ਚੱਲ ਜਾ ਅੱਡ ਛੱਡ ਮੇਰੇ
1: ਉਹ ਸਰ ਉੱਥੇ ਉਹ ਥੋੜੇ ਪੈਸੇ ਥੋੜਾ ਲੈ ਕੇ ਗਿਆ ਜੀ
0: ਜੀ ਉਹ ਤਾਂ ਗੋਟਕਾ ਸਾਹਿਬ ਦੇ ਨਾਲ ਕੀ ਸੇਵਾ ਦੇਣੀ ਸੀ ਉਹਦੇ ਕੋਲ ਲੈ ਕੇ ਆਉਣਾ ਦੁਗੇ ਜੀ ਉਹਦਾ ਉਹ ਪਰਵਾਨਾ ਪਰਵਾਨਾ ਹੀ ਅਸੀਂ
1: ਹਾਂਜੀ ਉਹ ਇਸ ਪੰਥ ਦਾ ਰੱਬ ਰਾਖਾ ਜੀ
0: ਜੀ ਬਿਲਕੁਲ
1: ਇੱਕ ਬਾਣੇ ਦੇ ਵਿੱਚ ਉਹ ਹੋਟਲ ਦੀ ਚੈਕਿੰਗ ਕਰਨ ਚੱਲ ਗਏ ਜੀ ਰਾਤ ਨੂੰ ਇੱਥੇ ਜਿਹੜੇ ਹੈਗੇ ਗੈਰ ਕਾਨੂੰਨੀ ਜੋੜੇ ਆ ਜੀ ਇਸ ਕਰਕੇ ਮੁੜ ਕੇ ਅਗਲੇ ਬੰਦੇ ਨੇ ਕਿਹਾ ਵੀ ਹਾਂਜੀ ਕਿੱਦਾਂ ਫੇ ਉਹਨੂੰ ਇੱਕ ਪਾਸੇ ਲੈ ਗਏ ਤੇ ਬਾਬਿਆਂ ਨਾਲ ਦੇਣ ਲੈਣ ਕਰ ਜਾ ਹਾਂਜੀ
0: ਬਿਲਕੁਲ
1: ਇਸ ਤਰੀਕੇ ਦੇ ਨਾਲ ਕੰਮ ਹੁੰਦੇ ਹੈਗੇ ਜੀ ਗੁਰੂ ਘਰਾਂ ਚ ਆਉਂਦੇ ਅਨਾਉਂਸਮੈਂਟ ਕਰਾਉਂਦੇ ਹੈਗੇ ਇੱਕ ਅੱਜ ਵੀਡੀਓ ਤੁਰੀ ਫਿਰਦੀ ਹੈ ਜੀ ਹੁਸ਼ਿਆਰਪੁਰ ਦੀ ਆ ਉਹ
0: ਬਿਲਕੁਲ
1: ਉਹ ਬੱਚੀ ਸੀਗੀ ਘਰ ਉਹਦੇ ਕੋਲੋਂ ਪਹਿਲਾਂ ਜਿਹੜਾ ਹੈਗਾ ਆ ਉਹਨੂੰ ਕਿਹਾ ਪਹਿਲਾਂ ਉਹ ਕਹਿੰਦੀ ਅਸੀਂ ਗੁਰਦੁਆਰੇ ਦੇ ਆਏ ਹਾਂ ਸੇਵਾ ਚੱਲ ਤੂੰ ਥੋੜੇ ਬਹੁਤੇ ਦੇ ਦੇ ਆਇਆਂ ਨੂੰ ਵਾਪਸ ਨੀ ਕਰੀਦਾ ਉਹਨੇ 100 ਰੁਪਇਆ ਲਿਆ ਕੇ ਅੰਦਰੋਂ ਦੇ ਦਿੱਤਾ ਹਾਂਜੀ ਫਿਰ ਮੁੜ ਕੇ ਉਹਨੂੰ ਕਹਿ ਦਿੱਤਾ ਬੱਚੀ ਨੂੰ ਬੱਚੀ ਪਾਣੀ ਪਿਲਾ ਦੇ ਉਹਨੇ ਪਾਣੀ ਪਿਲਾਇਆ ਉਹਨੇ ਦੇ ਵਿੱਚ ਹੀ ਪਤਾ ਨੀ ਕਿੱਦਾਂ ਉਹਨੂੰ ਹਿਪਨੋਟਾਈਜ਼ ਕੀਤਾ ਆਖੇ ਤੇ ਅਸੀਂ ਦੇਖ ਕਰਾਉਣੀ ਆ ਤੂੰ 500 ਰੁਪਇਆ ਤਾਂ ਲਿਆ ਘੱਟੋ ਘੱਟ ਉਹ 500 ਲੈ ਆਈ ਬਾਅਦ ਚ ਉਹਨੂੰ ਪਤਾ ਨੀ ਕਿੱਦਾਂ ਹਿਪਨੋਟਾਈਜ਼ ਕੀਤਾ ਉਹਨੂੰ ਕਿਹਾ ਪੈਸੇ ਲਾਇਆ ਚੱਕ ਕੇ ਸਾਰੇ ਉਹ 15,000 ਰੁਪਇਆ ਇੱਕ ਚੈਨੀ ਸੀਗੀ ਘਰ ਪਈ ਉਹ ਉਹਨੇ ਦੇਤੀ ਜੀ ਉਹਨਾਂ ਨੂੰ ਉਹ ਮੁੜ ਕੇ ਜਦੋਂ ਹੋਸ਼ ਆਈ ਤਦ ਤੱਕ ਉਹ ਜਾ ਚੁੱਕੇ ਸੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਇਹ ਬਾਣਿਆਂ ਦੇ ਵਿੱਚ ਜਿਹੜਾ ਆਹ ਕੰਮ ਹੁੰਦਾ ਇਹਨੂੰ ਕੌਣ ਰੋਕੂਗਾ ਜੀ ਕਿਹੜਾ ਕਾਨੂੰਨ ਰੋਕੂਗਾ
0: ਬਿਲਕੁਲ ਹੈ ਜੀ
1: ਇਸ ਕਰਕੇ ਜਿਹੜਾ ਇਹ ਜੋ ਚੋਰ ਠੱਗ ਇਕੱਠਾ ਹੋਇਆ ਆ ਜੀ ਓਦਾਂ ਦੇ ਸਿਆਸਤਦਾਨ ਹੈਗੇ ਸਾਡੇ ਉਹਨਾਂ ਨੇ ਇਹ ਨੀ ਸੋਚਿਆ ਕਿ ਭਾਈ ਅਸੀਂ ਇਹਦੇ ਨਾਲ ਗੁਰੂ ਦੇ ਲੜ ਲਾ ਰਹੇ ਹਾਂ ਲੋਕਾਂ ਨੂੰ ਕਿ ਗੁਰੂ ਤੋਂ ਦੂਰ ਕਰ ਰਹੇ ਹਾਂ ਜੀ
0: ਬਿਲਕੁਲ ਹੈ ਜੀ ਤੇ ਟਰੰਪ ਸਾਹਿਬ ਕਿਹਦੇ ਲੜ ਲੱਗੇ ਜਾਂਦੇ ਆ ਜੀ ਸੈਣੀ ਸਾਹਿਬ
1: 40-40 ਮੈਂ ਮਨ ਚ ਸੋਚਿਆ ਭਾਈ ਇਸ ਬੰਦੇ ਦਾ ਤਹਾਲ ਇਹ ਹੈ ਤਾਂ ਨਛੱਤਰ ਏਦਾਂ ਦੇ ਚੱਲਦੇ ਪਏ ਇਹਨੂੰ ਘਰ ਦੇ ਨੀ ਆਪਣਾ ਕਹਿੰਦੇ ਪਏ
0: ਨਹੀਂ ਜੇ ਆ ਵੀ ਗਿਆ ਤਾਂ ਰੋਲਾ ਪਾਉਣ ਦੀ ਕਾਹਦੀ ਗੱਲ ਹੈ ਜੀ ਦੱਸੋ ਤੁਸੀਂ ਆਪਣਾ ਆਪਣਾ ਗਲਾ ਛਡਵਾਓ ਚੁੱਪ ਕਰਕੇ ਹੈ ਨਾ ਤੁਸੀਂ ਤਾਂ ਰੋਲਾ ਪਵਾ ਕੇ ਕਟਵਾਉਣ ਦੀ ਕੋਸ਼ਿਸ਼ ਕਰਦੇ
1: ਸਰ ਸਰ ਸਿਰਫ ਇਹ ਟਵੀਟ ਏਦਾਂ ਵੀ ਕੀਤਾ ਜਾ ਸਕਦਾ ਸੀ ਪ੍ਰੈਜੀਡੈਂਟ ਟਰੰਪ ਕਾਰਡ ਵੀ
0: ਬਿਲਕੁਲ
1: ਮਾਈ ਫਰੈਂਡ ਲਿਖ ਕੇ ਜਿਹੜਾ ਹੈਗਾ ਆ ਧਿਰ ਬਣਨ ਦੀ ਕੀ ਲੋੜ ਆ ਜੀ
0: ਅਸਲ ਚ ਨਾ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਦੰਦੀਆਂ ਦਿਖਾਉਂਦੇ ਹੋਣੇ ਆ ਬਈ ਉਹ ਇਹਨਾਂ ਨੇ ਇੰਨਾ ਕੁਝ ਕੀਤਾ ਸਾਡੇ ਨਾਲ ਤੇ ਹੁਣ ਭਾਈ ਸਾਡੇ ਨਾਲ ਗੱਲ ਹੋ ਰਹੀ ਹੈ ਇਦਾਂ ਦੀ ਗੱਲ ਹੋਣੀ ਆ ਜੀ ਵਿੱਚੋਂ
1: ਸਾਰੇ ਗੱਲ ਦੂਰ ਤੱਕ ਜਾਂਦੀ ਹੈ ਗੁਆਂਢ ਤੱਕ ਥੋੜਾ ਰਹਿਣੀ ਹੈਗੀ ਆ
0: ਉਹ ਤਾਂ ਹੈ ਜੀ ਉਹ ਤਾਂ ਹੈ
1: ਹਾਂਜੀ ਉਹਦਾ ਕਾਰਨ ਇੱਕ ਹੋਰ ਵੀ ਹੋ ਸਕਦਾ ਸਰ
0: ਜੀ
1: ਕਿਉਂਕਿ ਚਾਈਨਾ ਦੀ ਵਿਸਤਾਰਵਾਦੀ ਨੀਤੀ ਜਿਹੜੀ ਹੈਗੀ ਉਹ ਲਗਾਤਾਰ ਕੰਟੀਨਿਊ ਤੁਸੀਂ ਦੇਖੋ ਕੱਲ ਪਰਸੋਂ ਦੀ ਖਬਰ ਜਿਹੜੀ ਸੀਗੀ ਉਹ ਅੱਜ ਪਬਲਿਸ਼ ਹੋ ਰਹੀ ਹੈਗੀ ਜੀ ਕਿ ਚਾਈਨਾ ਨੇ ਜਿਹੜਾ ਆ ਉਹ ਅਰੁਣਾਚਲ ਨੂੰ ਜਿਹੜਾ ਆਪਣਾ ਨਕਸ਼ਾ ਜਾਰੀ ਕਰਕੇ ਅਰੁਣਾਚਲ ਨੂੰ ਆਪ ਆਕੂਪਾਈ ਕਰ ਲਿਆ ਉੱਥੇ ਇਮੈਜਿਨਰੀ ਨਾਂ ਦੇ ਦਿੱਤੇ ਹੈਗੇ ਜੀ ਪਿੰਡਾਂ ਦੇ ਪਿੰਡ ਸ਼ਹਿਰ ਬਣਾ ਤੇ ਇਮੈਜਿਨਰੀ ਨਾਂ ਦੇ ਕੇ ਮੁੜ ਕੇ ਇੰਡੀਆ ਨੇ ਜਿਹੜਾ ਹੈਗਾ ਆ ਇਹਨਾਂ ਨੇ ਵੀ ਕਲੇਮ ਕੀਤਾ ਵੀ ਇਹ ਸਾਡਾ ਆ ਜੀ ਏਦਾਂ ਕਰਕੇ ਤੁਹਾਡੇ ਇਮੈਜਿਨਰੀ ਨਾਂ ਦਿੱਤੇ ਆ ਤੁਸੀਂ ਏਦਾਂ ਦੀ ਉੱਥੇ ਕੋਈ ਚੀਜ਼ ਐਗਜਿਸਟ ਨਹੀਂ ਕਰਦੀ ਤੇ ਉਹਨਾਂ ਨੇ ਮਤਲਬ ਜਿਹੜਾ ਹੈਗਾ ਆ ਕਦੀ ਕਹਿੰਦੇ ਏਦਾਂ ਹੁੰਦੀ ਸੀ ਕਦੀ ਉਹਨਾਂ ਨੇ ਕਾਊਂਟਰ ਦੇ ਉੱਤੇ ਦੁਬਾਰਾ ਨੀ ਸੀ ਟਵੀਟ ਕੀਤਾ ਉਹਨਾਂ ਨੇ ਦੁਬਾਰਾ ਜਿਹੜਾ ਹੈਗਾ ਟਵੀਟ ਕੀਤਾ ਕਿ ਦਿਸ ਇਜ਼ ਐਨ ਇੰਟੀਗਰਲ ਪਾਰਟ ਆਫ ਚਾਈਨਾ ਹਾਂਜੀ ਉਹਨਾਂ ਨੇ ਇਸ ਚੀਜ਼ ਨੂੰ ਦੁਬਾਰਾ ਜਿਹੜਾ ਆ ਅਸਰਟ ਕੀਤਾ ਕਿ ਸਾਡਾ ਪਾਰਟ ਆ ਜੀ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਡੇ ਜਾਂ ਤਾਂ ਹਾਲਾਤ ਏਦਾਂ ਦੇ ਹੈਗੇ ਆ ਕਿ ਸਾਨੂੰ ਇੱਕ ਸੁਪਰ ਪਾਵਰ ਨਾਲ ਤਾਂ ਅਲਾਇੰਸ ਰੱਖਣਾ ਹੀ ਪਊਗਾ ਨਾ ਜੀ
0: ਜੀ ਪਰ ਇਹਦੇ ਵਿੱਚ ਜਿਹੜਾ ਬ੍ਰਿਕਸ ਦਾ ਮਾਮਲਾ ਨਾ ਸੈਣੀ ਸਾਹਿਬ ਬ੍ਰਿਕਸ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਕੋ ਪੈਰ ਹੁਣ ਚੱਕਣ ਲੱਗਦਾ ਜਿੱਦਾਂ ਇਰਾਨ ਨੇ ਅੱਜ ਐਲਾਨ ਕੀਤਾ ਕਿ ਡਾਲਰ ਦੇ ਵਿੱਚ ਕੋਈ ਵਪਾਰ ਨਹੀਂ ਕਰਨਾ ਸੀ ਚਾਹੇ ਜਿੰਨੇ ਵੀ ਸ਼ਿਪ ਇੱਥੋਂ ਲੰਘਣਗੇ ਉਹਨਾਂ ਦਾ ਜੁਆਨ ਦੇ ਵਿੱਚ ਜਾਂ ਕ੍ਰਿਪਟੋ ਕਰੰਸੀ ਜਿਹੜੀ ਹੈ ਐਲਨ ਮਸਕ ਹੋਣੀ ਉਹਨਾਂ ਦੇ ਮਾਲਕੀ ਦੇ ਵਿੱਚ ਹੈ ਤੇ ਐਲਨ ਮਸਕ ਨੇ ਕਿੱਡੇ ਵੱਡੇ ਪੱਧਰ ਦੇ ਉੱਤੇ ਟਰੰਪ ਦੀਆਂ ਚੋਣਾਂ ਦੇ ਦੌਰਾਨ ਉਹਨੂੰ ਕਿੰਨੀ ਫੰਡਿੰਗ ਕੀਤੀ ਹੈ ਜਿਤਾਉਣ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਮੁਹਿੰਮਾਂ ਚਲਾਈਆਂ ਤਾਂ ਉਹ ਬੰਦਾ ਹੁਣ ਅੱਜ ਦੇਖੋ ਉਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਉਹ ਵੀ ਆਪਣੀ ਪਾਰਟੀ ਬਣਾਉਣਾ ਚਾਹੁੰਦਾ ਹੈ ਅਮਰੀਕਾ ਦੇ ਵਿੱਚ ਤੇ ਅੰਦਰ ਖਾਤੇ ਵੀ ਕਿਤੇ ਨਾ ਕਿਤੇ ਉਹ ਚੀਜ਼ ਚੱਲ ਰਹੀ ਹੈ ਅਮਰੀਕਾ ਚ ਤੇ ਦੂਸਰੇ ਪਾਸੇ ਉਹ ਇਰਾਨ ਦੇ ਨਾਲ ਵੀ ਜਾਂ ਆਪਣਾ ਹੱਥ ਜਿਹੜਾ ਬਰਕਰਾਰ ਰੱਖ ਰਿਹਾ ਇੱਕ ਜਿਹੜਾ ਦੂਸਰੇ ਪਾਸੇ ਆਪਣੀ ਜਿਹੜੀ ਹੈ ਬ੍ਰਿਕਸ ਕਰੰਸੀ ਦੀ ਗੱਲ ਕਰ ਰਹੇ ਨੇ ਮੁਲਕ ਜਿਹੜੇ ਨੇ ਉਹ ਚਾਹੇ ਯੁਆਨ ਚੱਲੇ ਚਾਹੇ ਇਰਾਨ ਦੇ ਨਾਲ ਹੀ ਭਾਰਤ ਜਿਹੜਾ ਸੀ ਉਹ ਰੁਪਈਏ ਦੇ ਵਿੱਚ ਵਪਾਰ ਕਰਦਾ ਸੀ ਤੇ ਹੁਣ ਕਿਤੇ ਨਾ ਕਿਤੇ ਮੁਸ਼ਕਲਾਂ ਤਾਂ ਵਧਣਗੀਆਂ ਘੱਟੋ ਘੱਟ ਇਹਨਾਂ ਨੂੰ ਜੋ ਨੀਤੀਆਂ ਟਰੰਪ ਨੇ ਟੈਰਿਫ ਦੀਆਂ ਲਾਗੂ ਕੀਤੀਆਂ, ਘੱਟੋ ਘੱਟ ਉਹਦਾ ਹੀ ਜਵਾਬ ਪੁੱਛ ਲੈਣ ਭਾਈ ਤੁਸੀਂ ਕੀ ਕਰੋਗੇ ਸਾਡੇ ਲਈ ਜੇ ਅਸੀਂ ਤੁਹਾਡੇ ਨਾਲ ਖੜਦੇ ਆ, ਤੇ ਫਿਰ ਅਸੀਂ ਸੋਚਾਂਗੇ ਭਾਈ ਅਸੀਂ ਕੀ ਸਾਡਾ ਫਾਇਦਾ ਕਿਸੇ ਚ ਕਿਹੜੀ ਚੀਜ਼ ਦੇ ਵਿੱਚ ਹੈ।
1: ਪਰ ਇਹ ਸਭ ਪਤਾ ਨਹੀਂ ਹੈਗਾ ਆ ਕਿ ਉੱਪਰ ਜਾਂ ਤਾਂ ਖਬਰ ਪੂਰੀ ਅੰਦਰੋਂ ਨਿਕਲਦੀ ਨੀ ਜੀ
0: ਜੀ
1: ਸਾਰੇ ਇਸ ਐਪੀਸੋਡ ਦੇ ਵਿੱਚ ਜਿਹੜਾ ਆ ਵੀ ਸਰਕਾਰ ਦਾ ਸਪਸ਼ਟ ਸਟੈਂਡ ਕਿਤੋਂ ਆਇਆ ਹੀ ਨੀ ਜੀ।
0: ਜੀ
1: ਦੇਖੋ ਜਦੋਂ ਬ੍ਰਿਕਸ ਦੀ ਗੱਲ ਹੁੰਦੀ ਹੈਗੀ ਆ, ਜੇ ਬ੍ਰਿਕਸ ਦੇ ਉੱਤੇ ਦੋ ਕਦਮ ਅਗਲੇ ਅੱਗੇ ਵੱਧਦੇ ਆ ਨਾ ਜੀ, ਨਾਲ ਹੀ ਸਾਨੂੰ ਜਿਹੜਾ ਹੈਗਾ ਆ ਚਾਈਨਾ ਦਾ ਡਰ ਵੀ ਸਤਾਉਣ ਲੱਗ ਪੈਂਦਾ ਆ, ਜਾਂ ਨਾ ਕੋਈ ਜਿਹੜਾ ਆ ਉਹ ਇਹੋ ਜਿਹਾ ਕੰਮ ਕਰ ਵੀ ਦਿੰਦਾ ਹੈਗਾ ਆ ਜੀ, ਤੇ ਸਾਨੂੰ ਪਤਾ ਲੱਗ ਜਾਂਦਾ ਹੈਗਾ ਆ ਕਿ ਭਾਈ ਇੱਕ ਨਾ ਇੱਕ ਦਿਨ ਇਸ ਮੁਲਕ ਨਾਲ ਸਾਨੂੰ ਲੜਨਾ ਹੀ ਪੈਣਾ
0: ਜੀ,
1: ਹਾਂਜੀ। ਸੋ ਇਸ ਕਰਕੇ ਫਿਰ ਨਾਲ ਫਿਰ ਬੰਦਾ ਕੀ ਸੋਚੂਗਾ, ਫਿਰ ਬੰਦਾ ਹੋਰ ਦੂਜੇ ਬੰਦੇ ਦੀ ਵੀ ਸਹਾਇਤਾ ਲਊਗਾ ਨਾ ਜੀ, ਕਿਉਂਕਿ ਜਦੋਂ ਜੇ ਚਾਈਨਾ ਦੇ ਨਾਲ ਭਾਰਤ ਦਾ ਡਿਸਪਿਊਟ ਪੈਂਦਾ ਹੈਗਾ ਤੇ ਰਸ਼ੀਆ ਭਾਰਤ ਦੇ ਨਾਲ ਨਹੀਂ ਖੜੇਗਾ ਜੀ, ਉਹ ਨਿਊਟਰਲ ਰਹੇਗਾ ਜੀ। ਉਸ ਹਾਲਤ ਵਿੱਚ ਵੀ ਕੌਣ ਮਦਦ ਕਰ ਸਕਦਾ ਹੈਗਾ ਆ, ਉਹ ਫਿਰ USA ਤੋਂ ਇਲਾਵਾ ਥੋੜਾ ਕੋਈ ਹੋਰ ਕਿਸੇ ਜੀ। ਬਟ ਇਸ ਵੇਲੇ ਜਿਹੜਾ ਹੈਗਾ ਆ ਵੀ ਚਾਈਨਾ ਜਿਹੜਾ ਆ ਉਹ ਟੈਕਨੀਕਲੀ ਜਿਹੜਾ ਆ ਅਹੈਡ ਆ, ਅੱਗੇ ਆ ਸਾਰਿਆਂ ਨਾਲੋਂ। ਤੁਸੀਂ ਦੇਖੋ ਨਾ ਇਰਾਨ ਦੇ ਵਿੱਚ, ਇਰਾਨ ਥੋੜਾ ਲੜ ਰਿਹਾ, ਚਾਈਨਾ ਲੜ ਰਿਹਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਚਾਈਨਾ ਹੀ ਉਹਨੂੰ ਗਾਈਡ ਕਰ ਰਿਹਾ ਸਾਰਾ ਕੁਛ
0: ਜੀ।
1: ਸੋ ਉਹਨਾਂ ਨੇ ਇੱਕ ਸਰ ਖਬਰ ਜਿਹੜੀ ਹੈਗੀ ਆ ਬਹੁਤ ਚੈਨਲਾਂ ਤੇ ਸਪ੍ਰੈਸ ਹੋ ਗਈ
0: ਜੀ,
1: ਇੱਕ ਇਹਨਾਂ ਦਾ ਡਰੋਨ ਜਿਹੜਾ ਹੈਗਾ ਆ ਜੀ ਉਹਨਾਂ ਨੇ ਸਿੱਟਿਆ ਜੀ ਇਰਾਨ ਵਾਲਿਆਂ ਨੇ, ਜਿੱਦਣ ਇਹਨਾਂ ਦੀ ਗੱਲਬਾਤ ਚੱਲਦੀ ਸੀ ਜੀ
0: ਪਿਛਲੇ,
1: ਹਾਂਜੀ ਉਹ ਜਿਹੜਾ 50,000 ਦੀ ਹਾਈਟ ਦੇ ਉੱਤੇ ਜਿਹੜਾ ਆ ਉਹ ਹਾਂਜੀ ਉਹ ਕਿੱਡਾ ਵੱਡਾ ਜਿਹੜਾ ਹੈਗਾ ਆ ਜਸੂਸੀ ਉਹ ਡਰੋਨ ਸੀਗਾ
0: ਜੀ,
1: ਤੇ ਉਹ ਅਸਮਾਨ ਤੋਂ ਜਿਹੜਾ ਆ ਸਾਰਾ ਇਸ਼ਾਰਾ ਦਿੰਦਾ ਸੀ ਜੀ, ਉਹ 50,000 ਦੀ ਹਾਈਟ ਤੋਂ ਇਕਦਮ 10,000 ਦੀ ਹਾਈਟ ਤੇ ਆਇਆ ਤੇ ਮੁੜ ਕੇ ਜਿਹੜਾ ਹੈਗਾ ਇਰਾਨ ਦੀਆਂ ਵਾਦੀਆਂ ਦੇ ਵਿੱਚ ਡਿੱਗਿਆ ਆ, ਜਿਹਦੀ ਕੀਮਤ 1800 ਕਰੋੜ ਰੁਪਇਆ ਸੀ। ਸੋ ਇਸ ਕਰਕੇ ਜਿਹੜਾ ਆ ਵੀ ਜੇ ਉੱਥੇ ਹੁਣ ਇਸ ਚੀਜ਼ ਦਾ USA ਨੂੰ ਕਿਹੜਾ ਨਹੀਂ ਪਤਾ ਕਿ ਭਾਈ ਇਰਾਨ ਨਹੀਂ ਹੈ ਇਹ, ਉੱਤੋਂ ਚਾਈਨਾ ਜਿਹੜਾ ਹੈਗਾ ਆ ਉਹ ਦੱਸ ਰਿਹਾ ਜੀ। ਸਾਡੇ ਜਦੋਂ ਇੱਥੇ ਪਾਕਿਸਤਾਨ ਨਾਲ ਲੜਾਈ ਹੋਈ ਸੀ ਤੇ ਸਾਡੇ ਜਿਹੜੇ ਹੈਗੇ ਆ ਜਹਾਜ਼ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਫਾਲਟ ਪੈ ਗਿਆ ਸੀ ਇਸੇ ਕਰਕੇ, ਕਿਉਂਕਿ ਇੱਕ ਇਲੈਕਟ੍ਰੋਨਿਕ ਤਰੀਕੇ ਨਾਲ ਜਿਹੜਾ ਆ ਵੀ ਕੋਈ ਨਾ ਕੋਈ ਕੰਟਰੋਲ ਜਿਹੜਾ ਆ ਉਹ ਇਹ ਕੋਈ ਨਾ ਕੋਈ ਵਾਇਰਸ ਛੱਡ ਕੇ ਤੇ ਉਹਨੂੰ ਕਰ ਲੈਂਦੇ, ਉਹਦਾ ਸਰਕਲ ਇੱਕ ਸਰਕਟ ਦੇ ਉੱਤੇ ਚੱਲਦਾ ਨਾ ਜੀ ਸਾਰਾ ਕੁਛ, ਉਹ ਸਰਕਟ ਡਿਸਟਰਬ ਕਰ ਦਿੰਦੇ ਆ ਜੀ। ਉਹਨਾਂ ਦੀ ਟੈਕਨੋਲੋਜੀ ਇੰਨੀ ਹਾਈ ਆ ਜੀ,
0: ਬਿਲਕੁਲ।
1: ਹੁਣ ਯੁੱਧ ਜਿਹੜੇ ਹੈਗੇ ਆ ਕੋਈ ਬੰਦੂਕਾਂ ਦੇ ਥੋੜਾ ਜਾ, ਤੋਪਾਂ ਦੇ ਥੋੜਾ ਜਾ ਜੀ, ਹੁਣ ਤਾਂ ਜਿਹੜਾ ਟੈਕਨੀਕ ਦਾ ਯੁੱਧ ਆ
0: ਕਿ ਤੁਸੀਂ ਡਿਜੀਟਲ ਲੜਾਈ,
1: ਹਾਂਜੀ ਉਹ ਡਿਜੀਟਲ ਲੜਾਈ ਆ ਸਾਰੀ ਜੀ, ਸੋਫਟਵੇਅਰ ਦਾ ਕੰਮ ਆ ਸਾਰਾ,
0: ਬਿਲਕੁਲ ਆ ਜੀ।
1: ਸੋ ਇਸ ਕਰਕੇ ਸਾਡੀ ਜਿਹੜੀਆਂ ਮਜਬੂਰੀਆਂ ਆ ਇਹ ਕਿ ਅਸੀਂ ਮਤਲਬ ਦੋਨੇ ਪਾਸੇ ਰੱਖਣੇ ਸਾਡੀ ਮਜਬੂਰੀ ਆ ਜੀ, ਇਰਾਨ ਨਾਲ ਸਾਡਾ ਰੱਖਣਾ ਇਸ ਕਰਕੇ ਸਾਨੂੰ ਤੇਲ ਮਿਲਦਾ ਆ ਜੀ, ਸਾਨੂੰ ਤੇਲ ਦੀ ਲੋੜ ਆ ਜੀ, ਸਾਡੀ ਆਬਾਦੀ ਬਹੁਤ ਜ਼ਿਆਦਾ ਆ,
0: ਹਾਂਜੀ,
1: ਤੇ ਅਮਰੀਕਾ ਤੋਂ ਲਿਆਉਣਾ ਵੀ ਜਾਂ USA ਆਪਣਾ USSR ਤੋਂ ਲਿਆਉਣਾ ਵੀ ਰਸ਼ੀਆ ਤੋਂ ਉਹ ਔਖਾ, ਤੇ ਇਰਾਨ ਤੋਂ ਜਿਹੜਾ ਹੈਗਾ ਆ ਸਾਡਾ ਉਹਨਾਂ ਜਦੋਂ ਉਹਨੂੰ ਉਹਦੇ ਤੇ ਪਾਬੰਦੀਆਂ ਲੱਗੀਆਂ ਹੋਈਆਂ ਸੀ ਉਦੋਂ ਵੀ ਸਾਨੂੰ ਤੇਲ ਆਉਂਦਾ ਰਿਹਾ ਆ ਜੀ, ਤੇ ਅਸੀਂ ਲੈਂਦੇ ਵੀ ਰਹੇ ਆ ਜੀ, ਇਸੇ ਕਰਕੇ ਉਹ ਥੋੜਾ ਜਿਹਾ ਓਨਰ ਕਰਦੇ ਹੈਗੇ ਆ ਜੀ। ਬਟ ਇਸ ਲੜਾਈ ਦੇ ਵਿੱਚ ਅਸੀਂ ਕੋਈ ਸਪਸ਼ਟ ਸਟੈਂਡ ਲੈ ਹੀ ਨਹੀਂ ਸੀ ਸਕਦੇ ਜੀ, ਕਿਉਂਕਿ ਸਾਡੇ ਹਾਲਾਤ ਹੀ ਏਦਾਂ ਦੇ ਸੀਗੇ ਜੀ,
0: ਬਿਲਕੁਲ।
1: ਇੱਥੇ ਕਰਕੇ ਜਿਹੜਾ ਹੈਗਾ, ਬਟ ਇਹ ਹੈਗਾ ਕਿ ਵਿਦੇਸ਼ ਨੀਤੀ ਦੇ ਵਿੱਚ ਜਿਹੜਾ ਆ ਥੋੜਾ ਜਿਹਾ ਜਿਹੜਾ ਆ ਸੰਭਲ ਕੇ ਜੇ ਚੱਲਣ ਤੇ ਜ਼ਿਆਦਾ ਵਧੀਆ ਆ, ਕਿਉਂਕਿ ਦੇਸ਼ ਦਾ ਸੈਂਟੀਮੈਂਟ ਕੁਛ ਹੋ ਰਿਹਾ ਤੇ ਸਰਕਾਰ ਦਾ ਸੈਂਟੀਮੈਂਟ ਕੁਛ ਹੋ ਰਿਹਾ,
0: ਕੁਛ ਹੋ ਰਿਹਾ ਜੀ, ਬਿਲਕੁਲ ਜੀ।
1: ਹਾਂਜੀ ਇਹ ਦੇਖੋ ਨਾ ਹੁਣ ਇਰਾਨ ਨੇ ਜੇ ਮਤਲਬ ਲੜਿਆ ਆ ਨਾ ਜੀ, ਇਰਾਨ ਤਾਂ ਲੜਿਆ ਕਿਸ ਚੀਜ਼ ਦੀ ਸਟਰੈਂਥ, ਇੱਕੋ ਹੀ ਚੀਜ਼ ਦੀ ਸਟਰੈਂਥ ਤੇ ਕਿ ਉਹਨੇ ਆਪਣੇ ਲੋਕਾਂ ਦੀ ਸਟਰੈਂਥ
0: ਜੀ,
1: ਹਾਂਜੀ ਲੋਕ ਸਰਕਾਰ ਦੇ ਨਾਲ ਹੋ ਗਏ ਵੀ ਹਾਂ ਵੀ ਬਾਹਰਲਾ ਬੰਦਾ ਸਾਡੇ ਨਾਲ ਆ ਗਿਆ ਲੜਨ ਵਾਸਤੇ, ਅੰਦਰ ਸਾਡੀ ਜਿੰਨੀ ਮਰਜ਼ੀ ਅਨਰੈਸਟ ਹੋਵੇ ਪਰ ਅਸੀਂ ਬਾਹਰ ਜਿਹੜਾ ਕੋਈ ਲੜਨ ਵਾਲਾ ਆਊਗਾ, ਫੇਰ ਜੇ ਉਹਨੇ ਕਿਹਾ ਪਾਵਰ ਪਲਾਂਟ ਉਡਾ ਦੇਣੇ ਹੈਗੇ ਆ, ਪੁਲ ਤੇ ਪੁਲ ਉਡਾ ਦੇਣੇ ਆ, ਤੇ ਉੱਥੇ ਦੀ ਪਬਲਿਕ ਜਿਹੜੀ ਆ ਜਾ ਕੇ ਤੇ ਉੱਥੇ ਪਾਵਰ ਪਲਾਂਟ ਤੇ ਬਹਿ ਗਈ, ਪੁਲਾਂ ਤੇ ਬਹਿ ਗਈ ਜੀ, ਹਾਂਜੀ। ਸੋ ਉਸ ਵੇਲੇ ਹਾਲ ਉਹ ਹੈਲਪਲੈਸ ਜਿਹੜਾ ਹੋ ਗਿਆ ਦੂਜਾ ਦੇਸ਼ ਇਸੇ ਕਰਕੇ, ਕਿਉਂਕਿ ਇਹ ਜਿਹੜੀ ਇਹ ਚੀਜ਼ ਆ ਨਾ ਜੀ ਨੈਸ਼ਨਲ ਇੰਟੀਗ੍ਰਿਟੀ ਇਹਨੂੰ ਕਹਿੰਦੇ ਆ ਜੀ, ਇਹ ਚੀਜ਼ ਦੀ ਕਮੀ ਪਾਈ ਜਾਂਦੀ ਆ ਜੀ ਸਾਡੇ ਸਾਡੇ ਤੋਂ ਜਿਹੜਾ ਹੈਗਾ ਮੀਡੀਆ ਜਿਹੜਾ ਆ ਮੀਡੀਆ ਲੱਗ ਪੈਂਦਾ ਜੀ। ਤੁਸੀਂ ਦੇਖੋ ਨਾ ਹੁਣ ਅਮੇਰਿਕਾ ਦੇ ਵਿਚ ਵੀ ਕਿੰਨੇ ਫੌਜੀ ਮਰੇ ਆ ਜੀ, ਕਿਸੇ ਦਾ ਕਰਮੇਸ਼ਨ ਦਿਖਾਇਆ, ਕਿਸੇ ਦਾ ਕੋਈ ਪੋਲੀਟੀਕਲ ਲੀਡਰ ਜਾ ਕੇ ਸਲੂਟ ਕਰਦਾ ਹੋਵੇ ਜੀ, ਹਾਂਜੀ 2 ਕਰੋੜ ਦਾ ਚੈੱਕ ਦੇਣ ਜਾਂਦਾ ਹੋਵੇ ਕਿਸੇ ਨੇ ਦਿਖਾਇਆ ਜੀ ਅਗਲਿਆਂ ਨੇ, ਉਹ ਮੀਡੀਆ ਜਿਹੜਾ ਇਹ ਆ ਵੀ ਇੱਕ ਏਦਾਂ ਦਾ ਜਿਹੜਾ ਇਹ ਆ ਹੋਰਰ ਕ੍ਰੀਏਟ ਹੀ ਨੀ ਕਰਦਾ ਜੀ। ਸਾਡੇ ਇੱਥੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜ਼ਿਆਦਾ ਜਿਹੜੀ ਐਕਸਪੋਜ਼ ਕੀਤੀਆਂ ਜਾਂਦੀਆਂ ਹੈਗੀਆਂ, ਫੇਰ ਲੋਕੀ ਆਪੇ ਹੀ ਪਿੱਟਣ ਲੱਗ ਪੈਂਦੇ ਹਾਏ ਹਾਏ ਮੋਦੀ ਹਾਏ ਹਾਏ ਮੋਦੀ, ਅਗਲੇ ਕਹਿਣ ਲੱਗ ਪੈਂਦੇ ਹੈਗੇ ਆਪਣਾ ਤਾਂ ਤੇਰਾ ਹੈ ਨੀ, ਲੋਕਾਂ ਦੇ ਪੁੱਤ ਮਰਾਉਣੇ ਆ ਜੀ, ਹੈਂਜੀ। ਇਸ ਕਰਕੇ ਇਰਾਨ ਦੀ ਸਟਰੈਂਥ ਇਹ ਹੀ ਆ ਜੀ, ਨੈਸ਼ਨਲ ਇੰਟੀਗ੍ਰਿਟੀ ਜਿਹੜੀ ਆ ਉਹਦੀ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਜੀ ਉਸ।
0: ਮੈਂਬਰਾਂ ਦੀ ਭਰਤੀ ਦੇ ਲਈ ਕੇਂਦਰ ਨੇ ਨਵੀਆਂ ਜਿਹੜੀਆਂ ਨੇ ਸ਼ਰਤਾਂ ਰੱਖ ਦਿੱਤੀਆਂ ਨੇ, ਤੇ ਉਹਦੇ ਵਿਚ ਥੋੜੀ ਜਿਹੀ ਮੈਂ ਖ਼ਬਰ ਤੁਹਾਡੇ ਨਾਲ ਸਾਂਝੀ ਕਰਦਾ, ਫਿਰ ਇਹਦੇ ਉੱਤੇ ਗੱਲ ਕਰਦੇ ਆ। ਕੇਂਦਰ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਜਾਣੀ ਕਿ BBMB ਦੇ ਵਿਚ 2 ਸੀਨੀਅਰ ਤਕਨੀਕੀ ਅਹੁਦਿਆਂ ਦੀ ਨਿਯੁਕਤੀ ਦੇ ਲਈ ਨਵੇਂ ਜਿਹੜੇ ਨੇ ਨਿਯਮ ਜਾਰੀ ਕਰਦੇ ਆ। BBMB ਸੋਧ ਜਿਹੜੀ ਹੈ ਨਿਯਮ 226 ਦੇ ਲਾਗੂ ਹੋਣ ਦੇ ਨਾਲ ਹੁਣ ਬੋਰਡ ਦੇ 2 ਸਭ ਤੋਂ ਮਹੱਤਵਪੂਰਨ ਅਹੁਦੇ ਜਿਹੜੇ ਨੇ ਉਹਨਾਂ ਦੇ ਉੱਤੇ ਮੈਂਬਰ ਪਾਵਰ ਅਤੇ ਮੈਂਬਰ ਸਿੰਚਾਈ ਲਈ ਚੋਣ ਦਾ ਜਿਹੜਾ ਤਰੀਕਾ ਪੂਰੀ ਤਰ੍ਹਾਂ ਬਦਲ ਗਿਆ। ਹੁਣ ਯੋਗਤਾ ਦੇ ਆਧਾਰ ਦੇ ਉੱਤੇ ਚੋਣ ਕੀਤੀ ਜਾਵੇਗੀ ਜੋ ਪਹਿਲਾਂ ਪੰਜਾਬ ਦੇ ਉੱਤੇ ਹਰਿਆਣਾ ਕੋਲ ਹੁੰਦਾ ਸੀ। ਬਿਜਲੀ ਮੰਤਰਾਲੇ ਨੇ 13 ਅਪ੍ਰੈਲ ਨੂੰ ਨੋਟੀਫਿਕੇਸ਼ਨ ਕੱਲ੍ਹ ਜਿਹੜਾ ਜਾਰੀ ਕਰ ਦਿੱਤਾ ਕਿ ਜਿਸਦੇ ਵਿਚ ਦਸਿਆ ਗਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 97 ਦੀ ਵਰਤੋਂ ਕਰਦੇ ਹੋਏ 1974 ਦੇ ਪੁਰਾਣੇ ਨਿਯਮਾਂ ਦੇ ਵਿਚ ਬਦਲਾਵ ਕੀਤਾ। ਇਹ ਨਿਯਮ ਸਰਕਾਰੀ ਗਜ਼ਟ ਦੇ ਵਿਚ ਜਿਹੜਾ ਛਪਣ ਦੀ ਤਾਰੀਖ ਤੋਂ ਹੀ ਲਾਗੂ ਹੋ ਗਏ ਨੇ। ਪਹਿਲਾ ਮੈਂਬਰ ਜਿਹੜਾ ਪਾਵਰ ਦਾ ਹੈ ਉਹ ਅਹੁਦਾ ਪੰਜਾਬ ਅਤੇ ਮੈਂਬਰ ਸਿੰਚਾਈ ਦਾ ਜਿਹੜਾ ਅਹੁਦਾ ਹਰਿਆਣੇ ਦੇ ਲਈ ਰਾਖਵਾਂ ਮੰਨਿਆ ਜਾਂਦਾ ਸੀ। ਹੁਣ ਕੇਂਦਰ ਨੇ ਇਹ ਅਹੁਦੇ ਜਿਹੜੇ ਨੇ ਪੂਰੇ ਭਾਰਤ ਦੇ ਅਧਿਕਾਰੀਆਂ ਦੇ ਲਈ ਖੋਲ੍ਹ ਦਿੱਤੇ ਹੈ ਤੇ ਇਨ੍ਹਾਂ ਉੱਚ ਤਕਨੀਕੀ ਜਿਹੜਾ ਅਹੁਦਿਆਂ ਦੇ ਲਈ ਸਖ਼ਤ ਤਜਰਬੇ ਦੀ ਸ਼ਰਤ ਵੀ ਜਿਹੜੀ ਲਗਾ ਦਿੱਤੀ ਹੈ। ਨਵੇਂ ਨਿਯਮਾਂ ਦੇ ਅਨੁਸਾਰ ਹੁਣ ਪਾਵਰ ਤੇ ਸਿੰਚਾਈ ਅਹੁਦਿਆਂ ਦੇ ਉੱਤੇ ਸਿਰਫ ਉਹੀ ਅਧਿਕਾਰੀ ਨਿਯੁਕਤ ਹੋ ਸਕਣਗੇ ਜਿਨ੍ਹਾਂ ਦੇ ਕੋਲ 20 ਸਾਲ ਦਾ ਜਿਹੜਾ ਆਪਣਾ ਨਿਯਮਤ ਜਿਹੜਾ ਤਜਰਬਾ ਹੋਵੇਗਾ। ਜੀ ਸੈਣੀ ਸਾਹਿਬ ਕੀ ਕਹੋਗੇ ਜੀ?
1: ਸਰ ਤੁਸੀਂ ਏਦਾਂ ਆ, ਮੈਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਕਰਦਾ ਜੇ ਦੋਨੇ ਅਹੁਦੇ ਪੰਜਾਬ ਨੂੰ ਕਹਿ ਦੇਣ ਵੀ ਹਾਂ ਜੀ ਵੀ ਤੁਸੀਂ ਫਿੱਲ ਕਰਨ ਵਾਸਤੇ 30 ਅਪ੍ਰੈਲ ਤੱਕ ਜਿਹੜਾ ਆ ਤੇ ਨਾ ਭੇਜੋ, ਜੇ ਇਹ ਭੇਜ ਦੇਣਗੇ ਤੇ ਗੱਲ ਕਰਿਓ ਜੀ।
0: ਬਿਲਕੁਲ
1: ਇਹ ਸਰ ਜਦੋਂ ਇਹ ਇੱਕ ਦਿਨ ਚ ਕੋਈ ਘਟਨਾ ਨੀ ਵਾਪਰਦੀ ਹੁੰਦੀ, ਇਹ ਜਿਹੜਾ ਹੈਗਾ ਸੀਕੁਐਂਸ ਸਾਡਾ ਪਿਛਲਾ ਟਰੈਕ ਰਿਕਾਰਡ, ਅਸੀਂ ਆਪਣੇ ਜਿਹੜੇ ਹੈਗੇ ਆ ਆਪਣੇ ਹੱਕ ਪ੍ਰਤੀ ਅਵੇਅਰ ਹੀ ਨੀ ਰਹੇ ਜੀ, ਅਸੀਂ ਆਪਣੇ ਲੇਖ ਨੀ ਭੇਜਦੇ ਰਹੇ, ਆਪਣੇ ਅਫਸਰ ਹੀ ਨੀ ਭੇਜਦੇ ਰਹੇ। ਏਦਾਂ ਹੀ ਚੰਡੀਗੜ੍ਹ ਦੇ ਵਿਚ ਜਿਹੜਾ ਹੈਗਾ ਅਸੀਂ ਜਿਹੜਾ ਪ੍ਰਸ਼ਾਸਨ ਦੇ ਵਿਚ ਜਿਹੜਾ ਆਪਣੇ ਭੇਜਣੇ ਹੁੰਦੇ ਬੰਦੇ ਡੈਪੂਟੇਸ਼ਨ ਤੇ, ਉਹਨਾਂ ਦੀ ਲਿਸਟ ਹੀ ਨੀ ਸੀ ਜਾਂਦੀ, ਅਗਲੇ ਚੱਕੇ ਹਰਿਆਣੇ ਦਾ ਲਾ ਲੈਂਦੇ ਸੀ ਜੀ। ਫਿਰ ਏਦਾਂ ਹੀ ਹੁਣ ਇਹਨਾਂ ਦੇ ਹੈਗਾ, ਨਾਲੇ ਪਹਿਲਾਂ ਹੀ ਹੱਥ ਵੱਢ ਕੇ ਦਿੱਤੇ ਸਰ, ਹੁਣ ਉਹਨਾਂ ਕੋਲ ਰਾਈਟ ਹੈਗਾ ਆ, ਜਦੋਂ ਰਾਈਟ ਹੈਗਾ ਆ ਤੇ ਫਿਰ ਅਗਲੇ ਬੰਦੇ ਜਿਹੜਾ ਮਰਜ਼ੀ ਅਪੁਆਇੰਟ ਕਰ ਲੈਣ ਜੀ, ਉਹ ਠੀਕ ਗੱਲ ਹੈਗੀ ਆ ਕਿ ਉਹਨਾਂ ਨੇ ਜਿਹੜਾ ਆ ਪੂਰੇ ਦੇਸ਼ ਦੇ ਅਫਸਰਾਂ ਨੂੰ ਜਿਹੜਾ ਆ ਵੀ ਜਿਹਨਾਂ ਨੂੰ ਬਿਜਲੀ ਖੇਤਰ ਚ ਤਜਰਬਾ ਹੋਊਗਾ ਤੇ ਉਹ ਤਜਰਬੇਕਾਰ ਬੰਦਿਆਂ ਦੋ ਜੋ ਚੋਣ ਕਰਨੀ ਹੈਗੀ ਆ, ਪਰ ਰਹੇਗੀ ਟੋਟਲ ਡਿਸਕ੍ਰਿਪਸ਼ਨ ਸੈਂਟਰ ਦੀ ਜੀ, ਤੇ ਰਹਿੰਦਾ ਹੁੰਦਾ ਜਿਹੜਾ ਜਾ ਕੇ ਤੇ ਉੱਥੇ ਨਾਕੇ ਲਾਉਣੇ, ਉੱਥੇ ਅਗਲੇ ਕਹਿੰਦੇ ਹੈਗੇ ਵੀ ਕੋਈ ਨੀ ਇਹਨਾਂ ਜੇ ਕੋਈ ਇਹਨਾਂ ਦਾ ਅਫਸਰ ਹੋਇਆ ਤੇ ਉਹ ਤਾਂ ਇਹਨਾਂ ਦੀ ਮਰਜ਼ੀ ਕਰੂਗਾ, ਅਗਲੇ ਕਹਿੰਦੇ ਚੁੱਪ ਕਰਕੇ ਜਿਹੜਾ ਤਰੀ ਆਪਣੇ ਸੈਂਟਰ ਦੇ ਲਾਓ ਵੀ ਸੈਂਟਰ ਦੀ।
0: ਬਿਲਕੁਲ ਪ੍ਰਗਟ ਸਿੰਘ ਉਹਨਾਂ ਨੇ ਸਵਾਲ ਪੁੱਛਿਆ ਸੀ, ਕੋਈ ਵੀ ਡਿਸਕਸ਼ਨ ਜਾਂ ਕੋਈ ਵੀ ਗੱਲਬਾਤ ਹੁੰਦੀ ਹੈ ਤੁਸੀਂ ਸਾਡੇ ਨਾਲ ਕੋਈ ਫਾਈਲ ਨੀ ਸਾਂਝੀ ਕਰਦੇ, ਕੋਈ ਕੁਛ ਨੀ ਕਰਦੇ, ਤੇ ਮਾਨ ਸਾਹਿਬ ਨੇ ਉੱਥੇ ਬੜੇ ਮਤਲਬ ਕਿ ਸਖ਼ਤ ਲਹਿਜੇ ਦੇ ਵਿਚ ਇਹ ਗੱਲ ਕਹੀ ਕਿ ਇਹ ਸਾਰਾ ਕੁਝ ਟੌਪ ਸੀਕਰੇਟ ਹੁੰਦਾ ਹੈ, ਤੇ ਟੌਪ ਸੀਕਰੇਟ ਹੁੰਦਾ ਜਿਵੇਂ ਹੱਥ ਵੱਢਣ ਦੀ ਤੁਸੀਂ ਗੱਲ ਕੀਤੀ ਨਾ, ਉਹ ਗੱਲ ਦੇ ਉੱਤੇ ਸੋਚ ਰਿਹਾ ਸੀ ਕਿ ਦਿੱਲੀ ਦੇ ਨਾਲ ਫਿਰ ਕਿਸ ਦੇ ਹਿਸਾਬ ਦੇ ਨਾਲ ਆਦਾਨ ਪ੍ਰਦਾਨ ਉਸ ਚੀਜ਼ ਨੂੰ ਕੀਤਾ ਜਾ ਰਿਹਾ, ਚਾਹੇ ਇਹਨਾਂ ਦੇ ਆਪਣੀ ਪਾਰਟੀ ਦੇ ਅਹੁਦੇਦਾਰ ਹੀ ਨੇ ਉਹ ਨੁਮਾਇੰਦੇ ਨੇ ਜਾਂ, ਪਰ ਪੰਜਾਬ ਦਾ ਵੀ ਤਾਂ ਇੱਕ ਟੌਪ ਸੀਕਰੇਟ ਜਿਹੜੀ ਆਪਣੀ ਸੀਕਰੇਟ ਜਿਹੜੀ ਕੁਝ ਵੀ ਚੀਜ਼ ਹੈ ਉਹ ਸਾਡੇ ਅੰਡਰ ਹੀ ਰਹਿਣੀ ਚਾਹੀਦੀ ਹੈ, ਉਹ ਕਿੱਦਾਂ ਫਿਰ ਬਾਹਰ ਜਾ ਰਹੀ ਹੈ ਜੇ ਪੰਜਾਬ ਦੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੁਣ ਕੇ ਭੇਜਿਆ ਚਾਹੇ ਓਪੋਜੀਸ਼ਨ ਦੇ ਉਹਨਾਂ ਨਾਲ ਹੀ ਸਾਂਝ ਪਾ ਸਕਦੇ, ਤਾਂ ਬਾਹਰ ਫਿਰ ਥਰਡ ਪਾਰਟੀ ਨੂੰ ਤਾਂ ਜਾ ਹੀ ਰਹੀ ਹੈ।
1: ਪਰ ਸਾਹਿਬ ਤੁਸੀਂ ਬਿਲਕੁਲ ਦਰੁਸਤ ਫਰਮਾਇਆ ਜੀ, ਪਰ ਬੇਨਤੀ ਇਹ ਹੈਗੀ ਆ ਕਿ ਉਹ ਲਹਿਜਾ ਜਿਸ ਲਹਿਜੇ ਦੇ ਵਿਚ ਪ੍ਰਗਟ ਸਿੰਘ ਨੂੰ ਜਵਾਬ ਦਿੱਤਾ ਸੀ ਤੇ ਮੈਨੂੰ ਯਾਦ ਆ ਗਿਆ ਕਿ ਇਹਨਾਂ ਕੁਰਸੀਆਂ ਤੇ ਕਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹਿੰਦੇ ਹੁੰਦੇ ਸੀ
0: ਜੀ,
1: ਕੋਈ ਉਹਨਾਂ ਦੀ ਰਾਜਨੀਤੀ ਨਾਲ ਸਹਿਮਤ ਹੋਵੇ ਜਾਂ ਸਹਿਮਤ ਹੋਵੇ, ਪਰ ਉਹਨਾਂ ਦਾ ਇਸ ਗੁਣ ਦੇ ਹਰ ਕੋਈ ਕਾਇਲ ਹੋਊਗਾ ਕਿ ਗੱਲ ਕਰਨ ਦਾ ਸਲੀਕਾ ਔਰ ਹਲੀਮੀ ਜੋ ਪ੍ਰਕਾਸ਼ ਸਿੰਘ ਬਾਦਲ ਹੋਣਾ ਵਿਚ ਸੀ, ਉਹ ਪੂਰੇ ਪੰਜਾਬ ਚ ਏਦਾਂ ਦਾ ਕੋਈ ਲੀਡਰ ਹੈ ਨੀ ਜੀ। ਸੋ ਉਹ ਜੇ ਇਹ ਜਵਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦਾ ਉਹਨਾਂ ਨੇ ਜੇ ਦੇਣਾ ਹੁੰਦਾ ਤੇ ਉਹਨਾਂ ਨੇ ਆਪਣੇ ਲਹਿਜੇ ਦੇ ਵਿਚ ਕਹਿਣਾ ਸੀ ਕਾਕਾ ਜੀ ਤੁਹਾਨੂੰ ਪਤਾ ਵੀ ਸਾਨੂੰ ਉਹ ਸਹੁੰ ਚੁਕਾ ਦਿੰਦੇ, ਅਸੀਂ ਕੀ ਕਰੀਏ, ਸਾਡਾ ਤਾਂ ਦਿਲ ਕਰਦਾ ਤੁਹਾਡੇ ਅੱਗੇ ਸਭ ਕੁਝ ਖੋਲ ਕੇ ਰੱਖ ਦਈਏ, ਪਰ ਸਾਨੂੰ ਉਹਨਾਂ ਨੇ ਸਹੁੰ ਆਈ ਹੁੰਦੀ ਆ ਜੀ। ਤੇ ਇਸ ਕਰਕੇ ਜਿਹੜਾ ਹੈਗਾ ਆ ਇੱਥੇ ਮਾਨ ਸਾਹਿਬ ਤਾਂ ਜਿਹੜਾ ਹੈਗਾ ਆ ਹਰ ਇੱਕ ਬੰਦੇ ਨਾਲ ਲੜਨ ਨੂੰ ਪੈਂਦੇ ਹੈਗੇ ਆ। ਉਹਨੇ ਬੰਦੇ ਨੇ ਤੁਹਾਡਾ ਹੀ ਸਿਆਪਾ, ਕੱਲ ਕਹਿੰਦੇ ਤੁਹਾਡਾ ਹੀ ਸਿਆਪਾ ਕਰਨ ਗਏ ਸੀ, ਉਹ ਕਹਿੰਦੇ ਜਦੋਂ ਤੁਸੀਂ ਗਏ ਨੀ ਹੋਮ ਮਿਨਿਸਟਰ ਕੋਲ ਲੈ ਕੇ ਜਿਹੜਾ ਹੈਗਾ ਤੁਹਾਡਾ ਹੀ ਸਿਆਪਾ ਜਿਹੜਾ ਹੈਗਾ ਪਾਇਆ ਆ, ਉਹ ਕੱਲ ਲੈ ਕੇ ਗਿਆ ਸੀ ਮੈਂ ਜੀ। ਕੋਈ ਦੱਸੋ ਤੁਸੀਂ ਕੀ ਕਰਦੇ ਪਏ ਹੈਗੇ ਆ, ਕੰਮ ਤੁਸੀਂ ਕਰਦੇ ਆ ਹਾਂਜੀ, ਕੋਈ ਲੋਕਾਂ ਦੀ ਡਿਮਾਂਡ ਆ, ਕੋਈ ਤੁਹਾਡੀ ਸੋਸਾਇਟੀ ਦੀ ਲੋੜ ਆ, ਉਹਨੂੰ ਤੁਸੀਂ ਜਿਹੜਾ ਆ ਅੱਗੇ ਹੋਮ ਮਿਨਿਸਟਰ ਕੋਲ ਲੈ ਗਏ, ਤੁਸੀਂ ਸਿਆਪਾ ਦੱਸਦੇ ਪਏ ਆ ਜੀ।
0: ਪਬਲਿਕ ਸਰਵੈਂਟ ਦੇ ਤੌਰ ਦੇ ਉੱਤੇ ਕਹਿ ਸਕਦੇ ਹੈਗੇ ਨੇ,
1: ਪਰ ਉਸ ਅਥਾਰਟੀ ਤੇ ਬੈਠੇ ਹੈਗੇ ਨਾ ਕਿ ਜਿੱਥੇ ਕ੍ਰੋਸ ਕੁਐਸਚਨ ਜਿਹੜਾ ਹੈਗਾ ਆ ਉਹਨਾਂ ਦਾ ਲਾਅ ਹੀ ਨੀ ਹੋਣਾ ਕਿਸੇ ਦਾ,
0: ਬਿਲਕੁਲ ਹੈ ਜੀ।
1: ਆਵਾਜ਼ ਬੰਦ ਕਰ ਦੇਣੀ ਹੈ ਜੇ ਅਗਲਾ ਬੰਦਾ ਇੰਨੀ ਗੱਲ ਕਰੇ ਉਹਦੀ ਆਵਾਜ਼ ਬੰਦ ਕਰ ਦੇਣੀ ਹੈ, ਸੁਣਨਾ ਤੁਹਾਨੂੰ ਉਹੀ ਹੈ ਜੋ ਮਾਨ ਸਾਹਿਬ ਸੁਣਾਉਣਾ ਚਾਹੁੰਦੇ ਆ
0: ਜੀ, ਬਿਲਕੁਲ ਹੈ ਜੀ।
1: ਸੋ ਇਸ ਕਰਕੇ ਮਾੜਾ ਜੀ ਇੱਥੇ ਹੁਣ ਅੱਗੇ ਹੀ ਆ ਰਾਜਨੀਤੀ ਦਾ ਨਿਗਾਰ ਆ, ਇਹ ਹੋਰ ਕੁਛ ਨੀ ਹੈ ਜੀ
0: ਜੀ।
1: ਸਾਰੇ ਜਿਹੜੇ ਦਿੱਲੀ ਦੇ ਬੈਠੇ ਪਿੱਛੇ ਜਿਹੜੇ ਹੈਗੇ ਆ ਉਹਨਾਂ ਕੋਲ ਫਾਈਲਾਂ, ਇਹਨਾਂ ਕੋਲ ਕਿਹੜੀਆਂ ਫਾਈਲਾਂ ਹੁੰਦੀਆਂ ਜੀ, ਫਾਈਲਾਂ ਸਾਰੀਆਂ ਜਿਹੜੀਆਂ ਦੇਖ ਕੇ ਆਉਂਦੇ ਹੈਗੇ ਆ, ਇੱਥੇ ਸਾਈਨ ਕਰ ਦਿਓ ਜੀ ਬਸ
0: ਜੀ,
1: ਤੇ ਆਪਣੇ ਆਪ ਹੀ ਸਾਈਨ ਹੋ ਜਾਂਦੇ ਆ ਜੀ।
0: ਬਿਲਕੁਲ ਹੈ ਜੀ। ਪਰ ਇੱਕ ਸਵਾਲ ਮਨ ਚ ਆਉਂਦਾ ਸੈਣੀ ਸਾਹਿਬ, ਇਹਦੇ ਉੱਤੇ ਜੇਕਰ ਕੱਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਆ ਵੀ ਜਾਂਦੀ ਹੈ, ਜੇ ਨਹੀਂ ਆਉਂਦੀ ਹੈ, ਜੇ ਆਪਾਂ ਇਗਜ਼ਾਮਪਲ ਦੇਖੀਏ ਜਿਹੜੇ ਹੱਥ ਵੱਢ ਕੇ ਮਤਲਬ ਕਿ ਦਿੱਤੇ ਹੋਏ ਨੇ, ਆਪਣਾ ਸਾਰਾ ਕੁਝ ਸ਼ੇਅਰ ਕਰਦੇ ਨੇ ਆਪਸ ਦੇ ਵਿਚ ਦੋ ਸੂਬੇ, ਤਾਂ ਕੀ ਉਹ ਜਿਹੜੀਆਂ ਉਹ ਜਿਹੜੇ ਅਧਿਕਾਰ ਖਤਮ ਹੋ ਜਾਣਗੇ ਜੇ ਨਵੀਂ ਪਾਰਟੀ ਆਉਂਦੀ ਹੈ, ਤਾਂ ਕੀ ਉਹ ਉਸੇ ਤਰ੍ਹਾਂ ਬਰਕਰਾਰ ਰਹਿਣਗੇ?
1: ਨਹੀਂ ਸਰ, ਇੱਕ ਨੋਟੀਫਿਕੇਸ਼ਨ ਕੱਢਣਗੇ ਉਹ, ਉਹਦੇ ਨਾਲ ਜਿਹੜਾ ਹੈਗਾ ਆ ਉਹ ਕਰ ਦੇਣਗੇ, ਉਹ ਤੇ ਇਹ ਸਰਕਾਰ ਨੇ ਕੀਤਾ ਨੌਲੇਜ ਸ਼ੇਅਰਿੰਗ ਐਗਰੀਮੈਂਟ, ਬਾਕੀ ਉਹ ਵਾਇਲੇਟ ਹੋ ਜਾਏਗਾ ਆਪਣੇ ਆਪ ਹੀ, ਅਗਲੇ ਕਰ ਦੇਣਗੇ, ਅਗਲੇ ਕਹਿਣਗੇ ਵੀ ਨਾ ਜੀ ਅਸੀਂ ਫਿਨਿਸ਼ ਕਰਦੇ, ਸਾਨੂੰ ਕਿਸੇ ਨੌਲੇਜ ਸ਼ੇਅਰ ਕਰਨ ਦੀ ਲੋੜ ਨੀ ਹੈਗੀ ਜੀ, ਨੌਲੇਜ ਸ਼ੇਅਰ ਕਿੰਨਾ ਕਰਨੀ ਹੈਗੀ ਜੀ, ਉੱਥੇ ਕਿਹੜਾ ਉਹਨਾਂ ਦੀ ਸਰਕਾਰ ਆ
0: ਜੀ,
1: ਉਦੋਂ ਉਹਨਾਂ ਦੀ ਸਰਕਾਰ ਸੀਗੀ, ਬਾਅਦ ਵਿਚ ਉਹਨਾਂ ਦੀ ਸਰਕਾਰ ਰਹੀ ਨੀ, ਪਰ ਉਸੇ ਐਗਰੀਮੈਂਟ ਦੇ ਆਧਾਰ ਤੇ ਆ ਸਾਰੇ ਹੀ ਤੁਰੇ ਫਿਰਦੇ ਹੈਗੇ ਆ ਜੀ। ਇੱਥੇ
0: ਭਾਵਾਂ
1: ਆਦਮਪੁਰ ਹੀ ਜਾਣਾ ਹੋਵੇ ਮੁੱਖ ਮੰਤਰੀ ਨੂੰ ਲੈ ਕੇ ਜਾਣਾ ਪੈਂਦਾ ਜੀ, ਦੇਸ਼ ਦੇ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਨੂੰ ਹੈ ਜੀ। ਸੋ ਇਸ ਕਰਕੇ ਉਹ ਸ਼ਰਾਬ ਘੁਟਾਲੇ ਦੇ ਜਿਹੜੇ ਹੈਗੇ ਮੁਲਜ਼ਮ ਉਹ ਤਾਂ ਇੱਥੇ ਪੰਜਾਬ ਚ ਤੁਰੇ ਫਿਰਦੇ ਜੀ, ਇਸੇ ਕਰਕੇ
0: ਨੀ ਉਹ ਮੋਦੀ ਸਾਹਿਬ ਨੇ ਹੁਣ ਦੇਖੋ ਹਵਾਈ ਅੱਡੇ ਦਾ ਨਾਂ ਰੱਖ ਦਿੱਤਾ ਨਾ ਉਹ, ਚਲੋ ਤਾਂ ਉਸ ਕਰਕੇ ਹੁਣ ਫਿਰ ਇਹਨਾਂ ਨੂੰ ਵੀ ਹੱਥ ਪੈਰ ਮਾਰਨੇ ਪੈ ਰਿਹਾ, ਕਿਤੇ ਨਾ ਕਿਤੇ ਸਾਨੂੰ ਵੀ ਕੋਈ ਹੱਥ ਪੱਲੇ ਪਵੇ।
1: ਬਿਲਕੁਲ ਜੀ, ਪੋਲੀਟੀਕਲ ਰਾਜਨੀਤੀ ਤੋਂ ਪ੍ਰੇਰਿਤ, ਰਾਜਨੀਤੀ ਤੋਂ ਪ੍ਰੇਰਿਤ ਹੈ ਜੀ, ਹੁਣ ਤਾਂ ਜੋ ਕੁਛ ਹੁੰਦਾ ਹੈਗਾ ਯਾ ਰਾਜਨੀਤੀ ਤੋਂ ਪ੍ਰੇਰਿਤ ਹੀ ਹੁੰਦਾ ਜੀ, ਹੋਰ ਕੰਮ ਕਰਨ ਦਾ ਕਿਸੇ ਦਾ ਇਰਾਦਾ ਨੀ, ਇਹਨਾਂ ਨੇ ਬਿੱਲ ਪਾਸ ਕੀਤਾ, ਇਹ ਵੀ ਇੱਕ ਰਾਜਨੀਤੀ ਹੈ ਜੀ, ਹੋਰ ਕੁਛ ਨੀ ਹੈ, ਨਾ ਇਹਦਾ ਕਾਨੂੰਨ ਬਣਨਾ ਜੀ, ਪਤਾ ਉਹਨਾਂ ਨੂੰ ਵੀ ਆ, ਉਹ ਜਿਹੜਾ ਫੌਜੀ ਟੈਂਕੀ ਤੋਂ ਲਾਉਣਾ ਸੀ ਉਹ ਫੇਰ ਹੀ ਲੱਥਿਆ ਜੀ, ਉਹ ਕਹਿੰਦਾ ਜਦੋਂ ਗਵਰਨਰ ਸਹੀ ਪਾਊਗਾ ਉਦੋਂ ਮੈਂ ਉਦੋਂ ਆਊਂਗਾ ਥੱਲੇ ਜੀ, ਉਹ ਕਹਿੰਦੇ ਉਹਦੇ ਤੇ ਕਰਜ਼ਾ ਹੀ ਬਹੁਤ ਆ ਜੀ, ਉਹ ਅੱਧਾ ਕੁ ਕਰਜ਼ਾ ਉਹਦਾ ਲੱਥਿਆ, ਹਜੇ NRI ਪੈਸੇ ਦਿੰਦੇ ਨੀ ਪਏ, ਹੁਣ ਕੀ ਕਰੇ, ਉਹ ਥੱਲੇ ਜਿਹੜੇ ਹੈਗੇ ਜਿਹਨਾਂ ਨੇ ਇਲੈਕਸ਼ਨ ਲੜਨੇ ਉਹ ਬੋਚਣ ਆ ਗਏ ਜੀ ਪੈਸੇ,
0: ਪਰਵਾਨੇ ਹੁਣੀ ਲੈ ਗਏ, ਹੁਣ ਕੀ ਕਰੀਏ, ਹੁਣ NRI ਕਿਹਨੂੰ
1: ਉਹ ਚੱਕਰ ਇਹ ਆ ਜੀ, ਉਹ ਕਹਿੰਦੇ ਹੁਣ ਉਹਦੇ ਉਹ ਕਹਿੰਦਾ ਮੈਂ ਨੀ ਆਉਂਦਾ, ਜਦੋਂ ਗਵਰਨਰ ਸਹੀ ਪਾਊ ਉਦੋਂ ਥੱਲੇ ਆਊਂਗਾ
0: ਜੀ,
1: ਹਾਂਜੀ
0: ਬਿਲਕੁਲ,
1: ਇਹਦਾ ਤਾਂ ਇੱਕੋ ਹੀ ਹੱਲ ਹੈਗੀ ਆ ਵੀ ਜੇ ਬਚਣਾ ਆ ਨਾ ਕਹਿੰਦੇ ਮੇਰਾ ਖਿਆਲ ਟਾਵਰ ਹੀ ਟਹਾ ਦੇਣਾ ਚਾਹੀਦਾ, ਹੋਰ ਕੁਛ ਨੀ ਜੀ, ਹੋਰ ਹੱਲ ਹੋਣਾ ਹੀ ਕੋਈ ਨੀ ਜੀ।
0: ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ ਟੈਂਕੀਆਂ ਬਾਨੀਆਂ ਬੰਦ ਕਰ ਦੇਣੀਆਂ ਮਹਿਕਮਿਆਂ ਨੇ,
1: ਟੈਂਕੀ ਟਾਵਰ ਇਹ ਸਾਰੇ ਬੰਦ ਹੋਣੇ, ਸਭ ਕੁਛ ਅੰਡਰਗਰਾਊਂਡ ਹੋਊਗਾ, ਜਿੱਥੇ ਹੈਗਾ ਯਾ ਟੋਆ ਕੱਢ ਕੇ ਬਹਿ ਜਾ, ਮਿੱਟੀ ਅਸੀਂ ਆਪ ਹੀ ਪਾ ਦਿਆਂਗੇ ਹਾਂਜੀ।
0: ਬਿਲਕੁਲ ਹੈ ਜੀ, ਬਿਲਕੁਲ ਸੈਣੀ ਸਾਹਿਬ,
1: ਠੀਕ ਠੀਕ ਹੈ ਭਾਰਤ ਸਾਹਿਬ, ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ।
0: ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਕੁਝ ਨੁਕਤਿਆਂ ਦੇ ਉੱਤੇ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 946 1976 ਸਟੂਡੀਓ ਦਾ ਨੰਬਰ ਹੈ। ਤੇ ਅਗਲੀਆਂ ਖਬਰਾਂ ਜਿਹੜੀਆਂ ਨੇ ਵਿਦੇਸ਼ੀ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਵੱਧਦੇ ਆ। ਹੰਗਰੀ ਦੇ ਵਿੱਚ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਬਦਲਾਅ ਜਿਹੜਾ ਆ ਚੁੱਕਿਆ ਹੈ, ਵੋਟ ਦੀ ਪਾਵਰ ਜਿਹੜੀ ਹੈ ਉਹਨਾਂ ਨੇ ਆਪਣਾ ਦਮ ਜਿਹੜਾ ਦਿਖਾ ਦਿੱਤਾ। ਤੇ ਨਾਲ ਦੀ ਨਾਲ ਤੁਹਾਡੇ ਦੋਸਤੋ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਨਾਲ ਦੀ ਨਾਲ ਸਾਰ ਲੈਂਦੇ ਹਾਂ ਤੇ ਫਿਰ ਆਪਾਂ ਵਿਦੇਸ਼ੀ ਖਬਰਾਂ ਵੱਲ ਨੂੰ ਵੱਧਦੇ ਹਾਂ। ਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸੁਨੇਹਾ ਦੀ ਗੱਲ ਕਰ ਲਈਏ ਤੇ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ। ਤੇ ਔਜਲਾ ਸਾਹਿਬ ਲਿਖਦੇ ਨੇ ਬਾਦਲ ਮਿੱਠਾ ਵੇਲਾ, ਬਾਦਲ ਮਿੱਠਾ ਵਾਲਾ ਹੀ ਸੀ ਕਹਿੰਦੇ, ਜਦੋਂ ਪੰਜਾਬ ਨੂੰ ਸਮਝ ਆਇਆ ਉਦੋਂ ਰਾਤ ਤੋਂ ਬਾਤ ਦੋਨੋਂ ਮੁੱਕ ਗਈਆਂ ਕਹਿੰਦੇ ਜੀ। ਤੇ ਇਸੇ ਤਰ੍ਹਾਂ ਰਜਿੰਦਰ ਜੀ ਲਿਖਦੇ ਨੇ, ਜੀਰਾ ਜੀ ਕਹਿੰਦੇ ਸੈਣੀ ਸਾਹਿਬ ਜੀ ਸਾਡੇ ਕੋਲ ਉਸਦਾ ਟੈਕਨੋਲੋਜੀ ਹਾਂ ਨਾ, ਜਿਹੜੀ ਉਹ ਤਾਂ ਹਾਈ ਦਰਜੇ ਦੀ ਹੈ, ਸਿਰਫ ਰੁਪਈਆ ਪੈਸਾ ਇਕੱਠਾ ਕਰਨ ਦੀ, ਹੋਰ ਇੰਡੀਆ ਦੇ ਕੋਲ ਕਿਹੜੀ ਕਹਿੰਦੇ ਟੈਕਨੋਲੋਜੀ ਹੈ, ਚਾਈਨਾ ਸਾਡੇ ਨਾਲੋਂ ਬਹੁਤ ਪਿੱਛੇ ਆ ਕਹਿੰਦੇ ਇਸ ਟੈਕਨੋਲੋਜੀ ਦੇ ਵਿੱਚ ਜੀ। ਔਜਲਾ ਸਾਹਿਬ ਲਿਖਦੇ ਨੇ ਮੋਦੀ ਸਾਹਿਬ ਜਦੋਂ ਯੂਨੀਵਰਸਿਟੀ ਪੜ੍ਹਦੇ ਸੀ ਉਦੋਂ ਲੇਖ ਪੜ੍ਹਿਆ ਸੀਗਾ, ਮਾਈ ਬੈਸਟ ਫਰੈਂਡ ਉਹ ਯਾਦ ਹੈ ਕਹਿੰਦੇ ਜੀ। ਤੇ ਪਰਮਿੰਦਰ ਜੀ ਨੇ ਫਗਵਾੜੇ ਤੋਂ ਜਿਹੜਾ ਸਪਸ਼ਟ ਕੀਤਾ ਕਿ 6.5 ਲੱਖ ਰੁਪਏ ਜਿਹੜੇ ਦਿੱਤੇ ਨੇ ਟਰਾਲੀ ਦੇ ਜੀ ਧਾਰੀਵਾਲ ਉਹਨਾਂ ਨੇ, ਮਲਕੀਤ ਉਹਨਾਂ ਨੇ ਦੱਸਿਆ ਜੀ। ਤੇ ਮਲੂਕ ਸਿੰਘ ਜੀ ਜੁੜੇ ਹੋਏ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ ਜੀ, ਤੇ ਭੈਣ ਭਰਾਵਾਂ ਨੂੰ ਪਿਆਰ ਭਰੀ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਹੈ ਜੀ, ਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ। ਤੇ ਪਰਮਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ। ਸਤਨਾਮ ਬਾਈ ਜੀ ਕਹਿੰਦੇ ਭਾਰਤ ਵੀਰ ਜੋ ਮਰਜ਼ੀ ਹੋ ਜਾਵੇ ਆਵੇਗਾ ਤਾਂ ਕਹਿੰਦੇ ਮੋਦੀ ਹੀ 47 ਤੱਕ। ਦਵਿੰਦਰ ਭਾਰਤ ਜੀ, ਨਵਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਦਿੱਲੀ ਤੋਂ ਤੇ UAE ਤੋਂ ਆਪਣੇ ਦਵਿੰਦਰ ਜੀ। ਇਕਬਾਲ ਮਾਂਗਰ ਜੀ ਨੇ ਸਤਿ ਸ੍ਰੀ ਅਕਾਲ, ਹੈਪੀ ਵਿਸਾਖੀ ਟੂ ਐਵਰੀ ਵਨ ਕਿਹਾ ਜੀ। ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ, ਸਤਨਾਮ ਸਿੰਘ ਜਾਣੀਆ ਚਾਲ ਜੀ ਨੇ, ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਅਗਲੇ ਸੁਨੇਹੇ ਤੁਹਾਡੇ ਤੱਕ ਆਖਰ ਤੱਕ ਸਾਂਝੇ ਕਰਕੇ ਜਾਵਾਂਗੇ। ਤੇ ਲਓ ਫਿਰ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਔਜਲਾ ਸਾਹਿਬ ਕਹਿੰਦੇ ਕਾਨੂੰਨ ਸਖ਼ਤ ਹੈ ਜੀ। ਤੇ ਮੁਕੱਦਰ ਵੀਰ ਜੀ ਹੁਣ ਅੰਦਰ ਗੁਸਲਖਾਨੇ ਦੇ ਵਿੱਚ ਨਹਾਉਂਦੇ ਹੋਏ ਹੌਲੀ ਕਰਕੇ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੋ ਕਹਿੰਦੇ ਜੀ। ਤੇ ਆਪਣੇ ਨਾਲ ਜੱਕੂ ਸਾਹਿਬ ਵੀ ਜੁੜ ਰਹੇ ਨੇ ਜੀ, ਉਹਨਾਂ ਦੀ ਵੀ ਮੈਂ ਕਾਲ ਸੁਣਦਾ। ਤੇ ਪਹਿਲਾਂ ਆਪਾਂ ਗੱਲਬਾਤ ਸੁਣ ਲਈਏ ਮੁਕੱਦਰ ਜੀ ਦੀ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ, ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਅਨੂ ਜੀ।
2: ਹਾਂਜੀ, ਉਹ ਮੈਂ ਤਾਂ ਨਾ ਭਾਰਜ ਬਾਈ ਜੀ, ਚਲੋ ਸੈਣੀ ਸਾਹਿਬ ਵਿਸ਼ਲੇਸ਼ਣ ਵਧੀਆ ਹੁੰਦਾ ਇਹਨਾਂ ਦਾ, ਪੜਚੋਲ ਕਰਦੇ ਨੇ
0: ਜੀ।
2: ਤੇ ਉਹ ਮੈਂ ਤਾਂ ਨਾ, ਮੈਨੂੰ ਹੋਰ ਤਾਂ ਕੋਈ ਗਿਲਾ ਨੀ ਇਹਨਾਂ ਦੇ, ਮੈਂ ਸਾਨੂੰ ਤਾਂ ਗਿਲਾ ਇਹੀ ਹੈ। ਉਹ ਨਾ
0: ਆਵਾਜ਼ ਘੱਟ ਹੋ ਰਹੀ ਹੈ ਆਪਣੇ ਮੁਕੱਦਰ ਜੀ, ਨੈਟਵਰਕ ਦੇ ਵਿੱਚ ਆਇਓ ਮੋੜੀ ਜੀ, ਆਵਾਜ਼ ਘੱਟ ਰਹੀ ਹੈ ਜੀ। ਹਾਂਜੀ,
2: ਆਉਂਦੀ ਹੈ ਜੀ?
0: ਸ਼ਾਇਦ ਤੁਹਾਡਾ ਵਾਈਫਾਈ ਵੀ ਚੱਲਦਾ ਹੋਣਾ ਤੇ ਨੈਟਵਰਕ ਵੀ ਚੱਲਦਾ, ਉਸ ਕਰਕੇ ਜਿਹੜਾ ਡਿਸਟਰਬ ਹੁੰਦਾ ਹੋਣਾ। ਦੇਖਿਓ, ਇੱਕ ਨੂੰ ਕੱਟ ਦਿਓ।
2: ਨਹੀਂ ਨਹੀਂ, ਮੈਂ ਤਾਂ ਵਾਈਫਾਈ ਤਾਂ ਪਹਿਲਾਂ ਹੀ ਕੱਟੇ ਖੜਾ ਸੀ ਮੈਂ।
0: ਲਓ ਹੁਣ
2: ਹੁਣ ਆਉਂਦੀ ਹੈ?
0: ਹਾਂਜੀ, ਠੀਕ ਹੈ ਜੀ, ਹੁਣ ਕੰਟੀਨਿਊ ਪਲੀਜ਼।
2: ਅੱਛਾ ਜੀ, ਹੁਣ ਠੀਕ ਹੈ ਬਿਲਕੁਲ?
0: ਹਾਂਜੀ ਹਾਂਜੀ ਹਾਂਜੀ।
2: ਅੱਛਾ, ਉਹ ਮੈਂ ਕਿਹਾ ਮੇਰਾ ਤਾਂ ਨਾ ਸੈਣੀ ਸਾਹਿਬ ਨਾਲ ਗਿਲਾ ਇੱਕੋ ਹੀ ਹੈ
0: ਜੀ।
2: ਇਹਨਾਂ ਦਾ ਮਸ਼ਹੂਰ ਡਾਇਲੋਗ ਹੈ, ਕਹਿੰਦੇ ਵੀ ਮੈਂ ਅੱਗੇ ਵੀ ਉਹ ਫਿਰ ਉਹ ਰੈਪੂਟੇਸ਼ਨ ਹੀ ਹੋ ਜਾਂਦੀ ਆ। ਉਹ ਕਹਿੰਦੇ ਵੀ ਜੇ ਬਿੱਲਾ ਦੁੱਧ ਪੀ ਜੇ, ਕਹਿੰਦੇ ਵੀ ਉਹ ਤਾਂ ਆਪਾਂ ਜਰ ਲੈਣੇ ਆ, ਤੇ ਜੇ ਕੰਧ ਤੇ ਬੈਠਾ ਮੁੱਛਾਂ ਮਰੋੜੀ ਜੇ ਉਹ ਸਾਡੇ ਤੋਂ ਜਰਿਆ ਨੀ।
0: ਬਿਲਕੁਲ ਬਿਲਕੁਲ, ਇਹ ਤਾਂ ਹੈ ਜੀ।
2: ਦੇਖੋ, ਅਸੀਂ ਦਾ ਨਾਂ ਪਿਛਲੇ ਬਿੱਲਿਆਂ ਨੂੰ ਲਾਇਆ ਕੰਧ ਤੋਂ, ਤੇ ਨਾ ਉਹਨਾਂ ਨੂੰ ਚੜਾਇਆ।
0: ਉਹ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਮੈਂ ਅੱਜ ਚਲੋ ਅੱਗੇ ਜਾ ਕੇ ਗੱਲ ਕਰਨੀ ਹੈ। ਹੰਗਰੀ ਦੇ ਵਿੱਚ ਦੇਖੋ ਵੋਟ ਪਾਵਰ ਨੇ ਕੀ ਕੁਝ ਬਦਲ ਕੇ ਰੱਖ ਦਿੱਤਾ ਜੀ।
2: ਬਿਲਕੁਲ ਬਿਲਕੁਲ, ਹਾਂ ਬਿਲਕੁਲ, ਮੈਂ ਸੁਣੀ ਉਹਦੀ ਖਬਰ, ਨਿਊਜ਼ ਪੜ੍ਹੀ ਹੈ ਮੈਂ। ਬਿਲਕੁਲ ਸਹੀ ਗੱਲ ਤੁਹਾਡੀ, ਪਰ ਮੈਂ ਤਾਂ ਇਹ ਗੱਲ ਕਰ ਲਿਆ ਵੀ ਇਹਨਾਂ ਨੇ ਉਹ ਪਿਛਲਾ ਬਿੱਲਾ ਲਾਇਆ ਹੈ ਤੇ ਇਹਨਾਂ ਨੇ ਨਵਾਂ ਚੜਾਇਆ।
0: ਨਹੀਂ, ਕੋਈ ਨਾ ਕੋਈ ਤਾਂ ਲਾਉਣਾ ਚੜਾਉਣਾ ਪੈਣਾ ਹੀ ਆ, ਹੁਣ ਫਿਰ ਕੋਈ ਨਾ ਕੋਈ ਤਾਂ ਰੱਖਾਂਗੇ। ਤੁਸੀਂ ਬੋਟ ਧੋਣਾ ਭੱਜੋ, ਬੋਟ ਧੋਣਾ ਭੱਜੋ, ਬੋਟ ਮੈਂ ਪੱਕੀ ਕਰਾਂਗੇ।
2: ਨਹੀਂ ਨਹੀਂ, ਹੁਣ ਫੇਰ ਹੁਣ ਇਹਨੂੰ ਲਾ, ਉਹਨੂੰ ਫਿਰਦੇ ਨੀ ਕਹਿੰਦੇ। ਪਹਿਲਾਂ ਤਾਂ ਇਹ ਕਹਿੰਦੇ ਸੀ ਪਿਛਲਾ ਮਾੜਾ ਸੀ, ਉਹਨੂੰ ਲਾਤਾ ਵੀ ਉਹ ਮੁੱਛਾਂ ਮਰੋੜਦਾ ਸੀ
0: ਜੀ।
2: ਹੁਣ ਕਹਿੰਦੇ ਵੀ ਇਹ ਵੀ ਮੁੱਛਾ ਮਰੋੜਦਾ ਕਿਉਂਕਿ ਉਹ ਕੁਰਸੀ ਤੇ ਬਹਿ ਗਿਆ ਨਾ ਜੀ, ਜਿਹੜੀ ਪਾਵਰ ਵਾਲੀ ਕੁਰਸੀ ਹੈ
0: ਜੀ,
2: ਉਹਦੇ ਤੇ ਬਹਿ ਕੇ ਤਾਂ ਮਰੋੜਦੀਆਂ ਨੇ ਮੁੱਛਾਂ
0: ਜੀ।
2: ਮੈਂ ਤਾਂ ਹੀ ਹੱਸਦਾ ਹੁਣ ਵੀ ਜਿਹੜਾ ਨਵਾਂ ਨਵਾਂ ਜਾਂ ਪੁਰਾਣਾ ਜਿਹਨੂੰ ਵੀ ਆਪਾਂ ਬਣਾਉਣਾ
0: ਜੀ,
2: ਛੇ ਕੁ ਮਹੀਨੇ ਤੱਕ ਉਹਨੇ ਵੀ ਮਰੋੜਨ ਲੱਗ ਜਾਣੀਆਂ ਨੇ ਮੁੱਛਾਂ ਵੀ ਹਾਂ ਆਓ ਬਈ ਸੈਣੀ ਸਾਹਿਬ ਦੱਸੋ
0: ਕਿਵੇਂ। ਔਜਲਾ ਸਾਹਿਬ, ਔਜਲਾ ਸਾਹਿਬ ਲਿਖਦੇ ਨੇ ਕਿ ਰਾਜਨ ਜੀ ਮੁਕੱਦਰ ਵੀਰੇ ਨੂੰ ਗਿਲਾ ਸਾਰੀ ਉਮਰ ਹੀ ਰਹਿਣਾ ਤੁਹਾਡੇ ਤੋਂ, ਜਿਵੇਂ ਘਰ ਵਾਲੀ ਕਹਿੰਦੀ ਰਹਿੰਦੀ ਹੈ ਕਿ ਤੇਰੇ ਨਾਲ ਵਿਆਹ ਕਰਾ ਕੇ ਵਸ ਗਈ।
2: ਉਹੀ ਤਾਂ ਗੱਲ ਹੈ ਨਾ, ਮੈਂ ਤਾਂ ਸਾਡਾ ਤਾਂ ਕੋਈ ਕਸੂਰ ਨੀ
0: ਜੀ,
2: ਮੈਂ ਅਸੀਂ ਤਾਂ ਜਮਾ ਨੀ ਪਾਈ ਵੋਟ ਕਿਸੇ ਨੂੰ ਨੀ ਪਾਈ।
0: ਰਾਜਨ ਜੀ ਨੇ ਲਿਖ ਦਿੱਤਾ ਕਹਿੰਦੇ ਅਬ ਤੁਮਾਰੇ ਹਵਾਲੇ ਵਤਨ ਸਾਥੀਓ, ਜੋ ਕਰਨਾ ਕਰੀਓ।
2: ਗੱਲ ਉਹੀ ਹੈ
0: ਜੀ,
2: ਗੱਲ ਉਹੀ ਹੈ। ਹੁਣ ਐ ਆ ਵੀ ਹੁਣ ਇਹਨਾਂ ਨੂੰ ਲਾ ਕੇ ਨਾ ਹੁਣ ਅਸੀਂ ਸੋਚਦੇ ਵੀ ਯਾਰ ਪਿਛਲੇ ਠੀਕ ਨੇ ਹੈ, ਨੁਕਸਾਨ ਕਰਦੇ ਜਰੂਰ ਸੀ, ਹੋ ਸਕਦਾ ਇਹਨਾਂ ਨੂੰ ਥੋੜਾ ਜਿਹਾ ਘੱਟ ਕਰਦੇ ਸੀ ਆਪਣਾ
0: ਜੀ,
2: ਪਰ ਨੁਕਸਾਨ ਜਰੂਰ ਕਰਦੇ ਪਏ ਨੇ। ਇਹ ਨੀ ਆਪਾਂ ਕਹਿ ਸਕਦੇ ਵੀ
0: ਉਹ ਤਾਂ ਮੰਨਦੇ ਹੀ ਆ, ਮਤਲਬ ਕਿ ਕੀਤਾ ਸਭ ਨੇ ਰਲ ਮਿਲ ਕੇ ਹੀ ਹੈ, ਕੱਲਿਆਂ ਨੇ ਥੋੜੀ, ਇਹ ਨੀ ਕਹਿੰਦੇ ਵੀ ਕੱਲਿਆਂ ਨੇ ਕੀਤਾ।
2: ਮੈਂ ਤਾਂ ਹੀ ਤਾਂ ਕਹਿਣਾ ਤੁਸੀਂ ਕਹਿੰਦੇ ਵੋਟ ਪਾ ਦੋ, ਮੈਂ ਇਹ ਚੂਜ਼ ਕੀਤਾ ਪਿਆ
0: ਜੀ,
2: ਮੈਂ ਤਾਂ ਇਸੇ ਕਰਕੇ ਕਹਿਣਾ ਵੀ ਬਾਈ ਇਹ ਰਹਿਣ ਦਿਓ ਨਾ ਬਿੱਲੇ।
0: ਮੁਕੰਦਰ ਜੀ ਹਾਲਾਤ ਅਜੇ ਇੰਨੇ ਨੀ ਵਿਗੜੇ ਸਾਡੇ ਮੁਲਕ ਦੇ, ਜੋ ਹਾਲਾਤ ਹੰਗਰੀ ਦੇ ਜਾਂ ਡਿਕਟੇਟਰਸ਼ਿਪ ਦੀ ਗੱਲ ਕਰਦੇ ਆ, ਚਲੋ ਹਜੇ ਮੀਡੀਆ ਗੱਲਬਾਤ ਕਰਦਾ ਜਾਂ ਲੋਕ ਗੱਲਬਾਤ ਕਰਦੇ ਆ, ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਆਜ਼ਾਦੀ ਹੈ, ਪਰ ਜਦੋਂ ਆਪਾਂ ਡਿਕਟੇਟਰਸ਼ਿਪ ਚਾਹੇ ਉਹ ਕੋਰੀਆ ਹੈ ਚਾਹੇ ਰਸ਼ੀਆ ਹੈ ਚਾਹੇ ਉਹ ਚਾਈਨਾ ਹੈ, ਵੱਡੇ ਮੁਲਕਾਂ ਦੀਆਂ ਗੱਲਾਂ ਕਰੀਏ ਤਾਂ ਚਾਹੇ ਉਹ ਅਰਬ ਮੁਲਕ ਦੀਆਂ ਖਾੜੀ ਮੁਲਕਾਂ ਦੇ ਹੈਗੇ ਨੇ, ਚਾਹੇ ਉਹ ਉਹਨਾਂ ਦੇ ਵਿੱਚ ਤੁਸੀਂ ਵਟਸਐਪ ਤੱਕ ਵੀ ਨਹੀਂ ਚਲਾ ਸਕਦੇ ਜੀ ਆਪਣੇ ਫੋਨ ਚ ਰੱਖ ਸਕਦੇ,
2: ਕੋਈ ਸ਼ੱਕ ਨੀ ਹੈਗਾ। ਮੈਂ ਸਮਝਦਾ ਕੋਰੀਆ ਦੇ ਵਿੱਚ ਵੀ ਏਦਾਂ ਹੀ ਹੈ, ਅਸਲ ਚ ਆਪਾਂ ਤਾਂ ਵੇਖੋ ਗੱਲਾਂ ਨੂੰ ਆਪਾਂ ਸਮਝਦੇ ਹੈਗੇ ਹਾਂ, ਪਰ ਭਾਰਜ ਬਾਈ ਜੀ ਅਸਲ ਚ ਨਾ ਜਿਵੇਂ ਮੈਂ ਹਾਸੇ ਨਾਲ ਹੀ ਕਹਿਣਾ, ਸੈਣੀ ਬਾਈ ਜੀ ਕਹਿੰਦੇ ਵੀ ਲੋਕਾਂ ਨੇ ਇਹਨਾਂ ਨੂੰ ਚੁਣਿਆ, ਮੈਂ ਤਾਂ ਕਹਿੰਦਾ ਵੀ ਇਹਨਾਂ ਨੇ ਉਹੀ ਗੱਲ ਹੈ ਕਾਲੇ ਕੋਟ ਵਾਲਿਆਂ ਨੂੰ ਵੀ ਗੁਮਰਾਹ ਕਰ ਲਿਆ, ਉਹੀ ਗੱਲ ਹੈ ਜਿਹੜੇ ਸਾਰੇ ਸਾਰਾ ਦਿਨ ਜਨਤਾ ਨੂੰ ਸਮਝਾਉਂਦੇ ਰਹਿੰਦੇ ਨੇ
0: ਜੀ।
2: ਅਸੀਂ ਤਾਂ ਕਾਹਦੇ ਵਿਚਾਰੇ ਆ, ਅਸੀਂ ਤਾਂ ਆਮ ਜੇ ਬੰਦੇ ਆ, ਮਜ਼ਾਕ ਨਾਲ ਕਹਿਣਾ ਪਿਆ, ਮੈਂ ਕੋਈ ਨੀ ਕਹਿੰਦਾ ਵੀ ਮੈਂ ਕੋਈ।
0: ਚਲੋ ਸਮਾਜ ਦਾ ਇੱਕ ਜਿਹੜਾ ਰਹਿੰਦੇ ਤਾਂ ਉਸੇ ਸਮਾਜ ਦੇ ਵਿੱਚ ਹੀ ਆ ਨਾ, ਮੈਂ ਤਾਂ ਹੀ ਗੱਲ ਕਰਦਾ ਹੁਣ, ਚਾਹੇ ਡਾਕਟਰ ਨੇ ਚਾਹੇ ਜੱਜ ਨੇ ਚਾਹੇ ਉੱਥੇ ਵੱਡੇ ਅਹੁਦਿਆਂ ਦੇ ਉੱਤੇ ਆ, ਪਰ ਉਹ ਸਮਾਜ ਦਾ ਕਿਤੇ ਨਾ ਕਿਤੇ ਜੋ ਮਾਨਸਿਕਤਾ ਉਹ ਕਿਤੇ ਨਾ ਕਿਤੇ ਦਾ ਪ੍ਰਭਾਵ ਛੱਡਦੀ ਹੈ ਨਾ ਆਪਸ ਦੇ ਵਿੱਚ।
2: ਭਾਰਜ ਬਾਈ ਜੀ ਮੈਂ ਪਤਾ ਇਹ ਗੱਲ ਕਿਉਂ ਕਹਿਣ ਲਿਆ
0: ਜੀ,
2: ਸਾਡੇ ਕਈ ਸਤਿਕਾਰਤ ਸੱਜਣ ਨੇ, ਕਈ ਪਿਆਰੇ ਸੱਜਣ ਨੇ, ਪਤਾ
0: ਕੀ
2: ਉਹ ਕੀ ਕਰਦੇ ਨੇ, ਸਾਰਾ ਕੁਛ ਨਾ ਆਪਣੀ ਆਦਤ ਹੈ, ਅਸੀਂ ਆਪਣੀ ਗਲਤੀ ਨੀ ਮੰਨਣੀ, ਅਸੀਂ ਦੂਜੇ ਤੇ ਪਾਉਣਾ।
0: ਬਿਲਕੁਲ ਬਿਲਕੁਲ,
2: ਕਈ ਸੱਜਣ ਨਾ ਆਪਣੇ ਪਤਾ ਕੀ ਕਹਿੰਦੇ, ਇਹਨਾਂ ਨੂੰ ਲਿਆਉਣ ਵਾਲੇ NRI ਸੀ, ਇਹਨਾਂ ਨੇ ਗਲਤੀ ਕੀਤੀ ਹੈ
0: ਜੀ।
2: ਪਰ ਮੈਨੂੰ ਇਹ ਦੱਸੋ, ਅੱਜ ਸਵੇਰੇ ਔਜਲਾ ਸਾਹਿਬ ਦੀ ਗੱਲ ਕਰਦੇ ਪਏ ਸੀ, ਜਦੋਂ ਇਹ ਬੇਅਦਬੀ ਦੀ ਘਟਨਾ ਹੋਈ ਕੋਈ ਨੀ ਕਹਿੰਦਾ ਵੀ ਅਕਾਲੀ ਦਲ ਨੇ ਇਹ ਬੇਅਦਬੀ ਕਰਾਈ, ਕੋਈ ਨੀ ਕਹਿੰਦਾ ਇਸ ਵਾਰ। ਪਰ ਜਦੋਂ ਉਹਨਾਂ ਨੂੰ ਮੰਨ ਲਓ ਸਜ਼ਾ ਦਵਾਉਣ ਦਾ ਵੇਲਾ ਸੀ ਜਾਂ ਜਦੋਂ ਕੋਈ ਉੱਥੇ ਸਖ਼ਤ ਫੈਸਲਾ ਲੈਣ ਦਾ ਵੇਲਾ ਸੀ
0: ਜੀ,
2: ਉਦੋਂ ਇਹ ਉਹਨਾਂ ਦੀਆਂ ਗਲਤੀਆਂ ਕਰਕੇ ਤਾਂ ਅੱਜ ਆਹ ਸਾਰੀ
0: ਸਿਚੁਏਸ਼ਨ ਬਣ ਗਈ, ਅੱਗੇ ਤੋਂ ਅੱਗੇ ਵਧੀ ਗਈ ਹੈ ਨਾ ਉਹ ਚੀਜ਼ ਨੂੰ। ਬਿਲਕੁਲ, ਜੇ ਉੱਥੇ ਹੀ ਰੋਕ ਲਾਈ ਹੁੰਦੀ ਤਾਂ ਮੁੜ ਕੇ ਕੋਈ ਕਰਦਾ ਹੀ ਨਾ ਅੱਗੇ,
2: ਕਿਉਂਕਿ ਭਾਰਜ ਬਾਈ ਜੀ ਅਸੀਂ ਕਹਿੰਦੇ ਆ ਪੁਰਾਣਾ ਪੰਥਕ ਟਮਕਾਣਾ ਹੈ
0: ਜੀ,
2: ਇਹ ਵਹਿੰਦੇ ਨੇ ਵੋਟਾਂ, ਉਹਨਾਂ ਨੇ ਜਿਹੜੀ ਉਹਦੀ ਪਰਸੈਪਸ਼ਨ ਬਣਾਈ ਹੋਈ ਸੀ ਸਰਸੇ ਵਾਲੇ ਦੀ
0: ਜੀ,
2: ਉਹ ਘੱਟ ਵੋਟਾਂ ਜਾਂ ਵੱਧ ਵੋਟਾਂ, ਇਹ ਉਸ ਚੱਕਰ ਚ ਉਲਝੇ ਹੋਏ।
0: ਬਿਲਕੁਲ,
2: ਇਸੇ ਕਰਕੇ ਤਾਂ ਇਹਨਾਂ ਨੇ ਜਿਹੜਾ ਸ਼ੁਰੂਆਤ ਕਿੱਥੋਂ ਹੋਈ, ਜਦੋਂ ਇਹਨਾਂ ਨੇ ਉਹਦਾ 2006 ਚ ਕੇਸ ਵਾਪਸ ਲਿਆ ਸਰਸੇ ਵਾਲੇ ਦਾ।
0: ਇਹ ਵੀ ਮੰਨ ਲੈਂਦੇ ਆ, ਚਲੋ ਉਹ ਤਾਂ ਉਹਨਾਂ ਦਾ ਕੁਝ ਨਾ ਕੁਝ ਨਿੱਜੀ ਚੀਜ਼ਾਂ ਸੀ ਜਾਂ ਉਲਝੇ ਹੋਏ ਸੀ, ਉਹ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਦੀਆਂ ਜ਼ਰੂਰਤਾਂ ਸੀ ਡੇਰਿਆਂ ਦੇ ਵਿੱਚ ਨਾ, ਪਰ ਜਿਹੜੀਆਂ ਨਵੀਆਂ ਪਾਰਟੀ, ਇੱਕ ਮਿੰਟ ਇਹ ਗੱਲ ਸੁਣਿਓ, ਜਿਹੜੀ ਨਵੀਂ ਪਾਰਟੀ ਹੈ ਉਹਦੀਆਂ ਕੀ ਮਜਬੂਰੀਆਂ ਨੇ, ਉਹ ਕਿਉਂ ਨੀ ਐਕਸ਼ਨ ਲੈ
2: ਰਹੇ। ਮੈਂ ਤਾਂ ਤੁਹਾਨੂੰ ਸਿੱਧੀ ਗੱਲ, ਪੁਰਾਣੀਆਂ ਦੀਆਂ ਮਜਬੂਰੀਆਂ ਵੀ ਵੋਟਾਂ ਸੀ
0: ਜੀ,
2: ਇਹਨਾਂ ਦੀਆਂ ਮਜਬੂਰੀਆਂ ਵੀ ਵੋਟਾਂ।
0: ਬਿਲਕੁਲ,
2: ਇਹ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਇਹ ਕਿਸੇ ਨੂੰ। ਇਹਨਾਂ ਨੂੰ ਐ ਲੱਗਦਾ ਵੀ ਜਿੰਨੇ ਜਿਹਦੇ ਜਿਹਦੇ ਪਿੱਛੇ ਜਿੰਨੇ ਕੋ ਲੋਕ ਲੱਗੇ ਹੋਏ ਨੇ ਉਹ ਸਾਡੇ ਵੱਲ ਭੁਗਤ ਜਾਣ।
0: ਬਿਲਕੁਲ ਹੈ ਜੀ,
2: ਤੁਸੀਂ ਦੇਖਿਆ ਨੀ ਜਦੋਂ ਸੰਧਵਾ ਸਾਹਿਬ ਉੱਥੇ ਜਾ ਕੇ ਬੋਲਦੇ ਪਏ ਸੀ ਆ, ਇੱਕ ਮੰਨ ਲਓ ਵਿਧਾਨ ਸਭਾ ਵੱਲੋਂ ਕਾਨੂੰਨ ਇਹਨਾਂ ਨੇ ਪਾਸ ਕੀਤਾ, ਹਜੇ ਗਵਰਨਰ ਦੀ ਮੋਹਰ ਲੱਗਣੀ ਹੈ
0: ਜੀ,
2: ਪਰ ਇਹ ਉੱਥੇ ਚਲੋ ਇੱਕ ਬਾਈ ਨੇ ਉਹਨੇ ਬੜਾ ਵਧੀਆ ਸਵਾਲ ਕੀਤਾ, ਕਹਿੰਦੇ ਵੀ ਤੁਸੀਂ ਜਿੰਨਾ ਚਿਰ ਇਹ ਕਾਨੂੰਨ ਗਵਰਨਰ ਵੱਲੋਂ ਪਾਸ ਹੋ ਕੇ ਤੁਹਾਡੇ ਵੱਲੋਂ ਨੋਟੀਫਿਕੇਸ਼ਨ ਨਹੀਂ ਹੁੰਦੀ ਉਨਾ ਚਿਰ ਤੁਸੀਂ
0: ਤੁਸੀਂ ਤਾਂ ਆਪਣੇ ਵੱਲੋਂ ਮਤਲਬ ਕਿ ਇਹ ਕਹਿ ਕੇ ਮਤਲਬ ਕਿ ਸੁਰਖਰੂ ਹੋ ਗਏ ਭਾਈ ਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ, ਇਹ ਕਹਿੰਦੇ ਹਲੇ ਥੋੜੀ ਉਹ ਚੀਜ਼ ਬਣਦੀ, ਏਦਾਂ ਥੋੜੀ ਨਾ ਮਤਲਬ ਕਿ ਤੁਸੀਂ ਕਹਿ ਸਕਦੇ ਹੋ। ਖਹਿਰਾ ਉਹਨਾਂ ਨੇ ਕਹੀ
2: ਭਾਰਤ ਬਾਈ ਜੀ ਉੱਥੇ ਸੰਧਵਾ ਦੇ ਸਾਹਿਬ ਦੇ ਸਾਹਮਣੇ ਇੱਕ ਬੰਦੇ ਨੇ ਉਹਨੇ ਮੈਨੂੰ ਨੀ ਪਤਾ ਨਾ ਕਿ ਉਹਨੇ ਇਹ ਗੱਲ ਕਹੀ
0: ਵੀ ਸੁਖਪਾਲ ਕਹਿ ਰਹੇ ਉਹਨਾਂ ਨੇ ਕੁਐਸਚਨ ਉਠਾਇਆ ਜਦੋਂ ਉਹਨਾਂ ਨੂੰ ਬੋਲਣ ਦਾ ਦਿੱਤਾ ਗਿਆ ਮੌਕਾ, ਬਾਅਦ ਚ ਉਹਨਾਂ ਨੂੰ ਬਿਠਾ ਦਿੱਤਾ ਗਿਆ ਜਦੋਂ ਉਹਨਾਂ ਨੇ ਕਿਹਾ ਭੇਜਦਾ ਤੁਸੀਂ ਕਿੱਦਾਂ ਕਰ ਸਕਦੇ ਹੋ।
2: ਮੈਂ ਤੁਹਾਡੀ ਮੈਂ ਸੁਣੀ ਹੈ ਸਪੀਚ ਉਹਨਾਂ ਦੀ, ਪਰ ਜਦੋਂ ਇਹ ਕਾਨੂੰਨ ਪਾਸ ਕਰਕੇ ਅੱਜ ਜਦੋਂ ਸੰਧਵਾ ਸਾਹਿਬ ਉੱਥੇ ਗਏ ਨਾ ਆਪਣਾ ਸਮਾਣਾ ਮੋਰਚੇ
0: ਉਹਦੀ
2: ਕਾਪੀਆਂ ਲੈ ਕੇ,
0: ਠੀਕ ਹੈ,
2: ਉੱਥੇ ਇੱਕ ਬੰਦੇ ਨੇ ਸਵਾਲ ਕੀਤਾ ਇਹਨਾਂ ਨੂੰ, ਕਹਿੰਦੇ ਵੀ ਤੁਸੀਂ ਜਿੰਨਾ ਚਿਰ ਇਹ ਕਾਨੂੰਨ ਗਵਰਨਰ ਪਾਸ ਕਰਕੇ ਤੁਸੀਂ ਨੋਟੀਫਿਕੇਸ਼ਨ ਕਰਦੇ ਨੀ ਉਨਾ ਚਿਰ ਤੁਸੀਂ ਹੋਰਡਿੰਗ ਨਾ ਲਾਇਓ, ਤੁਸੀਂ ਇਹਦੀ ਪ੍ਰਾਪਤੀ ਨਾ ਮੰਨਿਓ ਵੀ ਸਾਡੀ ਪ੍ਰਾਪਤੀ ਹੈ। ਉੱਥੇ ਸੰਧਵਾ ਸਾਹਿਬ ਸ਼ਰਿਆਂ ਮੁੱਕਰ ਗਏ, ਕਹਿੰਦੇ ਵੀ ਮੈਂ ਤਾਂ ਸਰਕਾਰ ਨੂੰ ਕੁਛ ਕਹਿ ਨੀ ਸਕਦਾ, ਕਹਿੰਦੇ ਵੀ ਜੇ ਅਸੀਂ ਜਿੰਨਾ ਕੁ ਅਸੀਂ ਕੀਤਾ ਸੀ ਅਸੀਂ ਤਾਂ ਉਹਦਾ ਵੀ ਜ਼ਿਕਰ ਕਰਾਂਗੇ, ਕਹਿੰਦੇ
0: ਜੀ
2: ਤੁਸੀਂ ਸਮਝ ਸਕਦੇ ਨਾ ਵੀ ਇਹ ਪ੍ਰਚਾਰ
0: ਕਰਦੀ
2: ਤਾਂ ਬਾਈ ਜੀ ਮੈਂ ਨਾ ਅਸੀਂ ਨਾ ਕਿਸੇ ਦੇ ਨਾਲ ਨਾ ਦੂਜੇ ਦੇ ਨਾ ਤੀਜੇ ਦੇ, ਅਸੀਂ ਤਾਂ ਸਮਝਦੇ ਹਾਂ ਜਦ ਇੰਨੀ ਕੁ ਅਸੀਂ ਸਮਝ ਸਕਦੇ ਹਾਂ ਸਿਆਸਤ ਹੈ, ਵਿਰੋਧੀ ਪਾਰਟੀਆਂ ਵੀ ਕਰਦੀਆਂ ਪਈਆਂ, ਇਹਨਾਂ ਨੇ ਕੱਢਣੀ ਕੀ ਹੈ, ਸਿਆਸਤ ਕਰਨੀ
0: ਹੈ,
2: ਲੋਕਾਂ ਦੇ ਪੱਲੇ ਕੁਛ ਨੀ ਆਉਣਾ,
0: ਬਿਲਕੁਲ
2: ਕੁਛ ਨੀ ਆਉਣਾ ਹੈਗਾ ਲੋਕਾਂ
0: ਨੂੰ। ਕੱਲ ਦੇਖੋ ਸੈਣੀ ਸਾਹਿਬ ਨੇ ਸਾਰੀ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਹੈ, ਬਹੁਤ ਸੌਖੇ ਸ਼ਬਦਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਉੱਤੇ ਵੀ ਲੋਕਾਂ ਨੂੰ ਸਮਝ ਆਵੇ ਕਿ ਚੱਲ ਕੀ ਰਿਹਾ ਹੈ। ਸੈਸ਼ਨ ਜੱਜ ਦੀ ਉੱਥੇ ਜ਼ਰੂਰਤ ਪੈਣੀ ਹੈ, 3 ਸਾਲ ਤੋਂ ਤਾਂ ਸਜ਼ਾ ਜੱਜ ਕਰ ਨਹੀਂ ਸਕਦਾ ਜੀ, ਤੇ ਉਹ ਸੈਸ਼ਨ ਜੱਜਾਂ ਦੇ ਉੱਤੇ ਬਹੁਤ ਹੋਰ ਭਾਰ ਪੈ ਜਾਣਾ ਇਹਨਾਂ ਚੀਜ਼ਾਂ ਦੇ ਨਾਲ, ਉਹ ਪਹਿਲੇ ਕੇਸ ਨੀ ਜਿਹੜੇ ਮੁੱਕਰੇ ਦੁਨੀਆਂ ਦੇ।
2: ਟੈਕਨੀਕਲ ਕਾਰਨ ਦਾ ਭਾਰਤ ਬਾਈ ਜੀ ਕੋਈ ਗੱਲ ਕਰਦਾ ਹੀ ਨੀ ਉਹਨਾਂ ਦੇ, ਤੁਸੀਂ ਵੀ ਮੰਨ ਲਓ ਪਿਓ ਦੀ ਸਜ਼ਾ ਬੱਚੇ ਨੂੰ ਕਿਵੇਂ ਦੇ ਦੇਗਾ, ਜਾਂ ਜਿਹੜਾ ਇਹ ਮੰਨ ਲਓ ਸੈਂਟਰ ਕਾਨੂੰਨ ਦੇ ਨਾਲ ਜਿਹੜਾ ਕਲੈਸ਼ ਕਰਦਾ ਇਹ ਉਹ ਕਿਵੇਂ ਗੱਲ ਉਹਨੂੰ ਓਵਰਲੈਪ ਕਰਦਾ, ਤੇ ਉਹਨੂੰ ਕਿਵੇਂ ਇਹ ਮੰਨ ਲਓ ਬਣ ਜੂਗਾ, ਉਹ ਤਾਂ ਗੱਲਾਂ ਹੈ ਹੀ ਵੱਖਰੀਆਂ ਨੇ, ਉਹ ਤਾਂ ਹੋ ਹੀ ਸਿਆਸਤ ਰਹੀ ਹੈ। ਅੱਜ ਹੁਣ ਉਜਮਾਨ ਵੀ ਉੱਥੇ ਖੜਾ ਕਹੀ ਜਾਂਦਾ ਸੀ, ਕਹਿੰਦਾ ਵੀ ਸੰਧਵਾ ਸਾਹਿਬ ਤੁਸੀਂ ਇਸੇ ਗੱਲ ਬਾਰੇ ਗੱਲ ਚੱਲਦੀ ਪਈ ਸੀ ਨਾ ਵੀ ਤੁਸੀਂ ਤਾਂ, ਕਿਉਂਕਿ ਸੰਧਵਾ ਸਾਹਿਬ ਉਹਨੂੰ ਉੱਥੇ ਆਪਣੀ ਪੂਰੀ ਪ੍ਰਾਪਤੀ ਵਿਖਾਉਣ ਦੀ ਕੋਸ਼ਿਸ਼ ਕਰ ਰਹੇ,
0: ਬਿਲਕੁਲ
2: ਅਸੀਂ ਤਾਂ ਬਸ ਅਸੀਂ ਗੁਰੂ ਸਾਹਿਬ ਦੀ ਉਹਦੇ ਨਾਲ ਸਾਰਾ ਕੁਛ ਕਰਤਾ, ਪਰ ਫਿਰ ਵੀ ਉੱਥੋਂ ਥੋੜੇ ਜਿਹੇ ਸਵਾਲ ਵੀ ਮੰਨ ਲਓ ਗਵਰਨਰ ਨੇ ਜੇ ਨਾ ਪਾਸ ਕੀਤਾ ਉੱਥੇ ਫਿਰ ਮੁੱਕਰ ਕੇ ਕਹਿੰਦੇ ਵੀ ਜੇ ਗਵਰਨਰ ਨੇ ਨਾ ਪਾਸ ਕੀਤਾ ਆਪਾਂ ਸਾਰੇ ਕਹਿੰਦੇ ਵੀ ਆਪਾਂ ਐਂ ਕਰਾਂਗੇ ਆਪਾਂ ਗਵਰਨਰ ਦੇ ਬੂਹੇ ਮੂਹਰੇ ਜਾ ਕੇ ਬਹਿ ਜਾਂਗੇ, ਗੱਲ ਉਹੀ ਹੈ ਨਾ ਵੀ ਧਰਨਾ ਉੱਥੇ ਲਾ ਲਾਂਗੇ ਅਸੀਂ ਜਾ ਕੇ, ਉਹਦੇ ਚ ਵੀ ਇਹ ਫਾਇਦਾ ਕਰਾਂਗੇ ਵੀ ਅਸੀਂ ਤਾਂ ਪਾਸ ਕਰਤਾ ਤੇ ਗਵਰਨਰ ਪਾਸ ਨੀ ਕਰਦਾ ਹੁਣ ਆ ਜਾਓ ਇੱਧਰ ਆ ਜਾਓ, ਇਹ ਸਾਰਾ ਮੁੱਦਾ ਡਿਵਾਈਡ ਕਰਨ ਦੀ ਕੋਸ਼ਿਸ਼ ਹੀ ਹੈ ਨਾ ਜੀ।
0: ਬਿਲਕੁਲ ਹੈ, ਬਿਲਕੁਲ ਹੈ,
2: ਤੀਜਿਆਂ ਨੂੰ ਲੈਓ ਪਰ ਉਹਨਾਂ ਨੂੰ ਬਦਲ ਕੇ ਇਹਨਾਂ ਨੂੰ ਵੀ ਕਿਉਂ ਬਦਲਿਆ ਉਹਨਾਂ ਨੂੰ, ਉਹ ਜਿਹੜੇ ਬਦਲਣ ਵਾਲੇ ਨੇ ਉਹ ਕਹਿੰਦੇ ਵੀ ਲੋਕਾਂ ਦਾ ਕਸੂਰ ਹੈ ਜੀ, ਸਾਡਾ ਕੋਈ ਕਸੂਰ ਨੀ,
0: ਬਿਲਕੁਲ
2: ਇਹ ਲੋਕ ਗੁਮਰਾਹ ਹੋਏ
0: ਜੀ,
2: ਪਰ ਕਿਉਂ ਗੁਮਰਾਹ ਹੋਏ, ਤੁਸੀਂ ਕੀ ਕੀਤਾ, ਜਿਹੜੀਆਂ ਨਕੋਦਰ ਕਾਰਡ ਸੀ ਤੁਸੀਂ ਉਹਨਾਂ ਨੂੰ ਕਿਉਂ ਉਹਨਾਂ ਨੂੰ ਲਾਇਆ, ਜਿਹੜੇ ਅਫਸਰ ਸੀ ਜਿਹੜੇ ਦੋਸ਼ੀ ਸੀ ਤੁਸੀਂ ਕਿਉਂ ਉਹਨਾਂ ਨੂੰ ਆਪਣੀ ਪਾਰਟੀ ਚ ਲਿਆਏ,
0: ਬਾਈ ਜੀ ਉਹਦਾ ਕੋਈ ਜਵਾਬ ਹੈ? ਅੱਜ ਵੀ ਬੈਠਾ ਹੈ ਬਾਹਰਲੇ ਮੁਲਕਾਂ ਦੇ ਵਿੱਚ, ਅੱਜ ਵੀ ਉਹਨਾਂ ਦਾ ਆਰਟੀਕਲ ਲੱਗਾ ਹੋਇਆ ਸਾਰਾ ਉਸ ਦੇ ਉੱਤੇ ਕਿ ਨਕੋਦਰ ਕਾਂਡ ਜਿਹੜਾ ਹੋਇਆ ਸੀ ਤਾਂ ਉਹ ਤਾਂ ਸਮੇਂ ਦੇ ਜਿਹੜੇ ਨੇ ਲੋਕ ਉੱਥੇ ਦੇ ਬੈਠੇ ਨੇ ਅਜੇ ਤੱਕ ਉਹਦੇ ਵਿੱਚ ਇਨਸਾਫ਼ ਨਹੀਂ ਮਿਲ ਸਕਿਆ, ਉਹਨੂੰ ਤਾਂ ਪਹਿਲਾਂ ਬੇਅਦਬੀ ਤੋਂ ਪਹਿਲਾਂ ਦਾ ਉਹ ਮੁੱਦੇ ਹੋ ਚੱਲ ਰਹੇ ਨੇ।
2: ਪਰ ਭਾਰਤ ਬਾਈ ਜੀ ਜਿਹੜੀ ਸਾਡੀ ਮੰਨ ਲਓ ਪੰਥਕ ਸਿਆਸਤ ਕਰਦੇ ਨੇ ਸਾਡੇ ਮੰਨ ਲਓ ਅਕਾਲੀ ਦਲ ਵਾਲੇ, ਇਹਨਾਂ ਨੇ ਉਹ ਜਿਹੜੇ ਬੰਦਿਆਂ ਦੇ ਦੋਸਤ ਸੀ ਉਦੋਂ ਗੋਲੀ ਚਲਾਉਣ ਦਾ ਜਾਂ ਜੋ ਵੀ ਕਰਨ ਦਾ ਉਹਨਾਂ ਨੂੰ ਤਾਂ ਇਹਨਾਂ ਨੇ ਅਹੁਦੇ ਬਖਸ਼ ਦਿੱਤੇ, ਫਿਰ ਹੁਣ ਅਸੀਂ ਕੀ ਸੋਚਦੇ? ਮੈਂ ਤਾਂ ਮੈਂ ਮੇਰਾ ਕੋਈ ਇਸ ਚੀਜ਼ ਨਾਲ ਕੋਈ ਮਕਸਦ ਨੀ, ਜਿਹਨੂੰ ਜੀ ਕਰਦਾ ਉਹਨੂੰ ਲਾ ਲਓ, ਜਿਹਨੂੰ ਜੀ ਕਰਦਾ ਉਹਨੂੰ ਲਾ ਲਓ,
0: ਲਾ ਲਓ
2: ਜਿੱਥੇ ਇਹ ਕਰਦੇ ਪਏ ਨੇ ਜੋ ਉਹ ਕਰੀ ਜਾਣਗੇ ਕੋਈ ਫਰਕ ਨੀ, ਪਰ ਜਿੱਥੇ ਸਾਡੇ ਦੇਸ਼ ਦੀ ਖਾਸ ਕਰ ਸਿਆਸਤ ਡਿੱਗ ਪਈ ਨਾ, ਜਿਵੇਂ ਸੈਣੀ ਬਾਈ ਜੀ ਕਹਿੰਦੇ ਸੀ ਪਏ ਨਾ, ਮੈਨੂੰ ਉਹ ਮੈਨੂੰ ਗਾਣਾ ਯਾਦ ਆ ਗਿਆ, ਮੈਂ ਗਾਣੇ ਨਾਲ ਮਿਲਾ ਕੇ ਇਹਨਾਂ ਦੀ ਇੱਕ ਗੱਲ ਮੈਂ ਛੋਟੀ ਜਿਹੀ ਕਰਦਾ, ਉਹ ਸੈਣੀ ਬਾਈ ਜੀ ਕਹਿੰਦੇ ਨਾ ਉੱਥੇ ਕੇਜਰੀਵਾਲ ਸਾਹਿਬ ਕਹਿੰਦੇ ਵੀ ਉੱਥੇ ਜੱਜ ਨੂੰ,
0: ਹਾਂਜੀ ਹਾਂਜੀ,
2: ਤੇ ਤੁਸੀਂ ਐ ਫਲਾਣੇ ਨਾਲ ਜੁੜੇ ਹੋਏ ਹੋ
0: ਜੀ,
2: ਉਹ ਉਹ ਫਿਰ ਐ ਹੈ ਨਾ, ਹੁਣ ਕੇਜਰੀਵਾਲ ਸਾਹਿਬ ਕਹਿੰਦੇ ਵੀ ਸਾਨੂੰ ਜਿਨ੍ਹਾਂ ਨੇ ਪਿਛਲਿਆਂ ਨੇ ਵੋਟਾਂ ਪਾ ਦਿੱਤੀਆਂ ਹੋ ਸਕਦਾ ਉਹਨਾਂ ਚੋਂ ਘੱਟ ਪੈਣ
0: ਜੀ,
2: ਤੇ ਹੁਣ ਅਸੀਂ ਨਵੇਂ ਜਿਹੜੇ ਨੇ ਵੀ ਹੁਣ ਉਹਨਾਂ ਦਾ ਪਤਾ ਕੋਈ ਨੀ ਹਜੇ ਵੀ ਉਹਨਾਂ ਨੇ ਪਾਣੀਆਂ ਨੇ ਜਾਂ ਕਿੰਨੀਆਂ ਕੁ ਪਾਣੀਆਂ ਨੇ,
0: ਬਿਲਕੁਲ
2: ਕਿੱਧਰ ਹੈ, ਤੇ ਉਹ ਉਹ ਉਹ ਫਿਰ ਉਹ ਕਹਿੰਦੇ ਫਿਰ ਉਹਨਾਂ ਨੇ ਜੱਜ ਸਾਹਿਬ ਨੂੰ ਅਖੀਰ ਕਿਹਾ ਕੇਜਰੀਵਾਲ ਸਾਹਿਬ ਨੇ
0: ਜੀ,
2: ਹੈ ਉਹ ਕਹਿੰਦੇ ਵੀ ਉਹ ਆਪਣਾ
0: ਜੀ,
2: ਮੈਂ ਸਾਨੂੰ ਮੈਂ ਵਿੱਚ ਉਹਦੇ ਚ ਉਹ ਲਾਵਾਂਗਾ ਥੋੜਾ ਜਿਹਾ ਮਜ਼ਾਕ ਦੇ ਤੌਰ ਤੇ, ਹਾਸਾ ਮਜ਼ਾਕ ਹੀ ਕਰਨਾ ਆਪਾਂ ਕਿਹੜਾ ਕੋਈ ਸਾਰੇ ਸਾਡੇ ਸੱਜਣ ਹੀ ਨੇ, ਕਈ ਵਾਰੀ ਗੁੱਸਾ ਨਾ ਕਰੇ ਭਾਈ ਜੀ, ਉਹ ਮੈਂ ਕੇਜਰੀਵਾਲ ਸਾਹਿਬ ਕਹਿੰਦੇ ਸਾਨੂੰ ਸੈਣੀ ਸਾਹਿਬ ਧੋਖਾ ਦੇ ਚੱਲੇ, ਹੁਣ ਨਵਿਆਂ ਨੂੰ ਵੀ ਅਜਮਾਵਾਂਗੇ, ਜੇ ਉਹ ਵੀ ਬੇਵਫਾ ਨਿਕਲੇ ਫਿਰ ਦੱਸ ਕਿੱਧਰ ਨੂੰ ਜਾਵਾਂਗੇ,
0: ਕੀ ਬਾਤ ਹੈ ਜੀ ਜੀ,
2: ਫਿਰ ਉਹ ਜੱਜ ਸਾਹਿਬ ਨੂੰ ਕਹਿੰਦੇ ਸਾਡੇ ਹੱਕ ਵਿੱਚ ਫੈਸਲਾ, ਸਾਡੀ ਕਿਸਮਤ ਦਾ ਫੈਸਲਾ, ਜੇ ਤੂੰ ਕਰਨਾ ਏ ਤਾਂ ਹੋਣਾ, ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਟੁਕੜੇ ਤੇ ਉਹ ਮੈਂ
0: ਦਿਲ ਬਹਿ ਗਿਆ ਬਹਿ ਗਿਆ ਦਿਲ ਬਹਿ ਜਾ ਬਹਿ ਜਾ ਕਰਦਾ, ਗਰੁੱਪ ਚ ਹੋਰ ਥੋੜੀ ਗੱਲ ਹੋ ਜਾਂਦੀ ਹੈ,
2: ਅਸੀਂ ਤਾਂ ਨਾ ਗਰੁੱਪ ਚ ਤੇ ਨਾ ਅਸੀਂ ਨਾ, ਨਹੀਂ ਨਹੀਂ ਭਾਰਗਵਾ ਜੀ, ਅਸੀਂ ਤਾਂ ਵੇਖੋ ਨਾ ਗਰੁੱਪ ਚ ਤੇ ਨਾ ਚੈਨਲ ਦੇ, ਅਸੀਂ ਤਾਂ ਗੁੱਸਾ ਕਰਨ ਵਾਲਾ, ਮੈਂ ਤਾਂ ਸੈਣੀ ਬਾਈ ਜੀ ਨੇ ਕਿਹਾ ਸੀ ਸਾਡਾ ਤਾਂ ਪੁਰਜਾ ਹੀ ਉਹੀ ਗੱਲ
0: ਜੀ,
2: ਪਰ ਇਹ ਸਿਆਸਤਦਾਨ ਜਿਹੜੇ ਨਾ ਇਹ ਨਵੇਂ ਚੁਣਦੇ ਨੇ ਵੀ ਹੁਣ ਪਹਿਲਿਆਂ ਨੇ ਪਾਤੀਆਂ ਉਹਨਾਂ ਨੇ ਪਾਣੀਆਂ ਨੀ, ਹੁਣ ਨਵੇਂ ਨਵਿਆਂ ਨੂੰ ਕਿਵੇਂ ਉਹੀ ਗੱਲ ਹੈ ਵੀ ਆਪਾਂ ਇੰਪ੍ਰੈਸ ਕਰਨੇ
0: ਤੇ ਕਿਵੇਂ ਇਹਨਾਂ ਨੂੰ ਪਾਣੀਆਂ ਨੇ, ਥੈਂਕ ਯੂ ਮੁਕੱਦਰ ਜੀ, ਥੈਂਕ ਯੂ ਜੀ
2: ਬਾਈ ਜੀ, ਬੜਾ ਮੈਨੂੰ ਤਾਂ ਕੋਈ ਉਮੀਦ ਨੀ ਬਾਈ ਜੀ ਇਹ ਸਿਆਸਤ, ਮੈਂ ਤੁਹਾਡੀ ਗੱਲ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਨਾ ਮੈਨੂੰ ਪੂਰੀ ਇਸ ਗੱਲ ਦੀ ਸਮਝ ਹੈਗੀ ਆ ਵੀ ਵੋਟ ਦਾ ਅਧਿਕਾਰ ਸਭ ਤੋਂ ਵੱਡਾ ਹੈ
0: ਜੀ, ਬਿਲਕੁਲ ਹੈ,
2: ਪਰ ਉਮੀਦ ਕੋਈ ਨੀ ਹੈਗੀ ਬਾਈ
0: ਜੀ,
2: ਜਿੱਧਰ ਮਰਜ਼ੀ ਤੁਰ ਪਈ
0: ਜੀ, ਥੈਂਕ ਯੂ ਜੀ,
2: ਬਟ ਮੈਂ ਬੜੀ ਅਫਸੋਸ ਨਾਲ ਇਹ ਗੱਲ ਕਹਿਣਾ ਹੈਗਾ
0: ਜੀ ਜੀ,
2: ਸਤਿ ਸ੍ਰੀ ਅਕਾਲ ਬਾਈ ਜੀ,
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਮੁਕੱਦਰ ਜੀ, ਲਓ ਦੋਸਤੋ ਇਸ ਜੀ ਆਪਣੇ ਨਾਲ ਔਲਖ ਸਿੰਘ ਜੁੜੇ ਸਨ ਜੀ, ਮੁਕੱਦਰ ਭਾਈ ਜੀ, ਤੇ ਅਗਲੀ ਲਾਈਨ ਦੇ ਉੱਤੇ ਜੱਖੂ ਜੇ 14 ਮਿੰਟ 14:15 ਤੋਂ ਹੋਲਡ ਦੇ ਉੱਤੇ ਨੇ, ਬੜੇ ਦਿਨਾਂ ਬਾਅਦ ਜੁੜੇ ਨੇ, ਜੁੜੇ ਉਥੋਂ ਆ ਜਿੱਥੇ ਕਹਿੰਦੇ ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਰ ਦੀ ਮੋਰੀ, ਸਤਿ ਸ੍ਰੀ ਅਕਾਲ ਜੀ ਜੱਖੂ ਸਾਹਿਬ, ਸਵਾਗਤ ਹੈ ਬੜੇ ਦਿਨਾਂ ਬਾਅਦ ਜੀ ਨੂੰ ਜੀ, ਸੇ ਤਾਂ ਕੈਮ ਨੇ ਜੀ, ਬਹੁਤ ਵਧੀਆ, ਆਵਾਜ਼ ਟੁੱਟ ਰਹੀ ਆ ਦੇਖਿਓ ਮਾੜਾ ਜਿਹਾ, ਜਿਵੇਂ ਤਾਰਾਂ ਜੁੜਦੀਆਂ ਹੁਣ ਜੀ, ਹਾਂਜੀ
3: ਹੁਣ ਕਿੱਦਾਂ ਆ ਜਾ,
0: ਹੁਣ ਬਹੁਤ ਵਧੀਆ, ਹਾਂਜੀ ਹੁਣ ਠੀਕ ਹੈ ਜੀ, ਹਾਂਜੀ ਜੀ ਆਨੂ ਜੀ,
3: ਚਲੋ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਾਰੇ ਦੁਆਬਾ ਰੇਡੀਓ ਦੇ ਜਿੰਨੇ ਵੀ ਸਾਡੇ ਮੇਰੇ ਸੰਗੀ ਸਾਥੀ ਆ, ਜਿੰਨੇ ਤੁਸੀਂ ਕਿਹਾ ਅੱਜ ਮੈਂ ਚਲੋ ਯਾਦ ਵੀ ਕਰਦੇ ਜਾਂ ਕਿੱਦਾਂ ਵੀ ਆ
0: ਜੀ,
3: ਤੇ ਮੈਂ ਤੁਹਾਡੇ ਦੇ ਜਿਹੜੇ ਸ਼ੇਅਰ ਇੱਕ ਮੈਂ ਥੋੜਾ ਜਿਹਾ ਬੋਲਣ ਲੱਗਾ ਆ
0: ਜੀ,
3: ਵੀ ਜਦ ਵੀ ਚੇਤੇ ਆਉਂਦੀ ਮੈਨੂੰ ਯਾਦਾਂ ਦੀ ਖੁਸ਼ਬੋ, ਯਾਦ ਪੁਰਾਣੀਆਂ ਯਾਦਾਂ ਕਰਕੇ ਮਨ ਪੈਂਦਾ ਹੈ
0: ਰੋਕ,
3: ਨੀ ਦੂਜਾ ਸੀਗਾ ਵੀ ਮੈਂ ਭੁਲਾਵਾਂ ਭੁਲਾ ਬੇਰੁਖੀ ਉਸ ਦੀ, ਜੇ ਨੀ ਭੁੱਲਦਾ ਤੇ ਦੱਸ ਹੁਣ ਮੈਂ ਕੀ ਕਰਾਂ,
0: ਕਿਆ ਬਾਤ ਹੈ ਜੀ, ਬਹੁਤ ਖੂਬ,
3: ਮੈਂ ਭੁਲਾਵਾਂ ਭੁਲਾ ਬੇਰੁਖੀ ਉਸ ਦੀ, ਜੇ ਨੀ ਭੁੱਲਦਾ ਤੇ ਦੱਸ ਹੁਣ ਮੈਂ ਕੀ ਕਰਾਂ
0: ਜੀ,
3: ਬਹੁਤ ਮਿਹਰਬਾਨੀ, ਸਭ ਤੋਂ ਪਹਿਲਾਂ ਤਾਂ ਚਲੋ ਮੈਂ ਦੋ ਰਚਨਾਵਾਂ ਚ ਪੇਸ਼ ਕਰਨੀਆਂ ਤੇ ਇਹ ਬਹੁਤ ਦੇਰ ਬਾਅਦ ਹਾਜੀ ਮੈਂ ਇੰਡੀਆ ਆਇਆ ਤੇ ਆਪਣੇ ਕਵੈਤ ਵਿਚ ਚੜਾਈ ਝਗੜਾ ਕਰਕੇ ਤੋਂ ਫਲਾਈਟਾਂ ਸਾਰੀਆਂ ਬੰਦ ਆ, ਤੁਹਾਨੂੰ ਸਾਰਾ ਪਤਾ, ਮੈਂ ਟੂਰੀ ਫਲੈਟੀ ਗੱਲ ਕਰਨੀ ਬੜੀ ਲੰਮੀ ਲੰਮੀ ਨੀ ਕਰਨੀ, ਲੈ ਕੇ ਨਾ ਤੁਸੀਂ ਪੇਸ਼ ਕਰ ਦੇਣਾ
0: ਜਰੂਰ,
3: ਤੇ ਗੱਲ ਇਸ ਤਰ੍ਹਾਂ ਕਿ ਜੋ ਮਾਹੌਲ ਜ਼ਿੰਦਗੀ ਦਾ ਨਾ, ਮੈਂ ਬਹੁਤ ਸੋਹਣਾ ਸੁਣਿਆ ਸੈਣੀ ਸਾਹਿਬ ਦੇ ਵਿਚਾਰ ਸੁਣੇ ਆ, ਤੁਹਾਡੀਆਂ ਖਬਰਾਂ ਸੁਣੀਆਂ
0: ਜੀ,
3: ਤੁਹਾਡਾ ਜਿੰਨਾ ਵੀ ਸਾਰਾ ਮੁੜ ਤੋਂ ਲੈ ਕੇ ਸਾਰਾ ਸੁਣਨ ਦੀ ਮੈਂ ਕੋਸ਼ਿਸ਼ ਕੀਤੀ ਆ। ਜਿੰਦਗੀ ਦੇ ਆਪਣੇ ਸਾਰੇ ਸਿਸਟਮ ਚੱਲ ਰਹੇ, ਦੁਨੀਆਦਾਰੀ ਆ
0: ਜੀ,
3: ਲੇਕਿਨ ਇਹ ਦੁਨੀਆਦਾਰੀ ਹੋਈ ਲੋਕੋ ਕਦੀ ਕਿਸੇ ਨਾਲ ਜਿੱਤੀ, ਸਭ ਜ਼ਿਆਦਾ ਛੱਡ ਜਾਂਦੇ ਸੱਜਣੋ, ਕੋਈ ਮਿੱਠੀ ਕੋਸ਼ਿਸ਼।
0: ਬਿਲਕੁਲ ਹੈ ਜੀ,
3: ਉਹਨਾਂ ਨੇ ਕੈਰੋਂ ਸਾਹਿਬ ਦੀ ਗੱਲ ਕੀਤੀ ਆ, ਉਹ ਸਾਰੀ ਸਾਡੇ ਸਮਾਜ ਗੱਲਾਂ ਕੀਤੀਆਂ, ਜਿੰਨਾ ਕਹਿੰਦਾ ਟੂਰ ਦੀ ਪੁਆਇੰਟੀ ਥੋੜੀ ਜਿਹੀ ਆਪਾਂ ਗੱਲ ਕਰ ਲਿਆ ਜਾਵੇ ਤੇ ਵਧੀਆ ਗੱਲ ਆ। ਅੱਜ ਦੇ ਨਾ ਵਿਸਾਖੀ ਦੇ ਦਿਹਾੜੇ ਤੇ, ਜਾਂ ਅੱਜ ਤੁਸੀਂ ਕਹਿ ਲੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ, ਉਹਨਾਂ ਦੇ ਜੀਵਨ ਤੇ ਵੀ ਤੁਸੀਂ ਬੋਲਿਆ, ਮੇਰਾ ਲੇਖ ਵੀ ਸ਼ਬਦ ਸੀ, ਮੈਂ ਤੁਹਾਨੂੰ ਭੇਜਣਾ ਵੀ ਸੀਗਾ ਤੇ ਕਿਸੇ ਵਜ੍ਹਾ ਕਰਕੇ, ਮੇਰੀ ਆਪਣੀ ਨੱਠ ਭੱਜ ਕਰਕੇ ਜਾਂ ਪਿੰਡ ਦਾ ਕਰਕੇ ਨਹੀਂ ਭੇਜ ਸਕਿਆ
0: ਜੀ,
3: ਤੇ ਵਿਸਾਖੀ ਤੇ ਵੀ ਮੈਂ ਲਿਖਿਆ ਸੀਗਾ ਤੇ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਤੇ ਵੀ ਮੈਂ ਇੱਕ ਆਰਟੀਕਲ ਲਿਖਿਆ ਸੀਗਾ
0: ਜੀ ਜ਼ਰੂਰ।
3: ਤੇ ਚਲੋ ਉਹਨਾਂ ਦੇ ਵਿੱਚੋਂ ਥੋੜਾ ਜਿਹਾ ਮੈਂ ਵਿਸਾਖੀ ਦਾ ਪਹਿਲਾਂ ਮੈਂ ਤੁਹਾਨੂੰ ਥੋੜਾ ਰੰਗ ਬੰਨਦਾ ਆ
0: ਜ਼ਰੂਰ ਜੀ।
3: ਤੇ ਆ ਗਿਆ ਵਿਸਾਖ ਚੇਤ ਗਿਆ ਲੰਘ ਗਏ, ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗ, ਪਾਲਾਂ ਉੱਤੇ ਰੰਗ ਫੇਰਿਆ ਵਾਰ ਨੇ, ਬੇਰੀਆਂ ਲਫਾਈਆਂ ਟਹਿਣੀਆਂ ਦੇ ਭਾਰ ਨੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ ਤੇ ਮਾਰ ਦਾ ਮਾਮੇ ਜੱਟ ਮੇਲੇ ਆ ਗਏ।
0: ਵਾਹ ਜੀ, ਤੇ ਜੱਗੂ ਸਾਹਿਬ ਇਸ ਸਮਿਆਂ ਦੇ ਵਿੱਚ ਤੁਸੀਂ ਬੇਰੀਆਂ ਦੀ ਗੱਲ ਕੀਤੀ ਹੈ ਤੇ ਆਪਣੀਆਂ ਕੀ ਕਹਿੰਦੇ ਉਹਨੂੰ ਤੂਤੀਆਂ ਵੀ ਲੱਗ ਜਾਂਦੀਆਂ ਹੁੰਦੀਆਂ, ਪੱਕ ਜਾਂਦੀਆਂ, ਕਿੱਦਾਂ ਦਾ ਮਾਹੌਲ ਮਿਲ ਜਾਂਦੀਆਂ?
3: ਗੋਲਾਂ ਗੋਲਾਂ ਉਹਨੂੰ ਕਹਿੰਦੇ, ਗੋਲਾਂ ਮੈਂ ਖਾਧੀਆਂ ਬਹੁਤ, ਅੱਜ ਕੱਲ ਜਿਹੜੇ ਨਾ ਹਰੀਆਂ ਹਰੀਆਂ ਗੋਲਾਂ ਪੱਕ ਜਾਂਦੀਆਂ, ਚਿੱਟੀਆਂ ਜੀ ਹੋ ਜਾਂਦੀਆਂ ਤੇ ਕਾਲੀਆਂ ਕਾਲੀਆਂ
0: ਪੀਲੀਆਂ ਹੋ ਜਾਂਦੀਆਂ, ਪੀਲੇਪਨ ਚ ਆ ਜਾਂਦੀਆਂ,
3: ਬਸ ਬਸ ਕਾਲੇ ਰੰਗ ਹੋ ਜਾਂਦੀਆਂ। ਤੇ ਜਿਹੜੀ ਨਾ ਬੇਰੀਆਂ ਲਫਾਈਆਂ ਟਹਿਣੀਆਂ ਦੇ ਭਾਰ ਨੇ, ਜਦੋਂ ਨਾ ਉਹ ਸਾਠੀ ਵਾਲੇ ਦਿਨ ਤੋਂ ਲੋਕੀ ਜਿਹੜੇ ਮੋਟੇ ਬੇਰ ਆ
0: ਮੋਟੇ
3: ਬੰਦ ਕਰ ਦਿੰਦੇ ਆ, ਮੈਂ ਬਜ਼ੁਰਗਾਂ ਨੂੰ ਪੁੱਛਿਆ ਕਿ ਉਦੋਂ ਬਹੁਤ ਕਹਿੰਦੇ ਜੀ ਇੱਥੇ ਕਿਸੇ ਜਾਨਵਰ ਕੀੜਾ ਪੈ ਜਾਂਦਾ ਆ।
0: ਅੱਛਾ ਜੀ,
3: ਹੈ ਨੀ? ਨਿਰਮ ਚਾਤਰਕ ਦੀ ਜਿਹੜੀ ਗੱਲ ਕਰਦਾ ਕਿ ਉਹਨਾਂ ਨੇ ਕਿਹਾ ਸੀ ਵੀ ਕੋਈ ਚਾਚੇ ਦਾ ਜਵਾਈ, ਕੋਈ ਮਾਮੇ ਦਾ ਜਵਾਈ, ਕੋਈ ਸਾਧੂ ਕੋਈ ਸਾਲਾ, ਕੋਈ ਸਾਲੇ ਦਾ ਵੀ ਸਾਲਾ
0: ਜੀ।
3: ਸਿਆਸਤ ਦੀ ਗੱਲ ਕਹਿ ਰਿਹਾ, ਜਿੰਨਾ ਮਰਜ਼ੀ ਦਾ ਆਪਾਂ ਕਹਿ ਦੀਏ ਨਾ,
0: ਹਾਂਜੀ,
3: ਕੋਈ ਸਾਂਢੂ ਕੋਈ ਸਾਲਾ ਕੋਈ ਸਾਲੇ ਦਾ ਵੀ ਸਾਲਾ, ਠੇਕੇ ਸਾਂਭੇ ਇਹਨਾਂ ਸਾਰੇ ਆਪ ਬੈਠਾ ਰਹੇ ਕਿਨਾਰੇ।
0: ਕਿਆ ਬਾਤ ਹੈ ਜੀ,
3: ਜਿੰਨਾ ਮਰਜ਼ੀ ਨਿਚੋੜ ਤੁਸੀਂ ਕਰ ਲਓ, ਕਿਉਂਕਿ ਹੁਣ ਤਾਂ ਨੈਟ ਚੱਲ ਪਏ, ਹੁਣ ਤਾਂ ਸਾਡੇ ਅਸੀਂ ਸਾਡੀ ਪੜ੍ਹਾਈ ਕੀਤੀ ਆ, ਉਹਨਾਂ ਦੇ ਬਿਰਲੇ ਟਾਟੇ ਡਾਲਮਿਆਨੇ ਰਲ ਕੇ ਏਕਾ ਕੀਤਾ, ਵੱਡੇ ਵੱਡੇ ਅਖਬਾਰਾਂ ਨੂੰ ਕੁੱਝ ਦੇ ਕੇ ਮੋਹਿਤਾ।
0: ਕਿਆ ਬਾਤ ਹੈ,
3: ਧਨ ਵੀ ਆਪਣਾ, ਪ੍ਰੈਸ ਵੀ ਆਪਣਾ, ਧਨ ਵੀ ਆਪਣਾ, ਪ੍ਰੈਸ ਵੀ ਆਪਣਾ, ਬਾਕੀ ਰਹਿ ਗਏ ਕਾਮੇ, ਮੁੱਠ ਗਰਮ ਕਰ ਬੋਚ ਲਿਆ ਮੂੰਹ ਉਹਨਾਂ ਦਾ ਸੀਤਾ।
0: ਕਿਆ ਬਾਤ ਹੈ, ਬਹੁਤ
3: ਖੂਬ,
0: ਬਹੁਤ ਖੂਬ।
3: ਤੇ ਉਹ ਆਪਣੇ ਜਿਹਦੇ ਨਾਲ ਅਸੀਂ ਸਮਕਾਲੀ ਰਹੇ ਹਾਂ, ਸੰਤ ਰਾਮ ਉਦਾਸੀ ਦੀ ਗੱਲ, ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮੱਝਦਾ ਰਹੇਂਗੇ ਸੂਰਜਾ
0: ਕੰਮੀਆਂ ਦੇ ਵੇੜੇ।
3: ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਗਹਿਣੇ ਸਾਡਾ ਦੇਸ਼ ਨਾ ਕਰੇ।
0: ਬਿਲਕੁਲ ਹੈ ਜੀ,
3: ਸਭ ਤੋਂ ਜ਼ਿਆਦਾ ਜਿੰਨੀਆਂ ਸਾਡੀਆਂ ਸਰਕਾਰਾਂ ਆਈਆਂ ਆ, ਜਿੰਨੀਆਂ ਸਾਡੀਆਂ ਸਰਕਾਰਾਂ, ਸਭ ਤੋਂ ਜ਼ਿਆਦਾ ਜਿਹੜਾ ਪੰਜਾਬ ਦੀ ਸਰਕਾਰ ਦਾ ਇਸ ਗੌਰਮੈਂਟ ਨੇ ਚੜਾਇਆ
0: ਜੀ।
3: ਕੋਈ ਸਾਡੀ ਸਰਕਾਰੀ ਜ਼ਮੀਨਾਂ ਆ, ਲੋਕਾਂ ਨੂੰ ਮੰਗ ਤੇ ਬਣਾਤਾ, ਲੋਕਾਂ ਨੂੰ ਮੰਗ ਤੇ ਬਣਾਤਾ। ਮੈਂ ਤਾਂ ਚਲੋ ਇਧਰ ਪਾਸੇ ਆਉਣਾ ਨੀ ਸੀ ਚਾਹੁੰਦਾ।
0: ਜੱਗੂ ਸਾਹਿਬ, ਕਿਹੋ ਜਿਹਾ ਮਾਹੌਲ ਆ ਪਿੰਡਾਂ ਦੇ ਵਿੱਚ, ਜਿੱਦਾਂ ਕਿ ਚਲੋ ਮੀਡੀਆ ਦੇ ਵਿੱਚ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ, ਇਸ਼ਤਿਹਾਰਾਂ ਦੇ ਵਿੱਚ ਜੋ ਦਾਅਵੇ ਕੀਤੇ ਜਾਂਦੇ ਆ ਕਿ ਪਿੰਡਾਂ ਦੇ ਜ਼ੀਰੋ ਗਰਾਊਂਡ ਦੇ ਉੱਤੇ ਕੀ ਹਾਲਾਤ ਨੇ?
3: ਮੈਂ ਦੱਸਣ ਲੱਗਾ, ਸਾਡੇ ਪਿੰਡ ਆਏ ਸੀਗੇ ਜਿਹੜੇ ਜੀ, ਕਹਿੰਦੇ 1000 ਰੁਪਇਆ ਦੇਣਾ ਆ।
0: ਹਾਂਜੀ,
3: ਤੇ ਹੁਣ ਲੋਕੀ ਕਹਿੰਦੇ ਵੀ ਚਾਰ ਸਾਲ ਤਾਂ ਇਹਨੇ ਦਿੱਤਾ, ਜਿਹੜੇ ਸ਼ਡਿਊਲਡ ਕਾਸਟ ਉਹਨਾਂ ਨੂੰ ਜਿਉਂ ਅਸੀਂ ਮੈਂ ਸੁਵਿਧਾ ਸੈਂਟਰ ਜਾ ਕੇ ਦੇਖਿਆ
0: ਜੀ,
3: ਹਜ਼ਾਰਾਂ ਦੀ ਤਾਦਾਦ 5 ਮਿੰਟਾਂ ਦੇ ਵਿੱਚ ਟੋਕੋ ਚੁੱਕ ਲੈਂਦੇ ਆ
0: ਜੀ।
3: 5 ਮਿੰਟਾਂ ਚ ਟੋਕੋ ਕੇ ਉੱਥੇ ਜਾਤੀ ਸਰਟੀਫਿਕੇਟ ਬਣਾਉਣਾ ਜੀ ਸ਼ਡਿਊਲਡ ਕਾਸਟਾਂ ਨੇ, ਉਹਨਾਂ ਨੂੰ 1500 ਦੂਜਿਆਂ ਨੂੰ ਹੈਗਾ ਆ 1000 ਰੁਪਇਆ, ਤੇ ਆਧਾਰ ਕਾਰਡ ਚਾਹੀਦਾ, ਹਾਂ 1000 ਤੇ 1500 ਰੁਪਇਆ ਆ। ਮੇਰੇ ਖਿਆਲ ਨੂੰ ਫਰਵਰੀ ਵਿਚ ਵੋਟਾਂ ਪੈਣੀਆਂ ਹੈਗੀਆਂ ਜਾਂ ਮਾਰਚ,
0: ਜੁਲਾਈ ਤੋਂ ਕਹਿੰਦੇ, ਅੱਜ ਖਬਰ ਲੱਗੀ ਆ ਕਹਿੰਦੇ ਜੁਲਾਈ ਚੋਂ ਸ਼ੁਰੂ ਕਰਨਾ ਹੈ, ਬਾਕੀ ਦੇਖੋ ਕੀ ਬਣਦਾ ਜੀ।
3: ਮੈਂ ਨਹੀਂ ਅੱਜ ਹੀ ਆਇਆ, ਉਹਨਾਂ ਨੇ 9 ਜਿਹੜੇ ਜ਼ਿਲ੍ਹੇ ਆ, 9 ਜਿਨ੍ਹਾਂ ਚ ਉਹਨਾਂ ਨੇ ਕੋਈ ਹਲਕੇ ਚੁਣੇ ਆ, ਤੇ ਉਹਨਾਂ ਨੇ 14-15 ਤਰੀਕ ਨੂੰ, ਕੱਲ ਤੋਂ ਉਹਨਾਂ ਨੇ ਫਾਰਮ ਭਰਨੇ ਆ
0: ਜੀ।
3: ਦੋ ਬੰਦਿਆਂ ਦਾ ਜਿੱਦਾਂ ਨਾ ਕਹਿ ਕੇ ਮਨ ਜੀ ਉਲਝਾ ਕੇ ਦਿਲੇ ਪਾਸੇ ਲਾਤਾ ਹੈ
0: ਜੀ।
3: ਇਹ ਜਿਹੜੇ ਸਾਡੇ ਲੋਕਾਂ ਨੂੰ ਰੋਟੀ ਦਿਓ ਤੁਸੀਂ, ਆਪ ਉਹਨਾਂ ਨੂੰ ਕਮਾਈ ਕਰਕੇ, ਆਪਾਂ ਨੂੰ ਉਹਨਾਂ ਨੂੰ ਪਤਾ ਲੱਗੇ ਵੈਲਿਊ, ਜੇ ਵਿਹਲੇ ਵਿਹਲੇ ਬੰਦਿਆਂ ਨੂੰ ਤੇ ਦਾਲਾਂ ਰੋਟੀਆਂ ਚਾਹ ਪਾਣੀ ਆਟਾ ਸਭ ਕੁਝ ਦੇ ਦਿੱਤਾ ਹੈ ਕਿ ਨਹੀਂ? ਉਹ ਤਾਂ ਮੰਗਤੇ ਬਣਾਤਾ ਲੋਕਾਂ ਨੂੰ
0: ਜੀ।
3: ਸੋਚਿਆ ਜਾਵੇ ਤਾਂ ਮਗ ਤੇ ਬਣਾ। ਮੈਂ ਤਾਂ ਕਰਕੇ ਦਰਦ ਬਿਆਨ ਕੀਤਾ ਧੰਨਿਆ ਚਾਤਰਕ ਦਾ, ਕਿਉਂਕਿ ਇਹ ਜਿਹੜੇ ਸਾਡੇ ਗੁਰਦਾਸ ਸਾਹਿਬ ਮਾਲਮ ਹੋਇਆ ਜਿਨ੍ਹਾਂ ਦੇ ਨਾਲ ਅਸੀਂ ਰਹੇ ਹਾਂ, ਪਾਸ਼ ਹੋ ਗਿਆ ਜਿੰਨੇ ਸਾਰੇ ਬੰਦੇ ਨਾਲ ਆ, ਉਹਨਾਂ ਨੇ ਸਾਡੀ ਫਰੀਡਮ ਨੂੰ ਸਾਡੀ ਸਾਡੀ ਆਜ਼ਾਦੀ ਨੂੰ ਕਿੱਦਾਂ ਦੀਆਂ ਗੱਲਾਂ ਅਸੀਂ ਤੋੜੀਆਂ, ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁਖੜੇ ਜਿਹੜੇ ਆਖਣਾ ਸਮੇਂ ਦੀ ਸਰਕਾਰ ਨੂੰ ਗਹਿਣੇ ਸਾਡਾ ਦੇਸ਼, ਜਿਹੜਾ ਭਗਤ ਸਿੰਘ ਦੀ ਗੱਲ ਕਰਦੇ ਹਾਂ, ਭਗਤ ਸਿੰਘ ਦਾ ਸੁਪਨਾ ਖਰੀਦਾ ਸੁਣੋ, ਕਹਿੰਦੇ ਕਦੇ ਗੋਰਿਆਂ ਕੋਲ ਛੱਡ ਕੇ ਕਾਲਿਆਂ ਕੋਲ ਹੈਗਾ ਸਾਡਾ ਦੇਸ਼।
0: ਬਿਲਕੁਲ,
3: ਚਲੋ ਇਧਰਲੇ ਟੋਪਿਕ ਤੇ ਨਾ ਆਉਣ ਦੀ ਬਜਾਏ ਮੈਂ ਗੱਲ ਕਹਿ ਰਿਹਾ ਕਿ ਬਾਬਾ ਸਾਹਿਬ ਡਾਕਟਰ ਪਹਿਲਾਂ ਪੰਜਾਂ ਪਿਆਰਾਂ ਤੇ ਬੋਲਾਂ ਜਾਂ ਮਤਲਬ
0: ਬਾਬਾ ਸਾਹਿਬ ਦੋਵੇਂ ਕਰ ਲੋ, ਜਿਹੜਾ ਮਨ ਕਰਦਾ ਦੋਵੇਂ ਕਰ ਲੋ, ਏਦਾਂ ਦੀ ਕਾਹਦੀ ਗੱਲ ਹੈ।
3: ਨਹੀਂ ਮੈਂ ਚਲੋ ਪਹਿਲਾਂ ਪੰਜਾਂ ਪਿਆਰਾਂ ਦੇ ਕਰ ਲੈਣਾ
0: ਜੀ,
3: ਤੇ ਵਿਸਾਖੀ ਵਾਲੇ ਦਿਨ ਮੈਂ ਤੈਨੂੰ ਸ਼ਾਰਟਕਟ ਹੀ ਬੋਲਣਾ, ਤੂੰ ਵੀ ਬੋਲਣਾ ਜੀ।
0: ਜ਼ਰੂਰ,
3: ਵਿਸਾਖੀ ਵਾਲੇ ਦਿਨ ਜਿਹੜਾ ਮੁਹੰਮਦ ਹਸਨ ਲਤੀਫ ਮੁਹੰਮਦ ਸਰ, ਮੇਰਾ ਆਰਟੀਕਲ ਮੋਟੀ ਮੋਟੀ ਗੱਲਾਂ ਜਿਹੜੀ ਫਿਰ ਮੈਂ ਕੈਪਟਨ ਨਾਲ ਪੇਸ਼ ਕਰ ਦੇਣਾ
0: ਜੀ।
3: ਸਰ ਮੁਹੰਮਦ ਲਤੀਫ ਨੇ ਉਹਨਾਂ ਟਾਈਮਾਂ ਦੇ ਵਿੱਚ 1699 ਦੇ ਵਿੱਚ, ਇਹਨਾਂ ਦੀ ਉਮਰ 33 ਸਾਲ ਦੀ ਸੀ, ਉਹਨੇ 99 ਦੇ ਵਿੱਚ ਜਿਵੇਂ ਇਹਨਾਂ ਨੇ ਕਮਿਊਨੀਕੇਸ਼ਨ ਦਾ ਕੋਈ ਸਾਧਨ ਨਹੀਂ, ਮੈਂ ਸਾਰਾ ਹੁਣ ਵਤੀਰਾ ਨਾਲ ਕਰੂੰਗਾ, ਕਿੱਥੇ ਲਾਹੌਰ ਆ, ਕਿੱਥੇ ਹਸਤਨਾਪੁਰ ਦਿੱਲੀ ਆ, ਕਿੱਥੇ ਜਗਨਨਾਥਪੁਰੀ ਆ, ਕਿੱਥੇ ਦੁਆਰਕਾ ਆ, ਕਿੱਥੇ ਬਿਦਰ ਆ, ਤੇ ਕਿੱਥੇ ਉੜੀਸਾ ਦੇ ਵਿੱਚ ਜਗਨਨਾਥਪੁਰੀ ਆ, ਮੈਂ ਗੱਲ ਕਰ, ਇਹ ਜਿਹੜੀ ਚੀਜ਼ਾਂ ਸਾਰੀਆਂ ਹੈਗੀਆਂ ਤੇ ਉਹਨਾਂ ਨੇ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ।
0: ਬਿਲਕੁਲ ਹੈ ਜੀ,
3: ਉਹਨਾਂ ਨੇ 42 ਸਾਲ ਦੀ ਉਮਰ ਦੇ ਵਿੱਚ ਜੋ ਸਾਡੇ ਲਈ ਕੀਤਾ ਆ, ਜੋ ਸਾਡੇ ਲਈ ਕੀਤਾ ਉਹਨਾਂ ਨੇ ਬ੍ਰਿਜ ਭਾਸ਼ਾ, ਬ੍ਰਿਜ ਭਾਸ਼ਾ ਹੋ ਗਈ, ਜਫ਼ਰਨਾਮਾ ਜਿਹੜਾ ਲਿਖਿਆ ਅਰਬੀ ਫਾਰਸੀ ਹੋਰ ਕਈ ਕੁਛ ਹੀ ਕੀਤਾ ਸਾਡੇ ਸਮਾਜ ਦੇ। ਤੇ ਮੈਂ ਹੁਣ ਆਪਣੇ ਕੰਟਰੀ ਦੀ ਗੱਲ ਕਰਦਾ ਜਾਂ ਬਾਹਰਲੇ ਕੰਟਰੀ ਦੀ ਗੱਲ ਕਰਦਾ, ਉੱਥੇ ਸਰਦਾਰ ਨੂੰ ਸਰਦਾਰ ਜੀ ਕਹਿ ਕੇ
0: ਬੁਲਾਉਂਦੇ ਨੇ।
3: ਮੈਂ ਆਮ ਕਰਕੇ ਗੱਲ ਕਰਦਾ ਵੀ ਜਿਹੜੀ ਸਿੱਖੀ ਜਿਹੜੀ ਸਾਡੀ ਨਾ ਸਿੱਖੀ ਆਪਾਂ ਕਹਿੰਦੇ ਹਾਂ, ਗੁਰਦਿਆਲ ਸਿੰਘ ਦਾ ਨਾਵਲ ਸੀਗਾ ਸਿੱਖੀ ਫੰਡੇ ਤਿੱਖੀ ਵਾਲੋ
0: ਜੀ,
3: ਸਿੱਖੀ ਕਮਾਉਣੀ ਕੋਈ ਮਾੜੀ ਮੋਟੀ ਗੱਲ ਨੀ, ਮਾੜੀ ਮੋਟੀ ਖੇਡ ਨੀ, ਅਸੀਂ ਸਿੱਖ ਰੱਖਣੇ ਗਾਤਰਾ ਪਾ ਲਿਆ ਤੇ ਜੀ ਗਨਾਹ ਕਰ ਲੋ।
0: ਬਿਲਕੁਲ
3: ਸਮਝੀ ਗੱਲ ਕਿ ਨਹੀਂ, ਮੈਂ ਇਹ ਨੀ ਮੈਂ ਕੰਟੈਂਪਟ ਕਰਦਾ ਹਾਂ ਕਿ ਠੀਕ ਹੈ ਸਿੱਖੀ ਦੇ ਤਾਂ ਅਸੀਂ ਪੈਰਾਂ ਵਰਗੇ ਵੀ ਨੀ ਗੇ, ਸਿੱਖੀ ਦੀ ਧੂੜ ਵੀ ਨੀ ਪੈਰਾਂ ਦੀ।
0: ਬਿਲਕੁਲ ਜੀ, ਬਿਲਕੁਲ,
3: ਜਿਹਨਾਂ ਨੇ ਸਿੱਖੀ ਕਮਾਈ ਆ, ਹੁਣ ਜਿਹੜੇ ਇਹਨਾਂ ਦੇ 40 ਮੁਕਤੇ, 40 ਵਿੱਚ 23 ਮਜਬੀਲੇ ਸੀਗੇ,
0: ਜਿਹੜੇ
3: ਮਾਝਵੀ ਸਿੱਖ ਜਿਹਨਾਂ ਨੂੰ ਨਾਲ ਲੈ ਕੇ ਫਿਰਦੇ ਸੀ, ਜਿਹੜੇ ਸ਼ੂਦਰ ਜਾਤੀਆਂ ਨਾਲ ਲੈ ਕੇ ਫਿਰਦੇ, ਜਿਹੜੇ ਗੁਰੂ ਮਹਾਰਾਜ ਨੇ ਜਾਤ ਪਾਤ ਦਾ ਇੱਕੋ ਬਾਟ ਚਮਰਤ ਸਿਖਾਤਾ। ਅੱਜ ਕੱਲ ਕਹਿੰਦੇ ਪਿੰਡਾਂ ਦੇ ਵਿੱਚ ਇਹ ਰਵਿਦਾਸੀਆਂ ਦਾ ਗੁਰਦੁਆਰਾ, ਇਹ ਮਾਝਵੀਆਂ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ, ਇਹ ਸਿੰਘ ਸਭਾ ਹੈਗੀ ਨੀ।
0: ਲੰਗਰ ਦਾ ਦੇਖੋ ਕਨਸੈਪਟ ਇਹ ਸੀਗਾ, ਸਾਰਿਆਂ ਨੂੰ ਲੰਗਰ ਦੇ ਵਿੱਚ ਪੰਗਤ ਦੇ ਵਿੱਚ ਸਾਰਿਆਂ ਨੂੰ ਬਰਾਬਰ ਬਿਠਾ ਤਾ, ਸਾਰੇ ਬਰਾਬਰ ਦੇ ਸੀ ਜੀ, ਕੋਈ ਵੀ ਹੋਵੇ ਜੀ,
3: ਸੰਗਤ ਪੰਗਤ ਹੋ ਗਈ ਨਾ, ਸੰਗਤ ਪੰਗਤ ਦੂਜੇ ਪਾਸੇ। ਹਰ ਗੁਰੂ ਮਹਾਰਾਜ ਨੇ ਲੰਮਾ ਆਪਣਾ ਭਾਸ਼ਣ ਹੈ ਨਾ, ਗੁਰੂ ਦਸਾਂ ਗੁਰੂਆਂ ਦੇ ਵਿੱਚੋਂ ਹਰ ਗੁਰੂ ਮਹਾਰਾਜ ਨੇ ਆਪਣੀ ਦੇਣ ਕੋਈ ਦਿੱਤੀ
0: ਜੀ। ਬਿਲਕੁਲ ਜੀ, ਬਿਲਕੁਲ,
3: ਉਹਨਾਂ ਨੂੰ ਯਾਦ ਕਰੀ ਜਾਂਦਾ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਗੱਲ ਕਰਦੇ ਆ, ਸਰਾਏ ਨਾਗਾ ਉਹਨਾਂ ਦਾ ਸੀਗਾ, ਤ੍ਰਿਹਣ ਉਹਨਾਂ ਦਾ ਗੋਰ ਸੀਗਾ, ਤੇ ਗੁਰੂ ਅਮਰਦਾਸ ਜੀ ਮਨ ਗੱਲ ਕਰਦੇ ਆ, ਸਭ ਤੋਂ ਵੱਡੀ ਉਮਰ ਦੇ ਸੀਗੇ, ਛੋਟੀ ਉਮਰ ਦੇ ਸੀ। ਗੁਰੂ ਮਹਾਰਾਜ ਜੀ ਮੈਂ ਗੱਲ ਕਰਦਾ, ਇਹਨਾਂ ਨੇ 31ਵਾਂ ਰਾਗ ਜਿਹੜਾ ਸੀ ਜੈ ਜੈ ਬੰਤੀ ਲਿਖਿਆ, ਉਹਦੇ ਵਿੱਚ ਬਾਣੀ ਦਰਜ ਕੀਤੀ। ਚਲੋ ਖੈਰ ਮੈਂ ਪੰਜਾਂ ਪਿਆਰਾਂ ਤੇ ਬੋਲਦਾ, ਦੂਜੇ ਪਾਸੇ ਨਾਨਕ ਜਾਵੇ
0: ਜ਼ਰੂਰ,
3: ਅੱਜ ਦੇ ਦਿਹਾੜੇ ਜੀ ਦੀ ਆਪਾਂ ਗੱਲ ਕਰਦੇ ਹੋਏ, 13 ਅਪ੍ਰੈਲ ਸੀ, ਲੇਕਿਨ 14 ਅਪ੍ਰੈਲ ਹੁਣ ਜਿੱਦਾਂ ਅੱਜ ਕੱਲ ਮਨਾਈ, ਸਾਡੇ ਗੁਰਦੁਆਰੇ ਵੀ ਅੱਜ ਹੀ ਪ੍ਰੋਗਰਾਮ ਸੀਗਾ
0: ਜੀ,
3: ਆਵੋ ਸਾਰੇ ਅੱਜ ਦਿਹਾੜੇ, ਆਵੋ ਸਾਰੇ ਅੱਜ ਦਿਹਾੜੇ, ਰੱਖੇ ਖੁਸ਼ੀ ਮਨਾਈਏ, ਬਾਜਾਂ ਵਾਲੇ ਰਹਿਮਤ ਕੀਤੀ, ਵਾਰੀ ਵਾਰੀ ਜਾਈਏ, ਸਿੱਖ ਫਲਸਫਾ ਬੜਾ ਹੈ ਗਹਿਰਾ, ਕੱਲਾ ਕੱਲਾ ਸ਼ਬਦ ਪਾਜੀ ਮੇਰੀ ਜ਼ਿੰਦਗੀ ਦੀ ਕਮਾਈ ਇਹੀ ਆ, ਸਿੱਖ ਫਲਸਫਾ ਬੜਾ ਹੈ ਗਹਿਰਾ, ਪਰ ਮੇਰੀ ਸੋਚ ਨਿਆਣੀ, ਆਓ ਸੰਗਤੇ ਖੋਲ ਸੁਣਾਵਾਂ, ਕਿਹੀ ਅਜਬ ਕਹਾਣੀ, ਆਓ ਸੰਗਤੇ ਖੋਲ ਸੁਣਾਵਾਂ, ਕਿਹੀ ਅਜਬ ਕਹਾਣੀ, ਦਯਾ ਰਾਮ ਨੇ ਦਇਆ ਜੋ ਕੀਤੀ, ਖੱਤਰੀ ਸੀ ਲਾਹੌਰ ਦਾ
0: ਜੀ,
3: ਦਯਾ ਰਾਮ ਨੇ ਦਇਆ ਜੋ ਕੀਤੀ, ਦੇਸ਼ ਕੌਮ ਦੇ ਤੇ ਇਸ ਕੌਮ ਦੇ ਪਾਗ ਜਾਗ ਗਏ, ਜੋ ਸਦੀਆਂ ਤੋਂ ਸੁੱਤੇ, ਯੇਸ਼ੂ ਕੌਮ ਦੇ ਪਾਗ ਜਾਗ ਗਏ ਜੋ ਸਦੀਆਂ ਤੋਂ ਸੁੱਤੇ। ਦੂਸਰੇ
0: ਜੀ
3: ਧਰਮ ਦਾਸ ਨੇ ਧਰਮ ਦੀ ਖਾਤਰ ਪੇਟ ਸੀਸ ਨੂੰ ਕੀਤਾ ਨਾਲੇ ਨਾਮ ਕੁਮਾਰੀ ਵਾਲਾ ਇਹ ਪਿਆਲਾ ਪੀਤਾ। ਦਿੱਲੀ ਤੋਂ ਸੀ ਜਾਟ ਸੀ ਇਹ
0: ਬਿਲਕੁਲ।
3: ਧਰਮ ਦਾਸ ਨੇ ਧਰਮ ਦੀ ਖਾਤਰ ਪੇਟ ਸੀਸ ਨੂੰ ਕੀਤਾ ਨਾਲੇ ਨਾਮ ਕੁਮਾਰੀ ਵਾਲਾ ਇਹ ਪਿਆਲਾ ਪੀਤਾ। ਹਿੰਮਤ ਰਾਏ ਨੇ ਹਿੰਮਤ ਕਰਕੇ ਤੀਸਰੇ
0: ਜੀ
3: ਹਿੰਮਤ ਰਾਏ ਨੇ ਹਿੰਮਤ ਕਰਕੇ ਦੇ ਦਿੱਤੀ ਕੁਰਬਾਨੀ। ਹਿੰਮਤ ਰਾਏ ਨੇ ਹਿੰਮਤ ਕਰਕੇ ਦੇ ਦਿੱਤੀ ਕੁਰਬਾਨੀ ਤੇਰਾ ਤੁਝ ਕੋ ਸੌਂਪ ਦਿਆ ਵਾਹ ਸਰਬੰਸ ਦੇ ਦਾਨੀ। ਤੇਰਾ ਤੁਝ ਕੋ ਸੌਂਪ ਦਿਆ ਵਾਹ ਸਰਬੰਸ ਦੇ ਦਾਨੀ। ਉੜੀਸਾ ਤੋਂ ਸੀ ਇਹ ਜਗਨਨਾਥਪੁਰੀ ਝੀਰ ਸੀ ਬਰਾਦਰੀ ਦੇ
0: ਜੀ।
3: ਫਿਰ ਆ ਗਿਆ ਮੋਹਕਮ ਚੰਦ ਨੇ ਮੁਕਤੀ ਖਾਤਰ। ਮੋਹਕਮ ਦਾ ਮਤਲਬ ਮੁਕਤੀ
0: ਮੁਕਤੀ।
3: ਮੋਹਕਮ ਚੰਦ ਨੇ ਮੁਕਤੀ ਖਾਤਰ ਸ਼ਿੰਬਾ ਸੀ ਬਰਾਦਰੀ ਦਾ ਇਹ
0: ਜੀ
3: ਦਵਾਰਕਾ ਤੋਂ ਗੁਜਰਾਤ ਤੋਂ। ਮੋਹਕਮ ਚੰਦ ਨੇ ਮੁਕਤੀ ਖਾਤਰ ਗੁਰਾਂ ਨੂੰ ਸੀਸ ਚੁਕਾਇਆ। ਮੋਹਕਮ ਚੰਦ ਨੇ ਮੁਕਤੀ ਖਾਤਰ ਗੁਰਾਂ ਨੂੰ ਸੀਸ ਚੁਕਾਇਆ। ਮੁਕਤ ਕਰ ਦਿਓ ਬੰਧਨ ਮੇਰੇ ਮੁਖ ਚੋਂ ਇਹ ਫਰਮਾਇਆ। ਮੁਕਤ ਕਰ ਦਿਓ ਬੰਧਨ ਮੇਰੇ ਮੁਖ ਚੋਂ ਇਹ ਫਰਮਾਇਆ। ਪੰਜਵਾਂ ਅੱਖਰ ਦੇ
0: ਜੀ
3: ਜੋ ਕਿ ਨਾਈ ਸੀਗਾ ਸਹਿਬ ਚੰਦ ਨੇ ਸੋਚਿਆ। ਇਹ ਸੀਗਾ ਬਿਦਲ ਕਰਨਾਟਕਾ ਤੋਂ ਹੈਦਰਾਬਾਦ ਤੋਂ। ਸਹਿਬ ਚੰਦ ਨੇ ਸੋਚਿਆ ਮੈਂ ਪਿੱਛੇ ਕਿਉਂ ਜਾਵਾਂ। ਸਹਿਬ ਚੰਦ ਨੇ ਸੋਚਿਆ ਮੈਂ ਪਿੱਛੇ ਕਿਉਂ ਜਾਵਾਂ। ਗੁਰ ਚਰਨੀ ਚਿਤ ਲਾ ਕੇ ਆਪਣਾ ਗੁਰਾਂ ਦਾ ਸਹਿਬ ਕਹਾਵਾਂ। ਗੁਰ ਚਰਨੀ ਚਿਤ ਲਾ ਕੇ ਆਪਣਾ ਗੁਰਾਂ ਦਾ ਸਹਿਬ ਕਹਾਵਾਂ। ਆਖਰ ਤੇ
0: ਜੀ
3: ਪੰਜ ਪਿਆਰੇ ਦਰਜਾ ਦੇ ਕੇ ਗੁਰਾਂ ਨੇ ਸੀਸ ਚੁਕਾਇਆ। ਦੁਨੀਆਂ ਤੇ ਹੈ ਸ਼ਾਨ ਨਰਾਲੀ ਜੱਖੂ ਨੇ ਫਰਮਾਇਆ। ਪੰਜ ਪਿਆਰੇ ਦਰਜਾ ਦੇ ਕੇ ਗੁਰਾਂ ਨੇ ਸੀਸ ਚੁਕਾਇਆ। ਦੁਨੀਆਂ ਤੇ ਹੈ ਸ਼ਾਨ ਨਰਾਲੀ ਜੱਖੂ ਨੇ ਫਰਮਾਇਆ। ਦੁਨੀਆਂ ਤੇ ਹੈ ਸ਼ਾਨ ਨਰਾਲੀ ਜੱਖੂ ਨੇ ਫਰਮਾਇਆ।
0: ਬਹੁਤ
3: ਇੱਕੋ ਹੀ ਪ੍ਰੈਸ ਮੈਂ ਸ਼ਬਦ ਬੋਲਦਾ ਕਿ ਧੌਲ ਧਰਮ ਦੇ ਆਖਾ ਭੂਤ ਅਸੀਂ ਰੋਜ਼ ਨਿਤਨੇਮ ਕਰੀਦਾ ਆ। ਮੈਂ ਨਿਤਨੇਮ ਵੀ ਬੰਦਾ ਸਵੇਰੇ ਉੱਠ ਹਾਂ ਤੇ ਧੌਲ ਧਰਮ ਦੇ ਆਖਾ ਭੂਤ ਜਿਹੜੇ ਨਾ ਪੰਜੇ ਹੀ ਨਾਂ ਆ
0: ਜੀ
3: ਪੰਜਾਂ ਨਾਵਾਂ ਦੇ ਵਿੱਚ ਇਸ ਤਰ੍ਹਾਂ ਦੀ ਵਡਿਆਈ ਆ ਇਸ ਤਰ੍ਹਾਂ ਦੀ ਸੋਭਾ ਕਿ ਕੱਲੇ ਕੱਲੇ ਸਿੰਘ ਦਾ ਜਿਹੜੇ ਨਾਂ ਤੇ ਦਿੱਤੇ ਆ
0: ਜੀ
3: ਔਰ ਬਰਾਦਰੀ ਆ ਨਾਈ ਸ਼ਿੰਬਾ ਝੀਰ ਦੀ ਗੱਲ ਕਰਦੇ ਹੈਗੇ ਜਾਟ ਜਾਂ ਖੱਤਰੀ ਆ। ਪਹਿਲਾਂ ਦਇਆ ਰਾਮ ਦੀ ਲਾ ਲੋ ਦਇਆ ਧੌਲ ਧਰਮ ਦਇਆ ਕਾ ਧਰਮ ਦੀ ਵੀ ਗੱਲ ਇੱਥੇ ਆ ਗਈ ਧਰਮ ਦਾਸ ਤੋਂ ਆ ਗਿਆ ਦਇਆ ਰਾਮ ਦੀ ਵੀ ਗੱਲ ਆ ਗਈ
0: ਬਿਲਕੁਲ।
3: ਹਿੰਮਤ ਨਾ ਉਹ ਗੁਰੂ ਦਾ ਸਿੱਖ ਤੜਕੇ ਉੱਠ ਕੇ ਪਹਿਲਾਂ ਜਿਹੜਾ ਉੱਠ ਕੇ ਨਿਤਨੇਮ ਕਰਦਾ ਹਿੰਮਤ ਨਾਲ ਉੱਠਦਾ ਹਿੰਮਤ ਰਾਏ ਉਹਦਾ ਨਾਂ
0: ਬਿਲਕੁਲ।
3: ਸੂਰਜ ਨਿਕਲ ਤੋਂ ਬਾਅਦ ਜਿਹੜਾ ਕੋਈ ਗੁਰਸਿੱਖ ਉੱਠਦਾ ਉਹ ਸਿੱਖ ਨੀ ਗੁਰੂ ਦਾ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਗਰੀ ਮੁਕਤ ਬਾਣ
0: ਬਿਲਕੁਲ
3: ਨਾਨਕੇ ਵੀ ਜਾਣੀਆਂ ਸਭ ਆਪਸ ਯਾਰ। ਸੋ ਵੱਡੀਆਂ ਗੱਲਾਂ ਹੋ ਜਾਂਦੀਆਂ ਫਿਰ ਉਦੋਂ ਬਾਅਦ ਪਤਾ ਕੀ ਹੈ ਮੋਹਕਮ ਚੰਦ ਮੁਕਤੀ
0: ਜੀ
3: ਮੁਕਤੀ ਜਿਹੜੀ ਆਪਾਂ ਕਿਸੇ ਦੇ ਦਰ ਤੇ ਜਾ ਕੇ ਪਾਉਣੀ ਹੈ ਮੋਹਕਮ ਚੰਦ ਮੁਕਤੀ ਦੀ ਗੱਲ ਕਰਦੇ ਹਾਂ। ਤੇ ਤੀਸਰਾ ਜਿਹੜਾ ਪੰਜਵਾਂ ਆਖਰ ਸਹਿਬ ਚੰਦ ਸਹਿਬਾ ਵਾਂਗੂ ਸੱਜ ਕੇ ਰਹਿਣਾ ਜਿਹੜਾ ਗੁਰੂ ਦਾ ਸਿੱਖ ਹੈ। ਮੈਂ ਦੱਸਿਆ ਭਾਜੀ ਜਿਹੜੀ ਸਿੱਖੀ ਆ ਸਿੱਖੀ ਖੰਡਿਓ ਤਿੱਖੀ ਵਾਲੋ ਨਿੱਕੀ ਸਿੱਖ ਵਟ ਇਜ਼ ਦਾ ਡੈਫੀਨੇਸ਼ਨ ਆਫ ਸਿੱਖਿਜ਼ਮ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦਾ ਵਿਚਾਰ ਕੀ ਆ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਆ
0: ਬਿਲਕੁਲ
3: ਉਹ ਚ ਲਿਖਿਆ ਗਿਆ। ਜਿੰਨੀਆਂ ਅਸੀਂ ਮਰਜ਼ੀ ਗੱਲਾਂ ਕਰ ਲਈਏ ਇਹਨੂੰ ਅੰਡਰਸਟੈਂਡ ਕਰਨ ਦੀ ਲੋੜ ਆ
0: ਜੀ।
3: ਜੇ ਸਾਡੀਆਂ ਸਿਆਸਤਾਂ ਤੁਹਾਨੂੰ ਦੱਸਿਆ ਨੀ ਬਾਜੀ ਦੀ ਬਾਣੀ ਦੀ ਦਸੀ ਹੋਵੇ ਆਪਣੀ ਕਿ ਧਨੀਰਾਮ ਚਾਤਰਕ ਦੀ ਜਾਂ ਉਹਨਾਂ ਨੇ ਲਿਖਿਆ ਆ ਹੁਣ ਉਹ ਜਿਹੜਾ ਸਭ ਤੋਂ ਪਹਿਲਾਂ ਮੁੱਖ ਮੰਤਰੀ 1966 ਚ 1 ਨਵੰਬਰ ਨੂੰ ਬਣਿਆ ਸੀ ਗਿਆਨੀ ਗੁਰਮੁਖ ਸਿੰਘ ਮੁਸਾਫਰ। ਉਹ ਰਹਿ ਚੁੱਕਾ ਸੀ ਆਪਣੇ ਅਕਾਲ ਤਖ਼ਤ ਦਾ ਜਥੇਦਾਰ, ਉਹਨੇ ਨਾ ਰਿਜ਼ਾਈਨ ਦੇ ਦਿੱਤਾ ਸੀਗਾ ਵੀ ਜੇ ਕਾਵ ਕਲਾ ਦੀ ਤੂੰ ਸ਼ੁੱਧ ਹਵਾ ਮਾਣਨੀ ਛੱਡ ਕੇ ਲੀਡਰੀ ਦੇ ਟਿੱਬਿਆਂ ਦੀ
0: ਛਾਣਨੀ। ਕਿਆ ਬਾਤ ਹੈ ਜੀ,
3: ਅਸੀਂ ਹੋਰ ਪੜਿਆ ਵੀ ਹੈਗਾ, ਦੇਖਿਆ ਵੀ, ਦਰਸ਼ਨ ਵੀ ਕੀਤੇ ਹੈਗੇ ਆ। ਵਿਸਾਖੀ ਦੀ ਗੱਲ ਕਰਦੇ ਹਾਂ, ਸਾਨੂੰ ਸਮਝਣ ਦੀ ਲੋੜ ਆ, ਆਪਣੇ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਜੇ ਕਿਸੇ ਨਾਲ ਉਂਗਲ ਕਰਕੇ ਗੱਲ ਕਰੇ 3 ਗੁਣਾ ਸਾਡੇ ਨਾਲ।
0: ਬਿਲਕੁਲ
3: ਠੀਕ ਨੀ, ਇਹ ਤਾਂ ਸਿੱਖ ਧਰਮ ਤੇ ਮੇਰਾ ਜਿੰਨਾ ਕੁ ਬੋਲ ਸੀ। ਬਾਕੀ ਆਰਟੀਕਲ ਲਿਖਿਆ ਸੀਗਾ ਬਾਬਾ

0: ਲੋਕਾਂ ਨੂੰ ਜਿਹੜੀ ਸਾਡੀ ਮੈਂ ਗੱਲ ਕਰ ਜੋ ਸਾਨੂੰ ਅਧਿਕਾਰ ਲੈ ਕੇ ਦਿੱਤਾ
1: ਜੀ,
0: ਇਹਨਾਂ ਨੇ ਅਧਿਕਾਰਾਂ ਦੀ ਸਿੱਧੀ ਜਾਣੀ ਸਿੱਧੀ ਵੋਟ ਹੀ ਨਹੀਂ, ਇਹਨਾਂ ਨੇ ਸਿੱਧੀ ਸਿੱਧੀ ਵਿਚਾਰ ਹੀ ਨਹੀਂ ਕੀਤਾ, ਸਿੱਧੀ ਇਸਤੇਮਾਲ ਹੀ ਨਹੀਂ ਕੀਤਾ। ਮੈਂ ਸੀ ਵੋਟ ਦੀ ਕੀਮਤ ਜਿਹੜਾ ਕੀ ਰਿਕਾਰਡ ਹੋਇਆ ਸੀ ਤੇ ਮੈਂ ਉਹ ਤੁਹਾਨੂੰ ਦੁਬਾਰਾ ਹੀ ਸੁਣਾ ਦਿੰਦਾ ਇੱਕ ਵਾਰੀ ਫਿਰ। ਵੋਟ ਦੀ ਖਾਤਰ ਬਾਬਾ ਸਾਹਿਬ ਨੇ ਜ਼ਿੰਦਗੀ ਦੇ ਖੇਲਾ ਦਿੱਤੀ, ਵੋਟ ਦੀ ਖਾਤਰ ਬਾਬਾ ਸਾਹਿਬ ਨੇ ਜ਼ਿੰਦਗੀ ਦੇ ਖੇਲਾ ਦਿੱਤੀ, ਉਸ ਵੋਟ ਦੀ ਕੀਮਤ ਆਪਾਂ ਪਾਈਆ ਇੱਕ ਬਣਾ ਦਿੱਤੀ, ਉਸ ਵੋਟ ਦੀ ਕੀਮਤ ਆਪਾਂ ਪਾਈਆ ਇੱਕ ਬਣਾ ਦਿੱਤੀ, ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਚੂਣਾ ਪੈਂਦਾ ਸੀ, ਪਸ਼ੂਆਂ ਤੋਂ ਭੈੜੀ ਹਾਲਤ ਚੂਣਾ ਪੈਂਦਾ ਸੀ, ਛੱਪੜਾਂ ਵਿੱਚੋਂ ਗਲ ਤੋਂ ਪਾਣੀ ਪੀਣਾ ਪੈਂਦਾ ਸੀ, ਪਸ਼ੂਆਂ ਵਰਗੀ ਜੂਨ ਭੀਮ ਨੇ ਸਵਰਗ ਬਣਾ ਦਿੱਤੀ, ਪਰ ਉਸ ਵੋਟ ਦੀ ਕੀਮਤ ਆਪਾਂ ਪਾਈਆ ਇੱਕ ਬਣਾ ਦਿੱਤੀ, ਤੁਹਾਡੀ ਖਾਤਰ ਭੀਮ ਨੇ ਲੱਖਾਂ ਕਸ਼ਟੋ ਸਾਏ ਸੀ, ਭੁੱਲਦੇ ਜੋ ਮਜ਼ਦੂਰ ਰੋਦੇ ਜੋ ਮਜ਼ਲੂਮ ਪਕੜ ਕੇ ਸੀਨੇ ਲਾਏ ਸੀ, ਮਨੁਵਾਦੀ ਤੇ ਤੱਟੇ ਤੋੜੀ ਭੀਮ ਹਰਾ ਦਿੱਤੀ, ਪਰ ਉਸ ਵੋਟ ਦੀ ਕੀਮਤ ਆਪਾਂ ਪਾਈਆ ਇੱਕ ਬਣਾ ਦਿੱਤੀ।
1: ਬਿਲਕੁਲ ਜੀ,
0: ਪਾ ਕੇ ਵੇਖੋ ਤੁਹਾਡੀ ਖਾਤਰ ਦਰਦ ਹੰਡਾਏ ਸੀ, ਲੈ ਦਿੱਤੇ ਅਧਿਕਾਰ ਨਾ ਪੁੱਲੋ ਪੂਰ ਨੇ ਪਾਏ ਸੀ, ਪੈਰਾਂ ਹੇਠ ਲਤਾੜ ਕੌਮ ਅੱਜ ਸ਼ੇਰ ਬਣਾ ਦਿੱਤੀ, ਪਰ ਉਸ ਵੋਟ ਦੀ ਕੀਮਤ ਆਪਾਂ ਪਾਈਆ ਇੱਕ ਬਣਾ ਦਿੱਤੀ। ਆਖਰ ਤੇ ਜਿਹੜਾ ਕੋਈ ਬੰਦਾ ਲਿਖਾਰੀ ਕੋਈ ਲਿਖਦਾ ਜਾਂ ਕਹਾਣੀਆਂ ਜਾਂ ਕੋਈ ਵੀ ਆਰਟੀਕਲ ਕੁਛ ਲੈਦਾ, ਉਹਦਾ ਇੱਕ ਆਦੇਸ਼ ਹੁੰਦਾ, ਕੋਈ ਮੈਸੇਜ ਹੁੰਦਾ। ਆਖਰ ਤੇ ਲਿਖਿਆ ਸੀਗਾ ਮੈਂ ਬਈ ਗੁੱਟ ਨਸ਼ੇ ਵਿੱਚ ਹੋ ਕੇ ਆਪਣਾ ਫਰਜ਼ ਗੁਆਵੋ ਨਾ, ਗੁੱਟ ਨਸ਼ੇ ਵਿੱਚ ਹੋ ਕੇ ਆਪਣਾ

0: ਕੰਮ।
1: ਨੱਖੂ ਲੱਦੜਾ ਵਾਲੇ ਨੇ ਸੱਚ ਕਲਮ ਚਲਾ ਦਿੱਤੀ। ਜਕੁਲਦਣਾ ਵਾਲੇ ਨੇ ਸੱਚ ਕਲਮ ਚਲਾ ਦਿੱਤੀ, ਪਰ ਉਸ ਵੋਟ ਦੀ ਕੀਮਤ ਆਪਾਂ ਪਾਈਆ ਇੱਕ ਬਣਾ ਦਿੱਤੀ। ਵੋਟ ਦੀ ਖਾਤਰ, ਵੋਟ ਦੀ ਖਾਤਰ ਬਾਬਾ ਸਾਹਿਬ ਨੇ ਜ਼ਿੰਦਗੀ ਲੇਖੇ ਲਾ ਦਿੱਤੀ। ਉਸ ਵੋਟ ਦੀ ਕੀਮਤ ਆਪਾਂ ਪਾਈਆ ਇੱਕ ਬਣਾ ਦਿੱਤੀ। ਉਸ ਵੋਟ ਦੀ ਕੀਮਤ ਆਪਾਂ ਪਾਈਆ ਇੱਕ ਬਣਾ ਦਿੱਤੀ।
0: ਬਹੁਤ ਖੂਬ ਜੱਖੂ ਸਾਹਿਬ, ਬਾ ਕਮਾਲ।
1: ਅੱਜ ਉਹਨਾਂ ਦੇ ਮੈਂ ਤਾਂ ਕਹਿੰਦਾ ਵੀ ਉਹਨਾਂ ਦੇ ਜਨਮ ਦਿਹਾੜੀ ਤੇ ਜੇ ਕਹਿ ਤਾਂ ਦਿੰਦੇ ਆ, ਪੰਜਾਬੀ ਦੀ ਖਾਸ ਹੁੰਦੀ ਆ ਵੀ ਜਾਂ ਗਿਆ ਸਵਾ ਜਾਂ ਮਰਿਆ ਸਵਾ, ਜਦੋਂ ਨਾ ਵਿਛੋੜਾ ਬੰਦੇ ਦਾ ਪੈਂਦਾ ਦੁਨੀਆਦਾਰੀ ਤੋਂ ਚਲੇ ਜਾਂਦਾ, ਇੱਕ ਮੁੜ ਕੇ ਮਤਮ ਉਹਨੂੰ ਭਾਰਤ ਰਤਨ ਵੀ ਦਿੱਤਾ। ਕਈ ਵਾਰੀ ਗੱਲਾਂ ਬੰਦੇ ਦੀਆਂ ਮਗਰੋਂ ਯਾਦ ਆਉਂਦੀਆਂ
0: ਆਉਂਦੀਆਂ ਨੇ ਬਿਲਕੁਲ।
1: ਜਿੱਦਾਂ ਹੁਣ ਸੰਤਰਾ ਮਦਾਸੀ ਦੀ ਗੱਲ ਕਰਦਾ, ਜਿੱਦਾਂ ਅਸੀਂ ਉਹਦੇ ਸਮਕਾਲੀ ਟੀਚਰ ਸੀਗਾ, ਜਿੱਦਾਂ ਉਹਦੀ ਮੌਤ ਹੋਈ ਆ, ਪਾਸ਼ੀ ਜਿੱਦਾਂ ਮੌਤ ਹੋਈ ਹੈਗੀ ਆ, ਇਹਨਾਂ ਦੀਆਂ ਸਾਨੂੰ ਮਗਰੋਂ ਗੱਲਾਂ ਯਾਦ ਹੋਣੀਆਂ। ਗੁਰਦਾਸ ਰਾਮ ਆਲਮ ਦੀ ਗੱਲ ਕਰਦੇ ਆ, ਉਹ ਕਹਿੰਦੇ ਜਾਂ ਗਿਆ ਸਵਾ ਜਾਂ ਮਰਿਆ ਸਵਾ, ਮਗਰੋਂ ਪਤਾ ਲੱਗਦਾ ਹੈ
0: ਬਿਲਕੁਲ
1: ਘੱਟ ਘੱਟ ਕੇ।
0: ਦੋਸਤ ਪਸੰਦ ਕਰ ਰਹੇ ਨੇ, ਮੁਕੱਦਰ ਜੀ, ਸੈਣੀ ਸਾਹਿਬ, ਸਾਰੇ ਦੋਸਤਾਂ ਨੇ, ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਜੱਖੂ ਜੀ ਵਾਹ ਕਮਾਲ ਹੈ ਜੀ, ਕਰ ਦਿੱਤੀ ਅੱਜ ਕਹਿੰਦੇ।
1: ਚਲੋ ਬਹੁਤ ਮਨ ਕਈ ਵਾਰੀ
0: ਜੀ,
1: ਜਿੱਦਾਂ ਕਹਿੰਦੇ ਵੀ ਉਹ ਮੈਂ ਪਹਿਲਾਂ ਹੀ ਬੋਲਿਆ ਸੀ ਸਟਾਰਟ ਵੀ, ਜਦ ਵੀ ਚਿੱਤੇ ਆਉਂਦੀ ਮੈਨੂੰ ਯਾਦਾਂ ਖੁਸ਼ਬੋ, ਯਾਦ ਪੁਰਾਣੀਆਂ ਯਾਦਾਂ ਕਰਕੇ ਮਨ ਪੈਂਦਾ ਹੈ। ਆਖਰ ਤੇ ਜਿਹੜਾ ਬੋਲ ਆਖਰੀ ਪਹਿਰਾ ਵੀ ਹੋਮੇ ਦੇ ਸਭ ਝਗੜੇ ਝੇੜੇ ਜਾਗਤ ਹੈ ਇੱਕ ਝਮੇਲਾ ਹੈ। ਇਹ ਔਜਲਾ ਸਭ ਨੂੰ ਮੈਂ ਸੰਬੋਧਨ ਕਰਕੇ ਕਹਿ ਰਿਹਾ, ਮੇਰੇ ਬੜੇ ਕੁਲੀਗ, ਬੜੇ ਛੋਟੇ ਭਾਈ ਹੈ ਜਾਂ ਆਪਣੇ ਵਿਦੇਸ਼ਾ ਸਾਹਿਬ ਨੂੰ। ਹੋਮੇ ਦੇ ਸਭ ਝਗੜੇ ਝੇੜੇ ਜੱਗ ਦਾ ਇੱਕ ਝਮੇਲਾ ਏ, ਚੰਗੀਆਂ ਯਾਦਾਂ ਛੱਡ ਕੇ ਜਾਵੋ ਇਹ ਦੁਨੀਆਂ ਦਾ ਮੇਲਾ ਏ।
0: ਕਿਆ ਬਾਤ ਹੈ, ਬਹੁਤ
1: ਜੱਖੂ ਲੱਦਣਾ ਵਾਲਾ ਆਪਣੇ ਜ਼ਖਮ ਨਹੀਂ ਸਕਦਾ ਧੋ, ਤੇ ਜਦ ਵੀ ਚੇਤੇ ਆਉਂਦੀ ਮੈਨੂੰ ਯਾਦਾਂ ਦੀ ਖੁਸ਼ਬੋ, ਯਾਦ ਪੁਰਾਣੀਆਂ

0: ਤਾਂ ਕਰਕੇ ਮਨ ਪੈਂਦਾ ਹੈ।
1: ਰੋਲ ਕਿਆ ਬਾਤ ਹੈ,
0: ਸਾਨੂੰ ਆਪੋ ਆਪਣਾ ਬੰਦਾ ਆਪਣਾ ਰੋਲ ਨਿਭਾ ਕੇ ਤੁਰ ਗਏ, ਜਿੱਧਰੋਂ ਆਏ ਉਧਰ ਖੁਰ ਗਏ।
1: ਬਿਲਕੁਲ ਹੈ ਜੀ,
0: ਆਪਾਂ ਆਪਣਾ ਬੰਦਾ ਰੂਲ ਨਿਭਾ ਕੇ ਚੱਲਦੇ, ਜਿਹੜੀ ਮਾਇਆ ਹੋਈ ਲਾਗਣੀ ਜਗਤ ਰਹੀ ਬਟਾਏ ਕੀ ਪੂਜਾ ਕੋਈ ਇਸਕੋ ਕਹੇ। ਸੋ ਚਲੋ ਜਿੰਨਾ ਕੁ ਮੈਂ ਟਾਈਮ ਅੱਜ ਥੋੜਾ ਜ਼ਿਆਦਾ
1: ਨਹੀਂ, ਜੁੜਿਆ ਕਰੋ ਜੁੜਿਆ ਕਰੋ, ਮਨ ਹੌਲਾ ਹੋ ਜਾਂਦਾ ਨਾਲੇ ਜੀ, ਗੱਲਾਂ ਬਾਤਾਂ ਥੋੜਾ ਜਿਹਾ ਹੋਰ ਪਾਸੇ ਵੀ ਦਿਮਾਗ ਹੋ ਜਾਂਦਾ।
0: ਗੱਲ ਕਰਾਂ
1: ਬਿਲਕੁਲ,
0: ਸੋ ਜਿਹੜੇ ਨਾ ਜਿਹੜੀਆਂ ਮੈਂ ਕਈ ਵਾਰ ਆਮ ਕਰਕੇ ਗੱਲਾਂ ਕਰ ਰਹਾ ਹੁੰਦਾ
1: ਜੀ,
0: ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਜੋ ਅਸੀਂ ਨਾ ਦੇਖ ਰਹੇ ਹਾਂ ਕਈ ਵਾਰੀ, ਮੈਂ ਸ਼ਹਿਰ ਗਿਆ ਇੱਕ ਦੋ ਵਾਰੀ, ਉੱਥੇ ਮੈਂ ਸੇਵਾ ਸੈਂਟਰ ਵੀ ਗਿਆ ਤੇ ਸਮਾਜ ਵਿੱਚ ਹੋਰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਆ। ਸੋਹਣ ਸਿੰਘ ਸੀਤਲ ਦਾ ਨਾਂ ਸੀ, 1975 ਚ ਉਹਨੂੰ ਸ਼੍ਰੋਮਣੀ ਸਾਹਿਤਕਾਰ ਅਵਾਰਡ ਮਿਲਿਆ ਸੀ, ਨਾਲੇ ਇੱਕ ਦਿਨ ਹੋਰ ਖੁਸ਼ਖਬਰੀ ਦੇਣੀ ਆ, ਜਿੰਦਰ ਨੂੰ ਵੀ ਕਹਾਣੀਕਾਰ ਨੂੰ ਸਾਡੇ ਪਿੰਡ ਵਾਲੇ ਨੂੰ, ਉਹਨੂੰ ਵੀ ਸਾਹਿਤ ਅਕਾਡਮੀ ਆਏ ਨੇ, ਉਹਨੂੰ ਜਿਹੜੀ ਸੀਗੀ ਸੇਫਟੀ ਕਿੱਟ ਤੋਂ ਆਰਾਮ ਮਿਲਿਆ ਸਾਡੇ ਪਿੰਡ ਦਾ ਹੀ ਆ। ਸੋ ਕਹਿਣ ਮੇਰਾ ਭਾਵ ਹੈ ਕਿ ਇਹ ਚੀਜ਼ਾਂ ਹੈਗੀਆਂ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ, ਜਦੋਂ ਅਸੀਂ ਜਿਉਂਦੇ ਜੀ ਦੇਖਦੇ ਹਾਂ, 17 ਤੋਂ ਟੱਪ ਗਏ, ਜੋ ਜਿਉਂਦੇ ਜੀ ਅਸੀਂ ਦੇਖ ਰਹੇ ਹਾਂ ਯਾਰ, ਸਾਡੇ ਸਾਹਮਣੇ ਆ ਵੀ ਕੁਛ ਹੋ ਰਿਹਾ, ਸਾਡੇ ਸਾਹਮਣੇ ਆ ਵੀ ਕੁਛ ਹੋ ਰਿਹਾ।
1: ਬਿਲਕੁਲ,
0: ਅੱਜ ਕੱਲ ਤਾਂ ਹੁਣ ਕਹਿਣ ਦਾ ਸਮਾਂ ਹੀ ਨਹੀਂ ਰਹਿ ਗਿਆ, ਸਾਡੇ ਤਾਂ ਜਿਹੜੇ ਵਿਹੜੇ ਮਹੱਲੇ ਦੇ ਜਿੰਨੇ ਜੱਟ ਜਿਮੀਦਾਰ ਪ੍ਰੇਰਣਾ ਨਾਲ ਕੁੱਟ ਦਿੰਦੇ ਫੜ ਕੇ।
1: ਬਿਲਕੁਲ ਹੈ ਜੀ,
0: ਸਵਾਲ ਹੀ ਨੀ ਪੈਣਾ ਸੀ, ਅਸੀਂ ਮੋਹਰੇ ਬੋਲ ਜੀਏ ਤੇ ਜੇ ਘਰ ਆ ਕੇ ਟੀਚਰ ਨੇ ਵੀ ਸਾਨੂੰ ਕਿਤੇ ਕੁੱਟ ਦਿੱਤਾ ਜਾਂ ਕੋਈ ਗੱਲ, ਘਰਦਿਆਂ ਨੇ ਕਹਿਣਾ ਤੁਸੀਂ ਕੋਈ ਗਲਤੀ ਕੀਤੀ ਹੋਣੀ, ਤੁਹਾਨੂੰ ਤਾਂ ਮਾਰਿਆ
1: ਤਾਂ ਮਾਰਿਆ। ਬਿਲਕੁਲ ਹੈ ਜੀ,
0: ਹੁਣ ਤਾਂ ਸਮਾਂ ਹੀ ਬੜਾ ਬਦਲ ਗਿਆ, ਤੇ ਬਾਕੀ ਚਲੋ ਠੀਕ ਹੈ ਜੀ,
1: ਕੁਵੈਤ ਰਹਿੰਦੇ ਨੇ ਵੈਸੇ ਲਸ਼ਕਰੀ ਰਾਮ ਜੱਖੂ ਜੀ, ਤੇ ਇਸ ਵਕਤ ਇੰਡੀਆ ਦੇ ਵਿਚ ਨੇ, ਤੇ ਕਦੇ ਕਦੇ ਜੁੜਦੇ ਆ, ਰੈਗੂਲਰ ਪਹਿਲਾਂ ਕਾਲ ਕਰਦੇ ਹੁੰਦੇ ਸੀ, ਰੁਝਾਨ ਹੋ ਜਾਂਦੇ ਆ ਜ਼ਿੰਦਗੀ ਦੇ ਕਈ ਵਾਰੀ, ਚਲੋ ਕੋਈ ਗੱਲ ਨੀ, ਇਹ ਵੀ ਜ਼ਿੰਦਗੀ ਦਾ ਇੱਕ ਪੜਾਅ ਹੁੰਦਾ ਹੈ। ਤੇ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਪਿਆਰ ਮੁਹੱਬਤ ਬਣਿਆ ਰਹੇਗਾ, ਤੇ ਉਹਨਾਂ ਦੀ ਉਡੀਕ ਦੇ ਵਿੱਚ ਆਪਾਂ ਜ਼ਰੂਰ ਜਿਹੜਾ ਇੰਤਜ਼ਾਰ ਦੇ ਵਿੱਚ ਰਹਾਂਗੇ, ਤੇ ਗੱਲਾਂ ਬਾਤਾਂ ਉਹਨਾਂ ਦੀਆਂ ਪਿਆਰੀਆਂ ਹੁੰਦੀਆਂ ਨੇ, ਤੇ ਗਾਉਣ ਦਾ ਤੇ ਗੱਲ ਕਰਨ ਦਾ ਉਹਨਾਂ ਦਾ ਅੰਦਾਜ਼ ਬੜਾ ਬਾਕਮਾਲ ਹੈ ਜੀ। ਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ, ਹੰਗਰੀ ਦੀ ਗੱਲ ਤੁਰੀ ਸੀ, ਉਹਦੇ ਵੱਲ ਨੂੰ ਵੱਧਦੇ ਹਾਂ, ਤੇ ਨਾਲ ਦੀ ਨਾਲ ਫਿਰ ਆਪਾਂ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ, ਸਮਾਂ ਵੀ ਕਾਫੀ ਹੋ ਚੱਲਿਆ। ਹੰਗਰੀ ਦੀ ਗੱਲ ਕਰੀਏ ਤੇ ਉਹਦੇ ਥੋੜਾ ਜਿਹਾ ਪਿਛੋਕੜ ਦੇ ਵੱਲ ਝਾਤ ਮਾਰਦੇ ਹਾਂ, ਜਿੱਥੇ ਤਕਰੀਬਨ ਹੰਗਰੀ ਦੇ ਵਿੱਚ ਵਿਕਟਰ ਔਰਬਨ ਦੇ ਰਾਜ ਦਾ ਅੰਤ ਹੋ ਗਿਆ। 226 ਜਿਹੀਆਂ ਚੋਣਾਂ ਜਿਹੜੀਆਂ ਹੋਈਆਂ ਨੇ, ਤੇ ਟਰੰਪ ਪੱਖੀ ਜਿਹੜੀਆਂ ਨੀਤੀਆਂ ਦਾ ਦਮ ਟੁੱਟ ਚੁੱਕਿਆ। 12 ਅਪ੍ਰੈਲ 2026 ਨੂੰ ਹੋਈਆਂ ਹੰਗਰੀ ਦੀਆਂ ਸੰਸਦੀ ਚੋਣਾਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਲਟਫੇਰ ਹੋ ਗਿਆ। ਲਗਾਤਾਰ 16 ਸਾਲ 2010 ਤੋਂ ਲੈ ਕੇ ਜਿਹੜਾ ਹੈ 2026 ਤੱਕ ਰਾਜ ਕਰਨ ਵਾਲੇ ਵਿਕਟਰ ਜਿਹੜੇ ਨੇ, ਔਰਬਨ ਅਤੇ ਉਹਨਾਂ ਦੀ ਪਾਰਟੀ ਜਿਹੜੀ ਹੈ ਫਿਡੇਜ਼ ਨੂੰ ਜਿਹੜਾ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ। ਇਹ ਜਿਹੜੇ ਨਵੇਂ ਆਗੂ ਆ ਰਹੇ ਨੇ ਉਹਦੇ ਵਿੱਚ, ਇਹ ਜਿੱਤ ਜਿਹੜੀ ਹੈ ਪੀਟਰ ਮੈਗੀਅਰ ਜਿਹੜੇ ਨੇ ਉਹਨਾਂ ਦੀ ਹੋਈ ਹੈ, ਤੇ ਉਹਨਾਂ ਦੀ ਜਿਹੜੀ ਪਾਰਟੀ ਹੈ ਤਿਸਜਾ ਪਾਰਟੀ ਨੇ ਜਿਹੜਾ ਹਾਸਲ ਕੀਤੀ ਹੈ ਜਿੱਤ। ਤੇ ਮੈਗੀਅਰ ਦੀ ਜਿਹੜੀ ਪਾਰਟੀ ਨੇ ਭਾਰੀ ਜਿਹੜੀ ਹੈ ਬਹੁਮਤ, ਲਗਭਗ 2/3 ਸੀਟਾਂ ਜਿਹੜੀਆਂ ਲਈਆਂ ਨੇ, ਤਕਰੀਬਨ 80% ਜਿਹੜੀ ਵੋਟਿੰਗ ਹੋਈ ਹੈ, ਇੱਕ ਰਿਕਾਰਡ ਤੋੜ ਮਾਰਿਆ ਦੇਸ਼ ਨੇ, ਤੇ ਨਾਲ ਜਿੱਤ ਦਰਜ ਕੀਤੀ ਹੈ, ਜਿਸ ਦੇ ਨਾਲ ਔਰਬਨ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਅਜਿੱਤ ਹੋਣ ਦੇ ਭਰਮ ਨੂੰ ਜਿਹੜਾ ਤੋੜ ਮਾਰਿਆ। ਡੋਨਲਡ ਟਰੰਪ ਦਾ ਜਿਹੜਾ ਦਬਦਬਾ ਵੀ ਸੀਗਾ, ਇਹਦੇ ਵਿੱਚ ਪ੍ਰਭਾਵ ਬਹੁਤ ਵੱਡੇ ਪੱਧਰ ਦੇ ਉੱਤੇ ਸੀ। ਟਰੰਪ ਅਤੇ ਔਰਬਨ ਦੇ ਸੰਬੰਧ ਦੇ ਜਿਹੜੇ ਸਨ ਬਹੁਤ ਗੂੜੇ ਰਹੇ ਨੇ। ਇਨ੍ਹਾਂ ਚੋਣਾਂ ਦੇ ਵਿੱਚ ਵੀ ਟਰੰਪ ਦਾ ਪ੍ਰਭਾਵ ਸਾਫ਼ ਜਿਹੜਾ ਦਿਖਾਈ ਦੇ ਰਿਹਾ ਸੀ। ਇਸ ਦੇ ਵਿੱਚ ਜਿਹੜਾ ਖੁੱਲ੍ਹ ਕੇ ਲੋਕਾਂ ਨੇ ਸਮਰਥਨ ਕੀਤਾ, ਜਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਧਿਰਾਂ ਨੇ, ਜਿਨ੍ਹਾਂ ਨੂੰ ਇਹ ਰਾਸ ਆਉਂਦੀ ਸੀ ਡਿਕਟੇਟਰਸ਼ਿਪ, ਜਿਵੇਂ ਕਿ ਟਰੰਪ ਨੇ ਔਰਬਨ ਨੂੰ ਮਹਾਨ ਨੇਤਾ ਕਿਹਾ ਦੱਸਿਆ ਸੀ, ਤੇ ਉਹਨਾਂ ਦਾ ਖੁੱਲ੍ਹ ਕੇ ਜਿਹੜਾ ਸਮਰਥਨ ਕੀਤਾ ਸੀ। ਸਾਂਝੀ ਵਿਚਾਰਧਾਰਾ ਜਿਹੜੀ ਚੱਲ ਰਹੀ ਸੀ, ਦੋਵੇਂ ਨੇਤਾ ਜਿਹੜੇ ਨੇ ਰਾਸ਼ਟਰਵਾਦ, ਗੈਰ ਕਾਨੂੰਨੀ ਪ੍ਰਵਾਸ, ਇਮੀਗ੍ਰੇਸ਼ਨ ਨੂੰ ਰੋਕਣ ਤੇ ਗਲੋਬਲਿਸਟ ਤਾਕਤਾਂ ਦੇ ਵਿਰੋਧ ਦੇ ਲਈ ਜਾਣੇ ਜਾਂਦੇ ਨੇ, ਤੇ ਟਰੰਪ ਦੀ ਜਿਹੜੀ ਆ ਮਾਗਾ ਮੁਹਿੰਮ ਦੇ ਲਈ, ਔਰਬਨ ਦਾ ਜਿਹੜਾ ਹੰਗਰੀ ਇੱਕ ਮਾਡਲ ਜਿਹੜਾ ਉਹਦੇ ਵਜੋਂ ਦੇਖਿਆ ਜਾਂਦਾ ਸੀ। ਉਹ ਜਿਹੜਾ ਵੈਸੇ ਤਾਂ ਪੁਤਿਨ ਦਾ ਵੀ ਕਿਤੇ ਨਾ ਕਿਤੇ ਇਹਦੇ ਉੱਤੇ ਦਬਦਬਾ ਸੀਗਾ, ਤੇ ਦੂਸਰੇ ਪਾਸੇ ਦੇਖਿਆ ਜਾਵੇ ਉਪ ਰਾਸ਼ਟਰਪਤੀ ਦੀ ਜਿਹੜੀ ਸ਼ਮੂਲੀਅਤ ਇਹਦੇ ਵਿੱਚ ਹੋਈ ਹੈ, ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਸ ਨੇ ਖੁਦ ਜਿਹੜਾ ਸੀ ਬੁਡਾਪੇਸਟ ਜਾ ਕੇ ਔਰਬਨ ਦੇ ਲਈ ਜਿਹੜਾ ਸੀ ਚੋਣ ਪ੍ਰਚਾਰ ਕੀਤਾ ਸੀ, ਜੋ ਕਿ ਕਿਸੇ ਦੂਜੇ ਦੇਸ਼ ਦੀਆਂ ਚੋਣਾਂ ਦੇ ਵਿੱਚ ਇੱਕ ਬਹੁਤ ਹੀ ਅਸਧਾਰਨ ਕਦਮ ਮੰਨਿਆ ਜਾਂਦਾ ਹੈ। ਔਰਬਨ ਦੀ ਜਿਹੜੀ ਹੈ ਹਾਰ ਨੂੰ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਟਰੰਪ ਦੀ ਸਿਆਸਤ ਦੇ ਲਈ ਵੀ ਇੱਕ ਜਿਹੜਾ ਝਟਕਾ ਮੰਨਿਆ ਜਾ ਰਿਹਾ। ਵਿਕਟਰ ਔਰਬਨ ਦਾ ਜਿਹੜਾ ਪਿਛੋਕਰ ਤੇ ਸਿਆਸਤ ਦਾ ਢੰਗ ਜਿਹੜਾ ਦੁਨੀਆਂ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ ਹੈ। 1980 ਦੇ ਦਹਾਕੇ ਦੇ ਵਿੱਚ ਇੱਕ ਉਧਾਰਵਾਦੀ ਲਿਬਰਲ ਜਿਹੜੇ ਨੇ ਵਿਦਿਆਰਥੀ ਆਗੂ ਵਜੋਂ ਉਭਰੇ ਸਨ ਇਹ, ਪਰ ਬਾਅਦ ਦੇ ਵਿੱਚ ਉਹ ਸੱਜੇ ਪੱਖੀ ਰਾਸ਼ਟਰਵਾਦ ਦੇ ਵੱਲ ਨੂੰ ਜਿਹੜਾ ਮੋੜਾ ਕਰ ਗਏ। ਇਲੀ ਲਿਬਰਲ ਡੈਮੋਕਰੇਟੀ ਡੈਮੋਕਰੇਸੀ ਜਿਹੜੀ ਹੈ ਔਰਬਨ ਨੇ ਖੁਦ ਜਿਹੜਾ ਸੀ ਇਸ ਸ਼ਬਦ ਦੀ ਵਰਤੋਂ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਲੋਕਤੰਤਰ ਦੇ ਵਿਚ ਵੀ ਇਕ ਮਜ਼ਬੂਤ ਨੇਤਾ ਹੋਣਾ ਚਾਹੀਦਾ ਜੋ ਮੀਡੀਆ ਅਦਾਲਤਾਂ ਤੇ ਹੋਰ ਸੰਸਥਾਵਾਂ ਦੇ ਉਤੇ ਕੰਟਰੋਲ ਰੱਖੇ, ਜਿਹੜਾ ਸੀ ਤਕਰੀਬਨ ਸਾਰਾ ਕੁਝ ਹੀ ਕੰਟਰੋਲ ਦੇ ਵਿਚ ਸੀਗਾ। ਦੂਸਰੇ ਪਾਸੇ ਸਿਆਸੀ ਹਥਕੰਡੇ ਵੀ ਅਪਣਾਏ ਗਏ ਨੇ, ਉਨ੍ਹਾਂ ਨੇ ਚੋਣ ਪ੍ਰਣਾਲੀ ਨੂੰ ਇਸ ਤਰ੍ਹਾਂ ਜਿਹੜਾ ਬਦਲ ਕੇ ਰੱਖ ਦਿੱਤਾ ਸੀ ਕਿ ਵਿਰੋਧੀ ਧਿਰ ਜਿਹੜੀ ਹੈ ਉਹਦੇ ਲਈ ਜਿੱਤਣਾ ਸੰਭਵ ਹੋ ਗਿਆ ਸੀ। ਉਨ੍ਹਾਂ ਨੇ ਦੇਸ਼ ਦੇ ਮੀਡੀਆ ਦੇ ਉਤੇ ਪੂਰਾ ਕਬਜ਼ਾ ਕਰ ਲਿਆ ਤਾਂ ਜੋ ਸਿਰਫ ਸਰਕਾਰੀ ਪੱਖ ਹੀ ਜਿਹੜਾ ਲੋਕਾਂ ਤੱਕ ਪਹੁੰਚੇ। ਹੰਗਰੀ ਦੇ ਲੋਕਾਂ ਦਾ ਤਜਰਬਾ ਜਿਹੜਾ ਰਿਹਾ ਉਹਦੇ ਵਿਚ ਕਿ ਔਰਬਨ ਦੀ ਹਾਰ ਦੇ ਪਿੱਛੇ ਲੋਕਾਂ ਦੀਆਂ ਕਈ ਭ੍ਰਿਸ਼ਟਾਚਾਰ ਦੇ ਆਰੋਪ ਵੀ ਲੱਗੇ ਨੇ ਤੇ ਲੋਕਾਂ ਦਾ ਜਿਹੜਾ ਮੰਨਣਾ ਸੀ ਕਿ ਦੇਸ਼ ਦਾ ਪੈਸਾ ਔਰਬਨ ਦੇ ਜਿਹੜਾ ਕਰੀਬੀ ਦੋਸਤਾਂ ਤੇ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ। ਹੰਗਰੀ ਨੂੰ ਯੂਰਪੀਅਨ ਯੂਨੀਅਨ ਦਾ ਸਭ ਤੋਂ ਭ੍ਰਿਸ਼ਟ ਦੇਸ਼ ਜਿਹੜਾ ਮੰਨਿਆ ਜਾਣ ਲੱਗ ਪਿਆ ਸੀ। ਆਰਥਿਕ ਮੰਦਹਾਲੀ ਨੇ ਵੀ ਲੋਕਾਂ ਦਾ ਜਿਹੜਾ ਲਹੂ ਪੀਤਾ, ਮਹਿੰਗਾਈ ਅਤੇ ਘਟਦੀਆਂ ਤਨਖਾਹਾਂ ਨੇ ਤਨਖਾਹਾਂ ਜਿਹੜੀਆਂ ਨੇ ਆਮਦਨ ਹੈ ਆਮ ਲੋਕਾਂ ਦਾ ਲੱਕ ਜਿਹੜਾ ਤੋੜ ਕੇ ਰੱਖ ਦਿੱਤਾ। ਯੂਰਪੀ ਸੰਘ ਦੇ ਨਾਲ ਟਕਰਾਅ ਵੀ ਰਿਹਾ, ਔਰਬਨ ਦੇ ਯੂਰਪੀ ਸੰਘ ਦੇ ਨਾਲ ਲਗਾਤਾਰ ਟਕਰਾਅ ਕਾਰਨ ਦੇਸ਼ ਨੂੰ ਮਿਲਣ ਵਾਲੀ ਅਰਬਾਂ ਡਾਲਰਾਂ ਦੀ ਜਿਹੜੀ ਸਹਾਇਤਾ ਹੈ ਫੰਡਿੰਗ ਹੈ ਉਹ ਰੋਕ ਦਿੱਤੀ ਗਈ ਸੀ, ਜਿਸਦੇ ਨਾਲ ਲੋਕਾਂ ਦੇ ਵਿਚ ਗੁੱਸਾ ਸੀ। ਪੀਟਰ ਮੈਗੀਅਰ ਦੀ ਜਿਹੜੀ ਜਿੱਤ ਨੇ ਇਹ ਸਾਬਤ ਕਰ ਦਿਖਾਇਆ ਕਿ ਲੋਕ ਹੁਣ ਤਾਨਾਸ਼ਾਹੀ ਸੁਰ ਵਾਲੇ ਰਾਜ ਤੋਂ ਅੱਕ ਚੁੱਕੇ ਨੇ ਤੇ ਯੂਰਪ ਦੇ ਨਾਲ ਮੁੜ ਕੇ ਜੁੜ ਕੇ ਇੱਕ ਸਾਫ਼ ਸੁਥਰਾ ਸ਼ਾਸਨ ਜਿਹੜਾ ਚਾਹੁੰਦੇ ਨੇ। ਦੂਸਰੇ ਪਾਸੇ ਈਰਾਨ US ਇਜ਼ਰਾਈਲ ਵਾਰ ਜਿਹੜੀ ਚੱਲ ਰਹੀ ਹੈ, ਸਮਝੌਤਾ ਰਾਤੋਂ ਰਾਤ ਨਹੀਂ ਹੋ ਸਕਦਾ, ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ, ਸੰਯੁਕਤ ਰਾਸ਼ਟਰ ਦਾ ਬਿਆਨ ਆ ਗਿਆ। ਅਮਰੀਕੀ ਫੌਜ ਨੇ ਓਮਾਨ ਦੀ ਖਾੜੀ ਦੇ ਵਿਚ ਸਮੁੰਦਰੀ ਨਾਕਾਬੰਦੀ ਦੇ ਦੌਰਾਨ ਬਿਨਾਂ ਇਜਾਜ਼ਤ ਆਉਣ ਜਾਣ ਵਾਲੇ ਜਹਾਜ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਰੋਕਿਆ ਮੋੜਿਆ ਅਤੇ ਕਾਬੂ ਕੀਤਾ ਜਾ ਸਕਦੈ। ਪੱਛਮੀ ਏਸ਼ੀਆ ਦੀ ਜਿੰਮੇਵਾਰੀ ਸੰਭਾਲ ਰਹੀ ਜਿਹੜੀ ਅਮਰੀਕੀ ਸੈਂਟਰਲ ਕਮਾਂਡ ਨੇ ਸੋਮਵਾਰ ਜਿਹੜਾ ਕੱਲ ਬੀਤੇ ਦੇ ਵਿਚ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ 7:30 ਤੋਂ ਓਮਾਨ ਦੀ ਖਾੜੀ ਅਤੇ ਹੋਰਮੁਜ਼ ਜਲਮਰੂ ਦੇ ਜਿਹੜਾ ਪੂਰਬ ਦੇ ਵਿਚ ਅਰਬ ਸਾਗਰ ਦੇ ਵਿਚ ਨਾਕਾਬੰਦੀ ਲਾਗੂ ਕਰ ਦਿੱਤੀ। ਸੋਮਵਾਰ ਰਾਤ ਨੂੰ ਮਲਾਹਾਂ ਦੇ ਲਈ ਜਾਰੀ ਕੀਤੇ ਨੋਟਿਸ ਦੇ ਵਿਚ ਕਿਹਾ ਗਿਆ ਕਿ ਨਾਕਾਬੰਦੀ ਵਾਲੇ ਖੇਤਰ ਦੇ ਵਿਚ ਬਿਨਾਂ ਇਜਾਜ਼ਤ ਦੇ ਦਾਖਲ ਹੋਣ ਵਾਲੇ ਜਾਂ ਉਥੋਂ ਜਾਣ ਵਾਲੇ ਕਿਸੇ ਵੀ ਜਹਾਜ਼ ਨੂੰ ਰੋਕਿਆ, ਰਸਤਾ ਬਦਲਿਆ ਅਤੇ ਕਾਬੂ ਕੀਤਾ ਜਾ ਸਕਦੈ। ਇਹ ਪਾਬੰਦੀਆਂ ਇਰਾਨੀ ਬੰਦਰਗਾਹਾਂ, ਤੇਲ ਟਰਮੀਨਲਾਂ ਜਾਂ ਤੱਟਵਰਤੀ ਸਹੂਲਤਾਂ ਦੇ ਨਾਲ ਜੁੜੇ ਕਿਸੇ ਵੀ ਝੰਡੇ ਦੇ ਵਾਲੇ ਜਹਾਜ਼ਾਂ ਉਤੇ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਹੁੰਦੀਆਂ ਨੇ। ਇਸ ਦੇ ਵਿਚ ਕਿਹਾ ਗਿਆ ਕਿ ਇਹ ਨਾਕਾਬੰਦੀ ਫਾਰਸ ਦੀ ਖਾੜੀ ਦੇ ਵਿਚ ਗੈਰ ਇਰਾਨੀ ਟਿਕਾਣਿਆਂ ਵੱਲ ਜਾਣ ਵਾਲੇ ਨਿਰਪੱਖ ਜਹਾਜ਼ਾਂ ਦੇ ਹੋਰਮੁਜ਼ ਜਲਮਾਰਗ ਰਾਹੀਂ ਲੰਘਣ ਦੇ ਵਿਚ ਕੋਈ ਰੁਕਾਵਟ ਨਹੀਂ ਪਾਵੇਗੀ। ਦੂਜੇ ਪਾਸੇ ਜਿਹੜਾ ਇਰਾਨੀਆਂ ਨੇ ਵੀ ਧਮਕੀ ਦਿੱਤੀ ਹੈ ਕਿ ਉਨ੍ਹਾਂ ਦੀਆਂ ਤੇਜ਼ ਮਿਜ਼ਾਈਲ ਕਿਸ਼ਤੀਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਫਾਰਸ ਦੀ ਖਾੜੀ ਦੀਆਂ ਲਾਲ ਮਧੂ ਮੱਖੀਆਂ ਜਿਹੜੀਆਂ ਰੈੱਡ ਬੀਸ ਜਿਹੜਾ ਕਿਹਾ ਜਾਂਦਾ ਉਹ ਤਿਆਰ ਨੇ ਸਾਡੀਆਂ ਕਹਿੰਦੇ ਤੇ ਉਹ ਉਨ੍ਹਾਂ ਕਿਹਾ ਕਿ ਹੁਣ ਉਹ ਅਮਰੀਕਾ ਦੇਖਣਗੇ ਕਿ ਇੱਕ ਝੁੰਡ ਤੁਹਾਨੂੰ ਕਿਵੇਂ ਜਲਦੀ ਘੇਰ ਸਕਦਾ ਹੈ। ਈਰਾਨ ਨੇ ਸੋਮਵਾਰ ਨੂੰ ਅਮਰੀਕੀ ਕਦਮ ਨੂੰ ਸਮੁੰਦਰੀ ਡਾਕੂ ਜਿਹੜਾ ਉਹਦੇ ਵਿਚ ਕਰਾਰ ਦੇ ਦਿੱਤਾ ਹੈ ਕਿ ਮਤਲਬ ਕਿ ਇਹ ਪਾਇਰਟ ਨੇ ਤੇ ਜਦੋਂ ਕਿ ਚੀਨੀ ਰੱਖਿਆ ਮੰਤਰੀ ਐਡਮਿਰਲ ਡੋਂਗ ਜਿਹੜੇ ਨੇ ਜੂਨ ਨੇ ਤਹਿਰਾਨ ਤੋਂ ਆਪਣੇ ਦੇਸ਼ ਦੇ ਊਰਜਾ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਦੂਸਰੇ ਸਾਡੇ ਮਾਮਲਿਆਂ ਦੇ ਵਿਚ ਦਖਲ ਨਹੀਂ ਦੇਣਗੇ। ਹੋਰਮੁਜ਼ ਜਲ ਮਾਰਗ ਸਾਡੇ ਲਈ ਕਹਿੰਦੇ ਖੁੱਲ੍ਹਾ ਹੈ। ਸਮੁੰਦਰੀ ਨਿਗਰਾਨੀ ਸੰਸਥਾ ਜਿਹੜੀ ਹੈ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਜਿਹੜਾ ਆਪਰੇਸ਼ਨਜ਼ UK MTO ਨੇ ਅਮਰੀਕੀ ਨਾਕਾਬੰਦੀ ਕਾਰਨ ਪੈਦਾ ਹੋਏ ਖਤਰਿਆਂ ਦੇ ਬਾਰੇ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। ਇਸ ਦੇ ਵਿਚ ਕਿਹਾ ਗਿਆ ਕਿ ਇਰਾਨੀ ਤੱਟਵਰਤੀ ਖੇਤਰਾਂ ਅਰਬ ਦੀ ਖਾੜੀ, ਓਮਾਨ ਦੀ ਖਾੜੀ ਤੇ ਅਰਬ ਸਾਗਰ ਦੇ ਵਿਚ ਪਾਬੰਦੀਆਂ ਲਾਗੂ ਨੇ ਤੇ ਇਰਾਨੀ ਬੰਦਰਗਾਹਾਂ ਦੇ ਵਿਚ ਮੌਜੂਦ ਨਿਰਪੱਖ ਜਹਾਜ਼ਾਂ ਨੂੰ ਜਾਣ ਦੇ ਲਈ ਸੀਮਤ ਸਮਾਂ ਦਿੱਤਾ ਗਿਆ ਹੈ। ਇਸੇ ਖ਼ਬਰਾਂ ਦੇ ਨਾਲ ਅੱਗੇ ਵਧਦਿਆਂ ਹੁਣ ਨਹੀਂ ਕਹਿੰਦੇ ਚੱਲੇਗਾ ਡਾਲਰ, ਇਰਾਨ ਨੇ ਜਿਹੜਾ ਕਹਿ ਦਿੱਤਾ। ਹੋਰਮੁਜ਼ ਜਿਹੜਾ ਹੈ ਪਾਰ ਕਰਨਾ ਤਾਂ ਦੇਣੀ ਪਵੇਗੀ, ਕਹਿੰਦੇ ਨੇ ਇਹ ਕਰੰਸੀ ਹੋਰ ਕੋਈ ਮਨਜ਼ੂਰ ਨਹੀਂ ਹੋਏਗੀ। ਇਰਾਨ ਨੇ ਖਿੱਚ ਦਿੱਤੀ ਹੈ ਤਿਆਰੀ। ਅਮਰੀਕਾ ਦੇ ਨਾਲ ਜੰਗਬੰਦੀ ਦੀਆਂ ਚਰਚਾਵਾਂ ਦਰਮਿਆਨ ਜਦੋਂ ਇਜ਼ਰਾਈਲ ਨੇ ਲਿਬਨਾਨ ਤੇ ਭਿਆਨਕ ਹਮਲਾ ਕੀਤਾ ਤੇ ਇਰਾਨ ਨੇ ਮੁੜ ਹੋਰਮੁਜ਼ ਦੀ ਖਾੜੀ ਬੰਦ ਕਰਕੇ ਰੱਖ ਦਿੱਤੀ ਹੈ, ਜਿਸਦੇ ਕਾਰਨ ਦੁਨੀਆ ਭਰ ਦੀ ਅਰਥ ਵਿਵਸਥਾ ਵਿਚ ਹਲਚਲ ਜਿਹੜੀ ਪੈਦਾ ਹੋਈ ਹੈ। ਇਰਾਨ ਹੁਣ ਸਟਰੇਟ ਆਫ਼ ਹੋਰਮੁਜ਼ ਤੋਂ ਜਿਹੜਾ ਗੁਜਰਨ ਵਾਲੇ ਵਪਾਰਕ ਜਹਾਜ਼ਾਂ ਦੇ ਉੱਤੇ ਇਕ ਨਵਾਂ ਟੋਲ ਟੈਕਸ ਜਿਹੜਾ ਲਗਾਉਣ ਦੀ ਤਿਆਰੀ ਕਰ ਰਿਹਾ, ਜੋ ਕਿ ਅਮਰੀਕੀ ਡਾਲਰ ਦੀ ਬਜਾਏ ਕ੍ਰਿਪਟੋ ਕਰੰਸੀ ਬਿਟਕੋਇਨ ਅਤੇ ਚੀਨੀ ਜੁਆਨ ਜਿਹੜਾ ਕਰੰਸੀ ਹੈ ਉਹਦੇ ਵਿਚ ਵਸੂਲਿਆ ਜਾਵੇਗਾ, ਡਾਲਰ ਨੂੰ ਗੈਰ ਮਨਜੂਰ ਐਲਾਨੇਗਾ। ਇਰਾਨ ਦੇ ਇਸ ਕਦਮ ਨੂੰ ਅਮਰੀਕੀ ਡਾਲਰ ਦੇ ਗਲੋਬਲ ਪੱਧਰ ਦੇ ਉੱਤੇ ਦਬਦਬੇ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਵਜੋਂ ਦੇਖਿਆ ਜਾ ਰਿਹਾ। ਇਰਾਨ ਦਾ ਕਹਿਣਾ ਹੈ ਕਿ ਅਮਰੀਕੀ ਪਾਬੰਦੀਆਂ ਕਾਰਨ ਉਸ ਨੂੰ ਜਿਹੜਾ ਡਾਲਰ ਦੇ ਵਿਚ ਵਪਾਰ ਕਰਨ ਦੇ ਵਿਚ ਮੁਸ਼ਕਲ ਆਉਂਦੀ ਹੈ, ਇਸ ਦੇ ਲਈ ਉਹ ਹੁਣ ਬਿਟਕੋਇਨ ਅਤੇ ਜੁਆਨ ਨੂੰ ਜਿਹੜਾ ਪਹਿਲ ਦੇਵੇਗਾ। ਮਾਹਰਾਂ ਦਾ ਮੰਨਣਾ ਹੈ ਕਿ ਈਰਾਨ ਦੇ ਵੱਲੋਂ ਯੁਆਨ ਦੀ ਜਿਹੜੀ ਮੰਗ ਕਰਨ ਪਿੱਛੇ ਚੀਨ ਦਾ ਹੱਥ ਹੋ ਸਕਦਾ ਹੈ। ਚੀਨ ਲੰਬੇ ਸਮੇਂ ਤੋਂ ਆਪਣੀ ਮੁਦਰਾ ਨੂੰ ਜਿਹੜਾ ਡਾਲਰ ਦੇ ਬਦਲ ਦੇ ਵਜੋਂ ਸਥਾਪਿਤ ਕਰਨਾ ਚਾਹੁੰਦਾ ਹੈ। ਬਿਟਕੋਇਨ ਦੀ ਵਰਤੋਂ ਕਰਕੇ ਈਰਾਨ ਅਮਰੀਕੀ ਬੈਂਕਿੰਗ ਪ੍ਰਣਾਲੀ ਦੀ ਨਿਗਰਾਨੀ ਤੋਂ ਵੀ ਬਚਣਾ ਚਾਹੁੰਦਾ ਹੈ। ਜੇਕਰ ਇਹ ਟੈਕਸ ਲਾਗੂ ਹੁੰਦਾ ਹੈ ਤਾਂ ਇਸਦਾ ਸਭ ਤੋਂ ਵੱਡਾ ਅਸਰ ਭਾਰਤ ਅਤੇ ਜਪਾਨ ਵਰਗੇ ਦੇਸ਼ਾਂ ਦੇ ਉੱਤੇ ਪਵੇਗਾ, ਜੋ ਆਪਣਾ ਜ਼ਿਆਦਾਤਰ ਤੇਲ ਇਸੇ ਰਸਤੇ ਮੰਗਵਾਉਂਦੇ ਨੇ। ਕਈ ਸ਼ਿਪਿੰਗ ਕੰਪਨੀਆਂ ਨੇ ਪਹਿਲਾਂ ਹੀ ਚਿੰਤਾ ਜਤਾਈ ਹੈ ਕਿ ਇਸ ਦੇ ਨਾਲ ਸਮੁੰਦਰੀ ਵਪਾਰ ਦਾ ਖਰਚਾ ਕਈ ਗੁਣਾ ਜਿਹੜਾ ਹੋਰ ਵੀ ਵੱਧ ਜਾਵੇਗਾ। ਅਮਰੀਕਾ ਵੱਲੋਂ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਖਤਰਨਾਕ ਅਤੇ ਗੈਰ ਜ਼ਿੰਮੇਵਾਰ ਨਾਲ ਚੀਨ ਨੇ ਐਲਾਨ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਅੱਜ ਕਿਹਾ ਕਿ ਈਰਾਨੀ ਬੰਦਰਗਾਹਾਂ ਦੀ ਅਮਰੀਕੀ ਨਾਕਾਬੰਦੀ ਖਤਰਨਾਕ ਅਤੇ ਗੈਰ ਜ਼ਿੰਮੇਵਾਰ ਹੈ। ਚੇਤਾਵਨੀ ਦਿੱਤੀ ਹੈ ਕਿ ਇਹ ਸਰਵ ਤਣਾਅ ਨੂੰ ਹੋਰ ਵਧਾਏਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਆਓ ਜੁਆਕੁਨ ਨੇ ਜਿਹੜਾ ਕਿਹਾ ਕਿ ਸੰਬੰਧਤ ਧਿਰਾਂ ਵਿਚਕਾਰ ਹੋਈ ਅਸਥਾਈ ਜੰਗਬੰਦੀ ਦੇ ਬਾਵਜੂਦ ਸੰਯੁਕਤ ਰਾਜ ਅਮਰੀਕਾ ਨੇ ਫੌਜੀ ਤੈਨਾਤੀ ਵਧਾ ਦਿੱਤੀ ਹੈ ਤੇ ਇੱਕ ਨਿਸ਼ਾਨਾ ਜਿਹੜਾ ਨਾਕਾਬੰਦੀ ਉਹਦੇ ਵਿੱਚ ਟਾਰਗੇਟਿਡ ਜਿਹੜਾ ਬਲੋਕਡ ਹੈ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸੰਘਰਸ਼ ਨੂੰ ਹੋਰ ਵਧਾਏਗਾ ਤੇ ਨਾਜ਼ੁਕ ਜੰਗਬੰਦੀ ਨੂੰ ਕਮਜ਼ੋਰ ਕਰੇਗਾ ਤੇ ਜਲਡ ਮਰੂ ਰਾਹੀਂ ਆਵਾਜਾਈ ਦੀ ਸੁਰੱਖਿਆ ਨੂੰ ਹੋਰ ਖਤਰੇ ਦੇ ਵਿੱਚ ਪਾਵੇਗਾ। ਗੁਆਓ ਨੇ ਜਿਹੜਾ ਅੱਗੇ ਕਿਹਾ ਕਿ ਚੀਨ ਸਾਰੀਆਂ ਧਿਰਾਂ ਨੂੰ ਜੰਗਬੰਦੀ ਦਾ ਸਤਿਕਾਰ ਕਰਨ, ਸੰਵਾਦ ਅਤੇ ਸ਼ਾਂਤੀ ਵਾਰਤਾ ਦੇ ਲਈ ਵਚਨਬੱਧ ਰਹਿਣ, ਖੇਤਰੀ ਤਣਾਅ ਨੂੰ ਘੱਟ ਕਰਨ ਦੇ ਲਈ ਵਿਹਾਰਕ ਕਦਮ ਚੁੱਕਣ ਤੇ ਜਲਡ ਮਰੂ ਦੇ ਵਿੱਚ ਜਲਦੀ ਤੋਂ ਜਲਦੀ ਆਮ ਆਵਾਜਾਈ ਬਹਾਲ ਕਰਨ ਦੀ ਅਪੀਲ ਜਿਹੜਾ ਕਰਦਾ ਹੈ। ਦੂਸਰੇ ਪਾਸੇ ਜੇ ਡੀ ਵਾਸ ਜਿਹੜੇ ਨੇ ਉਨ੍ਹਾਂ ਵੱਲੋਂ ਇਸਲਾਮਾਬਾਦ ਦੇ ਵਿਚ ਹੋਈਆਂ ਪਰਮਾਣੂ ਵਾਰਤਾਵਾਂ ਦੇ ਵਿਚ ਕੁਝ ਪ੍ਰਗਤੀ ਦਾ ਸੰਕੇਤ ਦਿੱਤਾ ਗਿਆ। ਇਸ ਦੇ ਦੌਰਾਨ ਉਪ ਰਾਸ਼ਟਰਪਤੀ ਜੇ ਡੀ ਵਾਸ ਨੇ ਇਸਲਾਮਾਬਾਦ ਦੇ ਵਿਚ ਹੋਈਆਂ ਪਰਮਾਣੂ ਵਾਰਤਾਵਾਂ ਦੇ ਵਿਚ ਕੁਝ ਪ੍ਰਗਤੀ ਹੋਣ ਦਾ ਸੰਕੇਤ ਦਿੱਤਾ ਹੈ। ਹਾਲਾਂਕਿ ਐਤਵਾਰ ਨੂੰ ਜਿਹੜਾ ਸੀ ਜੰਗਬੰਦੀ ਦੀਆਂ ਗੱਲਾਂ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈਆਂ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲਿਵਿਟ ਦੇ ਅਨੁਸਾਰ ਅਮਰੀਕਾ ਦੀਆਂ ਸ਼ਰਤਾਂ ਸਪਸ਼ਟ ਨੇ ਕਿ ਘੇਰਾਬੰਦੀ ਕਾਰਨ ਈਰਾਨ ਤੇ ਸਮਝੌਤੇ ਲਈ ਦਬਾਅ ਜਿਹੜਾ ਵਧੇਗਾ ਤੇ ਦੂਜੇ ਪਾਸੇ ਈਰਾਨ ਨੇ ਸੰਯੁਕਤ ਰਾਸ਼ਟਰ ਦੇ ਵਿਚ ਉਨ੍ਹਾਂ ਨੂੰ 5 ਮੱਧ ਪੂਰਬੀ ਦੇਸ਼ਾਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਅਮਰੀਕਾ ਤੇ ਇਜ਼ਰਾਈਲ ਦਾ ਸਾਥ ਜਿਹੜਾ ਦਿੱਤਾ ਹੈ। ਇਸ ਸੰਘਰਸ਼ ਦੇ ਕਾਰਨ ਤੇਲ ਦੀਆਂ ਕੀਮਤਾਂ ਦੇ ਵਿਚ ਉਛਾਲ ਆਇਆ ਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੇ ਊਰਜਾ ਸਪਲਾਈ ਪ੍ਰਭਾਵਿਤ ਹੋਣ ਦੇ ਕਾਰਨ ਵਿਸ਼ਵ ਅਰਥ ਵਿਵਸਥਾ ਦੇ ਲਈ ਵੱਡੇ ਖਤਰੇ ਦੀ ਜਿਹੜੀ ਚੇਤਾਵਨੀ ਦਿੱਤੀ ਹੈ। ਇਸ ਦੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਈਰਾਨੀ ਪਰਮਾਣੂ ਟਿਕਾਣਿਆਂ ਨੂੰ ਨਾਜ਼ੀ ਕੈਂਪਾਂ ਦੇ ਬਰਾਬਰ ਦਸਦਿਆਂ ਸਖ਼ਤ ਰੁੱਖ ਅਪਣਾਇਆ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਜੰਗਬੰਦੀ ਖਤਮ ਹੋਣ ਤੋਂ ਪਹਿਲਾਂ ਨਵੇਂ ਦੌਰ ਦੀ ਗੱਲਬਾਤ ਇਸਲਾਮਾਬਾਦ ਜਾਂ ਜਨੀਵਾ ਦੇ ਵਿਚ ਜਿਹੜੀ ਹੈ ਵਿਚ ਹੋ ਸਕਦੀ ਹੈ। ਵੈਸੇ ਅੱਜ ਇਕ ਬਿਆਨ ਆ ਗਿਆ ਹੁਣ ਤੱਕ ਦਾ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਜਿਹੜੀ ਹੈ ਉਹਦੇ ਵਿਚਕਾਰ ਦੋਵਾਂ ਦੇ ਵਿਚ 40 ਮਿੰਟ ਦੀ ਗੱਲਬਾਤ ਹੋਈ ਹੈ। ਦੂਸਰੇ ਪਾਸੇ ਜਿਹੜਾ ਸੀ ਇੱਕ ਸੀਗਾ ਜੀ ਆਪਣੀ ਖ਼ਬਰ ਸੀਗੀ, ਮੈਂ ਉਹਨੂੰ ਦੇਖਦਾ ਜੇ ਮੈਨੂੰ ਮਿਲ ਗਈ ਤਾਂ ਤੇ ਦੁਬਾਰਾ ਵੀ ਜਿਹੜੀ ਹੈ ਗੱਲਬਾਤ 2 ਦਿਨਾਂ ਤੱਕ ਸ਼ਾਇਦ ਹੋ ਸਕਦੀ ਹੈ ਈਰਾਨ ਦੀ ਤੇ ਅਮਰੀਕਾ ਦੇ ਵਿਚਕਾਰ ਜੋ ਜੰਗਬੰਦੀ ਦੀਆਂ ਗੱਲਾਂ ਚੱਲ ਰਹੀਆਂ ਨੇ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕੁਝ ਜਿਹੜੇ ਹਾਲਾਤ ਬਣਦੇ ਆ। ਤੇ ਅਗਲੇ ਹਾਂਜੀ ਆ ਖ਼ਬਰ ਆ ਚੁੱਕੀ ਹੈ ਕਿ ਅਗਲੇ 2 ਦਿਨਾਂ ਦੇ ਵਿਚ ਫਿਰ ਹੋ ਸਕਦੀ ਹੈ ਅਮਰੀਕਾ ਈਰਾਨ ਵਿਚਾਲੇ ਸ਼ਾਂਤੀ ਵਾਰਤਾ। ਟਰੰਪ ਨੇ ਜਿਹੜਾ ਸੰਕੇਤ ਦਿੱਤਾ ਇਹਦੇ ਵਿਚ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਨਾਲ ਦੂਜੇ ਦੌਰ ਦੀ ਸ਼ਾਂਤੀ ਵਾਰਤਾ ਹੋਣ ਦੇ ਸੰਕੇਤ ਦਿੱਤੇ ਹੈ। ਟਰੰਪ ਨੇ ਦਸਿਆ ਕਿ ਦੋਵਾਂ ਦੇਸ਼ਾਂ ਦੇ ਅਧਿਕਾਰ ਅਗਲੇ 2 ਦਿਨਾਂ ਦੇ ਵਿਚ ਇਸਲਾਮਾਬਾਦ ਦੇ ਵਿਚ ਮੁੜ ਮੁਲਾਕਾਤ ਕਰ ਸਕਦੇ ਨੇ। ਇਹ ਬਿਆਨ ਅਜਿਹੇ ਸਮੇਂ ਆ ਗਿਆ ਜਦੋਂ ਸਟਰੇਟ ਆਫ ਹੋਰਮੁਜ਼ ਦੇ ਵਿਚ ਅਮਰੀਕੀ ਨੌ ਸੈਨਾ ਨੇ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਟਰੰਪ ਨੇ ਨਿਊਯਾਰਕ ਪੋਸਟ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਲਾਮਾਬਾਦ ਦੇ ਹੋਟਲ ਸੇਰੇਨਾ ਦੇ ਵਿਚ ਜਿੱਥੇ 11 ਅਪ੍ਰੈਲ ਨੂੰ ਪਹਿਲੀ ਬੈਠਕ ਹੋਈ ਸੀ ਉਥੇ ਹੀ ਦੁਬਾਰਾ ਗੱਲਬਾਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਉਨ੍ਹਾਂ ਦੇ ਬਿਆਨ ਦੇ ਵਿਚ ਕੁਝ ਉਲਝਣ ਵੀ ਦਿਖਾਈ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਰਤਾ ਦੀ ਗਤੀ ਜਿਹੜੀ ਹੈ ਹੌਲੀ ਹੈ ਤੇ ਅਗਲੀ ਮੀਟਿੰਗ ਪਾਕਿਸਤਾਨ ਦੀ ਬਜਾਏ ਕਿਸੇ ਦੂਜੇ ਜਗ੍ਹਾ ਜਿਵੇਂ ਕਿ ਯੂਰਪ ਦੇ ਵਿਚ ਵੀ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸ਼ਾਨਦਾਰ ਕੰਮ ਕਰ ਰਹੇ ਨੇ। ਤੁਰਕੀ ਦੇ ਵਿਚ ਹੋ ਸਕਦੀ ਹੈ ਜੀ, ਕਿਉਂਕਿ ਉਹ ਵੀ ਵਿਚ ਜਿਹੜਾ ਇਨਵੋਲਵ ਹੈਗਾ ਇਹਨਾਂ ਚੀਜ਼ਾਂ ਦੇ ਵਿਚ, ਜਿਸਦੇ ਕਾਰਨ ਮੁੜ ਗੱਲਬਾਤ ਦੀ ਉਮੀਦ ਵਧੀ ਹੈ। ਤੇ ਇਸੇ ਤਰ੍ਹਾਂ 2 ਹਫ਼ਤਿਆਂ ਦੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਸਲਾਮਾਬਾਦ ਦੇ ਵਿਚ ਹੋਈ ਪਹਿਲੀ ਮੁਲਾਕਾਤ ਬੇਸਿੱਟਾ ਰਹੀ ਸੀ ਤੇ ਦੋਵਾਂ ਧਿਰਾਂ ਨੇ ਵਾਰਤਾ ਦੇ ਅਸਫਲ ਹੋਣ ਦੇ ਲਈ ਇਕ ਦੂਜੇ ਨੂੰ ਜਿਹੜਾ ਜ਼ਿੰਮੇਵਾਰ ਠਹਿਰਾਇਆ ਸੀ। ਅਮਰੀਕਾ ਨੇ ਦਾਅਵਾ ਕੀਤਾ ਕਿ ਈਰਾਨੀ ਬੰਦਰਗਾਹਾਂ ਤੇ ਤੱਟਵਰਤੀ ਇਲਾਕਿਆਂ ਦੇ ਵਿਚ ਲਗਾਈ ਗਈ ਨਾਕੇਬੰਦੀ ਦੇ ਪਹਿਲੇ 24 ਘੰਟਿਆਂ ਦੇ ਦੌਰਾਨ ਕੋਈ ਵੀ ਜਹਾਜ਼ ਇਸ ਨੂੰ ਪਾਰ ਨਹੀਂ ਕਰ ਸਕਿਆ ਤੇ ਅਮਰੀਕੀ ਸੈਂਟਰਲ ਕਮਾਂਡ ਦੇ ਅਨੁਸਾਰ ਇਸ ਆਪਰੇਸ਼ਨ ਦੇ ਵਿਚ 10,000 ਤੋਂ ਵੱਧ ਸੈਨਿਕ, ਕਈ ਜੰਗੀ ਜਹਾਜ਼ ਤੇ ਜਹਾਜ਼ ਤੈਨਾਤ ਕੀਤੇ ਗਏ ਨੇ। 6 ਵਪਾਰਕ ਜਹਾਜ਼ਾਂ ਨੇ 6 ਵਪਾਰਕ ਜਹਾਜ਼ਾਂ ਨੇ ਰਸਤਾ ਬਦਲ ਲਿਆ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ 4 ਜਹਾਜ਼ ਨਾਕਾਬੰਦੀ ਦੇ ਬਾਵਜੂਦ ਹੋਰਮੁਜ਼ ਸਟ੍ਰੇਟ ਪਾਰ ਜਿਹੜਾ ਕਰਨ ਦੇ ਵਿਚ ਸਫਲ ਜਿਹੜੇ ਨੇ ਰਹੇ ਨੇ ਤੇ ਚੰਗੀ ਗੱਲ ਹੈ ਜੀ ਜੇ ਬੈਠਦੇ ਨੇ ਦੁਬਾਰਾ ਤੇ ਸੰਭਾਵਨਾ ਜੇ ਵੱਧਦੀ ਹੈ। ਦੂਸਰੇ ਪਾਸੇ ਇਰਾਨ ਨੇ ਅੱਜ ਐਲਾਨ ਕਰ ਦਿੱਤਾ ਕਿ 270 ਅਰਬ ਡਾਲਰ ਦਾ ਸਾਡਾ ਨੁਕਸਾਨ ਹੋ ਚੁੱਕਿਆ। US ਇਜ਼ਰਾਈਲ ਦੇ ਹਮਲਿਆਂ ਨੇ ਵਿਗਾੜੀਆ ਆਰਥਿਕਤਾ। ਅਮਰੀਕਾ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਨੇ ਇਰਾਨ ਨੂੰ ਵੱਡੇ ਪੱਧਰ ਦੇ ਉੱਤੇ ਨੁਕਸਾਨ ਪਹੁੰਚਾਇਆ ਤੇ ਇਰਾਨ ਸਰਕਾਰ ਦਾ ਜਿਹੜਾ ਬੁਲਾਰਨ ਫਾਤਿਮਾ ਮੋਹਾ ਜ਼ੇਰਾਨੀ ਨੇ ਇਕ ਅਹਿਮ ਖੁਲਾਸਾ ਕਰਦਿਆਂ ਹੋਇਆਂ ਦਸਿਆ ਕਿ ਅਮਰੀਕਾ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਦੇ ਕਾਰਨ ਇਰਾਨ ਨੂੰ ਹੁਣ ਤੱਕ ਲਗਭਗ 270 ਅਰਬ ਡਾਲਰ ਦਾ ਜਿਹੜਾ ਭਾਰੀ ਨੁਕਸਾਨ ਹੋ ਚੁੱਕਿਆ। ਸ਼ੁਰੂਆਤੀ ਅੰਕੜੇ ਅਨੁਸਾਰ ਇਸ ਵੱਡੇ ਨੁਕਸਾਨ ਦੀ ਪੁਸ਼ਟੀ ਸਰਕਾਰੀ ਪੱਧਰ ਦੇ ਉੱਤੇ ਕਰ ਦਿੱਤੀ ਗਈ ਹੈ। ਸਰਕਾਰੀ ਬੁਲਾਰਨ ਦੇ ਅਨੁਸਾਰ ਨੁਕਸਾਨ ਦੇ ਸਹੀ ਅੰਕੜਿਆਂ ਨੂੰ ਨਿਰਧਾਰਿਤ ਕਰਨ ਦੇ ਲਈ ਸਰਕਾਰ ਜਿਹੜੀ ਹੈ ਉਹਦਾ ਆਰਥਿਕ ਬਲਾਕ ਕਈ ਪੜਾਵਾਂ ਦੇ ਵਿਚ ਇਸਦਾ ਮੁਲਾਂਕਣ ਕਰ ਰਿਹਾ ਤੇ ਪਹਿਲੇ ਪੜਾਅ ਦੇ ਦੌਰਾਨ ਮੁੱਖ ਤੌਰ ਦੇ ਉੱਤੇ ਇਮਾਰਤਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ। ਇਸ ਤੋਂ ਬਾਅਦ ਦੂਜੇ ਪੜਾਅ ਦੇ ਵਿਚ ਬਜਟ ਮਾਲੀਏ ਦੇ ਨੁਕਸਾਨ ਤੇ ਵੱਡੇ ਉਦਯੋਗਿਕ ਕੇਂਦਰਾਂ ਦੇ ਬੰਦ ਹੋਣ ਦੇ ਕਾਰਨ ਹੋਏ ਆਰਥਿਕ ਘਾਟੇ ਦਾ ਬਰੀਕੀ ਦੇ ਨਾਲ ਨਿਰੀਖਣ ਕੀਤਾ ਜਾਵੇਗਾ ਤੇ ਮੋਹਾ ਜੇਰਾਨੀ ਨੇ ਇਹ ਵੀ ਦੱਸਿਆ ਕਿ ਇਰਾਨ ਨੂੰ ਅਮਰੀਕੀ ਫੌਜੀ ਮੁਆਵਜ਼ੇ ਦਾ ਮੁੱਦਾ ਇਰਾਨੀ ਗੱਲਬਾਤ ਟੀਮ ਦੇ ਦੁਆਰਾ ਸੰਬੋਧਿਤ ਕੀਤੇ ਜਾ ਰਹੇ ਵਿਸ਼ਿਆਂ ਦੇ ਵਿਚੋਂ ਇਕ ਹੈ। ਇਜ਼ਰਾਈਲ ਦੇ ਨਾਲ ਇਟਲੀ ਨੇ ਰੱਖਿਆ ਸਮਝੌਤਾ ਮੁਅੱਤਲ ਕਰ ਦਿੱਤਾ। ਜਿਹੜਾ ਯੂਰਪ ਵੀ ਜਿਹੜਾ ਬਜਟ ਵੀ ਦੇਖਣਾ ਦੁਆਰਾ ਸਾਰਾ ਕੁਝ ਹੋਣਾ ਪੈਣਾ ਕਰਨਾ ਪੈਣਾ ਜੰਗ ਦਾ ਜੇ ਦੁਆਰਾ ਮਾਹੌਲ ਬਣ ਰਿਹਾ ਤੇ ਦੋ ਚਿੱਤੀ ਦੇ ਵਿਚ ਲੋਕ ਨੇ ਇੱਥੇ ਵੀ ਯੂਰਪੀਅਨ ਮੁਲਕਾਂ ਦੇ ਵਿਚ ਚਾਹੇ ਨੇ। ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਮੰਗਲਵਾਰ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮੱਧ ਪੂਰਬ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਜ਼ਰਾਈਲ ਦੇ ਨਾਲ ਰੱਖਿਆ ਸਮਝੌਤੇ ਦੇ ਉੱਤੇ ਸਵੈ ਚਾਲਿਤ ਨਵੀਨੀਕਰਨ ਨੂੰ ਮੁਅੱਤਲ ਕਰ ਦਿੱਤਾ। ਸਵੈ ਨਵੀਨੀਕਰਨ ਦਾ ਅਰਥ ਹੈ ਕਿਸੇ ਸਮਝੌਤੇ ਜਾਂ ਸੇਵਾ ਦਾ ਸਵੈ ਚਾਲਿਤ ਮੁੜ ਸ਼ੁਰੂਆਤ ਜਾਂ ਵਿਸਤਾਰ ਕਰਨਾ। ਇਹ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਅਮਰੀਕਾ ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਨੂੰ ਲੈ ਕੇ ਦੁਨੀਆਂ ਭਰ ਦੇ ਵਿਚ ਵਿਰੋਧ ਪ੍ਰਦਰਸ਼ਨ ਤੇ ਤਣਾਅ ਵੱਧ ਰਹੇ ਨੇ। ਇੱਥੇ ਦੱਸਣਾ ਬਣਦਾ ਕਿ ਸਮਝੌਤੇ ਨੂੰ ਇਜ਼ਰਾਈਲ ਨੇ 2006 ਦੇ ਵਿਚ ਮਨਜੂਰੀ ਦਿੱਤੀ ਸੀ ਤੇ ਹਰ 5 ਸਾਲਾਂ ਬਾਅਦ ਇਸ ਦੀ ਸਮੀਖਿਆ ਜਿਹੜੀ ਕੀਤੀ ਜਾਂਦੀ ਹੈ। ਕਈ ਇਤਾਲਵੀ ਨਿਊਜ਼ ਏਜੰਸੀਆਂ ਨੇ ਮੈਲੋਨੀ ਦੇ ਹਵਾਲੇ ਦੇ ਨਾਲ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਇਜ਼ਰਾਈਲ ਦੇ ਨਾਲ ਰੱਖਿਆ ਸਮਝੌਤੇ ਦੇ ਨਵੀਨੀਕਰਨ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ। ਇਸ ਰੱਖਿਆ ਸਮਝੌਤੇ ਦੇ ਵਿਚ ਫੌਜੀ ਉਪਕਰਨਾਂ ਤੇ ਤਕਨੀਕਾਂ ਫੌਜਾਂ ਦਾ ਆਦਾਨ ਪ੍ਰਦਾਨ ਸ਼ਾਮਲ ਹੈ ਤੇ ਮੈਲੋਨੀ ਨੇ ਇਹ ਬਿਆਨ ਵੇਰੋਨਾ ਦੇ ਵਿਚ ਜਿਹੜਾ ਇਕ ਵਾਈਨ ਉਦਯੋਗ ਮੇਲੇ ਦੇ ਦੌਰਾਨ ਦਿੱਤਾ ਹੈ। ਇਸ ਸਮਝੌਤੇ ਦੇ ਵਿਚ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਉਪਕਰਨਾਂ ਤਕਨਾਲੋਜੀ ਤੇ ਸਹਿਯੋਗ ਜਿਹੜੇ ਸ਼ਾਮਲ ਸੀ ਤੇ ਨਿਊਜ਼ ਏਜੰਸੀ ANSA ਨੇ ਜਿਹੜਾ ਰਿਪੋਰਟ ਦਿੱਤੀ ਹੈ ਕਿ ਪਿਛਲੇ ਹਫ਼ਤੇ ਹੀ ਇਜ਼ਰਾਈਲ ਨੇ ਇਤਾਲਵੀ ਰਾਜਦੂਤ ਨੂੰ ਤਲਬ ਕੀਤਾ ਸੀ ਤੇ ਇਜ਼ਰਾਈਲੀ ਫੌਜ ਨੇ ਲਿਬਨਾਨ ਦੇ ਵਿਚ ਇਤਾਲਵੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਦੇ ਜਿਹੜਾ ਕਾਫਲੇ ਦੇ ਉੱਤੇ ਚੇਤਾਵਨੀ ਦੇ ਤੌਰ ਦੇ ਉੱਤੇ ਗੋਲੀਆਂ ਚਲਾਉਣ ਨੂੰ ਲੈ ਕੇ ਵਿਰੋਧ ਜਤਾਇਆ ਸੀ। ਇਸ ਹਮਲੇ ਦੇ ਵਿਚ ਇਕ ਵਾਹਨ ਨੂੰ ਨੁਕਸਾਨ ਪਹੁੰਚਿਆ ਪਰ ਕੋਈ ਜ਼ਖਮੀ ਨਹੀਂ ਹੋਇਆ। ਵਿਦੇਸ਼ ਮੰਤਰੀ ਐਟੋਨੀਓ ਤਾਜ਼ਾਨੀ ਨੇ ਵੀ ਬੈਰੂਤ ਦੇ ਜਿਹੜੀ ਹੈ ਆਪਣੀ ਫੇਰੀ ਦੇ ਦੌਰਾਨ ਲਿਬਨਾਨ ਦੇ ਵਿਚ ਨਾਗਰਿਕਾਂ ਦੇ ਉੱਤੇ ਇਜ਼ਰਾਈਲੀ ਹਮਲਿਆਂ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਮੈਲੋਨੀ ਦੀ ਸਰਕਾਰ ਦੇ ਇਕ ਸੀਨੀਅਰ ਮੈਂਬਰ ਤਾਜ਼ਾਨੀ ਨੇ ਸੋਮਵਾਰ ਨੂੰ ਲਿਬਨਾਨ ਦੇ ਰਾਸ਼ਟਰਪਤੀ ਯੋਸਫ ਔਨ ਅਤੇ ਵਿਦੇਸ਼ ਮੰਤਰੀ ਯੋਸਫ ਰਾਗੀ ਦੀ ਨਾਲ ਜਿਹੜਾ ਮੁਲਾਕਾਤ ਕਰਨ ਦੇ ਲਈ ਬੈਰੂਤ ਦੀ ਯਾਤਰਾ ਕੀਤੀ। ਤਾਜ਼ਾਨੀ ਨੇ ਜਿਹੜਾ ਟਵਿੱਟਰ ਦੇ ਉੱਤੇ ਲਿਖਿਆ ਕਿ ਉੱਥੇ ਨਾਗਰਿਕਾਂ ਦੇ ਵਿਰੁੱਧ ਇਜ਼ਰਾਈਲੀ ਹਮਲੇ ਅਸਵੀਕਾਰ ਕਰਨ ਯੋਗ ਜਿਹੜੇ ਹਨ ਤੇ ਇਹ ਏਕਤਾ ਪ੍ਰਗਟ ਕਰਨ ਦੇ ਲਈ ਯਾਤਰਾ ਕਰ ਰਹੇ ਸਨ। ਉਸਨੇ ਲਿਬਨਾਨ ਅਤੇ ਇਜ਼ਰਾਈਲ ਦੇ ਵਿਚਕਾਰ ਗੱਲਬਾਤ ਜ਼ਰੂਰੀ ਦੱਸਦਿਆਂ ਹੋਇਆਂ ਸਥਾਈ ਜੰਗਬੰਦੀ ਦੀ ਮੰਗ ਕੀਤੀ ਹੈ ਤੇ ਉਹਨੇ ਕਿਹਾ ਕਿ ਗਾਜ਼ਾ ਵਰਗੀ ਹਿੰਸਾ ਤੋਂ ਹਰ ਕੀਮਤ ਦੇ ਉੱਤੇ ਬਚਣਾ ਸਾਨੂੰ ਚਾਹੀਦਾ ਹੈ। ਦੂਸਰੇ ਪਾਸੇ ਤਿੰਨੇ ਉਪ ਚੋਣਾਂ ਜਿੱਤ ਕੇ ਕਾਰਨੀ ਸਰਕਾਰ ਨੇ ਬਹੁਮਤ ਹਾਸਲ ਕਰ ਲਈ ਹੈ ਤੇ ਆਪਣਾ ਦਬਦਬਾ ਜਿਹੜਾ ਕੈਨੇਡਾ ਦੇ ਵਿਚ ਬਣਾ ਲਿਆ। ਲਗਾਤਾਰ ਜਿੱਤਾਂ ਨੇ ਜਿਹੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਸਿਆਸੀ ਕੱਦ ਉੱਚਾ ਕਰ ਦਿੱਤਾ। ਸੋਮਵਾਰ ਨੂੰ ਕੱਲ ਬੀਤੇ ਚ ਹੋਈਆਂ 3 ਸੰਸਦੀ ਉਪ ਚੋਣਾਂ ਲਿਬਰਲ ਪਾਰਟੀ ਦੀ ਝੋਲੀ ਪੈਣ ਦੇ ਨਾਲ ਮਾਰਕ ਕਾਰਨੀ ਸਰਕਾਰ ਨੇ ਬਹੁਮਤ ਹਾਸਲ ਕਰ ਲਿਆ। ਆਪਣੇ ਕਾਰਜਕਾਲ ਦਾ ਜਿਹੜਾ ਪਹਿਲਾ ਸਾਲ ਬਿੱਲ ਪਾਸ ਕਰਵਾਉਣ ਦੇ ਲਈ ਹੋਰ ਪਾਰਟੀਆਂ ਵੱਲ ਝਾਕਣ ਤੋਂ ਬਾਅਦ ਹੁਣ ਸਰਕਾਰ ਵੱਲੋਂ ਰਹਿੰਦਾ ਕਾਰਜਕਾਲ 3 ਸਾਲ ਜਿਹੜਾ ਆਸਾਨੀ ਦੇ ਨਾਲ ਪੂਰਾ ਕਰ ਲਿਆ ਜਾਏਗਾ। ਕਿਸੇ ਵੀ ਸਮੇਂ ਮੱਧਕਾਲੀ ਚੋਣਾਂ ਦੀ ਸੰਭਾਵਨਾ ਖਤਮ ਹੋ ਚੁੱਕੀ ਹੈ। ਦੇਰ ਰਾਤ ਅਤੇ ਆਏ ਜਿਹੜੇ ਨਤੀਜੇ ਨੇ ਉਨ੍ਹਾਂ ਦੇ ਵਿਚੋਂ ਪਹਿਲਾ ਨਤੀਜਾ ਯੂਨੀਵਰਸਿਟੀ ਜਿਹੜੀ ਹੈ ਰੋਜ਼ਡੇਲ ਓਨਟਾਰੀਓ ਦਾ ਜਿਹੜਾ ਆਇਆ ਜਿਸ ਦੇ ਵਿਚ ਲਿਬਰਲ ਪਾਰਟੀ ਦੀ ਉਮੀਦਵਾਰ ਡੈਨੀਅਲ ਮਾਰਟਿਨ ਨੇ ਜਿੱਤ ਹਾਸਲ ਕਰਕੇ ਪਾਰਟੀ ਨੂੰ 172 ਦੇ ਬਹੁਮਤ ਵਾਲੇ ਅੰਕੜੇ ਦੇ ਉੱਤੇ ਜਾ ਖੜਕਾ ਜਿਹੜਾ ਖੜਾਇਆ। ਉਸ ਤੋਂ ਬਾਅਦ ਸਕਾਰਬਰੋ ਦੀ ਜਿਹੜੀ ਹੈ ਸੀਟ ਤੋਂ ਡੋਲੀ ਬੇਗਮ ਦੀ ਜਿਹੜੀ ਜਿੱਤ ਦਾ ਐਲਾਨ ਹੋ ਗਿਆ। ਡੋਲੀ ਨੇ ਜਿਹੜਾ ਸੀ ਫਰਵਰੀ ਦੇ ਵਿੱਚ ਓਨਟਾਰੀਓ NDP ਦੀ ਜਿਹੜੀ ਉਪ ਪ੍ਰਧਾਨਗੀ ਛੱਡ ਕੇ ਲਿਬਰਲ ਪਾਰਟੀ ਦਾ ਪੱਲਾ ਫੜ ਲਿਆ ਸੀ। ਪਹਿਲੀ ਸੰਸਦ ਚੋਣ ਦੇ ਵਿੱਚ ਜਿੱਤ ਹਾਸਲ ਕਰਨ ਲਈ ਜਿਹੜੀ ਹੈ ਕਰ ਲਈ ਗਈ ਹੈ। ਉਪ ਚੋਣ ਵਾਲੀ ਤੀਜੀ ਜਿਹੜੀ ਸੀਟ ਸੀ ਕੁਬੈਕ ਦੇ ਹਲਕਾ ਟੈਰੀ ਬੋਨ ਸੀਗੇ, ਜਿੱਥੇ ਪਿਛਲੀ ਚੋਣ ਦੇ ਵਿੱਚ ਇੱਕ ਵੋਟ ਦੀ ਹਾਰ ਜਿੱਤਣ ਨੂੰ ਜਿਹੜਾ ਸੀ ਅਦਾਲਤ ਨੇ ਰੱਦ ਕਰਕੇ ਦੁਬਾਰਾ ਚੋਣ ਦਾ ਹੁਕਮ ਸੁਣਾਇਆ ਸੀ। ਲਿਬਰਲ ਪਾਰਟੀ ਦੇ ਉਮੀਦਵਾਰ ਟੈਟਿਆਨਾ ਜਿਹੜੇ ਨੇ ਅਗਸਤੀ ਨੇ ਇਹ ਜਿਹੜਾ ਸੀਟ ਬਲਾਕ ਪਾਰਟੀ ਤੋਂ ਖੋ ਕੇ 338 ਮੈਂਬਰੀ ਕੈਨੇਡੀਆਈ ਪਾਰਲੀਮੈਂਟ ਦੇ ਵਿੱਚ ਲਿਬਰਲ ਪਾਰਟੀ ਦਾ ਅੰਕੜਾ 174 ਦੇ ਉੱਤੇ ਪਹੁੰਚਾ ਦਿੱਤਾ। ਬੇਸ਼ੱਕ ਸਿਆਸੀ ਸੂਝ ਵਾਲੇ ਲੋਕ ਪਹਿਲਾਂ ਤੋਂ ਮੰਨ ਰਹੇ ਕਿ ਦੋ ਸੀਟਾਂ ਲਿਬਰਲ ਦੀ ਝੋਲੀ ਪੈ ਸਕਦੀਆਂ ਨੇ, ਪਰ ਨਤੀਜਿਆਂ ਨੇ ਕੁਬੈਕ ਵਾਲੀ ਤੀਜੀ ਸੀਟ ਬਾਰੇ ਕਿਆਸ ਅਰਾਈਆਂ ਨੂੰ ਜਿਹੜਾ ਗਲਤ ਸਾਬਤ ਕਰ ਦਿੱਤਾ ਅਤੇ ਸੀਟ ਬਲਾਕ ਦੀ ਥਾਂ ਲਿਬਰਲ ਉਮੀਦਵਾਰ ਜੇਤੂ ਰਿਹਾ। ਚੋਣਾਂ ਤੋਂ ਪਹਿਲਾਂ ਪਿਛਲੇ 4-5 ਮਹੀਨਿਆਂ ਚ ਟੋਰੀ ਪਾਰਟੀ ਦੇ 4 ਅਤੇ NDP ਦੇ ਜਿਹੜੇ 1 ਮੈਂਬਰ ਨੇ ਪਾਰਟੀ ਛੱਡ ਕੇ ਲਿਬਰਲ ਪਾਰਟੀ ਦਾ ਪੱਲਾ ਫੜ ਕੇ ਉਨ੍ਹਾਂ ਨੂੰ ਜਿਹੜਾ ਬਹੁਮਤ ਦੇ ਐਨ ਕੋਲ ਜਿਹੜਾ ਸੀ ਸਿਰਫ ਇੱਕ ਘੱਟ ਜਿਹੜਾ ਸੀ ਕਦਮ ਪਹੁੰਚਾ ਦਿੱਤਾ ਸੀ, ਜਿਸ ਦੇ ਕਾਰਨ ਮਾਰਕ ਕਾਰਨੀ ਸਰਕਾਰ ਵੱਲੋਂ ਸੰਸਦ ਦੇ ਵਿਚ ਪੇਸ਼ ਸਾਰੇ ਬਿੱਲ ਪਾਸ ਹੁੰਦੇ ਆਏ। ਜੇਕਰ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਵੱਲੋਂ ਪੇਸ਼ ਕੋਈ ਵਿੱਤੀ ਬਿੱਲ ਪਾਸ ਨਾ ਹੁੰਦਾ ਤਾਂ ਗਵਰਨਰ ਜਨਰਲ ਨੂੰ ਉਸੇ ਵੇਲੇ ਸਰਕਾਰ ਤੋੜ ਕੇ ਸੰਸਦੀ ਚੋਣਾਂ ਦਾ ਐਲਾਨ ਕਰਨਾ ਪੈ ਜਾਣਾ ਸੀ। ਲੋ ਜੀ, ਉਥੇ ਵੀ ਕਲੀਅਰ ਹੋ ਗਿਆ ਸਾਰਾ ਕੁਝ। ਆਖਰੀ ਖ਼ਬਰ ਹੈ ਆਪਣੀ ਸਿੰਗਰ ਬ੍ਰਿਟਨੀ ਸਪੀਅਰਸ ਦੀ। ਕਦੇ ਨਾ ਬੋਲਦਾ ਸੀ ਉਹਦਾ, ਪੂਰੀ ਚੜਾਈ ਸੀ। ਬ੍ਰਿਟਨੀ ਸਪੀਅਰਸ ਨਸ਼ਾ ਮੁਕਤੀ ਕੇਂਦਰ ਦੇ ਵਿਚ ਭਰਤੀ ਹੋਈ ਹੈ। ਪੋਪ ਗਾਇਕਾ ਬ੍ਰਿਟਨੀ ਸਪੀਅਰਸ ਸ਼ਰਾਬ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਵਾਹਨ ਚਲਾਉਣ ਦੇ ਸ਼ੱਕ ਹੇਠ ਆਪਣੀ ਗ੍ਰਿਫ਼ਤਾਰੀ ਤੋਂ ਤਕਰੀਬਨ 1 ਮਹੀਨੇ ਬਾਅਦ ਨਸ਼ਾ ਮੁਕਤੀ ਦੇ ਕੇਂਦਰ ਦੇ ਵਿਚ ਭਰਤੀ ਹੋਈ ਹੈ। ਸਪੀਅਰਸ ਦੇ ਨੁਮਾਇੰਦੇ ਤੇ ਐਸੋਸੀਏਟਿਡ ਪ੍ਰੈਸ ਨੂੰ ਭੇਜੀ ਈਮੇਲ ਦੇ ਵਿਚ ਦਸਿਆ ਕਿ ਬ੍ਰਿਟਨੀ ਨੇ ਜਿਹੜਾ ਆਪਣੀ ਇੱਛਾ ਦੇ ਨਾਲ ਕੇਂਦਰ ਦੇ ਵਿਚ ਜਿਹੜਾ ਰਜਿਸਟ੍ਰੇਸ਼ਨ ਕਰਵਾਈ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਅਨੁਸਾਰ ਜਿਹੜਾ 5 ਮਾਰਚ ਨੂੰ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਵੈਚੂਰਾ ਕਾਉਂਟੀ ਦੇ ਵਿਚ US-101 ਤੇ BMW ਕਾਰ ਬਹੁਤ ਤੇਜ਼ ਰਫ਼ਤਾਰ ਦੇ ਉਤੇ ਬੇਕਾਬੂ ਢੰਗ ਦੇ ਨਾਲ ਜਾ ਰਹੀ ਹੈ। ਇਸੇ ਖੇਤਰ ਦੇ ਵਿਚ ਰਹਿਣ ਵਾਲੀ ਸਪੀਅਰਸ ਨੂੰ ਮੌਕੇ ਉਤੇ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸ਼ੱਕ ਹੇਠ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਨੂੰ ਕਾਉਂਟੀ ਜੇਲ੍ਹ ਲਿਜਾਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ ਤੇ ਹੁਣ ਉਹ ਨਸ਼ਾ ਛਡਾਓ ਕੇਂਦਰ ਦੇ ਵਿਚ ਜਿਹੜੀ ਹੈ ਮੁਕਤੀ ਤੋਂ ਉਹਦੇ ਵਿਚ ਜਿਹੜੀ ਹੈ ਆਪਣੀ ਐਂਟਰੀ ਕਰ ਚੁੱਕੀ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ ਤੇ ਨਾਲ ਦੀ ਨਾਲ ਤੁਹਾਡੇ ਜਿਹੜੇ ਸੁਨੇਹੇ ਨੇ ਉਹ ਤਕਰੀਬਨ ਸਾਂਝੇ ਕਰ ਹੀ ਦਿੱਤੇ ਆਪਾਂ ਤੇ ਸਾਰੇ ਦੋਸਤਾਂ ਦਾ ਸ਼ੁਕਰੀਆ। ਜੇ ਕਾਲ ਕਰਨੀ ਚਾਹੁੰਦੇ ਹੋ 1-2 ਮਿੰਟ ਤੱਕ ਜ਼ਰੂਰ ਕਰ ਸਕਦੇ ਹੋ ਨਾਲ ਨਾਲ ਤੇ ਗੱਲਬਾਤ ਹੋ ਸਕਦੀ ਹੈ ਤੇ ਫਿਰ ਉਸ ਤੋਂ ਬਾਅਦ ਅੱਗੇ ਲੈਂਦੇ ਹਾਂ। ਸਮਾਂ ਤਾਂ ਆਪਣਾ ਹੋ ਹੀ ਗਿਆ, ਤਕਰੀਬਨ 1.25 ਘੰਟੇ ਦਾ ਪ੍ਰੋਗਰਾਮ ਹੋ ਚੱਲਿਆ ਤੇ ਮੁਕੱਦਰ ਜੀ ਨੇ ਬਹੁਤ ਖੂਬ ਕਹਿੰਦੇ ਜੱਖੂ ਸਾਹਿਬ ਜੀ ਤੇ ਬਹੁਤ ਵਧੀਆ ਬਾਈ ਜੀ ਰੰਗ ਬੰਨ ਦਿੱਤੇ ਕਹਿੰਦੇ ਤੇ ਮੁਕੱਦਰ ਜੀ ਤੋਂ ਬਾਅਦ ਔਜਲਾ ਸਾਹਿਬ ਨੇ ਵੀ ਜੱਖੂ ਜੀ ਵਾਹ ਕਮਾਲ ਹੈ ਕਹਿੰਦੇ ਜੀ ਗ੍ਰੇਟ। ਤੇ ਰਜਿੰਦਰ ਜੀ ਕਹਿੰਦੇ ਨੇ ਸ਼ੀਰਾ ਜੀ ਮੁਕੱਦਰ ਜੀ ਅੱਜ ਨਹੀਂ ਇਹ ਗੱਲ ਕਹਿਣੀ, ਨਾ ਨਾ ਨਾ ਨਾ ਨਾ ਕਹਿੰਦੇ ਮੈਂ ਵੋਟ ਨਹੀਂ ਪਾਉਣੀ। ਤੇ ਮਿਸਿਜ ਸਿੱਧੂ ਨੇ ਕਿਹਾ ਕਿ ਪਾਰਟੀ ਮੁਕੱਦਰ ਕਰਕੇ ਹੀ ਕਹਿੰਦੇ ਬਣਾਈ ਹੈ ਵੋਟ ਪਾਉਣ ਦੇ ਲਈ, ਆਪਣੇ ਔਜਲਾ ਸਾਹਿਬ ਨੇ ਲਿਖਿਆ। ਤੇ ਸੈਣੀ ਸਾਹਿਬ ਕਹਿੰਦੇ ਅਬ ਤੁਮਾਰੇ ਹਵਾਲੇ ਵਤਨ ਸਾਥੀਓ। ਮਲੂਕ ਸਿੰਘ ਜੀ ਕਹਿੰਦੇ ਆ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਾਈ ਜੀ ਤੇ ਸੁਣਦੇ ਹੋ ਤੁਸੀਂ ਪ੍ਰੋਗਰਾਮਾਂ ਨੂੰ, ਇੰਤਜ਼ਾਰ ਦੇ ਵਿਚ ਰਹਿੰਦੇ ਹੋ ਸਾਰੇ ਦੋਸਤ। ਤੇ ਦੋਸਤੋ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ, ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਸਤਨਾਮ ਸਿੰਘ ਜਾਣੀਆ ਚਾਲ ਜੀ, ਸੁਰਜੀਤ ਭਾਰਤ ਜੀ, ਰਾਜਨ ਸੈਣੀ ਜੀ, ਆਪਣੇ ਇਕਬਾਲ ਮਾਂਗੜ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਦਵਿੰਦਰ ਭਾਰਤ ਜੀ, ਨਵਦੀਪ ਜੀ ਬਾਈ ਜੀ ਦਿੱਲੀ ਵਾਲੇ, ਸਤਨਾਮ ਸਿੰਘ ਜਾਣੀਆ ਚਾਲ ਜੀ, ਪਰਮਿੰਦਰ ਜੀ ਫਗਵਾੜੇ ਵਾਲੇ, ਰਾਜਿੰਦਰ ਕੁਮਾਰ ਜੀਰਾ ਜੀ ਤੇ ਮਲੂਕ ਸਿੰਘ ਜੀ, ਇਸੇ ਤਰ੍ਹਾਂ ਨਾਲ ਨਾਲ ਮੁਕੱਦਰ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਜੇ ਕਿਸੇ ਦਾ ਦੋਸਤ ਦਾ ਨਾਮ ਰਹਿ ਗਿਆ ਤਾਂ ਮਾਫ਼ੀ ਚਾਹਵਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਦੋਸਤੋ। ਫਿਰ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਇਸ ਦੇ ਨਾਲ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਉਮੀਦ ਕਰਾਂਗੇ ਕੱਲ ਨੂੰ ਬੁੱਧਵਾਰ ਵਾਲਾ ਦਿਨ ਹੈ, ਸਮਰਜੀਤ ਸਿੰਘ ਸ਼ੰਮੀ ਹੋਣਾਂ ਦੇ ਨਾਲ ਗੱਲਾਂ ਬਾਤਾਂ ਕਰਨ ਦਾ ਸਬੱਬ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਜੋ ਸਥਿਤੀ ਦੱਸੇਗੀ ਉਹ ਤੁਹਾਡੇ ਤੱਕ ਸਪਸ਼ਟ ਕਰ ਦਾਂਗੇ ਤੇ ਕੱਲ ਦੇ ਇੰਤਜ਼ਾਰ ਦੇ ਨਾਲ ਮੈਂ ਵੀ ਤੁਹਾਡੇ ਨਾਲ ਆਗਿਆ ਲੈਣਾ ਤੇ ਰੱਬ ਰੱਖਾ ਕੱਲ ਨੂੰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਵੱਧ ਘੱਟ ਬੋਲੇ ਗੁਸਤਾਖੀ ਮਾਫ਼ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਹੁਣ ਮੁਲਾਕਾਤ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ ਤੇ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਦੋਸਤੋ ਨਹੀਂ ਚੱਲੇਗਾ। ਸਤਿ ਸ਼੍ਰੀ ਅਕਾਲ ਇਸ ਦੇ ਨਾਲ ਹੀ ਹੈ ਦੋਸਤੋ।

0: Radio. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ। ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਅੱਧਾ ਘੰਟਾ ਆਪਾਂ ਪਹਿਲਾਂ ਤਕਰੀਬਨ ਜੁੜ ਚੁੱਕੇ ਹਾਂ ਤੇ ਦੋਸਤਾਂ ਦੀ ਫਰਮਾਇਸ਼ ਦੇ ਨਾਲ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਦੋਸਤੋ, +358 44 976 1919 ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਅੱਜ ਗੱਲਾਂ ਬਾਤਾਂ ਕਰਾਂਗੇ ਆਪਾਂ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਹੈ ਉਧਰ ਨੂੰ ਚੱਲਾਂਗੇ। ਅੱਜ 13 ਅਪ੍ਰੈਲ 2026 ਦਾ ਦਿਹਾੜਾ ਤੇ ਨਾਲ ਦੇ ਨਾਲ ਵਿਸਾਖੀ ਦਾ ਦਿਨ ਵੀ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ ਤੇ ਵੈਸੇ ਇੰਡੀਆ ਦੇ ਵਿੱਚ ਕੱਲ੍ਹ ਦੀ ਛੁੱਟੀ ਹੈ ਤੇ ਹੋਰ ਜਿਹੜੀਆਂ ਸਿਆਸੀ ਹਲਚਲਾਂ ਨੇ ਉਹਦੇ ਵੱਲ ਵੀ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਦਿਹਾੜੇ ਦੇ ਵਿੱਚ ਤੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। 9:30 ਵਜੇ ਵੈਸੇ ਪ੍ਰੋਗਰਾਮ ਸ਼ੁਰੂ ਹੁੰਦਾ, ਅੱਜ 9 ਵਜੇ ਸ਼ੁਰੂ ਕੀਤਾ। ਇੱਕ ਕਹਿ ਸਕਦੇ ਹਾਂ ਕਿ ਐਕਸਪੈਰੀਮੈਂਟ ਵੀ ਕੀਤਾ ਕਿ ਸਮਾਂ ਕਿਵੇਂ ਸੂਟ ਕਰਦਾ ਇੱਕ ਦੂਸਰੇ ਨੂੰ। ਬਾਕੀ ਨਹੀਂ ਤਾਂ 9:30 ਵਜੇ ਹੀ ਪ੍ਰੋਗਰਾਮ ਜਿਹੜਾ ਲਾਈਵ ਰਿਹਾ ਕਰੇਗਾ। ਤੇ ਅੱਜ ਦੇ ਵਿਚਾਰ ਦੇ ਵਿੱਚ ਗੱਲਬਾਤ ਤੋਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਨ, ਉਹਨਾਂ ਦੇ ਉਦੇਸ਼ ਦੁਸ਼ਮਣ ਨੂੰ ਹਰਾਉਣਾ ਤੇ ਉਸਦੇ ਇਲਾਕੇ ਜਿੱਤਣਾ ਨਹੀਂ ਸੀ ਸਿਰਫ, ਸਗੋਂ ਇੱਕ ਨਵਾਂ ਮਨੁੱਖ ਜਿਹੜਾ ਸਿਰਜਣਾ ਸੀ। ਤੇ ਅੱਜ ਦੇ ਦਿਹਾੜੇ ਦੇ ਉੱਤੇ 13 ਅਪ੍ਰੈਲ 1557 ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਜਿਹੜਾ ਸੀ ਜਾਤ ਪਾਤ ਖਤਮ ਕਰਨ ਵਾਸਤੇ ਗੋਇੰਦਵਾਲ ਤੋਂ ਜਿਹੜਾ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਤੇ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਅੱਜ ਦੇ ਦਿਹਾੜੇ ਤੇ ਆਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਜਿਹੜੀ ਸਾਜਨਾ ਕੀਤੀ ਸੀ। 1919 ਦੇ ਵਿੱਚ ਬਰਤਾਨਵੀ ਫੌਜੀ ਜਨਰਲ ਡਾਇਰ ਨੇ ਜਿਹੜਾ ਸੀ ਜਲਿਆਂ ਵਾਲੇ ਬਾਗ ਅੰਮ੍ਰਿਤਸਰ ਵਿਖੇ ਨਿਹੱਥੇ ਲੋਕਾਂ ਦੇ ਉੱਤੇ ਗੋਲੀਆਂ ਵੀ ਚਲਾਈਆਂ ਤੇ 1949 ਦੇ ਵਿੱਚ ਭੀਮ ਸੈਨ ਸੱਚਰ ਪੰਜਾਬ ਦੇ ਦੂਸਰੇ ਮੁੱਖ ਮੰਤਰੀ ਬਣ ਗਏ। 1952 ਦੇ ਵਿੱਚ ਆਜ਼ਾਦ ਭਾਰਤ ਦਾ ਜਿਹੜਾ ਪਹਿਲਾ ਸੰਸਦੀ ਇਜਲਾਸ ਜਿਹੜਾ ਸ਼ੁਰੂ ਹੁੰਦਾ ਹੈ ਤੇ ਇਸੇ ਤਰ੍ਹਾਂ 1955 ਦੇ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਸਥਾਪਨਾ ਕੀਤੀ ਜਾਂਦੀ ਹੈ ਤੇ 1960 ਦੇ ਵਿੱਚ ਸੰਸਾਰ ਦਾ ਪਹਿਲਾ ਸੈਟੇਲਾਈਟ ਨੈਵੀਗੇਸ਼ਨ ਜਿਹੜਾ ਸਿਸਟਮ ਹੈ ਉਹਨੂੰ ਅਮਰੀਕਾ ਵੱਲੋਂ ਲਾਂਚ ਕਰ ਦਿੱਤਾ ਜਾਂਦਾ ਹੈ। 1961 ਦੇ ਵਿੱਚ ਗਦਰਲੈਂਡ ਦੇ ਭਾਈ ਰਣਧੀਰ ਸਿੰਘ ਨਰੰਗਵਾਲ ਜਿਹੜੇ ਉਹਨਾਂ ਦਾ ਦੇਹਾਂਤ ਹੋਇਆ ਤੇ 1961 ਦੇ ਵਿੱਚ ਜਲਿਆਂ ਵਾਲੇ ਬਾਗ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਿਆ ਸਮਾਰਕ ਜਿਹੜਾ ਹੈ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਉਹਨਾਂ ਨੇ ਕੌਮ ਨੂੰ ਜਿਹੜਾ ਸਮਰਪਿਤ ਕੀਤਾ। 1984 ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਜਿਹੜਾ ਏਸ਼ੀਆ ਕ੍ਰਿਕਟ ਕੱਪ ਜਿਹੜਾ ਆਪਣੀ ਝੋਲੀ ਪਾਇਆ ਤੇ ਜਿੱਤਿਆ। ਵਿਸਾਖੀ ਦੀ ਗੱਲ ਹੋ ਰਹੀ ਹੈ ਦੋਸਤੋ ਅੱਜ ਤੇ ਉਹਦੇ ਬਾਰੇ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਵਿਸਾਖੀ ਜਿਹੜੀ ਹੈ ਆਰਥਿਕ ਤੇ ਸੱਭਿਆਚਾਰ ਦੇ ਨਾਲ ਜੁੜਿਆ ਇੱਕ ਤਿਉਹਾਰ ਹੈ ਤੇ ਵਿਸਾਖੀ ਦੋ ਸ਼ਬਦਾਂ ਦੇ ਜੋੜ ਤੋਂ ਜਿਹੜਾ ਬਣਿਆ, ਵੈ ਦਾ ਜਿਹੜਾ ਅਰਥ ਹੈ ਵਿਸ਼ੇਸ਼ ਤੇ ਸਾਖ ਦਾ ਅਰਥ ਹੈ ਜਿਹੜਾ ਫਸਲ, ਟਾਣੀ, ਹੋਂਦ, ਜਿਨਸ, ਗਵਾਹੀ ਤੇ ਸੰਤਾਨ। ਕਈ ਰਾਜਾਂ ਦੇ ਵਿੱਚ ਜਿਹੜੀ ਹੈ ਵਾਹਵੇ ਦੀ ਜਗ੍ਹਾ ਬੱਬਾ ਲੱਗਦਾ, ਵੈਸਾਖੀ ਵੀ ਕਿਹਾ ਜਾਂਦਾ, ਉਹਦੇ ਨਾਂ ਦੇ ਨਾਲ ਵੀ ਮਨਾਇਆ ਜਾਂਦਾ। ਵਿਸਾਖੀ ਦਾ ਜਿਹੜਾ ਮੁੱਖ ਸੰਬੰਧ ਕਣਕ ਦੀ ਫਸਲ ਦੇ ਨਾਲ ਬਣਦਾ ਹੈ, ਜੁੜਦਾ ਤੇ ਇਸ ਦੇ ਪੱਕਣ ਦੇ ਉੱਤੇ ਘਰ ਦੇ ਵਿੱਚ ਆ ਜਾਣ ਦੀ ਖੁਸ਼ੀ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ। ਅਸਾਮ ਦੇ ਵਿੱਚ ਰੋਂਗਾਲੀ, ਪੱਛਮੀ ਬੰਗਾਲ ਦੇ ਵਿੱਚ ਨਾਥਾ ਬਰਸ਼ਾ, ਤਾਮਿਲਨਾਡੂ ਦੇ ਵਿੱਚ ਪੁਥਾਂਡੂ ਤੇ ਕੇਰਲਾ ਦੇ ਵਿੱਚ ਪੂਰਮ ਵਿਸ਼ੂ ਜਿਹੜਾ ਇਹਦੇ ਨਾਮ ਦੇ ਨਾਲ ਇਹ ਤਿਉਹਾਰ ਮਨਾਏ ਜਾਂਦੇ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਸਾਖ ਤੇ ਕੱਤਕ ਮਹੀਨੇ ਦੇ ਵਿੱਚ ਦੋ ਵਾਰ ਵਿਸਾਖੀ ਮਨਾਈ ਜਾਂਦੀ ਹੈ। ਸਿੱਖ ਪੰਥ ਦੇ ਵਿੱਚ ਵਿਸਾਖੀ ਦਾ ਮੇਲਾ ਭਾਈ ਕਾਨ ਸਿੰਘ ਨਾਭਾ ਮੁਤਾਬਕ ਸਭ ਤੋਂ ਪਹਿਲਾਂ ਭਾਈ ਪਾਰੋ ਪਰਮਹੰਸ ਜਿਹੜੇ ਨੇ ਉਹਨਾਂ ਦੇ ਗੁਰੂ ਅਮਰਦਾਸ ਜੀ ਆਗਿਆ ਨਾਲ ਸ਼ੁਰੂ ਕੀਤਾ ਗਿਆ ਸੀ। ਅਸਲ ਦੇ ਵਿੱਚ ਖਾਲਸਾ ਪੰਥ ਦੀ ਨੀਂਹ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ ਹੈ ਤੇ ਬਰਤਾਨੀਆ ਹਕੂਮਤ ਦੇ ਵੱਲੋਂ 1752 ਦੇ ਵਿੱਚ ਗੈਗੋਰੀਅਨ ਜਿਹੜਾ ਕੈਲੰਡਰ ਹੈ ਉਹਨੂੰ ਲਾਗੂ ਹੋਣ ਕਰਕੇ ਹੁਣ 13 ਜਾਂ 14 ਅਪ੍ਰੈਲ ਨੂੰ ਜਿਹੜੀ ਮਨਾਈ ਜਾਂਦੀ ਹੈ। ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸਹਿਮੇ ਤੇ ਡਰਿਆਂ ਹੋਇਆਂ ਨੂੰ ਜਿਹੜਾ ਸ਼ੇਰ ਵਾਲਾ ਦਿਲ ਦਿੱਤਾ ਤੇ ਬੇਪਛਾਣ ਲੋਕਾਂ ਨੂੰ ਉਹ ਪਹਿਰਾਵਾ ਦਿੱਤਾ ਜਿਸ ਦੇ ਨਾਲ ਉਹ ਦੂਰੋਂ ਹੀ ਪਛਾਣੇ ਜਾਣ ਲੱਗ ਪਏ। ਉਹ ਲੜੇ ਹੀ ਨਹੀਂ ਸਗੋਂ ਉਹਨਾਂ ਨੇ ਕਦੇ ਨਾ ਹਾਰਨ ਵਾਲੀ ਜਿਹੜੀ ਫੌਜ ਵੀ ਬਣਾਈ। ਉਨ੍ਹਾਂ ਇੱਕ ਆਦਰਸ਼ ਮਨੁੱਖ ਦਾ ਸੰਕਲਪ ਪੈਦਾ ਕੀਤਾ ਕਿਉਂਕਿ ਉਹ ਆਪ ਆਦਰਸ਼ ਮਨੁੱਖ ਸਨ ਤੇ ਉਨ੍ਹਾਂ ਦੇ ਵਿਚਾਰ ਮਨੁੱਖਤਾ ਬਰਾਬਰਤਾ ਸਵੈਮਾਨ ਤੇ ਸਬਰ ਦੇ ਜਿਹੜਾ ਜ਼ੁਲਮ ਦੇ ਖਿਲਾਫ ਡਟਣ ਦੇ ਉੱਤੇ ਆਧਾਰਿਤ ਸਨ। ਉਨ੍ਹਾਂ ਨੇ ਖਾਲਸਾ ਪੰਥ ਦੇ ਰਾਹੀਂ ਸਮਾਜਿਕ ਬੁਰਾਈਆਂ ਜਾਤ ਪਾਤ ਤੇ ਅਨਿਆਂ ਨੂੰ ਜਿਹੜਾ ਖਤਮ ਕਰਕੇ ਇਕਜੁੱਟ ਨਿਰਭੈ ਅਤੇ ਲੜਦੀ ਜਿਹੜੀ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਸਮਾਜ ਦੀ ਜਿਹੜੀ ਹੈ ਨੀਂਹ ਰੱਖੀ ਹੈ ਤੇ ਉਨ੍ਹਾਂ ਦਾ ਸੰਦੇਸ਼ ਸੀ ਜਦ ਜ਼ੁਲਮ ਦੀ ਅੱਤ ਹੋ ਜਾਵੇ ਹਥਿਆਰ ਚੁੱਕਣੇ ਜਾਇਜ਼ ਨੇ। ਉਨ੍ਹਾਂ ਨੇ ਜਾਤ ਪਾਤ ਦੇ ਜਿਹੜਾ ਸੀ ਇਲਾਕਾਵਾਦ ਤੋਂ ਉੱਠ ਕੇ ਗਰੀਬ ਮੁਲਜ਼ਮਾਂ ਦੀ ਜਿਹੜੀ ਸੀ ਮਜ਼ਲੂਮਾਂ ਦੀ ਜਿਹੜੀ ਸੀ ਏਕਤਾ ਨੂੰ ਮਜ਼ਬੂਤ ਕਰਨ ਵਾਸਤੇ ਖਾਲਸਾ ਪੰਥ ਜਿਹੜਾ ਸਜਾਇਆ। ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ ਹੀ ਜਿਹੜਾ ਜਲਿਆਂ ਵਾਲੇ ਬਾਗ ਦਾ ਸਾਕਾ ਵੀ ਵਾਪਰਦਾ ਹੈ। 9 ਅਪ੍ਰੈਲ 1919 ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਡਾਕਟਰ ਹਾਫਿਜ਼ ਮੁਹੰਮਦ ਬਸ਼ੀਰ ਉਨ੍ਹਾਂ ਨੇ ਰਾਮਨੌਮੀ ਦਾ ਤਿਉਹਾਰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਦੇ ਵਿੱਚ ਮਨਾਇਆ। ਜਦ ਲੈਫਟੀਨੈਂਟ ਗਵਰਨਰ ਸਰ ਮਾਈਕਲ ਨੂੰ ਖਬਰ ਮਿਲਦੀ ਹੈ ਤਾਂ ਉਸਨੇ ਤੁਰੰਤ ਡੀ ਸੀ ਆਇਲ ਇਰਵਨ ਨੂੰ ਜਿਹੜਾ ਹੁਕਮ ਦਿੱਤਾ ਕਿ ਡਾਕਟਰ ਸਤਿਆਪਾਲ ਤੇ ਸੈਫੂਦੀਨ ਹੁਣੀ ਕਿਚਲੂ ਜੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਦੀ ਗ੍ਰਿਫ਼ਤਾਰੀ ਵਿਰੁੱਧ 10 ਅਪ੍ਰੈਲ ਨੂੰ ਇਕੱਠੀ ਭੀੜ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਜਿਸ ਦੇ ਨਾਲ 10 ਤੋਂ 12 ਭਾਰਤੀਆਂ ਦੀ ਮੌਤ ਹੋ ਗਈ। ਇਸ ਦੇ ਵਿਰੋਧ ਦੇ ਵਿੱਚ 13 ਅਪ੍ਰੈਲ ਸ਼ਾਮ 4:30 ਵਜੇ ਅੱਜ ਦੇ ਦਿਹਾੜੇ ਤੇ ਜਲਿਆਂ ਵਾਲੇ ਬਾਗ ਦੇ ਵਿੱਚ ਸਖ਼ਤ ਪਾਬੰਦੀ ਦੇ ਬਾਵਜੂਦ ਵੱਡਾ ਇਕੱਠ ਹੁੰਦਾ ਹੈ ਤੇ ਸਭਾ ਦੀ ਪ੍ਰਧਾਨਗੀ ਕਰ ਰਹੇ ਡਾਕਟਰ ਗੁਰਬਖਸ਼ ਸਿੰਘ ਰਾਏ ਨੇ 4 ਮਤੇ ਪੜਨੇ ਸਨ। ਪਹਿਲਾ ਜਿਹੜਾ ਸੀ ਡਾਇਰ ਦੇ ਗੁੱਸੇ ਨੂੰ ਸ਼ਾਂਤ ਕਰਨ ਵਾਸਤੇ ਸਰਕਾਰ ਪ੍ਰਤੀ ਵਫ਼ਾਦਾਰੀ, ਦੂਜਾ ਸਰਕਾਰ ਦੀ ਦਮਨਕਾਰੀ ਨੀਤੀ ਵਿਰੁੱਧ, ਤੀਜਾ ਸ਼ਹਿਰ ਵਾਸੀਆਂ ਨੂੰ ਹੜਤਾਲ ਖਤਮ ਕਰਨ ਤੇ ਚੌਥਾ ਸਰਕਾਰ ਨੂੰ ਰੋਲਟ ਐਕਟ ਵਾਪਸ ਲੈਣ ਦੇ ਬਾਰੇ ਸੀ। ਪਹਿਲਾ ਮਤਾ ਪੜਨਾ ਸ਼ੁਰੂ ਹੀ ਕੀਤਾ ਸੀ ਕਿ ਡਾਇਰ ਨੇ ਫੌਜ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਇਹ ਗੋਲੀਆਂ ਉਸ ਵੇਲੇ ਬੰਦ ਹੋਈਆਂ ਜਦੋਂ ਉਨ੍ਹਾਂ ਦੇ ਕੋਲੋਂ 1650 ਗੋਲੀਆਂ ਜਿਹੜੀਆਂ ਮੁੱਕ ਗਈਆਂ। ਸਰਕਾਰੀ ਜੋ ਜਿਹੜਾ ਅੰਕੜਾ ਹੈ ਉਹਦੇ ਅਨੁਸਾਰ 369 ਮੌਤਾਂ ਤੇ 1208 ਜ਼ਖਮੀ ਹੋਏ। ਕੁਝ ਲੋਕਾਂ ਦੇ ਮੁਤਾਬਕ ਮ੍ਰਿਤਕਾਂ ਦੀ ਗਿਣਤੀ 800 ਤੋਂ ਵੀ ਵੱਧ ਤੇ ਹਜ਼ਾਰਾਂ ਜ਼ਖਮੀ ਹੋਏ ਦੱਸੇ ਜਾਂਦੇ ਆ। ਕਲਕੱਤਾ ਦੇ ਪ੍ਰਸਿੱਧ ਅਖਬਾਰ ਅੰਮ੍ਰਿਤ ਬਾਜ਼ਾਰ ਪੱਤਰਕਾਰ ਦੇ ਅਨੁਸਾਰ 1500 ਦੱਸੀ ਜਾਂਦੀ ਹੈ ਗਿਣਤੀ। ਜਲਿਆਂ ਵਾਲੇ ਬਾਗ ਯਾਦਗਾਰੀ ਟਰੱਸਟ ਦੇ ਕੋਲ 388 ਜਦਕਿ ਜਲਿਆਂ ਵਾਲਾ ਬਾਗ ਪਰਿਵਾਰ ਸੰਮਤੀ ਜਿਹੜੀ ਹੈ ਉਹਦੇ ਕੋਲ 436 ਨਾਵਾਂ ਦੀ ਸੂਚੀ ਹੈ। ਪੰਜਾਬ ਗੌਰਮੈਂਟ ਹੋਮ ਮਿਨਿਸਟਰੀ ਦੀ ਫਾਈਲ ਨੂੰ ਦੇਖੀਏ ਤਾਂ 139 ਦੇ ਵਿੱਚ 381 ਨਾਵਾਂ ਦਾ ਵੇਰਵਾ ਹੈ। ਜਲਿਆਂ ਵਾਲੇ ਬਾਗ ਦੇ ਵਿੱਚ ਕਤਲ ਕੀਤੇ ਗਏ ਸ਼ਹੀਦਾਂ ਦੀ ਗਿਣਤੀ 2000 ਤੋਂ ਉੱਪਰ ਸੀ। ਇਹ ਹਿੰਸਾ ਕਿਸੇ ਹਿੰਦੁਸਤਾਨੀ ਵੱਲੋਂ ਵਧਾ ਚੜਾ ਕੇ ਜਿਹੜਾ ਨਸ਼ਰ ਕੀਤਾ ਗਿਆ, ਸਗੋਂ ਅੰਮ੍ਰਿਤਸਰ ਦੇ ਜਿਹੜੇ ਉਸ ਵਕਤ ਦੇ ਸਿਵਲ ਸਰਜਨ ਜਿਹੜੇ ਡਾਕਟਰ ਸਨ ਸਮਿਥ ਨੇ ਉਹ ਖੁਦ ਜਿਹੜਾ ਬ੍ਰਿਟਿਸ਼ ਸਰਕਾਰ ਦਾ ਤਨਖਾਹੀਆ ਜਿਹੜਾ ਕਰਿੰਦਾ ਸੀ। ਫਰਵਰੀ 2013 ਦੇ ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇਸ ਕਾਂਡ ਨੂੰ ਬਰਤਾਨੀਆ ਸਰਕਾਰ ਦੇ ਲਈ ਸ਼ਰਮਨਾਕ ਜਿਹੜਾ ਸੀ ਕਾਰਾ ਦੱਸਿਆ ਸੀ। 6 ਦਸੰਬਰ 2017 ਨੂੰ ਅੰਗਰੇਜ਼ ਸਰਕਾਰ ਨੇ ਮਾਫ਼ੀ ਮੰਗੀ ਜੋ ਜ਼ਰੂਰੀ ਸੀ। ਜਲਿਆਂ ਵਾਲਾ ਬਾਗ ਦੀ ਦਿੱਖ ਮੋਦੀ ਸਰਕਾਰ ਵੱਲੋਂ ਸੁੰਦਰੀਕਰਨ ਦੇ ਨਾਂ ਦੇ ਉੱਤੇ ਬਦਲੀ ਗਈ ਜਿਸ ਦੇ ਨਾਲ ਕਈ ਮਹੱਤਵਪੂਰਨ ਸਰੋਤਾਂ ਨੂੰ ਬਦਲ ਦਿੱਤਾ ਗਿਆ ਜਿਸ ਦੇ ਨਾਲ ਇਨਕਲਾਬੀ ਧਿਰਾਂ ਜਿਹੜੀਆਂ ਸਹਿਮਤ ਨਹੀਂ ਨੇ। ਸੁੰਦਰੀਕਰਨ ਦੇ ਨਾਂ ਦੇ ਉੱਤੇ ਇਤਿਹਾਸ ਬਦਲਣ ਦੇ ਖਿਲਾਫ਼ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵੀ ਵਿਰੋਧ ਜਿਹੜਾ ਕੀਤਾ ਗਿਆ। ਲੋ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਅੱਜ ਦੇ ਇਤਿਹਾਸ ਦੇ ਪੰਨਿਆਂ ਦਾ ਕੁਝ ਜ਼ਿਕਰ ਤੇ ਅੱਗੇ ਆਪਣੀਆਂ ਲਾਈਨਾਂ ਜੁੜ ਚੁੱਕੀਆਂ ਨੇ ਸਮਾਜੀ ਸਿੰਘ ਸ਼ਮੀ ਜੀ ਦੇ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਨ੍ਹਾਂ ਦੇ ਨਾਲ ਕਰਦੇ ਹਾਂ ਸ਼ੁਰੂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਪਾਲ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਵਿਸਾਖੀ ਬਹੁਤ ਬਹੁਤ ਮੁਬਾਰਕ।
0: ਸਤਿ ਸ੍ਰੀ ਅਕਾਲ ਜੀ ਸ਼ਮੀ ਜੀ, ਤੁਹਾਨੂੰ ਵੀ ਮੁਬਾਰਕਬਾਦ ਹੈ ਜੀ ਤੇ ਕੀ ਹਾਲ ਚਾਲ ਨੇ, ਕਿਵੇਂ ਰਹੀ ਅੱਜ ਦੀ ਵਿਸਾਖੀ ਜੀ?
1: ਹਾਂਜੀ, ਬਹੁਤ ਵਧੀਆ ਜੀ। ਬਸ ਅੱਜ ਕਹਿ ਲੋ ਉਂਝ ਤੇ 14 ਤਰੀਕ ਨੂੰ ਜਿਹੜੀ ਗਜ਼ਟਡ ਹੋਲੀਡੇ ਆ
0: ਜੀ
1: ਵਿਸਾਖੀ, ਤੇ ਕੱਲ ਨੂੰ ਮਨਾਈ ਜਾਏਗੀ ਪੰਜਾਬ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ, ਪਰ ਉਹ ਅੱਜ ਵੀ ਮਨਾਈ ਜਾ ਰਹੀ ਆ ਤੇ ਕਿਉਂਕਿ ਉਹ ਕਹਿੰਦੇ ਨੇ ਸਦਾ ਦਿਵਾਲੀ ਸਾਧ ਦੇ ਚਿੱਤੋਂ ਪੈਰ ਬਸੰਤ।
0: ਬਿਲਕੁਲ ਹੈ ਜੀ,
1: ਪਰ ਆਪਾਂ ਇੱਥੇ ਕੈਲੰਡਰ ਨੂੰ ਫਾਲੋ ਕਰਨਾ ਹੋਏ ਗਜ਼ਟਡ ਛੁੱਟੀਆਂ ਦੇਖਣੀਆਂ ਹੋਣ ਤਾਂ ਫਿਰ ਉਹ 14 ਤਰੀਕ ਨੂੰ ਜਿਹੜੀ ਵਿਸਾਖੀ ਆ ਮਨਾਈ ਜਾ ਰਹੀ ਆ ਪੂਰੇ ਜੋਸ਼ੋ ਖਰੋਸ਼ ਦੇ ਨਾਲ। ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਉਲੀਕੇ ਗਏ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜਾ ਸਾਰਿਆਂ ਦੀ ਪੂਰੀ ਦੁਨੀਆਂ ਦੀ ਖਿੱਚ ਦਾ ਕੇਂਦਰ ਧਿਆਨ ਦਾ ਕੇਂਦਰ ਜਿਹੜਾ ਰਹਿੰਦਾ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ ਜਿਵੇਂ ਤੁਸੀਂ ਇਤਿਹਾਸ ਸਾਂਝਾ ਕੀਤਾ ਹੀ ਆ
0: ਜੀ
1: ਤੇ ਅਸੀਂ ਸਭ ਜਾਣਦੇ ਹਾਂ ਕਿ ਕਿਵੇਂ ਕਿੰਨੀ ਉਸ ਪਵਿੱਤਰ ਜਗ੍ਹਾ ਦੀ ਜਿਹੜੀ ਮਹੱਤਤਾ ਹੈ ਕਿੰਨੀ ਸ਼ਰਧਾ ਹੈ
0: ਬਿਲਕੁਲ
1: ਤੇ ਉਹ ਇਤਿਹਾਸ ਦਾ ਇੱਕ ਅਜਿਹਾ ਪੰਨਾ ਹੈ ਜਿਸ ਨੇ ਜਿਹੜਾ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ
0: ਜੀ
1: ਇੱਕ ਬਿਲਕੁਲ ਹੀ ਕਹਿ ਲੋ ਵੀ ਜੋ ਪਹਿਲਾਂ ਢਰੇ ਦੇ ਉੱਤੇ ਜ਼ਿੰਦਗੀ ਚੱਲੀ ਆ ਰਹੀ ਆ ਉਹਨੂੰ ਦਸਮ ਪਾਤਸ਼ਾਹ ਜੀ ਨੇ ਆਪਣੇ ਕਹਿ ਲੋ ਵੀ ਜਾਦੂਈ ਟੱਚ ਦੇ ਨਾਲ
0: ਜੀ
1: ਬਦਲ ਕੇ ਰੱਖ ਦਿੱਤਾ
0: ਬਿਲਕੁਲ
1: ਤੇ ਜੋ ਇਸ ਦਿਨ ਤੋਂ ਪਹਿਲਾਂ ਜੋ ਕੁਛ ਸੀਗਾ 1699 ਵਾਲੇ ਦਿਨ ਦੀ ਵਿਸਾਖੀ ਵਾਲੇ ਦਿਨ ਉਹ ਉਸ ਵਿਸਾਖੀ ਤੋਂ ਬਾਅਦ ਬਿਲਕੁਲ ਹੀ ਬਦਲ ਗਿਆ
0: ਜੀ
1: ਗੱਲਬਾਤ ਦਾ ਤਰੀਕਾ ਰਹਿਣ ਸਹਿਣ ਤੇ ਇੱਕ ਡਿਸਿਪਲਿਨ ਇੱਕ ਸਾਰਿਆਂ ਦੇ ਵਿੱਚ ਇੱਕ ਸੁਰਤਾ ਇੱਕ ਸਾਰਤਾ ਤੇ ਸਰਬ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਉਹ ਪਹਿਲਾਂ ਹੀ ਆ ਰਿਹਾ ਹੈ ਗੁਰੂ ਨਾਨਕ ਦੇਵ ਜੀ ਤੋਂ ਜਿਹੜਾ ਉਹ ਚੱਲਿਆ ਜਿਹੜਾ ਸੰਦੇਸ਼ ਆ
0: ਜੀ
1: ਇਸੇ ਕਰਕੇ ਦਸਵੇਂ ਪਾਤਸ਼ਾਹ ਜੀ ਨੇ ਵਿਸਾਖੀ ਵਾਲਾ ਦਿਨ ਚੁਣਿਆ ਕਿਉਂਕਿ ਅਸੀਂ ਜਦੋਂ ਲੇਖ ਲਿਖਦੇ ਆ ਕਿ ਗੁਰੂ ਨਾਨਕ ਦੇਵ ਜੀ ਦੇ ਉੱਤੇ ਇੱਕ ਲੇਖ ਲਿਖੋ ਤਾਂ 14 ਅਪ੍ਰੈਲ 1469 ਜਿਹੜੀ ਹੈ ਆਪਾਂ ਲਿਖਦੇ ਆ ਤਰੀਕ
0: ਜੀ
1: ਪਰ ਉਹ ਵੱਖਰੀ ਗੱਲ ਆ ਕਿ ਉਹ ਕਦੇ ਕੱਤਕ ਵਿੱਚ ਆਪਾਂ ਮੰਨ ਲੈਂਦੇ ਹਾਂ ਕਦੇ ਕੁਛ ਕਰ ਲੈਂਦੇ ਉਹ ਕੈਲੰਡਰਾਂ ਦਾ ਆਪਣਾ ਇੱਕ ਕੋਈ ਹੋਏਗਾ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਦੂਰ ਅੰਦੇਸ਼ੀ ਦੇ ਨਾਲ ਜਦੋਂ ਖਾਲਸਾ ਪੰਥ ਦੀ ਨੀਂਹ ਰੱਖਣੀ ਸੀ ਤਾਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਵਾਲਾ ਜਿਹੜਾ ਦਿਨ ਹੈ ਉਹੀ ਚੁਣਿਆ ਅਤੇ ਇਹਦੇ ਬਾਰੇ ਕਰਮ ਸਿੰਘ ਹਿਸਟੋਰੀਅਨ ਸਾਹਿਬ ਨੇ ਬਕਾਇਦਾ ਇੱਕ ਕਿਤਾਬ ਲਿਖੀ ਹੈ ਜਿਹਦਾ ਨਾਂ ਹੈ ਕੱਤਕ ਕੇ ਵਿਸਾਖ ਆਪਾਂ ਇਹਦੇ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ
0: ਬਿਲਕੁਲ
1: ਤੇ ਕੁੱਲ ਮਿਲਾ ਕੇ ਇਹ ਬਹੁਤ ਹੀ ਮਹੱਤਵਪੂਰਨ ਦਿਨ ਹੈ ਜੀ ਤੇ ਫਸਲਾਂ ਕਹਿ ਲੋ ਵੀ ਸੁਨਹਿਰੀ ਫਸਲਾਂ ਖੇਤਾਂ ਦੇ ਵਿੱਚ ਖੜੀਆਂ ਨੇ ਤੇ ਕੱਲ ਵੀ ਇਹਦੇ ਬਾਰੇ ਗੱਲ ਹੋ ਰਹੀ ਸੀ ਕਿ ਜਦੋਂ ਮੌਸਮ ਥੋੜਾ ਬੇਈਮਾਨ ਹੋ ਜਾਂਦਾ ਹੈ ਤਾਂ ਜਿਹੜਾ ਦਿਲ ਧੜਕਦੇ ਨੇ ਸਾਰਿਆਂ ਦੇ ਸਾਹ ਰੁਕ ਰੁਕ ਜਾਂਦੇ ਕਿ ਰੱਬਾ ਮਿਹਰ ਕਰ ਇਹ ਬਖਸ਼ਿਸ਼ ਕਰ ਇਹ ਕੁਦਰਤ ਨੂੰ ਅਸੀਂ ਬੇਨਤੀਆਂ ਕਰਦੇ ਹਾਂ ਕਿ ਭਾਈ ਇੰਜ ਨਾ ਕਰੋ
0: ਜੀ
1: ਤੇ ਇਸ ਵੇਲੇ ਜਿਹੜਾ ਮਾਹੌਲ ਹੈ ਭਾਰਤ ਸਾਹਿਬ ਉਹ ਇਹੀ ਆ ਕਿ ਲਗਭਗ ਕੁਦਰਤ ਦੇ ਉੱਤੇ ਟੇਕ ਜਿਹੜੀ ਹੈ ਮਨੁੱਖ ਨੇ ਰੱਖੀ ਹੋਈ ਆ
0: ਜੀ
1: ਤੇ ਆਪਣਾ ਆਪਣੇ ਵਾਸਤੇ ਵਿੱਚ ਤੇ ਕੁਝ ਨਹੀਂ ਆਪਾਂ ਕਹਿ ਸਕਦੇ
0: ਬਿਲਕੁਲ
1: ਹਾਂ ਇਸ ਦੌਰ ਦੇ ਵਿੱਚ ਨਾ ਭਾਰਤ ਸਾਹਿਬ ਅਫਵਾਹਾਂ ਦਾ ਬਾਜ਼ਾਰ ਜ਼ਰੂਰ ਗਰਮ ਆ
0: ਗਰਮ ਆ
1: ਕਿ ਲਓ ਜੀ ਕਹਿੰਦੇ ਕੋਈ ਕਹਿੰਦਾ ਜੀ ਕਿਸੇ ਨੇ ਮੌਨਸੂਨ ਖਰੀਦ ਲਈ ਹੈ ਕੋਈ ਕਹਿੰਦਾ ਕਿਸੇ ਨੇ ਮੁੱਲ ਕਰ ਲਿਆ ਇਹਦਾ ਮੀਂਹ ਮੂੰਹ ਦਾ ਤੈ ਕਰ ਲਿਆ ਉਹ ਕਰ ਲਿਆ ਸਾਡੇ ਕੋਲ ਇਹਦਾ ਕੋਈ ਆਧਾਰ ਨਹੀਂ ਹੈ ਸਾਡੇ ਕੋਲ ਇਹਦੀ ਕੋਈ ਗੱਲ ਕਰਨ ਦੇ ਲਈ ਵਿਸ਼ੇਸ਼ ਕੋਈ ਸਬੂਤ ਮੌਜੂਦ ਨਹੀਂ ਹੈ
0: ਜੀ
1: ਤੇ ਉਹ ਤੋਂ ਬਿਨਾਂ ਆਪਾਂ ਜੇ ਇਸੇ ਗੱਲ ਦੇ ਆਪਾਂ ਚਰਚਾ ਦੇ ਵਿੱਚ ਰੱਖਾਂਗੇ ਹੋ ਸਕਦਾ ਹੈ ਕਿ ਅਸੀਂ ਭਟਕ ਜਾਈਏ
0: ਬਿਲਕੁਲ ਹੈ ਜੀ
1: ਪਰ ਕੁੱਲ ਮਿਲਾ ਕੇ ਵਿਸਾਖੀ ਬਹੁਤ ਹੀ ਅਹਿਮ ਆ ਤੇ ਇਹ ਇਹਦੇ ਬਹੁਤ ਸਾਰੇ ਪਰਤ ਦਰ ਪਰਤ ਜਿਹਦੇ ਆਪਾਂ ਗੱਲ ਕਰਦੇ ਆ ਤੇ ਮਹੱਤਵ ਸਾਹਮਣੇ ਆਉਂਦੇ ਆ ਇਤਿਹਾਸਿਕ ਮਹੱਤਵ ਆਪਣੀ ਜਗ੍ਹਾ ਹੈ ਸਭਿਆਚਾਰਕ ਮਹੱਤਵ ਆਪਣੀ ਜਗ੍ਹਾ ਹੈ ਮੌਸਮੀ ਤਿਉਹਾਰ ਹੈ ਸਾਡਾ ਜਿਹੜਾ ਦੇਸੀ ਸਾਲ ਸ਼ੁਰੂ ਹੁੰਦਾ ਹੈ ਭਾਰਤ ਸਾਹਿਬ ਉਹ ਚੇਤ ਤੋਂ ਸ਼ੁਰੂ ਹੁੰਦਾ ਹੈ ਤੇ ਚੇਤ ਤੋਂ ਜਦੋਂ ਆਪਣਾ ਨਵਾਂ ਸਾਲ ਸ਼ੁਰੂ ਹੋ ਗਿਆ ਤੇ ਇਹੀ ਇਕਲੌਤਾ ਸਭ ਤੋਂ ਵੱਡਾ ਤਿਉਹਾਰ ਜਿਹੜਾ ਉਹ ਆਉਂਦਾ ਹੈ ਜੋ ਅਸੀਂ ਮਨਾਉਂਦੇ ਹਾਂ
0: ਬਿਲਕੁਲ
1: ਇਸ ਤੋਂ ਬਾਅਦ ਇੱਕ ਲੰਬੀ ਬ੍ਰੇਕ ਆ ਜਾਂਦੀ ਹੈ ਗਰਮੀਆਂ ਆ ਜਾਂਦੀਆਂ ਨੇ ਫਿਰ ਸਾਉਣ ਮਹੀਨਾ ਆਉਂਦਾ ਹੈ ਤੇ ਉਹ ਆਪਣੇ ਨਾਲ ਤਿਉਹਾਰਾਂ ਦੀ ਇੱਕ ਪੂਰੀ ਲੜੀ ਲੈ ਕੇ ਆਉਂਦਾ
0: ਜੀ
1: ਫਿਰ ਉਹ ਅੱਗੇ ਕਾਫੀ ਬਸੰਤ ਤੱਕ ਜਿਹੜੇ ਤਿਉਹਾਰ ਚੱਲਦੇ ਰਹੇ
0: ਜੀ
1: ਤੋ ਇਸ ਕਰਕੇ ਵੀ ਆਪਾਂ ਨੂੰ ਬੜਾ ਚਾਅ ਹੁੰਦਾ ਇਹਦਾ ਕਿਉਂਕਿ ਇਦੋਂ ਬਾਅਦ ਜਿਹੜੇ ਅਗਲੇ ਤਿਉਹਾਰ ਆਉਣੇ ਆ ਉਹਨਾਂ ਵਿੱਚ ਗੈਪ ਬਹੁਤ ਜ਼ਿਆਦਾ ਹੈ
0: ਜੀ
1: ਕਹਿੰਦੇ ਵੀ ਇਹਨੂੰ ਖੁੱਲ ਕੇ ਮਨਾ ਲਓ ਭੰਗੜੇ ਪਾ ਲਓ ਫਿਰ ਇਹਦੇ ਉੱਤੇ ਕਵਿਤਾਵਾਂ ਲਿਖੀਆਂ ਗਈਆਂ ਇਹਦੇ ਉੱਤੇ ਸ਼ਾਇਰੀ ਬਹੁਤ ਹੁੰਦੀ ਆ ਤੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
0: ਬਿਲਕੁਲ
1: ਹਾਲਾਂਕਿ ਉਹ ਮੇਲਾ ਕੋਈ ਵੀ ਹੋ ਸਕਦਾ ਸੀ ਪਰ ਆਪਾਂ ਵਿਸਾਖੀ ਨੂੰ ਮੰਨ ਕੇ ਚੱਲਦੇ ਹਾਂ ਅੱਜ ਕਿਉਂਕਿ ਵਿਸਾਖੀ ਦੀ ਗੱਲ ਕਰ ਰਹੇ ਹਾਂ
0: ਜੀ ਪਰ ਸ਼ਬੀ ਜੀ ਜੇ ਹਾਲਾਤ ਦੇਖਦੇ ਆ ਜਿਸ ਤਰ੍ਹਾਂ ਨਾਲ ਚਲੋ ਵਿਸ਼ਾ ਥੋੜਾ ਜਿਹਾ ਸੈਂਸਿਟਿਵ ਵੀ ਹੈਗਾ ਜਿਹੜੀ ਮੈਂ ਗੱਲ ਕਰਨ ਲੱਗਿਆ ਜਿਵੇਂ ਅੱਜ ਚਲੋ ਖਬਰਾਂ ਵੀ ਪੜ੍ਹਦਾ ਸੀਗਾ ਤਾਂ ਉਹਦੇ ਵਿੱਚ ਵੀ ਕਿ ਕਣਕ ਦੀ ਜਿਹੜੀ ਚੁਕਵਾਈ ਦਾ ਮੁੱਦਾ ਉਹ ਵੀ ਤਕਰੀਬਨ ਬਣ ਗਿਆ ਤਾਂ ਦੇਖਦੇ ਆ ਅੱਗੇ ਜਾ ਕੇ ਕੀ ਕੁਝ ਬਣਦਾ ਬਹੁਤ ਸਾਰੀਆਂ ਉਮੀਦਾਂ ਇਹ ਫਸਲ ਨੂੰ ਫਸਲ ਨਹੀਂ ਸਿਰਫ ਸੋਨਾ ਸੋਨੇ ਤੱਕ ਦੇ ਨਾਲ ਮਿਲਾਇਆ ਜਾਂਦਾ ਕਿਸਾਨ ਜਿਹੜਾ ਤਾਂ
1: ਬਿਲਕੁਲ
0: ਬਹੁਤ ਆਸਾਂ ਤੇ ਉਮੀਦਾਂ ਦੇ ਨਾਲ ਇਹ ਫਸਲ ਨੂੰ ਜਿਹੜਾ ਘੁੰਗਰੂਆਂ ਵਾਲੀ ਦਾਤੀ ਵੀ ਬਣਦੀ ਹੁੰਦੀ ਸੀ ਪਹਿਲਾਂ ਹੁਣ ਤਾਂ ਪਤਾ ਨੀ ਕਿੱਦਾਂ ਤੇ ਗੀਤ ਵੀ ਸੀਗੇ ਤੇ ਉਹ ਜਿਹੜਾ ਉਹ ਖੁਸ਼ੀਆਂ ਸੀ ਜਾਂ ਉਹ ਜਿਹੜਾ ਕਿਸਾਨੀ ਹਾਲਾਤ ਜੋ ਦੇਖਦੇ ਆ ਕਿ ਅੱਜ ਵੀ ਉਸੇ ਤਰ੍ਹਾਂ ਕਿਤੇ ਨਾ ਕਿਤੇ ਜੋ ਤੰਗੀਆਂ ਪਰੇਸ਼ਾਨੀਆਂ ਜਾਂ ਆਰਥਿਕ ਬੋਝ ਪੈ ਰਿਹਾ ਸਾਰੀਆਂ ਚੀਜ਼ਾਂ ਨੇ ਕਿ ਉਸੇ ਤਰ੍ਹਾਂ ਮੇਲਿਆਂ ਨੂੰ ਜਾਂ ਜਿਹੜਾ ਤਿਉਹਾਰਾਂ ਨੂੰ ਜਾਂ ਪਹਿਲਾਂ ਜਿੱਦਾਂ ਹੱਟੀਆਂ ਦੇ ਉੱਤੇ ਮੇਲਿਆਂ ਦੇ ਵਿੱਚ ਦੁਕਾਨਾਂ ਦੇ ਉੱਤੇ ਮਤਲਬ ਕਿ ਪੈਸਾ ਲੈਣ ਦੇਣ ਸਾਰਾ ਕੁਝ ਚੱਲਦਾ ਸੀ, ਫਜ਼ੂਲ ਖਰਚੇ ਵੀ ਕਿਤੇ ਨਾ ਕਿਤੇ ਹੁੰਦੇ ਸੀ, ਪਰ ਅੱਜ ਦੇ ਹਾਲਾਤ ਜਦੋਂ ਦੇਖਦੇ ਆ ਕਿਹੋ ਜਿਹੀ ਸਿਚੁਏਸ਼ਨ ਦੇਖਦੇ ਹੋ?
1: ਪਰ ਸਭ ਜੋ ਮਨੁੱਖ ਦੀ ਮੂਲ ਬਿਰਤੀ ਆ ਉਹ ਤਾਂ ਬਦਲਦੀ ਨਹੀਂ
0: ਜੀ,
1: ਸਾਡੀ ਜਿਹੜੀ ਆ ਆਰਥਿਕਤਾ ਹੋ ਸਕਦਾ ਬਦਲ ਜੇ ਪਰ ਸੋਚ ਨਹੀਂ ਬਦਲਦੀ
0: ਜੀ।
1: ਸੋਚ ਸਾਡੀ ਇਹ ਹੁੰਦੀ ਹੈ ਕਿ ਅਸੀਂ ਸਰਵ ਸ੍ਰੇਸ਼ਟ ਦੇਖਣਾ ਚਾਹੁੰਦੇ ਹਾਂ
0: ਜੀ,
1: ਚਾਹੇ ਜੀਵ ਜੰਤੂਆਂ ਚ ਹੋਈਏ, ਚਾਹੇ ਆਪਣੇ ਹਮਸਾਇਆ ਚ ਹੋਈਏ, ਮਹੱਲੇ ਚ ਹੋਈਏ, ਆਂਢ ਗੁਆਂਢ ਚ ਹੋਈਏ, ਕਿਤੇ ਵੀ ਹੋਈਏ, ਪਰ ਅਸੀਂ ਸਭ ਤੋਂ ਬੈਸਟ ਦੇਖਣਾ ਚਾਹੁੰਦੇ ਹਾਂ। ਇਹਦੇ ਚ ਕੋਈ ਹਰਜ ਨਹੀਂ, ਇਹ ਦੇਖਣਾ ਵੀ ਚਾਹੀਦਾ ਹੈ
0: ਜੀ।
1: ਤੇ ਇਸ ਜਦੋਂ ਆਪਾਂ ਦੌੜ ਚ ਸ਼ਾਮਿਲ ਹੁੰਦੇ ਹਾਂ ਤਾਂ ਸਹਿਜਤਾ ਤੋਂ ਕਿਤੇ ਨਾ ਕਿਤੇ ਹੱਥ ਛੁਡਾ ਬਹਿੰਦੇ ਆ, ਪੱਲਾ ਆਪਾਂ ਉਹਦਾ ਛੱਡ ਦਿੰਦੇ ਹਾਂ
0: ਜੀ,
1: ਤੇ ਇੱਕ ਜਿਹੜੀ ਆਪਾਂ ਕਹਿ ਲਓ ਅੰਨੀ ਦੌੜ ਆ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਆ
0: ਜੀ।
1: ਫਿਰ ਜਿਵੇਂ ਤੁਸੀਂ ਗੱਲ ਕੀਤੀ ਫਜ਼ੂਲ ਖਰਚੀ ਵੀ ਕਰਾਂਗੇ, ਫਿਰ ਹਰ ਚੀਜ਼ ਹੋਊਗਾ। ਜਿਹੜਾ ਬੰਦਾ ਸਾਡੀ ਨਜ਼ਰ ਚ ਫਜ਼ੂਲ ਖਰਚੀ ਕਰ ਰਿਹਾ ਅਸਲ ਵਿੱਚ ਉਹ ਆਪਣੀ ਨਜ਼ਰ ਦੇ ਵਿੱਚ ਤੇ ਸਿਰਫ ਖਰਚ ਕਰ ਰਿਹਾ ਹੈ
0: ਜੀ,
1: ਪਰ ਉਹ ਖਰਚਾ ਜੋ ਕਰਨਾ ਚਾਹੁੰਦਾ ਹੈ ਪਰ ਉਹਦੀ ਵਿੱਤ ਦੇ ਵਿੱਚ ਨਹੀਂ ਆਉਂਦਾ
0: ਜੀ।
1: ਫਿਰ ਉਹ ਕਦੇ ਇਹਨੂੰ ਵੇਚੋ ਆਹ ਕਰੋ ਤੇ ਇਧਰੋਂ ਕਰ ਚੁੱਕੋ ਉਧਰੋਂ ਕਰ ਤੇ ਇਹ ਕਰ ਕਰਾ ਕੇ ਤੇ ਉਹ ਅੱਕ ਤੇ ਚੱਬ ਲੈਂਦਾ, ਕਹਿੰਦੇ ਮਰਦੀ ਨੇ ਅੱਕ ਚੱਬੇ ਵਾਲਾ ਕੰਮ ਹੋ ਜਾਂਦਾ
0: ਜੀ,
1: ਤੇ ਪਰ ਮੁੜ ਕੇ ਔਖਾ ਹੋ ਜਾਂਦਾ। ਪਰ ਇਹ ਪੰਜਾਬੀਆਂ ਦਾ ਸੁਭਾਅ ਵੀ ਤਾਂ ਹੈ,
0: ਬਿਲਕੁਲ
1: ਅਸੀਂ ਜਿਹੜੇ ਵਪਾਰੀ ਤਾਂ ਨਹੀਂ ਹੈਗੇ, ਸ਼ੁਰੂ ਤੋਂ ਹੀ ਨਹੀਂ ਹੈਗੇ, ਜਾਂ ਤੇ ਅਸੀਂ ਆਉਣ ਵਾਲੇ ਜਿਹੜੀਆਂ ਵੇਵਸ ਨੇ ਹੱਲੇ ਨੇ ਉਹਨਾਂ ਨੂੰ ਰੋਕਦੇ ਆ ਰਹੇ ਹਾਂ
0: ਜੀ,
1: ਜਾਂ ਅਸੀਂ ਢਾਲ ਬਣ ਕੇ ਖੜ ਜਾਂਦੇ ਹਾਂ ਤੇ ਸਾਡੀਆਂ ਖੇਡਾਂ ਵੀ ਉਹੀ ਨੇ, ਕਬੱਡੀ ਹੈ ਜੀ ਜਿਹਦੇ ਵਿੱਚ ਮਾਰ ਧਾੜ ਹੋਏਗੀ
0: ਜੀ,
1: ਜਾਂ ਕੁਸ਼ਤੀ ਹੋ ਰਹੀ ਹੈ ਜਾਂ ਹੋਰ ਇਹੋ ਜਿਹੇ ਹੋ ਰਹੇ ਨੇ ਜਿਹਦੇ ਵਿੱਚ ਮਾਰਸ਼ਲ ਆਰਟ ਆਪਾਂ ਕਹਿਣ ਹੈਗੀ ਆ, ਲਗਭਗ ਸਾਡੀਆਂ ਸਾਰੀਆਂ ਖੇਡਾਂ ਦੇ ਵਿੱਚ ਵੀ ਝਲਕਦੀ ਆ
0: ਬਿਲਕੁਲ,
1: ਕਿ ਜੇ ਅਸੀਂ ਜੇ ਯੁੱਧ ਕੋਈ ਨੀ ਰਿਹਾ ਤੇ ਖੇਡਾਂ ਵਿੱਚ ਵੀ ਅਸੀਂ ਗਾਇਬ ਹੋਣੇ ਆ ਪੂਰਾ
0: ਜੀ।
1: ਤੇ ਇਹ ਸਿਲਸਿਲਾ ਪਰ ਸਭ ਇਹ ਰਹੇਗਾ, ਇਹ ਸੁਭਾਵਿਕ ਹੈ ਤੇ ਬਹੁਤ ਜ਼ਰੂਰੀ ਵੀ ਹੈ। ਇਹ ਮੁਕਾਬਲੇਬਾਜ਼ੀ ਦਾ ਜਿਹੜਾ ਦੌਰ ਹੈ ਖਤਮ ਨਹੀਂ ਹੋਣਾ ਚਾਹੀਦਾ
0: ਜੀ,
1: ਜਦੋਂ ਇਹ ਮੁੱਕ ਗਿਆ ਤੇ ਫਿਰ ਜ਼ਿੰਦਗੀ ਜਿਉਣ ਦਾ ਕੋਈ ਮਕਸਦ ਵੀ ਨਹੀਂ ਰਹਿ ਜਾਂਦਾ
0: ਬਿਲਕੁਲ,
1: ਖੜੋਤ ਆ ਜਾਏਗੀ।
0: ਬਚਪਨ ਦੇ ਵਿੱਚ ਗੀਤ ਚੇਤੇ ਆਉਂਦਾ ਸੁਣਦੇ ਹੁੰਦੇ ਸੀ ਬਹੁਤ, ਮੈਂ ਨਾ ਬੇਂਦੀ ਵੇ ਤੇਰੇ ਬਾਜਰੇ ਦੀ ਰਾਖੀ, ਜੇ ਮੈਂ ਅੱਡੀ ਮਾਰੋ ਡਾਵਾਂ ਮੇਰੀ ਝਾਂਜਰ ਲੈਂਦੀ ਵੇ, ਤੇ ਉਹ ਵੈਸੇ ਕਣਕ ਦੀ ਫਸਲ ਜਦੋਂ ਪੱਕਦੀ ਸੀ, ਮੈਂ ਇਸ ਤਰ੍ਹਾਂ ਤਾਂ ਕਰਕੇ ਤੁਹਾਨੂੰ ਪੁੱਛ ਰਿਹਾ ਸੀ ਕਿ ਜਿਹੜੀਆਂ ਉਹ ਰੀਝਾਂ ਹੁੰਦੀਆਂ ਨੇ ਪਰਿਵਾਰ ਦੀਆਂ, ਜਿਹੜੇ ਕਿਸਾਨੀ ਪਰਿਵਾਰ ਨੇ, ਤਾਂ ਉਹਨਾਂ ਦਾ ਜਦੋਂ ਪੈਸਾ ਚਾਰ ਪੈਸੇ ਘਰ ਨੂੰ ਆਉਣੇ ਆ ਤਾਂ ਉਹ ਰੀਝਾਂ ਬੱਚੀਆਂ ਦੇ ਵਿਆਹ ਵੀ ਕਰਨੇ ਆ, ਬੱਚਿਆਂ ਦੇ ਵੀ, ਚਾਹੇ ਮੁੰਡਾ ਚਾਹੇ ਕੁੜੀ ਹੈ, ਤਾਂ ਕੋਠਾ ਵੀ ਛੱਤਣਾ ਹੁੰਦਾ ਸੀ, ਸਾਰਾ ਕੁਝ ਹੁੰਦਾ ਸੀ, ਕਿ ਉਹ ਦੌਰ ਜਿਹੜਾ ਹੈ ਉਸੇ ਤਰ੍ਹਾਂ ਉਹ ਮੁਸ਼ਕਲਾਂ ਤਲਖੀਆਂ ਜਾਂ ਉਹ ਖੁਸ਼ੀਆਂ ਗਮੀਆਂ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲ ਰਹੀਆਂ ਨੇ, ਕਿ ਉਹ ਵੀ ਕਿਤੇ ਨਾ ਕਿਤੇ ਕੁਝ ਦੌੜ ਦਾ ਹਿੱਸਾ ਜਾਂ ਪਰੇਸ਼ਾਨੀਆਂ ਵੱਧ ਚੁੱਕੀਆਂ ਨੇ ਉਸ ਹਿਸਾਬ ਦੇ ਨਾਲ ਜੋ ਅੱਜ ਦੇ ਸਮਾਜ ਨੂੰ, ਚਾਹੇ ਉਹ ਡਿਜੀਟਲ ਸਮਾਜ ਹੈ ਤੇ ਚਾਹੇ ਉਹ ਮੇਲਿਆਂ ਦੀਆਂ ਰੁੱਤਾਂ ਸੀਗੀਆਂ, ਤਾਂ ਮੇਲੇ ਵੀ ਕਿਤੇ ਨਾ ਕਿਤੇ ਘਟਦੇ ਨਜ਼ਰ ਆਏ ਨੇ, ਤੇ ਮੇਲਿਆਂ ਦੇ ਉੱਤੇ ਉਹ ਜਿਹੜਾ ਇੱਕ ਪੰਛੀ ਜਿਹਾ ਬਣਾਉਂਦਾ ਹੁੰਦਾ ਸੀ ਇੱਕ ਡੀਖੇ ਦੇ ਉੱਤੇ ਹੀ, ਉਹ ਵੀ ਲੈ ਕੇ ਖਾਂਦੇ ਹੁੰਦੇ ਸੀ, ਹਨਾ, ਤਾਂ ਉਹ ਕੀ ਉਹ ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਸੀ ਜਾਂ ਕਿੱਥੇ ਉਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ। ਕਈ ਵਾਰੀ ਲੱਗਦਾ ਕਿ ਉਸ ਤਰ੍ਹਾਂ ਦੀ ਦੁਨੀਆਂ ਨਹੀਂ ਹੈ ਜਿੱਦਾਂ ਦੀ ਅੱਜ ਤੋਂ 10 ਸਾਲ ਜਾਂ 5 ਸਾਲ ਪਹਿਲਾਂ ਸੀਗੀ।
1: ਹਾਂਜੀ ਭਾਸ਼ਬ, ਇਹ ਬਿਲਕੁਲ ਤੌਰ ਤਰੀਕੇ ਹੋ ਸਕਦਾ ਕਿ ਬਦਲ ਗਏ ਹੋਣ, ਉਹਨਾਂ ਦਾ ਬਦਲਣਾ ਲਾਜ਼ਮੀ ਵੀ ਹੈ, ਹੋਣਾ ਵੀ ਚਾਹੀਦਾ
0: ਜੀ,
1: ਕਿਉਂਕਿ ਜੇ ਇੱਕੋ ਜਿਹੇ ਤੌਰ ਤਰੀਕੇ ਰਹਿਣ ਹਰ ਸਾਲ ਹੀ ਤਾਂ ਫਿਰ ਉਹ ਕਹਿ ਲਓ ਵੀ ਮੋਨੋਟੋਨਸ ਜਿਹਾ ਹੋ ਜਾਂਦਾ ਕੰਮ, ਕਿ ਬੋਰਿੰਗ ਹੋ ਜਾਏਗਾ
0: ਜੀ।
1: ਬਦਲਦਾ ਇਹ ਜੋ ਚੇਂਜ ਆ, ਇਹ ਕੁਦਰਤ ਦਾ ਨਿਯਮ ਵੀ ਆ
0: ਬਿਲਕੁਲ।
1: ਜਿਹੜੇ ਭੰਬੀਰੀਆਂ ਪਹਿਲਾਂ ਡੱਕੇ ਚ ਫਸਾ ਕੇ ਉੱਡਦੇ ਸੀ ਬੱਚੇ, ਉਹ ਭੰਬੀਰੀਆਂ ਉਡਾਉਣ ਵਾਲੇ ਤੇ ਡੰਡੇ ਨਾਲ ਸਾਈਕਲ ਦਾ ਟਾਇਰ ਭਜਾ ਕੇ ਖੁਸ਼ ਹੋਣ ਵਾਲੇ ਬੱਚੇ, ਉਹ ਹੁਣ ਮੋਬਾਈਲ ਦੇ ਉੱਤੇ ਫੋਨ ਦੇ ਉੱਤੇ ਖੁਸ਼ ਹੋ ਰਹੇ ਨੇ, ਰੇਸਾਂ ਲਾ ਕੇ, ਕਾਰ ਰੇਸ ਲੱਗ ਰਹੀ ਹੈ, ਹਾਲਾਂਕਿ ਉਹਨਾਂ ਕੋਲ ਸਿਰਫ ਫੋਨ ਹੈ, ਪਰ ਦਿਮਾਗ ਨੂੰ ਸਮਝ ਆ ਗਈ ਉਹਨਾਂ ਤੈਨੂੰ ਕਿ ਇਹ ਫੋਨ ਨੀ ਹੈਗਾ, ਮੇਰੇ ਕੋਲ ਕਾਰ ਦਾ ਸਟੇਅਰਿੰਗ ਹੀ ਹੈ
0: ਜੀ,
1: ਮੈਂ ਇੱਕ ਅਸਲੀ ਦੁਨੀਆਂ ਦੇ ਵਿੱਚ ਕਿਤੇ ਰੇਸ ਲਗਾ ਰਿਹਾ
0: ਬਿਲਕੁਲ।
1: ਮੇਰੇ ਕੋਈ ਦੋਸਤ ਨੇ ਜਿਹੜੇ ਪਤਾ ਨੀ ਕਿੱਥੇ ਬੈਠੇ, ਕੌਣ ਹੈ ਕੌਣ ਨਹੀਂ, ਪਰ ਮੈਂ ਉਹਨਾਂ ਨਾਲ ਖੇਡ ਰਿਹਾ ਹਾਂ। ਇਹ ਫਰਕ ਤਾਂ ਜ਼ਰੂਰ ਆਇਆ ਹੈ। ਇਹਦਾ ਪ੍ਰਭਾਵ ਸਾਡੇ ਅੱਜ ਕੱਲ ਜੋ ਮੇਲੇ ਨੇ ਤਿਉਹਾਰ ਨੇ ਉਹਨਾਂ ਉੱਤੇ ਵੀ ਪਿਆ ਹੈ।
0: ਜੀ
1: ਤੋ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਹੜਾ ਚੇਂਜ ਆ ਇਹ ਤਾਂ ਆਈ ਆ ਸਾਡੇ, ਉਹ ਜੋ ਪਹਿਲਾਂ ਇੱਕ ਭੋਲਾਪਨ ਮਾਸੂਮੀਅਤ ਜਿਹੜੀ ਵੇਖਣ ਨੂੰ ਮਿਲਦੀ ਰਹੀ ਹੈ
0: ਜੀ
1: ਸਾਡੇ ਸਭ ਲੋਕਾਂ ਦੇ ਵਿੱਚ, ਉਹ ਮਾਸੂਮੀਅਤ ਨੂੰ ਕਿਤੇ ਨਾ ਕਿਤੇ ਟੈਕਨੋਲੋਜੀ ਜਿਹੜੀ ਆ ਉਹ ਹਾਵੀ ਹੋ ਗਈ ਆ
0: ਜੀ।
1: ਤੇ ਉਸ ਦੇ ਹਾਵੀ ਹੋਣ ਦੇ ਨਾਲ ਚਲੋ ਸੈਲੀਬ੍ਰੇਸ਼ਨ ਤਾਂ ਆਪਾਂ ਫਿਰ ਵੀ ਕਰ ਰਹੇ
0: ਕਰ ਰਹੇ ਹਾਂ।
1: ਹੁਣ ਅਸੀਂ ਇਹ ਸੋਚਦੇ ਹਾਂ ਕਿ ਜਿੱਥੇ ਪਹਿਲਾਂ ਅਖਬਾਰ ਦੇ ਉੱਤੇ ਰੱਖ ਕੇ ਜਲੇਬੀ ਖਾ ਕੇ ਖੁਸ਼ ਹੋ ਜਾਂਦੇ ਭਾਵੇਂ ਰੇਤੇ ਨਾਲ, ਜਿਵੇਂ ਕੱਲ ਗੱਲ ਹੁੰਦੀ ਸੀ ਰੇਤੇ ਵਾਲੀ ਜਲੇਬੀ ਸੀ ਭਾਵੇਂ, ਪਰ ਉਹ ਧੂੜ ਘੱਟੇ ਨਾਲ ਸਭ ਚੱਲ ਰਿਹਾ, ਸਭ ਕੁਝ ਧੁੱਪ ਧੂੜ ਧੱਕੇ ਤਿੰਨ ਰੰਗ ਮੇਲੇ ਦੇ ਪੱਕੇ
0: ਬਿਲਕੁਲ।
1: ਹੁਣ ਜਿਹੜਾ ਜਰੂਰਤ ਹੈ ਉਹ ਬੜਾ ਹੀ ਕਹਿ ਲੋ ਵੀ ਮਸ਼ਹੂਰੀਆਂ ਦੇਖ ਕੇ ਦੁਨੀਆਂ ਜਿਹੜੀ ਡਿਜੀਟਲ ਦੁਨੀਆਂ ਉਹਨੂੰ ਦੇਖ ਦੇਖ ਕੇ ਉਹਦੇ ਉੱਤੇ ਇਹਨਾਂ ਚੀਜ਼ਾਂ ਦਾ ਇੱਕ ਅਸਰ ਹੋਇਆ, ਇੱਕ ਬ੍ਰਾਂਡ ਦਾ ਠੱਪਾ ਉਹਦੇ ਦਿਮਾਗ ਦੇ ਵਿੱਚ ਫਸ ਗਿਆ ਕਿ ਮੈਂ ਜੇ ਕੁੜਤਾ ਪਾਉਣਾ ਫਲਾਣੇ ਬ੍ਰਾਂਡ ਦਾ ਹੋਊਗਾ, ਡੱਗਾ ਫਲਾਣੇ ਬ੍ਰਾਂਡ ਦਾ ਹੋਊਗਾ, ਤੇ ਸ਼ੂਜ਼ ਪਾਉਣੇ ਆ, ਬੂਟ ਪਾਉਣੇ ਆ, ਬੈਲਟ ਪਾਉਣੀ ਹੈ, ਟਾਈ ਪਾਉਣੀ ਹੈ, ਉਹਦੇ ਉੱਤੇ ਕੋਈ ਠੱਪਾ ਹੋਵੇ, ਵਧੀਆ ਕੰਪਨੀ ਦਾ ਮਾਰਕਾ ਹੋਵੇ ਲੱਗਿਆ,
0: ਬਿਲਕੁਲ ਹੈ ਜੀ।
1: ਦੇਸੀ ਕੰਮ ਨੀ ਹੈਗਾ ਕਿ ਵੱਡੇ ਭਰਾ ਵਾਲਾ ਕੁੜਤਾ ਪਜਾਮਾ ਛੋਟੇ ਨੇ ਪਾ ਲਿਆ, ਛੋਟੇ ਵਾਲਾ ਉਦੋਂ ਛੋਟੇ ਨੇ ਪਾ ਲਿਆ, ਤੇ ਸਾਰਾ ਟੱਬਰ ਇੱਕ ਕੁੜਤੇ ਪਜਾਮੇ ਨਾਲ ਹੀ ਜਿਹੜਾ ਜੂਨ ਭੁਗਤ ਲੈਂਦਾ ਜੀ ਆਪਣੀ
0: ਜੀ,
1: ਉਹ ਹੁਣ ਨੀ ਹੈਗਾ। ਹੁਣ ਤਾਂ ਜਿਹੜੇ ਆ ਇੱਕ ਘਰ ਹੈ ਉਹਦੇ ਵਿੱਚ ਇੱਕ ਰੂਮ ਦੇ ਘਰ ਵਿੱਚ ਸਾਰਾ ਟੱਬਰ ਜਿਹੜਾ ਉਹ ਜਿਹੜਾ ਬੜਾ ਵਧੀਆ ਰਹਿੰਦਾ ਰਿਹਾ, ਪਰ ਹੁਣ ਹਰ ਬੰਦੇ ਲਈ ਇੱਕ ਵੱਖਰਾ ਰੂਮ ਹੈ
0: ਜੀ,
1: ਤੇ ਉਹ ਰੂਮ ਵੀ ਇਹੋ ਜਿਹਾ ਕਿ ਜਿਹਦੇ ਵਿੱਚ ਅਟੈਚ ਬਾਥਰੂਮ ਵਾਸ਼ਰੂਮ ਲੱਗੇ ਆ
0: ਜੀ,
1: ਕਿ ਬੰਦਾ ਬਾਹਰ ਵੀ ਨਹੀਂ ਜਾਂਦਾ। ਪਹਿਲਾਂ ਜੋ ਪਹਿਲਾਂ ਮਾੜਾ ਮੋਟਾ ਬਾਹਰ ਨਿਕਲ ਆਉਂਦੇ ਸੀ
0: ਜੀ,
1: ਕਿ ਚਲੋ ਭਾਈ ਤੜਕੇ ਦਾ ਟਾਈਮ ਹੋ ਗਿਆ ਹੁਣ ਜੰਗਲ ਪਾਣੀ ਚੱਲਦੇ ਆ, ਉਹ ਕੰਮ ਹੀ ਨਹੀਂ ਰਿਹਾ
0: ਬਿਲਕੁਲ ਜੀ।
1: ਤੇ ਉਹ ਅੰਦਰ
0: ਵੈਸੇ ਨਾ ਛੰਮੀ ਜੀ, ਅਮਰੀਕਨ ਜਾਂ ਇੱਥੇ ਯੂਰੋਪੀਅਨ ਜੇਲਾਂ ਦੇ ਵਿੱਚ ਏਦਾਂ ਦਾ ਕਮਰਾ, ਉਹਦੇ ਵਿੱਚ ਹੀ ਸਾਰਾ ਕੁਝ ਬਣਿਆ, ਤੇ ਆਪਣੇ ਵਾਲੇ ਉਹਨੂੰ ਜੇਲ ਕਹਿ ਦਿੰਦੇ
1: ਦੇਖੋ। ਪੰਜਾਬ ਹਰੀ ਭਰੀ ਧਰਤੀ ਆ, ਕੁਦਰਤ ਨੇ ਬਣਾਈ ਆ, ਤੇ ਅਸੀਂ ਇਹਦੇ ਵਿੱਚ ਉਹ ਰੇਗਿਸਤਾਨ ਤੋਂ ਚੱਕ ਚੱਕ ਕੇ ਪੱਥਰ ਹੀ ਟੱਪ ਲਿਆ, ਤੇ ਉਹ ਦਰਖਤ ਪੱਟ ਪੱਟ ਕੇ ਘਾਹ ਪੱਟ ਪੱਟ ਕੇ ਉਹ ਬਾਰ ਮਾਰਿਆ, ਹੁਣ ਜਦੋਂ ਆਪਾਂ ਤੁਰੇ ਫਿਰਦੇ ਆ ਉਹ ਤੱਤਾ ਹੋ ਜਾਂਦਾ ਜਿਹੜਾ ਮਾਰਬਲ ਆ ਜਾਂ ਜੋ ਆਪਾਂ ਲਾਉਂਦੇ ਆ ਟੈਲਾਂ ਜਿਹੀਆਂ, ਇਹਨੂੰ ਤੇ ਐ ਤੁਰੇ ਫਿਰਦੇ ਜਿਵੇਂ ਪਾਥੀਆਂ ਦੇ ਕੌਮ ਫਿਰਦਾ ਹੁੰਦਾ ਭੱਜਿਆ
0: ਜੀ,
1: ਨੰਗੇ ਪੈਰ ਤਾਂ ਚੱਲ ਹੀ ਨੀ ਸਕਦੇ ਉਹਦੇ ਉੱਤੇ
0: ਬਿਲਕੁਲ।
1: ਪਰ ਉਹ ਸਟੇਟਸ ਸਿੰਬਲ ਬਣ ਗਿਆ ਕਿ ਭਾਈ ਉਹ ਗੁਆਂਢੀਆਂ ਨੇ ਆਹ ਲਾਇਆ ਤੇ ਮੈਂ ਕਿਉਂ ਨੀ ਲਾਉਂਦਾ, ਮੈਂ ਕਿਹੜਾ ਕਿਸੇ ਤੋਂ ਘੱਟ ਆ
0: ਜੀ।
1: ਕੁੱਲ ਮਿਲਾ ਕੇ ਤਿਉਹਾਰ ਸਰਬਸਾਂਝੀ ਵਾਲਤਾ ਦਾ ਸੁਨੇਹਾ ਦੇਣ ਲਈ ਜਿਹੜੇ ਸ਼ੁਰੂਆਤ ਇਹਨਾਂ ਦੀ ਹੋਈ ਹੋਏਗੀ, ਵਪਾਰ ਹੁੰਦਾ, ਸਭਿਆਚਾਰਕ ਆਦਾਨ ਪ੍ਰਦਾਨ ਹੁੰਦਾ, ਉੱਥੇ ਰਿਸ਼ਤੇ ਹੋ ਰਹੇ ਨੇ, ਉੱਥੇ ਸਭ ਕੁਛ ਹੋ ਰਿਹਾ, ਦਿਖ ਦਿਖਾਈ ਹੋ ਰਹੀ ਹੈ, ਚਲੋ ਅੱਗੇ ਅੱਗੇ ਹੋਰ ਵੀ ਕਾਰ ਵਿਹਾਰ ਹੋ ਰਹੇ ਨੇ, ਬੜਾ ਕੁਛ ਹੋ ਰਿਹਾ ਤੇ ਰੀਕ੍ਰੀਏਸ਼ਨ ਹੋ ਰਹੀ ਹੈ
0: ਜੀ।
1: ਨਹਾਉਣ ਦਾ ਮਨ ਕੀਤਾ ਤੇ ਉੱਥੇ ਸਰੋਵਰ ਬਣਿਆ, ਭਾਈ ਚੁੱਭੀਆਂ ਲਾਇਆ, ਉਹ ਦਰਿਆ ਦੇ ਵਿੱਚ ਨਹਾਇਓ, ਇਹੋ ਜਿਹਾ ਸੈਟਅਪ ਰਿਹਾ, ਇੱਕ ਵੱਡਾ ਸੈਟਅਪ ਰਿਹਾ। ਤੋ ਇਸ ਵੇਲੇ ਵੀ ਮੈਨੂੰ ਦੇਖ ਕੇ ਦਿਲ ਨੂੰ ਅਜੀਬ ਜਿਹੀ ਖੁਸ਼ੀ ਜਿਹੀ ਵੀ ਹੁੰਦੀ ਹੈ ਕਿ ਲੋਕ ਜਦੋਂ ਮੈਂ ਵੇਖਦਾ ਕਿ ਟਰਾਲੀਆਂ ਤੇ ਬਹਿ ਕੇ ਜਾ ਰਹੇ ਨੇ, ਢੋਲਕੀ ਰੱਖੀ ਹੋਈ ਹੈ
0: ਜੀ,
1: ਤੇ ਕੁਛ ਨਾ ਕੁਛ ਗਾਉਂਦੇ ਤੁਰੇ ਜਾ ਰਹੇ ਨੇ, ਜਿੱਧਰ ਨੂੰ ਜਾ ਰਹੇ ਨੇ ਵਧੀਆ ਜਾ ਰਹੇ ਨੇ, ਝੰਡੇ ਲੱਗੇ ਹੋਏ ਆ, ਬਾਈਕਸ ਦੇ ਉੱਤੇ ਬੱਚੇ ਜਾ ਰਹੇ ਹੈ
0: ਜੀ,
1: ਔਰ ਬੜਾ ਅੱਛਾ ਉਹਨਾਂ ਦੀ ਇੱਕ ਫਨ ਇੱਕ ਮਾਹੌਲ ਹੈ, ਠੀਕ ਹੈ ਭਾਵੇਂ ਧਾਰਮਿਕ ਪਹਿਲੂ ਜੁੜਿਆ ਹੋਇਆ ਪਰ ਇੱਕ ਸੱਭਿਆਚਾਰਕ ਪਹਿਲੂ ਵੀ ਤਾਂ ਜੁੜਿਆ ਹੋਇਆ,
0: ਬਿਲਕੁਲ।
1: ਉਹ ਆਪਣੇ ਉਹਨਾਂ ਨੂੰ ਬ੍ਰੇਕ ਮਿਲਦੀ ਹੈ ਰੂਟੀਨ ਦੀ ਲਾਈਫ ਤੋਂ ਤੇ ਉਹ ਜਾਂਦੇ ਆ ਫਨ ਕਰਦੇ ਆ, ਮੇਲਾ ਵਿਸਾਖੀ ਦਾ ਤਾਂ ਹੀ ਹੁੰਦੇ ਆ, ਲੋਕਾਂ ਵੇਖਣਾ ਵਿਸਾਖੀ ਵਾਲਾ ਮੇਲਾ,
0: ਮਜ਼ਦੂਰ ਕਲਾਸ ਆ, ਲੇਬਰ ਕਲਾਸ ਆਪਣੇ ਇੰਡੀਆ ਦੀ, ਓਹਨੂੰ ਤਾਂ 24 ਘੰਟੇ ਹੀ ਤਕਰੀਬਨ ਕਹਿ ਸਕਦੇ ਆ ਕਿ ਜੋਬ ਉਤੇ ਕਰਨਾ ਪੈਂਦਾ, 24/7 ਕੰਮ ਵੀ ਕਰਨਾ ਪੈਂਦਾ, ਕੋਈ ਛੁੱਟੀ ਦਾ ਮਾਹੌਲ ਨਹੀਂ ਗਾ। ਤਾਂ ਇੱਕ ਪਾਸੇ ਤਾਂ ਪੋਜ਼ਿਟਿਵਿਟੀ ਦੇ ਵਿੱਚ ਜ਼ਰੂਰ, ਚਲੋ ਆਪਾਂ ਕਹਿ ਦਿੰਦੇ ਆ ਕਿ ਜੋ ਜਨਸੰਖਿਆ ਦੇ ਹਿਸਾਬ ਦੇ ਨਾਲ ਕਹਿ ਲਓ ਜਾਂ ਹਾਈਵੇ ਦੇ ਉੱਤੇ ਜਾਂ ਲਿੰਕ ਰੋਡ ਹੈਗੇ ਨੇ ਜਾਂ ਜਿੱਥੇ ਕਿਤੇ ਵੀ ਜੋ ਜਾ ਰਿਹਾ ਟਰਾਲੀਆਂ ਦੇ ਵਿੱਚ ਚਾਹੇ ਟਰੱਕਾਂ ਦੇ ਵਿੱਚ ਚਾਹੇ ਟੈਂਪੂਆਂ ਦੇ ਵਿੱਚ ਜਾਂ ਆਪਣੀ ਬਾਈਕ ਦੇ ਉੱਤੇ, ਉਹਦੇ ਨਾਲ ਚਲੋ ਰਸ਼ ਤਾਂ ਵੱਧਦਾ ਹੈ ਕਿ ਰੋਡ ਦੇ ਉੱਤੇ ਜਾਂ ਇੰਸੀਡੈਂਟ ਵੀ ਹੁੰਦੇ ਆ, ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਕਿਤੇ ਨਾ ਕਿਤੇ ਜੇ ਪੋਜ਼ਿਟਿਵ ਪੱਖ ਤੋਂ ਦੇਖਿਆ ਜਾਵੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਦੇ ਵਿੱਚ ਤਾਂ ਇਹੀ ਹੈ ਕਿ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਇਹੀ ਤਿਉਹਾਰਾਂ ਦੇ ਉੱਤੇ ਮੇਲਿਆਂ ਦੇ ਉੱਤੇ ਜਾਂ ਕੋਈ ਜਿਹੜਾ ਦਿਨ ਆਉਂਦਾ ਹੈ, ਕਈ ਤਾਂ ਮਤਲਬ ਕਿ ਉਹਨਾਂ ਦਿਨਾਂ ਦੇ ਵਿੱਚ ਵੀ ਜੌਬ ਦੇ ਉੱਤੇ ਕੰਮ ਦੇ ਉੱਤੇ ਲੱਗੇ ਨੇ।
1: ਹਾਂਜੀ ਬਿਲਕੁਲ ਬਿਲਕੁਲ ਜੀ, ਕੋਈ ਫਿਰ ਬਾਹਲੇ ਤਗੜੇ ਪੀਰ ਫਕੀਰ ਦਾ ਨਾਮ ਤੇ ਅੱਗੇ ਵੀ ਨਿਕਲ ਸਕਦੇ ਬਾਹਰ, ਠੀਕ ਹੈ ਜੀ, ਜੈ ਬਾਬੇ ਜੀ ਆ ਗਏ, ਜੈ ਪੀਰਾਂ ਦੀ, ਜੈ ਫਕੀਰਾਂ ਦੀ, ਉਹ ਕਰਕੇ, ਕਿਉਂਕਿ ਇਹ ਸਾਨੂੰ ਜਰੂਰ ਸਾਲ ਚ ਇੱਕ ਵਾਰੀ ਜਾਂ ਦੋ ਵਾਰੀ ਤਾਂ ਬ੍ਰੇਕ ਤਾਂ ਲੈਣੀ ਚਾਹੀਦੀ ਹੈ ਰੁਟੀਨ ਦੇ ਵਿੱਚੋਂ, ਕੁਛ ਵੀ ਹੋਵੇ
0: ਬਿਲਕੁਲ
1: ਰਿਫਰੈਸ਼ ਹੋ ਜੇ, ਰੀਸੈਟ ਹੋ ਜੇ, ਇੱਕ ਨਹੀਂ ਤਾਂ ਬਿਮਾਰ ਹੋ ਜਾਣਗੇ ਲੋਕ
0: ਜੀ।
1: ਇੱਕੋ ਗੱਲ ਨੂੰ ਸੋਚ ਸੋਚ ਕੇ, ਇੱਕੋ ਕਹਾਣੀ ਬਨਜਾਰਾ ਬੇਦੀ ਸਾਹਿਬ ਨੇ ਲਿਖੀ ਸੀ ਬਾਤਾਂ ਮੁੱਢ ਕਦੀਮ ਦੀਆਂ ਵਿੱਚੋਂ, ਕਿ ਧੀਆਂ ਭੈਣਾਂ ਜਿਹੜੀਆਂ ਨੇ ਪਹਿਲਾਂ ਨਾ ਏਦਾਂ ਆਪਣਾ ਸਿਰ ਉਤੋਂ ਲਾ ਕੇ ਆਪ ਹੀ ਉਹਦੇ ਚੋਂ ਜੂਆਂ ਕੱਢ ਲੈਂਦੀਆਂ ਸੀ, ਗੁੱਤਾਂ ਕਰ ਲੈਂਦੀਆਂ ਸੀ, ਬੇਟੀਆਂ ਕਰ ਲੈਂਦੀਆਂ, ਜੂਆਂ ਚੱਲ ਕੇ ਗੁੱਤਾਂ ਕਰ ਲੈਂਦੀਆਂ ਸੀ। ਪਰ ਉਹ ਫਿਰ ਕਹਿੰਦੇ ਉਹਨਾਂ ਨੇ ਅਰਦਾਸ ਕਰੀ ਕਿ ਨੁਹਾ ਧੀਆਂ, ਕਹਿੰਦੇ ਜੀ ਦੇਖੋ ਜੀ ਬਾਬਾ ਜੀ, ਇਹ ਰੱਬਾ ਹਾਂ ਤੂੰ ਕੀ ਜਾ ਪਾਤ ਹੈ, ਇਹ ਤਾਂ ਜਿਹੜੀ ਸੱਸ ਹੈ ਉਹ ਸਾਡੇ ਨਾਲ ਇਹੋ ਜਿਹਾ ਜ਼ੁਲਮ ਕਰ ਰਹੀ ਹੈ ਜਾਂ ਸਾਨੂੰ ਐ ਗੱਲ ਨੀ ਕਰਨ ਦੇ ਰਹੀ, ਆਪਾਂ ਗੁਆਂਢਣ ਨਾਲ ਗੱਲ ਜਾ ਕੇ ਕਰਨੀ ਹੈ, ਪੜਾ ਹੱਥ ਕਿੱਥੇ ਕੱਢੀਏ
0: ਜੀ,
1: ਮਨ ਚ ਜਿਹੜੀ ਆਈ ਹੈ ਮਤਲਬ ਪ੍ਰੈਸ਼ਰ ਕੁੱਕਰ ਆ
0: ਜੀ,
1: ਉਹਦੇ ਵਿੱਚ ਹੁਣ ਗੈਸ ਭਰੀ ਜਾ ਰਹੀ ਹੈ, ਸੀਟੀ ਵੱਜ ਨੀ ਰਹੀ ਤੇ ਉਹ ਜਾਣਾ ਤਾਂ ਹੈ ਕਿਤੇ, ਉਹ ਤਾਂ ਕੁੱਕਰ ਫੜ ਜੂ, ਉਹ ਕਿਤੇ ਤਾਂ ਮਤਲਬ ਉਹ ਪਰਜ ਹੋਵੇ ਤਾਂ ਉਹ ਕਹਿੰਦੇ ਰੱਬ ਕਹਿੰਦੇ ਨੇੜੇ ਹੁੰਦਾ ਸੀ, ਤੇ ਉਹ ਰੱਬ ਆ ਜਾਂਦਾ ਸੀ ਉਸੇ ਵੇਲੇ ਅਰਦਾਸ ਸੁਣ ਕੇ, ਉਹ ਕਹਿੰਦੇ ਵੀ ਹਾਂ ਦੱਸੋ ਕੀ ਗੱਲ ਆ, ਕਹਿੰਦੇ ਜੀ ਬਾਬਾ ਜੀ ਆ ਜਿਹੜਾ ਤੁਸੀਂ ਫੈਸਿਲਿਟੀ ਦਿੱਤੀ ਹੈ ਇਹਨੂੰ ਬੰਦ ਕਰੋ
0: ਜੀ,
1: ਆਪਣੀ ਗੁਤਾਬ ਨਾ ਕਰ ਸਕੀ
0: ਜੀ,
1: ਵੀ ਇੱਧਰ ਜਾਓ ਜਾਂ ਗੁਆਂਢਣ ਕੋਲ ਜਾਓ ਜਾਂ ਕੁਛ ਕਰੋ, ਤੇ ਉਹ ਫਿਰ ਉਹ ਐਂ ਕਰਕੇ ਉਹਨੇ ਕਹਿੰਦਾ ਠੀਕ ਹੈ ਜੀ ਇਹ ਫੀਚਰ ਖਤਮ
0: ਜੀ,
1: ਫਿਰ ਉਹ ਇੱਧਰ ਉੱਧਰ ਮਿਲ ਮਿਲਾਪ ਹੋਇਆ। ਇਹ ਕਹਾਣੀ ਦਾ ਪਰਪਜ ਤਾਂ ਇਹੀ ਹੈ ਦੱਸਣ ਦਾ ਕਿ ਭਾਈ ਇਹ ਸੋਸ਼ਲ ਸੈਟਅਪ ਕਿੰਨਾ ਜ਼ਰੂਰੀ ਹੈ,
0: ਕਿੰਨਾ ਜ਼ਰੂਰੀ ਹੈ,
1: ਜੋ ਸਾਡੇ ਮਨ ਚ ਗੱਲ ਆ ਉਹਨੂੰ ਸੁਣਨ ਵਾਲਾ ਤੇ ਕੋਈ ਹੋਵੇ
0: ਜੀ,
1: ਉਹ ਕਹਿ ਤਾਂ ਸਕੀਏ ਤੇ ਉਹਨੂੰ ਉਹ ਵੀ ਆਪਣੀ ਗੱਲ ਸਾਨੂੰ ਕਹਿ ਸਕੇ ਤੇ ਅਸੀਂ ਵੀ ਉਹਨੂੰ ਗੱਲ ਕਹਿ ਸਕੀਏ, ਉਹ ਜਦੋਂ ਵਿਚਾਰ ਜਦੋਂ ਫਲੋ ਚ ਆਣਗੇ ਜਦੋਂ ਉਹ ਫਿਰ ਫਿਰ ਜਿਹੜੀ ਹੈ ਜ਼ਿੰਦਗੀ ਸੁਖਾਲੀ ਹੋ ਜਾਏਗੀ
0: ਜੀ।
1: ਹੋਰ ਇੱਥੇ ਹੁਣ ਕੰਧਾਂ ਨਾਲ ਗੱਲਾਂ ਕੌਣ ਕਰੇ,
0: ਬਿਲਕੁਲ
1: ਜਾਂ ਤੁਸੀਂ ਕਹੋ ਵੀ ਗੱਲ ਸੁਣਨ ਵਾਲੇ ਕੋਈ ਨੀ, ਕਰਨ ਵਾਲੇ ਕੋਈ ਨੀ,
0: ਨਹੀਂ ਵੈਸੇ ਕਹਿੰਦੇ ਕੰਧਾਂ ਦੇ ਵੀ ਕੰਨ ਹੁੰਦੇ ਆ,
1: ਉਹ ਤਾਂ ਹੁੰਦੇ ਆ ਜੀ, ਹੁਣ ਤੁਸੀਂ ਲੜਨਾ ਸ਼ੁਰੂ ਕਰ ਦੋ ਮਤਲਬ ਇੱਧਰ ਲੜਾਈ ਹੋ ਰਹੀ ਹੈ ਤੇ ਗੁਆਂਢੀ ਤਾਂ ਫਿਰ ਐ ਪੂਰੇ ਕੰਨ ਲਾ ਕੇ ਕੰਧਾਂ ਨੂੰ ਹੁੰਦੇ ਵੀ ਅੱਛਾ ਅੱਛਾ ਅੱਜ ਐ ਨਜ਼ਾਰਾ, ਉਹ ਪਿਆ ਪਤੀਲਾ ਸਿਰ ਚੋ ਆਉਂਦੀ ਦੇ,
0: ਬਿਲਕੁਲ ਹੈ ਜੀ,
1: ਭਾਂਡੇ ਖੜਕ ਰਹੇ ਨੇ,
0: ਬਿਲਕੁਲ ਹੈ ਜੀ ਬਿਲਕੁਲ, ਦੇਖ ਲੋ ਦੋਸਤਾਂ ਦੀ ਫਰਮਾਇਸ਼ ਦੇ ਉੱਤੇ ਅੱਜ ਅੱਧਾ ਘੰਟਾ ਪਹਿਲਾਂ ਪ੍ਰੋਗਰਾਮ ਕੀਤਾ, ਚੁੱਪ ਚੁੱਪੀ ਤੇ ਸੁਣੀ ਜਾਂਦੇ ਆ, ਕਹਿੰਦੇ ਕਰੀ ਜਾਓ ਗੱਲਾਂ ਤੁਸੀਂ ਬਸ ਹੁਣ ਜੀ,
1: ਬਿਲਕੁਲ ਜੀ,
0: ਮੇਲਾ ਸਾਡੇ ਦੋਵਾਂ ਦਾ ਹੀ ਨਹੀਂ ਗਾ, ਤੁਹਾਡੇ ਨਾਲ ਹੀ ਆ ਮੇਲਾ ਜੀ,
1: ਬਿਲਕੁਲ ਭਾਈ ਸਾਹਿਬ, ਮੇਲਾ ਵੇਖ ਦੀਏ ਮੁਟਿਆਰੇ ਮੇਲਾ ਤੈਨੂੰ ਵੇਖਦਾ, ਉਹ ਕੰਮ ਜਿਹੜਾ ਹੁੰਦਾ ਹੈ ਉਹ ਸਹੀ ਹੈ, ਤੇ ਇਹੀ ਇਹਨਾਂ ਮੇਲਿਆਂ

0: ਸਾਡਾ ਅਸਲ ਚ ਕਾਟੋ ਕਲੇਸ਼ ਪਿਆ ਹੋਇਆ ਕੈਲੰਡਰਾਂ ਦਾ
1: ਜੀ।
0: ਇੱਕ ਪਾਸੇ ਅਸੀਂ ਬਿਕਰਮੀ ਸੰਮਤ ਵਾਲੇ ਕੈਲੰਡਰ ਨੂੰ ਲੈ ਕੇ ਬੈਠੇ ਹਾਂ, ਉਹਦੀਆਂ ਤਰੀਕਾਂ ਵੱਖਰੀਆਂ ਨੇ। ਉਹਦੇ ਮੁਤਾਬਿਕ ਚੱਲਾਂਗੇ ਤਾਂ 100 ਕੁ ਸਾਲ ਬਾਅਦ ਜਿਹੜਾ ਦਿਨ ਅੱਜ ਦਾ ਕਿਸੇ ਦਾ ਦਿਨ ਹੋਊਗਾ ਉਹ 10-15 ਦਿਨ ਪਿੱਛੇ ਆਜੂ, ਹਫ਼ਤਾ ਪਿੱਛੇ ਸਰਕ ਜੂ।
1: ਬਿਲਕੁਲ ਹੈ ਜੀ।
0: ਜੇ 500 ਸਾਲ ਦੀ ਗੱਲ ਕਰਾਂਗੇ ਤਾਂ 2-3 ਮਹੀਨੇ ਪਿੱਛੇ ਚੱਲ ਜਾਣਾ ਉਹ ਦਿਨ।
1: ਬਿਲਕੁਲ।
0: ਇਸੇ ਕਰਕੇ ਉਹ ਜਿਹੜਾ ਵਿਸਾਖ ਵਾਲਾ ਬਰਥਡੇ ਹੈ ਗੁਰੂ ਜੀ ਦਾ, ਉਹ ਕੱਤਕ ਚ ਚੱਲ ਗਿਆ
1: ਜੀ।
0: ਜੇ ਨਾ ਰੁਕੇ ਤਾਂ ਉਹ ਮੁੜ ਕੇ ਹੋਰ ਪਿੱਛੇ ਚੱਲ ਜਾਣਾ, ਅਸੂ ਚ ਚੱਲ ਜਾਏਗਾ, ਉਦੋਂ ਵੀ ਪਿੱਛੇ ਚੱਲ ਜਾਏਗਾ। ਤੋ ਇਹ ਚੀਜ਼ਾਂ ਨੇ। ਤੂੰ ਭਾਈ ਸਾਹਿਬ ਕੁੱਲ ਮਿਲਾ ਕੇ ਤਾਂ ਆਪਾਂ ਇਹ ਕਹਾਂਗੇ ਜ਼ਰੂਰ ਜੇ ਰਿਵਿਊ ਕਰੀਏ, ਇਹ ਤਿਉਹਾਰ ਅਸਲ ਵਿੱਚ ਤਾਂ ਸਾਨੂੰ ਆਪਣੇ ਆਪ ਦੇ ਉੱਤੇ ਝਾਤ ਪਾਉਣ ਲਈ ਹੀ ਹੋ ਸਕਦਾ ਬਣਾਏ ਗਏ। ਹੋਰ ਕੱਲ ਨੂੰ ਹੁਣ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਜਨਮ ਦਿਨ ਹੈ,
1: ਬਿਲਕੁਲ
0: ਉਹ ਵੀ ਮਨਾਉਣਾ ਜਾ ਰਿਹਾ ਨੇ
1: ਜੀ।
0: ਅੰਬੇਦਕਰ ਸਾਹਿਬ ਵੇਖੋ ਭਾਵੇਂ ਬ੍ਰਿਟਿਸ਼ ਜਿਹੜਾ ਇੰਡੀਆ ਸੀ ਉਹਦੇ ਵਿੱਚ ਮਿਨਿਸਟਰ ਸੀਗੇ
1: ਜੀ,
0: ਤੇ ਜਦੋਂ ਆਜ਼ਾਦ ਹੋਏ ਆਪਾਂ ਉਹਦੇ ਵਿੱਚ ਵੀ ਉਹ ਮਿਨਿਸਟਰ ਸੀਗੇ, ਕਾਨੂੰਨ ਮੰਤਰੀ ਸਨ
1: ਜੀ।
0: ਤੇ ਉਹਨਾਂ ਦੀ ਦੇਣ ਜਿਹੜੀ ਹੈ ਬਹੁਤ ਵੱਡੀ ਆ,
1: ਵੱਡੀ ਹੈ ਜੀ।
0: ਜੋ ਅੱਜ ਜਿਸ ਜੋ ਅੱਜ ਦੇਸ਼ ਦੇ ਵਿੱਚ ਸਾਨੂੰ ਸਹੂਲਤਾਂ ਮਿਲ ਰਹੀਆਂ, ਜੋ ਕੁਛ ਹੋ ਰਿਹਾ
1: ਜੀ,
0: ਉਸੇ ਸੰਵਿਧਾਨ ਪ੍ਰਤੀ ਹੈ ਜਿਹੜਾ ਉਹਨਾਂ ਨੇ ਤਿਆਰ ਕੀਤਾ, ਉਹ ਉਹਨਾਂ ਦੇ ਜਨਮ ਦਿਨ ਦੀ ਵੀ ਭਾਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
1: ਬਿਲਕੁਲ।
0: ਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ
1: ਜੀ।
0: ਤੇ ਇਕੱਲੀ ਵਿਸਾਖੀ ਇਕੱਲੀ ਅਸੀਂ ਨੀ ਮਨਾ ਰਹੇ ਭਾਰਤ ਸਾਹਿਬ, ਜਿੱਥੇ ਜਿੱਥੇ ਵੀ ਫਸਲ, ਕਿਉਂਕਿ ਫਸਲ ਨਾਲ ਤੇ ਰੁੱਤ ਨਾਲ ਜੁੜਿਆ ਹੋਇਆ ਤਿਉਹਾਰ ਹੈ
1: ਜੀ,
0: ਤੇ ਹੋਰ ਵੀ ਜਿਹੜੇ ਆਪਣੇ ਮੁਲਕ ਦੇ ਵਿੱਚ ਸੂਬੇ ਨੇ ਉਹਨਾਂ ਦੇ ਵਿੱਚ ਵੀ ਨਾਮ ਵੱਖਰੇ ਹੋ ਸਕਦੇ, ਨਾਮ ਵੱਖਰੇ ਵੱਖਰੇ, ਲੇਕਿਨ ਉੱਥੇ ਵੀ ਇਹ ਮਨਾਇਆ
1: ਜਾਂਦਾ ਜੀ। ਬਿਲਕੁਲ ਹੈ ਜੀ।
0: ਮੈਨੂੰ ਪਤਾ ਨੀ ਹੁਣ ਤੁਹਾਡੇ ਉਧਰ ਫਿਨਲੈਂਡ ਚ ਫਸਲ ਵਾਲਾ ਤਿਉਹਾਰ ਜਿਹੜਾ ਉਹ ਕਿਵੇਂ ਮਨਾਉਂਦੇ।
1: ਨਹੀਂ, ਸਾਡੇ ਤਾਂ ਅਜੇ ਜੀ ਕਣਕ ਤਾਂ ਨੀ ਬੀਜ, ਕਣਕ ਘੱਟ ਬੀਜਦੇ ਆ ਵੈਸੇ, ਇੱਧਰ ਰਾਈ ਹੋ ਗਈ ਜਾਂ ਇੱਥੇ ਜਿਹਦੇ ਨਾਲ ਬਰਾਉਨ ਬ੍ਰੈਡ ਬਣਾਉਂਦੇ ਆ, ਬਸ ਹੁਣ ਵਾਹੀਆਂ ਚੱਲ ਰਹੀਆਂ ਨੇ ਜੀ, ਤੇ ਵੈਸੇ ਹਲੇ ਗਿੱਲ ਕਾਫੀ ਹੈ ਖੇਤਾਂ ਦੇ ਵਿੱਚ ਕਿਉਂਕਿ ਸਨੋ ਮੈਲਟ ਹੋਈ ਹੈ, ਤੇ ਉਹਨੂੰ ਫਿਰ ਧਰਤੀ ਨੂੰ ਪਲਟਾ ਕੇ ਤੇ ਤਕਰੀਬਨ ਹਫ਼ਤਾ ਖੰਡ ਛੱਡ ਦਿੰਦੇ ਆ ਤਾਂ ਕਿ ਹਵਾ ਹੁਵਾ ਲੱਗ ਜਾਵੇ, ਉਸ ਤੋਂ ਬਾਅਦ ਫਿਰ ਬਿਜਾਈ ਸ਼ੁਰੂ ਹੋ ਜਾਣੀ ਹੈ ਜੀ, ਤੇ ਵਢਾਈ ਜਾ ਕੇ ਹੋਣੀ ਆ ਅਗਸਤ ਦੇ ਸ਼ੁਰੂ ਦੇ ਵਿੱਚ ਜੀ। ਫਿਰ ਤਿਉਹਾਰ ਜਿਵੇਂ ਕਿ ਈਸਟਰ ਸਭ ਤੋਂ ਵੱਡਾ ਕਹਿ ਲੋ ਕਿ ਆ ਹੁਣੇ ਲੰਘ ਕੇ ਗਿਆ, ਈਸਟਰ ਮਤਲਬ ਕਿ ਆਪਣੇ ਇੱਕ ਤਾਂ ਚਲੋ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਵੀ ਜੁੜਿਆ ਹੋਇਆ, ਤੇ ਦੂਸਰੇ ਪਾਸੇ ਜਦੋਂ ਆਪਾਂ ਝਾਤ ਮਾਰਦੇ ਆ ਰੁੱਤ ਜਦੋਂ ਬਦਲਦੀ ਹੈ ਤੇ ਸਮਰ ਦਾ ਟਾਈਮ ਵੀ ਸ਼ੁਰੂ ਹੋ ਜਾਂਦਾ, ਨਾਲ ਸਿਆਲ ਖਤਮ ਹੋ ਜਾਂਦਾ ਤੇ ਪੱਤੇ ਵਗੈਰਾ ਦਰਖਤਾਂ ਦੇ ਉੱਤੇ ਨਵੇਂ ਜਿਹੜੇ ਆ ਟਾਹਣੀਆਂ ਨਵੀਆਂ ਪੁੰਗਰਾਂ ਲੱਗ ਜਾਂਦੀਆਂ, ਤੇ ਉਹਦੀ ਖੁਸ਼ੀ ਦੇ ਵਿੱਚ ਬੱਚੇ ਜਿਹੜੇ ਨੇ ਉਹ ਜਿੱਦਾਂ ਸੁੰਦਰ ਮੁੰਦਰੀਏ ਲੋਹੜੀ ਨੀ ਮੰਗਦੇ ਜੀ।
0: ਅੱਛਾ ਜੀ।
1: ਆਪਣੇ ਇੱਥੇ ਜਿਹੜੇ ਸਾਡੇ ਬੱਚੇ ਆਉਂਦੇ ਆ ਇੱਥੇ, ਉਹਨਾਂ ਨੇ ਕੀ ਹੁੰਦਾ ਕਿਸੇ ਨੇ ਖਰਗੋਸ਼ ਦਾ ਮਤਲਬ ਕਿ ਫੇਸ ਜਿਹੜਾ ਪੇਂਟ ਕੀਤਾ ਹੁੰਦਾ, ਕਿਸੇ ਨੇ ਬਿੱਲੀ ਦਾ, ਜਾਨਵਰਾਂ ਦਾ ਮਤਲਬ ਕਿ ਏਦਾਂ, ਤੇ ਉਹ ਫਿਰ ਆ ਕੇ ਡੋਰ ਟੂ ਡੋਰ ਜਿਹੜੀਆਂ ਨਵੀਆਂ ਟਾਹਣੀਆਂ ਫੁੱਟੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਉਹ ਪੁੰਗਰ ਜੀ ਹੁੰਦੀ ਹੈ ਤੇ ਉਹਨਾਂ ਨੂੰ ਤੋੜ ਕੇ ਤੇ ਉਹ ਲੈ ਆਉਂਦੇ ਨੇ ਜੀ, ਤੇ ਆਪਣੇ ਨਾਲ ਉਹਦੇ ਉੱਤੇ ਨਾ ਜਿਹੜਾ ਕਲਰਫੁੱਲ ਜੇ ਜਿੱਦਾਂ ਆਪਣੇ ਕੁੱਕੜਾਂ ਦੇ ਖੰਭ ਨੀ ਹੁੰਦੇ ਜੀ ਉਦਾਂ ਦੇ ਲਾ ਕੇ, ਤਾਂ ਉਹਨਾਂ ਨੇ ਕਲਰਫੁੱਲ ਜੇ ਬਣਾ ਲੈਣੇ ਉਹਨਾਂ ਨੂੰ।
0: ਵਾਹ ਵਾਹ ਵਾਹ।
1: ਤੇ ਉਹ ਜਦੋਂ ਵੀ ਹੋਮ ਟੂ ਹੋਮ ਅਗਲੇ ਜਾਣਾ ਤੇ ਉਹਨਾਂ ਨੇ ਨਾਲ ਇੱਕ ਬੀਰਬਨ ਬਾਰਬਨ ਇਦਾਂ ਕਰਕੇ ਗੀਤ ਗਾਏ ਜਾਣਾ ਜਿੱਦਾਂ ਆਪਾਂ ਸੁੰਦਰ ਮੁੰਦਰੀਏ ਗਾਉਂਦੇ ਆ। ਹਾਂਜੀ। ਤੇ ਉਹਨਾਂ ਨੇ ਮਤਲਬ ਕਿ ਗੀਤ ਗਾਉਣਾ 3-4 ਜਾਂ ਜਿੰਨੇ ਵੀ ਹੋਣਗੇ, ਤੇ ਇੱਕ ਟਾਣੀ ਉਹ ਘਰ ਦੇ ਵਿੱਚ ਦੇ ਕੇ ਜਾਣੀ, ਮਤਲਬ ਕਿ ਉਹਦਾ ਸਾਈਨ ਇਹੀ ਹੈ ਕਿ ਵਧੋ ਫੁੱਲੋ ਮਤਲਬ ਕਿ, ਤੇ ਨਵੀਆਂ ਫਸਲਾਂ ਕੁਦਰਤ ਦੀ ਮਤਲਬ ਕਿ ਕਾਇਨਾਤ ਜਿਹੜੀ ਆ ਉਹ ਗ੍ਰੀਨ ਸਿਗਨਲ ਦਿੰਦੇ ਆ ਕਿ ਗਰੀਨਰੀ ਆ ਰਹੀ ਹੈ, ਤੇ ਪਰਿਵਾਰ ਵੀ ਵਧਣਗੇ, ਪੈਸੇ ਸੰਬੰਧ ਦੇ ਵਿੱਚ ਵੀ ਉਹ ਸਾਰਾ ਕੁਝ ਹੀ, ਮਤਲਬ ਕਿ ਜਿੱਦਾਂ ਆਪਣਾ ਵਿਸਾਖੀ ਦਾ ਤਿਉਹਾਰ ਆ ਫਸਲਾਂ ਖਤਮ ਹੁੰਦੀਆਂ ਨੇ ਤੇ ਇੱਥੇ ਉਹ ਫਸਲਾਂ ਦੀ ਸ਼ੁਰੂਆਤ ਹੁੰਦੀ ਹੈ ਤੇ ਸਮਰ ਦੀ ਸ਼ੁਰੂਆਤ ਹੁੰਦੀ ਹੈ, ਤੇ ਉਸ ਦਿਨ ਦੇ ਉੱਤੇ ਹੀ ਤਕਰੀਬਨ ਸੈਟਰਡੇ ਨੂੰ ਬਹੁਤ ਜਿੱਦਾਂ ਕਿ ਆਪਣੇ ਲੋਹੜੀ ਹੁੰਦੀ ਹੈ, ਅੱਗ ਬਾਲੀ ਜਾਂਦੀ ਹੈ, ਤੇ ਇਹਨਾਂ ਮੁਲਕਾਂ ਦੇ ਵਿੱਚ ਜਿੱਦਾਂ ਕਿ ਮਤਲਬ ਕਿ ਆਪਣੇ ਬਗੀਚਿਆਂ ਦੇ ਵਿੱਚੋਂ ਕੁਝ ਘਾਹ ਫੂਸ ਹੋ ਗਿਆ, ਸੁੱਕੀਆਂ ਟਾਹਣੀਆਂ ਹੋ ਗਈਆਂ, ਇਕੱਠੀਆਂ ਕੀਤੀਆਂ ਜੋ ਵੀ ਆ ਉਹ ਇੱਕ ਜਗ੍ਹਾ ਇਕੱਠੀ ਕਰੀ ਜਾਣੀਆਂ ਪੂਰਾ ਸਾਲ ਸਿਆਲ, ਤੇ ਉਹ ਫਿਰ ਵੱਡਾ ਧੂਣਾ ਇੱਕ ਵਾਰੀ ਲਾ ਦੇਣਾ ਜੀ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਫਿਲਨਰ ਚ ਵੱਖਰੀਆਂ ਵੱਖਰੀਆਂ ਜਗ੍ਹਾਵਾਂ ਚ ਆਪਣੇ ਬਗੀਚਿਆਂ ਦੇ ਵਿੱਚ ਜਾਂ ਫੋਰੈਸਟ ਦੇ ਵਿੱਚ ਲਾਉਂਦੇ ਆ ਜੀ, ਜਾਂ ਸਮੁੰਦਰ ਦੇ
0: ਕੰਢੇ। ਉਹੀ ਗੱਲ ਹੈ ਨਾ ਕਿ ਰੁੱਤ ਫਸਲ ਤੇ ਇੱਕ ਫਾਈਨਾਂਸ ਜਿਹੜਾ ਉਹਨੂੰ ਆਪਾਂ ਦੇਖਦੇ ਜਦੋਂ ਸਾਰਾ ਸਮਾਜਿਕ ਤਾਣਾ

0: ਬਾਰਾ ਤੇ ਓਹਦੇ ਜਿਹੜਾ ਪਿਛੋਕੜ ਆ ਉਹ ਬੜਾ ਖੂਬਸੂਰਤ ਬਣ ਕੇ ਸਾਹਮਣੇ ਆਉਂਦਾ।
1: ਬਿਲਕੁਲ
0: ਸਾਡਾ ਇਹ ਜਿਹੜਾ ਵਿਸਾਖੀ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਏਡਾ ਮੁਬਾਰਕ ਦਿਨ ਹੈ ਸਾਰਿਆਂ ਲਈ, ਸਾਡੇ ਲਈ, ਔਰ ਅਸੀਂ ਤਾਂ ਦੁਆ ਕਰਦੇ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਚ ਖੁਸ਼ਹਾਲੀ ਲੈ ਕੇ ਆਵੇ।
1: ਬਿਲਕੁਲ
0: ਠੀਕ ਹੈ, ਚੈਲੇਂਜਸ ਹੁੰਦੇ ਆ, ਬਿਨਾਂ ਚੈਲੇਂਜ ਤੋਂ ਲਾਈਫ ਵੀ ਕਾਹਦੀ, ਪਰ ਹੈਗੇ ਹਮੇਸ਼ਾ ਰਹਿਣਗੇ ਔਰ ਪਹਿਲਾਂ ਵੀ ਰਹੇ ਆ।
1: ਬਿਲਕੁਲ,
0: ਪਰ ਫਿਰ ਵੀ ਕਹਿੰਦੇ ਵੀ ਐਵਰੀ ਕਲਾਊਡ ਹੈ ਸਿਲਵਰ ਲਾਈਨਿੰਗ, ਸੋ ਇੱਕ ਉਮੀਦ ਬਣੀ ਰਹਿੰਦੀ ਹੈ, ਉਹੀ ਉਮੀਦ ਜਿਹੜਾ ਸਾਡਾ ਹਾਸਿਲ ਹੈ ਜ਼ਿੰਦਗੀ ਦਾ।
1: ਬਿਲਕੁਲ,
0: ਜਦੋਂ ਅਸੀਂ ਨਾ ਗੱਲ ਕਰਦੇ ਹਾਂ ਕਿ ਤੀਰ ਤੁੱਕੇ ਦੀ, ਵੈਸੇ ਥੋੜੀ ਜਿਹੀ ਅਲੱਗ ਗੱਲ ਮੈਂ ਕਰਨ ਲੱਗਾ, ਇਸ ਤੋਂ ਬਾਅਦ ਮੈਂ ਭਰਤ ਸਾਹਿਬ ਤੁਹਾਡੇ ਕੋਲ ਆਗਿਆ ਲਵਾਂਗਾ
1: ਜੀ।
0: ਤੇ ਜਿਹੜੀਆਂ ਦਿਸ਼ਾਵਾਂ ਨੇ ਧਰਤੀ ਦੀਆਂ, ਆਪਾਂ ਕਹਿੰਦੇ ਚਾਰ ਦਿਸ਼ਾਵਾਂ ਨੇ, ਹੈਗੀਆਂ ਨੇ ਭਾਈ ਚਾਰ ਨੇ, ਸੋਲਾਂ ਵੀ ਕਹਿੰਦੇ ਆਪਾਂ, ਉਹ ਵੀ ਹੈਗੀਆਂ, ਸੋਲਾਂ ਵੀ ਸੱਚ ਹੈ, ਅੱਠ ਵੀ ਸੱਚ ਹੈ,
1: ਬੱਤੀ ਵੀ
0: ਜੋ ਕਹਿ ਦੋ ਸੱਚ ਹੈ, ਬੱਤੀ ਵੀ ਬੰਦਾ
1: ਕੱਟ ਵੱਧ ਕਰੀ ਜਾਓ, ਝਰੀਟਾਂ ਮਾਰੀ ਜਾਓਗੇ ਓਦਾਂ ਵਧੀ ਜਾਣੀ।
0: ਤੁਸੀਂ ਇਹ ਦੇਖੋ ਬਈ ਜਿਹੜਾ ਆਪਣਾ ਉੱਤਰ ਤੇ ਦੱਖਣ, ਇਹ ਤਾਂ ਧਰੁਵ ਹੈਗੇ ਸਾਡੇ, ਇਹ ਤਾਂ ਆਪਾਂ ਦਿਸ਼ਾ ਦੱਸ ਸਕਦੇ ਹਾਂ
1: ਜੀ,
0: ਪਰ ਪੂਰਬ ਪੱਛਮ ਕਦੇ ਵੀ ਕੋਈ ਨਹੀਂ ਦੱਸ ਸਕਦਾ, ਕਿਉਂਕਿ ਧਰਤੀ ਤਾਂ ਘੁੰਮ ਰਹੀ ਹੈ,
1: ਘੁੰਮ ਰਹੀ ਹੈ ਜੀ,
0: ਉਹ ਤਾਂ ਕਦੇ ਡਿਫਾਈਨ ਹੀ ਨਹੀਂ ਹੋ ਸਕਦੀ ਕਿਹੜੀ ਪੂਰਬ ਤੇ ਕਿਹੜੀ ਪੱਛਮ, ਤੇ ਉਹ ਹੈ ਹੀ ਨਹੀਂ ਕੋਈ ਦਿਸ਼ਾ ਹੀ ਕੋਈ ਨਹੀਂ
1: ਜੀ।
0: ਪਰ ਫਿਰ ਵੀ ਇਹਦੇ ਨਾਂ ਦੇ ਉੱਤੇ 1600 ਸਾਲ ਦੇ ਵਿੱਚ ਕੰਪਨੀ ਬਣ ਗਈ, ਜਿਹਦਾ ਨਾਂ ਹੀ ਇਹ ਸੀ ਈਸਟ ਇੰਡੀਆ ਕੰਪਨੀ। ਉਹ ਸੋਚਦੇ ਸੀ ਕਿ ਸੂਰਜ ਜੇ ਪੂਰਬ ਵੱਲੋਂ ਲੰਘਦਾ ਤਾਂ ਜਿਹੜਾ ਸਭ ਤੋਂ ਇਧਰਲੇ ਪਾਸੇ ਸੂਰਜ ਵਾਲੇ ਪਾਸੇ ਬੰਦਾ ਮੁਲਕ ਆਊਗਾ ਉਹਨੂੰ ਆਪਾਂ ਈਸਟ ਵਿੱਚ ਹੀ ਮੰਨਾਂਗੇ।
1: ਬਿਲਕੁਲ,
0: ਉਹ ਈਸਟ ਹੋ ਗਿਆ, ਕਿਹਦੇ ਈਸਟ ਵਿੱਚ ਹੁਣ ਜੇ ਇਹਨੂੰ ਇਹ ਵਾਲੇ ਈਸਟ ਵਾਲੇ ਦੇਖਣਗੇ ਇਹ ਕਹਿਣਗੇ ਸਾਡੇ ਵੈਸਟ ਵਿੱਚ ਇਹ ਬੰਦੇ ਬੈਠੇ ਆ, ਉਹ ਈਸਟ ਵੈਸਟ ਜਿਹੜਾ ਡਿਫਾਈਨ ਕਰਨਾ ਇਹ ਬੜਾ ਮੁਸ਼ਕਲ ਸੀ। ਤੁਸੀਂ ਦੇਖੋ ਫਿਰ ਕੁੱਲ ਮਿਲਾ ਕੇ ਇਹਦਾ ਗਾਹ ਜਦੋਂ ਪੈਂਦਾ ਰਿਹਾ, ਬਾੜਾ ਕਾਟੋ ਕਲੇਸ਼ ਪਿਆ, ਕੰਪਨੀ ਕਦੋਂ ਦੀ ਬਣ ਗਈ 1600 ਚ
1: ਜੀ,
0: ਪਰ ਫੈਸਲਾ ਕੀਤਾ ਗਿਆ 1884 ਚ
1: ਜੀ,
0: ਉਦੋਂ ਇਹਨਾਂ ਨੇ ਫੈਸਲਾ ਕਰਿਆ ਕਿ ਭਾਈ ਇੱਕ GMT ਬਣਾਵਾਂਗੇ
1: ਜੀ,
0: ਇੱਕ ਲਾਈਨ ਮਾਰਾਂਗੇ ਗਲੋਬ ਦੇ ਉੱਤੇ ਇੰਗਲੈਂਡ ਤੋਂ ਇੰਗਲੈਂਡ, ਕਿਉਂਕਿ ਆਪਾਂ ਸਭ ਤੋਂ ਵੱਡਾ ਮੰਨ ਰਹੇ ਸੀ ਆਪਣੇ ਆਪ ਨੂੰ ਕਿ ਸਾਡੇ ਉੱਤੇ ਰੱਖੋ ਭਾਈ। ਜਿਹੜਾ ਇੱਕ ਇੰਟਰਸਟਿੰਗ ਗੱਲ ਵੇਖੋ, ਅੱਜ ਤੁਸੀਂ ਵਰਲਡ ਮੈਪ ਖਰੀਦ ਕੇ ਲਿਆਓ ਨਾ, ਸਾਰੇ ਦੇਸ਼ਾਂ ਦਾ ਕਲਰ ਕੋਡ ਲਗਭਗ ਸਿਮਿਲਰ ਚ ਹੋਊਗਾ,
1: ਤੁਹਾਨੂੰ
0: ਲੱਗੂਗਾ ਨੀ ਵੀ ਕਿਹੜਾ ਬੱਕਰਾ ਜਿਹਾ ਨਜ਼ਰ ਆਈ ਜਾਂਦਾ
1: ਜੀ।
0: ਪਰ ਜਿਹੜੇ ਪਹਿਲਾਂ ਵਰਲਡ ਮੈਪ ਸੀਗੇ, ਅੱਜ ਤੋਂ 200 ਸਾਲ 100 ਸਾਲ ਪਹਿਲਾਂ ਵਾਲੇ ਕਹਿ ਲੋ
1: ਜੀ,
0: ਉਹਨਾਂ ਵਿੱਚ ਜਿਹੜੇ ਮੁਲਕ ਦੇ ਵਿੱਚੋਂ ਤੁਸੀਂ ਵਰਲਡ ਮੈਪ ਖਰੀਦ ਲਿਆ ਉਹਨੇ ਆਪਣੇ ਆਪ ਨੂੰ ਸੈਂਟਰ ਚ ਰੱਖਿਆ ਹੁੰਦਾ ਸੀ, ਬਾਕੀ ਉਹਦੇ ਆਲੇ ਦੁਆਲੇ
1: ਆਲੇ ਦੁਆਲੇ ਬਿਲਕੁਲ ਸੀਗਾ ਜੀ। ਹਾਂਜੀ,
0: ਉਹਨੂੰ ਕੋਈ ਲੈਣਾ ਦੇਣਾ ਨੀ ਕਿ ਧਰਤੀ ਦਾ ਕੀ ਹੋਰ ਸੀਨ ਹੈ, ਪਰ ਉਹ ਆਪਣੇ ਆਪ ਨੂੰ ਗੱਭੇ ਰੱਖਦੇ
1: ਸੀ,
0: ਬਾਕੀ ਜਿਹੜਾ ਦੁਨੀਆ ਸਾਡੇ ਆਲੇ ਦੁਆਲੇ ਕਹਿੰਦੇ ਦੁਨੀਆ ਭਾਈ ਅਸੀਂ ਗੱਭੇ ਬੈਠੇ।
1: ਜਿਵੇਂ ਅੱਜ GPS ਦੇ ਉੱਤੇ ਖੋਲ ਲੋ ਤਾਂ ਤੁਹਾਡੀ ਲੋਕੇਸ਼ਨ ਸਭ ਤੋਂ ਪਹਿਲਾਂ ਦਿਖਾਉਂਦਾ ਵੀ ਤੁਸੀਂ ਕਿੱਥੇ ਹੋ।
0: ਇਹੀ ਹੈ ਜੀ, ਬਿਲਕੁਲ ਬਿਲਕੁਲ। ਇਹ ਮੈਨੂੰ ਇੰਟਰਸਟਿੰਗ ਤਾਂ ਗੱਲ ਲੱਗਦੀ ਹੈ ਕਿ ਜਦੋਂ ਵੀ ਆਪਾਂ ਤਿਉਹਾਰਾਂ ਦੀ ਗੱਲ ਕਰਦੇ ਹਾਂ, ਖਾਸ ਦਿਨਾਂ ਦੀ ਗੱਲ ਕਰਦੇ ਹਾਂ, ਆਪਣੇ ਆਪ ਨੂੰ ਹੀ ਕੇਂਦਰ ਚ ਰੱਖ ਕੇ ਦੇਖਣਾ ਚਾਹੀਦਾ ਤੇ ਇਹ ਬਹੁਤ ਹੀ ਪਿਆਰਾ ਹਾਸਿਲ ਹੋ ਸਕਦਾ ਸਾਡੀ ਜ਼ਿੰਦਗੀ ਦਾ।
1: ਬਿਲਕੁਲ,
0: ਇੱਕ ਸਮਾਈਲ ਜਿਹੜੀ ਹੈ ਉਹ ਜ਼ਰੂਰ ਕਾਇਮ ਰੱਖਣੀ ਚਾਹੀਦੀ ਹੈ, ਉਹ ਕਿਸੇ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ ਕਿ ਸਾਡੇ ਕੋਈ ਸਾਡੀ ਸਮਾਈਲ ਹੀ ਹੋ ਕੇ ਲੈ ਜਾਵੇ, ਔਰ ਇਹ ਫ੍ਰੀ ਭਾਰਤ ਸਾਹਿਬ ਇਹ ਫ੍ਰੀ ਹੈ, ਇਹ ਚ ਕਿਹੜਾ ਮੁੱਲ ਲੱਗ ਰਿਹਾ
1: ਜੀ।
0: ਉਈ ਜੇ ਮੱਥੇ ਚੂੜੀਆਂ ਪਾ ਕੇ ਬੈਠੇ ਰਹੋ ਕਿ ਜੇ ਮੈਂ ਹੱਸ ਪਿਆ ਪਤਾ ਨੀ ਲੋਕਾਂ ਨੇ ਮੂਰਖ ਕਹਿ ਲੈਣਾ ਮੈਨੂੰ,
1: ਮੈਨੂੰ ਵੀ ਕਹਿ ਦਿੰਦੇ ਆ ਜਦੋਂ ਸੀਰੀਅਸ ਹੀ ਰਹਿੰਦਾ ਬੰਦਾ ਖਾਊ ਵੱਡੂਆ ਕੋਈ ਪੈਂਦਾ ਜਦੋਂ ਪੈਂਦਾ।
0: ਕੋਈ ਇਹੋ ਜਿਹੀ ਗੱਲ ਨੀ, ਮਤਲਬ ਸਮਾਈਲ ਜਦੋਂ ਹੁੰਦੀ ਆ, ਹੁਣ ਤੁਸੀਂ ਵੇਖੋ ਜਿਹੜੇ ਸਾਡੇ ਜਿੰਨੇ ਵੀ ਮਹਾਂਪੁਰਸ਼ ਆ ਆਪਾਂ ਜਿਹਨਾਂ ਦੀ ਵੀ ਆਪਣੇ ਰਹਿਬਰ ਨੇ, ਲਾਈਟ ਹਾਊਸ ਨੇ, ਸਾਡੇ ਚਾਨਣ ਮੁਨਾਰੇ ਨੇ, ਉਹਨਾਂ ਦੀ ਫੋਟੋ ਆਪਣੀ ਕੰਧ ਤੇ ਟੰਗੀ ਆ, ਇਸ ਕਰਕੇ ਟੰਗੀ ਆ ਕਿਉਂਕਿ ਸਾਨੂੰ ਬਹੁਤ ਹੀ ਪਿਆਰੇ ਲੱਗਦੇ ਆ, ਸਤਿਕਾਰਯੋਗ ਨੇ ਸਾਡੇ
1: ਜੀ।
0: ਜੇ ਉਹਨਾਂ ਦੀ ਤੁਸੀਂ ਕਿਤੇ ਧਿਆਨ ਨਾਲ ਚਿਹਰੇ ਵੱਲ ਦੇਖੋ ਤਾਂ ਉਹ ਸਾਰੇ ਸਮਾਈਲ ਹੀ ਕਰ ਰਹੇ ਆ, ਕੋਈ ਦੰਦ ਨੀ ਕੱਢ ਰਿਹਾ, ਕੋਈ ਬੋਲਾ ਖਿੜਖਿੜ ਕੇ ਨੀ ਹੱਸਣ ਰਿਹਾ
1: ਜੀ,
0: ਕੋਈ ਬਾਲਾ ਤਿਉੜੀਆਂ ਪਾ ਕੇ ਨੀ ਬੈਠਾ
1: ਜੀ,
0: ਬਸ ਇੱਕ ਸਦੀਵੀ ਸਮਾਈਲ ਚਿਹਰੇ ਤੇ ਠਹਿਰੀ ਹੋਈ ਹੈ
1: ਜੀ,
0: ਉਹੀ ਆਨੰਦ ਦੀ ਅਵਸਥਾ ਹੈ, ਉਹ ਆਨੰਦ ਦੀ ਅਵਸਥਾ ਪ੍ਰਾਪਤ ਕਰਨਾ ਹੀ ਮੈਨੂੰ ਲੱਗਦਾ ਸਾਡਾ ਹਾਸਲ ਹੈ ਜੇ ਆਪਾਂ ਨੂੰ ਮਿਲ ਜਾਏ।
1: ਬਿਲਕੁਲ ਹੈ ਜੀ, ਹਰ ਪਲ ਦੇ ਵਿੱਚੋਂ ਕੁਝ ਕੁਝ ਕੁਝ ਨਾ ਕੁਝ ਟੋਲ ਲੈਣਾ ਹੈ ਨਾ। ਬਿਲਕੁਲ ਹੈ ਜੀ,
0: ਬਿਲਕੁਲ ਬਿਲਕੁਲ ਭਾਈ ਸਾਹਿਬ, ਤੋਂ ਮੈਂ ਤੁਹਾਡੇ ਕੋਲੋਂ ਤੇ ਦੋਸਤਾਂ ਕੋਲੋਂ ਵੀ ਇਜਾਜ਼ਤ ਚਾਹੂੰਗਾ।
1: ਜਾਂਦੇ ਜਾਂਦੇ ਆਪਾਂ ਮੁਬਾਰਕ ਤਾਂ ਦੇ ਦਈਏ ਮਿੱਠੂ ਬਾਈ ਜੀ ਦੀ ਜਿਹੜਾ
0: ਹਾਂਜੀ ਬਰਥਡੇ। ਹਾਂਜੀ ਬਿਲਕੁਲ ਬਿਲਕੁਲ ਜੀ
1: ਜੀ, ਮੁਬਾਰਕਬਾਦ ਹੈ ਜੀ।
0: ਬਿਲਕੁਲ ਜੀ, ਧੰਨਵਾਦ ਜੀ, ਧੰਨਵਾਦ ਜੀ। ਮਿਸਿਜ਼ ਮਿੱਠੂ ਜੀ ਦਾ ਅੱਜ ਜਿਹੜਾ ਜਨਮ ਦਿਨ ਹੈ ਉਹ ਮਨਾਇਆ ਜਾ ਰਿਹਾ ਹੈ, ਤੇ ਉਹਨਾਂ ਨੂੰ ਭਾਈ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
1: ਜੀ,
0: ਤੇ ਸੁਖਵਿੰਦਰ ਕੌਰ ਜੀ ਨੂੰ
1: ਜੀ,
0: ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ।
1: ਬਿਲਕੁਲ ਹੈ ਜੀ,
0: ਤੁਹਾਨੂੰ ਵੀ ਮੁਬਾਰਕਾਂ, ਤੁਹਾਡਾ ਸ਼ੁਕਰੀਆ ਜੀ। ਜੀ ਬਿਲਕੁਲ ਜੀ ਬਿਲਕੁਲ, ਤੇ ਤੁਹਾਡਾ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਮੁਹੱਬਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ ਭਾਈ ਸਾਹਿਬ,
1: ਥੈਂਕ ਯੂ ਜੀ,
0: ਤੇ ਹੈਪੀ ਵਿਸਾਖੀ, ਹੈਪੀ ਵਿਸਾਖੀ,
1: ਸੇਮ ਟੂ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਸ਼ਮੀ ਜੀ, ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ, ਸਤਿ ਸ੍ਰੀ ਅਕਾਲ,
0: ਸ਼ੁਕਰੀਆ।
1: ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਤਕਰੀਬਨ 30-35 ਮਿੰਟ ਲਾ ਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜ ਚੁੱਕੇ ਨੇ ਮੁਕੱਦਰ ਜੀ, ਤੇ ਆਪਾਂ ਖਬਰਾਂ ਵੱਲ ਵੀ ਚੱਲਦੇ ਆ। ਸਤਿ ਸ੍ਰੀ ਅਕਾਲ ਜੀ ਔਲਖ ਸਰ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ,
2: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ?
2: ਕਹਿਣਾ ਤੇ ਕੀ ਹੈ, ਮੈਂ ਤਾਂ ਗੱਲ ਮਹੰਤਾ ਸ਼ਮੀ ਬਾਈ ਤੇ ਤੁਸੀਂ ਇਕੱਠੇ ਜੁੜੇ ਹੋਗੇ?
1: ਹਾਂਜੀ ਹਾਂਜੀ, ਤਕਰੀਬਨ ਸਾਨੂੰ ਹੋ ਗਿਆ 40-42 ਮਿੰਟ ਹੋ ਗਏ ਜੀ ਜੁੜਿਆ ਨੂੰ।
2: ਹਾਂਜੀ ਹੈਲੋ,
1: ਹਾਂਜੀ ਹਾਂਜੀ, ਮੈਂ ਕਿਹਾ 40-45 ਮਿੰਟ ਹੋ ਗਏ ਜੀ ਗੱਲਬਾਤ ਕਰਦਿਆਂ ਨੂੰ।
2: ਮੈਂ ਤਾਂ ਸੁਣੀ ਜਾਂਦਾ ਸੀ, ਉਹੀ ਗੱਲ ਹੈ, ਪਤਾ ਨੀ ਹੁਣ ਅੱਜ ਜੁੜੇ ਵੀ ਘੱਟ ਹੀ ਨੇ ਸੱਜਣ, ਆਏ ਨੀ ਕੋਈ।
1: ਅੱਜ ਐਕਸਪੈਰੀਮੈਂਟ ਕਰ ਲਿਆ ਆਪਾਂ, ਤਕਰੀਬਨ ਤੁਸੀਂ ਸਾਹਿਬ ਨੇ ਗਿਆ ਸੀ ਭਾਈ ਇਕੱਠੇ ਹੀ ਆ ਜਾਓ, ਮੈਂ ਫਿਰ 9 ਵਜੇ ਕਰ ਲੈਂਦੇ, ਅੱਧਾ ਘੰਟੇ ਦਾ ਪਹਿਲਾਂ ਕਰ ਲੈਂਦੇ ਆ ਪ੍ਰੋਗਰਾਮ, ਤੇ ਤਾਂ ਕਰਕੇ ਸ਼ਾਇਦ ਭੁਲੇਖੇ ਚ ਰਹਿ ਗਏ ਜੀ। ਚਲੋ ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਤੇ, ਅੱਜ ਵਿਸਾਖੀ ਮਨਾ ਰਹੇ ਹੋ? ਹਾਂਜੀ ਹਾਂਜੀ, ਤੁਹਾਡੀ ਆਵਾਜ਼ ਥੋੜੀ ਜਿਹੀ ਗੂੰਜ ਕੇ ਆ ਰਹੀ ਹੈ, ਦੇਖਿਓ ਮਾੜਾ ਜਿਹਾ ਸ਼ਾਇਦ ਸਪੀਕਰ ਤੇ ਲੱਗਾ ਜਾਂ। ਜੀ
2: ਹਾਂਜੀ ਹਾਂਜੀ,
1: ਹਾਂਜੀ ਹੁਣ ਠੀਕ ਹੈ ਜੀ, ਹਾਂਜੀ ਬੈਟਰ ਹੈ ਅੱਗੇ ਨਾਲੋਂ ਜੀ।
2: ਚਲੋ ਨਹੀਂ ਬੈਟਰ ਕੀ, ਮੈਂ ਟੂਟੀ ਕਰਕੇ ਫਰਕ ਪੈਂਦਾ
1: ਜੀ,
2: ਹੁਣ ਹੁਣ ਜਮਾ ਸਹੀ ਹੋਊਗੀ ਮੈਨੂੰ ਲੱਗਦਾ।
1: ਬਿਲਕੁਲ ਬਿਲਕੁਲ ਬਿਲਕੁਲ ਠੀਕ ਹੈ ਜੀ,
2: ਹਾਂਜੀ ਹਾਂਜੀ। ਤੋ ਮੈਨੂੰ ਤਾਂ ਐ ਸੀ, ਮੈਂ ਵੀ ਦੋਵੇਂ ਸੱਜਣ ਤੁਸੀਂ ਜੁੜੇ ਆਪਾਂ, ਮੈਂ ਦੇਖੀ ਜਾਂਦਾ ਸੀ, ਮੈਨੂੰ ਤਾਂ ਕੋਈ ਸਰੋਤਾ ਆਊਗਾ।
1: ਹਾਂਜੀ ਹਾਂਜੀ,
2: ਤੇ ਹੈਲੋ, ਕੀ ਚੱਕਰ ਹੈ ਜੀ, ਆਵਾਜ਼ ਨੈਟਵਰਕ ਕੱਟਦਾ ਕੀ?
1: ਹਾਂਜੀ, ਤੁਹਾਡੇ ਵੱਲੋਂ ਥੋੜਾ ਜਿਹਾ ਆਉਂਦੀ ਡਿਸਟਰਬੈਂਸ ਆ ਰਹੀ ਹੈ, ਪਹਿਲਾਂ ਤਾਂ ਠੀਕ ਚੱਲਦਾ ਰਿਹਾ।
2: ਮੈਂ ਦੁਬਾਰਾ ਕੱਟ ਕੇ ਲਾਉਣਾ ਜੀ, ਮੈਨੂੰ ਲੱਗਦਾ ਕਈ ਵਾਰੀ ਕੋਈ ਦਿੱਕਤ ਨਾ ਹੋਵੇ
1: ਜੀ,
2: ਮੈਂ ਦੁਬਾਰਾ ਲਾਉਣਾ ਜੀ।
1: ਓਕੇ ਜੀ, ਲੋ ਦੋਸਤੋ, ਗੱਲਾਂ ਬਾਤਾਂ ਮੁਕੱਦਰ ਬਾਈ ਜੀ ਕਰ ਰਹੇ, ਨਾਲ ਦੀ ਨਾਲ ਆਪਾਂ ਕੁਝ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਆ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਬੇਦ ਵੀ ਬਿੱਲ ਦੇ ਵਿੱਚ ਗੱਲਬਾਤ ਕਰਾਂਗੇ, ਤੇ ਨਾਲ ਦੀ ਨਾਲ ਪਾਸ ਕਰ ਦਿੱਤਾ ਅੱਜ, ਤੇ ਬਾਕੀ ਦੇਖਦੇ ਆ ਗਵਰਨਰ ਹੁਣੀ ਪਾਸ ਕਰਦੇ ਨੇ ਜਾਂ ਫਿਰ ਰਾਜਪਾਲ ਹੁਣਾਂ ਕੋਲ ਜਾਂਦਾ ਬਿੱਲ, ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣ ਲਈਏ। ਹਾਂਜੀ ਮੁਕੱਦਰ ਜੀ, ਸਵਾਗਤ ਹੈ ਜੀ।
2: ਭਾਬਿਓ ਮੈਨੂੰ ਤਾਂ, ਮੈਂ ਤਾਂ ਹੁਣ ਪਤਾ ਨੀ ਮੇਰੇ ਸਮਝਣ ਚ, ਜਾਂ ਤੁਸੀਂ ਉਹ ਸ਼ਮੀ ਬਾਈ ਜੀ ਵੀ ਛੇਤੀ ਹੋਈ ਉਹਨਾਂ ਨੇ ਵੀ ਜਾਣ ਦੀ ਉਹ ਕਰ ਲਈ।
1: ਹਾਂਜੀ, ਉਹ ਘਰ ਸੈਲੀਬ੍ਰੇਸ਼ਨ ਸੀ ਥੋੜੀ ਜਿਹੀ ਉਹਨਾਂ, ਤਾਂ ਕਰਕੇ ਜੀ ਤਕਰੀਬਨ 40 ਮਿੰਟ ਦਾ ਸਮਾਂ ਉਹਨਾਂ ਨੇ ਦਿੱਤਾ, 10 ਵਜੇ ਤੋਂ ਪਹਿਲਾਂ ਕਹਿੰਦੇ ਮੈਂ ਫਰੀ ਹੋ ਜਾਂਗਾ ਜੀ। ਜੀ
2: ਠੀਕ ਹੈ ਠੀਕ ਹੈ, ਚਲੋ ਉਹ ਤਾਂ ਹੁੰਦਾ ਹੀ ਹੈ ਫਿਰ ਕਈ ਵਾਰੀ। ਮੈਂ ਤਾਂ ਉਹ, ਮੈਨੂੰ ਤਾਂ ਆਇਆ ਸੀ, ਮੈਂ ਸਾਰੇ ਸੱਜਣ ਜੁੜਨਗੇ ਤੇ ਉਹ ਮਹਿਫਲ ਮਿੱਤਰਾਂ ਦੀ ਵਾਲਾ ਸਿਸਟਮ ਚੱਲੂਗਾ।
1: ਜੀ ਜੀ ਜੀ,
2: ਤੁਸੀਂ ਵੀ ਚਲੋ ਇੰਤਜ਼ਾਰ ਕਰਦੇ ਰਹੇ, ਤੇ ਜੁੜਿਆ ਕੋਈ ਹੈ ਨੀ ਪਹਿਲਾਂ, ਉਹੀ ਗੱਲ ਸਾਰੇ ਵਹਿੰਦੇ ਹੀ ਰਹੇ ਵੀ ਪਤਾ ਨੀ,
1: ਇੱਕ ਦੂਸਰੇ ਨੂੰ ਦੇਖਦੇ ਰਹਿੰਦੇ ਆ ਜੀ ਕਿ ਭਾਈ ਕਾਲ ਕਰੀਏ ਕੌਣ ਕਰੇ ਹੁਣ ਪਹਿਲਾਂ, ਹਨਾ ਉਹ ਵੀ ਚੱਕਰ ਪੈ ਜਾਂਦਾ ਕਈ ਵਾਰੀ।
2: ਬਿਲਕੁਲ ਬਿਲਕੁਲ ਬਿਲਕੁਲ
1: ਜੀ,
2: ਪਰ ਉਹ ਅਸਲ ਚ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ ਨਾ, ਜਿਹੜਾ ਚਲੋ ਵਿਸਾਖੀ ਦੀਆਂ ਪਹਿਲਾਂ ਤਾਂ ਸਾਰਿਆਂ ਨੂੰ ਆਪਣਾ ਮੁਬਾਰਕਾਂ, ਤੇ
1: ਜੀ ਤੁਹਾਨੂੰ ਵੀ
2: ਖਾਲਸਾ ਸਾਜਣਾ ਦਿਵਸ ਦੀਆਂ ਮੁਬਾਰਕਾਂ ਸਾਰੇ ਸੱਜਣਾਂ ਨੂੰ,
1: ਤੁਹਾਨੂੰ ਵੀ ਜੀ।
2: ਤੇ ਉਹ ਗੱਲ ਕਰਦੇ ਪਏ ਸੀ ਨਾ ਆਪਣਾ ਸ਼ਮੀ ਜੀ ਬਦਲਾ ਦੀ,
1: ਜੀ
2: ਬਦਲਾ ਤਾਂ ਵੇਖੋ ਚਲੋ ਹੁੰਦਾ ਹੀ ਹੈ ਹੌਲੀ ਹੌਲੀ, ਮੰਨ ਲਓ ਫਰਕ ਪੈਂਦਾ ਹੀ ਜਾਂਦਾ ਹੈਗਾ ਵੀ, ਮੰਨ ਲਓ ਪਹਿਲਾਂ ਹੁਣ ਅੱਜ ਤੋਂ 500-700 ਸਾਲ ਪਹਿਲਾਂ ਕਿਵੇਂ ਦਾ ਸੀ ਸਿਸਟਮ, ਤੇ ਹੁਣ ਹੌਲੀ ਹੌਲੀ ਬਦਲਦਾ ਕਿਵੇਂ ਆ ਗਿਆ
1: ਜੀ,
2: ਪਰ ਪਤਾ ਨੀ ਹੁਣ ਇਹ ਬਦਲਾ ਦਾ ਹੀ ਹਿੱਸਾ ਹੈ ਜਾਂ ਕਿਵੇਂ ਆ। ਮੈਨੂੰ ਤਾਂ ਨਾ ਸਵੇਰੇ ਵੀ ਔਜਲਾ ਬਾਈ ਜੀ ਗੱਲ ਕਰਦੇ ਪਏ ਸੀ ਰਿਸ਼ਤਿਆਂ ਦੀ, ਉਹ ਇੱਕ ਦਿਓਰ ਭਰਜਾਈ ਦੇ ਰਿਸ਼ਤੇ ਦੀ ਗੱਲ ਕਰਦੇ ਪਏ ਸੀ ਵੀ ਜਿਵੇਂ ਦਾ ਪਹਿਲਾਂ ਦਾ ਮਾਹੌਲ ਹੁੰਦਾ ਸੀ, ਮੰਨ ਲਓ ਵੀ ਕਿਵੇਂ ਸਤਿਕਾਰ ਹੁੰਦਾ ਸੀ, ਕੋਈ ਵੀ ਰਿਸ਼ਤਾ ਲਾ ਲਓ, ਦਿਓਰ ਭਰਜਾਈ ਦਾ ਲਾ ਲਓ ਜਾਂ ਦੂਜਾ ਕੋਈ ਵੀ ਲਾ ਲਓ
1: ਜੀ,
2: ਪਰ ਅਸਲ ਚ ਹੁਣ ਨਾ ਅਸੀਂ ਸ਼ੋ ਆਫ ਚ ਜ਼ਿਆਦਾ ਪੈ ਗਏ। ਮੈਨੂੰ ਤਾਂ ਘੱਟੋ ਘੱਟ ਮੈਨੂੰ ਤਾਂ ਇਹੀ ਗੱਲ ਸਮਝ ਆਉਂਦੀ ਹੈ ਜੀ, ਮੈਨੂੰ ਹੋਰ ਕੋਈ ਸਮਝ ਨਹੀਂ ਆਉਂਦੀ ਹੈਗੀ
1: ਜੀ।
2: ਜਿੰਨਾ ਮੰਨ ਲਓ ਵੀ ਅਸੀਂ ਵਿਖਾਉਣ ਵਾਲੇ ਚੱਕਰ ਚ ਜ਼ਿਆਦਾ ਪੈ ਗਏ ਵੀ ਮੰਨ ਲਓ ਦੂਜੇ ਨੇ ਦੂਜੇ ਦੀ ਲਾਈਫ ਸਟਾਈਲ ਐਵੇਂ ਦਾ ਤੇ ਮੈਂ ਵੀ ਉਹਨੂੰ ਉਹਦੇ ਨਾਲੋਂ ਵੱਧ ਵਿਖਾਉਣਾ।
1: ਬਿਲਕੁਲ ਹੈ ਜੀ,
2: ਜਿੰਦਗੀ ਜਿਉਣ ਵਾਸਤੇ ਠੀਕ ਹੈ ਬਾਈ ਜੀ, ਮੰਨ ਲਓ ਇੱਕ ਲੋੜ ਹੁੰਦੀ ਹੈ
1: ਆਪਣੀ, ਖੜਾ ਹੁੰਦਾ ਨਾ ਅਸੀਂ ਜਿਉਂਦੇ ਆਪਣੇ ਲਈ ਆ ਕਿ ਦੂਸਰਿਆਂ ਲਈ ਆ, ਇਹ ਵੀ ਤਾਂ ਆਇਆ ਨਾ ਜੀ।
2: ਦਿੱਕਤ ਹੀ ਇਹੀ ਹੈ ਨਾ ਫਿਰ ਬਾਈ ਜੀ, ਜੇ ਆਪਣੇ ਲਈ ਜਿਉਂਦੇ ਹੋਈਏ ਤੇ ਫਿਰ ਤਾਂ ਸਾਨੂੰ ਵਿਖਾਉਣ ਦੀ ਦੂਜੇ ਨੂੰ ਤਾਂ ਕੋਈ ਲੋੜ ਨਹੀਂ ਹੈ,
1: ਲੋੜ ਨਹੀਂ ਗੀ ਬਿਲਕੁਲ ਬਿਲਕੁਲ।
2: ਪਰ ਤੁਸੀਂ ਇਹ ਦੇਖੋ ਨਾ ਵੀ 90-95% ਜਨਤਾ ਤਾਂ ਦੂਜੇ ਨੂੰ ਵਿਖਾਉਣ ਵਾਸਤੇ ਜਿਉਂਦੀ ਪਈ ਹੈ
1: ਜੀ।
2: ਇਹੀ ਤਿਉਹਾਰ ਵਿਸਾਖੀ ਲਾ ਲੋ, ਦੀਵਾਲੀ ਲਾ ਲੋ, ਮੰਨ ਲਓ ਪਹਿਲਾਂ ਦੁਸਹਿਰਾ ਆਉਂਦਾ ਸੀ
1: ਜੀ,
2: ਉਸ ਤੋਂ ਬਾਅਦ ਦੀਵਾਲੀ ਆਉਂਦੀ ਸੀ, 20 ਦਿਨ ਬਾਅਦ ਦੀਵਾਲੀ ਹੁੰਦੀ ਆਪਣਾ ਦੁਸਹਿਰੇ ਤੋਂ ਬਾਅਦ। ਤੇ ਤੁਸੀਂ ਇਹ ਲਾ ਲੋ ਵੀ ਸਾਨੂੰ ਅਸੀਂ ਕੱਲਾ ਕੱਲਾ ਦਿਨ ਗਿਣ ਕੇ ਕੱਢਦੇ ਹੁੰਦੇ ਸੀ ਵੀ ਅੱਜ ਇੰਨੇ ਦਿਨ ਰਹਿ ਗਏ, ਅੱਜ ਇੰਨੇ ਦਿਨ ਰਹਿ ਗਏ, ਅੱਜ ਇੰਨੇ ਦਿਨ ਰਹਿ ਗਏ
1: ਜੀ।
2: ਤੇ ਹੁਣ ਕੀ ਹੋ ਗਿਆ ਜੀ, ਹੁਣ ਤਾਂ ਪਤਾ ਹੀ ਨੀ ਲੱਗਦਾ ਕਦੋਂ ਤਿਉਹਾਰ ਆਇਆ ਤੇ ਕਦੋਂ ਲੰਘ ਗਿਆ ਜੀ,
1: ਲੰਘ ਗਿਆ।
2: ਜਿਹੜਾ ਆਪਾਂ ਕਹਿੰਦੇ ਮਜ਼ਾ ਇੱਕ ਜ਼ਿੰਦਗੀ
1: ਲੱਗਦਾ ਮੁਕੱਦਰ ਜੀ, ਮਤਲਬ ਕਿ ਉਮਰ ਦੇ ਹਿਸਾਬ ਦੇ ਨਾਲ ਵੀ ਕਿਤੇ ਨਾ ਕਿਤੇ ਸਾਡੀ ਸੂਝ ਬੂਝ ਦੇ ਵਿੱਚ ਜਾਂ ਉਮਰ ਦੇ ਹਿਸਾਬ ਦੇ ਨਾਲ ਵੀ ਉਹ ਚੀਜ਼ਾਂ ਵੀ ਜਾਂ ਰੁੱਤਾਂ ਵੀ ਚੰਗੀਆਂ ਲੱਗਦੀਆਂ ਨੇ ਜਾਂ ਤਿਉਹਾਰ ਚੰਗੇ ਲੱਗਦੇ ਨੇ, ਉਹਦੇ ਕਰਕੇ ਵੀ ਕਹਿ ਸਕਦੇ ਸੁਭਾਅ ਦੇ ਵਿੱਚ ਸਾਡੇ, ਜਾਂ ਜਿੱਦਾਂ ਜਿੱਦਾਂ ਉਮਰ ਦਾ ਪੜਾਅ ਵੱਧਦਾ ਜਾਂਦਾ ਉਹ ਚੀਜ਼ਾਂ ਤੋਂ ਥੋੜਾ ਜਿਹਾ ਇੱਕ ਵੱਖਰਾ ਰਾਸਤਾ ਵੀ ਬਣਾਉਂਦਾ ਜਾਂਦਾ ਵਿਅਕਤੀ, ਕਿਤੇ ਇਹ ਵੀ ਪਹਿਲੂ
2: ਨਹੀਂ ਭਾਰਤ ਬਾਈ ਆਪਾਂ ਕਹਿ ਸਕਦੇ ਹਾਂ। ਚਲੋ ਥੋੜਾ ਬਹੁਤਾ ਉਹਦਾ ਫਰਕ ਹੋਊਗਾ, ਹੁਣ ਆਪਣੇ ਬੱਚਿਆਂ ਨੂੰ ਵੇਂਦੇ ਪਏ ਆ ਉਹ ਕਿੰਨਾ ਕੁ ਇੰਜੋਏ ਕਰਦੇ ਪਏ ਨੇ
1: ਜੀ,
2: ਉਹ ਵੀ ਨੀ ਨਾ ਉਸ ਚੀਜ਼ ਨੂੰ ਇੰਜੋਏ ਕਰਦੇ ਪਏ
1: ਜੀ,
2: ਕਿਉਂਕਿ ਚਲੋ ਇੱਕ ਤਾਂ ਉਹ ਹੋ ਬਹੁਤ ਆਦ ਗਈ, ਮੰਨ ਲਓ ਉਦੋਂ ਕੋਈ ਵੀ ਚਲੋ ਖਾਣ ਪੀਣ ਵਾਲੀ ਇੱਕ ਇੰਜੋਏ ਕਰਨ ਵਾਲੀ ਚੀਜ਼ ਮੰਨ ਲਓ ਮਿਲਦੀ ਹੋਈ ਉਹ ਖਾਸ ਦਿਨ ਤੇ ਸੀ, ਭਾਵੇਂ ਉਹ ਤਿਉਹਾਰ ਹੁੰਦਾ ਸੀ ਭਾਵੇਂ ਉਹ ਕੋਈ ਵਿਆਹ ਹੁੰਦਾ ਸੀ ਜਾਂ ਕੋਈ ਵੀ ਹੁੰਦਾ ਸੀ
1: ਜੀ,
2: ਤੇ ਹੁਣ ਉਹੀ ਗੱਲ ਉਹਦੀ ਬਹੁਤ ਆਦ ਹੋ ਗਈ, ਮੰਨ ਲਓ ਅਗਲਾ ਰੋਜ਼ ਹੀ ਸ਼ਹਿਰ ਤੁਰਿਆ ਹੁੰਦਾ ਕੋਈ ਨਾ ਕੋਈ ਰੋਜ਼, ਮੰਨ ਲਓ ਕੋਈ ਉਹ ਵੀ
1: ਬੇਮੌਸਮੀ ਵੀ ਹੋ ਗਏ ਨਾ ਹੁਣ ਇੱਥੇ ਸਾਡੇ ਫਿਨਲੈਂਡ ਚ ਹੀ ਦੇਖ ਲਓ, ਮਤਲਬ ਕਿ ਸਾਰਾ ਸਿਆਲ -40-45 ਵੀ ਹੋਵੇ ਬਾਹਰ, ਤੇ ਮਤਲਬ ਕਿ ਆਪਣੇ ਸਪੇਨ ਤੋਂ ਹੋ ਗਏ ਜਾਂ ਹੋਰ ਜਿਹੜੇ ਮੁਲਕ ਜਿਹੜੇ ਨੇ ਜਿੱਥੇ ਗਰਮ ਰੁੱਤ ਹੁੰਦੀ ਆ ਤੇ ਉੱਥੋਂ ਖਰਬੂਜੇ ਆਈ ਜਾਂਦੇ ਜਾਂ ਹਦਵਾਣੇ ਆਈ ਜਾਂਦੇ ਆ ਜੀ, ਉਹ 12 ਮਹੀਨੇ ਹੀ ਮਿਲੀ ਜਾਂਦੇ ਆ,
2: 12 ਮਹੀਨੇ ਮਿਲੀ ਜਾਂਦੇ
1: ਜੀ।
2: ਉਹੀ ਉਹ ਪਰ ਰਿਸ਼ਤਿਆਂ ਦੇ ਵਿੱਚ ਜਿਹੜੀ ਆ ਰਾਤ ਵੀ ਆਪਾਂ ਗੱਲ ਕਰਦੇ ਪਏ ਸੀ, ਮੰਨ ਲਓ ਵੀ ਜਿਹੜੀ ਰਿਸ਼ਤਿਆਂ ਚ ਗਿਰਾਵਟ ਹੈ ਜਾਂ ਜਿਹੜਾ ਇਹ ਸਾਰਾ ਸਿਸਟਮ ਅਸਲ ਚ ਨਾ ਸ਼ੋ ਆਫ, ਮੈਨੂੰ ਤਾਂ ਘੱਟੋ ਘੱਟ ਸ਼ੋ ਆਫ ਹੀ ਲੱਗਦਾ ਬਾਈ ਜੀ, ਵੀ ਜਿਹੜਾ ਅਸੀਂ ਨਾ ਦੂਜੇ ਨੂੰ ਵਿਖਾਉਣਾ ਹੈ ਇਹ ਵਿਖਾਣ ਵਾਲਾ ਜਿਹੜਾ ਕਲਚਰ ਹੋ ਗਿਆ ਨਾ ਇਹ ਜ਼ਿਆਦਾ ਹੋ ਗਿਆ।
1: ਬਿਲਕੁਲ,
2: ਪਹਿਲਾਂ ਇਹ ਨਹੀਂ ਸੀ ਹੁੰਦਾ ਇੰਨਾ। ਮੈਂ ਤਾਂ ਕਈ ਵਾਰੀ ਇਹ ਗੱਲ ਕਹਿਣਾ ਵੀ ਅਸੀਂ ਜਿੰਨੇ ਵੀ ਯਾਰ ਦੋਸਤ ਹੁੰਦੇ ਸੀ ਨਾ ਸਾਨੂੰ ਨਹੀਂ ਸੀ ਉਦੋਂ ਇਹ ਪਤਾ ਹੁੰਦਾ ਵੀ ਕਿਹਦੇ ਕੋਲ ਕਿੰਨੀ ਜ਼ਮੀਨ ਹੈ, ਕਿਵੇਂ ਦੇ ਘਰ ਨੇ, ਰਹਿਣ ਸਹਿਣ ਵੀ ਸਾਰਾ ਕੁਛ ਇੱਕੋ ਜਿਹਾ ਹੀ ਹੁੰਦਾ ਸੀ, ਭਾਵੇਂ ਕਿਸੇ ਕੋਲ 5-4 ਕਿੱਲੇ ਵੱਧ ਨੇ ਭਾਵੇਂ ਕਿਸੇ ਕੋਲ 5-4 ਕਿੱਲੇ ਘੱਟ ਨੇ
1: ਜੀ,
2: ਤੇ ਉਹਨੂੰ ਇੰਜੋਏ ਕਰਦੇ ਸੀ। ਮੰਨ ਲਓ ਉਦੋਂ ਗੱਲਾਂ ਬਾਤਾਂ ਨੂੰ ਮੰਨ ਲਓ ਵੀ ਇੱਕ ਦੂਜੇ ਨਾਲ ਵੀ ਗੱਲ ਕਰਨੀ ਜਾਂ ਉਹ ਕਰਨਾ, ਜਿਹੜਾ ਆ ਹੁਣ ਆਪਾਂ ਇਹ ਸਿਸਟਮ ਕਹਿੰਦੇ ਆ ਨਾ ਜੀ, ਜਿੰਨੀ ਗਿਰਾਵਟ ਆਈ ਜਾਂਦੀ ਹੈਗੀ ਆ ਇਹਦੇ ਵਿੱਚ, ਰੋਜ਼ ਹੀ ਦੀ ਰੋਜ਼ ਹੀ ਖਬਰਾਂ ਨੇ ਤੁਸੀਂ ਦੇਖੋ, ਪਤੀ ਪਤਨੀ ਦੇ ਫਲਾਣੇ ਦੇ ਰਿਸ਼ਤੇ, ਉਹ ਕਿੱਥੇ ਗਏ ਰਿਸ਼ਤੇ, ਉਹੀ ਗੁਰੂ ਸਾਹਿਬ ਦੇ ਸਾਹਮਣੇ ਲਾਵਾਂ ਲੈਂਦਾ ਕੋਈ, ਮੰਨ ਲਓ ਆਪਣੇ ਇਸ਼ਟ ਦੇ ਸਾਹਮਣੇ ਲੈਂਦਾ ਤੇ ਮੁੜ ਕੇ ਉਹਨੂੰ ਹੀ ਉਹੀ ਗੱਲ ਮਾਰਨ ਮਰਵਾਉਣ ਨੂੰ ਤਿਆਰ ਹੋਇਆ ਹੁੰਦਾ ਜੀ।
1: ਬਿਲਕੁਲ,
2: ਇਹ ਜਿਹੜਾ ਬਦਲਾਅ ਹੈ ਨਾ ਇਹ ਅਸਲ ਚ ਨਿਘਾਰ ਵਾਲੇ ਪਾਸੇ ਵਾਧਾ ਪਿਆ ਜੀ, ਇਹ ਮੈਨੂੰ ਨੀ ਲੱਗਦਾ ਹੈਗਾ ਵੀ ਇਹ ਕੋਈ ਇਹਦੇ ਚ ਵੀ
1: ਉਹਦਾ ਇੱਕ ਕਾਰਨ ਹੋਰ ਸਮਝਦਾ, ਜਿਹੜਾ ਪਹਿਲਾਂ ਕਹਿ ਲੋ ਕਿ ਇੱਕ ਚਲੋ ਐਜੂਕੇਸ਼ਨ ਵੀ ਆ ਗਈ ਜ਼ਿਆਦਾ ਜਾਂ ਇੱਕ ਤਰ੍ਹਾਂ ਦਾ ਜਿਹੜਾ ਪੜਦਾ ਸੀ ਨਾ ਵਿੱਚ ਥੋੜਾ ਜਿਹਾ ਬਰੀਕ ਆਪਣਾ ਡਰ ਦਾ, ਉਹ ਚਾਹੇ ਬਜ਼ੁਰਗਾਂ ਦਾ ਡਰ ਸੀ ਚਾਹੇ ਉਹ ਆਪਣੇ ਪੀਰ ਪੈਗੰਬਰਾਂ ਦਾ ਡਰ ਸੀ ਹਨਾ, ਉਹ ਜਿੱਦਾਂ ਜਿੱਦਾਂ ਝਾਕਾ ਖੁੱਲੀ ਜਾਂਦਾ ਉਦਾਂ ਉਦਾਂ ਕਿਤੇ ਨਾ ਕਿਤੇ ਵਿਅਕਤੀਗਤ ਉਹ ਜਿਹੜਾ ਡਰ ਆ ਉਹ ਦੂਰ ਹੋਈ ਜਾਂਦਾ ਹਨਾ, ਵੀ ਇਹੋ ਜਿਹੀਆਂ ਸ਼ੈਹਾਂ ਜਾਂ ਇਹਨਾਂ ਚੀਜ਼ਾਂ ਤੋਂ ਡਰਨ ਦੀ ਜ਼ਰੂਰਤ ਨਹੀਂ, ਉਹ ਕਿਤੇ ਨਾ ਕਿਤੇ ਇਹ ਵੀ ਕਾਰਨ ਬਣ ਸਕਦੇ ਆ। ਪਹਿਲਾਂ ਇੰਨੀ ਜਿੱਦਾਂ ਐਜੂਕੇਸ਼ਨ ਲੈਵਲ ਉਹ ਚੀਜ਼ ਦਾ ਨਹੀਂ ਸੀਗਾ ਜਿੱਦਾਂ ਲੋਕਾਂ ਦੇ ਵਿੱਚ ਅੱਜ ਓਪਨ ਮਾਈਂਡ ਚ ਕਹਿ ਲੋ ਜਾਂ ਥੋੜਾ ਜਿਹਾ ਉਹ ਵੀ ਵੱਧ ਰਿਹਾ ਨਾ।
2: ਹਾਂ ਨਹੀਂ ਉਹ ਵੀ ਤੁਸੀਂ ਕਹਿ ਸਕਦੇ ਹੋ, ਚਲੋ ਕੁਛ ਨਾ ਕੁਛ ਪਰਸੈਂਟ ਅਸਰ ਪੈਂਦਾ, ਪਰ ਅਸਲ ਚ ਹੁਣ ਇਹ ਪਤਾ ਨੀ ਕੀ ਕਾਰਨ ਹੈ ਬਾਈ ਜੀ। ਵੇਖੋ ਜੋ ਚਲੋ ਮੋਟਾ ਮੋਟਾ ਆਪਾਂ ਨੂੰ ਸਮਝ ਆਉਂਦਾ ਆਪਾਂ ਉਹਦੀ ਹੀ ਗੱਲ ਕਰਦੇ ਹਾਂ, ਪਰ ਇਹ ਜਿਹਨੂੰ ਅਸੀਂ ਵਿਕਾਸ ਕਹਿਣਦੇ ਆ ਨਾ, ਮੈਨੂੰ ਲੱਗਦਾ ਵੀ ਮੈਂ ਵੀ ਇਹ ਵਿਕਾਸ ਵਾਲੀ ਗੱਲ ਹੈ ਨੀ। ਇਹ ਸਾਨੂੰ ਵਿਖਾਇਆ ਜਾ ਰਿਹਾ ਵੀ ਜਿਹੜੇ ਮੰਨ ਲਓ ਵੀ ਜਿਹੜਾ ਇਹ ਸਿਸਟਮ ਹੈ ਉਹ ਸਾਨੂੰ ਉਹ ਚੀਜ਼ ਵਿਖਾ ਰਿਹਾ ਤੇ ਅਸੀਂ ਉਸੇ ਹਿਸਾਬ ਨਾਲ ਮੰਨ ਲਓ ਉਹਨੂੰ ਜਿਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਸੇ ਚੱਕਰ ਚ ਅਸੀਂ ਮੰਨ ਲਓ ਇੱਕ ਬੰਦੇ ਨੂੰ ਮੈਂ ਅੱਗੇ ਵੀ ਕਈ ਵਾਰੀ ਕਹਿੰਦਾ ਵੀ ਰਹਿਣ ਵਾਸਤੇ ਇੱਕ ਵਧੀਆ ਮੰਨ ਲਓ ਜ਼ਿੰਦਗੀ ਜਿਉਣ ਵਾਸਤੇ ਇੰਨੇ ਪੈਸੇ ਦੀ ਇੰਨੇ ਸਿਸਟਮ ਦੀ ਲੋੜ ਹੈ ਨੀ
1: ਜੀ।
2: ਪਰ ਅਸੀਂ ਉਸ ਉਹ ਜਿਹੜਾ ਸ਼ੋ ਆਫ ਹੈ ਉਹਦੇ ਪਿੱਛੇ ਭੱਜਦੇ ਭੱਜਦੇ ਵੀ ਅਸੀਂ ਦੂਜੇ ਨੂੰ ਵਿਖਾਉਣਾ ਜਿਹੜੀ ਸਾਡੀ ਨੈਚੁਰਲ ਜ਼ਿੰਦਗੀ ਅਸੀਂ ਜਿਹੜੀ ਜਿਉਣੀ ਆ ਉਹਨੂੰ ਅਸੀਂ ਖਰਾਬ ਕਰ ਰਹੇ ਹਾਂ। ਨਾ ਸਾਡੇ ਕੋਲ ਬੱਚਿਆਂ ਕੋਲ ਬਹਿਣ ਦਾ ਟਾਈਮ ਹੈ, ਨਾ ਸਾਡੇ ਕੋਲ ਪਰਿਵਾਰ ਦੇ ਵਿੱਚ ਕਿਸੇ ਕੋਲ ਬਹਿਣ ਦਾ ਟਾਈਮ ਹੈ। ਅਸੀਂ ਉਸੇ ਕਰਕੇ ਹੀ ਮੰਨ ਲਓ ਪਤੀ ਹੈ ਉਹ ਮੰਨ ਲਓ ਬੱਚਿਆਂ ਦੀ ਜ਼ਿੰਦਗੀ ਜਾਂ ਉਹ ਲਗਜ਼ਰੀ ਲਾਈਫ ਨੂੰ ਮੰਨ ਲਓ ਜਿਉਣ ਵਾਸਤੇ ਜਾਂ ਆਪਣੇ ਬੱਚਿਆਂ ਨੂੰ ਦੇਣ ਵਾਸਤੇ ਉਹ ਸਾਰਾ ਦਿਨ ਬਾਹਰ ਭੱਜਿਆ ਫਿਰਦਾ ਹੈ। ਰਿਸ਼ਤਿਆਂ ਦੇ ਵਿੱਚ ਓਨਾ ਟਾਈਮ ਨੀ ਹੈਗਾ, ਮੰਨ ਲਓ ਪਤੀ ਪਤਨੀ ਨੂੰ ਨੀ ਦੇ ਸਕਦਾ ਤੇ ਕੋਈ ਹੋਰ ਆ ਕੇ ਉਹ ਜਦੋਂ ਟਾਈਮ ਦਿੰਦਾ ਫਿਰ ਉਹ ਰਿਸ਼ਤੇ ਵਿਗੜਦੇ ਨੇ, ਉਹ ਵੀ ਉਹਦੇ ਵਿੱਚ ਇਹੀ ਹੁੰਦਾ ਨਾ ਜੀ।
1: ਬਿਲਕੁਲ
2: ਵੀ ਸਾਨੂੰ ਕਿੰਨੀ ਕੁ ਲੋੜ ਹੈ ਵੀ ਸਾਨੂੰ ਕਿੰਨਾ ਕੁ ਚਾਹੀਦਾ ਹੈ ਵੀ ਇੱਕ ਜ਼ਿੰਦਗੀ ਜਿਉਣ ਵਾਸਤੇ ਜਾਂ ਸਾਨੂੰ ਵੀ ਮੰਨ ਲਓ ਵੀ ਉਹ ਵੀ ਕੋਠੀ ਐਡੀ ਉਹਦਾ ਤਾਂ ਕੋਈ ਅੰਤ ਨੀ ਹੈਗਾ ਭਰਜ ਬਾਈ ਜੀ, ਉਹ ਤਾਂ ਨਾ ਉਹਦਾ ਕੋਈ ਅੰਤ ਹੋਣਾ
1: ਨਹੀਂ ਹੋਣਾ ਜੀ। ਬਿਲਕੁਲ
2: ਉਹਦਾ ਤਾਂ ਹੁਣ ਆਪ ਵੱਡੇ ਵੱਡੇ ਇੱਕ ਨੰਬਰ ਦੇ ਅਮੀਰ ਘਰਾਣੇ ਜਿਹੜੇ ਨੇ ਉਹ ਕਹਿੰਦੇ ਵੀ ਅਸੀਂ ਉਹਨਾਂ ਤੋਂ ਵੀ ਦੂਜੇ ਵਾਲਾ ਕਹਿੰਦੇ ਵੀ ਉਹਦੇ ਤੋਂ ਵੀ ਉੱਤੇ ਤੁਰ ਜਾਈਏ
1: ਤੇ
2: ਜਦੋਂ ਕਿ ਉਹਨਾਂ ਨੂੰ ਜ਼ਿੰਦਗੀ ਜਿਉਣ ਵਾਸਤੇ ਕਿ ਉਹ ਹਜ਼ਾਰਾਂ ਕਰੋੜ ਜਾਂ ਅਰਬਾਂ ਖਰਬਾਂ ਦੀ ਲੋੜ ਹੈਗੀ। ਮੈਂ ਤਾਂ ਮੋਟਾ ਮੋਟਾ ਸਿੱਧਾ ਹਿਸਾਬ ਲਾਉਣਾ ਜੀ, ਮੈਂ ਤਾਂ ਜਟਕਾ ਬੰਦੇ ਆ ਅਸੀਂ ਜਟਕਾ ਹੀ ਹਿਸਾਬ ਲਾਉਂਦੇ ਹਾਂ।
1: ਬਿਲਕੁਲ ਬਿਲਕੁਲ
2: ਅਸੀਂ ਕੋਈ ਉਹ ਇਸ ਵਿਕਾਸ ਨੂੰ ਮੈਂ ਤਾਂ ਘੱਟੋ ਘੱਟ ਵਿਨਾਸ਼ ਮੰਨਦਾ ਵਾ ਜੀ। ਹੋ ਸਕਦਾ ਮੈਨੂੰ ਕੋਈ ਗਲਤ ਕਹਿਣ
1: ਵਾਲੇ ਵੀ ਬਥੇਰੇ ਹੋਣਗੇ। ਇੱਕ ਵੀ ਖਿੱਚਣੀ ਪੈਣੀ ਆ ਨਾ ਹੁਣ, ਜਾਂ ਕਹਿ ਲੋ ਸਾਡਾ ਵੱਖਰਾ ਵੱਖਰਾ ਹਰ ਕਿਸੇ ਦਾ ਸੁਭਾਅ ਹੈ, ਜਾਂ ਆਪ ਹੀ ਸਾਨੂੰ ਲਕੀਰ ਖਿੱਚਣੀ ਪੈਣੀ ਆ ਕਿ ਹਾਂ ਮੇਰੇ ਲਈ ਇੰਨਾ ਕੁ ਠੀਕ ਆ, ਮੈਂ ਸੰਤੁਸ਼ਟ ਹਾਂ ਇਹਨਾਂ ਚੀਜ਼ਾਂ ਦੇ ਵਿੱਚ, ਜਾਂ ਲੋਕਾਂ ਵੱਲ ਨੂੰ ਝਾਤ ਮੈਂ ਨਹੀਂ ਰੱਖਣੀ ਚਾਹੁੰਦਾ, ਮੈਂ ਆਪਣੇ ਹਿਸਾਬ ਦੇ ਨਾਲ ਜੀਣਾ ਚਾਹੁੰਦਾ ਹਾਂ। ਉਹ ਸਾਨੂੰ ਡਿਸਾਈਡ ਕਰਨਾ ਪਏਗਾ ਆਪਣੇ ਆਪ ਦੇ ਵਿੱਚ।
2: ਨਹੀਂ ਉਹ ਤਾਂ ਕਰਨਾ ਹੀ ਪਊਗਾ ਜੀ। ਫਿਰ ਜੇ ਹੁਣ ਆਪਾਂ ਮੰਨ ਲਓ ਜੇ ਇਹਦਾ ਫਿਰ ਅੰਤ ਤਾਂ ਕੋਈ ਹੈ ਹੀ ਨੀ, ਇਹ ਤਾਂ ਫਿਰ ਜਿੱਥੇ ਮਰਜ਼ੀ ਭੱਜੇ ਫਿਰ ਇਹਦਾ ਕੋਈ ਅੰਤ ਨੀ ਹੋਣਾ।
1: ਬਿਲਕੁਲ।
2: ਤੇ ਮੈਂ ਕੱਲ ਕਿਹਾ ਸੀ ਔਜਲਾ ਬਾਈ ਜੀ ਦਾ ਇੱਕ ਲਿਖਤ ਸੀ ਤੇ ਹੁਣ ਮੈਨੂੰ ਇਹ ਸਮਝ ਨੀ ਆਉਂਦੀ ਵੀ ਅੱਜ ਹੁਣ ਆਪਣਾ ਕਿੰਨੇ ਸੱਜਣ ਜੁੜੇ ਹੋਏ ਨੇ ਕਿ ਜਾਂ ਇਹ ਮਹਿਫਲ ਮਿੱਤਰਾਂ ਦੀ ਵਿੱਚ ਹੀ ਸਹੀ ਰਹੂਗਾ ਸੁਣਾਉਣਾ।
1: ਨਹੀਂ ਸੁਣਾ ਦਿਓ, ਮਨ ਕਰਦਾ ਤਾਂ ਉੱਥੇ ਦੁਬਾਰਾ ਸੁਣਾ ਦਿਓ, ਏਦਾਂ ਦੀ ਕਾਹਦੀ ਗੱਲ ਹੈ। ਤੁਸੀਂ ਸੱਜਣ ਗਿਣ ਕੇ ਸੁਣਾਉਣਾ ਦੱਸੋ।
2: ਚਲੋ ਬਾਈ ਜੀ ਦਾ ਲਿਖਿਆ ਹੋਇਆ ਵੀ ਚਲੋ ਜਿੰਨੇ ਵੀ ਸੱਜਣ ਵੱਧ ਤੋਂ ਵੱਧ ਸੁਣਨ ਆਪਾਂ ਤੋਂ ਉਹ ਗਿਣਤੀ ਮਿਣਤੀ ਜਾ ਉਹਦਾ ਹੋਰ ਕੋਈ ਉਹ ਨੀ ਹੈਗਾ ਮਕਸਦ
1: ਜੀ।
2: ਗਿਣਤੀ ਮਿਣਤੀ ਦਾ ਚਾਰ ਘੱਟ ਸੁਣ ਲੈਣ ਚਾਰ ਵੱਧ ਸੁਣ ਲੈਣ ਉਹਦਾ ਕੋਈ ਨੀ, ਪਰ ਉਹ ਇੱਕ ਐ ਹੁੰਦਾ ਨਾ ਮਹਿਫਲ ਮਿੱਤਰਾਂ ਦੀ ਵਾਲਾ ਮਾਹੌਲ ਵੱਖਰਾ ਹੀ ਹੁੰਦਾ।
1: ਹਾਂ ਉਹ ਤਾਂ ਹੈ, ਜਿੱਦਾਂ ਕਰਦਾ ਮਨ ਮੈਨੂੰ ਮੈਨੂੰ ਦੀ ਕੋਈ ਗੱਲ ਨਹੀਂ।
2: ਮੈਨੂੰ ਘੱਟੋ ਘੱਟ ਅੱਜ ਇਹੀ ਉਮੀਦ ਸੀ ਜਿਵੇਂ ਉਹ ਕੱਲ ਸ਼ਮੀ ਬਾਈ ਜੀ ਵੀ ਕਹਿਣਦੇ ਸੀ ਵੀ ਅੱਜ ਓਦਾਂ ਦਾ ਹੀ ਹੋਊਗਾ, ਪਰ ਉਹ ਹੋਇਆ ਨੀ ਹੈਗਾ
1: ਜੀ।
2: ਤੇ ਚਲੋ ਕੋਈ ਗੱਲ ਨੀ, ਫਿਰ ਅੱਜ ਇਹਨੂੰ ਖਬਰਾਂ ਤੇ ਸੀਮਤ ਰਹਿਣ ਦੋ। ਹੁਣ ਇਹ ਮੈਂ ਅਗਲੇ ਸੈਚਰਡੇ ਸੰਡੇ ਸੁਣਾਉਣਾ, ਕਿਉਂਕਿ ਬੜੀ ਬੜੀ ਪਿਆਰੀ ਪਿਆਰੀ ਲਿਖਤ ਹੈ। ਮੈਨੂੰ ਲੱਗਦਾ ਵੀ ਉਹ ਨਾ ਮਾਹੌਲ ਓਦਾਂ ਦਾ ਹੀ ਹੋਣਾ ਚਾਹੀਦਾ ਵੀ ਉਹ ਉਸੇ ਮਾਹੌਲ ਚ ਚੰਗੀ ਲੱਗੇ।
1: ਕੋਈ ਨੀ ਆਪਾਂ ਓਦਣ ਸੁਣ ਲਾਂਗੇ, ਇੱਥੇ ਕਿਹੜਾ ਆਪਾਂ ਕਿਹੜਾ ਬੰਦੇ ਹੋਏ ਆ, ਏਦਾਂ ਦੀ ਕੋਈ ਗੱਲ ਨਹੀਂ।
2: ਮੈਂ ਉਂਝ ਅੱਜ ਮੇਰਾ ਮੂਡ, ਮੈਂ ਕੱਲ ਦੇ ਮੂਡ ਦੇ ਹਿਸਾਬ ਨਾਲ ਕਹਿਣ ਦਿਆਂ ਵੀ ਕੱਲ ਦੇ ਹਿਸਾਬ ਨਾਲ ਮੇਰਾ ਇਹ ਸੀ ਵੀ ਅੱਜ ਚਲੋ ਸ਼ਮੀ ਬਾਈ ਜੀ ਹਰੀ ਸਾਰੇ ਜੁੜੇ ਹੋਣਗੇ।
1: ਬਿਲਕੁਲ।
2: ਤੇ ਫਿਰ ਉਹ ਨਾਲ ਸਿਰ ਵੀ ਘੁੰਮਣਾ ਚਾਹੀਦਾ ਨਾ, ਬੰਦਾ ਵੀ ਚਾਹੀਦਾ ਸਿਰ ਘੁੰਮਾ। ਗੱਲ
1: ਛੱਬੀ ਭਾਜੀ ਬਣਿਆ ਜਾਣਾ, ਮੇਰੇ ਤੋਂ ਨੀ ਬਣਿਆ
2: ਜਾਣਾ। ਉਹੀ ਉਹੀ ਉਹੀ ਜੋ ਫਿਰ ਉਹ ਮਾਹੌਲ ਨੀ ਬਣਨਾ ਹੈਗਾ।
1: ਬਿਲਕੁਲ, ਥੈਂਕ ਯੂ।
2: ਕੋਈ ਗੱਲ ਨੀ, ਬਾਕੀ ਮੈਂ ਤਾਂ ਇਹੀ ਗੱਲ ਕਹਿਣਾ ਭਾਰਜ ਬਾਈ ਜੀ, ਚਲੋ ਸਾਡੇ ਤੋਂ ਤਾਂ ਸਾਰੀ ਜ਼ਿਆਦਾ ਸਮਝਦਾਰ ਨੇ, ਅਸੀਂ ਤਾਂ ਜਿੰਨੀ ਕੁ ਸਮਝ ਰੱਖਦੇ ਹਾਂ, ਪਰ ਅਸੀਂ ਨਾ ਇਹਨੂੰ ਥੋੜਾ ਜਿਹਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ। ਜਿਹੜਾ ਇਹ ਸ਼ੋ ਆਫ ਹੈ ਨਾ, ਇਹਦਾ ਅੰਤ ਕੋਈ ਨੀ ਹੈਗਾ। ਇਹਦੇ ਪਿੱਛੇ ਅਸੀਂ ਭੱਜਦੇ ਭੱਜਦੇ ਆਪਣੇ ਜਿਹੜੇ ਆਪਣੇ ਪਰਿਵਾਰ ਵਾਲਾ ਜਿਹੜਾ ਉਹ ਮਾਹੌਲ ਹੈ ਨਾ ਉਹਨੂੰ ਵੀ ਅਸੀਂ ਖਰਾਬ ਕਰ ਇਹ ਸਾਡੇ ਖਾਸ ਕਰ ਜਿਹੜੀ ਮੈਂ ਤੁਹਾਨੂੰ ਇਹ ਪਤੀ ਪਤਨੀ ਦੇ ਰਿਸ਼ਤੇ ਚ ਜਿਹੜੀ ਦਿੱਕਤ ਆਉਂਦੀ ਪਈ ਹੈ ਨਾ ਇਹ ਖਾਸ ਕਰ ਇਹ ਹੈਗੀ ਹੈ ਜੀ ਪਤੀ ਤਾਂ ਭੱਜਿਆ ਫਿਰਦਾ ਬੱਚਿਆਂ ਵਾਸਤੇ ਪਰਿਵਾਰ ਵਾਸਤੇ ਤੇ ਉਹਨਾਂ ਨੂੰ ਮੰਨ ਲਓ ਉਹਨਾਂ ਦੇ ਕੱਲਾ ਇਹ ਨੀ ਹੈਗਾ ਵੀ ਉਹ ਹੋਰ ਦੂਜੇ ਆਪਾਂ ਕਹਿ ਦਈਏ
1: ਕੋਲ ਬਹਿਣਾ ਗੱਲ ਕਰਨੀ ਉਹ ਵੀ ਚਾਹੀਦਾ ਨਿਕਲ ਗਿਆ ਨਾ ਉਹ ਜਦੋਂ ਦੇਖਦੇ ਆ ਪਿਛੋਕੜ ਦੇ ਵਿਚ ਉਦੋਂ ਸਬਰ ਸੰਤੁਸ਼ਟੀ ਉਹ ਸਾਰੀਆਂ ਚੀਜ਼ਾਂ ਸੀਗੀਆਂ ਅੱਜ ਦੀ ਜਿਹੜੀ ਨਵੀਂ ਪੀੜੀ ਹੈ ਨਾ ਉਹ ਆਪਾਂ ਵੀ ਉਹਨਾਂ ਦੇ ਵਿੱਚ ਹੀ ਸ਼ਾਮਲ ਆ ਤੇ ਉਹਨਾਂ ਕੋਲ ਇਹ ਚੀਜ਼ ਨਹੀਂ ਹੈ ਉਹ ਡਿਵੋਰਸ ਜਿਹੜਾ ਅੰਕੜਾ ਉਹ ਵੀ ਤਾਂ ਹੀ ਵੱਧ ਰਿਹਾ ਨਾ ਕਿਉਂਕਿ ਉਹ ਇੱਕ ਦੂਸਰੇ ਨੂੰ ਟਾਈਮ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਅੱਜ ਦੇ ਸਮੇਂ ਦੇ ਵਿੱਚ ਅਹਿਮੀਅਤ ਰੱਖਦੀਆਂ ਨੇ ਜੀ
2: ਬਿਲਕੁਲ ਬਿਲਕੁਲ ਕੋਈ ਸ਼ੱਕ ਨੀ ਜੀ ਇਹਦੇ ਚ ਉਦੋਂ ਉਦੋਂ ਬਹੁਤ ਫਰਕ ਸੀ ਚਲੋ ਫਿਰ ਵੀ ਉਹੀ ਗੱਲ ਹੈ ਉਦੋਂ ਟਾਈਮ ਵੀ ਹੈਗਾ ਸੀ ਪਰ ਉਹੀ ਗੱਲ ਹੈ ਸਬਰ ਸੰਤੋਖ ਵੀ ਹੈਗਾ ਸੀ ਹੁਣ ਦੋਵੇਂ ਕੰਮ ਹੀ ਉਲਟ ਹੋਏ
1: ਨਾਲੇ ਟਰਸਟ ਬਹੁਤ ਸੀ ਨਾ ਇੱਕ ਦੂਸਰੇ ਦੇ ਉੱਤੇ ਵੱਡਾ ਉਹ ਚੀਜ਼ਾਂ ਵੀ ਨਿਰਭਰ ਕਰਦੀਆਂ ਨੇ
2: ਬਹੁਤ ਜ਼ਿਆਦਾ ਉਹ ਹੁਣ ਵੀ ਹੋਣਾ ਚਾਹੀਦਾ ਜੀ ਮੈਂ ਤਾਂ ਕਹਿੰਦਾ ਵੀ ਹੁਣ ਵੀ ਹੋਣਾ ਚਾਹੀਦਾ ਇੱਕ ਦੋ ਵਿਸ਼ਵਾਸ ਜਿਹੜਾ ਉਹ ਸਭ ਤੋਂ ਵੱਡਾ ਹੈਗਾ ਜੀ ਆਪਾਂ ਹਾਂਜੀ ਉਹਦੇ ਨਾਲ ਹੀ ਰਿਸ਼ਤੇ ਬੰਨੇ ਹੋਏ ਨੇ ਜੀ ਵਿਸ਼ਵਾਸ ਨਾਲ
1: ਬਿਲਕੁਲ
2: ਹਾਂਜੀ
1: ਖਬਰਾਂ ਜਿਹੜੀਆਂ ਨਵੀਂ ਅਪਡੇਟ ਨੇ ਉਹਨਾਂ ਦੇ ਵੱਲ ਦੀ ਗੱਲ ਕਰਦੇ ਆ ਤੇ ਡਿਸਕਸ਼ਨ ਕਰਨ ਦੀ ਕੋਸ਼ਿਸ਼ ਰਹੇਗੀ ਸੈਣੀ ਸਾਹਿਬ ਜੇ ਸੁਣ ਰਹੇ ਹੋਣਗੇ ਬੇਅਦਬੀ ਬਿੱਲ ਜਿਹੜਾ ਪਾਸ ਕਰ ਦਿੱਤਾ ਗਿਆ ਬਾਜਵਾ ਹੁਣ ਜਿਹੜੇ ਨੇ ਉਹਨਾਂ ਦੇ ਤਿੱਖੇ ਸਵਾਲ ਉੱਠੇ ਨੇ ਤੇ ਭੂਚਾਲ ਵੀ ਆਇਆ ਤੇ ਮਤਲਬ ਕਿ ਸੰਸਦ ਦੇ ਵਿੱਚ ਹਾਊਸ ਦੇ ਵਿੱਚ ਆਇਆ ਕਿਉਂਕਿ ਜਵਾਬਾਂ ਤੋਂ ਕਿਤੇ ਨਾ ਕਿਤੇ ਨਜ਼ਰਾਂ ਘੁਮਾਉਂਦੇ ਫਰਾਉਂਦੇ ਵੀ ਨਜ਼ਰ ਆਏ ਨੇ ਤੇ ਦੂਸਰੇ ਪਾਸੇ ਟਰੰਪ ਬਣ ਗਏ ਨੇ ਰੱਬ ਤੇ ਦੁਨੀਆਂ ਨੂੰ ਪਾਇਆ ਜੱਬ ਉਹਨਾਂ ਨੇ ਤੇ ਦੇਖਦੇ ਆ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ ਜੋ ਦੁਨੀਆਂ ਦੇ ਹਾਲਾਤ ਨੇ ਕਾਫੀ ਜਿਹੜਾ ਸਿਰਦਰਦੀ ਜਿਹੜੀ ਹੈ ਵੱਧ ਰਹੀ ਹੈ ਮਹਿੰਗਾਈ ਵੱਧ ਰਹੀ ਹੈ ਹੋਰ ਸਾਰੀਆਂ ਖਬਰਾਂ ਆ ਰਹੀਆਂ ਨੇ ਤੇ ਸੰਖੇਪ ਦੇ ਵਿੱਚ ਹੀ ਦੋਸਤੋ ਖਬਰਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੀ ਗਏ ਨੇ ਉਹਨਾਂ ਦੀ ਵੀ ਗੱਲਬਾਤ ਸੁਣਦੇ ਆ ਫਿਰ ਖਬਰਾਂ ਵੱਲ ਨੂੰ ਵੀ ਚੱਲਦੇ ਆ ਤੇ ਇੱਕ ਮਿੰਟ ਰੁਕਣਾ ਸੈਣੀ ਸਾਹਿਬ ਉਹਨਾਂ ਦਾ ਕਰ ਲਈਏ ਜੀ ਸ਼ਾਇਦ ਕੋਈ ਗੱਲਬਾਤ ਜੇ ਕਰਨਗੇ ਤਾਂ ਨਾਲ ਮੈਂ ਰਿਕਾਰਡ ਕਰ ਲਵਾਂ ਤੇ ਕੋਸ਼ਿਸ਼ ਰਹੇਗੀ ਤਾਂ ਕਿ ਤੁਹਾਡੇ ਤੱਕ ਜਿਹੜੀ ਹੈ ਦੋਸਤੋ ਆਪਾਂ ਦੇ ਨਾਲ ਔਜਲਾ ਸਾਹਿਬ ਵੀ ਜੁੜ ਰਹੇ ਆ ਤੇ ਸਤਿ ਸ੍ਰੀ ਅਕਾਲ ਜੀ ਇੱਕ ਮਿੰਟ ਜੀ ਇੱਕ ਮਿੰਟ ਸੈਣੀ ਸਾਹਿਬ ਵੀ ਜੁੜੇ ਹੋਏ ਨੇ ਤੇ ਨਾਲ ਔਜਲਾ ਸਾਹਿਬ ਵੀ ਜੁੜ ਰਹੇ ਨੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ
3: ਸਭ ਤੋਂ ਪਹਿਲਾਂ ਤਾਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
1: ਤੁਹਾਨੂੰ ਵੀ ਜੀ ਤੁਹਾਨੂੰ ਵੀ ਜੀ
3: ਹਾਂ ਜੀ ਦਿਨ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ
1: ਜੀ
3: ਵੈਸੇ ਤਾਂ ਜਿਹੜਾ ਹੈਗਾ ਆ ਚਲੋ ਖਾਲਸਾ ਸਾਜਣਾ ਦਿਵਸ ਹੁੰਦਾ ਇਹ
1: ਬਿਲਕੁਲ ਹੈ ਜੀ
3: ਸਾਡੇ ਖਿੱਤੇ ਲਈ ਤਾਂ ਇਹ ਜ਼ਿਆਦਾ ਇੰਪੋਰਟੈਂਸ ਆ
1: ਜੀ
3: ਪਰ ਅਦਰਵਾਈਜ਼ ਜਿਹੜਾ ਹੈਗਾ ਮਨੁੱਖਤਾ ਲਈ ਵੀ ਜਿਹੜਾ ਹੈਗਾ ਆ ਜੀ ਇਹ ਦਿਨ ਅੱਜ ਦੇ ਦਿਨ ਕਿਉਂਕਿ ਜਿਹੜੇ ਆ ਸਾਡੀ ਧਰਤੀ ਆਕਾਸ਼ ਚੰਦਰਮਾ ਤਾਰੇ ਇਹ ਸਾਰੀ ਪੂਰੀ ਖਲਕਤ ਦੇ ਆ
1: ਬਿਲਕੁਲ ਹੈ
3: ਇਹਦੇ ਤੇ ਕੋਈ ਇੱਕ ਧਰਮ ਇੱਕ ਮਤਲਬ ਮਜ਼ਹਬ ਜਾਂ ਕੋਈ ਹੋਰ ਇੱਕ ਜਿਹੜਾ ਫਿਰਕਾ ਉਹ ਮੋਹਰ ਨਹੀਂ ਲਾ ਸਕਦਾ
1: ਜੀ
3: ਤੇ ਅੱਜ ਦੇ ਦਿਨ ਜਿਹੜਾ ਆ ਜੋਤਿਸ਼ ਗਿਆਨ ਅਨੁਸਾਰ ਸੂਰਜ ਮੇਸ਼ ਰਾਸ਼ੀ ਚ ਵਿੱਚ ਪ੍ਰਵੇਸ਼ ਕਰਦਾ ਜੀ
1: ਬਿਲਕੁਲ ਹੈ ਜੀ
3: ਸੋ ਇਸ ਕਰਕੇ ਜਿਹੜਾ ਆ ਇਸ ਦਿਨ ਦੀ ਇੰਪੋਰਟੈਂਸ ਵੀ ਹੁੰਦੀ ਆ ਜੀ
1: ਜੀ
3: ਹੁਣ ਕਿਉਂਕਿ ਮਤਲਬ ਜਿਹੜਾ ਆ ਕਹਿੰਦੇ 70 ਸਾਲ ਬਾਅਦ ਜਿਹੜਾ ਆ ਕੋਈ ਸਮਾਂ ਥੋੜਾ ਜਿਹਾ ਵੱਧ ਜਾਂਦਾ ਦਿਨਾਂ ਦਾ
1: ਜੀ
3: 365 ਤੋਂ ਉੱਤੇ ਹੋ ਜਾਂਦੇ ਹੈਗੇ ਆ ਜੀ ਫਿਰ ਇਸ ਕਰਕੇ ਅੱਗੇ ਹੁਣ 14 ਦੀ ਵਿਸਾਖੀ ਜਿਹੜਾ ਨੇ ਕਰ ਦਿੱਤੀ ਆ ਜੀ
1: ਜੀ ਬਿਲਕੁਲ ਹੈ ਜੀ
3: ਸੋ ਇਸ ਕਰਕੇ ਵੀ 300-400 ਸਾਲ ਬਾਅਦ ਜਿਹੜਾ ਹੈਗਾ ਇੱਕ ਦਿਨ ਵਧਾ ਦੇਣਗੇ ਤਾਂ ਕਿ ਮਤਲਬ ਜਿਹੜਾ ਆ ਉਹ ਅੱਗੇ ਦੀ ਅੱਗੇ ਅੱਜ ਤੋਂ 200-400 ਸਾਲ ਬਾਅਦ ਫਿਰ 15 ਨੂੰ ਹੋ ਜਾਊਗੀ
1: ਜੀ
3: ਤੇ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ 13 ਅਪ੍ਰੈਲ ਸੀ ਜੀ
1: ਜੀ
3: ਸੋ ਇਸ ਕਰਕੇ ਖਾਲਸਾ ਸਾਜਣਾ ਦਿਵਸ ਦੀਆਂ ਇਸੇ ਤਰ੍ਹਾਂ ਹਿੰਦੂਆਂ ਦੇ ਵਿੱਚ ਮਨੌਤ ਹੈਗੀ ਆ ਜੀ ਵੀ ਕਿਉਂਕਿ ਉਹ ਚੰਦਰਮਾ ਜਦੋਂ ਆਪਣਾ ਸੂਰਜ ਜਦੋਂ ਮੇਸ਼ ਰਾਸ਼ੀ ਚ ਪ੍ਰਵੇਸ਼ ਕਰਦਾ
1: ਜੀ
3: ਉਹ ਫੇਰ ਇਸ਼ਨਾਨ ਕਰਦੇ ਹੈਗੇ ਆ ਜੀ ਤੀਰਥਾਂ ਚ ਤੇ ਉਹ ਵੀ ਬੜੇ ਵਿਆਪਕ ਰੂਪ ਦੇ ਵਿੱਚ ਹੁੰਦਾ ਆ ਜੀ
1: ਜੀ ਬਿਲਕੁਲ ਹੈ ਜੀ
3: ਤੇ ਬਾਕੀ ਮੈਂ ਭਾਰਤ ਸਾਹਿਬ ਤੁਹਾਡੀ ਆਲੀ ਗੱਲ ਜਿਹੜੀ ਹੈਗੀ ਸੀ, ਮੈਂ ਅੱਜ ਬੜਾ ਘੁੰਮ ਘੁੰਮ ਕੇ ਦੇਖਿਆ
1: ਜੀ,
3: ਮੈਨੂੰ ਕਿਤੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਨੀ ਲੱਭਿਆ। ਤੁਸੀਂ ਕਿਤੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਮੈਨੂੰ ਨੀ ਕੋਈ ਵੀ ਜੱਟ ਲੱਭਿਆ। ਜੱਟ ਵਿਚਾਰਾ ਦੇਖਦਾ ਸੀ ਵੀ ਗਿੱਲ ਖੇਤਾਂ ਚ ਬਹੁਤ ਹੈਗੀ ਆ ਤੇ ਕੰਬਾਈਨ ਲੱਗਣੀ ਨੀ, ਜੇ ਹੱਥ ਨਾਲ ਵੱਢ ਹੁੰਦੀ ਆ ਤੇ ਹੱਥ ਨਾਲ ਹੀ ਵੱਢ ਲੋ।
1: ਉਹ ਤਾਂ ਠੀਕ ਹੈ ਸੈਣੀ ਸਾਹਿਬ, ਮੋਹਰਿਓ ਚੱਕਣ ਵਾਲੇ ਵੀ ਜਵਾਬ ਦੇ ਗਏ ਨਾ ਹੁਣ ਤਾਂ।
3: ਗੱਲ ਇਹ ਆ ਪਰ ਹੁਣ ਹੁਣੇ ਮੈਂ ਗੂਗਲ ਦੇ ਉੱਤੇ ਦੇਖਿਆ ਹੈਗਾ, ਉਹ ਕਹਿੰਦੇ ਵੀ 3 ਦਿਨ ਤਾਪਮਾਨ ਵਧੂਗਾ
1: ਜੀ।
3: ਮੈਂ ਕਿਹਾ ਚਲੋ ਇਹ ਤਾਂ ਖੁਸ਼ਖਬਰੀ ਹੈਗੀ ਆ
1: ਜੀ।
3: ਹਾਂਜੀ, ਤੇ ਬਾਹਰ ਜਦੋਂ ਮੈਂ ਦੇਖਿਆ ਤਾਂ ਜਿੱਦਾਂ ਹਨੇਰੀ ਆਉਣ ਲੱਗੀ ਹੁੰਦੀ ਹੈ, ਇਹ ਕੰਮ ਹੋਣ ਲੱਗਾ ਆ
1: ਜੀ।
3: ਹਾਂਜੀ, ਹਵਾ ਜੀ ਇੰਨੀ ਤੇਜ਼ ਚੱਲਦੀ ਆ।
1: ਬਿਲਕੁਲ ਹੈ ਜੀ,
3: ਹੁਣ ਪਤਾ ਨੀ ਲੱਗਦਾ ਵੀ ਹੁਣ ਇਹ ਕੀ ਹੋਣਾ ਆ ਜੀ ਸਮੇਂ ਨੇ
1: ਜੀ,
3: ਤੇ ਕਿਸ ਕਰਵਟ ਬੈਠਾ ਆ ਜੀ।
1: ਬਿਲਕੁਲ ਹੈ ਜੀ।
3: ਬਾਕੀ ਆ ਜੀ ਅੱਜ ਪੰਜਾਬ ਦੀਆਂ ਖਬਰਾਂ ਤੇ ਜੀ।
1: ਜੀ, ਬੇਅਦਬੀ ਮਾਮਲੇ ਤੇ ਹੋ ਗਿਆ ਜੀ, ਆਪਣਾ ਬਿੱਲ ਪਾਸ
3: ਕਰ ਦਿੱਤਾ ਜੀ, ਹੋ ਗਿਆ ਜੀ। ਜਾਗਤ ਜੋਤ
1: ਜੀ,
3: ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ
1: ਜੀ,
3: ਬਿੱਲ 226
1: ਬਿਲਕੁਲ
3: ਇਹ ਪਾਸ ਕਰ ਦਿੱਤਾ ਗਿਆ ਹੈ ਜੀ।
1: ਜੀ ਬਿਲਕੁਲ, ਸੈਂਸ ਸਾਹਿਬ ਦਿਨੇ ਮੈਂ ਸੋਚ ਰਿਹਾ ਸੀ, ਸਾਰੀ ਗੱਲਬਾਤ ਵਿਚਾਰ ਰਿਹਾ ਸੀ ਤਾਂ ਮਨ ਚ ਸਵਾਲ ਇਹ ਆਇਆ ਕਿ ਜਿੱਥੇ ਸਾਡੇ ਗੁਰੂ ਸਾਹਿਬ ਸਾਨੂੰ ਮਤਲਬ ਕਿ ਸਟੋਪ ਕਰਕੇ ਗਏ ਸੀ, ਵਰਜ ਕੇ ਗਏ ਸੀ, ਦੇਹਧਾਰੀ ਹੋ ਗਏ ਜਾਂ ਫਿਰ ਮੂਰਤੀ ਹੋ ਗਈ ਜਾਂ ਹੋਰ ਸਾਰੇ ਜਿਹੜੇ ਗੱਲ ਆਉਂਦੀ ਹੈ ਉਹਨਾਂ ਨੂੰ ਨਕਾਰ ਕੇ ਗਏ ਨੇ ਕਿ ਇਹਨਾਂ ਚੀਜ਼ਾਂ ਦੇ ਵੱਲ ਨਹੀਂ ਪੈਣਾ। ਗੁਰੂ ਸਾਹਿਬ ਨੂੰ ਦੇ ਕੇ ਗਏ ਨੇ ਸ਼ਬਦ ਗੁਰੂ, ਸਾਡੀ ਝੋਲੀ ਪਾ ਕੇ ਗਏ ਹੈ, ਉਹਦੇ ਤੋਂ ਸਿੱਖਣਾ, ਅੱਗੇ ਵਧਣਾ, ਆਪਣੀ ਜ਼ਿੰਦਗੀ ਨੂੰ ਸੁਧਾਰਨਾ, ਕਦਰਾਂ ਕੀਮਤਾਂ ਨੂੰ ਜਾਣਨਾ ਤੇ ਸਮਾਜ ਦੇ ਪ੍ਰਤੀ ਜੋ ਫਰਜ਼ ਨੇ ਉਹ ਹੈ ਤੇ ਪਰਿਵਾਰ ਦੇ ਪ੍ਰਤੀ ਜਿਹੜੇ ਫਰਜ਼ ਹੈ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਹੈ, ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਾ ਕੇ ਗਏ ਨੇ ਸਾਡੀਆਂ ਕੀ ਜ਼ਿੰਮੇਵਾਰੀਆਂ ਹੈ। ਤੇ ਉਹ ਜਦੋਂ ਝਾਤ ਮਾਰਦੇ ਆ ਜੀ, ਜੋ ਸਰਕਾਰਾਂ ਅੱਜ ਦੀਆਂ ਕਰ ਰਹੀਆਂ ਨੇ, ਕਿਤੇ ਨਾ ਕਿਤੇ ਜੋ ਪੁਜਾਰੀਵਾਦ ਪਹਿਲਾਂ ਸਾਰਾ ਸਿਸਟਮ ਚੱਲਦਾ ਸੀ, ਮੈਂ ਮਾਫ਼ੀ ਮੰਗਾਂਗਾ, ਮੈਂ ਮਤਲਬ ਕਿ ਮੇਰਾ ਕਿਸੇ ਨੂੰ ਟਾਰਗੇਟ ਕਰਨ ਦਾ ਮਕਸਦ ਨਹੀਂ ਹੈ, ਪਰ ਵਿਚਾਰ ਰਿਹਾ ਸੀ ਕਿ ਕਿਤੇ ਨਾ ਕਿਤੇ ਉਹ ਸਾਰਾ ਸਿਸਟਮ ਫਿਰ ਸਾਨੂੰ ਪੁਜਾਰੀਵਾਦ ਦੇ ਅੜਿੱਕੇ ਦੇ ਵਿੱਚ ਤਾਂ ਨਹੀਂ ਜਾਂ ਉਹ ਕੜਿੱਕੀ ਦੇ ਵਿੱਚ ਤਾਂ ਨਹੀਂ ਫਸਾਇਆ ਜਾ ਰਿਹਾ ਜੀ, ਸਾਰਾ ਕੁਝ ਕੀਤਾ ਜਾ ਰਿਹਾ।
3: ਪਰ ਇਸ ਬੇਨਤੀ ਇਹ ਹੈਗੀ ਆ, ਇਹਦੇ ਵਿਚ ਨਾ ਵਿਦਵਾਨਾਂ ਦਾ ਵੱਖਰਾ ਵੱਖਰਾ ਮਤ ਆ
1: ਜੀ।
3: ਕਈ ਵਿਦਵਾਨ ਜਿਹੜੇ ਹੈਗੇ ਆ ਉਹ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਇਹ ਸਤਰਾਂ ਕਿਤੇ ਨੀ ਲਿਖੀਆਂ ਜਾਂ ਫਿਰ ਗੁਰੂ ਗ੍ਰੰਥ ਜੀ ਬਾਣੀਓ ਪ੍ਰਗਟ ਗੁਰਾਂ ਕੀਤੇ
1: ਜੀ।
3: ਹਾਂਜੀ, ਇਹ ਸਾਡੇ ਜਿਹੜੇ ਸੈਕੰਡਰੀ ਗ੍ਰੰਥ ਆ ਨਾ ਜੀ, ਉਹਨਾਂ ਦੇ ਵਿਚ ਮਿਕਸਅਪ ਇਸ ਤਰੀਕੇ ਨਾਲ ਹੋਇਆ
1: ਜੀ,
3: ਇਹ ਸਾਜਿਸ਼ ਜੋ ਮਤਲਬ ਹੋਇਆ ਨਾ, ਇਹ ਕੌਨਸਪੀਰੇਸੀ ਆ ਜੀ ਇੱਕ ਕਿਸਮ ਦੀ ਵਿਚ।
1: ਬਿਲਕੁਲ ਹੈ ਜੀ,
3: ਉਹ ਰਲ ਗੱਡ ਨੇ ਜਿਹੜਾ ਹੈਗਾ ਆ ਕਿ ਮੁੜ ਕੇ ਦੇਖੋ ਸਿਧਾਂਤ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਸਾ ਸੀ, ਉਹਨਾਂ ਨੇ ਵਹਿਮਾਂ ਭਰਮਾਂ ਤੋਂ ਮੁਕਤ ਕੀਤਾ ਜੀ।
1: ਜੀ,
3: ਜਿਸ ਜਨੇਊ ਨੂੰ ਤੱਜ ਕੇ ਵੀ ਭਾਈ ਇਹ ਸਰੀਰਕ ਆ ਵੀ ਉਹਦਾ ਜਿਹੜਾ ਹੈਗਾ ਆ ਵੀ ਜੱਤ ਦਾ ਜੱਤ ਹੈ ਵੀ ਜੱਤ ਸੱਤ ਇਹਨਾਂ ਚੀਜ਼ਾਂ ਦੇ ਗੁਣਾਂ ਦਾ ਜਿਹੜਾ ਜਨੇਊ ਆ ਉਹ ਪਾਇਆ ਜਾਵੇ ਜੀ।
1: ਜੀ,
3: ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ ਆਉਂਦੇ ਆਉਂਦੇ ਜਿਹੜਾ ਹੈਗਾ ਆ ਉਹ ਫੇਰ ਮੁੜ ਕੇ ਆਪਾਂ ਜਿਹੜਾ ਆ ਉਹਨਾਂ ਦੇ ਜਾਣ ਤੋਂ ਬਾਅਦ ਕੁਛ ਇੱਕ ਸਮਾਂ ਗੈਪ ਰਿਹਾ ਆ
1: ਜੀ।
3: ਉਹ ਗੈਪ ਜਿਹੜਾ ਹੈਗਾ ਆ ਉਹ ਤੋਂ ਬਾਅਦ ਜਦੋਂ ਸਿੱਖ ਵਿਦਵਾਨਾਂ ਦੇ ਹੱਥ ਇਹ ਸਾਰੀਆਂ ਚੀਜ਼ਾਂ ਆਈਆਂ ਜੀ,
1: ਜੀ
3: ਉਹਦੇ ਵਿੱਚ ਜਿਹੜਾ ਹੈਗਾ ਆ ਸੈਕੰਡਰੀ ਗ੍ਰੰਥਾਂ ਦੀ ਭਰਮਾਰ ਹੋ ਗਈ ਸੀ
1: ਜੀ।
3: ਪੁਜਾਰੀ ਦੀ ਇੱਕ ਜਿਹੜੀ ਸ਼੍ਰੇਣੀ ਆ ਸਰ, ਇਹ ਬਹੁਤ ਲੋਬੀ ਬਹੁਤ ਵੱਡੀ ਆ, ਇਹ ਬਹੁਤ ਹਾਵੀ ਆ।
1: ਬਿਲਕੁਲ ਹੈ ਜੀ,
3: ਜਿਹੜਾ ਨਾ ਨਿਚੋੜ ਆ ਜਿਹਨੂੰ ਕਹਿੰਦੇ ਕਰਕਸ ਜੂਸ ਜਿਹੜਾ ਉਹ ਚੱਖਣਾ ਜਿਹੜਾ ਆ ਉਹ ਬਾਹਰੋਂ ਨੀ ਤੁਹਾਨੂੰ ਲੱਭਣਾ ਹੈਗਾ, ਉਹਦੇ ਵਾਸਤੇ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈਗੀ ਏ ਤੇ ਕੋਟਨਵੇਂ ਕੋਟ ਕਹਿੰਦੇ ਹੈਗੇ ਆ ਜੀ ਵੀ ਕੋਈ ਇੱਕ ਜਿਹੜਾ ਵਿਰਲਾ ਆ ਉਹ ਅੰਡਰਸਟੈਂਡ ਕਰਦਾ ਆ ਉਹ ਪਾਉਂਦਾ ਜੀ।
1: ਜੀ,
3: ਤੁਸੀਂ ਮਤਲਬ ਜਿਹੜਾ ਹੈਗਾ ਆ ਵੀ ਹੁਣ ਇੱਥੇ ਆਪਣੇ ਜਿਹੜੇ ਆ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹੈਗੇ ਆ ਜੀ ਕਿ ਅਗਾਂਹ ਵਧੂ ਸੋਚ ਵਾਲੇ ਆ ਜੀ।
1: ਜੀ,
3: ਹਾਂਜੀ, ਤੇ ਉਹ ਨਿਊਜ਼ੀਲੈਂਡ ਤੋਂ ਹਰਨੇਕ ਸਿੰਘ ਹੋਣੀ ਵੀ ਆ ਉਹ ਆਪਣਾ ਕਨਫਾਈਨ ਰਹਿੰਦੇ ਹੈਗੇ ਗੁਰੂ ਗ੍ਰੰਥ ਸਾਹਿਬ ਦੀਆਂ ਲਾਈਨਾਂ ਦੇ ਉੱਤੇ ਜਾਂ ਉਹਨਾਂ ਦੀ ਮਤਲਬ ਵੀ ਉਹਦੇ ਆਲੇ ਦੁਆਲੇ ਜੀ।
1: ਬਿਲਕੁਲ ਹੈ ਜੀ,
3: ਉਹ ਵੀ ਸੈਕੰਡਰੀ ਗ੍ਰੰਥਾਂ ਉਹਨਾਂ ਦਾ ਜਿੰਨਾ ਮਤਲਬ ਜਿਹੜਾ ਵਿਵਾਦ ਆ ਬਾਕੀਆਂ ਨਾਲ ਸਿਰਫ ਇਸੇ ਕਰਕੇ ਆ ਉਹ ਕਹਿੰਦੇ ਹੈਗੇ ਆ ਵੀ ਸੈਕੰਡਰੀ ਗ੍ਰੰਥਾਂ ਨੂੰ ਜਿਹੜਾ ਹੈਗਾ ਆ ਆਪਾਂ ਪ੍ਰਭਾਰ ਦੇ ਤੀ।
1: ਬਿਲਕੁਲ
3: ਭਾਰਤ ਸਾਹਿਬ, ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਾਰੀ ਮਾਨਵਤਾ ਦੀ ਗੱਲ ਕੀਤੀ ਗਈ ਹੋਈ ਹੈ ਜੀ, ਅੱਲਾ ਤੂੰ ਪਾਕ ਹੈ, ਪਾਕ ਹੈ ਅੱਲਾ ਹੈ ਜੀ, ਅੱਲਾ ਦੀ ਗੱਲ ਕੀਤੀ ਗਈ, ਰਾਮ ਦੀ ਗੱਲ ਕੀਤੀ ਗਈ, ਉਹਨੂੰ ਮੰਨਣ ਵਾਲੇ ਜਿਹੜੇ ਹੈਗੇ ਇਹ ਕਿੱਥੇ ਲਿਖਿਆ ਹੋਊਗਾ, ਇਹ ਕਿੱਥੇ ਉਹਨਾਂ ਨੇ ਗੁਰੂਆਂ ਦੇ ਲਫ਼ਜ਼ ਤਾਂ ਹੈ ਨੀ ਜੀ, ਹੋਏ ਸਿਰ ਸਿੱਖ ਟੋਪੀ ਧਰੇ ਸਾਤ ਜਨਮ ਕੁਸ਼ਟਾ ਹੋਏ ਮਰੇ
1: ਜੀ,
3: ਹੈ ਜੀ। ਇਹ ਬਾਅਦ ਦੇ ਵਿਚ ਜਿਹੜੇ ਹੈਗੇ ਆ ਤੰਗ ਸੋਚ ਵਾਲਿਆਂ ਦੇ ਇਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਇਹ ਆਪਣੇ ਮੂੰਹੋਂ ਬੋਲ ਦਿੱਤਾ
1: ਜੀ,
3: ਤੇ ਅੱਗੇ ਪੁਜਾਰੀ ਨੇ ਫੜ ਲਿਆ,
1: ਫੜ ਲਿਆ,
3: ਉਹਨੇ ਇਹਨੂੰ ਇੰਨਾ ਕੁ ਰਗੜਾ ਲਾਇਆ, ਇੰਨਾ ਕੁ ਰਗੜਾ ਲਾਇਆ ਕਿ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਬਾਣੀ ਜਿਹੜੀ ਹੈਗੀ ਲੋਕਾਂ ਨੂੰ ਕੰਠ ਨਹੀਂ ਹੋਊਗੀ
1: ਜੀ,
3: ਇਹ ਜਿਹੜਾ ਪੁਜਾਰੀਵਾਦ ਦਾ ਮਤ ਆ ਇਹਦੇ ਤੇ ਜਿਹੜਾ ਆ ਬਹੁਤ ਜ਼ਿਆਦਾ ਮਤਲਬ ਜਿਹੜਾ ਆ ਕੰਸਨਟ੍ਰੇਟ ਕੀਤਾ ਆ ਜਾਂ ਹੈਵੀ ਆ ਜੀ। ਹੁਣ ਅੱਜ ਵੀ ਦੇਖੋ ਰਣਜੀਤ ਸਿੰਘ ਕੁੱਕੀ ਗਿੱਲ ਹੈ ਜੀ, ਜਗਤਾਰ ਸਿੰਘ ਹਿਸਟੋਰੀਅਨ ਆ
1: ਜੀ,
3: ਉਹ ਵੀ ਸਾਰੇ ਬੰਦੇ ਉਹ ਕਹਿੰਦੇ ਹੈਗੇ ਆ ਕਿ ਇਹ ਆਰਟੀਫਿਸ਼ਲ ਸਤਿਕਾਰ ਆ, ਇਹਦੇ ਨਾਲ ਅਸੀਂ ਮਤਲਬ ਜਿਹੜਾ ਹੈਗਾ ਸਾਡਾ ਸਤਿਕਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਹੈਗਾ ਆ
1: ਜੀ,
3: ਉਹ ਕੁਛ ਹੋਰ ਤਰ੍ਹਾਂ ਦਾ, ਸਾਡੀ ਅੰਡਰਸਟੈਂਡਿੰਗ ਕਿਸੇ ਹੋਰ ਤਰ੍ਹਾਂ ਦੀ ਆ।
1: ਜਿਵੇਂ ਕਿ ਦੇਖੋ ਚਲੋ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੂੰ ਮਾਨਤਾ ਦਿੱਤੀ ਗਈ ਆ, ਪਰ ਜੇ ਅੱਜ ਜੇ ਨਵੀਂ ਪੀੜੀ ਵੀ ਹੈ ਸਵਾਲ ਪੁੱਛਦੀ ਆ ਜਾਂ ਕਰਦੀ ਵੀ ਹੈ ਕਿ ਜਿਹੜਾ ਇੱਕ ਗੁਰੂ ਸਾਹਿਬ ਜਿਹੜੇ ਨੇ ਉਹ ਮਤਲਬ ਕਿ ਸ਼ਬਦ ਗੁਰੂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਇੱਕ ਦੇਹ ਦਾ ਰੂਪ ਮਤਲਬ ਕਿ ਕਿਉਂ ਪੇਸ਼ ਕੀਤਾ ਜਾ ਰਿਹਾ ਕਿ ਉਹ ਕਿਤੇ ਨਾ ਕੋਈ ਅੰਗ ਕਹਿ ਦਿੰਦਾ, ਪਹਿਲਾਂ ਪੰਨੇ ਕਹਿੰਦੇ ਹੁੰਦੇ ਸੀ ਹੈ ਨਾ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜੇ ਕੱਲ ਨੂੰ ਕੋਈ ਆ ਕੇ ਹੋਰ ਕੌਮਾਂ ਜਿਹੜੀਆਂ ਨੇ ਬਾਹਰੋਂ ਕੋਈ ਗੋਰਾ ਹੀ ਮਤਲਬ ਕਿ ਸਾਨੂੰ ਹੀ ਸਵਾਲ ਕਰ ਦੇਵੇ ਇੱਥੇ ਤਾਂ ਅਸੀਂ ਕੀ ਜਵਾਬ ਦੇਵਾਂਗੇ? ਘੱਟੋ ਘੱਟ ਸਾਨੂੰ ਜਵਾਬ ਤਾਂ ਆਉਣਾ ਚਾਹੀਦਾ ਉਹਦੇ ਬਾਰੇ ਕਿ ਕੀ ਕਹੀਏ ਉਹਨਾਂ ਨੂੰ।
3: ਭਾਰੇ ਸਾਹਿਬ ਗੱਲ ਏਦਾਂ ਹੈਗੀ ਆ, ਤੁਸੀਂ ਗੋਰਿਆਂ ਨੂੰ ਸਾਡੇ ਵਾਂਗ ਮੂਰਖ ਨਾ ਸਮਝੋ, ਉਹ ਪਹਿਲਾਂ ਉਹ ਚੀਜ਼ ਹੀ ਅੰਡਰਸਟੈਂਡ ਕਰਦੇ ਆ ਜਿਹੜੀ ਓਰਿਜਨੈਲਿਟੀ ਆ ਉਹਨੂੰ ਹੀ ਪਕੜਦੇ ਆ
1: ਜੀ,
3: ਉਹ ਮਤਲਬ ਜਿਹੜੇ ਆਹ ਟ੍ਰਿਫਲਸ ਹੁੰਦੇ ਆ ਨਾ ਉਹਨਾਂ ਦੇ ਮਗਰ ਨਹੀਂ ਲੱਗਦੇ ਜੀ,
1: ਜੀ
3: ਉਹ ਦੇਖਦੇ ਹੈਗੇ ਆ ਕਿ ਹਾਂ ਜੀ ਕਿ ਇਹਦਾ ਜਿਹੜੀ ਆ ਭਾਵਨਾ ਕੀ ਆ, ਇਸ ਚੀਜ਼ ਦਾ ਅਰਥ ਕੀ ਆ, ਮੈਨੂੰ ਇਹਦਾ ਬੈਨੀਫਿਟ ਹੁੰਦਾ ਹੈਗਾ ਆ ਜੀ, ਉਹ ਉਸ ਚੀਜ਼ ਤੋਂ ਹੈਗਾ ਜੀ।
1: ਨਾਲੇ ਉਹ ਮਨੁੱਖ ਦੇ ਲਈ, ਮਨੁੱਖਤਾ ਦੇ ਲਈ ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਹੈ ਨਾ, ਜਾਂ ਇੱਕ ਇਨਸਾਨੀਅਤ ਦੇ ਲਈ, ਉਹਨਾਂ ਦੇ ਲਈ ਉਹ ਜਜ਼ਬਾਤੀ ਨੇ, ਨਾ ਕਿ ਇਹ ਜਿਹੜੀਆਂ ਚਲੋ ਧਰਮ ਹਰ ਜਗ੍ਹਾ ਦੇ ਉੱਤੇ ਆਪਣਾ ਸਤਿਕਾਰਤ ਆ, ਹਰ ਕੋਈ ਧਰਮ ਸਤਿਕਾਰਤ ਹੈ, ਪਰ ਉਹ ਇੰਨਾ ਉਹਦੇ ਲਈ ਇਮੋਸ਼ਨਲ ਜਾਂ ਓਨੇ ਜਜ਼ਬਾਤੀ ਨੇ ਜਿੰਨੇ ਆਪਣੇ ਪਰਿਵਾਰਾਂ ਦੇ ਲਈ ਜਾਂ ਪੁੱਤਾਂ ਧੀਆਂ ਦੇ ਲਈ ਜਜ਼ਬਾਤੀ ਨੇ ਜੀ, ਜੇ ਅਸੀਂ ਪ੍ਰੈਕਟੀਕਲ ਲਾਈਫ ਉਹਨਾਂ ਦੀ ਦੇਖਦੇ ਆ ਤਾਂ।
3: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਪੂਜਣ ਲੱਗ ਪਏ ਨਾ ਜੀ ਉਹਨੂੰ ਅੰਡਰਸਟੈਂਡ ਕੀਤੇ ਬਿਨਾ, ਹੁਣ ਮੈਂ ਕਿਤਾਬਾਂ ਦੀਆਂ ਧੂਫ ਟਿੱਕਾ ਕਰੀ ਜਾਵਾਂ ਉਹਨਾਂ ਦਾ ਰੋਜ਼ ਜੀ ਜਿੱਦਾਂ ਮਰਜ਼ੀ ਆ
1: ਜੀ,
3: ਹੈਂਜੀ ਜੇ ਮੈਨੂੰ ਪਤਾ ਹੀ ਨੀ ਮੈਂ ਉਹਨੂੰ ਇੰਪਲੀਮੈਂਟ ਕਿੱਦਾਂ ਕਰਨਾ ਆ, ਜਾਂ ਜਿਹੜਾ ਲਾਅ ਆ ਮੇਰੇ ਕੋਲ ਪਿਆ ਜਾਂ ਕਿਤਾਬਾਂ ਪਈਆਂ ਆ, ਮੈਂ ਇਹਨਾਂ ਨੂੰ ਧੂਫ ਟਿੱਕਾ ਦੇ ਵਾਂਸ ਵੀ ਇਹਨੂੰ ਉੱਠ ਕੇ ਪੜ੍ਹ ਵੀ ਲਵਾਂ, ਸਾਰਾ ਕੁਛ ਮੈਨੂੰ ਪਤਾ ਹੀ ਨੀ ਮੈਂ ਇਹਨੂੰ ਕਿੱਥੇ ਯੋਗ ਵਰਤਣਾ ਆ, ਕਿੱਦਾਂ ਇਹਨੂੰ ਇੰਪਲੀਮੈਂਟ ਕਰਨਾ, ਕਿਸ ਕੇਸ ਦੇ ਵਿੱਚ ਮੈਂ ਕਿਹੜਾ ਕੇਸ ਪੇਸ਼ ਕਰਨਾ ਆ, ਕਿਹੜਾ ਕੇਸ ਅਵੋਇਡ ਕਰਨਾ ਆ,
1: ਕੋਈ ਵੀ ਮੈਥਮੈਟਿਕ ਦਾ ਸਵਾਲ ਹੈ ਉਹਦੇ ਵਿੱਚ ਫਾਰਮੂਲਾ ਲੱਗਣਾ, ਉਹ ਸਾਡੀ ਲਾਈਫ ਦਾ ਫਾਰਮੂਲਾ ਹੈ ਗੁਰੂ ਗ੍ਰੰਥ ਸਾਹਿਬ।
3: ਵਿਦਆਊਟ ਅੰਡਰਸਟੈਂਡਿੰਗ ਤਾਂ ਜਿਹੜਾ ਹੈਗਾ ਆ ਆਪਾਂ ਕਿਸੇ ਚੀਜ਼ ਨੂੰ ਨਹੀਂ ਮਤਲਬ ਕਰ ਸਕਦੇ। ਹੁਣ ਮੈਨੂੰ ਜੇ ਤੱਕ ਹੈਗਾ ਪਤਾ ਸੀ ਮੈਂ ਵਕੀਲ ਬਣ ਗਿਆ, ਮੇਰੇ ਬੇਟੇ ਨੇ ਜ਼ਿਆਦਾ ਪੜ੍ਹਿਆ ਹੋਊਗਾ ਉਹ ਜੱਜ ਬਣ ਗਿਆ, ਉਹ ਤੋਂ ਜ਼ਿਆਦਾ ਪੜ੍ਹੇ ਹੋਣਗੇ ਉਹ ਹਾਈ ਕੋਰਟ ਦੇ ਜੱਜ ਬਣ ਗਏ ਜਾਂ ਸੈਸ਼ਨ ਜੱਜ ਬਣ ਗਏ, ਹੈ ਜੀ ਉਹਨੇ ਘੱਟ ਪੜ੍ਹਿਆ ਜਿਹੜਾ ਹੈਗਾ ਸੀ ਉਹ ਸਾਡਾ ਕਲਰਕ ਹੋ ਗਿਆ ਜੀ। ਸਵਾਲ ਤਾਂ ਇਹ ਮਤਲਬ ਇਹ ਹੈਗਾ ਪਰ ਜੇ ਅਸੀਂ ਮਤਲਬ ਜਿਹੜਾ ਇਹ ਆ ਵੀ ਸਿਰਫ ਕਿਤਾਬਾਂ ਲਿਆ ਕੇ ਉਹਨਾਂ ਨੂੰ ਧੂਫ ਦਿੰਦੇ ਰਹੀਏ ਉਹ ਗੱਲ ਜਿਹੜੀ ਹੈਗੀ ਆ ਸਾਨੂੰ ਥੋੜਾ ਅੰਡਰਸਟੈਂਡ ਹੋਊਗੀ।
1: ਬਿਲਕੁਲ
3: ਗੁਰੂ ਗ੍ਰੰਥ ਸਾਹਿਬ ਦੀ ਸਪਿਰਿਟ ਆਫ ਜਿਹੜੀ ਹੈਗੀ ਆ ਉਹ ਤਾਂ ਗੁਰੂ ਸਾਹਿਬ ਦੀ ਜਿਹੜਾ ਸਤਿਕਾਰ ਆ ਉਹ ਇਸ ਚੀਜ਼ ਦੇ ਵਿੱਚ ਆ ਕਿ ਅਸੀਂ ਉਸ ਤੋਂ ਸੇਧ ਲੈ ਕੇ ਇਹ ਕੰਸਟੀਟਿਊਸ਼ਨ ਆਫ ਲਾਈਫ ਆ
1: ਜੀ,
3: ਜਿੱਦਾਂ ਸਿਧਾਂਤ ਸ਼੍ਰੋਮਣੀ ਇਹਨੂੰ ਕਿਹਾ ਜਾਂਦਾ ਜੀ
1: ਜੀ,
3: ਵੀ ਇਹ ਸਭ ਤੋਂ ਵੱਡਾ ਸਿਧਾਂਤ ਆ, ਇਹਦੇ ਅਨੁਸਾਰ ਅਸੀਂ ਆਪਣਾ ਜੀਵਨ ਢਾਲਣਾ ਆ।
1: ਬਿਲਕੁਲ ਹੈ ਜੀ,
3: ਆਪਣੀ ਆਪਣੀ ਸਮਝ ਆ, ਜੇ ਬਾਕੀ ਤੁਹਾਡੇ ਵਾਲੀ ਗੱਲ ਠੀਕ ਹੈਗੀ ਆ ਵੀ ਜੇ ਕਿਸੇ ਨੂੰ ਸ਼ਬਦਾਂ ਦੇ ਨਾਲ ਜਿਹੜਾ ਹੈਗਾ ਆ ਕੋਈ ਠੇਸ ਪਹੁੰਚੇ ਤੇ ਮਾਫ਼ੀ ਪਹਿਲਾਂ ਮੰਗ ਲੈਣੀ ਚਾਹੀਦੀ ਹੈਗੀ ਆ, ਕਿਉਂਕਿ ਇਹ ਮੇਰੀ ਆਪਣੀ ਸਮਝ ਆ, ਹੋ ਸਕਦਾ ਮੈਂ ਗਲਤ ਹੋਵਾਂ,
1: ਪਰ
3: ਹਾਂਜੀ ਪਰ ਜਿਹੜਾ ਹੈਗਾ ਆ ਵੀ ਇਹਨਾਂ ਹੁਣ ਆਰਟੀਫਿਸ਼ਲ ਲੋਕੀ ਜਿਹੜੇ ਹੈਗੇ ਆ ਇਹ ਵਿਦਵਾਨ ਜਿਹੜੇ ਆ ਉਹ ਕਹਿੰਦੇ ਹੈਗੇ ਆ ਵੀ ਆਰਟੀਫਿਸ਼ਲ ਸਤਿਕਾਰ ਜਿਸ ਗੁਰੂ ਨੇ ਕਹਿੰਦੇ ਮਨੁੱਖਤਾ ਲਈ ਆਪਣੀ ਕੁਰਬਾਨੀ ਦਿੱਤੀ
1: ਜੀ
3: ਹਾਂਜੀ ਨੌਵੇਂ ਪਾਤਸ਼ਾਹ ਨੇ
1: ਜੀ
3: ਜਾਂ ਹਿੰਦੂਆਂ ਦੀ ਜਾਂ ਦੂਜੇ ਧਰਮ ਦੀ ਰੱਖਿਆ ਵਾਸਤੇ ਜਿਹੜਾ ਹੈਗਾ ਆ ਆਪਣੀ ਕੁਰਬਾਨੀ ਦਿੱਤੀ
1: ਜੀ
3: ਅੱਜ ਕਿੱਦਾਂ ਦੀ ਮਤਲਬ ਸਮਾਂ ਆ ਗਿਆ ਹੈਗਾ ਆ ਉਹਨਾਂ ਉਸ ਗੁਰੂ ਦਾ ਸਤਿਕਾਰ ਕਰਾਉਣ ਵਾਸਤੇ ਸਾਨੂੰ ਦੂਜਿਆਂ ਤੇ ਨਿਰਭਰ ਰਹਿਣਾ
1: ਪਊਗਾ ਬਿਲਕੁਲ ਹੈ ਜੀ
3: ਇਹਦੇ ਵਾਸਤੇ ਜਿਹੜਾ ਹੈਗਾ ਆ ਪੋਲੀਟੀਕਲ ਕਲਾਸ ਜਿਹੜੀ ਹੁੰਦੀ ਆ ਨਾ ਬਹੁਤ ਚਲਾਕ ਹੁੰਦੀ ਆ ਸਭ ਕੁਛ ਸਮਝਦੇ ਹੋਏ ਵੀ ਲੋਕ ਭਾਵਨਾ ਜਿਹੜਾ ਹੈਗਾ ਆ ਨਾ ਮੈਜੋਰਿਟੀ ਵਿਊ ਵੱਲ ਨੂੰ ਪ੍ਰਵੇਲ ਕਰ ਜਾਂਦੇ ਆ
1: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ ਜੀ
3: ਕਿਉਂਕਿ ਉਹਨਾਂ ਨੇ ਲੜੀਆਂ ਹੁੰਦੀਆਂ ਵੋਟਾਂ ਤੇ ਉਹ ਨਾ ਫੇਰ ਵੱਲੋਂ ਸਚਾਈ ਜਾਣਦੇ ਹੋਏ ਵੀ ਕੁਛ ਇੱਕ ਬੰਦੇ ਸਚਾਈ ਜਾਣਦੇ ਹੁੰਦੇ ਆ ਤੇ ਕੁਛ ਇੱਕ ਜਿਹੜੇ ਹੁੰਦੇ ਆ ਲਕੀਰ ਦੇ ਫਕੀਰ ਹੁੰਦੇ ਆ ਜੀ ਉਹਨਾਂ ਨੂੰ ਇਹ ਹੁੰਦਾ ਆ ਭਈ ਇਹਦੇ ਨਾਲ ਜੇ ਵੋਟਾਂ ਆਉਂਦੀਆਂ ਹੈਗੀਆਂ ਤੇ ਹੋਰ ਕੀ ਆ ਜੀ
1: ਨਾਲੇ ਦੇਖੋ ਇਹ ਤਾਂ ਪੁਜਾਰੀਵਾਦ ਨੂੰ ਸਿੱਧੇ ਸਿੱਧਮ ਸਿੱਧਾ ਖੁਸ਼ ਕਰਨ ਦਾ ਤਰੀਕਾ ਲੱਭ ਲਿਆ ਇਹਨਾਂ ਨੇ
3: ਸਾਰਾ ਕੁਛ ਇਹੀ ਆ ਭਾਰਤ ਸਾਹਿਬ ਬਹੁਤ ਕੁਛ ਸੈਕੰਡਰੀ ਗ੍ਰੰਥਾਂ ਨੇ ਜਿਹੜਾ ਹੈਗਾ ਆ ਮਿਕਸ ਅਪ ਕਰਕੇ ਤੇ ਵਿਵਸਥਾ ਏਦਾਂ ਦੀ ਬਣ ਗਈ ਹੁਣ ਹਰ ਵੇਲੇ ਤੁਹਾਡੇ ਉੱਥੇ ਕਰਪਸ਼ਨ ਦੇ ਐਲੀਗੇਸ਼ਨ ਲੱਗਦੇ ਹੈਗੇ ਆ ਹਰ ਵੇਲੇ ਜਿਹੜਾ ਹੈਗਾ ਉਹ ਜਿਹੜੇ ਬੰਦੇ 24 ਘੰਟੇ ਉਸ ਮਾਹੌਲ ਚ ਰਹਿੰਦੇ ਹੈਗੇ ਆ ਮੈਂ ਨਾ ਖਬਰ ਸੁਣੀ ਢਿਵਾਣਾ ਸਾਹਿਬ ਖਬਰ ਕਰਦੇ ਪਏ ਸੀ ਵੀ ਅੰਬ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਆ ਮੈਨੇਜਰ ਆ ਉਹ ਉੱਥੇ ਦੀ ਜ਼ਮੀਨ ਵੇਚ ਗਿਆ ਆਈਆਂ ਸੀ ਨਾ ਜੀ ਖਬਰਾਂ ਮੈਂ ਉਸ ਰਾਤ ਸਾਰੀ ਰਾਤ ਇਹ ਸੋਚਦਾ ਰਿਹਾ ਵੀ ਉਹ ਬੰਦਾ 24 ਘੰਟੇ ਉਸ ਮਾਹੌਲ ਚ ਰਹਿੰਦਾ ਸੀ ਜਿੱਥੇ ਪਾਠ ਚੱਲਦਾ ਸੀ ਆਪ ਵੀ ਉਹ ਅਮ੍ਰਿਤਧਾਰੀ ਸਿੰਘ ਹੋਏਗਾ ਉਹ ਪਾਠ ਵੀ ਕਰਦਾ ਹੋਏਗਾ ਦੋ ਤਿੰਨ ਟਾਈਮ ਹੈਂਜੀ ਤੇ ਬਗਰੂਆਣੀ ਜਿਹੜਾ ਹੈਗਾ ਆ ਵੀ ਕੰਮ ਆ ਕਰ ਦਿੱਤਾ
1: ਜੀ
3: ਭਾਈ ਇਹ ਕਿੱਥੇ ਕਮੀ ਰਹਿ ਜਾਂਦੀ ਹੈਗੀ ਆ ਜਾਂ ਕਿੱਥੇ ਜਿਹੜਾ ਹੈਗਾ ਆ ਉਹ ਕਾਰਨ ਇਹ ਹੈਗਾ ਆ ਕਿ ਬਾਹਰੀ ਦਿਖਾਵਾ ਬਹੁਤ ਆ ਤੇ ਅੰਦਰੋਂ ਅਸੀਂ ਓਦਾਂ ਥੋਥੇ ਆ
1: ਹਾਂਜੀ
3: ਅੰਦਰ ਸਾਡੇ ਜਿਹੜਾ ਹੈਗਾ ਆ ਜਿਸ ਚੀਜ਼ ਦਾ ਨਿਸ਼ੇਧ ਆ ਨਾ ਉਹ ਚੀਜ਼ ਜਿਹੜੀ ਹੈਗੀ ਆ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਜੀ ਤਿਆਗ ਆ ਜੀ ਸਰ ਗੁਰੂ ਗ੍ਰੰਥ ਸਾਹਿਬ ਚ ਕਿਤੇ ਤਿਆਗ ਦੀ ਗੱਲ ਨੀ ਹੈਗੀ ਉਹਨਾਂ ਨੇ ਸੰਜਮੀ ਬਣਾਇਆ ਸਿੱਖਾਂ ਨੂੰ
1: ਜ਼ਿੰਮੇਵਾਰੀਆਂ
3: ਲਈਆਂ ਨੇ ਤੁਹਾਡੇ ਕੰਟਰੋਲ ਚ ਹੋਣੇ ਚਾਹੀਦੇ ਹਾਂਜੀ ਇਹ ਤੁਹਾਡੇ ਕੰਟਰੋਲ ਚ ਹੋਣਾ ਚਾਹੀਦਾ ਸੰਜਮ ਦੇ ਵਿੱਚ ਰਹਿਣਾ ਤੁਸੀਂ
1: ਜੀ
3: ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਹੁਣ ਦੇਖੋ ਜੇ ਗ੍ਰਿਹਸਤੀ ਕਾਮ ਨਾ ਹੈਗਾ ਆ ਕਾਮ ਉਹਦੀ ਲਾਈਫ ਚੋਂ ਮਿਸਿੰਗ ਹੋਊਗਾ ਤੇ ਫਿਰ ਫੈਮਿਲੀ ਕੋਰਟ ਚ ਖੜਾ ਹੋਊਗਾ ਜੀ
1: ਬਿਲਕੁਲ
3: ਹਾਂਜੀ
1: ਮਾਨਸਿਕਤਾ ਵੀ ਤਾਂ ਉਹਦੇ ਉੱਤੇ ਨਿਰਭਰ ਆ ਸਾਡੇ ਹਾਰਮੋਨਸ ਨੇ ਉਹ ਕਿੱਦਾਂ ਕੀਤਾ ਜਾ ਸਕਦਾ ਜੀ ਉਹਨੂੰ ਕਾਬੂ ਜੇ ਕੁਦਰਤ ਦੇ ਅਗੇਂਸਟ ਥੋੜੀ ਜਾ ਸਕਦੇ ਆ ਕੁਦਰਤ ਨੇ ਸਾਨੂੰ ਬਣਾਇਆ
3: ਸੀਮਿਤ ਮਾਤਰਾ ਚ ਲੋਭ ਹੋਊਗਾ ਤੇ ਤਾਂ ਹੀ ਜਿਹੜਾ ਆ ਵੀ ਮਤਲਬ ਇਲਾਜ ਵਾਸਤੇ ਕੁਛ ਛੱਡ ਕੇ ਜਾਊਗਾ ਜੀ
1: ਬਿਲਕੁਲ ਹੈ ਜੀ
3: ਕਮਾਊਗਾ ਵੀ ਤਾਂ ਹੀ ਜੀ
1: ਜੀ
3: ਮੋਹ ਹੋਊਗਾ ਤਾਂ ਤਾਂ ਹੀ ਬੱਚਿਆਂ ਦੇ ਮੂੰਹ ਚ ਰੋਟੀ ਪਾਊਗਾ ਜੀ
1: ਨਾਲੇ ਦੇਖੋ ਦੂਸਰੇ
3: ਸਾਰੀਆਂ ਚੀਜ਼ਾਂ ਦਾ ਤਿਆਗ ਤਾਂ
1: ਜਜ਼ਬਾਤਾਂ ਨਾਲ ਦੇਖੋ ਕਿੱਦਾਂ ਖੇਡਿਆ ਜਾਂਦਾ ਬਾਜਵਾ ਸਾਹਿਬ ਨੇ ਬੜਾ ਵਧੀਆ ਸਵਾਲ ਚੁੱਕਿਆ ਸੀ ਪਹਿਲਾਂ ਇੱਕ ਦਿਨ ਆਪਣੇ ਔਜਲਾ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਸ਼ਾਇਦ ਉਹੀ ਸੁਣ ਲਈ ਕਿਸੇ ਨੇ ਤਾਂ ਉਹ ਜਿਹੜਾ ਜੇ ਬੇਅਦਬੀ ਹੋ ਵੀ ਜਾਂਦੀ ਹੈ ਤਾਂ ਮਾਲ ਮਹਿਕਮੇ ਦੇ ਵਿੱਚ ਜੋ ਵੀ ਆ ਰਿਕਵਰੀ ਰੱਖੀ ਜਾਂਦੀ ਹੈ ਤਾਂ ਉਹਦੇ ਵਿੱਚ ਦੇਖੋ ਸੰਧਵਾ ਸਾਹਿਬ ਨੇ ਮਤਲਬ ਕਿ ਕਿਸ ਤਰ੍ਹਾਂ ਦਾ ਐਕਟ ਕੀਤਾ ਤੇ ਉਹਨੂੰ ਮਤਲਬ ਕਿ ਗੋਲਮੋਲ ਹੀ ਕਰ ਗਿਆ ਸਾਰਾ ਕੁਛ ਜੀ ਜਵਾਬ ਦੇਣ ਦੀ ਬਜਾਏ
3: ਭਾਰਤ ਸਾਹਿਬ ਇਹਦੇ ਵਾਸਤੇ ਜਿਹੜਾ ਇਹਨਾਂ ਨੂੰ ਚਾਹੀਦਾ ਸੀ ਹਰ ਇੱਕ ਚੀਜ਼ ਜਿਹੜੀ ਆ ਉੱਥੇ ਡਿਫਾਈਨ ਹੋਣੀ ਚਾਹੀਦੀ ਹੈਗੀ ਆ ਜੀ ਦੂਜੀ ਗੱਲ ਇਹ ਹੈਗੀ ਆ ਇਹ ਕਹਿੰਦੇ ਹੈਗੇ ਆ ਕਿ ਅਸੀਂ ਇਹ ਬਿੱਲ ਪਾਸ ਕਰਤਾ ਹੁਣ ਇਹ ਐਕਟ ਬਣ ਜਾਏਗਾ ਗਵਰਨਰ ਸਹੀ ਪਾ ਦੇਗਾ ਜੀ ਇਹ ਸਾਡੀ ਮੇਰੀ ਤਾਂ ਸੋਚ ਇਹ ਹੈਗੀ ਆ ਜੀ ਵੀ ਇਹ ਫੇਰ ਫਸ ਜਾਣਾ ਆ ਕਿਉਂਕਿ 295 ਇਹ ਬੇਅਦਬੀ ਵਾਸਤੇ ਕਾਨੂੰਨ ਬਣਿਆ ਆ ਜੀ ਹੁਣ ਜਿੱਥੇ ਜੇ ਤੁਸੀਂ ਸਜ਼ਾ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਆ ਤੁਹਾਨੂੰ ਫਿਰ ਵਿੱਚ ਜਿਹੜਾ ਆ ਉਹ ਕਰਨਾ ਚਾਹੀਦਾ ਸੀ ਵੀ ਇਹਨੂੰ ਸਪੈਸ਼ਲ ਜੱਜ ਟ੍ਰੀਟ ਕਰੇਗਾ ਸਪੈਸ਼ਲ ਜੱਜ ਲੱਗਦਾ ਹੈਗਾ ਆ ਸਰ ATJ ਰੈਂਕ ਦਾ ਉਹ ਮਤਲਬ ਜਿਹੜਾ ਹੈਗਾ ਆ ਇੰਨੀ ਸਜ਼ਾ ਦੇ ਸਕਦਾ ਆ ਮੈਜਿਸਟ੍ਰੇਟ ਦੀ ਤਾਂ ਪਾਵਰ ਹੀ ਜਿਹੜੀ ਹੈਗੀ ਆ ਕੇਸ ਤਾਂ ਲੱਗਣਾ ਮੈਜਿਸਟ੍ਰੇਟ ਦੇ ਕੇਸ ਮੈਜਿਸਟ੍ਰੇਟ ਦੇ ਲੱਗਣਾ ਤੇ ਮੈਜਿਸਟ੍ਰੇਟ ਕੋਲ ਪਾਵਰ ਹੀ 3 ਸਾਲ ਦੀ ਸਜ਼ਾ ਤੱਕ ਕਰਨ ਦੀ ਆ ਜੀ
1: ਬਿਲਕੁਲ ਹੈ ਜੀ
3: ਤੇ 50,000 ਜੁਰਮਾਨੇ ਦੀ ਪਾਵਰ ਆ
1: ਹਾਂਜੀ
3: ਜੱਜ ਬਦਲੋ ਨਾ ਫਿਰ ਜੱਜ ਤੁਹਾਨੂੰ ਚਾਹੀਦਾ ਹੈਗਾ ਉਹਨੂੰ ਸਾਰੀ ਕਲੈਰਿਟੀ ਦੇ ਅਨੁਸਾਰ ਵੀ ਹਾਂ ਜੀ ਵੀ ਇਹ ਕੇਸ ਜਿਹੜਾ ਆ ਵੱਡੇ ਜੱਜ ਤੇ ਲੱਗੂਗਾ ਸੈਸ਼ਨ ਜੱਜ ਦੇ ਵੱਲੋਂ ਜਿਹੜਾ ਸ਼ੁਰੂਆਤ ਹੁੰਦੀ ਹੈਗੀ ਆ
1: ਬਿਲਕੁਲ
3: ਸਪੈਸ਼ਲ ਜੱਜ ਹੁੰਦਾ ਆ ਜੀ ਉਹਦੇ ਕੋਰਟ ਦੇ ਵਿੱਚ ਲੱਗੇਗਾ ਕੇਸ ਉਹ ਸਾਰੀਆਂ CRPC ਦੇ ਵਿੱਚ ਬਕਾਇਦਾ ਤੌਰ ਤੇ ਅਮੈਂਡਮੈਂਟ ਕਰਨੀਆਂ ਪੈਣੀਆਂ BNSS ਜਿਹਨੂੰ ਕਹਿੰਦੇ ਹੈਗੇ ਜੀ ਹੁਣ
1: ਬਿਲਕੁਲ
3: ਉਹ ਪਤਾ ਸਾਨੂੰ ਸਾਡੀ ਤਾਂ ਸਮਝ ਤੋਂ ਬਾਹਰ ਹੋ ਰਿਹਾ ਜੀ ਜੋ ਹੋ ਰਿਹਾ ਹੈਗਾ ਆ ਜੀ ਤੇ ਕੱਲਾ ਮੇਰਾ ਮਤ ਨੀ ਇਹ ਜੀ ਮੈਂ ਕਈਆਂ ਬੰਦਿਆਂ ਨੂੰ ਸਿਆਣੇ ਬੰਦਿਆਂ ਨੂੰ ਸੁਣਿਆ ਹੈਗਾ ਜੀ ਉਹਨਾਂ ਬੰਦਿਆਂ ਦਾ ਵੀ ਇਹੀ ਮਤ ਹੈਗਾ ਵੀ ਇਹ ਅੱਗੇ ਜਾ ਕੇ ਫੇਰ ਗਵਰਨਰ ਦੀ ਮਜਬੂਰੀ ਹੋਏਗੀ ਕਿ ਇਹ ਭੇਜੇਗਾ ਰਾਸ਼ਟਰਪਤੀ ਨੂੰ ਜੀ ਕਿਉਂਕਿ ਇਹਦੇ ਵਿਚ ਉਹ ਸੈਂਟਰ ਲਾ ਦੇ ਨਾਲ ਕਿਉਂਕਿ ਕੰਕਰੈਂਟ ਲਿਸਟ ਵਿਚ ਇਹ ਚੀਜ਼ ਆਉਂਦੀ ਹੈਗੀ ਕਿ ਜਿੱਥੇ ਸੈਂਟਰ ਤੇ ਸਟੇਟ ਇੱਕੋ ਨੁਕਤੇ ਦੇ ਉੱਤੇ ਲਾ ਬਣਾਉਂਦੇ ਹੈਗੇ ਆ ਉਹ ਸੈਂਟਰ ਦਾ ਪ੍ਰਵੇਲ ਕਰਨਾ ਆ ਜੀ ਤੇ ਜੇ ਇਹਨੂੰ ਸਪੈਸ਼ਲ ਤੁਸੀਂ ਜਿਹੜਾ ਹੈਗਾ ਉੱਥੇ ਤੱਕ ਸੀਮਿਤ ਰੱਖਦੇ ਹੈਗੇ ਆ ਤੇ ਇੱਥੇ ਕੁਐਸਚਨ ਇਹ ਵੀ ਅਰਾਈਜ਼ ਹੋਊਗਾ ਕਿ ਸਰਕਾਰ ਸੈਕੂਲਰ ਹੁੰਦੀ ਹੈਗੀ ਆ ਉਹ ਕਿਸੇ ਇੱਕ ਧਰਮ ਦੇ ਗ੍ਰੰਥ ਦੇ ਉੱਤੇ ਜਿਹੜਾ ਹੈਗਾ ਆ ਲਾ ਬਣਾ ਸਕਦੀ ਹੈ ਜਾਂ ਨਹੀਂ ਬਣਾ ਸਕਦੀ
1: ਇਨਵੋਲ ਜਾਂ ਉਹਦੀ ਤਾਂ ਗੱਲ ਹੀ ਨੀ ਕੀਤੀ ਗਈ ਕਾਹਦੇ ਲਈ ਮਤਲਬ ਕਿ ਸਾਰਾ ਕੁਝ ਜਾਂ ਉਹਦੇ ਉੱਤੇ ਵਰਕਆਊਟ ਕੀਤਾ ਗਿਆ ਹੋਵੇ
3: ਪਰ ਸਭ ਇਹਨੂੰ ਰੈਟਰੋਸਪੈਕਟਿਵ ਕਹਿੰਦੇ ਹੈਗੇ ਆ ਕਿ ਹਾਂ ਜੀ ਪਿੱਛੇ ਤੋਂ ਲਾਗੂ ਤਾਂ ਹੋਣਾ ਨੀ ਜੇ ਤੁਹਾਡਾ ਕਾਨੂੰਨ ਬਣ ਵੀ ਜਾਂਦਾ ਤੇ
1: ਜੀ ਨਾਲ ਵਿੱਚੇ ਦੇਖੋ ਨਕੋਦਰ ਕਾਂਡ ਵੀ ਪਾਲਿਆ ਹੋਰ ਸਾਰੀਆਂ ਚੀਜ਼ਾਂ ਪਾਲਿਆ ਅਸਲ ਦੇ ਵਿੱਚ ਤਾਂ ਪੋਲੀਟੀਕਲ ਏਜੰਡਾ ਹੀ ਕਹਿ ਸਕਦੇ ਨੇ ਹੁਣ ਇਹ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਜਿਹੜਾ ਤੁਸੀਂ ਟਾਰਗੇਟ ਕਰ ਰਹੇ ਹੋ
3: ਟੋਟਲੀ
1: ਜੀ
3: ਬਸ ਜੀ ਟੋਟਲੀ ਟੋਟਲੀ ਪੋਲੀਟੀਕਲ ਏਜੰਡਾ ਜੀ
1: ਜੀ ਜੀ ਸੈਣੀ
3: ਸਾਹਿਬ ਕੁਝ ਨਹੀਂ ਹੈ ਜੀ ਇਹ
1: ਬਿਲਕੁਲ ਹੈ ਜੀ
3: ਬਾਕੀ ਜਿਹੜਾ ਹੈਗਾ ਆ ਸਰ ਸਾਨੂੰ ਨੀ ਸਮਝ ਆਉਂਦੀ ਵੀ ਜਿਹੜੇ ਆ ਇਹ ਪੰਜਾਬ ਦੇ ਲੋਕ ਜਾਂ ਸਿੱਖ ਇਹ ਕਿਉਂ ਨੀ ਸਮਝਦੇ ਵੀ ਸਰਕਾਰਾਂ ਤੁਹਾਡੇ ਸੈਂਟੀਮੈਂਟਸ ਨੂੰ ਕੈਸ਼ ਕਰਦੀਆਂ ਹੋਰ ਕੁਛ ਨੀ ਨਥਿੰਗ ਐਲਸ ਤੁਹਾਡੀ ਡਿਮਾਂਡ ਹੋਣੀ ਚਾਹੀਦੀ ਹੈਗੀ ਆ ਸੈਂਟਰ ਕੋਲ ਭਾਈ ਸਾਨੂੰ ਏਦਾਂ ਦਾ ਕੋਈ ਐਕਟ ਚਾਹੀਦਾ ਹੈਗਾ ਜਿਹੜਾ ਸੈਂਟਰ ਇਲੈਕਟ ਹੋਵੇ ਦੇਸ਼ ਦੇ ਸਾਰੇ ਕੋਨੇ ਕੋਨੇ ਚ ਲਾਗੂ ਹੋਵੇ ਇਹ ਤਾਂ ਜੇ ਪੰਜਾਬ ਦਾ ਐਕਟ ਬਣਾਉਂਦੇ ਹੈਗੇ ਤੇ ਚੰਡੀਗੜ੍ਹ ਕੋਈ ਬੇਅਦਬੀ ਕਰੂਗਾ ਤੇ ਉੱਥੇ ਤਾਂ ਲਾਗੂ ਨਹੀਂ ਹੋਣਾ
1: ਜੀ
3: ਮੋਹਾਲੀ ਕਰੇਗਾ ਤੇ ਲਾਗੂ ਹੋਊਗਾ ਚੰਡੀਗੜ੍ਹ ਕਰੇਗਾ ਤੇ ਲਾਗੂ ਨੀ ਹੋਣਾ ਜੀ
1: ਨਾਲੇ ਦੇਖੋ 6 ਮਹੀਨਿਆਂ ਦੀ ਤਾਂ ਹੋਰ ਮਾਹੌਲਤ ਦੇ ਦਿੱਤੀ ਆ ਕਿ ਉਦੋਂ ਤਾਂ ਮਤਲਬ ਕਿ ਚੋਣਾਂ ਦਾ ਮਾਹੌਲ ਬਣ ਜਾਣਾ ਤਕਰੀਬਨ ਜੀ
3: ਉਹ ਜਿਹੜਾ ਪਹਿਲਾਂ ਕੀਤਾ ਆ ਜੀ ਉਹਨੂੰ ਸਿਲੈਕਟ ਕਮੇਟੀ ਨੂੰ ਜਿਹੜਾ ਭੇਜਿਆ ਆ ਜੀ ਉਹਨੂੰ ਦੇ ਦਿੱਤੀ ਆ ਜੀ ਜਦ ਪਹਿਲਾਂ ਹੀ ਆਪਾਂ ਪਤਾ ਆ ਵੀ ਆਪਾਂ ਕੰਮ ਜਿਹੜਾ ਅਨਕੰਸਟੀਟਿਊਸ਼ਨਲ ਕਰ ਰਹੇ ਹੈਗੇ ਆ ਜੀ ਜਦ ਸਾਨੂੰ ਪਤਾ ਆ ਜੀ ਤੇ ਫੇਰ ਜਿਹੜਾ ਹੈਗਾ ਆ ਉਹ ਤੋਂ ਆਪਾਂ ਉਮੀਦ ਕੀ ਕਰ ਸਕਦੇ ਹੈਗੇ ਆ ਉਸ ਤਰੀਕੇ ਨਾਲ ਹੱਲ ਹੋ ਜੂਗਾ ਜੀ
1: ਬਿਲਕੁਲ ਦਰੁਸਤ ਜੀ ਬਿਲਕੁਲ ਤੇ ਸੈਣੀ ਸਾਹਿਬ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਕਾਫੀ ਲੰਮੇ ਸਮੇਂ ਤੋਂ ਹੋਲਡ ਦੇ ਉੱਤੇ ਨੇ ਤੇ ਉਹਨਾਂ ਦੀ ਗੱਲਬਾਤ ਸੁਣ ਲਓ
3: ਜੀ ਉਹਨਾਂ ਨੂੰ ਲੋ ਸਤਿਕਾਰ
1: ਮੈਂ ਵੀ ਉਹਨਾਂ ਨੂੰ ਕੋਈ ਗੱਲ ਸੁਣਾਉਣੀ ਹੈ ਜੀ ਹਾਂਜੀ ਇੱਕ ਮਿੰਟ ਹਾਂਜੀ ਸਵਾਗਤ ਹੈ ਜੀ ਆਨੂ ਜੀ
4: ਕੋਈ ਗੱਲ ਨਹੀਂ ਫਰਕ ਹੁੰਦਾ ਹੈ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਇੱਕ ਨੇ ਬੀਏ ਕੀਤੀ ਹੈ ਲੱਗਦਾ ਹੁੰਦਾ ਬਣਦਾ ਵੀ ਹੋਵੇ
1: ਇੱਕ ਬੀਏ ਅੱਧੀ ਵੀ ਕਰਕੇ ਬੈਠਾ ਹੈ ਇਹਦੇ
4: ਤੁਸੀਂ ਜਿਹੜੀ ਗੱਲ ਕਹੀ ਹੈ ਵੀ 6 ਮਹੀਨੇ ਤੇ ਪਾਤੀ ਪਿਛਲੇ ਵੀਕ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਇਹ ਮੈਂ ਉਹ ਮੱਝ ਸੈਣੀ ਸਾਹਿਬ ਨੂੰ ਵੇਚ ਰਿਹਾ ਜਿਹੜੀ ਮੈਂ ਦੱਸੂਗਾ ਵੀ ਇਹ ਮਾਰਚ ਚ ਜ਼ਰੂਰ 15 ਕਿਲੋ ਦੁੱਧ
1: ਦੋ ਕਿਆ ਬਾਤ ਹੈ ਜੀ ਬਿਲਕੁਲ
4: ਪਿਛਲੇ ਵੀਕ ਤੁਹਾਨੂੰ ਕਹੀ ਸੀ ਨਾ ਇਹ ਗੱਲ ਵੀ ਇਹ ਕੰਮ ਹੋਣਾ ਭਾਈ ਮੱਝ ਵੀ ਮੈਂ ਵੇਚ ਦੇਣੀ ਹੈ ਤੇ ਵਾਅਦਾ ਵੀ ਕਰੂੰਗਾ 15 ਕਿਲੋ ਦੁੱਧ ਦਊਗੀ ਜੇ ਨਹੀਂ ਦਊਗੀ ਫਿਰ ਸੈਣੀ ਸਾਹਿਬ ਉਹਨਾਂ ਦਾ ਕਸੂਰ ਇਹਨਾਂ ਨੇ ਪੱਠੇ ਸਹੀ ਨੀ ਪਾਉਣੇ ਜਾਂ ਉੱਪਰ ਸਹੀ ਨੀ ਪੁੱਕਣਗੇ ਤੂੜੀ ਗਿੱਲੀ ਹੋਵੇ ਉਹਨਾਂ ਦੀ ਪ੍ਰੋਬਲਮ ਕੀ ਨਿਕਲੇ ਮੈਨੂੰ ਨੀ ਪਤਾ
1: ਜੀ ਨਾਲੇ ਜਦੋਂ ਦੁੱਧ ਪੀਣਗੇ ਫਿਰ ਦੁੱਧ ਪੀਣਗੇ ਤਾਂ ਫੂਕਾ ਮਾਰ ਮਾਰ ਪੀਣਗੇ
3: ਅਧੂਰੀ ਗੱਲ ਦੱਸ ਰਹੇ ਹੋ ਨਾਲ ਜਿਹੜੀ ਤੁਸੀਂ ਕਿਹਾ ਸੀਗਾ ਵੀ ਦਊਗੀ ਵੀ ਕੱਟੀ
4: ਹੁਣ ਦੇਖੋ ਇਹਦੇ ਵਿੱਚ ਗੱਲ ਹੋਰ ਹੈ ਮੈਂ ਰਾਜਨ ਜੀ ਨਾਲ ਗੱਲ ਸੁਣਦਾ ਸੀ ਇਹਨਾਂ ਦਾ
1: ਜੀ
4: ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਫਿੱਟ ਲਾਣ ਤਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਫਿੱਟ ਲਾਣ ਦੇ ਜਿਹੜੇ ਉੱਥੇ ਹੋਰ ਬੈਠੇ ਨੇ ਕੀ ਗੱਲ ਉਹਨਾਂ ਦੇ ਇਦੋਂ ਪਹਿਲਾਂ ਜਦੋਂ ਇਹ ਗੱਲਾਂ ਹੋ ਰਹੀਆਂ ਸੀ ਕਿ ਉਹਨਾਂ ਨੇ ਕਦੇ ਇਹਦੇ ਤੇ ਕੋਈ ਸ਼ਬਦ ਬੋਲਿਆ ਕਿ ਉਹਨਾਂ ਵੱਲੋਂ ਕੋਈ ਬਿਆਨ ਆਇਆ ਕੀ ਕਾਲ ਤਖ਼ਤ ਦੇ ਜਥੇਦਾਰ ਨੂੰ ਕੋਈ ਸੰਦੇਸ਼ ਦੇਣਾ ਨਹੀਂ ਚਾਹੀਦਾ ਕੌਮ ਦੇ ਨਾਂ
1: ਜੀ
4: ਹਾਂਜੀ
1: ਬਿਲਕੁਲ ਬਣਦਾ ਸੀਗਾ ਜੀ
4: ਜਿਹੜੇ ਕੰਮ ਉਹਨਾਂ ਦੇ ਕਰਨ ਵਾਲੇ ਸੀ ਉਹ ਗੱਲ ਇਹ ਹੈ ਕਿ ਮੇਰੇ ਦੇ ਆਪ ਪਰਚਾ 6-8 ਦੇ 36 ਬਣੇ ਤੇ ਔਰਤ ਦੇਖ ਦੇ ਉੱਪਰ ਭਾਸ਼ਣ ਮੈਂ ਦੇ ਰਿਹਾ ਜੀ ਹਾਲਾਤ ਤਾਂ ਸਾਡੇ ਇਹ ਬਣੇ ਹੋਏ ਨੇ
1: ਬਿਲਕੁਲ ਹੈ ਜੀ
4: ਹਾਂਜੀ ਇੱਕ ਬੰਦਾ ਅੰਮ੍ਰਿਤਧਾਰੀ ਹੈ ਵਿਧਾਨ ਸਭਾ ਦੇ ਵਿੱਚ, ਤੇ ਉਹ ਵੀ ਬਸ ਉਹਨੇ ਮੇਲਾ ਦੀਆਂ ਦਿਖਾਵੇ ਦਾ ਛਕਿਆ, ਤੇ ਬਾਕੀ ਕਾਨੂੰਨ ਦੇਖੋ ਕੌਣ ਬਣਾ ਰਿਹਾ ਸਿੱਖ ਧਰਮ ਦੇ।
1: ਬਿਲਕੁਲ ਹੈ ਜੀ।
4: ਕੀ ਇਹਨਾਂ ਨੇ ਸਾਡੇ ਸੰਤ ਸਮਾਜ ਨਾਲ ਮੀਟਿੰਗ ਕਰ ਲਈ ਕੱਲੀ, ਉਹਨਾਂ ਨੂੰ ਕਹਿਤਾ ਜੀ ਅਸੀਂ ਕਾਨੂੰਨ ਬਣਾ ਦਾਂਗੇ, ਕੱਲ ਖਤਮ ਹੋ ਗਈ
1: ਜੀ,
4: ਕਿਸੇ ਦੇ ਵਿਚਾਰ ਕੋਈ ਲੈ ਗਏ
1: ਜੀ। ਨਾਲੇ ਅੱਜ ਵੀ ਦੇਖੋ ਜੋ ਕੁਝ ਅੱਜ ਵੀ ਹੋਇਆ ਹਾਊਸ ਦੇ ਵਿਚ, ਉੱਥੇ ਕਿਹੜਾ ਕੋਈ ਵਿਚਾਰ ਵਟਾਂਦਰਾ ਕੀਤਾ ਗਿਆ, ਉਹ ਵੀ ਤਾਂ ਪਾਸ ਹੀ ਕਰ ਦਿੱਤਾ, ਕਿਸੇ ਦੀ ਗੱਲ ਨਾ ਸੁਣੀ ਗਈ ਆ ਨਾ ਕਹੀ ਗਈ ਆ, ਬਸ ਆਪਣੀ ਜੋ
4: ਫਲਾਨਾ ਫਲਾਨੇ ਕੰਨੀ ਨੂੰ ਚਲੇ ਗਿਆ, ਤੁਸੀਂ ਫਲਾਨੇ ਫਲਾਨੇ ਕੰਨੀ ਨੂੰ ਚਲੇ ਗਏ, ਬਸ ਆਹ ਗੱਲਾਂ ਨੇ ਜਾਂ
1: ਬਿਲਕੁਲ
4: ਨਾ ਦੱਸੋ ਜਿਹੜੇ ਤੁਹਾਨੂੰ ਰੋਕਦੇ ਸੀ ਬਿਆਨ ਦੇਣ ਤੋਂ ਯਾਰ
1: ਜੀ,
4: ਇਹ ਗੱਲਾਂ ਇੱਥੇ ਵਿਚਾਰਨ ਵਾਲੀਆਂ ਨੇ, ਇਹ ਤਾਂ ਰੋਜ਼ ਤੁਸੀਂ ਬੋਲੀ ਹੋ ਜਾਂਦੇ
1: ਹੋ, ਕਰੀ ਜਾਂਦੇ ਹੋ ਬਿਲਕੁਲ ਬਿਲਕੁਲ, ਇੱਕ ਡਿਬੇਟ ਰੱਖੋ ਪੂਰੀ ਤੁਸੀਂ ਜੋ, ਚਲੋ ਉਧਰੋਂ ਵੀ ਨੁਮਾਇੰਦੇ ਲੈ ਲਓ ਓਪੋਜੀਸ਼ਨ ਚ ਵੀ ਲਓ,
4: ਪੈਸਾ ਬਰਬਾਦ ਕਰ ਰਹੇ ਹੋ ਤੇ ਗੱਲ ਕਰੋ। ਇਹਨਾਂ ਦੇਖੋ ਜੀ, ਇਹਨਾਂ ਨੇ ਧਰਮ ਹੋਰ ਦੂਰ ਕਰਤਾ, ਜਿਵੇਂ ਰਾਜਨ ਜੀ ਨੇ ਪਹਿਲਾਂ ਦੱਸ ਕੇ ਹਟਣੇ ਨਾ, ਪੁਜਾਰੀ ਇਹਨਾਂ ਨੇ ਹੋਰ ਹਾਵੀ ਕਰਤਾ,
1: ਹਾਵੀ ਕਰ ਦਿੱਤਾ, ਕਰ ਦਿੱਤਾ ਜੀ ਬਿਲਕੁਲ,
4: ਤਾਂ ਉਹ ਕੰਮ ਹੋ ਗਿਆ, ਹੁਣ ਤਾਂ ਉਹ ਕੰਮ ਹੋ ਗਿਆ ਵੀ ਬਾਬਾ ਜੀ ਸਾਨੂੰ ਪਾਠ ਸੁਣਾਇਆ ਕਰਨਗੇ
1: ਜੀ ਜੀ ਜੀ ਬਿਲਕੁਲ ਜੀ,
4: ਤੇ ਬਾਬਾ ਜੀ ਸਾਨੂੰ ਕੀ ਸਿਖਾਉਣਗੇ ਕੀ ਦੱਸਣਗੇ ਤੇ ਫੇਰ ਉਹਦੇ ਅਨੁਸਾਰ ਅਸੀਂ,
1: ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਫਿਰ ਤੁਸੀਂ,
4: ਇਹ ਡੇਰਾਵਾਦ ਵੱਲ ਨੂੰ ਵਧਣ ਦਾ ਕੋਈ ਹੋਰ ਨਵਾਂ ਮਤਲਬ ਹੋਰ ਡੇਰੇ ਵੜਨਗੇ ਜੀ, ਮੈਨੂੰ ਤਾਂ ਇਹ ਲੱਗਦਾ
1: ਜੀ ਜੀ,
4: ਕਿਉਂਕਿ ਜਦੋਂ ਤੁਹਾਨੂੰ ਗ੍ਰੰਥ ਸਾਹਿਬ ਤੱਕ ਪਹੁੰਚੋ ਨਾ ਤੁਸੀਂ,
1: ਪਹੁੰਚ ਤਾਂ ਪਰੇ ਕਰਤਾ।
4: ਦੇਖੋ ਮੈਂ ਜਿੰਨਾ ਚਿਰ ਇੱਥੇ ਗੁਰਦੁਆਰੇ ਦੀ ਕਮੇਟੀ ਦਾ ਮੈਂਬਰ ਨਹੀਂ ਸੀ ਬਣਿਆ, ਮੈਂ ਇੱਕ ਦਰਬਾਰ ਹਾਲ ਦੇ ਵਿੱਚ ਕਦੇ ਕਿਸੇ ਦਰਬਾਰ ਹਾਲ ਦੇ ਵਿੱਚ ਕੋਈ ਬੰਦਾ ਨਹੀਂ ਹੁੰਦਾ ਸੀ, ਮੈਂ ਉਦੋਂ ਆਲੇ ਦੁਆਲੇ ਕਦੇ ਪ੍ਰਕਰਮਾ ਕਰ ਲੈਂਦਾ ਸੀ ਨਹੀਂ ਕਿ ਕੋਈ ਬੰਦਾ ਹੁੰਦਾ ਸੀ, ਮੈਨੂੰ ਡਰ ਲੱਗਦਾ ਹੁੰਦਾ ਸੀ
1: ਜੀ,
4: ਤੇ ਹੁਣ ਇਹ ਹਾਲਾਤ ਬਣਾ ਦੇ ਕਿ ਪੰਜ ਬੰਦੇ ਅੰਦਰ ਜਾਇਆ ਕਰਨਗੇ ਤਾਂ ਮੱਥਾ ਟੇਕਿਆ ਕਰੂ ਬੰਦਾ, ਕੱਲੇ ਨੂੰ ਡਰ ਲੱਗਿਆ ਕਰੂ, ਜਾਣ ਤੋਂ ਜੀ ਕੋਈ ਹੈਪਨ ਹੋ ਮੇਰੇ ਗੱਲ ਪਈ,
1: ਬਿਲਕੁਲ ਹੈ ਜੀ,
4: ਇਹੀ ਹਾਲਾਤ ਬਣਾਤੇ ਨਾ,
1: ਬਿਲਕੁਲ ਹੈ ਜੀ,
4: ਕਿੱਧਰ ਨੂੰ ਤੁਰ ਲੱਗੇ ਹੈ ਜੀ ਅਸੀਂ, ਲਾਉਣਾ ਦਾ ਨੇੜੇ ਆ, ਦੱਸਣਾ ਦਾ ਸਾਨੂੰ ਇਹ ਚਾਹੀਦਾ ਵੀ ਭਾਈ ਇਹ ਸ਼ਬਦ ਹੈ ਗੁਰੂ ਹੈ ਇਹਨੂੰ ਖੋਜੋ
1: ਜੀ,
4: ਖੋਜ ਕੇ ਤੇ ਇਹਦੇ ਵਿਚਾਰ ਕਰੋ, ਇਹਦੇ ਤੁਰਨ ਦੀ ਕੋਸ਼ਿਸ਼ ਕਰੋ,
1: ਨਾਲੇ ਇਨਸਾਨ ਬਣੋ, ਜਿੰਨਾ ਵੱਧ ਤੋਂ ਵੱਧ ਪਬਲਿਕ ਦੇ ਵਿੱਚ ਲਿਜਾ ਸਕਦੇ ਉਹਨੂੰ ਸਮਾਂ ਕੇ ਲਿਜਾਣ ਦੀ ਅਸੀਂ ਤਾਂ ਸੀਮਿਤ ਕਰ ਰਹੇ ਉਸ ਚੀਜ਼,
4: ਬਿਲਕੁਲ ਜੀ, ਫਿਰ ਅਜੇ ਕਹਿੰਦੇ ਅਸੀਂ ਧਰਮ ਫੈਲੇ ਸਾਡਾ
1: ਜੀ,
4: ਅਸੀਂ ਤਾਂ ਕਹਿੰਦੇ ਤੁਸੀਂ ਵੜ ਕੇ ਦਿਖਾਓ ਗੁਰਦੁਆਰੇ, ਤੁਸੀਂ ਧਰਮ ਫੈਲਣ ਦੀ ਕੀ ਗੱਲ ਕਰਦੇ ਹੋ,
1: ਬਿਲਕੁਲ
4: ਇਹ ਪੁਜਾਰੀ ਬਾਅਦ ਵਧੂ ਡੇਰੇ ਵਧਣਗੇ, ਇਹਦੇ ਵਿੱਚੋਂ ਦੇਖ ਲਿਓ ਤੁਸੀਂ ਜਿਹੜਾ ਜਿਹਨੂੰ ਆਪਣੇ ਰਾਜੀ ਦੀ ਸਿੱਧੀ ਗੱਲ ਇਹ ਪੁਜਾਰੀ ਜਿਹਨੂੰ ਚਾਰ ਸ਼ਬਦ ਵਧੀਆ ਮੇਰੇ ਅਰਗੇ ਨੂੰ ਬੋਲਣੇ ਆ ਗਏ, ਉਹ ਆਪਦਾ ਡੇਰਾ ਖੋਲਿਆ ਕਰੂਗਾ ਜੀ,
1: ਬਿਲਕੁਲ ਹੈ ਜੀ,
4: ਤੇ ਲੋਕ ਹੈਗੇ ਨੇ ਤੁਰਨ ਵਾਲੇ ਪਿੱਛੇ ਚੱਕ ਕੇ ਤੁਰ ਪਿਆ ਕਰਨਗੇ,
1: ਬਿਲਕੁਲ ਬਿਲਕੁਲ,
4: ਤੇ ਜੋ ਫਿਰ ਬਾਬਾ ਸਾਡਾ ਦੱਸੂਗਾ ਰੋਹੀ ਹੋ
1: ਗਏ, ਫਲਾਣੇ
4: ਨੂੰ ਮੰਨਦੇ ਆ ਜੀ, ਫਲਾਣੇ
1: ਨੂੰ ਮੰਨਦੇ ਆ, ਇਹ
4: ਕੰਮ ਹੋਊਗਾ ਜੀ, ਗ੍ਰਾਥਾਂ ਨੂੰ ਤਾਂ ਅਸੀਂ ਮੰਨਦੇ ਹੀ
1: ਨਾ ਜੀ, ਨਾ
4: ਜੇ ਹੁਣ ਵੀ ਅੱਜ ਕੱਲ ਤੁਸੀਂ ਦੇਖ ਲੋ ਪਿੰਡਾਂ ਚ ਅਸੀਂ ਰਾੜੇ ਵਾਲੇ ਨੂੰ ਮੰਨਦੇ ਆ, ਸਿਆਲ ਵਾਲੇ ਨੂੰ ਮੰਨਦੇ ਆ, ਸੂੜੇ ਵਾਲੇ ਨੂੰ ਮੰਨਦੇ ਆ, ਹਾਂਜੀ, ਇਹੀ ਕੰਮ ਫਿਰ ਹੋ ਜੂਗਾ,
1: ਕੋਈ ਛੱਪੜ ਵਾਲਾ ਬਾਬਾ ਕੋਈ ਕੋਈ ਬਾਬਾ ਤੁਰਿਆ ਫਿਰਦਾ,
4: ਗ੍ਰੰਥ ਸਾਹਿਬ ਗਏ ਜੀ ਵਿੱਚੋਂ,
1: ਬਿਲਕੁਲ ਮਾਈਨਸ ਕਰਤੇ ਜੀ,
4: ਉਧਰ ਨੂੰ ਤੋਰਨ ਲੱਗੇ ਆ ਨਾ ਅਸੀਂ,
1: ਬਿਲਕੁਲ,
4: ਨਾ ਕੋਈ ਪੜ੍ਹੇ
3: ਵੀਰ ਜੀ, ਵੱਡੀ ਗੱਲ, ਵੱਡੀ ਗੱਲ ਇਹ ਹੈ ਨਾ, ਅਸੀਂ ਸਾਰੇ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ,
4: ਦੀ ਨਹੀਂ ਮੰਨਦੇ ਬਸ, ਬਿਲਕੁਲ, ਕਿਉਂਕਿ ਅਸੀਂ ਉਹ ਤੋਂ ਵੱਡੇ ਆ ਜੀ
1: ਜੀ,
4: ਅਕਲ ਸਾਨੂੰ ਵੱਡੀ ਆ,
3: ਬਿਲਕੁਲ ਜੀ, ਜੋ ਓਹਦੇ ਵਿਚ ਲਿਖਿਆ ਆ ਓਹਦੇ ਬਾਰੇ ਸਹੀ ਸਾਨੂੰ। ਹੁਣ ਮੈਂ ਵੀਰ ਜੀ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਲੱਗਾ ਕਰਨ, ਕਾਨੂੰਨ ਦੀ, ਭਾਰੀ ਸਾਹਿਬ ਤੁਸੀਂ ਸਾਡੇ ਇੱਥੇ ਦਾ ਕਾਨੂੰਨ ਦੇਖੋ ਕਿੱਦਾਂ ਦਾ
1: ਜੀ,
3: ਉਹ ਕਹਿੰਦੇ ਵੀ ਥਾਣੇਦਾਰ ਸੀ ਮੇਰਾ ਯਾਰ ਦੋਸਤ, ਮੈਂ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ, ਗੱਲ ਅਧੂਰੀ ਰਹਿ ਗਈ ਸੀ, ਉਹ ਥਾਣੇਦਾਰ ਮੇਰਾ ਦੋਸਤ ਤੇ ਉਹ ਮੈਨੂੰ ਦੱਸੇ ਕਹਿੰਦਾ ਰਾਜਨ ਯਾਰ ਮੈਂ ਤਾਂ ਕਹਿੰਦਾ ਫਸ ਗਿਆ, ਕਹਿੰਦਾ ਹੋਇਆ ਕੀ ਕਿ ਮੈਂ ਨਾ ਇੱਕ ਸ਼ਰਾਬ ਵਾਲਾ ਤੀਵੀਂ ਆਦਮੀ ਚੱਕ ਲਿਆਂਦੇ, ਹਾਂਜੀ ਨਜਾਇਜ਼ ਸ਼ਰਾਬ ਸੀ ਉਹਨਾਂ ਕੋਲ, ਤੇ ਕਹਿੰਦਾ ਮੈਂ ਜਾ ਕੇ ਤੇ ਪਰਚਾ ਕੱਟਣ ਲੱਗ ਪਿਆ, ਪਰਚਾ ਕੱਟ ਦਿੱਤਾ ਤੇ ਜਦ ਨੂੰ ਮੈਨੂੰ ਪਿੰਡੋਂ ਮੇਰਾ ਬਾਪੂ ਜੀ ਦਾ ਫੋਨ ਆ ਗਿਆ
1: ਜੀ,
3: ਉਹ ਕਹਿੰਦਾ ਤੂੰ ਨਾ ਸਾਡੀ ਇੱਜ਼ਤ ਨੂੰ ਹਮੇਸ਼ਾ ਵੱਟਾ ਹੀ ਲਾਏਗਾ, ਤੂੰ ਨਾ ਸਾਨੂੰ ਕਦੀ ਸੁੱਖ ਦੇ, ਕਹਿੰਦਾ ਮੈਂ ਕਿਹਾ ਕੀ ਗੱਲ ਹੋ ਗਈ, ਕਹਿੰਦਾ ਅੱਜ ਇਹਨੂੰ ਚੱਕ ਕੇ ਲਿਆਇਆ ਹੈਗਾ ਆ, ਤੈਨੂੰ ਪਤਾ ਨੀ ਹੈਗਾ ਵੀ ਇਹ ਤਾਂ ਪੁਰਾਣਾ ਲੱਗਦਾ ਆ, ਆਪਣਾ ਜਿਹੜਾ ਸੀਰੀ ਆ ਉਹਦੀ ਕੁੜੀ ਆ, ਇਹਨੂੰ ਵਿਆਹੀ ਤੇ ਤੂੰ ਕੁੜੀ ਨੂੰ ਵੀ ਚੱਕ ਲਿਆ, ਕਹਿੰਦਾ ਮੈਂ ਕੁੜੀ ਵੱਲ ਨੂੰ ਦੇਖ ਕੇ ਤੇ ਉਹਦੇ ਫਿਰ ਨਿੱਕ ਨੇ ਬਣਾ ਉਹਨੂੰ ਬੁਲਾਇਆ, ਕਹਿੰਦਾ ਨਿੱਕੇ ਹੁੰਦਿਆਂ ਦੇਖੀ ਸੀ ਕਿਤੇ ਮੈਨੂੰ, ਹੁਣ ਕਹਿੰਦਾ ਮੈਂ ਪਿੰਡੋਂ ਆ ਗਿਆ ਬਾਅਦ ਚ ਮੈਂ ਕਦੇ ਦੇਖੀ ਨੀ ਕੁੜੀ ਉਹ
1: ਜੀ,
3: ਹਾਂਜੀ ਤੇ ਕਹਿੰਦਾ ਮੈਂ ਕਿਹਾ ਵੀ ਮੈਂ ਤਾਂ ਹੁਣ ਪਰਚਾ ਦੇ ਬੈਠਾ ਬਾਪੂ ਜੀ, ਕਹਿੰਦਾ ਵਢਾ ਦੇ ਮੇਰੀ ਪਿੰਡ ਚ ਨੱਕ ਤੇ ਮੈਂ, ਹਾਂਜੀ ਤੇ ਜਿਹੜਾ ਦੋ ਬੰਦੇ ਘਰ ਕੋਈ ਕੰਮ ਕਰਨ ਆਉਂਦੇ ਉਹ ਵੀ ਨਾ ਆਉਣ, ਥਾਣੇਦਾਰ ਜਿਹੜਾ ਹੈਗਾ ਆ ਉਹ ਆਪਣਿਆਂ ਨੂੰ ਏਦਾਂ ਚੱਕ ਲੈਂਦਾ ਹੁੰਦਾ,
1: ਬਿਲਕੁਲ ਹੈ ਜੀ,
3: ਕਹਿੰਦਾ ਮੈਂ ਕਿਹਾ ਚੱਲ ਹੁਣ ਇਹਨਾਂ ਨੂੰ ਬਚਾਉਣਾ ਤਾਂ ਹੈਗਾ ਆ, ਇੱਦਾਂ ਕਰਦਾ ਮੈਂ ਜਿਹੜਾ ਸ਼ਰਾਬ ਦਾ ਸੈਂਪਲ ਆ ਇਹ ਫੇਲ ਹੋ ਜਾਊਗਾ
1: ਜੀ।
3: ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਆਹ ਦੇਖੋ ਬਈ ਮੈਨੂੰ ਪਿਤਾ ਜੀ ਦਾ ਫੋਨ ਆ ਗਿਆ ਆ ਤੇ ਮੈਂ ਹੁਣ ਨਾ ਤੁਹਾਡੀ ਮਦਦ ਜਿਹੜੀ ਆ ਇਸ ਢੰਗ ਨਾਲ ਕਰ ਸਕਦਾ ਆ ਵੀ ਤੁਸੀਂ ਬਰੀ ਹੋ ਜਾਓਗੇ। ਉਹ ਟੂਟੀ ਤੋਂ ਬੋਤਲ ਪਾਣੀ ਦੀ ਭਰ ਲਿਆ
1: ਜੀ।
3: ਕਹਿੰਦਾ ਉਹ ਟੂਟੀ ਤੋਂ ਬੋਤਲ ਪਾਣੀ ਦੀ ਭਰ ਕੇ ਲਿਆਂਦੀ ਤੇ ਉਹ ਮੈਂ ਸੈਂਪਲ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਆ ਉੱਪਰ FCL ਭੇਜ ਦਿੱਤੀ ਲੈਬੋਰਟਰੀ ਦੇ ਵਿੱਚ ਟੈਸਟਿੰਗ ਵਾਸਤੇ
1: ਜੀ।
3: ਕਹਿੰਦਾ ਉਹ ਤੋਂ ਬਾਅਦ ਅਸੀਂ ਪਰਚਾ ਦੇ ਦਿੰਦਾ ਉਹ ਵਿਚਾਰੇ ਕੋਰਟ ਚ ਪੇਸ਼ ਹੋ ਗਏ
1: ਜੀ।
3: ਕਹਿੰਦਾ ਰਿਪੋਰਟ ਆਉਂਦੀ ਕੋਰਟ ਦੇ ਵਿੱਚ ਤੇ ਉਹਦੇ ਵਿੱਚ ਦਾਰੂ ਆ ਗਈ ਕਹਿੰਦਾ
1: ਜੀ।
3: ਕਹਿੰਦਾ ਸਾਹਮਣੇ ਉਹ ਟੂਟੀ ਤੋਂ ਭਰੀ ਬੋਤਲ ਤੇ ਕਹਿੰਦਾ ਉੱਥੋਂ ਰਿਪੋਰਟ ਅਗਲਿਆਂ ਨੇ ਦਾਰੂ ਦੀ ਭੇਜ ਦਿੱਤੀ। ਹਾਂ ਠੀਕ ਹੈ ਜੀ ਦਾਰੂ ਦਾ
1: ਕੀ ਬਾਤ ਹੈ ਜੀ, ਏਦਾਂ ਵੀ ਹੋ ਜਾਂਦੀ ਹੈ ਜੀ।
3: ਤੋ ਕਹਿੰਦਾ ਤੋ ਇਸ ਕਰਕੇ ਮਹਾਰਾਜ ਸਾਡਾ ਕਾਨੂੰਨ ਤਾਂ ਇੱਦਾਂ ਹੀ ਲਾਗੂ ਹੁੰਦਾ ਆ ਤੇ ਜੇ ਕੋਈ ਪਿੱਛੇ ਪਹੁੰਚ ਕਰਨ ਵਾਲਾ ਹੋ ਜਾਏ ਤੇ ਉਹ ਜਿਹੜੀ ਹੈਗੀ ਆ ਸ਼ਰਾਬ ਪਾਣੀ ਹੋ ਸਕਦੀ ਆ ਤੇ ਪਾਣੀ ਸ਼ਰਾਬ ਹੋ ਸਕਦਾ ਆ ਜੀ ਨਾ ਪਹੁੰਚ ਕਰੇ ਤੇ।
1: ਬਿਲਕੁਲ
3: ਤੋ ਏਦਾਂ ਕਰਕੇ ਏਦਾਂ ਹੀ ਇੱਥੇ ਲਾਗੂ ਹੋਣਾ ਆ ਜੀ। ਹੁਣ ਸਵਾਲ ਇਹ ਹੈਗਾ ਆ ਵੀ ਕੋਈ ਪਤਾ ਨੀ ਕਿੱਥੇ ਕਿੱਥੇ ਭਾਰੇ ਸਾਹਿਬ ਅਸੀਂ ਡਿੱਕੇ ਹੁੰਦੇ ਆਰਾਮ ਨਾਲ ਗੁਰੂ ਘਰ ਚਲ ਜਾਈਦਾ ਹੁੰਦਾ ਸੀਗਾ ਜੇ ਜਰਾਬਾਂ ਪਾਈਆਂ ਜਾਂ ਤਾਂ ਵੀ ਕੇ ਸਿਰ ਨਿਆਣੇ ਨੇ ਨਹੀਂ ਵੀ ਢੱਕਿਆ ਕਿਸੇ ਨੇ ਤੇ ਕੋਈ ਮਾੜਾ ਮੋਟਾ ਕਹਿ ਦਿੰਦੇ ਸੀ
1: ਲਾਵੇ
3: ਹਾਂਜੀ ਨਾ ਵੀ ਹੋ ਜੇ ਨਿਆਣੇ ਹਾਂ ਨਿਆਣਾ ਆ ਜੀ ਚਲੋ ਜਾਣ ਦਿਓ ਹੁਣ ਤਾਂ ਨਿਆਣੇ ਦਾ ਵੀ ਸਿਰ ਵੱਢਣ ਨੂੰ ਤੁਰ ਪੈਂਦੇ ਜੀ।
4: ਮੇਰਾ ਸਵਾਲ ਰਾਜੇ ਜੀ ਜਦੋਂ ਦਾਜ ਵਾਲਾ ਕਾਨੂੰਨ ਬਣਿਆ ਸੀ
1: ਜੀ
4: ਕੇ ਅੱਜ ਵੀ 1927 ਨਾਲ ਇੰਪਲੀਮੈਂਟ ਹੁੰਦਾ ਕਿ ਜਾਂ ਕੋਰਟ ਜਾਂ ਲੋਕ ਇਹ ਸਮਝਣ ਲੱਗ ਗਏ ਵੀ ਕਈ ਕੇਸਾਂ ਚ ਇਹਦੇ ਵਿੱਚ ਧੱਕਾ ਹੁੰਦਾ ਕੋਰਟਾਂ ਦੇ ਵਿੱਚ ਕਾਨੂੰਨ ਦੇ ਵਿੱਚ ਥੋੜਾ ਬਹੁਤਾ ਬਦਲਾਵ ਹੋਇਆ ਜਾਂ ਨਹੀਂ ਹੋਇਆ ਕਿ ਅਜੇ ਵੀ ਐਜੇ ਤੇ ਜੇ ਆਈਏ।
3: ਮੇਰੀ ਬੇਨਤੀ ਸੁਣ ਲਓ ਤੁਸੀਂ ਮੈਂ ਨਾ ਇੱਕ ਅਖਬਾਰ ਦੇ ਵਿੱਚ ਕੀ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਨਾਲ ਵਿਆਹ ਹੋਇਆ ਸੀਗਾ 11 ਬੰਦੇ ਬਰਾਤੀ ਗਏ ਸੀ ਸਵੇਤ ਬਾਜਿਆਂ ਵਾਲੇ ਸਿਰਫ ਮਾਂ ਪਿਓ ਜਿਹੜੇ ਹੈਗੇ ਆ ਜਦੋਂ ਮੁਲਜ਼ਮ ਸੀ ਤੇ ਮੈਂ ਜੱਜ ਦੇ ਅੱਗੇ ਹੱਥ ਜੋੜੇ ਮੈਂ ਕਿਹਾ ਜਨਾਬ ਇਹਨਾਂ ਦੀ ਗਲਤੀ ਸਿਰਫ ਮੈਂ ਕਿਹਾ ਨਾਮਧਾਰੀ ਹੈਗੇ ਦਾਜ ਦੂਜ ਨਹੀਂ ਦਿੰਦੇ ਨਾ ਦਾਜ ਵਾਲਾ ਕੰਮ ਆ ਜੀ ਇੱਥੇ ਹਾਂਜੀ ਅਖਬਾਰ ਚ ਰਿਸ਼ਤਾ ਦੇਖ ਕੇ ਤੇ ਵਿਆਹਣ ਆ ਗਏ ਜੀ ਮੈਂ ਕਿਹਾ ਘਰ ਦੇ ਬੰਦੇ ਤਾਂ ਪੰਜ ਸੀ ਪੰਜ ਤਾਂ ਬਾਜਿਆਂ ਵਾਲੇ ਸੀਗੇ ਜੀ ਮੈਂ ਕਿਹਾ 3 ਬਾਜਿਆਂ ਵਾਲੇ ਸੀ 2 ਬੈਨਾਂ ਸੀਗੀਆਂ ਜੀ ਹਾਂਜੀ ਤੇ ਪੂਰੇ ਮੈਂ ਕਿਹਾ ਜੀ 11 ਬੰਦੇ ਆਏ ਸੀਗੇ ਜੀ ਸਣੇ ਬਾਜਿਆਂ ਵਾਲੇ ਤੇ ਇਹ ਵਿਆਹ ਹੋ ਗਿਆ ਜੀ ਤੇ ਤਾਂ ਕਰਕੇ ਮਾਂ ਬਾਪ ਦੀ ਗਲਤੀ ਇਹੀ ਆ ਕਿ ਵਿਚਾਰੇ ਨਾਲ ਚੱਲ ਗਏ ਸੀ ਉਹਨਾਂ ਦੋਵਾਂ ਗੱਡੀਆਂ ਦੇ ਵਿੱਚ ਬਹਿ ਕੇ ਤੇ ਜੱਜ ਮੈਨੂੰ ਕਹਿੰਦਾ ਮੈਂ ਕੀ ਕਰਾਂ ਇਹ ਤਾਂ ਫੇਰ ਕਹਿੰਦਾ ਪੁੱਤ ਦੇ ਵਿਆਹ ਗਏ ਆ ਮੈਂ ਤਾਂ ਕਿਸੇ ਰਿਸ਼ਤੇਦਾਰ ਦੇ ਵਿਆਹ ਗਿਆ ਸੀਗਾ ਤੇ ਕਹਿੰਦਾ ਅਗਲਿਆਂ ਨੇ ਵਿੱਚ ਲਿਖ ਕੇ ਦਿੱਤਾ ਹੈਗਾ ਇਹਨਾਂ ਦਾ ਰਿਸ਼ਤੇਦਾਰ ਜੱਜ ਆ ਉਹ ਕਹਿੰਦਾ ਹਰ ਦਰਖਾਸਤ ਮੇਰਾ ਨਾਂ ਪਹਿਲਾਂ ਦੇ ਦਿੰਦੇ ਹੈਗੇ ਕਹਿੰਦਾ ਮੈਨੂੰ ਪਹਿਲਾਂ ਸਣੇ ਸੱਤ ਲੈਂਦੇ ਆ ਕਹਿੰਦਾ ਅਗਲੇ ਹਾਂਜੀ ਮੈਂ ਤਾਂ ਕਿਸੇ ਰਿਸ਼ਤੇਦਾਰ ਤੇ ਵੀ ਵਿਆਹ ਨੀ ਜਾਣਾ ਕਹਿੰਦਾ ਹਾਂਜੀ
1: ਇੱਥੇ ਤਾਂ ਜੱਜ ਵੀ ਨੀ ਮਜ਼ੇ ਦੀ ਮੁਕੱਦਮਿਆਂ ਦੇ ਵਿੱਚ
3: ਸੋ ਇਸ ਕਰਕੇ ਮਹਾਰਾਜ ਉਹ
4: ਗੱਲ ਇਹੀ ਕੰਮ ਉਹ ਹੋਰ 2-4 ਸਾਲਾਂ ਨੂੰ ਜਦੋਂ ਬੰਦਿਆਂ ਨੂੰ ਬੰਦੇ ਫਸਾਉਣ ਲੱਗ ਜਾਣਗੇ ਇਸ ਕੰਮਾਂ ਦੇ ਵਿੱਚ ਫਿਰ ਵੀ ਇਹਦੇ ਵਿਚਾਰ ਹੋਊਗਾ
1: ਕਿ ਹੋਏਗਾ ਜੀ ਫਿਰ
4: ਸਵਾਲ ਮੇਰਾ ਇਹ ਸੀ ਤੁਹਾਨੂੰ
1: ਜੀ
3: ਇਹ ਬਹੁਤ ਦੇਰ ਸਮਾਂ ਹੋ ਜਾਂਦਾ ਉਦੋਂ ਤੱਕ ਕਦਰ ਨੀ ਕਿੰਨੇ ਜੈਜ ਜਿਹੜੇ ਹੈਗੇ ਆ ਵਿਚਾਰੇ ਰਗੜੇ ਜਾਂਦੇ ਆ ਜੈਜ ਜਿਹੜੇ ਆ ਉਹ ਕਿੱਥੇ
1: ਹੁਣ ਦੇਖੋ ਚਲੋ ਕੈਨੇਡਾ ਦੀ ਐਗਜ਼ਾਮਪਲ ਸਾਡੇ ਸਾਹਮਣੇ ਆ ਚਲੋ ਪ੍ਰਵਾਸ ਨੀਤੀ ਸੀ ਅਗਲਿਆਂ ਨੂੰ ਬਦਲਦੀ ਪਈ ਆ ਕਿੰਨਾ ਖਮਿਆਜਾ ਅਗਲੇ ਭੁਗਤ ਰਹੇ ਨੇ
4: ਗੱਲ ਤਾਂ ਫਿਰ ਰਾਜੇ ਦੀ ਵੀ ਸਹੀ ਆ ਖਮਿਆਜਾ ਜਿਨ੍ਹਾਂ ਨੇ ਭੁਗਤਣਾ ਉਹ ਤਾਂ ਭੁਗਤ ਲਿਆ
1: ਭੁਗਤ ਲਿਆ ਹਾਂ
4: ਕਾਨੂੰਨ ਬਣਾਏ ਦਾ ਬਾਅਦ ਕੀ ਫਾਇਦਾ
1: ਬਿਲਕੁਲ ਹੈ ਜੀ
4: ਜਿਹੜੇ ਲੋਕ ਨੂੰ ਕੈਦ ਹੋਈ ਨਜਾਇਜ਼ ਅੰਦਰ ਟੰਕੇ ਗਏ ਉਹ ਤਾਂ ਟੰਕੇ ਗਏ ਨਾ
1: ਬਿਲਕੁਲ ਹੈ ਜੀ ਬਿਲਕੁਲ
3: ਤੁਸੀਂ ਦੇਖੋ
1: ਨਾਲੇ ਇਸ ਕੇਸਾਂ ਦੇ ਵਿੱਚ ਇੱਕ ਬੰਦਾ ਥੋੜੀ ਸੀਗਾ ਜੀ ਪੂਰੇ ਟੱਬਰਾਂ ਦੇ ਟੱਬਰ ਬੱਜੇ ਨੇ
4: ਤੁਸੀਂ ਇੱਕ ਚੀਜ਼ ਹੋਰ ਦੇਖੋ ਜਿਵੇਂ ਨੈਚੁਰਲੀ ਆਪਾਂ ਪਿੰਡੇ ਲਾ ਲੋ ਆਪਾਂ ਲੰਘੇ ਜਾਂਦੇ ਹਾਂ ਗੁਰੂ ਘਰ ਦੇ ਕੋਲ ਦੀ ਲੰਘੇ ਬੰਦਾ ਅੰਦਰ ਜਾ ਕੇ ਮੱਥਾ ਟੇਕ ਲੈਂਦਾ ਟੇਕ ਲੈਂਦੇ ਕੋਲ ਦੀ ਲੰਘੇ ਆਪਣੇ ਪਤਾ ਨਹੀਂ ਕਦੋਂ ਸਮਾਂ ਲੱਗੂਗਾ ਤੇ ਹੁਣ ਤਾਂ ਮਤਲਬ ਹਾਲਾਤ ਹੀ ਬਦਲ ਜਾਣਗੇ ਇਸ ਹਿਸਾਬ ਨਾਲ ਹਾਂਜੀ
3: ਉਹ ਵੀਰ ਜੀ ਜੇ ਕੋਈ ਬੰਦਾ ਜਿਹੜਾ ਹੈਗਾ ਅੱਛਾ ਇਹਨਾਂ ਨੇ ਨਾ ਜਿਹੜਾ ਹੈਗਾ ਪਾਗਲਪਨ ਵੀ ਉਹਦੇ ਵਿੱਚ ਡਿਫੈਂਸ ਨਹੀਂ ਰੱਖਿਆ ਉਹ ਕਹਿੰਦੇ ਚਾਹੇ ਕੋਈ ਪਾਗਲ ਆ ਚਾਹੇ ਕੋਈ ਜਿਹੜਾ ਮਰਜ਼ੀ ਹਾਲਾਤਾਂ ਚ ਆ ਜਿਹਨੇ ਕੋਈ ਬੇਅਦਬੀ ਕੀਤੀ ਉਹ ਟੰਗ ਦੇਣਾ ਜੀ
1: ਜੀ
3: ਹਾਂਜੀ
4: ਰਾਜਨ ਜੀ
3: ਇੱਥੇ ਸਮਾਜ ਪਹਿਲਾਂ ਕਿਹੜਾ ਘੱਟ ਕਰਦਾ
4: ਇਹਨਾਂ ਨੂੰ ਵੱਧ ਬੇਅਦਬੀ ਕੌਣ ਕਰਦਾ ਜਿਹੜੇ ਕਾਨੂੰਨ ਬਣਾ ਰਹੇ ਸੀ ਉੱਥੇ
3: ਤੁਸੀਂ ਜਾਣੀ ਜਾਣੇ ਆ ਮਹਾਰਾਜ ਤੁਹਾਨੂੰ ਪਤਾ ਹੀ ਆ ਬਿਲਕੁਲ ਤੁਹਾਡੀ ਗੱਲ ਠੀਕ ਆ
4: ਇਹ ਕੀ ਕਰਦੇ ਨੇ ਚਾਰ ਕੌਲੀਆਂ ਢੋ ਕੇ ਮੁੜੇ ਆਉਂਦੇ ਨੇ ਕਾਨੂੰਨ ਬਣਾਉਣ ਲੱਗੇ
3: ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਡਾ ਪਹਿਲਾਂ ਪਹਿਲੀ ਗੱਲ ਬੜੀ ਰੈਲੇਵੈਂਟ ਸੀ ਕਿ SGPC ਨੇ ਜਿਹੜਾ ਹੈਗਾ ਇਹ ਨੌਬਤ ਆਉਣ ਕਿਉਂ ਦਿੱਤੀ
1: ਜੀ
4: ਬਿਲਕੁਲ ਜੀ
1: ਹੁਣ ਵੀ
3: ਇਹ ਨੌਬਤ ਆਈ ਕਿਉਂ ਕਿ ਵਿਧਾਨ
4: ਸਾਰਿਆਂ ਨਾਲੋਂ ਵੱਡੀ ਗੱਲ ਸੀ ਕਿ ਜਦੋਂ ਇਹ ਕਾਂਡ ਹੋਇਆ ਸੀ ਨਾ ਜਿੱਥੋਂ ਕਰਵਟ ਲਈ ਹੈ ਜਿੱਥੋਂ ਮੋੜ ਲਿਆ
1: ਜੀ
4: ਉਦੋਂ ਤਾਂ ਜਿਹੜੇ ਸਰਵਉੱਚ ਸੀ ਉਹ ਤਾਂ ਗੋਡਿਆਂ ਚ ਬੈਠੇ ਸੀ ਗੱਲ ਕਿਹਨੇ ਕਰਨੀ ਸੀ
1: ਨਾਲੇ ਦੇਖੋ
4: ਸਾਰੀ ਕੌਮ ਰਹੀ ਅੱਜ
1: ਇੱਥੇ
4: ਉਦੋਂ ਇਹ ਕੰਮ ਕਰਿਆ ਹੁੰਦਾ ਜਦੋਂ ਪਿੰਡਾਂ ਦੇ ਲੋਕ ਕਹਿ ਰਹੇ ਸੀ ਵੀ ਫਲਾਨਿਆਂ ਨੇ ਚੱਕੇ ਨੇ ਉਹਦੇ ਕੋਲ ਪਿਆ ਅਗਲੇ ਦੱਸ ਕੇ ਕਹਿ ਕੇ ਰਾਜ ਜੀ ਤੁਹਾਡੇ ਮੈਂ ਖੰਨਿਓ ਤੁਰਿਆ ਵਾਂ ਤੇ ਤੁਹਾਨੂੰ ਫੋਨ ਕਰਕੇ ਕਹਾਂ ਤੇ ਨਾਲ ਆਲੇ ਆਲੇ ਦੁਆਲੇ ਚਾਰ ਬੰਦੇ ਮੈਨੂੰ ਜਾਣਦੇ ਹੋਣਗੇ ਉਹਨਾਂ ਨੂੰ ਕਹਿ ਕੇ ਤੁਰਾਂ ਵੀ ਮੈਂ ਚੱਲਿਆ ਰਾਜ ਨੂੰ ਚੱਕਣ
1: ਜੀ
4: ਤੇ ਫੇਰ ਵੀ ਮੇਰੇ ਤੇ ਕੇਸ ਨਾ ਦਰਜ ਹੋਵੇ ਤੇ ਲੋਕਾਂ ਨੇ ਸਾਡੇ ਸਾਹਮਣੇ ਚੱਕਿਆ
1: ਬਿਲਕੁਲ
4: ਗਲਤੀ ਤਾਂ ਉੱਥੇ ਹੋਈ ਹੈ
1: ਹੋਈ ਹੈ
4: ਤੇ ਉਹਨਾਂ ਨੇ ਕਾਨੂੰਨ ਵੀ ਕਿੱਥੋਂ ਬਣਾਉਣਾ ਸੀ ਉਹਨਾਂ ਨੇ ਸਾਨੂੰ ਕੀ ਕਹਿਣਾ ਸੀ ਜੀ
3: ਬਿਲਕੁਲ

0: ਉਹਨੂੰ ਪੰਡੀ ਜਾਂਦੇ ਨੇ ਉਹਨੂੰ ਪੰਡੀ ਜਾਂਦੇ
1: ਪੰਡੀ ਜਾਂਦੇ ਬਿਲਕੁਲ ਹੈ ਜੀ।
0: ਜਦੋਂ ਇਹ ਵਾਰਸੀ ਕਹਿੰਦੇ ਸੀ ਆਹ ਕਾਨੂੰਨ ਚਾਹੀਦਾ
1: ਜੀ
0: ਤੇ ਹੁਣ ਕਾਂਗਰਸ ਵਾਲੇ ਕਹਿੰਦੇ ਆਹ ਚਾਹੀਦਾ
1: ਅੰਦਰ ਸੀਗੇ ਬਿਲਕੁਲ ਹੈ ਜੀ।
0: ਤੇ ਟੱਲੀ ਕੌਣ ਪਾਊਗਾ
1: ਜੀ? ਟੱਲੀ ਪਾਉਣ ਨੂੰ ਕੋਈ ਤਿਆਰ ਨਹੀਂ ਗਾ ਜੀ।
2: ਤੁਸੀਂ ਵਿਦਵਾਨਾਂ ਨੂੰ ਇਕੱਠੇ ਕਰੋ ਪਹਿਲਾਂ। ਵੀਰ ਜੀ ਹੈਨੀ ਅਕਲ ਦਾ ਮੁੱਲ ਨਹੀਂ ਪੈ ਰਿਹਾ। ਨਹੀਂ ਵੀਰ ਜੀ ਅਕਲ ਦਾ ਮੁੱਲ ਨਹੀਂ ਪੈ ਰਿਹਾ ਹੈਗਾ, ਵੱਡੀ ਗੱਲ ਆ ਆ।
0: ਬਿਲਕੁਲ ਜੀ ਬਿਲਕੁਲ ਰਾਜੇ ਜੀ, ਜਿਹੜੀ ਚੀਜ਼ ਦੇ ਵਿੱਚੋਂ ਵੋਟ ਨਿਕਲੇ ਉਹਦਾ ਕਦੇ ਮਸਲਾ ਹੱਲ ਹੋਇਆ
1: ਕਦੇ ਵੀ ਨਹੀਂ ਜੀ?
0: ਤੁਸੀਂ ਮੈਨੂੰ ਇਹ ਦੱਸੋ ਕਦੇ ਉਹ ਮਸਲਾ ਹੱਲ ਹੋਇਆ ਅੱਜ ਤੱਕ ਪਿਛੋਕੜ ਤੋਂ
2: ਦੇਖਦੇ? ਨਾ ਜੀ ਨਾ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ।
0: ਰਾਜੀ ਦਾ ਇਨਸਾਫ ਮਿਲ ਗਿਆ, ਪਾਣੀ ਪੰਜਾਬ ਨੂੰ ਮਿਲ ਗਿਆ, ਹਰਿਆਣੇ ਨੂੰ ਮਿਲ ਗਿਆ ਪਾਣੀ।
1: ਆ ਫੁਲਕਾ ਸਾਹਿਬ ਤਾਂ ਇਨਸਾਫ ਦਿਵਾਉਂਦੇ ਦਿਵਾਉਂਦੇ ਦੂਜੀ ਪਾਰਟੀ ਚ ਸ਼ਾਮਲ।
0: ਬਾਕੀ ਬੇਅਰਥਾ ਆ ਬਾਕੀ ਬੇਅਰਥਾ ਪਾਣੀ ਉਹ ਜਿਹੜਾ ਜਾਂਦਾ ਉਹ ਸਾਡਾ ਥਿਆਲ ਹੀ, ਪਰ ਹਰਿਆਣੇ ਨੂੰ ਨਹੀਂ ਦੇਣਾ।
1: ਬਿਲਕੁਲ
0: ਮਸਲਾ ਆ ਸਾਡਾ ਬਸ, ਕਿਉਂਕਿ ਉਹ ਵੋਟ ਦੀ ਰਾਜਨੀਤੀ ਹੈ। ਪਾਣੀ ਤਾਂ ਵੈਸੇ ਵੀ ਸਾਂਭਿਆ ਜਾ ਸਕਦਾ
1: ਜੀ,
0: ਉਹ ਅਸੀਂ ਸਾਂਭ ਨਹੀਂ ਰਹੇ।
1: ਬਿਲਕੁਲ
2: ਜਿਹੜਾ ਮਸੀਹਾ ਬਣ ਕੇ ਆਉਂਦਾ ਆ
0: ਹਰਿਆਣੇ ਨੂੰ ਪਾਣੀ ਦੇਣਾ ਨਾ ਲੈਣਾ ਦੇਣਾ, ਆਪਦੀ ਜ਼ਮੀਨ ਪਤਾ ਨਹੀਂ ਕਿਹਨੇ ਦੱਬ ਲੈਣੀ ਹੈ
1: ਜੀ।
2: ਮੈਂ ਤਾਂ ਬੇਨਤੀ ਕਰਦਾ ਜਿਹੜਾ ਮਸੀਹਾ ਬਣ ਕੇ ਆਉਂਦਾ ਹੈਗਾ ਬਾਅਦ ਚ ਪਤਾ ਲੱਗਦਾ ਉਹ ਝੂਰ ਨਿਕਲਿਆ ਜੀ, ਕਰੋਗੇ ਤੁਸੀਂ?
0: ਬਿਲਕੁਲ ਜੀ ਬਿਲਕੁਲ। ਤੁਸੀਂ ਆ ਦੇਖੋ ਕੁੱਕੀ ਆਪ ਕਹਿ ਰਿਹਾ ਕਿ ਅਮੈਰੀਕਾ ਜਾ ਕੇ ਲੋਕਾਂ ਨੂੰ ਠੱਗ ਕੇ ਲੈ ਗਿਆ ਅਮਰੀਕਾ, ਵੀ ਮੈਂ ਉਹਦੀ ਕੇਸ ਦੀ ਨਜ਼ਰਸਾਨੀ ਕਰ ਰਿਹਾ।
1: ਬਿਲਕੁਲ
0: ਕੋਈ ਲੈਣ ਨੀ ਦੇਣ ਨੀ ਸੀ
1: ਜੀ,
0: ਕੇਸ ਉਹਦਾ ਤੁਲਸੀ ਲੜ ਰਿਹਾ ਸੀ, ਕੇਸ ਤੁਲਸੀ ਸੀ ਜਿਹੜੇ
1: ਜੀ
0: ਕੁੱਕੀ ਦਾ,
2: ਹਾਂਜੀ,
0: ਤੇ ਠੱਗ ਕੇ ਲੈ ਗਿਆ ਤੇ ਅਸੀਂ ਕਹਿੰਦੇ ਜੀ ਫੁਲਕੇ ਵਰਗਾ ਬੰਦਾ ਕੋਈ ਨੀ, ਫੁਲਕਾ ਨਿਕਲਿਆ
1: ਜੀ।
0: ਗੱਲ ਉਹ ਰਾਜੀ ਜੀ, ਸਾਨੂੰ ਲੁੱਟਣ ਦਾ ਢੰਗ ਆਉਣਾ ਚਾਹੀਦਾ ਤੇ ਅਗਲਿਆਂ ਨੇ ਦੇਖੋ
2: ਬਿਲਕੁਲ ਜੀ
0: ਬਿਲਕੁਲ ਕੇ ਤੇ ਕੌਮ ਦਾ ਹੀਰਾ ਬਣਾ ਕੇ ਤੇ ਆ ਗੱਲ ਚ ਵੱਡਾ ਪਾਤਾ
1: ਜੀ।
0: ਸਾਡੀ ਕੌਮ ਦਾ ਵੈਸੇ ਪੱਕੀ ਗੱਲ ਆ, ਮੈਂ ਕਿੰਨੀ ਗਰੀ ਕਿਹਾ ਵੀ ਕਈ ਗਰੀ ਆਪਦੇ ਥੱਪੜ ਮਾਰਨ ਨੂੰ ਜੀਨ ਕਹਿੰਦਾ ਵੀ ਅਸੀਂ ਉਹਨਾਂ ਚੋਂ ਜਿਹਨਾਂ ਦੀ ਗੱਲਾਂ ਕਰਦੇ
1: ਬਿਲਕੁਲ
0: ਜਾਂ ਹੋਈ ਨੀ ਸਾਡੇ ਚ ਉਹ ਵੈਸੀ ਲਾਤੇ ਨਾਲ
1: ਜੀ,
0: ਲੱਗਦਾ ਕੋਈ ਕਣ ਹੈਗਾ ਸਾਡੇ ਚ, ਚਾਹੇ ਮੈਂ ਵੀ ਹਾਂ, ਮੈਂ ਇਹ ਨੀ ਕਹਿੰਦਾ ਕਿਸੇ ਨੂੰ ਮੈਂ ਬਹੁਤ ਵਧੀਆ, ਲੱਗਦਾ ਕਿ ਇਹ ਪਾਸੇ ਵੀ ਸਾਡੇ ਚ ਕੋਈ ਕਣ ਹੈ
1: ਜੀ।
2: ਵੀਰ ਜੀ ਉਹ ਤਾਂ ਕਹਿੰਦੇ ਹੈਗੇ ਆ, ਇੱਕ ਦਾਰਸ਼ਨਿਕ ਨੇ ਕਿਹਾ ਸੀ ਨਾ ਕਿ ਮੂਰਖ ਚੜਾਣੇ ਜਾਤੇ ਹੈ, ਅਕਲਮੰਦ ਉਠਾਣੇ ਜਾਤੇ ਹੈ। ਹਾਂਜੀ ਇਹ ਅਕਲਮੰਦ ਲੋਕ ਆ ਮਹਾਰਾਜ, ਜੇ ਚੱਕਣ ਜਾਂਦੇ ਹੈਗੇ ਆ ਤੇ ਮੂਰਖ ਚੜਾਉਣ ਜਾਂਦੇ ਹੈਗੇ। ਤੁਸੀਂ ਦੇਖੋ ਨਾ ਉਹ ਕੁੱਕੀ ਗਿੱਲ ਦੇ ਕੇਸ ਦੇ ਵਿੱਚ ਵੀ ਜਿਹੜਾ ਹੈਗਾ ਆ ਕੈਸ਼ ਕਰ ਗਿਆ ਪਤਾ ਕਰ ਕੇ ਵੀ ਹਾਂ ਜੀ, ਨਾ ਉਹਦੇ ਵਿਚਾਰੇ ਦੀ ਪੈਰਵਾਈ ਕੀਤੀ ਨਾ ਕੋਈ ਕੁਛ।
0: ਨਹੀਂ ਦੇਖੋ ਕੁੱਕੀ ਗਿੱਲ ਦੀ ਇੰਟਰਵਿਊ ਪਿਛਲੀ ਤੁਹਾਡਾ ਸਾਹਿਬ ਨਾਲ ਸੁਣਨ ਵਾਲੀ ਆ, ਉਹ ਬੰਦਾ ਉਹਨੂੰ ਕਹਿ ਰਿਹਾ ਕਿ ਤੇਰੇ ਤਾਂ ਸਿਰ ਤੇ ਪੱਗ ਨੀ, ਉਹ ਕਹਿੰਦਾ ਜੇ ਮੇਰੇ ਸਿਰ ਤੇ ਨੀ ਤਾਂ ਹੀ ਤੇਰੇ ਸਿਰ ਤੇ ਹੈ।
1: ਬਿਲਕੁਲ ਹੈ ਜੀ
2: ਬਿਲਕੁਲ,
0: ਅਸੀਂ ਕਿੱਥੇ ਆ
1: ਕਿੱਥੇ ਆ,
0: ਉਹਦੀ ਕੁਰਬਾਨੀ ਦੇਖੋ। ਮਤਲਬ ਸੁੱਖੇ ਨੇ ਪਿੰਡਾਂ ਵਾਲੇ ਸੰਤਾਂ ਨੂੰ ਇਹ ਗੱਲ ਕਹਿੰਦੀ ਸੀ, ਕਿਉਂਕਿ ਜਿਹੜਾ ਸੁੱਖਾ ਸੀ ਪਹਿਲਾਂ ਜਿੰਦਾ, ਸੋਰੀ ਜਿੰਦਾ ਸੁੱਖਾ ਤਾਂ ਰਾਜਸਥਾਨ ਦਾ ਸੀ, ਜਿੰਦਾ ਸੀ ਜਿਹੜਾ ਉਹ ਪਹਿਲਾਂ ਇਹੀ ਕੰਮ ਕਰਦਾ ਸੀ, ਕਿਉਂਕਿ ਅੰਮ੍ਰਿਤਸਰ ਇਲਾਕੇ ਦੇ ਸਾਰੇ ਉਦੋਂ ਬਾਰਡਰ ਪਾਰ ਕਰਕੇ ਇਹੀ ਚਲਾਉਂਦੇ ਸੀ, ਚੱਕਰ ਜਿਹੜਾ ਚੱਲਦਾ ਆਮ ਸੀ ਉਦੋਂ ਲਾਂਘਾ, ਬੜਾ ਹੈ ਨੀ, ਸਖਤਾਈ ਨੀ ਸੀਗੀ
1: ਜੀ।
0: ਤੇ ਉਹ ਪਿੰਡਾਂ ਵਾਲੇ ਸੰਤ ਕਹਿੰਦੇ ਵੀ ਤੂੰ, ਤੇਰੀ ਇੰਨੀ ਚੜ੍ਹਾਈ ਸੁਣੀ ਹੈ ਵੀ ਤੂੰ ਇੰਨਾ ਕੁਛ ਕਰਦਾ ਹੈ, ਤੂੰ ਅੰਬਰ ਨੀ ਛਕਿਆ
1: ਜੀ,
0: ਦਾੜੀ ਨੀ ਰੱਖੀ ਹੋਈ। ਉਹ ਕਹਿੰਦਾ ਸੰਤ ਜੀ ਤੁਸੀਂ ਬੈਠੇ ਹੋ ਅਕਾਲ ਤਖ਼ਤ ਤੇ ਇੱਥੇ ਚਾਰ ਦੀਵਾਰੀ ਦੇ ਅੰਦਰ
1: ਜੀ,
0: ਤੇ ਜਿੱਥੇ ਸਾਨੂੰ ਵਿਚਰਨਾ ਪੈਂਦਾ ਉੱਥੇ ਦਾੜੀ ਕਟਾਉਣੀ ਵੀ ਪੈਂਦੀ ਹੈ, ਕਿ ਕਿਹਦੀ ਵਾਲ ਕਟਾਉਣੇ ਵੀ ਪੈਂਦੇ ਨੇ।
1: ਬਿਲਕੁਲ
0: ਫਿਰ ਤਾਂ ਊਧਮ ਸਿੰਘ ਬਦਲਾ ਲੈ ਹੀ ਨਹੀਂ ਸੀ ਸਕਦਾ
1: ਜੀ। ਬਿਲਕੁਲ
2: ਬਿਲਕੁਲ ਜੀ,
0: ਧਰਮ ਜਿੱਥੇ ਕੰਮ ਕਰਦਾ ਧਰਮ ਤਾਂ ਸਾਡੇ ਅੰਦਰ ਹੈ
1: ਜੀ,
0: ਤੇ ਇਹ ਦਿੱਲੀ ਵਿਚਰ ਲੈਂਦੇ ਦਾੜੀ ਰੱਖ ਕੇ, ਜਦੋਂ ਉਹਨੂੰ ਦਾੜੀ ਦੀ ਰੱਖਣ ਦੀ ਲੋੜ ਪਈ ਉਹਨੇ ਅੰਮ੍ਰਿਤ ਵੀ ਛਕਿਆ ਜਾਂਦੇ ਨੇ ਸੱਤ ਚੜ੍ਹ ਤੋਂ ਪਹਿਲਾਂ।
1: ਬਿਲਕੁਲ ਹੈ ਜੀ,
0: ਅਸੀਂ ਤਾਂ ਖੜੇ ਇੱਥੇ ਆ ਵੀ ਅਸੀਂ ਸਿੱਖ ਬਣ ਕੇ ਕਰੋ ਜਿਹੜਾ ਕੋਈ ਕੰਮ ਕਰ ਲਈ ਬਹੁਤ ਕੁਛ। ਹੁਣ ਇੱਥੇ ਕਿਤੇ ਲੈਕਚਰ ਕਿੱਡੇ ਕਿੱਡੇ ਦਿੰਦੇ ਨੇ, ਅੱਧੇ ਲੋਕ ਠੇਕਿਆਂ ਦੇ ਸ਼ਰਾਬਾਂ ਦੇ ਟਵਾਕੂ ਵੇਚਦੇ ਨੇ ਸਟੋਰਾਂ ਦੇ ਉੱਪਰ
1: ਜੀ,
0: ਦਾੜੇ ਉਹਨਾਂ ਦੇ ਜਿਪ ਤੋਂ ਥੱਲੇ ਜਾਂਦੇ ਨੇ
1: ਜਾਂਦੇ ਨੇ ਜੀ। ਬਿਲਕੁਲ ਹੈ ਜੀ ਬਿਲਕੁਲ, ਸਵਾਲ ਤਾਂ ਬਹੁਤ ਨੇ ਔਜਲਾ ਸਾਹਿਬ, ਪਰ ਜਦੋਂ ਕਰਦੇ ਆ ਫਿਰ ਕਹਿੰਦੇ
0: ਬਹੁਤ ਵਧੀਆ ਗੱਲ ਹੋ ਗਿਆ ਜੇ ਮੇਰੇ ਸਿਰ ਤੇ ਪੱਗ ਨਹੀਂ ਤਾਂ ਤੇਰੇ ਸਿਰ ਤੇ ਪੱਗ।
1: ਬਿਲਕੁਲ ਬਿਲਕੁਲ ਬਿਲਕੁਲ
2: ਬਿਲਕੁਲ ਜੀ ਬਿਲਕੁਲ,
1: ਪਹਿਰਾਵੇ ਦਾ ਆ ਗਿਆ ਨਾ ਮਸਲਾ ਸਿਰਫ ਤੇ ਸਿਰਫ, ਜਿਹੜੀ ਸਾਡੀ
2: ਦੇਖੋ ਨਾ ਟਰੰਪ ਦਾ
1: ਜਿਹੜੀਆਂ ਪ੍ਰਾਂਤੀਆਂ ਨੇ ਉਹਨੂੰ
2: ਵੱਡੀ ਗੱਲ ਆ। ਅੱਜ ਤੁਸੀਂ ਇਹ ਦੇਖੋ ਨਾ ਕਿ ਦੂਜੇ ਧਰਮਾਂ ਦੀ ਲਿਬਰਲਾਈਜੇਸ਼ਨ ਦੇਖੋ, ਉਹਦਾ ਕੰਪੈਰੀਜ਼ਨ ਕਰੋ, ਉਹ ਟਰੰਪ ਨੇ ਅੱਜ ਆਪਣੇ ਜਿਹੜੇ ਟਵਿੱਟਰ ਹੈਂਡਲ ਤੋਂ ਪੋਸਟ ਪਾਤੀ ਆਪ ਜੀਸੂ ਬਣਿਆ ਆ।

0: ਈਸਾ ਮਸੀਹ ਬਣ ਕੇ ਤੇ ਲੱਗਾ ਆਇਆ ਹੈਗਾ ਹਾਂਜੀ ਮੈਂ ਲੋਕਾਂ ਨੂੰ ਸੁੱਖ ਦਿੰਦਾ ਆ
1: ਜੀ
0: ਸੋ ਇਸ ਕਰਕੇ ਓਹਦੇ ਬਾਵਜੂਦ ਵੀ ਜਿਹੜਾ ਹੈਗਾ ਇੱਕ ਮਾਈਨਰ ਜਿਹਾ ਰਿਐਕਸ਼ਨ ਹੋਰ ਕੁਛ ਵੀ ਨਹੀਂ ਨਥਿੰਗ ਐਲਸ ਬਾਕੀ ਏਦਾਂ ਦਾ ਕੋਈ ਕਰੇ ਤੇ ਅਗਲੇ ਕਹਿੰਦੇ ਹੁਣ ਤੱਕ ਕਹਿ ਦੇਣਾ ਸੀ ਬਸ ਠੀਕ ਆ ਜੀ ਹੁਕਮਨਾਮਾ ਜਾਰੀ ਕਰ ਦੇਣਾ ਸੀ
1: ਜੀ
2: ਗਲਤ ਹੋਇਆ ਜੀ
0: ਜਿਹੜਾ ਫਤਵਾ ਜਾਰੀ ਹੋ ਜਾਣਾ
2: ਕੀਤਾ ਨੀ ਤੇ ਉਹ ਕਰ ਰਹੇ ਨੇ ਜਿਹਨਾਂ ਦਾ ਕੋਈ ਮਤਲਬ ਨੀ ਇਹਦੇ ਨਾਲ
1: ਮਤਲਬ ਨੀ ਬਣਦਾ
2: ਗੱਲ ਤਾਂ ਇੱਥੇ ਮੁੱਕ ਗਈ ਨਾ
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
2: ਸਮਝ ਸਾਰਿਆਂ ਨੂੰ ਇਹ ਰਾਜਨ ਜੀ ਗੱਲ ਹੈ ਕਿ ਫਾਇਦਾ ਦੇਖਣ ਲੱਗ ਗਏ ਨਿੱਜ ਦੇਖਣ ਲੱਗ ਗਏ ਸਾਡਾ ਇਹਦੇ ਵਿੱਚ ਕਿਵੇਂ ਹੈ
1: ਬਿਲਕੁਲ
0: ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਬਿਲਕੁਲ
2: ਉਹ ਆ ਨਾ ਚਲੋ ਕਹਾਵਤ ਮੈਂ ਗੱਲ ਕਰਦੇ ਕਰਦੇ ਕਹੀ ਸੀ ਵੀ ਜੇ ਹੁਣ ਕੱਟੀ ਵੀ ਦੇ ਦੂਗੀ 10 ਕਿਲੋ ਦੁੱਧ ਵੀ ਦੇਣ ਲੱਗ ਜੂ ਫਿਰ ਸਰਕਾਰ ਬਣ ਜੂ ਫਿਰ ਤਾਂ ਮੇਰੀ ਬੱਲੇ ਬੱਲੇ ਤੁਹਾਡੇ ਇਲਾਕੇ ਜੀ ਨੂੰ ਮਰਜ਼ੀ ਮੱਝਾਂ ਵੇਚੀ ਜਾਵਾਂ ਫਿਰ ਤਾਂ ਮੈਂ
1: ਬਿਲਕੁਲ
2: ਇਹ ਦੋ ਕੰਮ ਨੇ ਇਹਨਾਂ ਵਿੱਚ ਨਿਕਲਣੇ
1: ਜੀ
2: ਜੇ ਨਹੀਂ ਕੱਟੀ ਦਊਦੇ ਉਹਨੂੰ ਫਿਰ ਮੈਂ ਕਹੂੰਗਾ ਤੁਸੀਂ ਸਹੀ ਚਾਰਾ ਨੀ ਪਾਇਆ ਜੇ ਹੋ ਗਿਆ ਤਾਂ ਚਾਹੇ ਹਰੇਕ ਮਹੀਨੇ ਮੱਝ ਵੇਚ ਜਾ ਕਰ ਤੁਹਾਡੇ ਇਲਾਕੇ ਜਾ ਕੇ ਮੈਂ
1: ਬਸ ਬਿਲਕੁਲ
2: ਆਹ ਕੰਮ ਹੈ ਜੀ
0: ਬਿਲਕੁਲ ਬਿਲਕੁਲ ਜੀ ਬਿਲਕੁਲ ਗਵਰਨਰ ਮੋਹਰ ਲਾ ਦੇ ਤੇ ਥਾਪੀ ਜਾ
2: ਹੁਣ ਲੱਗਣੀ
0: ਹੋਈ ਨਹੀਂ ਤਾਂ ਫਿਰ ਸੈਂਟਰ ਨੇ ਨਹੀਂ ਕੀਤਾ
2: ਗਵਰਨਰ ਕਿੰਨਾ ਦਾ ਪੰਜਾਬ ਸਰਕਾਰ ਦਾ
0: ਬਿਲਕੁਲ ਜੀ
2: ਕਿਉਂ ਨੀ ਸਮਝ ਆਉਂਦੀ
0: ਉਹ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਮੈਂ ਮੰਨਦਾ ਉਸ ਚੀਜ਼ ਨੂੰ ਸਭ ਲੋਕਾਂ ਨੂੰ ਮੂਰਖ ਬਣਾਉਣ ਦੇ ਤਰੀਕੇ ਆ ਜੀ
2: ਹਾਂਜੀ ਮੂਰਖ ਬਣਾਉਣ ਦੇ ਤਰੀਕੇ ਨੇ ਤੇ ਆਪਣੇ ਵਰਗੇ ਨੂੰ ਕਹੀ ਜਾਂਦੇ ਇਹਨਾਂ ਦਾ ਕੀ ਆਪਾਂ ਕੀ ਜਾਂਦੇ ਇਹਨਾਂ ਨੂੰ ਕੌਣ ਸੁਣਦਾ ਗੱਲ ਖਤਮ ਬਸ
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ
2: ਵੋਟਾਂ ਬਣਾਉਣ ਵਾਲੇ ਸਵੇਰੇ ਤਿਆਰ ਹੋ ਕੇ ਪੈਰਾਂ ਭਾਨੇ ਬੈਠੇ ਹੁੰਦੇ ਨੇ ਅੱਜ ਰੈਲੀ ਕਿੰਨਾ ਦੀ ਅਕਾਲੀਆਂ ਨੇ ਕਿ ਕਾਂਗਰਸ ਇੱਕ ਭਾਜਪੇ ਉਧਰ ਨੂੰ ਚੱਲੀਏ ਗੱਲ ਇੱਥੇ ਖੜੀ ਹੈ
1: ਬਿਲਕੁਲ ਹੈ ਜੀ
0: ਬਿਲਕੁਲ ਜੀ ਹਾਂਜੀ ਹਾਂਜੀ ਹਾਂਜੀ
2: ਠੀਕ ਹੈ ਜੀ
1: ਓਕੇ ਜੀ
2: ਕਰਨੀਆਂ ਚਾਹੀਦੀਆਂ ਨੇ ਕਦੇ ਨਾ ਕਦੇ ਕੋਈ ਨਾ ਕੋਈ ਸੁਣਨਾ ਹੀ ਸਾਣਾ ਨੀ ਕਿਸੇ ਨੀ ਨੀ
1: ਬਿਲਕੁਲ
2: ਕੱਲ ਸਾਡੇ ਗੁਰੂ ਘਰ ਗੱਲ ਕਰਨ ਲੱਗ ਗਏ ਉਹ ਵੀ ਯਾਰ ਐਡੇ ਐਡੇ ਮਨਿਸਟਰ ਹੋ ਕੇ ਟਰਾਲੀਆਂ ਵੀ ਗੱਲ ਟਰਾਲੀਆਂ ਦੀ ਖੜੀ ਹੈ ਮੈਂ ਚੁੱਪ ਕਰਕੇ ਸੁਣੀ ਗਿਆ ਮੈਂ ਕਿਹਾ ਗੱਲ ਸੁਣੋ ਮੇਰੀ ਕਹਿੰਦੇ ਹਾਂ ਮੈਂ ਕਿਹਾ ਮਨਿਸਟਰ ਆ ਉਹਨਾਂ ਦੀ ਸੋਚਦਾ ਇਹ ਟਰਾਲੀਆਂ ਦੀ ਖੜੀ ਹੈ ਨਾ ਸਾਈਕਲ ਤੇ ਹੀ ਹੈ ਟਰਾਲੀਆਂ ਸਾਈਕਲ ਵਾਲੇ ਸੀ ਉਹੀ ਜਿੰਨੇ ਕੁ ਜੋਗੀ ਸੋਚ ਆ ਉਨੀ ਉਹ ਲੁੱਟੂ
1: ਬਿਲਕੁਲ ਉਨੀ ਕੀ ਹੈ
0: ਬਿਲਕੁਲ ਜੀ ਬਿਲਕੁਲ
2: ਬਣਾ ਦਿਓ ਅਗਲੀ ਗੇੜੀ ਪਾਈ ਜਹਾਜ਼ਾਂ ਤੱਕ ਪਹੁੰਚ ਜਾਣਗੇ
1: ਜੀ
2: ਹਾਂਜੀ
0: ਬਿਲਕੁਲ ਜੀ
2: ਸਿੱਖ ਰਹੇ ਨੇ
1: ਜੀ
2: ਫਿਰ ਜਿੰਨੀ ਸੋਚ ਆ ਉਨੀ ਵਰਤੀ ਜਾਂਦੇ ਜੀ
1: ਵਰਤੀ ਜਾਂਦੇ ਆ ਬਿਲਕੁਲ ਹੈ ਜੀ
2: ਧੰਨਵਾਦ ਜੀ
1: ਥੈਂਕ ਯੂ ਜੀ ਸਾਹਿਬ ਵਿਚਾਰਾਂ ਲਈ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ
0: ਜੀ
1: ਸੈਣੀ ਸਾਹਿਬ ਕੁਝ ਕਹਿਣਾ ਚਾਹੋਗੇ ਹੋਰ
0: ਮੈਂ ਤਾਂ ਇਹੀ ਕਹਿਣਾ ਸੀ ਕਿ ਵੀਰ ਜੀ ਤਾਂ ਕਹਿੰਦੇ ਹੈਗੇ ਟਰਾਲੀ ਦੇ ਪੈਸੇ ਉਹਨੇ ਦੇਣੇ ਹੈ ਨੀ ਗੇ ਨਾ ਉਹਨੇ ਦਿੱਤੇ ਆ ਸਵਾਈਆਂ ਹੀ ਆਉਂਦੀਆਂ ਪਈਆਂ ਪੈਸੇ ਦੇ ਕੇ ਕੰਮ ਕਰੋ ਲਾਓ
1: ਬਿਲਕੁਲ ਹੈ ਜੀ
0: ਹਾਂਜੀ
1: ਥੈਂਕ
0: ਯੂ ਭਰਾ ਸਾਹਿਬ ਮੈਂ ਵੀ ਯਾਦ ਚੱਲੇਨਾ ਜੀ
1: ਸਮਾਪਤੀ ਵੱਲ ਨੂੰ ਹੋ ਚੱਲਿਆ ਤੇ ਗੱਲ ਕਰਦੇ ਆ ਦੋਸਤੋ ਬੇਅਦਬੀ ਦਾ ਮਾਮਲਾ ਜਿਹੜਾ ਬੇਅਦਬੀ ਬਿੱਲ ਪਾਸ ਕੀਤਾ ਗਿਆ ਤੇ ਬਾਜਵਾ ਸਾਹਿਬ ਦੇ ਤਿੱਖੇ ਸਵਾਲ ਨੇ ਤੇ ਉਹਦੇ ਵਿਚ ਥੋੜੀ ਤਲਖੀ ਵੀ ਦੇਖਣ ਨੂੰ ਮਿਲੀ ਹੈ ਤੇ ਟਰੰਪ ਬਣਿਆ ਰੱਬ ਹੈ ਦੁਨੀਆਂ ਦਾ ਤੇ ਪੈ ਗਿਆ ਜੱਬ ਤੇ ਗੱਲਾਂ ਬਾਤਾਂ ਉਹਦੇ ਬਾਰੇ ਕਰਦੇ ਹਾਂ ਥੋੜੀਆਂ ਜਿਹੀਆਂ ਨਵੀਆਂ ਅਪਡੇਟ ਨੇ ਜੋ ਇਰਾਨ ਦੇ ਤੇ ਅਮਰੀਕਾ ਦੀ ਅਪਡੇਟ ਵੀ ਕਰਦੇ ਹਾਂ ਨਾਲ ਨਾਲ ਤੇ ਪ੍ਰੈਸ਼ਰ ਜਿਹੜਾ ਹੋਰ ਵੀ ਮੁਲਕਾਂ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਟਰੰਪ ਜਿਹੜਾ ਕਹਿ ਰਿਹਾ ਆਪਣੇ ਆਸਟ੍ਰੇਲੀਆ ਨੂੰ ਤੇ ਬ੍ਰਿਟੇਨ ਨੂੰ ਪਰ ਉਹਨਾਂ ਨੇ ਦੋ ਟੁੱਕ ਜਿਹੜਾ ਜਵਾਬ ਫਿਰ ਤੋਂ ਦੇ ਦਿੱਤਾ ਹੈ ਪੰਜਾਬ ਵਿਧਾਨ ਸਭਾ ਦੇ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਜਿਹੜਾ ਸੋਧ ਬਿੱਲ ਜਿਹੜਾ ਸਹਿਮਤੀ ਦੇ ਨਾਲ ਪਾਸ ਕੀਤਾ ਹੈ ਪੰਜਾਬ ਵਿਧਾਨ ਸਭਾ ਨੇ ਅੱਜ ਇਕ ਬੇਹੱਦ ਅਹਿਮ ਅਤੇ ਇਤਿਹਾਸਕ ਕਦਮ ਚੁੱਕਦਿਆਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧਨਾ ਬਿੱਲ 2026 ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਬਹਿਸ ਦੇ ਅੰਤ ਦੇ ਵਿਚ ਜਿਵੇਂ ਹੀ ਸਪੀਕਰ ਨੇ ਬਿੱਲ ਦੇ ਪਾਸ ਹੋਣ ਦਾ ਐਲਾਨ ਕੀਤਾ ਪੂਰਾ ਸਦਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੇ ਵਿਚ ਗੂੰਜ ਉਠਿਆ ਬਹਿਸ ਨੂੰ ਜਿਹੜਾ ਸਮੇਟਦਿਆਂ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਨਵੇਂ ਸੋਧ ਬਿੱਲ ਨੂੰ ਬੇਹੱਦ ਬਰੀਕੀ ਅਤੇ ਮਜ਼ਬੂਤ ਕਾਨੂੰਨੀ ਨੁਕਤਿਆਂ ਦੇ ਨਾਲ ਤਿਆਰ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਬਿੱਲ ਦੇ ਵਿਚ ਕੋਈ ਵੀ ਅਜਿਹੀ ਚੋਰ ਮੋਰੀ ਜਿਹੜੀ ਹੈ ਨਹੀਂ ਛੱਡੀ ਹੈ ਜਿਸ ਦਾ ਫਾਇਦਾ ਉਠਾ ਕੇ ਕੋਈ ਦੋਸ਼ ਜਿਹੜਾ ਦੋਸ਼ੀ ਬਚ ਸਕੇ। ਇਹ ਕਾਨੂੰਨ ਇੰਨਾ ਸਖ਼ਤ ਹੈ ਕਿ ਮੁਕੰਮਲ ਹੈ ਕਿ ਇਸ ਤੋਂ ਬਾਅਦ ਪੰਜਾਬ ਦੇ ਵਿਚ ਕਦੇ ਵੀ ਕਹਿੰਦੇ ਕਿਸੇ ਨਵੇਂ ਬੇਅਦਬੀ ਰੋਕੂ ਬਿੱਲ ਦੀ ਲੋੜ ਨਹੀਂ ਪਏਗੀ। ਪੰਜਾਬ ਵਿਧਾਨ ਸਭਾ ਵੱਲੋਂ ਅੱਜ ਇਕ ਅਹਿਮ ਜਿਹੜਾ ਫੈਸਲਾ ਲੈਂਦਿਆਂ ਪੰਜਾਬ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧ ਰੋਕਥਾਮ ਸਬੰਧੀ ਬਿੱਲ 2025 ਦੀ ਪੜਚੋਲ ਜਿਹੜੀ ਕਰ ਰਹੀ ਸਿਲੈਕਟਡ ਕਮੇਟੀ ਨੂੰ ਆਪਣੀ ਰਿਪੋਰਟ ਸੌਂਪਣ ਦੇ ਲਈ 6 ਮਹੀਨੇ ਦਾ ਸਮਾਂ ਹੋਰ ਵੀ ਵਧਾ ਦਿੱਤਾ ਗਿਆ। ਸਦਨ ਦੀ ਕਾਰਵਾਈ ਦੇ ਦੌਰਾਨ ਇਹ ਮਤਾ ਪੇਸ਼ ਕੀਤਾ ਗਿਆ। ਬਿੱਲ ਦੀਆਂ ਬਾਰੀਕੀਆਂ ਤੇ ਕਾਨੂੰਨੀ ਪਹਿਲੂਆਂ ਨੂੰ ਹੋਰ ਡੂੰਘਾਈ ਦੇ ਨਾਲ ਵਿਚਾਰਨ ਦੇ ਲਈ ਕਮੇਟੀ ਨੂੰ ਵਾਧੂ ਸਮੇਂ ਦੀ ਜ਼ਰੂਰਤ ਕਹਿੰਦੇ ਹੈ ਲੋੜ ਦੱਸੀ ਹੈ ਤੇ ਸਦਨ ਨੇ ਸਰਬਸੰਮਤੀ ਦੇ ਨਾਲ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ ਤੇ ਅੱਜ ਚੱਲ ਰਹੇ ਵਿਸ਼ੇਸ਼ ਸੈਸ਼ਨ ਦੇ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧਨਾ ਬਿੱਲ 2026 ਪੇਸ਼ ਹੋਇਆ। ਅੱਜ ਸਦਨ ਦੇ ਮਾਹੌਲ ਦੇ ਵਿਚ ਰੂਹਾਨੀ ਰੰਗ ਨਜ਼ਰ ਆਇਆ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸ਼ਬਦ ਗਾਣ ਜਿਹੜਾ ਚੱਲਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੱਲੋਂ ਸਦਨ ਦੇ ਵਿਚ ਸੋਧ ਬਿੱਲ ਪੇਸ਼ ਕੀਤਾ ਤੇ ਸਪੀਕਰ ਨੇ ਮੂਲ ਮੰਤਰ ਦੇ ਪਾਠ ਦੇ ਨਾਲ ਬਹਿਸ ਜਿਹੜੀ ਹੈ ਸ਼ੁਰੂ ਕਰਵਾਈ ਹੈ। ਦੂਸਰੇ ਪਾਸੇ ਜਿਹੜੀ ਗੱਲ ਕਰੀਏ ਅੱਗੇ, ਪੰਜਾਬ ਨੇ ਡੈਮਾਂ ਦੀ ਲਾਗਤ ਦਾ ਮੁੱਦਾ ਉਠਾਇਆ। ਸਰਕਾਰ ਨੇ 973 ਕਰੋੜ ਜਿਹੜੇ ਨੇ ਦੀ ਅਦਾਇਗੀ ਦੇ ਲਈ ਜੰਮੂ ਕਸ਼ਮੀਰ ਨੂੰ ਪੱਤਰ ਲਿਖਿਆ। ਪੰਜਾਬ ਸਰਕਾਰ ਨੇ ਡੈਮਾਂ ਦੀ ਉਸਾਰੀ ਦੇ ਮਾਮਲੇ ਚ ਜੰਮੂ ਕਸ਼ਮੀਰ ਵੱਲੋਂ ਵੱਲ ਜਿਹੜਾ 973 ਕਰੋੜ ਰੁਪਏ ਕੱਢੇ ਨੇ ਤੇ ਪੰਜਾਬ ਨੇ ਜੰਮੂ ਕਸ਼ਮੀਰ ਤੋਂ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਡੈਮਾਂ ਦੀ ਉਸਾਰੀ ਦੀ ਲਾਗਤ ਦੇ ਵਿਚੋਂ ਆਪਣੀ ਹਿੱਸੇਦਾਰੀ ਮੰਗੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਰਾਜਸਥਾਨ ਤੋਂ ਵੀ ਪਾਣੀਆਂ ਦੀ ਰਾਇਲਟੀ ਜਿਹੜੀ ਹੈ ਉਹਦੇ ਬਕਾਏ ਦੇ ਮੰਗੇ ਨੇ। ਪੰਜਾਬ ਦੇ ਜਲ ਸਰੋਤ ਵਿਭਾਗ ਨੇ ਇਸ ਮਾਮਲੇ ਦੇ ਜਲਦ ਜਿਹੜਾ ਨਿਬੇੜੇ ਦੇ ਲਈ ਜੰਮੂ ਕਸ਼ਮੀਰ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਨੇ ਰਣਜੀਤ ਸਾਗਰ ਡੈਮ ਦੇ ਵਿਚ ਜੰਮੂ ਕਸ਼ਮੀਰ ਦੇ ਹਿੱਸੇ ਵਜੋਂ 301.02 ਕਰੋੜ ਰੁਪਏ ਤੇ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੇ ਨਿਰਮਾਣ ਦੇ ਉਤੇ ਆਏ ਖਰਚੇ ਦੇ ਹਿੱਸੇ ਵਜੋਂ 672.42 ਕਰੋੜ ਰੁਪਏ ਮੰਗੇ ਨੇ। ਦੋਵਾਂ ਦੇ ਕੁੱਲ ਬਕਾਏ ਕਰੀਬ 973 ਕਰੋੜ ਬਣਦੇ ਨੇ ਰੁਪਏ ਬਣਦੇ ਤੇ ਥੀਨ ਡੈਮ ਜਿਹੜਾ ਵਜੋਂ ਜਾਣੇ ਜਾਂਦੇ ਰਣਜੀਤ ਸਾਗਰ ਡੈਮ ਬਾਰੇ ਪੰਜਾਬ ਸਰਕਾਰ ਨੇ ਦਲੀਲ ਪੇਸ਼ ਕੀਤੀ ਹੈ ਕਿ 20 ਜਨਵਰੀ 1979 ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਵਿਚਾਲੇ ਦੁਵੱਲਾ ਸਮਝੌਤਾ ਹੋਇਆ ਸੀ ਤੇ ਇਸ ਸਮਝੌਤੇ ਦੀ ਧਾਰਾ 1 ਦੇ ਮੁਤਾਬਕ ਡੈਮਾਂ ਦੀ ਉਸਾਰੀ ਮੌਕੇ ਸਜਾਈ ਹਿੱਸੇ ਦੀ ਜਿਹੜੀ ਕੁੱਲ ਲਾਗਤ ਦਾ 10% ਜੰਮੂ ਕਸ਼ਮੀਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦੇਣਾ ਸੀ। ਪੰਜਾਬ ਸਰਕਾਰ ਨੇ ਜੰਮੂ ਕਸ਼ਮੀਰ ਦੇ ਜਲ ਸ਼ਕਤੀ ਵਿਭਾਗ ਨੂੰ ਭੇਜੇ ਪੱਤਰ ਦੇ ਵਿਚ ਜੰਮੂ ਕਸ਼ਮੀਰ ਵੱਲ ਕੱਢੇ ਗਏ ਬਕਾਏ ਦੇ ਬਾਰੇ ਰਣਜੀਤ ਸਾਗਰ ਡੈਮ ਦੇ ਵਿੱਤੀ ਸਲਾਹਕਾਰ ਅਤੇ ਮੁੱਖ ਲੇਖਾ ਅਧਿਕਾਰੀ ਜਿਹੜੇ ਨੇ ਲੇਖੇ ਜੋਖੇ ਦਾ ਹਵਾਲਾ ਦਿੱਤਾ ਹੈ ਤੇ ਥੀਨ ਡੈਮ ਦੇ ਮਾਮਲੇ ਦੇ ਵਿਚ 300.13 ਕਰੋੜ ਰੁਪਏ ਦੀ ਰਕਮ ਕੱਢੀ ਗਈ ਹੈ ਜਿਸ ਦੇ ਵਿਚ 28 ਫਰਵਰੀ 2026 ਤੱਕ ਅਦਾ ਨਾ ਕੀਤੇ ਗਈ ਰਕਮ ਦੇ ਉਤੇ ਜਿਹੜਾ ਵਿਆਜ ਵੀ ਸ਼ਾਮਲ ਦੱਸਿਆ ਗਿਆ। ਦੋਸਤੋ ਆਪਣੇ ਨਾਲ ਦੋ ਸਰੋਤੇ ਜੁੜੇ ਨੇ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਜੀ, ਜੀਆਨੂ ਜੀ, ਆਪਣੇ ਪਰਮਿੰਦਰ ਜੀ ਜੁੜੇ ਨੇ ਤੇ ਨਾਲ ਮੁਕੱਦਰ ਜੀ ਸੰਖੇਪ ਦੇ ਵਿਚ। ਮੁਕੱਦਰ ਜੀ, ਜੀਆਨੂ ਜੀ,
3: ਜੀ ਜੀ, ਹਾਂਜੀ ਭਾਰਤ ਭਾਈ ਜੀ, ਮੈਂ ਮਾਫ਼ੀ ਚਾਹੁੰਦਾ, ਮੈਂ ਦੁਬਾਰਾ
1: ਕੋਈ ਗੱਲ ਨਹੀਂ,
3: ਇੱਕ ਅੱਧੇ ਮਿੰਟ ਜੀ ਮੈਂ ਗੱਲ ਖਤਮ ਕਰ ਦੇਣੀ ਹੈ ਕਿਉਂਕਿ ਸਵੇਰੇ ਵੀ ਨਾ ਇਸੇ ਗੱਲ ਤੇ ਚਰਚਾ ਚੱਲਦੀ ਪਈ ਸੀ ਤੇ ਔਜਲਾ ਬਾਈ ਜੀ ਨੇ ਜਿਵੇਂ ਕਿਹਾ ਨਾ ਵੀ ਦੇਖੋ ਸਭ ਤੋਂ ਸਾਡੀ ਵੱਡੀ ਧਾਰਮਿਕ ਸੰਸਥਾ ਹੈ ਸ਼੍ਰੋਮਣੀ ਕਮੇਟੀ।
1: ਬਿਲਕੁਲ ਹੈ ਜੀ,
3: ਬੜਾ ਅਫਸੋਸ ਹੈ ਜਦੋਂ ਚਲੋ ਮੰਨ ਲਓ ਆਪਾਂ ਨੂੰ ਹੀ ਖੁਦ ਲਾਹਣਤ ਪਾਉਣੀ ਪੈਂਦੀ ਹੈ
1: ਜੀ।
3: ਅਸੀਂ ਮੰਨ ਲਓ ਹੁਣ ਇਹ ਕਹਿਣੇ ਤਾਂ ਹੈਗੇ ਆ ਭਾਰਤ ਭਾਈ ਜੀ, ਮੈਨੂੰ ਨਾ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਵੀ ਅਸੀਂ ਮੰਨ ਲਓ ਅਸੀਂ ਉਹੀ ਹੁਣ ਇਹਨਾਂ ਨੂੰ ਵੇਖੋ ਸਭ ਤੋਂ ਵੱਡਾ ਮੈਂਡੇਟ ਦੇ ਕੇ ਮੰਨ ਲਓ ਇਹਨਾਂ ਦੇ 92 MLA ਬਣਾਏ ਹਨਾ
1: ਜੀ,
3: ਐ ਕੀਤਾ
1: ਜੀ,
3: ਅਸੀਂ ਉਹਨਾਂ ਨੂੰ ਅਸੀਂ ਹਰਾਇਆ ਜਿਹੜੇ ਪਿਛਲੇ ਸੀ
1: ਜੀ,
3: ਜਿਹੜੇ ਸਾਡੇ ਸੱਜਣ ਕਈ ਜ਼ਿਆਦਾ ਹੀ ਜਿਵੇਂ ਬਾਦਲ ਸਾਹਿਬ ਨੇ ਉਹ ਵੀ ਮੰਨ ਲਓ ਖੁਦ ਉਹ ਲੋਕਾਂ ਤੇ ਦੋਸ਼ ਦਿੰਦੇ ਨੇ ਤੁਸੀਂ ਇਹਨਾਂ ਨੂੰ ਚੁਣ ਲਿਆ ਜੀ, ਤੁਸੀਂ ਗਲਤ ਕੀਤਾ ਜੀ
1: ਜੀ,
3: ਪਰ ਇਹਦੀ ਪੜਚੋਲ ਕੌਣ ਕਰੂਗਾ ਵੀ ਇਹ ਗਲਤ ਸੀ, ਇਹ ਆਪਣੀ ਗਲਤੀ ਮੰਨਦੇ ਨੇ
1: ਜੀ? ਬਿਲਕੁਲ,
3: ਅਸੀਂ ਗਲਤ ਸੀ ਤਾਂ ਹੀ ਲੋਕਾਂ ਨੇ ਇਹਨਾਂ ਨੂੰ ਚੁਣਿਆ, ਇਹ ਉਹੀ ਸਿਆਸਤ ਕਰਦੇ ਨੇ।
1: ਬਿਲਕੁਲ,
3: ਵੀ ਅਸੀਂ ਆਪਣੇ ਤੇ ਜ਼ਿੰਮੇਵਾਰੀ ਕੋਈ ਨੀ ਲੈਣੀ, ਇਹਨੂੰ ਲੋਕਾਂ ਤੇ ਪਾ ਦੋ।
1: ਬਿਲਕੁਲ ਹੈ ਜੀ,
3: ਜਿਹੜੀ ਜਿਹੜੀ ਸ਼੍ਰੋਮਣੀ ਕਮੇਟੀ ਮੰਨ ਲਓ ਜਾਂ ਜਿਹੜੇ ਇਹ ਗੱਲਾਂ ਅੱਜ ਕਰਦੇ ਨੇ, ਮੰਨ ਲਓ ਜਿੰਨੇ ਵੀ ਇਹ ਗੱਲਾਂ ਕਰਨ ਵਾਲੇ ਨੇ, ਇਹ ਕਿਉਂ ਹੋਏ, ਹਾਲਾਤ ਕਾਹਤੋਂ ਪੈਦਾ ਹੋਏ ਜੀ?
1: ਬਿਲਕੁਲ ਹੈ ਜੀ,
3: ਭਾਵੇਂ ਉਹਨੂੰ ਸਿਆਸੀ ਤੌਰ ਤੇ ਲੈ ਲੋ ਭਾਵੇਂ ਉਹਨੂੰ ਧਾਰਮਿਕ ਤੌਰ ਤੇ ਲੈ ਲੋ ਅਸੀਂ ਮੈਂ ਕਹਿਣਾ ਵੀ ਸੈਣੀ ਬਾਈ ਜੀ ਹਰੀ ਮੈਂ ਇੱਕ ਉਦਾਹਰਣ ਦੇ ਤੌਰ ਤੇ ਕਹਿਣਾ ਮੈਂ ਇਹਨੂੰ ਇਸ ਗੱਲ ਤੇ ਨਾ ਲਿਓ ਵੀ ਸੈਣੀ ਸਾਹਿਬ ਹੋਰਾਂ ਨੇ ਮੰਨ ਲਓ ਝਾੜੂ ਵਾਲੇ ਨੂੰ ਵੋਟਾਂ ਪਾਈਆਂ ਉਹਨਾਂ ਵਰਗੇ ਨੂੰ ਸਾਡੇ ਕਈ ਹੋਰ ਲੋਕ ਹੋਣਗੇ ਸਾਡੇ ਵਰਗੇ ਜਿਹਨਾਂ ਨੇ ਪਾਈਆਂ
1: ਬਿਲਕੁਲ
3: ਅਸੀਂ ਅੱਜ ਅਸੀਂ ਭਾਰਜ ਬਾਈ ਜੀ ਕਿਹੜੀ ਥਾਂ ਤੇ ਖੜੇ ਆ ਅਸੀਂ ਉਦੋਂ ਇਹਨਾਂ ਮੰਨ ਲਓ ਸਾਡੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਤੋਂ ਤੰਗ ਸਾਡੇ ਉਦੋਂ ਦਿਮਾਗ ਚ ਇਹ ਸੀ ਵੀ ਇਹ ਗਲਤ ਕਰਦੇ ਪਏ ਨੇ ਤੇ ਅਸੀਂ ਨਵੇਂ ਲਿਆਈਏ ਅਸੀਂ ਇਹਨਾਂ ਨੂੰ ਵੋਟਾਂ ਪਾ ਤੀਆਂ ਪਰ ਅੱਜ ਭਾਰਜ ਬਾਈ ਜੀ ਜੇ ਅਸੀਂ ਮੁੜ ਕੇ ਆਪਣਾ ਸਵੈ ਪੜਚੋਲ ਕਰਦੇ ਆ ਜਿਹੜਾ ਤੁਹਾਡਾ ਪਰਸੋਂ ਚੌਥੇ ਦਾ ਪ੍ਰੋਗਰਾਮ ਸੀ ਤੇ ਅਸੀਂ ਕੀ ਕਹਿੰਦੇ ਆ ਵੀ ਇਹਨਾਂ ਨੂੰ ਤਾਂ ਹਰਾਣਾ ਜੀ
1: ਬਿਲਕੁਲ ਹੈ ਜੀ
3: ਲਿਆਉਣਾ ਕਿਹਨਾਂ ਨੂੰ ਹੈ ਜੀ
1: ਜੀ
3: ਜਿਨ੍ਹਾਂ ਨੇ ਸਾਡਾ ਘੱਟ ਨੁਕਸਾਨ ਕੀਤਾ ਪਰ ਕੀਤਾ ਹੈ ਇਹ ਵੀ ਹੈ ਕਿ ਨੁਕਸਾਨ ਨਹੀਂ ਕੀਤਾ
1: ਬਿਲਕੁਲ ਜੀ
3: ਨੁਕਸਾਨ ਉਹਨਾਂ ਨੇ ਕੀਤਾ ਜਾਂ ਤਾਂ ਮੰਨ ਲਓ ਅਸੀਂ ਵੋਟ ਪਾਉਣ ਵਾਲੇ ਸੱਜਣ ਇਹ ਕਹਿ ਦਈਏ ਵੀ ਇਹਨਾਂ ਨੇ ਸਾਡਾ ਕੋਈ ਨੁਕਸਾਨ ਨਹੀਂ ਸੀ ਕੀਤਾ ਇਹਨਾਂ ਨੇ ਕੀਤਾ
1: ਜੀ ਬਿਲਕੁਲ
3: ਕੀਤਾ ਉਹਨਾਂ ਨੇ ਵੀ ਹੈਗਾ ਪਰ ਅਸੀਂ ਚਾਹੁੰਦੇ ਹਾਂ ਵੀ ਸਾਡਾ ਥੋੜਾ ਥੋੜਾ ਹੋ ਜੇ ਨੁਕਸਾਨ ਕੋਈ ਗੱਲ ਨੀ ਘੱਟ ਹੋ ਜੇ
1: ਜੀ
3: ਮੈਂ ਤਾਂ ਬੜੇ ਅਫਸੋਸ ਨਾਲ ਕਹਿਣਾ ਭਾਰਜ ਬਾਈ ਜੀ ਤੁਸੀਂ ਅੱਜ 27 ਵਾਲੀਆਂ ਵੋਟਾਂ ਸੋਚੋ ਤਾਂ ਫਿਰ ਤੁਸੀਂ ਜਿਹੜੇ ਤੁਹਾਡੇ ਚਲੋ ਮੈਂ ਨੀ ਫਿਨਲੈਂਡ ਦੇ ਥੋੜੇ ਆਪਣੇ ਸੁਣੇ ਲੀਡਰਾਂ ਦੇ ਭਾਸ਼ਣ ਪਰ ਤੁਸੀਂ ਸਾਡੇ ਲੀਡਰਾਂ ਦੇ ਭਾਸ਼ਣ ਸੁਣ ਕੇ ਤੁਹਾਨੂੰ ਅਫਸੋਸ ਨਹੀਂ ਹੁੰਦਾ ਹੋਊਗਾ ਕੀ ਕਰਦੇ ਪਏ ਨੇ
1: ਬਿਲਕੁਲ
3: ਕੀ ਸਾਡੇ ਪੰਜਾਬ ਦੀ ਕੋਈ ਆਮਦਨ ਤੇ ਕੋਈ ਗੱਲ ਕਰਦੇ ਨੇ ਵੀ ਕਿੱਥੋਂ ਸਾਡੇ ਪੰਜਾਬ ਦੀ ਆਮਦਨ ਵਧੂਗੀ ਮੈਂ ਆਹ ਫ੍ਰੀ ਦੇ ਦੂੰਗਾ ਜੀ ਉਹ ਫਲਾਣਾ ਆ ਫ੍ਰੀ ਜਾਂਦਾ ਮੈਂ ਉਦੋਂ ਬਾਅਦ ਦੇਣਾ
1: ਬਿਲਕੁਲ
3: ਠੀਕ ਹੈ ਭਾਰਜ ਬਾਈ ਜੀ ਮੈਂ ਤੁਹਾਡੇ ਨਾਲ ਬਾਈ ਜੀ ਜੁੜੇ ਨੇ ਮੈਂ ਜਿਆਦਾ ਟਾਈਮ ਨਹੀਂ ਲੈਂਦਾ ਪਰ ਅਫਸੋਸ ਹੈ ਬਾਈ ਜੀ
1: ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਦੋਸਤੋ ਇਸ ਸਨ ਮੁਕੱਦਰ ਬਾਈ ਜੀ ਆਪਣੀ ਗੱਲ ਕਰਾ ਕੇ ਕਹਿੰਦੇ ਦੁਬਾਰਾ ਤੇ ਪਰਮਿੰਦਰ ਸਿੰਘ ਜੀ ਫਗਵਾੜੇ ਤੋਂ ਜੁੜੇ ਨੇ ਸਵਾਗਤ ਹੈ ਬਾਈ ਜੀ ਸਵਾਗਤ ਜੀ ਅਨੂ ਜੀ
4: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ ਅਨੂ ਜੀ ਪਰਮਿੰਦਰ ਜੀ ਕੀ ਹਾਲ ਚਾਲ ਨੇ ਜੀ
4: ਚੜ੍ਹਦੀ ਕਲਾ ਜੀ ਸਾਰੇ ਸਤਿਕਾਰ ਸਰੋਤੇ ਨੇ ਵੀ ਜੈਨ ਭਾਰਤ ਸਾਹਿਬ ਮੰਨਦੇ ਤਾਂ ਜੀ ਚਲੋ ਆਪਾਂ ਹੁਣ ਗੱਲ ਕਰਦੇ ਜੀ ਮੰਨਦੇ ਤਾਂ ਆਪਾਂ ਪੰਜਾਬੀ ਤਾਂ ਸਾਡੇ ਮੰਨਦੇ ਤਾਂ ਆਪਣੇ ਅਸੀਂ ਪੇਜ ਨੀ ਮੰਨਦੇ ਜੀ ਅਸੀਂ ਕਿਸੇ ਦੀ ਸੁਣ ਲੈਣੀ ਜੀ
1: ਬਿਲਕੁਲ ਹੈ ਬਿਲਕੁਲ ਦਰੁਸਤ ਹੈ ਜੀ
4: ਹਨਾ ਜੀ ਮਤਲਬ ਕਿਸੇ ਦੀ ਕਾਹਨੂੰ ਕਹਿਣਾ ਜੀ ਮੇਰੇ ਲੜਕੇ ਮੇਰੇ ਦੋ ਲੜਕੇ ਨਾਲ ਛੋਟੇ ਜਾ
1: ਜੀ
4: ਮਤਲਬ ਉਹ ਆਸ ਬਾਜ ਕਰੀ ਜਾਂਦੇ ਉਹ ਕਹਿ ਜਾਣਗੇ ਅਸੀਂ ਮੈਂ ਡੈਡੀ ਨੂੰ ਇੱਦਾਂ ਕਿਹਾ ਉਹ ਕਹਿੰਦਾ ਮੈਂ ਕਹਿੰਦਾ ਉਹ ਕਹਿੰਦਾ ਮੇਰੀ ਨੀ ਸੁਣਦਾ ਉਹ ਕਹਿੰਦਾ
1: ਮੇਰੀ ਨੀ ਸੁਣਦਾ ਜੀ ਬਿਲਕੁਲ ਹੈ ਜੀ
4: ਭਾਜੀ ਧਰਮ ਦੇ ਨਾਂ ਦਾ ਤਾਂ ਇੰਨਾ ਹਨਾ ਮਤਲਬ ਤੁਸੀਂ ਗੱਲ ਛੱਡ ਦਿਓ ਜੀ
1: ਜੀ
4: ਹੁਣ ਭਾਜੀ ਹੁਣ ਅਸੀਂ ਮਤਲਬ ਹੁਣ ਮਸ਼ੀਨ ਅਸੀਂ ਖੜੀ ਕਰਕੇ ਮੈਂ ਹੁਣ ਅਸੀਂ ਘਰ ਬਣਿਆ ਹੋਇਆ ਨਹਾ ਕੇ ਹਟਿਆ ਜੀ
1: ਜੀ
4: ਪੱਕਾ ਪਾਣੀ ਛਕਣਾ ਤਾਂ ਛੱਕ ਕੇ ਲੰਮੇ ਪੈਣਾ ਸਵੇਰ ਨੂੰ ਮੰਡੀ ਟਰਾਲੀਆਂ
1: ਬਿਲਕੁਲ
4: ਆਪਣੀ ਵੱਡੀ ਅੱਜ ਕਣਕ ਤਾਂ ਜਾਣਾ ਮੰਨ ਲਓ ਤੁਸੀਂ ਯਕੀਨ ਕਰੋ ਚਾਰ ਵਜੇ ਭਾਜੀ ਬਾਬਾ ਬੋਲ ਪੈਂਦਾ ਅਸੀਂ ਹੁਣ ਚਾਰ ਸਾਢੇ ਚਾਰ ਘੰਟੇ ਪੰਜ ਚਾਰ ਘੰਟੇ ਸਾਢੇ ਚਾਰ ਘੰਟੇ ਜਾਂ ਪੰਜ ਘੰਟੇ ਹੱਥ ਸੌਣ ਨੂੰ ਮਿਲਦੇ ਆ
1: ਜੀ ਬਿਲਕੁਲ
4: ਮੰਨ ਲਓ ਉਸ ਚਲੋ ਘਰ ਵੀ ਗੁਰੂ ਘਰ ਦੇ ਕੋਲ ਜਿੱਥੇ ਮਸ਼ੀਨ ਖੜੀ ਕਰਦੇ ਆ ਜੀ ਸ਼ੈੱਡ ਆ ਉੱਥੇ ਉਹ ਐਨ ਮੋਢੇ ਆ ਜੀ
1: ਜੀ ਬਿਲਕੁਲ ਜੀ
4: ਸਵੇਰ ਨੂੰ ਬਾਬਾ ਫੂਕ ਮਾਰਦਾ ਜੀ ਤਾਂ ਮਤਲਬ ਉਸ ਲਈ ਚਾਹ ਖੁੱਲ ਜਾਂਦੀ
1: ਜੀ
4: ਤੁਸੀਂ ਯਕੀਨ ਮੰਨੋ ਸਵੇਰ ਨੂੰ ਕਈ ਵਾਰੀ ਇੰਨਾ ਬੁਰਾ ਲੱਗਦਾ ਜੀ ਮਤਲਬ ਕੋਈ ਕਹਿਣ ਦੀ ਗੱਲ ਨਹੀਂ
1: ਇੱਥੇ ਦੇਖੋ ਜ਼ਿੰਮੇਵਾਰੀ ਦਾ ਫਰਜ਼ ਤੇ ਜੇ ਗੱਲ ਆ ਜਾਂਦੀ ਹੈ ਹੁਣ ਦੇਖੋ ਸਾਡੇ ਇੱਥੇ ਇੰਨਾ ਕੁ ਸ਼ਾਂਤ ਹੁੰਦਾ ਜੀ ਕਿ ਰਾਤ ਬਰੇਲੇ ਕਿਤੇ ਕੋਈ ਆਇਆ ਹੋਵੇ ਨਾ ਜੀ ਚਲੋ ਲੇਟ ਕੋਈ ਜਾਂਦਾ ਡਿਊਟੀ ਦੇ ਉੱਤੇ ਜਾਂ ਆਉਂਦਾ ਪਰ ਇੱਥੇ ਤੱਕ ਇੱਦਾਂ ਵੀ ਧਿਆਨ ਰੱਖੀਦਾ ਕਿ ਜਿਹੜੀ ਗੱਡੀ ਦਾ ਡੋਰ ਲਾਉਣਾ ਖੜੀ ਕਰਨੀ ਹੈ ਜਾਂ ਸਟਾਰਟ ਕਰਨੀ ਹੈ ਚਲੋ ਜਿੰਨੀ ਕੁ ਆਵਾਜ਼ ਆਉਣੀ ਆਉਣੀ ਹੈ ਕਿ ਵਾਧੂ ਦੀ ਰੇਸ ਨਾ ਦਿੱਤੀ ਜਾਵੇ ਜਾਂ ਡੋਰ ਬੜਾ ਪਿਆਰ ਦੇ ਨਾਲ ਲਾ ਲਿਆ ਜਾਵੇ ਜੇ ਅਗਲਾ ਕੋਈ ਸੁੱਤਾ ਕੋਈ ਰਾਤ ਦੀ ਸ਼ਿਫਟ ਲਾ ਕੇ ਆਇਆ ਕੋਈ ਦਿਨ ਦੀ ਲਾ ਕੇ ਆਇਆ ਕਿਸੇ ਨੇ ਜਾਣਾ ਕਿਸੇ ਨੇ ਆਉਣਾ ਤੇ ਉਹ ਵੀ ਚੀਜ਼ਾਂ ਦਾ ਆਂਢ ਗੁਆਂਢ ਦੇ ਵਿੱਚ ਵੀ ਧਿਆਨ ਰੱਖਿਆ ਜਾਂਦਾ ਹੈ ਜੀ
4: ਭਾਜੀ ਮੰਨ ਲਓ ਰੱਬ ਦਾ ਨਾਂ ਲੈਣਾ ਅਸੀਂ ਇਹ ਨੀ ਕਹਿੰਦੇ ਮੈਂ ਅਸੀਂ ਤਾਂ ਕਹਿੰਦੇ ਠੀਕ ਆ ਚਲੋ ਅਸੀਂ
1: ਜੀ ਬਿਲਕੁਲ ਹੈ ਜੀ
4: ਵਾਹਿਗੰਗੁਰੂ ਜਦੋਂ ਉੱਠਦੇ ਵਾਹਿਗੁਰੂ ਕਹਿ ਉੱਠੀਦਾ ਜੀ
1: ਨਾਲੇ ਜਿਹਨੇ ਲੈਣਾ ਜੀ ਉਹ ਆਪਣਾ ਉੱਥੇ ਆਪਣੇ ਗੁਰੂ ਘਰ ਦੇ ਵਿੱਚ ਜਾ ਸਕਦਾ ਅੰਦਰ ਚੁੱਪ ਚਪੀਤੇ ਸੁਣ ਸਕਦਾ ਜਿਹਨੇ ਸੁਣਨਾ
4: ਭਾਜੀ ਗੱਲ ਤਾਂ ਇਹੀ ਆ ਵੀ ਜੇ ਮੈਂ ਤਾਂ ਇਹ ਕਹਿੰਦਾ ਜੇ ਲੈਣਾ ਉਹ ਗੁਰੂ ਘਰ ਜਾਵੇ ਜਾ ਕੇ
1: ਬਿਲਕੁਲ ਹੈ ਜੀ
4: ਕਿਸੇ ਦੇ ਧੱਕੇ ਦੇ ਨਾਲ ਤੁਸੀਂ ਕਾਹਨੂੰ ਕਿਸੇ ਦੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਭਾਜੀ ਜੇ ਅਸੀਂ ਇਹ ਗੱਲ ਕਹਿੰਦੇ ਹਾਂ ਜੀ ਤਾਂ ਲੋਕ ਇੱਥੇ ਸਾਨੂੰ ਗਾਲਾਂ ਕੱਢਦੇ ਅਗਲੇ ਕਹਿੰਦੇ ਇਹਦਾ ਹੁਣ ਕੰਮ ਸੂਰ ਇਹ ਕਹਿੰਦਾ ਇਹ ਹੁਣ ਰੱਬ ਨੂੰ ਟੱਪ ਰਹਾ ਇਹਦਾ ਕੰਮ ਸੂਰ
1: ਬਿਲਕੁਲ
4: ਚਾਰ ਪੈਸੇ ਆਏ ਹੋਏ ਦੇਖ ਲੈ ਕਿੱਦਾਂ ਗੱਲ ਕਰ
1: ਜੀ ਬਿਲਕੁਲ
4: ਭਾਜੀ ਹਾਲ ਨਾ ਕੇ
1: ਉਹ ਗੱਲ ਸਮਝਣੀ ਨਹੀਂ ਨਾ ਗੱਲ ਨੂੰ ਹੋਰ ਪਾਸੇ ਨੂੰ ਲੈ ਜਾਣਾ ਜੀ ਹੋਰ ਹੋਰ ਰਾਹੇ ਪਾ ਦੇਣੀ ਆ ਬਿਲਕੁਲ ਹੈ ਜੀ
4: ਭਾਜੀ ਭਾਜੀ ਮੈਂ ਤੁਹਾਨੂੰ ਇੱਕ ਗੱਲ ਆ ਨਾ ਸਾਡੇ ਚਲੋ ਗੁਰੂ ਘਰ ਉਹ ਬੰਦਾ ਜਿਹੜਾ ਪ੍ਰਧਾਨ ਆ ਜੀ
1: ਜੀ
4: ਉਹ ਬੰਦਾ ਜੀ ਬਹੁਤ ਬੰਦਾ ਜਾਣੀ ਮਤਲਬ ਬਹੁਤ ਕੋਰਾ ਬੰਦਾ ਆ ਉਹ ਜਾਣੀ ਇੱਕ ਨਵਾਂ ਪਿਆ ਫਿਰ ਦੂਸਰੀ ਗੱਲ ਇਹ ਆ ਕੋਈ ਉਹਨੂੰ ਫਾਲਤੂ ਪੈਸਾ ਆ ਉਹ ਮੰਨ ਲਓ ਖਰਚੇ ਨੀ ਦਿੰਦਾ ਜੀ
1: ਜੀ
4: ਭਾਜੀ ਉਹ ਬੁੜੀਆਂ ਦੇ ਪ੍ਰੋਪੋਗੰਡਾ ਕਰਕੇ ਉਹਦੀ ਆਪਣੀ ਘਰ ਵਾਲੀ ਉਹਨਾਂ ਦੀ ਚਲੋ ਉਹ ਕਹਿੰਦੀ ਘਰ ਵਾਲੀ ਕਹਿੰਦੀ ਇਹ ਏਦਾਂ ਉਦਾਂ ਉਹਦੀ ਘਰ ਵਾਲੀ ਆਪਣੀ ਖੁਦ ਕਹੀ ਜਾਂਦੀ ਇਹਨੂੰ ਪ੍ਰਧਾਨਗੀ ਤੋਂ ਲਾਓ
1: ਕਿਆ ਬਾਤ ਹੈ ਜੀ
4: ਮਾਲਾ ਮਾਲਾ ਭਾਜੀ ਮਤਲਬ ਉਹ ਉਹ ਬੰਦਾ ਇੰਨਾ ਕੁ ਵਧੀਆ ਆ ਜੀ ਚਲੋ ਬਈ ਉਹ ਬਈ ਜਦੋਂ ਗੁਰੂ ਘਰ ਬਣਿਆ ਵੀ ਆ
1: ਜੀ
4: ਆਪਣੇ ਚਲੋ ਉਹਦੇ ਪਸ਼ੂ ਪਸ਼ੂ ਨਹੀਂ ਸੀ ਦੁੱਧ ਮੁੱਲ ਲੈਂਦਾ ਜੀ ਦੁੱਧ ਮੁੱਲ ਲੈ ਕੇ ਵੀ ਭਾਜੀ ਉਹ ਦੋ ਟਾਈਮ ਚਾਹ ਬਣਾ ਕੇ ਗੁਰਦੁਆਰੇ ਦੇ ਦੋ ਤਿੰਨ ਟਾਈਮ ਵੀ ਵਿਆਹ ਮੰਨਦੀ ਸੀ ਉਹ ਗੁਰੂ ਘਰ ਦਿੰਦਾ ਸੀ
1: ਉਹਨਾਂ ਖਾਂਦਾ ਉਹਨਾਂ ਨਾ ਖਾਣ ਦਿੰਦਾ ਹੋਣਾ ਕਿ ਇਹਨੂੰ ਤਾਂ ਹੀ ਦਾ ਘਰ ਵਾਲੀ ਵੀ ਦਿੰਦੀ
4: ਭਾਜੀ ਭਾਜੀ ਉਹਨੂੰ ਮੰਨ ਲਾ ਜੇ ਚੀਜ਼ ਕਿਤੇ 10 ਰੁਪਏ ਸਸਤੀ ਵੀ ਮਿਲੇ ਤਾਂ ਉਹਦਾ 100 ਰੁਪਏ ਦਾ ਤੇਲ ਲੱਗ ਜਾਵੇ ਜੀ
1: ਬਿਲਕੁਲ ਹੈ ਜੀ
4: ਉਹ ਮੈਂ ਤਾਂ ਫਿਰ ਇੱਦਾਂ ਹੁਣ ਗੱਲ ਹੋਈ ਤਾਂ ਮੈਂ ਉੱਥੇ ਮੈਂ ਫਿਰ ਮੈਂ ਕਿਹਾ ਮੇਰੀ ਗੱਲ ਸੁਣੋ ਇਹ ਬੰਦਾ ਸੀ ਹਨਾ ਮੈਂ ਕਿਹਾ ਅਸੀਂ ਚਲੋ ਸਾਡੇ ਮੈਂ ਕਿਹਾ ਅਸੀਂ ਲਵੇਰਾ ਵੀ ਸਭ ਕੁਛ ਆ ਅਸੀਂ ਮੈਂ ਕਿਹਾ ਖੇਤੀਬਾੜੀ ਸਭ ਕੁਛ ਕਰਦੇ ਉਹ ਮੈਂ ਸਾਡੇ ਕੋਲ ਇੱਦਾਂ ਚਾਹ ਨੀ ਦੇ ਉਹ ਜਿੰਨੀ ਮੈਂ ਕਿਹਾ ਜਿੰਨਾ ਇਹਨ ਬੰਦੇ ਨੇ ਮੈਂ ਕਿਹਾ ਸੇਵਾ ਕੀਤੀ ਤੁਸੀਂ ਇਹਦੀ ਸੇਵਾ ਕੀ ਮੁੱਲ ਪਾਉਂਦੇ
1: ਬਿਲਕੁਲ ਹੈ ਜੀ ਬਿਲਕੁਲ ਹੈ
4: ਹਨਾ ਜੀ
1: ਉਹ ਦਿਖਾਵਾ ਨਹੀਂ ਨਾ ਕਰਦਾ
4: ਬਿਲਕੁਲ ਭਾਜੀ ਹੈ ਹੀ ਨੀ ਜੀ ਬੜਾ ਸਾਦਾ ਸਿੰਪਲ ਬੰਦਾ ਹੈ ਜੀ
1: ਬਿਲਕੁਲ ਹੈ ਜੀ
4: ਮੈਂ ਤੁਹਾਨੂੰ ਦੱਸੀ ਉਹਦੀ ਆਪਣੀ ਨੀਵੀਂ ਕਹੀ ਜਾਂਦੀ ਮੈਨੂੰ ਮੈਨੂੰ ਪ੍ਰਧਾਨ ਤੋਂ ਲਾਓ
1: ਜੀ ਜੀ ਬਿਲਕੁਲ ਹੈ ਜੀ
4: ਕੀ ਕਰੋਗੇ ਜੀ ਤੁਸੀਂ
1: ਜੀ ਇਮਾਨਦਾਰੀ ਦਾ ਮੁੱਲ ਨਹੀਂ ਨਾ ਰਿਹਾ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ
4: ਸ਼ੁਕਰੀਆ ਓਕੇ ਧੰਨਵਾਦ
1: ਸ਼ੁਕਰੀਆ ਨਹੀਂ ਗੱਲ ਪੂਰੀ ਕਰ ਲੋ ਕਹਿਣਾ ਚਾਹੁੰਦੇ ਸੀ ਕੁਛ
4: ਨਹੀਂ ਨਹੀਂ ਕਹਿਣਾ ਇਹੀ ਆ ਭਾਜੀ ਜਦੋਂ ਮਤਲਬ ਆਇਆ ਬਈ ਜਿੱਦਾਂ ਦੇ ਹਾਲਾਤ ਹੋਏ ਮਤਲਬ ਬੰਦਾ ਠੱਗਣ ਵਾਲਾ ਚਾਹੀਦਾ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਮਤਲਬ ਤੁਸੀਂ ਤੁਹਾਡਾ ਭੇਖ ਆ ਤੁਹਾਡਾ ਭੇਖ ਲੱਗਦਾ ਤੁਸੀਂ ਅਗਰ ਤੁਸੀਂ ਦਾੜੀ ਕੱਟੀ ਹੋ ਜਿੱਦਾਂ ਟਵਾਣਾ ਸਾਹਿਬ ਵੀ ਕਹਿੰਦੇ ਦਾੜੀ ਕੱਟੀ ਹੋ ਵਾਲ ਤੁਹਾਡੇ ਕੱਟੇ ਹੋ ਅਸੀਂ ਜੇ ਹੁਣ ਕਹਿ ਦਈਏ ਤਾਂ ਅਗਲਾ ਕਹਿੰਦਾ ਲੈ ਇਹ ਕਹਿੰਦਾ ਇਹਦਾ ਮੂੰਹ ਸਿਰ ਮੁੰਨਿਆ ਤਾਂ ਇਹ ਕਹਿੰਦਾ ਐਲਾਨ ਕੇ ਇਹ ਕਹਿੰਦਾ ਇੱਥੇ ਮੱਤਾਂ ਦਿੰਦੇ ਆ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਪਰ ਗੱਲ ਤਾਂ ਕੋਈ ਵੀ ਹੈ ਚਾਹੇ ਉਹ ਜਵਾਕ ਵੀ ਕਰਦਾ ਚਾਹੇ ਬਜ਼ੁਰਗ ਕਰਦਾ ਚਾਹੇ ਨੌਜਵਾਨ ਕਰਦਾ ਜੇ ਗੱਲ ਪਤੇ ਦੀ ਆ ਤਾਂ ਉਹ ਪੱਲੇ ਬੰਨ ਲੈਣੀ ਚਾਹੀਦੀ ਹੈ ਗੱਲ ਤਾਂ ਉਹ ਗੱਲ ਦੀ ਕੀਮਤ ਆ ਨਾ ਕਿ ਉਹਦੀ ਦੇਖ ਨੂੰ ਦੇਖਣਾ
4: ਮੈਂ ਤੁਹਾਨੂੰ ਮੈਂ ਇਹੀ ਤਾਂ ਗੱਲ ਦੱਸਦਾ ਮੈਂ ਤਾਂ ਕਈ ਵਾਰ ਉਹਨਾਂ ਨੂੰ ਦੱਸਦਾ ਮੈਂ ਕਿਹਾ ਮੇਰੀ ਗੱਲ ਸੁਣੋ ਚਲੋ ਇਹ ਦਿੱਤਾ ਸਾਰਾ ਕੁਛ ਮਹਾਰਾਜ ਦਾ ਮਹਾਰਾਜ ਤੋਂ ਡਰ ਕੇ ਮੈਂ ਤਾਂ ਇਹ ਵੀ
1: ਬਿਲਕੁਲ
4: ਮੈਂ ਤਾਂ ਕੋਈ ਵੀ ਪ੍ਰੋਗਰਾਮ ਹੁੰਦਾ ਜੀ ਭਾਜੀ ਅਸੀਂ ਗੁਰੂ ਘਰ ਮੈਂ ਜਾਈਏ ਨਾ ਜਾਈਏ ਮਤਲਬ ਜੇ ਜਾਈਏ ਵੀ ਕਦੀ ਬਾਂਹ ਲੱਗਦੀ ਨੂੰ ਕਦੀ ਮਤਲਬ ਮਹਾਰਾਜ ਕਦੀ ਪ੍ਰਸ਼ਾਦਾ ਵੀ ਜੇ ਕਿਤੇ ਹੋਵੇ ਮਾੜਾ ਮੋਟਾ ਇੱਕ ਤਾਂ ਛਕਣਾ ਛਕੀ ਦਾ ਨੀ ਕਹਿਣਾ ਨਹੀਂ ਬਈ
1: ਜੀ
4: ਤਾਂ ਮੈਂ ਉਹ ਕਈ ਵਾਰੀ ਉਹ ਕਈ ਬੰਦੇ ਕਹਿੰਦੇ ਲੈ ਇਹ ਗੁਰੂ ਘਰ ਆਉਂ ਉਹ ਮੈਂ ਕਿਹਾ ਅਸੀਂ ਆਈਏ ਨਾ ਆਈਏ ਜਿੱਦਣ ਕੋਈ ਪ੍ਰੋਗਰਾਮ ਹੁੰਦਾ ਪੈਸੇ ਵੀ ਦੇਈਦਾ ਮਤਲਬ ਆਟੇ ਦਾ ਬੋਰਾ ਪਹਿਲਾਂ ਫਿਆ ਕੇ ਉੱਥੇ ਗੁਰੂ ਘਰ ਪਹਿਲਾਂ ਜਿੱਦਣ ਪ੍ਰੋਗਰਾਮ ਸ਼ੁਰੂ ਹੁੰਦਾ ਉਦੋਂ 2 ਦਿਨ ਪਹਿਲਾਂ ਰੱਖ ਕੇ ਆਈਦਾ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਹਨਾ ਮਤਲਬ ਹੁਣ ਕਈ ਵਾਰੀ ਇੱਦਾਂ ਕਰਦੇ ਮੈਂ ਕਿਹਾ ਠੀਕ ਹੈ ਸ਼ਰਧਾ ਤੁਹਾਨੂੰ ਕੀ ਪਤਾ ਸਾਡੀ ਸ਼ਰਧਾ ਤੁਹਾਡੇ ਕਿੰਨੀ ਕੀ ਸ਼ਰਧਾ ਹੈ ਤੁਹਾਡੀ ਬਈ ਜਿਹੜੀ ਬਈ ਤੁਸੀਂ ਮੈਂ ਕਿਹਾ ਠੀਕ ਹੈ ਇਹ ਹੁਣ ਮੈਂ ਕਿਹਾ ਆਪੋ ਆਪਣੀ ਸ਼ਰਧਾ ਆ ਠੀਕ ਹੈ ਅਸੀਂ ਜਾਂਦੇ ਜਾ ਕੇ ਵੀ ਮੈਂ ਕਿਹਾ ਚਲੋ ਮੰਨ ਲਓ ਭੇਖ ਹੀ ਆ ਭਾਜੀ ਭੇਖ ਬਣਾ ਕੇ ਉੱਥੇ ਜਾਣ ਦਾ ਤਾਂ ਕੋਈ ਫਾਇਦਾ ਨੀ
1: ਜੀ ਬਿਲਕੁਲ ਹੈ ਜੀ ਬਿਲਕੁਲ
4: ਇਹ ਤਾਂ ਸਿਧਾਂਤ ਆ ਜੇ ਤੁਸੀਂ ਮੰਨਦੇ ਆ ਤਾਂ ਠੀਕ ਆ ਜੇ ਤੁਸੀਂ ਮੰਨਣਾ ਹੀ ਨੀ ਜੀ ਗੁਰੂ ਗ੍ਰੰਥ ਸਾਹਿਬ ਤਾਂ ਮੰਨ ਲਓ ਪੜ੍ਹਨ ਦੀ ਚੀਜ਼ ਸੀ ਲੋਕਾਂ ਸੀ ਲੋਕ ਮੱਥਾ ਟੇਕੀ ਜਾਂਦੇ ਆ
1: ਜੀ
4: ਬਸ ਇਹੀ ਆ ਤੁਹਾਡੇ ਲੋਕ ਮੱਥਾ ਟੇਕੀ ਜਾਂਦੇ ਪੂਜੀ ਜਾਂਦੇ ਆ
1: ਬਿਲਕੁਲ ਹੈ ਜੀ
4: ਮੈਂ ਤੁਹਾਨੂੰ ਅੱਜ ਚਲੋ ਇੱਕ ਮਿੰਟ ਲੈਣਾ ਜੀ ਤੁਹਾਨੂੰ ਮੈਂ ਹਾਸੇ ਦੀ ਗੱਲ ਦੱਸਣ ਲੱਗਾ
1: ਜ਼ਰੂਰ ਜੀ
4: ਅਸੀਂ ਅੱਜ ਚਲੋ ਇੱਦਾਂ ਕਣਕ ਵੱਢਦੇ ਸੀ ਬਈ ਮੰਨ ਲਓ ਮੇਰੀ 45 ਸਾਲ ਦੀ ਉਮਰ ਹੈ ਮੇਰੀ ਮੰਨ ਲਓ ਬਈ ਘੱਟ ਤੋਂ ਘੱਟ ਉੱਥੇ ਉਹ ਸੇਵੇ ਸੀ ਜੀ ਲਾਗੇ
1: ਹਾਂਜੀ
4: ਮੰਨ ਲਓ 40 ਸਾਲ ਹੋ ਗਿਆ ਹੋਊਗਾ ਮੰਨ ਲਓ 6-7 ਸਾਲਾਂ ਦੀ ਚਲੋ ਮੈਨੂੰ ਵੀ ਸੋਚਿਆ ਮੈਂ ਕਦੀ ਉੱਥੇ ਦੇ ਉਦੋਂ ਹੁਣ ਜਦ ਸੇਵੇ ਹੋਰ ਬਣ ਗਏ ਜੀ
1: ਜੀ
4: ਸਾਡੇ ਡੈਡੀ ਹੁਣੀ ਤਾਂ ਦੱਸਦੇ 40-45 ਸਾਲ ਹੋ ਗਏ ਮੰਨ ਲਓ ਅਸੀਂ ਮੰਨ ਉਹ ਵੱਧ ਕੇ ਮੈਂ ਅਸੀਂ ਕਰਦੇ ਬਾਈ ਜੀ ਮੈਂ ਉੱਥੇ ਜਾ ਕੇ ਲੰਮਾ ਪੈ ਗਿਆ
1: ਜੀ
4: ਉਹ ਪੁਰਾਣੇ ਉੱਥੇ ਜਦੋਂ ਛੱਡ ਦੋ ਬਾਜੀਗਰ ਬਰਾਦਰੀ ਆ ਉਹਨੀ ਉੱਥੇ ਉਹਨਾਂ ਦੇ ਜਠੇਰੇ ਬਣਾਏ ਹੋਰ ਇੱਕ ਉਹਨੀ ਤਾਂ ਦਰਗਾਹ ਬਣਾ ਲਈ ਆ ਜੀ ਨਾਲ ਅਸੀਂ ਸੱਚੀ ਸਰਕਾਰ ਦੀ ਤਾਂ ਬਣਾ ਕੇ ਦਰਗਾਹ ਬਣਾ ਲਈ ਜਾਣੀ ਮਤਲਬ ਬਾਜ਼ਾਰ ਜੀ ਬਣਾ ਗਏ ਬਈ ਮਤਲਬ ਇਹ ਕੰਮ ਚਲਦਾ ਬਹੁਤ ਹੈ ਜੀ
1: ਜੀ
4: ਉਹ ਮਤਲਬ ਮੁੰਡੇ ਜਿਨ੍ਹਾਂ ਦੇ ਵੱਢਦੇ ਉਹ ਮੈਨੂੰ ਉਹ ਵੀ ਕਹਿਣ ਮੈਨੂੰ ਕਹਿੰਦਾ ਭਾਜੀ ਤੂੰ ਉੱਥੇ ਜਾ ਕੇ ਪੈ ਗਿਆ ਆਹੋ ਮੈਂ ਕਿਹਾ ਉੱਥੇ ਆਹੋ ਵੀ ਉੱਥੇ ਕਹਿੰਦੇ ਉਹ ਦੱਸੇ ਵੇ ਸੀ ਮੈਂ ਕਿਹਾ ਫੇਕ ਥੱਲੇ ਟਾਈਲਾਂ ਲੱਗੀਆਂ ਦਰਖਤ ਲੱਗੇ ਮੈਂ ਕਿਹਾ ਸਾਰੀ ਨੀਂਦ ਬਹੁਤ ਵਧੀਆ ਆਈ
1: ਜੀ ਬਿਲਕੁਲ ਆਹੋ ਕੋਈ ਛੇੜਦਾ ਨੀ ਤੰਗ ਪਰੇਸ਼ਾਨ ਨੀ ਕਰਦਾ ਨਾਲੇ ਜੀ
4: ਭਾਜੀ ਕੋਈ ਵੀ ਨੀ ਮਤਲਬ ਉਹੀ ਮੈਂ ਕਿਹਾ ਫੇਕ ਹੀ ਹੋਇਆ ਵੀ ਉੱਥੇ ਮੈਂ ਕਿਹਾ ਮਤਲਬ ਕਹਿੰਦਾ ਉਹ ਦੱਸੇ ਵੇ ਸੀ ਕਿ ਪੁਰਾਣੇ ਮੈਂ ਕਿਹਾ ਫੇਕ ਹੀ ਹੋਇਆ ਸੀ ਯਾਰ ਮੈਂ ਕਿਹਾ ਘੰਟਾ ਡੇਢ ਘੰਟਾ ਸੋਣਾ ਸੀ ਮੈਂ ਕਿਹਾ ਨੀਂਦ ਆਈ ਬੜਾ ਵਧੀਆ
1: ਬਿਲਕੁਲ
4: ਸਰੀਰ ਹਾਲਤ ਹੋਗੇ
1: ਜੀ
4: ਨਹੀਂ ਤਾਂ ਭਾਜੀ ਉੱਥੇ ਲੋਕੀ ਡਰਦੇ ਹੀ ਜਾਂਦੇ ਨੀ ਹੁੰਦੇ
1: ਜੀ ਬਿਲਕੁਲ
4: ਇਹ ਤਾਂ ਕਰਕੇ
1: ਉਹ ਨਾ ਗੀਤ ਸੀਗਾ ਨਾ ਇੱਕ ਬੜਾ ਮਸ਼ਹੂਰ ਉਹ ਗੀਤ ਹੋਇਆ ਜੱਟ ਸੇਵਿਆਂ ਚੋਂ ਲੰਘਿਆ ਚੜੇ ਟੱਕਰੀ ਕਹਿੰਦਾ ਜਾ ਚਿੰਬੜ
4: ਜੀ ਬਿਲਕੁਲ
1: ਨਹੀਂ ਮਨ ਦਾ ਡਰ ਹੈ ਜੀ ਹੋਰ ਇੱਥੇ ਕੁਛ ਨੀ ਇਹਨਾਂ ਚੀਜ਼ਾਂ ਚ ਹੈਗਾ ਬਿਲਕੁਲ ਡਰ ਹੈ ਇੱਕ ਮਨ ਦਾ ਵਿਅਕਤੀ ਦਾ ਕਿਉਂਕਿ ਸੱਚਾਈ ਤੋਂ ਕੋਹਾਂ ਦੂਰ ਆ ਨਾ ਜੇ ਉਤੋਂ ਭੱਜਣਾ ਚਾਹੁੰਦੇ ਆ ਸੱਚਾਈ ਤੋਂ ਕਿਉਂਕਿ ਜੇ ਜੰਮਿਆ ਕੋਈ ਵੀ ਚੀਜ਼ ਜੰਮੀ ਹੈ ਪੈਦਾ ਹੋਈ ਹੈ ਇਹਦੀ ਇੱਕ ਬੁਨਿਆਦ ਹੈ ਉਹਨੇ ਕਿਸੇ ਨਾ ਕਿਸੇ ਦਿਨ ਤੱਕ ਖਤਮ ਹੋਣਾ ਹੀ ਹੈ
4: ਜੀ ਹੈਗਾ ਜੀ ਹਾਂਜੀ ਬਿਲਕੁਲ ਬਿਲਕੁਲ ਹੁਣ ਅੰਤ ਕੋਈ ਵੀ ਚੀਜ਼ ਹੈ ਜਿਹੜੀ ਜੋ ਬਿਨਸੇ ਮਾੜੇ ਜਿਹੜੀ ਜੰਮਦੀ ਹੈ ਉਹਨੂੰ ਸਮਾਪਤ ਹੋਣਾ ਹੀ
1: ਹੋਣਾ ਹੀ ਹੋਣਾ ਜੀ ਤੇ ਆਪਣੇ ਪਰਮਿੰਦਰ ਜੀ ਆਪਣੇ ਕਣਕ ਦੀ ਤੁਸੀਂ ਗੱਲ ਕੀਤੀ ਕਿੰਨਾ ਕੁ ਝਾੜ ਆ ਗਿਆ ਐਤਕੀ
4: ਭਾਜੀ ਝਾੜ ਐਤਕੀ ਬਹੁਤ ਵਧੀਆ ਜੀ ਪਹਿਲਾਂ ਵੱਢ ਰਹੇ ਹਾਂ ਜਾਣੀ ਮੰਨ ਲਓ ਬਈ ਵਧੀਆ ਜਾਣੀ 24-25 ਕੁਇੰਟਲ ਦੇ ਕਰੀਬ ਆਈ ਜਾਂਦਾ ਜੀ 23-24 ਜਾਣੀ 22-23 ਪਲੱਸ ਆ ਜੀ
1: ਤੇ ਮੰਡੀਆਂ ਚ ਕੋਈ ਲਿਫਟਿੰਗ ਵਗੈਰਾ ਦਾ ਜਿੱਦਾਂ ਅੱਜ ਖਬਰਾਂ ਵੀ ਲੱਗੀਆਂ ਨੇ ਕਿ ਖਰੀਦ ਏਜੰਸੀਆਂ ਵੱਲੋਂ ਕਣਕ ਖਰੀਦਣ ਤੋਂ ਨਾ ਕੀਤੀ ਕਿਹੋ ਜਿਹਾ ਰੁਝਾਨ ਹੈ
4: ਨਹੀਂ ਭਾਜੀ ਨਹੀਂ ਭਾਜੀ ਕੋਈ ਰੁਝਾਨ ਨੀ ਮਤਲਬ ਜਿਹੜੀ ਥੋੜਾ ਜਿਹਾ ਕਣਕ ਜਿਸ ਵਿੱਚ ਸੈੱਲ ਆ ਉਹਨੂੰ ਪੱਖਾ ਲਾਉਂਦੇ ਉਹ ਵੀ ਸਿਰਫ ਮੰਡੀ ਵਿੱਚ ਹੁਣ ਪੱਖਾ ਲਾਉਂਦੇ ਬਈ
1: ਜੀ
4: ਭਾਜੀ ਆਪਣੇ ਜਾਣੀ ਤਿੰਨ ਕੁ ਦਿਨ ਹੋਏ ਆ ਕਣਕ ਚੱਲੇ ਨੂੰ ਅਜੇ
1: ਅੱਜ
4: 11 ਤਰੀਕ ਨੂੰ ਚਲਾਈ ਆ
1: ਜੀ
4: ਮਤਲਬ 11 ਤਰੀਕ ਨੂੰ ਚਲਾਈ ਆ 12-13 ਹਾਂਜੀ ਅੱਜ 13 ਹਾਂਜੀ ਮਤਲਬ 3 ਹੋਇਆ ਤਾਂ ਮੰਡੀਆਂ ਦੇ ਵਿੱਚ ਵੀ ਭਾਜੀ ਏਦਾਂ ਆ ਮਤਲਬ ਅੱਜ ਆਪਣੀ ਅੱਜ ਵੱਢ ਕੇ ਲਗਾਏ ਸੀ ਤਾਂ ਕੱਲ ਵੱਢੀ ਸੀ ਕੱਲ ਵੱਢ ਕੇ ਲਗਾਏ ਸੀ ਤਾਂ ਅੱਜ ਉਸਲੇ ਮਤਲਬ ਉਹਨੇ ਇੱਕ ਪੱਖਾ ਲਾਇਆ ਉਹ ਵੀ ਪੱਖਾ ਤਾਂ ਲਾਇਆ ਮਤਲਬ ਥੋੜਾ ਜਿਦਾਂ ਹਜੇ ਸੈੱਲ ਕਰਕੇ
1: ਜਿਹੜਾ
4: ਮਾੜਾ ਮੋਟਾ ਕੱਖ ਕੰਡਾ ਵਿੱਚ ਉਹ ਨਿਕਲ ਜਾਂਦਾ ਦੂਜੀ ਗੱਲ ਮੰਡੀ ਦੇ ਵਿੱਚ ਹਜੇ ਰਸ਼ ਨੀ ਪਿਆ ਜੀ
1: ਜੀ ਬਿਲਕੁਲ ਹਾਂਜੀ ਹਾਂਜੀ
4: ਬੜੀ ਵਧੀਆ ਜੀ ਬਾਪੂ ਸਾਡਾ 11 ਵਜੇ ਆਰਾਮ ਨਾਲ ਬੋਰੀਆਂ ਚ ਪਵਾ ਕੇ ਤਾਂ ਪੜਾਈ ਕਰਾ ਕੇ ਆ ਗਿਆ ਜੀ
1: ਕੀ ਰੇਟ ਵਗੈਰਾ ਕੀ ਚੱਲਦਾ ਪਿਆ
4: ਭਾਜੀ ਰੇਟ ਹੈਗਾ 2585 ਰੁਪਏ ਜੀ
1: 2585 ਠੀਕ ਹੈ ਜੀ
4: ਹਾਂਜੀ
1: ਜੀ
4: ਇੱਕ ਭਾਜੀ ਜਿਹੜਾ ਕੱਲ ਜਿਹੜੀ ਟਰਾਲੀਆਂ ਦੀ ਵੀ ਗੱਲ ਹੋਈ ਸੀ ਨਾ ਜੀ
1: ਹਾਂਜੀ ਹਾਂਜੀ
4: ਨੇ ਪਰਸੋਂ ਮੇਰੇ ਖਾਣ ਹੋਈ
1: ਸੀ ਹਾਂਜੀ ਫਰਾਈਡੇ ਵਾਲੇ ਦਿਨ ਕੀਤੀ ਸੀ
4: ਹਾਂਜੀ ਹਾਂਜੀ ਉਹ ਟਰਾਲੀਆਂ ਵਾਲੇ ਦੇ ਵੀ ਜੀ ਏਦਾਂ ਜਿਹੜਾ ਜਿਹੜੇ ਇਹ ਹੈ ਨਾ ਆਪਣੇ ਬੜਾ ਜੀ ਹਿਆਪੁਰ ਕੋਟਲੀ ਜੀ
1: ਹਾਂਜੀ
4: ਇਹਨਾਂ ਦਾ ਭਾਜੀ ਥੋੜਾ ਹਿੱਸੇ ਦਾ ਫਰਕ ਆ ਜੀ
1: ਅੱਛਾ ਜੀ
4: ਟਰਾਲੀਆਂ ਪੀਟੀਓ ਹੋਰ ਵੀ ਲੋਕ ਬਣਾਉਂਦੇ ਆ ਜਿੱਦਾਂ ਜਿਹੜਾ ਇਹ ਹਿੱਸਾ ਲਾਉਂਦੇ ਇਹ ਮਿਲਟਰੀ ਦਾ ਹਿੱਸਾ ਕਹਿੰਦੇ ਮਿਲਟਰੀ ਦੇ ਤੋਂ ਲੈ ਕੇ ਹਿੱਸਾ ਲਾਉਂਦੇ ਆ ਜੀ
1: ਅੱਛਾ ਜੀ ਉਹ ਜਿਹੜੇ 4x4 ਟਰੱਕ ਮਿਲਟਰੀ ਦੇ ਉਹ ਚੀਜ਼ ਵਰਤਦੇ ਆ
4: ਉਹ ਸਾਹਮਣੇ ਜਿੱਦਾਂ ਮੰਨ ਲਓ ਪੀਟੀਓ ਬਣਾ ਕੇ ਜੀ ਸ਼ਾਫਟ ਪੀਟੀਓ ਪਾ ਕੇ ਜੀ
1: ਹਾਂਜੀ ਹਾਂਜੀ
4: ਲਾਉਂਦੇ ਹੋਰ ਵੀ ਤਾਂ ਨੂਰ ਮਹਿਲ ਵੀ ਆਪਣੇ ਬੰਦੇ ਉਹ ਵੀ ਬਣਾਉਂਦੇ ਆ ਜੀ ਹੋਰ ਵੀ ਜਿੱਦਾਂ ਬਣਾਉਂਦੇ ਆ
1: ਜੀ
4: ਪਰ ਉਹਨਾਂ ਨਾਲੋਂ ਜਿਹੜਾ ਇਹਨਾਂ ਦੀ ਤਕਨੀਕ ਵਧੀਆ ਹੈ ਜੀ
1: ਜੀ ਤੁਸੀਂ ਦੇਖੋ ਇੱਕ ਚਲੋ ਇਹਨਾਂ ਨੇ ਇੰਜੀਨੀਅਰਿੰਗ ਵਗੈਰਾ ਕੀਤੀ ਆ ਪ੍ਰੋਫੈਸ਼ਨਲ ਨੇ ਉਹ ਤੇ ਬਾਕੀ ਦੂਸਰਾ ਮੈਂ ਸੋਚ ਰਿਹਾ ਸੀ ਚਲੋ ਕਿਤੇ ਨਾ ਕਿਤੇ ਜਿਹੜਾ ਅਸਲ ਦੇ ਵਿੱਚ ਮੁੱਦਾ ਸੀ ਉਹ ਤਾਂ ਭੱਟ ਕੇ ਗਿਆ ਪਰ ਲੋਕਾਂ ਦੇ ਵਿੱਚ ਟਰਾਲੀ ਦੀ ਜਿਹੜੀ ਹੈ ਉਹ ਪਬਲਿਸਿਟੀ ਕਿੱਡੇ ਵੱਡੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਹੋ ਗਈ ਦੇਖ ਲੋ
4: ਭਾਜੀ ਓਦਾਂ ਵੀ ਇਹਨਾਂ ਦਾ ਕੰਮ ਬਹੁਤ ਚੱਲ ਰਿਹਾ
1: ਹਾਂਜੀ ਹਾਂਜੀ ਕੰਮ ਤਾਂ ਕਾਫੀ ਹੈ ਕਹਿੰਦੇ ਹਾਂਜੀ ਬਿਲਕੁਲ
4: ਡਿਲੇ ਹੋ ਰਿਹਾ ਸਾਡੇ ਪਿੰਡ ਟਰਾਲੀ ਮਿਲ ਨਹੀਂ ਦੇਖ ਲਓ ਉਹਨਾਂ ਨੂੰ ਨਵੰਬਰ ਦੇ ਵਿੱਚ ਟਰਾਲੀ ਦੇਣੀ ਸੀ
1: ਜੀ
4: 10 ਤਰੀਕ ਨੂੰ ਉਹਨਾਂ ਨੂੰ ਕਿਹਾ ਸੀ ਤੁਹਾਨੂੰ 10 ਤਰੀਕ ਨੂੰ ਟਰਾਲੀ
1: ਜੀ
4: ਜਿਹੜੀ ਕਿ ਟਰਾਲੀ ਉਹਨਾਂ ਨੂੰ ਜਾ ਕੇ ਤੁਸੀਂ ਦੇਖ ਲਓ ਮਾਰਚ ਦੇ ਵਿੱਚ ਮਿਲੀ ਆ ਜੀ
1: ਜੀ ਜੀ ਬਿਲਕੁਲ ਬਿਲਕੁਲ ਨਹੀਂ ਉਹ ਜਿਹੜੇ ਚਲੋ ਜਿਹਨਾਂ ਦੇ ਵਿੱਚ ਹੁਨਰ ਆ ਵੈਸੇ ਤਾਂ ਆਪਣੇ ਬਿਲਗਾਂ ਦੀਆਂ ਟਰਾਲੀਆਂ ਪਰ ਉਹ ਇਹ ਚੀਜ਼ ਨਹੀਂ ਬਣਾਉਂਦੇ ਸੀ ਉਹ ਸਿੱਧੀਆਂ ਬਣਾਉਂਦੇ ਆ ਟਰਾਲੀਆਂ ਤੇ ਫਗਵਾੜੇ ਦੇ ਵਿੱਚ ਤਾਂ ਉਦਾਂ ਹੀ ਬਹੁਤ ਜਿਹੜਾ ਆਪਣਾ ਲੋਹੇ ਦਾ ਕੰਮ ਕਹਿ ਲੋ ਜਾਂ ਖਰਾਦੀ ਕੰਮ ਬਹੁਤ ਵੱਡੇ ਪੱਧਰ ਦੇ ਉੱਤੇ ਆ
4: ਭਾਜੀ ਬਿਲਗੇ ਦੀਆਂ ਟਰਾਲੀਆਂ ਤਾਂ ਚਲੋ ਆਪਣੇ ਕੋਲ ਬਿਲਗੇ ਟਰਾਲੀ ਬਿਲਗੇ ਦੀਆਂ ਟਰਾਲੀਆਂ ਵੀ ਉਹਨਾਂ ਦਾ ਚਲੋ ਬਹੁਤ ਮਸ਼ਹੂਰ ਆ
1: ਹਾਂਜੀ
4: ਨੂਰ ਮਹਿਲ ਬਣਾਉਂਦੇ ਸੀਗੇ
1: ਨੂਰ ਮਹਿਲ ਹਾਂਜੀ ਹਾਂਜੀ ਉਹ ਉੱਥੇ ਮਸ਼ਹੂਰ ਹੈ ਜੀ
4: ਹਾਂਜੀ ਪਰ ਭਾਜੀ ਪਰ ਉਹ ਜਿਹੜਾ ਨੂਰ ਮਹਿਲ ਵਾਲੇ ਹਿੱਸਾ ਲਾਉਂਦੇ ਆ ਉਹਦੇ ਨਾਲ ਜਿਹੜਾ ਇਹ ਹਿੱਸਾ ਉਹ ਜਿੱਦਾਂ ਲਾਉਂਦੇ ਉਹ ਲੇਨ ਦਾ ਜਾਂ ਇਦਾਂ ਜਿਹੜਾ ਇਹ ਮਿਲਟਰੀ ਦਾ ਜਿੱਦਾਂ ਲਾਉਂਦੇ ਇਹ ਹਿੱਸਾ ਇਹਨਾਂ ਦਾ ਜ਼ਿਆਦਾ ਕੰਮ
1: ਜੀ ਉਹ ਫਿਰ ਉਹ ਥੋੜਾ ਜਿਹਾ ਜਗਾੜੂ ਜਿਹਾ ਕੰਮ ਕਰਦੇ ਆ ਨਾ ਉਹ ਉਸ ਹਿਸਾਬ ਨਾਲ ਇਹ ਫਿਰ ਪੂਰਾ ਇਹਨਾਂ ਨੇ ਆਪਣਾ ਉਹ ਮਾਡਲ ਤਿਆਰ ਕੀਤਾ ਹੋਇਆ ਹੈ
4: ਹਾਂਜੀ ਹਾਂਜੀ ਹਾਂਜੀ ਇਸੇ ਕਰਕੇ ਇਹਨਾਂ ਦੀ ਡਿਮਾਂਡ
1: ਜ਼ਿਆਦਾ ਉਹ ਫਿਰ ਗੇੜੇ ਵਗੈਰਾ ਵੀ ਉਹ ਟਰਾਲੀ ਦੇ ਹਿਸਾਬ ਦੇ ਨਾਲ ਜਾਂ ਟਰੈਕਟਰ ਦੇ ਹਿਸਾਬ ਦੇ ਨਾਲ ਵੀ ਦੇਖਦੇ ਆ ਨਾ ਕਿ ਇਹਨੂੰ ਕਿੰਨੇ ਮਤਲਬ ਕਿ ਜ਼ਰੂਰਤ ਗੇੜਿਆਂ ਦੀ ਕਿੰਨੀ ਜ਼ਰੂਰਤ ਹੈ
4: ਹਾਂਜੀ ਉਹ ਪੀਟੀਓ ਨਾਲ ਮੈਚ ਕਰ ਦਿੰਦੇ ਜੀ
1: ਹਾਂਜੀ
4: ਇਸ ਕਰਕੇ ਬਣਦੀਆਂ ਉਹਨਾਂ ਦੀਆਂ ਵੀ ਪਰ ਉਹਨਾਂ ਨਾਲੋਂ ਇਹਨਾਂ ਦੀ ਡਿਮਾਂਡ ਜ਼ਿਆਦਾ ਹੈ ਜੀ
1: ਬਿਲਕੁਲ ਹੈ ਜੀ ਹਲੇ ਤਾਂ ਇੱਥੇ ਦੇਖੋ ਸਾਡੇ ਹੈ ਨਾ ਇੱਥੇ ਜਿਹੜੀਆਂ ਟਰਾਲੀਆਂ ਆਉਂਦੀਆਂ ਇੱਥੇ ਤਾਂ ਬਹੁਤ ਸਲਾਬ ਹੁੰਦੀ ਹੈ ਖੇਤਾਂ ਦੇ ਵਿੱਚ ਤਾਂ ਜਦੋਂ ਬਾਹੀ ਵੀ ਕਰਦੇ ਆ ਚੌੜੇ ਚੌੜੇ ਟਰੈਕਟਰਾਂ ਨੂੰ ਟਾਇਰ ਉਹ ਤਾਂ ਹੀ ਪਾਏ ਜਾਂਦੇ ਆ ਕਿ ਖੁੱਬਣ ਨਾ ਜਲਦੀ ਹੈ ਨਾ ਤਾਂ ਆਪਣੇ ਤਾਂ ਚਲੋ ਫੈਸ਼ਨ ਦੇ ਤੌਰ ਦੇ ਉੱਤੇ ਜਾਂ ਸ਼ੋਬਾਜੀ ਲਈ ਪਾਉਂਦੇ ਆ ਤਾਂ ਇੱਥੇ ਏਦਾਂ ਦੀਆਂ ਵੀ ਟਰਾਲੀਆਂ ਨੇ ਮਤਲਬ ਕਿ ਜਿਹੜੀਆਂ ਜਿੱਦਾਂ ਟੋਇਆ ਆਇਆ ਜੀ ਉਹ ਜਿਹੜਾ ਪਿਛਲਾ ਹਿੱਸਾ ਜਿਹੜਾ ਉਹਦਾ ਹੈਗਾ ਜਿਹੜੇ ਡਬਲ ਟਾਇਰ ਆ ਚਾਰ ਟਾਇਰ ਇਕੱਠੇ ਆ ਤੇ ਉਹ ਮਤਲਬ ਕਿ ਉਹ ਟੋਇਆ ਜੇ ਮੋਹਰੇ ਉਹ ਡੂੰਘੀ ਹੋ ਗਈ ਤਾਂ ਉਹ ਟਾਇਰ ਮਤਲਬ ਕਿ ਥੱਲੇ ਆ ਜਾਣੇ ਆ ਮਤਲਬ ਕਿ ਜੇ ਉੱਚੀ ਹੋ ਗਈ ਤਾਂ ਉਹ ਚੱਕ ਹੋ ਜਾਣੇ ਆ ਟਾਇਰ ਉਹ ਟਾਇਰ ਹੀ ਮਤਲਬ ਕਿ ਫ੍ਰੀ ਛੱਡੇ ਹੋਏ ਆ ਉਹ ਮਤਲਬ ਕਿ ਸੜਕ ਦੇ ਹਿਸਾਬ ਦੇ ਨਾਲ ਜਾਂ ਗਰਾਊਂਡ ਦੇ ਹਿਸਾਬ ਦੇ ਨਾਲ ਮੂਵ ਹੋਈ ਜਾਂਦੇ ਆ ਤੇ ਟਰਾਲੀ ਉੱਥੇ ਦੀ ਉੱਥੇ ਜਿਹੜੀ ਹੈ ਟਰੈਕਟਰ ਦੇ ਹਿਸਾਬ ਦੇ ਨਾਲ ਬੈਲੈਂਸ ਦੇ ਵਿੱਚ ਚੱਲਦੀ ਹੈ ਜੀ ਉਹ ਚਾਹੇ ਤੁਸੀਂ ਜਿੰਨੇ ਮਰਜ਼ੀ ਡੂੰਘੀਆਂ ਖਾਈਆਂ ਹੋਣ ਕੁਛ ਹੋਵੇ ਉੱਥੋਂ ਵੀ ਕੱਢ ਲਿਆਉਂਦੇ ਆ ਜੀ
4: ਚਲੋ ਹਾਂਜੀ ਉਹ ਵੀ ਹੈਗਾ ਪਰ ਇਦਾਂ ਇਹਨਾਂ ਦਾ ਭਾਜੀ ਹੈਗਾ ਭਾਜੀ ਹੁਣ ਟਰਾਲੀਆਂ ਨੂੰ ਪਤਾ ਭਾਜੀ ਇੱਥੇ ਵੀ ਜਿੱਦਾਂ ਟਾਇਰ ਟਰੱਕਾਂ ਦੇ ਚੱਕ ਹੁੰਦੇ ਟਰਾਲੀਆਂ ਨੂੰ ਇੱਥੇ
1: ਹਾਂਜੀ ਹਾਂਜੀ ਹਾਂਜੀ ਅੱਪ ਹੋ ਜਾਂਦੀ ਹੈ ਕਾਰਾਂ ਦੀ ਇੱਥੇ ਹੈਗੀ ਹੈ ਕਈਆਂ ਦੀ ਬੋਡੀ ਅੱਪ ਹੋ ਜਾਂਦੀ ਹੈ ਹਾਂਜੀ
4: ਹਾਂਜੀ ਉਹ ਟਰੱਕਾਂ ਵਾਲਾ ਸਿਸਟਮ ਇੱਥੇ ਵੀ ਕਰਨ ਲੱਗ
1: ਪਿਆ
4: ਮਤਲਬ ਹੈ ਤਕਨੀਕ ਬਹੁਤ ਵਧੀਆ ਜਿੱਦਾਂ ਜਿੱਥੇ ਹੁਣ ਮੰਨ ਲਓ ਜੀ ਆਪਣੇ ਹੁਣ ਮੰਨ ਲਓ ਪਿਛਲੇ ਸਾਲ ਝੋਨੇ ਤੇ ਭਾਜੀ ਮੀਂਹ ਨੂੰ ਪੈਂਦਾ ਨਾ ਜਿੱਥੇ ਪੰਜ ਪੰਜ ਟਰੈਕਟਰ ਟਰਾਲੀ ਨਹੀਂ ਖਿੱਚਦੇ ਉੱਥੇ ਉਹ ਛੋਟਾ ਟਰੈਕਟਰ ਕੱਲਾ ਟਰੈਕਟਰ ਜੀ ਟਰਾਲੀ ਪਾ ਕੇ ਤਾਂ ਉਹ ਆਰਾਮ ਨਾਲ ਲਈ ਫਿਰਦਾ
1: ਉਹ ਪਾਵਰ ਸ਼ਿਫਟ ਹੋ ਜਾਂਦੀ ਹੈ ਨਾ ਜੀ ਦੇਖੋ ਉਦਾਂ ਨਹੀਂ ਤਾਂ ਇੰਜਨ ਉਹ ਡਬਲ ਪਾਵਰ ਮਾਰਨ ਲੱਗ ਜਾਂਦਾ ਉਹਦੇ ਵਿੱਚੋਂ ਹਾਂਜੀ
4: ਮੰਨ ਲਓ ਟਰਾਲੀ ਨੂੰ ਛੱਡਦੀ ਨਹੀਂ ਟਰੈਕਟਰ ਨੂੰ ਚੱਕ ਚੱਕ ਮਾਰਦੀ
1: ਜਦੋਂ ਨਾਲੇ ਜ਼ੋਰ ਨਹੀਂ ਲੱਗਦਾ ਟਰੈਕਟਰ ਦਾ ਬਿਲਕੁਲ ਹੈ ਜੀ ਹਾਂਜੀ
4: ਮੈਂ ਕਿਹਾ ਜੀ ਟਰੈਕਟਰ ਦਾ ਨਿਸ਼ਾਨਾ ਤੁਰਿਆ ਆਉਂਦਾ ਜੀ ਉਦੋਂ ਮਾੜਾ ਬਿਲਕੁਲ ਪਾਸੇ ਛੱਡ ਦੇਣਾ ਟਰਾਲੀ ਉਹ ਟਰੈਕਟਰ ਨੂੰ ਆਪਣੇ ਆਪੇ ਨਾਲ ਲਈ ਕਰਦੇ ਉਹ ਤਾਂ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਤਕਨੀਕ ਆ ਜੀ
1: ਜੀ
4: ਤਾਂ ਕਰਕੇ ਭਾਜੀ ਠੀਕ ਹੈ ਜੀ ਹਨਾ ਸਤਿ ਸ੍ਰੀ ਅਕਾਲ
1: ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ਼ੁਕਰੀਆ
4: ਤੁਸੀਂ ਟਾਈਮ ਤਾਂ ਬਹੁਤ
1: ਨਹੀਂ ਨਹੀਂ ਕੋਈ ਗੱਲ ਨਹੀਂ ਸਤਿ ਸ੍ਰੀ ਅਕਾਲ ਲੋ ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਪਰਮਿੰਦਰ ਬਾਈ ਜੀ ਫਗਵਾੜੇ ਤੋਂ ਜੁੜੇ ਸੀ ਗੱਲਾਂ ਬਾਤਾਂ ਖੇਤੀਬਾੜੀ ਦੀਆਂ ਤੇ ਹੋਰ ਨਾਲ ਗੱਲਬਾਤ ਕਰਕੇ ਗਏ ਨੇ ਤੇ ਲੋ ਦੋਸਤੋ ਫਿਰ ਇੱਥੇ ਆਪਾਂ ਅੱਗੇ ਲੈਂਦੇ ਹਾਂ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਮਾਫੀ ਚਾਹਾਂਗਾ ਅੱਜ ਕਮੈਂਟ ਵੀ ਨਹੀਂ ਪੜ ਪਾਇਆ ਜੀ ਤੇ ਸਮਾਂ ਕਾਫੀ ਹੋ ਗਿਆ ਤੇ ਬਹੁਤ ਸਾਰਾ ਮੁਹੱਬਤ ਪਿਆਰ ਤੁਸੀਂ ਦਿੱਤਾ ਬਾਅਦ ਦੇ ਵਿੱਚ ਮੈਂ ਜ਼ਰੂਰ ਜਿਹੜੀ ਹੈ ਕਮੈਂਟਾਂ ਦੇ ਵਿੱਚ ਵੀ ਝਾਤ ਮਾਰ ਲਾਂਗਾ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਮੰਗਲਵਾਰ ਵਾਲਾ ਦਿਨ ਹੈ ਤੇ +3 5444 976 1919 ਸਟੂਡੀਓ ਦਾ ਨੰਬਰ ਹੈ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਮੁਲਾਕਾਤ ਹੁੰਦੀ ਹੈ ਤੇ ਮੈਨੂੰ ਦਿਓ ਆਗਿਆ ਇਸ ਦੇ ਨਾਲ ਹੀ 9:30 ਭਾਰਤੀ ਸਮੇਂ ਦੇ ਅਨੁਸਾਰ ਕੱਲ ਨੂੰ ਆਪਾਂ ਫਿਰ ਦੁਬਾਰਾ ਤੋਂ ਫਿਰ ਜੁੜਾਂਗੇ ਪਰ ਇੱਕ ਕਾਲ ਜਿਹੜੀ ਹੈ ਉਸ ਤੋਂ ਪਹਿਲਾਂ ਆ ਗਈ ਹੈ ਜਾਂਦੇ ਜਾਂਦੇ ਆਪਾਂ ਬਲਵੀਰ ਸਿੰਘ ਸੈਣੀ ਸਾਹਿਬ ਦੀ ਗੱਲ ਸੁਣ ਕੇ ਫਿਰ ਆਪਾਂ ਚੰਡੀਗੜ੍ਹ ਤੋਂ ਸਿੱਧਾ ਆਪਾਂ ਅਪਡੇਟ ਲੈ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ ਸਤਿ ਸ੍ਰੀ ਅਕਾਲ ਬਲਵੀਰ ਸਿੰਘ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ
5: ਭਾਰੇ ਜੀ ਤੇ ਪ੍ਰੋਗਰਾਮ ਸੁਣਦੇ ਹੁਣ ਥੋੜੇ ਹੀ ਦੋਸਤ ਹੋਣੇ ਆ ਉਹਨਾਂ
1: ਸਾਰੇ ਨਹੀਂ ਨਹੀਂ ਹੈਗੇ ਨੇ ਜੀ ਕਾਫੀ ਨੇ ਕਾਫੀ ਨੇ ਹਾਂਜੀ ਜੀ ਆਨੂ ਜੀ ਸਵਾਗਤ
5: ਹੈ ਇੰਡੀਆ ਵਾਲੇ ਦਾ ਮਖਾ ਸੌਂ ਕੇ ਹੋਣੇ ਆ
1: ਨਾ ਨਾ ਆਪਾਂ ਆਪਾਂ ਸੌਣ ਨਹੀਂ ਦਿੰਦੇ ਇਦਾਂ ਆਪਾਂ ਜਗਰਾਤਾ ਕਰਾਵਾਂਗੇ ਪੂਰਾ ਇਦਾਂ ਨਹੀਂ ਸੌਣ ਦਿੰਦੇ ਆਪਾਂ
5: ਚਲੋ ਆਸਾ ਸਿੰਘ ਮਸਤਾਨਾ ਦਾ ਗਾਣਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ
1: ਜਰੂਰ ਜੀ
5: ਮੇਲੇ ਵਾਲਾ
1: ਮੇਲੇ ਨੂੰ ਚੱਲ ਮੇਰੇ ਨਾਲ ਕੁੜੇ ਹੋ ਹੋ ਉਹ
5: ਵਾਲਾ ਕਿਸੇ ਨੇ ਗਾਇਆ ਤਾਂ ਨਹੀਂ
1: ਨਾ ਨਾ ਅੱਜ ਗੀਤ ਕੋਈ ਗਾ ਕੇ ਨਹੀਂ ਗਿਆ ਜੀ ਦੇਖ ਲੋ
5: ਦੇਖੋ ਤੁਸੀਂ ਕੱਲ ਦਾ ਅਨਾਉਂਸ ਕੀਤਾ ਹੋਇਆ ਵੀ ਕੱਲ ਨੂੰ ਵਿਸਾਖੀ ਮਨਾਉਣੀ
1: ਬਿਲਕੁਲ ਹੈ ਜੀ ਆਪਾਂ ਤਾਂ ਆਪਾਂ ਆਪਣਾ ਵਾਅਦਾ ਨਿਭਾਇਆ ਪਰ ਹੁਣ ਜਿਹੜਾ ਦੇਖ ਲੋ ਬਾਕੀ ਓਦਾਂ ਗੱਲਾਂ ਬਾਤਾਂ ਕਰ ਗਏ ਨੇ ਗੀਤ ਕਹਿੰਦੇ ਆਪਾਂ ਸੈਟਰਡੇ ਸੁਣਾਵਾਂਗੇ ਮੈਂ ਕਿਹਾ ਠੀਕ ਹੈ ਜੀ
5: ਸਾਰੇ ਛੱਡ ਜੰਡਾਲ ਕੁੜੇ

ਕਣਕਾਂ ਦੀਆਂ ਫਸਲਾਂ ਪੱਕੀਆਂ ਨੇ, ਕਣਕਾਂ ਦੀਆਂ ਫਸਲਾਂ ਪੱਕੀਆਂ ਨੇ, ਘਰ ਸਾਡੇ ਬਰਕਤਾਂ ਵਰੀਆਂ ਨੇ, ਮੇਰਾ ਪਿਆਰ ਤੇਰੇ ਨਾਲ ਗੂੜਾ ਨੀ, ਸੋਨੇ ਦਾ ਕੜਾ ਦਿਉਂ ਚੂੜਾ ਨੀ, ਰੱਬ ਕੀਤਾ ਆਹ ਰੱਬ ਕੀਤਾ।

ਬਾਂਦ ਟਮਾਟਰ ਰੰਗ ਕੁੜੇ ਕੋਈ ਨਜ਼ਰ ਨਾ ਤੈਨੂੰ ਲਾ ਦੇਵੇ, ਜਾਦੂ ਨਾ ਅੱਖ ਦਾ ਪਾ ਦੇਵੇ ਰੱਖੀ ਆਹ।

0: ਤੁਹਾਨੂੰ ਆਈ ਹਾਜ਼ਰੀ ਲੱਗ ਗਈ ਮੇਰੀ
1: ਰਾਣੀ ਸਾਹਿਬ, ਕਿਆ ਬਾਤ ਹੈ, ਬਾ ਕਮਾਲ, ਹਰ ਵਾਰ ਦੀ ਤਰ੍ਹਾਂ ਤੁਹਾਡੀ ਚੋਇਸ ਹੈ ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਗੀਤ ਇਸੇ ਤਰ੍ਹਾਂ ਸੁਣਾਉਂਦੇ ਰਹੋ, ਗਾਉਂਦੇ ਰਹੋ, ਹੱਸਦੇ ਵੱਸਦੇ ਰਹੋ ਜੀ, ਤੇ ਮੁਬਾਰਕਾਂ ਬਾਅਦ ਤੁਹਾਨੂੰ ਵੀ ਬਹੁਤ ਬਹੁਤ ਸਾਰੀਆਂ ਢੇਰ ਸਾਰੀਆਂ ਵਿਸਾਖੀ ਦੀਆਂ ਜੀ।
0: ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸਾਂ ਜੀ ਆਪਣੇ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ, ਤੇ ਕਿਆ ਬਾਤ ਹੈ ਜੀ, ਜਾਂਦੇ ਜਾਂਦੇ ਰੰਗ ਬਣ ਗਏ ਨੇ, ਤੇ ਇਸ ਦੇ ਨਾਲ ਹੀ ਫਿਰ ਮੈਂ ਵੀ ਲਾਈਨਾਂ ਆ ਗਿਆ, ਅੱਗੇ ਆਪਾਂ ਗੱਲਾਂ ਬਾਤਾਂ ਹੋਰ ਨਹੀਂ ਤੋਰਾਂਗੇ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨੇਗੀ, ਇਸ ਦੇ ਨਾਲ ਹੀ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ದ್ವಾಪರ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ, ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ, ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ, ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ, ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ, ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਵ ਕਮਾਉਣਾ ਬਾਬਾ ਥੱਕਿਆ ਹੋ ਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ। ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਹੋ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ ਹਾਂ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੂੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਣਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆਂ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਤੇਰੇ ਬਿਨਾ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਹਾਂ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।

0: ਹੱਡੀਆਂ ਨੂੰ ਖੋਰਾ, ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ, ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ, ਕੁਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵੇੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਕਾਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ, ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ, ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ, ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ, ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ, ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ, ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ, ਥਿੰਦ ਲੋਚੇ ਘੜੀ ਸੁਲੱਖਣੀ ਨੂੰ, ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ, ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ 'ਚੋਂ ਖੁਦਾ ਨਜ਼ਰ ਆਵੇ, ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
3: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ

0: ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ ਗਜ਼ਲ ਦਾ ਮਕਤਾ ਪੇਸ਼ ਹੈ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ ਧੰਨਵਾਦ ਜੀ
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ ਕਮਲਾ ਸ਼ਰਮਾ ਜੀ ਲਿਖਦੇ ਨੇ ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ ਕਮਲਾ ਸ਼ਰਮਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ ਆਮ ਜਨਤਾ ਦੀ ਨਹੀਂ ਸੁਣਵਾਈ ਕੋਈ ਲਾ ਕੇ ਧਾਰਾ ਕੋਈ ਤੂੰ ਲੈਂਦੇ ਵਿੱਚ ਕਚਹਿਰੀਆਂ ਦੇ ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ ਸਹਿ ਲਾਂਗੀ ਕੌੜਾ ਘੁੱਟ ਭਰ ਕੇ ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ ਪਰ ਕੀ ਕਰਾਂ ਕਿਸ ਤਰ੍ਹਾਂ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ ਰੁੱਸ ਜਾਓ ਧੰਨਵਾਦ ਜੀ
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇਜ ਜੇਠਪੁਰੀ ਜੀ ਨੂੰ ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ ਆਇਆਂ ਨੂੰ
3: ਹਰਵਾਂਸ ਹਿਉਂ ਭਾਜੀ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ ਗੌਰ ਫਰਮਾਣਾ ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ ਤੈਨੂੰ ਸਾਡੀ ਸਾਰ ਨਾ ਕਾਈ ਤੂੰ ਤਾਂ ਦੇਸ਼ ਬਗਾਨੇ ਵੇ ਤੇਰਾ ਨਾਂ ਲੈ ਲੈ ਕੇ ਅੜਿਆ ਲੋਕ ਮਾਰ ਦੇ ਤਾਨੇ।

0: ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਗਏ ਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਗਏ ਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਗਏ ਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਗਏ ਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾਵੇ ਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾਵੇ ਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਹੀ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
0: ਮੈਂ ਹਰਭਜਨ ਸਿੰਘ ਉਪਾਸ਼ਕ ਅੱਜ ਦੇ ਤੁਗੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਉਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
3: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬਣੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ। ਚੁੱਪ ਚਾਪ ਪਈ ਦਿਸੀ ਇੱਕ ਪੱਖੀ ਸੀ, ਮਾਂ ਨੇ ਬੋਈਏ ਕੋਲ ਸਾਂਭ ਕੇ ਜੋ ਰੱਖੀ ਸੀ। ਪੱਖੇ ਬਿਜਲੀ ਦੇ ਨੇ ਪੈਰਾਂ ਵਿੱਚ ਰੋਲਿਆ। ਸੰਦੂਕ

0: ਪ੍ਰੀਤਨੀ ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਧੰਨਵਾਦ। ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹਨੋਂ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹਨੋਂ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ। ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ, ਕਿਵੇਂ ਮਾਂ ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰ।

0: Kitchen Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradiway Suite 436 Renton Washington 98057 washingtonfreightservice.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਜ਼ਿੰਦਗੀ ਨਾਮਾ ਹਾਲ ਏ ਦੁਨੀਆ ਯੂ ਆਰ ਲਿਸਨਿੰਗ ਨਾਓ ਯੋਰ ਓਨ ਦੁਆਬਾ ਰੇਡੀਓ ਵੈਲਕਮ ਆਲ ਲਾਈਵ ਔਨ ਫਿਨਲੈਂਡ ਟਾਈਮ ਮੰਡੇ ਟੂ ਫਰਾਈਡੇ 8 PM Indian time Monday to Friday 10:30 PM repeat by Indian time next day 12:30 PM studio number +358-44-976-1962 join us by WhatsApp call message and call us live in studio please like us and follow us on Facebook and download Doaba Radio iOS and Android app Zindagi Nama Hal E Duniya
4: Doaba Radio
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ ਇੱਕ ਵਾਰ, ਅਤੇ ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਨਾ ਕੁਝ। ਅਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਓਪਨ ਟਾਕ ਵਾਲਾ ਦਿਨ ਹੁੰਦਾ ਜੀ ਪਹਿਲਾ ਸੋਮਵਾਰ ਦਾ, ਜਿਹਦੇ ਵਿੱਚ ਆਪਣੇ ਵਿਚਾਰ, ਕੋਈ ਗੱਲਬਾਤ ਆਲੇ ਦੁਆਲੇ ਦੇ ਵਿੱਚ ਕੁਝ ਵਾਪਰਿਆ, ਕੁਝ ਦੋਸਤਾਂ ਮਿੱਤਰਾਂ ਤੱਕ ਕੋਈ ਸੁਨੇਹਾ ਸੇਧ ਦੇਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਅਤੇ ਲਓ, ਉਹਨਾਂ ਦੋਸਤਾਂ ਦਾ ਵੀ ਧੰਨਵਾਦ, ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਹੋਰ ਸਾਰਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਦੋਸਤੋ। ਅਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ। ਅਤੇ ਸਮਾਂ ਅਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:00 ਅਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06 ਹੋ ਗਏ ਨੇ। ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:00 ਘੜੀਆਂ ਦੇ ਉੱਤੇ 6 ਮਿੰਟ ਅਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਅਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ ਘੜੀਆਂ ਦੇ ਉੱਤੇ 7:36 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਅਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਬਾਤ ਪਾਉਂਦੇ ਹਾਂ ਅਤੇ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹਾਂ। 11 May 2026 ਦਾ ਦਿਹਾੜਾ ਅਤੇ ਸੋਮਵਾਰ ਦਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿੱਚ ਲਿਖਦੇ ਨੇ ਕਿ ਲੇਖਕ ਨੂੰ ਆਪਣੇ ਦਿਲ ਦੀ ਪੀੜ ਜਾਂ ਖੁਸ਼ੀ ਦੀ ਭਾਵਨਾ ਦੇ ਨਾਲ ਕਲਮ ਫੜਨੀ ਚਾਹੀਦੀ ਹੈ, ਕਿਸੇ ਦੀ ਰੀਸ ਦੇ ਨਾਲ ਨਹੀਂ। ਅਤੇ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦਾ ਜ਼ਿਕਰ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਦੇ ਰਾਹੀਂ ਦਰੁਸਤ ਕਰਾ ਸਕਦੇ ਹੋ। ਅਤੇ ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਨੂੰ, ਦੋਸਤਾਂ ਨੂੰ, ਦੁਆਬਾ ਰੇਡੀਓ ਦੇ ਪਰਿਵਾਰ ਨੂੰ। ਅਤੇ ਥੱਲੇ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਦੋਸਤੋ ਕਿ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਕਿ ਨਹੀਂ। ਅਤੇ 11 ਮਈ ਦਾ ਦਿਹਾੜਾ 1784 ਅੰਗਰੇਜ਼ ਜਿਹੜੇ ਸਨ, ਅੰਗਰੇਜ਼ਾਂ ਅਤੇ ਟੀਪੂ ਸੁਲਤਾਨ ਦੇ ਵਿੱਚ ਜਿਹੜੀ ਅੱਜ ਦੇ ਦਿਹਾੜੇ ਦੇ ਉੱਤੇ ਸੰਧੀ ਹੋਈ ਸੀ। ਅਤੇ 1857 ਦੇ ਵਿੱਚ ਪਹਿਲੇ ਗਦਰ ਦੀ ਅੱਗ ਜਿਹੜੀ ਸੀ ਦਿੱਲੀ ਦੇ ਵਿੱਚ ਪਹੁੰਚੀ ਸੀ। 1912 ਦੇ ਵਿੱਚ ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੋਇਆ, ਜਿਨ੍ਹਾਂ ਨੇ ਹਕੂਮਤਾਂ ਦੇ ਨਾਲ ਮੱਥਾ ਲਾਇਆ। ਉਹਨਾਂ ਦਾ ਜ਼ਿਕਰ ਸੰਖੇਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ੁਰੂਆਤ ਦੇ ਵਿੱਚ। ਅਤੇ ਇਸੇ ਤਰ੍ਹਾਂ ਹੀ 1949 ਦੇ ਵਿੱਚ ਸਿਆਮ ਦੇਸ਼ ਦਾ ਜਿਹੜਾ ਨਾਂ ਥਾਈਲੈਂਡ ਕੀਤਾ ਗਿਆ ਸੀ, ਪਹਿਲਾਂ ਇਸ ਨੂੰ ਸਿਆਮ ਦੇਸ਼ ਕਿਹਾ ਜਾਂਦਾ ਸੀ। ਵੱਡੇ ਪੱਧਰ ਦੇ ਉੱਤੇ ਉੱਥੇ ਜਿਹੜੇ ਨੇ ਬੁੱਧ ਧਰਮ ਨੂੰ ਮੰਨਣ ਵਾਲੇ ਜਾਂ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਨੇ। 1965 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਚੱਕਰਵਰਤੀ ਤੂਫਾਨ ਦੇ ਨਾਲ 17,000 ਮੌਤਾਂ ਹੋਈਆਂ। 1998 ਦੇ ਵਿੱਚ ਭਾਰਤ ਦੇ ਵੱਲੋਂ ਜ਼ਮੀਨ ਹੇਠ 3 ਸਫਲ ਪਰਮਾਣੂ ਟੈਸਟ ਜਿਹੜੇ ਕੀਤੇ ਗਏ। ਅਤੇ ਇਸੇ ਤਰ੍ਹਾਂ ਅੱਜ ਦੇ ਦਿਨ ਦੇ ਉੱਤੇ ਰਾਸ਼ਟਰੀ ਤਕਨੀਕੀ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਖਾਸ ਕਰ ਭਾਰਤ ਦੀ ਜਦੋਂ ਗੱਲ ਆਉਂਦੀ ਹੈ। ਹਰ ਸਾਲ 11 ਮਈ ਨੂੰ ਭਾਰਤ ਦੇ ਵਿੱਚ ਰਾਸ਼ਟਰੀ ਤਕਨੀਕੀ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ। 1998 ਦੇ ਵਿੱਚ ਪੋਖਰਨ ਪਰਮਾਣੂ ਪ੍ਰੀਖਣ ਦੀ ਯਾਦ ਦੇ ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ। ਇਸ ਦਾ ਮਕਸਦ ਲੋਕਾਂ ਨੂੰ ਦੇਸ਼ ਦੀਆਂ ਵਿਗਿਆਨਕ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਦੀ ਯਾਦ ਦਿਵਾਉਣਾ ਅਤੇ ਉਹਨਾਂ ਸਾਰਿਆਂ ਨੂੰ ਯਾਦ ਕਰਨਾ ਜਿਨ੍ਹਾਂ ਨੇ ਵਿਗਿਆਨ ਦੀ ਜਿਹੜੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਇਆ ਹੈ। ਅਣਖੀ ਇਨਸਾਨ ਅਤੇ ਨਿਧੜਕ ਲੇਖਕ ਮੰਟੋ ਸਾਹਿਬ ਦਾ ਜ਼ਿਕਰ ਕਰਦੇ ਹਾਂ ਦੋਸਤੋ, ਅਤੇ ਕੋਸ਼ਿਸ਼ ਕਰਾਂਗੇ ਜੇ ਅੱਜ ਉਹਨਾਂ ਦੀ ਕੋਈ ਕਹਾਣੀ ਤੁਹਾਡੇ ਨਾਲ ਰੂਬਰੂ ਕਰਨ ਦੀ ਕੋਸ਼ਿਸ਼ ਰਹੇਗੀ। ਅਤੇ ਆਪਣੇ ਮਿੰਟ ਲਿਖਿਆ ਹੋਇਆ ਜੀ, ਆਪਣੇ ਪਨੂਰੀ ਸਤਿਗੁਰ ਲਿਖਿਆ ਹੋਇਆ ਬਾਈ ਜੀ ਨੇ, ਪਤਾ ਨਹੀਂ ਨਾਂ ਮੈਨੂੰ ਸਮਝ ਨਹੀਂ ਆ ਰਿਹਾ ਜੀ ਕੀ ਕਹਿਣਾ ਚਾਹੁੰਦੇ ਨੇ। ਅਤੇ ਲਓ ਗੱਲ ਕਰਦੇ ਹਾਂ, ਆਪਾਂ ਮੰਟੋ ਸਾਹਿਬ ਦੀ ਗੱਲ ਕਰਨ ਲੱਗਿਆ ਸੀ ਮੈਂ। 1912 ਦੇ ਵਿੱਚ ਅੱਜ ਦੇ ਦਿਹਾੜੇ ਉੱਤੇ 11 ਮਈ ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੈ। ਉਹਨਾਂ ਨੇ ਉਹਨਾਂ ਦੀਆਂ ਦੇਣਾਂ ਦੀ ਗੱਲ ਕਰਦੇ ਹਾਂ ਥੋੜ੍ਹੀ। ਅਣਖੀ ਇਨਸਾਨ ਅਤੇ ਨਿਧੜਕ ਲੇਖਕ ਮੰਟੋ ਹਮੇਸ਼ਾ ਸੱਚ 'ਤੇ ਪਹਿਰਾ ਦੇਣ ਵਾਲਾ ਇਨਸਾਨ ਸੀ। ਅਖੌਤੀ ਭੱਦਰ ਪੁਰਸ਼ਾਂ ਨੂੰ ਜਿਹੜਾ ਸੀ ਸ਼ਰੇਆਮੋਂ ਨੰਗਾ ਕਰਦਾ ਸੀ ਅਤੇ ਸਮਾਜ ਜਿਨ੍ਹਾਂ ਨੂੰ ਭੈੜ ਜਿਹੜਾ ਭੈੜਾ ਕਹਿ ਕੇ ਦੁਰਕਾਰਦਾ ਸੀ। ਮੰਟੋ ਉਹਨਾਂ ਦੀਆਂ ਛੁਪੀਆਂ ਚੰਗਿਆਈਆਂ ਨੇ ਨੂੰ ਜਿਹੜਾ ਸੀ ਉਜਾਗਰ ਕਰਦਾ ਸੀ। ਅਤੇ ਉਸਦਾ ਜਨਮ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ 1912 ਨੂੰ ਸਮਰਾਲਾ ਲਾਗੇ ਪਿੰਡ ਪਪੜੋਦੀ ਦੇ ਵਿਖੇ ਹੁੰਦਾ ਹੈ। ਸਾਦਤ ਹਸਨ ਮੰਟੋ ਦੇ ਪਿਤਾ ਗੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਹੀ ਬਾਅਦ ਉਹ ਅੰਮ੍ਰਿਤਸਰ ਆ ਜਾਂਦੇ ਹੈ ਅਤੇ ਇੱਥੇ ਦੇ ਇੱਕ ਮੁਹੱਲੇ ਕੂਚਾਂ ਵਕੀਲਾਂ ਦੇ ਵਿੱਚ ਜਿਹੜੇ ਰਹਿਣ ਲੱਗ ਪਏ। ਮੰਟੋ ਦੀ ਮੁੱਢਲੀ ਪੜ੍ਹਾਈ ਘਰੇ ਹੀ ਹੋਈ ਅਤੇ 1921 ਦੇ ਵਿੱਚ ਉਸਨੂੰ MA ਉਹ ਮਿਡਲ ਸਕੂਲ ਦੇ ਵਿੱਚ ਚੌਥੀ ਜਮਾਤ ਦੇ ਵਿੱਚ ਜਿਹੜਾ ਸੀ ਦਾਖਲ ਕਰਵਾਇਆ ਗਿਆ। ਉਹਦਾ ਵਿੱਦਿਅਕ ਕੈਰੀਅਰ ਇੰਨਾ ਚੰਗਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਦੇ ਵਿੱਚੋਂ 3 ਵਾਰ ਫੇਲ ਹੋਣ ਦੇ ਬਾਅਦ ਵੀ ਉਸਨੇ 1931 ਦੇ ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਹਿੰਦੂ ਸਭਾ ਕਾਲਜ ਦੇ ਵਿੱਚ FA ਜਿਹੜਾ ਵਿੱਚ ਦਾਖਲਾ ਲੈ ਲਿਆ। 1932 ਦੇ ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਕਾਰਨ ਉਸਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੀ ਜ਼ਿੰਦਗੀ ਵਿੱਚ 1933 ਦੇ ਦੌਰਾਨ ਵੱਡਾ ਮੋੜ ਆਉਂਦਾ ਹੈ ਜਦੋਂ ਉਸਦਾ ਵਾਹ ਜਿਹੜਾ ਸੀ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਦੇ ਨਾਲ ਪੈ ਜਾਂਦਾ ਹੈ। ਉਹਨਾਂ ਨੇ ਮੰਟੋ ਨੂੰ ਅੰਗਰੇਜ਼ੀ ਅਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ। ਉਸਦੀ ਪਤਨੀ ਸੋਫੀਆ ਅਤੇ 3 ਧੀਆਂ ਨਿਗਹਤ, ਨਜ਼ਹਤ ਅਤੇ ਨੁਸਰਤ ਜਿਹੜੀਆਂ ਸਨ। ਮੰਟੋ ਲਾਹੌਰ, ਅੰਮ੍ਰਿਤਸਰ, ਅਲੀਗੜ੍ਹ, ਬੰਬਈ ਅਤੇ ਦਿੱਲੀ ਰਿਹਾ। ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਦੀ ਮੰਟੋ ਦੇ ਮਨ ਦੇ ਉੱਤੇ ਗਹਿਰੀ ਜਿਹੜੀ ਛਾਪ ਸੀ, ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ ਸੀ ਜਿਹੜੀ ਅੰਮ੍ਰਿਤਸਰ ਦੇ ਖਲਕ ਦੇ ਵਿੱਚ ਛਪੀ ਸੀ। ਉਹਨੇ ਕਿਤਾਬ ਗਜੇ ਫਰਿਸ਼ਤੇ ਵਿੱਚ ਲਿਖਿਆ ਸੀ ਕਿ ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ਤਮਾਸ਼ਾ ਦੇ ਨਾਮ ਦੇ ਨਾਲ ਕਲਕੱਤੇ ਦੇ ਵਿੱਚ ਛਪਿਆ। ਮੈਂ ਉਸ ਉੱਪਰ ਨਾਮ ਨਹੀਂ ਦਿੱਤਾ ਸੀ ਇਸ ਡਰੋਂ ਕਿ ਲੋਕ ਮਜ਼ਾਕ ਉਡਾਉਣਗੇ। ਉਸਦੀਆਂ 6 ਕਹਾਣੀਆਂ 'ਤੇ ਅਦਾਲਤਾਂ ਦੇ ਵਿੱਚ ਕੇਸ ਚੱਲੇ ਕਹਾਣੀਆਂ ਦੇ ਉੱਤੇ ਤੇ ਮੰਟੋ ਨੇ ਨਾਟਕ ਕਹਾਣੀਆਂ ਰੇਖਾ ਚਿੱਤਰ ਤੇ ਹੋਰ ਰੂਪਾਂ ਦੇ ਵਿੱਚ 40 ਦੇ ਕਰੀਬ ਜਿਨ੍ਹਾਂ ਦੇ ਵਿੱਚ 22 ਮਿੰਨੀ ਕਹਾਣੀਆਂ ਦਾ ਜਿਹੜਾ ਸੰਗ੍ਰਹਿ ਤੇ 5 ਰੇਡੀਓ ਨਾਟਕ 1 ਨਾਵਲ ਕਿਤਾਬ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਨੇ ਰੂਸੀ ਲੇਖਕ ਮੈਕਸਿਮ ਗੋਰਕੀ ਤੇ ਹੋਰ ਰੂਸੀ ਲੇਖਕਾਂ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ ਮੰਟੋ ਦਾ ਪਹਿਲਾ ਕਹਾਣੀ ਸੰਗ੍ਰਹਿ ਆਤਿਸ਼ ਪਾਰੇ 1935 ਦੇ ਵਿੱਚ ਛਪਿਆ 18 ਅਗਸਤ 1954 ਨੂੰ ਉਹਨਾਂ ਨੇ ਆਪਣੀ ਕਬਰ ਦਾ ਜਿਹੜਾ ਕੁਤਬਾ ਜਾਣੀ ਕਿ ਸਮਾਧੀ ਦੇ ਉੱਤੇ ਲਿਖਿਆ ਸੀ ਕਿ ਜੋ ਇੰਝ ਸੀ ਕਿ ਕਹਿੰਦਾ ਕਿ ਇੱਥੇ ਦਫਨ ਹੈ ਸਾਦਤ ਹਸਨ ਮੰਟੋ ਅਤੇ ਉਹਨਾਂ ਦੇ ਨਾਲ ਦਫਨ ਹਨ ਕਹਾਣੀ ਲਿਖਣ ਦੇ ਸਾਰੇ ਭੇਦ ਹਜ਼ਾਰਾਂ ਮਨ ਮਿੱਟੀ ਥੱਲੇ ਦੱਬਿਆ ਉਹ ਹੈਰਾਨ ਹੈ ਕਿ ਕੌਣ ਵੱਡਾ ਕਹਾਣੀਕਾਰ ਹੈ ਰੱਬ ਕੀ ਉਹ ਅਫਸੋਸ ਪਾਕਿਸਤਾਨ ਦੇ ਤੰਗ ਦਿੱਲੀ ਮੁਆਸਰੇ ਜਿਹੜਾ ਮੁਆਸ਼ਰਾ ਹੈ ਤੰਗ ਦਿੱਲੀ ਮੁਆਸ਼ਰੇ ਦੇ ਵਿੱਚ ਉਸਦਾ ਪਰਿਵਾਰ ਇੱਕ ਅੱਖਰ ਵੀ ਜਿਹੜਾ ਨਾ ਲਿਖ ਸਕਿਆ ਸੀ ਮੰਟੋ ਕਿਸੇ ਬਾਹਰਲੀ ਤਾਕਤ ਸਿਆਸਤ ਵਿਚਾਰਧਾਰਾ ਦਰਸ਼ਨ ਜਾਂ ਵਿਸ਼ਵਾਸ ਦੇ ਅਧੀਨ ਨਹੀਂ ਸੀ ਲਿਖਦਾ ਸਗੋਂ ਵਿਅਕਤੀਆਂ ਅਤੇ ਘਟਨਾਵਾਂ ਨੂੰ ਉਸੇ ਰੂਪ ਦੇ ਵਿੱਚ ਹੀ ਵਿਖਾਈ ਦਿੰਦਾ ਸੀ ਜਾਂ ਵਿਖਾਈ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਲੋਕਾਂ ਨੂੰ ਦਿਖਣ ਜਿਹੋ ਜਿਹੀਆਂ ਉਹ ਹਨ ਮੰਟੋ ਦੀਆਂ ਕਹਾਣੀਆਂ ਨੂੰ ਅਸ਼ਲੀਲ ਕਿਹਾ ਗਿਆ ਵੇਖਿਆ ਜਾਵੇ ਤਾਂ ਉਸਨੇ ਇੱਕ ਵੀ ਸ਼ਬਦ ਅਸ਼ਲੀਲ ਨਹੀਂ ਵਰਤਿਆ ਬਹੁਤੀਆਂ ਕਹਾਣੀਆਂ ਪਾਤਰਾਂ ਦੀ ਮਾਨਸਿਕਤਾ ਦੇ ਉੱਪਰ ਆਧਾਰਿਤ ਨੇ ਉਸਦੀ 50ਵੀਂ ਬਰਸੀ ਦੇ ਉੱਤੇ ਡਾਕ ਟਿਕਟ ਜਾਰੀ ਹੋਈ ਉਸਦੇ 66ਵੇਂ ਜਨਮ ਦਿਵਸ ਦੇ ਉੱਤੇ ਉਸਨੂੰ ਨਿਸ਼ਾਨ ਏ ਇਮਤਿਆਜ਼ ਦੇ ਨਾਲ ਸਨਮਾਨਿਆ ਗਿਆ ਉਸਦੀਆਂ ਕਹਾਣੀਆਂ ਉਰਦੂ ਦੇ ਵਿੱਚ ਪਾਤਰ ਠੇਠ ਪੰਜਾਬੀ ਦੇ ਵਿੱਚ ਸਨ ਟੋਬਾ ਟੇਕ ਸਿੰਘ ਬੰਬੇ ਸਟੋਰੀਜ਼ ਅਤੇ ਠੰਡਾ ਗੋਸ਼ਤ ਪ੍ਰਸਿੱਧ ਕਹਾਣੀਆਂ ਨੇ ਮੰਟੋ ਨੇ ਕਿਹਾ ਸੀ ਕਿ ਕੋਈ ਲੇਖਕ ਉਦੋਂ ਹੀ ਜਿਹੜਾ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ਦੇ ਉੱਤੇ ਸੱਟ ਵੱਜਦੀ ਹੈ ਮੰਟੋ ਦੀ ਇੱਕ ਫਿਲਮ ਵੀ ਰਿਲੀਜ਼ ਹੁੰਦੀ ਹੈ 22 ਸਾਲ ਅੰਮ੍ਰਿਤਸਰ ਰਿਹਾ ਪਰ ਉਸਦੀ ਅੱਜ ਤੱਕ ਕੋਈ ਯਾਦਗਾਰ ਨਹੀਂ ਬਣੀ ਮੰਟੋ ਦਾ 18 ਜਨਵਰੀ 1955 ਨੂੰ 43 ਸਾਲ ਦੀ ਉਮਰ ਦੇ ਵਿੱਚ ਲਾਹੌਰ ਵਿਖੇ ਦੇਹਾਂਤ ਹੋ ਗਿਆ ਜੀ ਦੋਸਤੋ ਬਹੁਤ ਸਾਰੀਆਂ ਉਹਨਾਂ ਦੀਆਂ ਕਹਾਣੀਆਂ ਮੰਟੋ ਦੀਆਂ ਕਹਾਣੀਆਂ ਤੁਹਾਡੇ ਨਾਲ ਕਈ ਵਾਰੀ ਸਾਂਝੀਆਂ ਵੀ ਕੀਤੀਆਂ ਅਤੇ ਯੂਟਿਊਬ ਦੇ ਉੱਤੇ ਜਾ ਕੇ ਉਹਨਾਂ ਨੂੰ ਤੁਸੀਂ ਕਹਾਣੀ ਦੇ ਵਿੱਚ ਜਾ ਕੇ ਅਤੇ ਦੁਆਬਾ ਰੇਡੀਓ ਦੇ ਉੱਥੋਂ ਜਿਹੜਾ ਸੁਣ ਵੀ ਸਕਦੇ ਹੋ ਜੀ ਅਤੇ ਕੋਸ਼ਿਸ਼ ਕਰਾਂਗੇ ਅੱਜ ਮੰਟੋ ਸਾਹਿਬ ਦਾ ਜ਼ਿਕਰ ਹੋਇਆ ਤਾਂ ਉਹਨਾਂ ਦੀ ਕਹਾਣੀ ਕੋਈ ਨਾ ਕੋਈ ਮੈਂ ਪੇਸ਼ ਕਰਨ ਦੀ ਵੀ ਨਾਲ ਨਾਲ ਕੋਸ਼ਿਸ਼ ਕਰਾਂਗਾ ਅਤੇ ਲੋ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ ਅਤੇ ਸਭ ਤੋਂ ਪਹਿਲਾਂ ਈਡੀ ਰੇਡ ਤੋਂ ਬੀਜੇਪੀ ਤੱਕ ਹੰਗਾਮਾ ਚੱਲ ਰਿਹਾ ਅਤੇ ਪੰਜਾਬ ਹੋਇਆ ਬੀਜੇਪੀ ਦਾ ਦੀਵਾਨਾ ਰਾਹੁਲ ਉਹਨਾਂ ਦੀ ਭਵਿੱਖਬਾਣੀ ਮਹਿੰਗਾਈ ਦੇ ਬਾਬਤ ਜਿਹੜੀ ਹੈ ਉਹ ਸੱਚੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਅਤੇ ਸ਼ਾਂਤੀ ਨਹੀਂ ਚਾਹੁੰਦੇ ਜੀ ਮੁਲਕ ਜਿਹੜੇ ਨੇ ਇੱਕ ਦੂਸਰੇ ਦੇ ਵਿੱਚ ਕਿਤੇ ਨਾ ਕਿਤੇ ਸਮਝੌਤੇ ਦੇ ਉੱਤੇ ਕੋਈ ਬੈਠਕ ਜਾਂ ਗੱਲਬਾਤ ਅਜੇ ਚੱਲ ਨਹੀਂ ਰਹੀ ਜਾਂ ਕੋਈ ਪ੍ਰਸਤਾਵ ਆਇਆ ਤਾਂ ਉਸਨੂੰ ਨਾਂਹ ਨੁੱਕਰੀ ਕੀਤੀ ਗਈ ਹੈ ਗਲੋਬਲ ਆਇਲ ਅਤੇ ਨਾਲ ਨਾਲ ਯੂਰੇਨੀਅਮ ਰੇਸ ਜਿਹੜੀ ਹੈ ਲਗਾਤਾਰਤਾ ਦੇ ਵਿੱਚ ਵੱਡੀ ਹੋ ਰਹੀ ਹੈ ਟਰੰਪ ਸਾਹਿਬ ਵੈਨਜੁਏਲਾ ਤੋਂ ਜਿਹੜਾ ਉੱਥੇ ਪਾਵਰ ਬਣਾਉਣ ਦੇ ਲਈ ਬੰਦ ਪਿਆ ਜਿਹੜਾ ਸੀ ਸਟੇਸ਼ਨ ਨਿਊਕਲੀਅਰ ਪਾਵਰ ਸਟੇਸ਼ਨ ਤੋਂ ਉੱਥੋਂ ਯੂਰੇਨੀਅਮ ਜਿਹੜਾ ਆਪਣੇ ਜਾਬਤੇ ਦੇ ਵਿੱਚ ਲੈ ਲਿਆ ਅਤੇ ਦੂਸਰੇ ਪਾਸੇ ਇਰਾਨ ਦਾ ਯੂਰੇਨੀਅਮ ਉਹਦੇ ਉੱਤੇ ਰਸ਼ੀਆ ਜਿਹੜਾ ਅੱਖ ਰੱਖ ਕੇ ਬੈਠਾ ਹੈ ਅਤੇ ਹਾਮੀ ਭਰ ਰਿਹਾ ਹੈ ਕਿ ਭਾਈ ਸਾਨੂੰ ਆਗਿਆ ਦਿਓ ਅਸੀਂ ਉਸ ਯੂਰੇਨੀਅਮ ਨੂੰ ਸਾਂਭਣ ਦੇ ਲਈ ਤਿਆਰ ਹਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਤੇ ਦੇਖਦੇ ਹਾਂ ਅੱਜ ਦੀਆਂ ਹੋਰ ਖਬਰਾਂ ਕੀ ਕਹਿੰਦੀਆਂ ਹੈ ਇਰਾਨ ਇਜ਼ਰਾਈਲ ਅਮੈਰੀਕਾ ਤਨਾਅ ਜਿਹੜਾ ਅਤੇ ਸੀਜ਼ ਫਾਇਰ ਦੇ ਬਾਵਜੂਦ ਜੰਗ ਜਿਹੜੀ ਹੈ ਸਥਿਤੀ ਉਹਦੀ ਬਣੀ ਹੋਈ ਹੈ ਟਰੰਪ ਦੇ ਵੱਲੋਂ ਇਰਾਨ ਦੀ ਪੀਸ ਪ੍ਰਪੋਜ਼ਲ ਰੱਦ ਕਰਨ ਦੇ ਉੱਤੇ ਜਿਹੜਾ ਅਤੇ ਯੂਰੇਨੀਅਮ ਨੂੰ ਲੈ ਕੇ ਵਿਸ਼ਵ ਪੱਧਰੀ ਖਿੱਚ ਦੇ ਉੱਤੇ ਜਿਹੜੀ ਗੱਲ ਹੋ ਰਹੀ ਹੈ ਨਾਲ ਹੀ ਰਸ਼ੀਆ ਦੇ ਬਿਆਨ ਵੀ ਆ ਰਹੇ ਨੇ ਅਤੇ ਵੈਨਜ਼ੂਏਲਾ ਯੂਰੇਨੀਅਮ ਮਾਮਲਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਭਖਦਾ ਨਜ਼ਰ ਆ ਰਿਹਾ ਅਤੇ ਅਮੈਰੀਕਾ ਦੇ ਵਿੱਚ ਸਿਆਸਤ ਕਹਿ ਰਹੀ ਹੈ ਕਿ ਫੌਜ ਦੀ ਕਾਰਵਾਈ ਦੇ ਉੱਤੇ ਜ਼ਰੂਰ ਟਰੰਪ ਸਾਹਿਬ ਇੱਕ ਵਾਰੀ ਵਿਚਾਰ ਕਰ ਲਵੋ ਇਰਾਨ ਦੇ ਆਇਲ ਕ੍ਰਾਈਸਿਸ ਚੱਲ ਰਹੇ ਨੇ ਕਿਉਂਕਿ ਉੱਥੋਂ 3500 ਖੂਹਾਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਅਤੇ ਜੇ ਉਹਨੂੰ ਬੰਦ ਕਰ ਦਿੱਤਾ ਜਾਂਦਾ ਤਾਂ ਉਹ ਰਹਿੰਦੀ ਸਮੇਂ ਤੱਕ ਜਿਹੜਾ ਉਹ ਆਪਣੇ ਆਪ ਹੀ ਬੰਦ ਹੋ ਜਾਣੇ ਆ ਬਲੌਕ ਹੋ ਜਾਣੇ ਆ ਅਤੇ ਉਹਨਾਂ ਦੀ ਮਜਬੂਰੀ ਬਣੀ ਹੋਈ ਹੈ ਇਹਨਾਂ ਨੂੰ ਮਤਲਬ ਕਿ ਲਗਾਤਾਰਤਾ ਦੇ ਵਿੱਚ ਚੱਲਦੇ ਰੱਖਣ ਦਾ ਅਤੇ ਵੱਡੇ ਪੱਧਰ ਦੇ ਉੱਤੇ ਆਇਲ ਜਿਹੜਾ ਅਰਬਾਂ ਖਰਬਾਂ ਦਾ ਜਿਹੜਾ ਨੁਕਸਾਨ ਇਰਾਨ ਝੱਲ ਰਿਹਾ ਹੈ ਡੇਲੀ ਤੌਰ ਦੇ ਉੱਤੇ ਅਤੇ ਉਹ ਜਿਹੜਾ ਸਮੁੰਦਰ ਦੇ ਵਿੱਚ ਵਹਾਇਆ ਜਾ ਰਿਹਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿਉਂਕਿ ਖੂਹਾਂ ਦਾ ਲਾਜ਼ਮੀ ਚੱਲਣਾ ਉਹ ਜਿਹੜਾ ਜ਼ਰੂਰੀ ਹੈ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਖੂਹ ਵੀ ਬੰਦ ਜਿਹੜੇ ਹੋ ਸਕਦੇ ਹੈ ਤੇ ਟਰੰਪ ਨੇ ਇਸ ਤਰ੍ਹਾਂ ਦੀ ਸੱਟ ਕਿਤੇ ਨਾ ਕਿਤੇ ਇਰਾਨ ਨੂੰ ਮਾਰੀ ਹੈ। ਇਕਨੋਮਿਕ ਪੱਖ ਤੋਂ ਵੱਡੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਅੰਦਰ ਖਾਤੇ ਹਿੱਲ ਚੁੱਕੇ ਹੈ। ਦੂਸਰੇ ਪਾਸੇ ਦੁਬਈ ਰੀਅਲ ਸਟੇਟ ਦੇ ਉੱਤੇ ਵੀ ਜਿਹੜੇ ਨੇ ਸਾਹਮਣੇ ਨਤੀਜੇ ਆਉਣ ਲੱਗ ਗਏ ਆ। 20% ਤੱਕ ਜਿਹੜਾ ਮਾਰਕੀਟ ਜਿਹੜੀ ਆ ਉਹ ਡਾਊਨ ਜਾ ਸਕਦੀ ਹੈ, ਇਹ ਖਦਸ਼ੇ ਜਿਤਾਏ ਜਾ ਰਹੇ ਨੇ। ਪੰਜਾਬ ਦੀ ਸਿਆਸਤ ਦੇ ਵਿੱਚ ਸੰਜੀਵ ਅਰੋੜਾ ਹੁਣੀ ਜਿਹੜੇ ਨੇ ਛਾਏ ਪਏ ਨੇ, ਅਤੇ ਈਡੀ ਰੇਡ ਜਿਹੜੀਆਂ ਚੱਲ ਰਹੀਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨਾਲ ਲਪੇਟੇ ਜਾ ਸਕਦੇ ਹੈ, ਅਤੇ ਸੀਐਮ ਮਾਨ ਦੇ ਚਚੇਰੇ ਭਰਾ ਦਾ ਜਿਹੜਾ ਬੀਜੇਪੀ ਵਿੱਚ ਸ਼ਾਮਲ ਹੋ ਜਾਣਾ, ਇਹ ਵੀ ਜਿਹੜਾ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਪੱਬਾਂ ਭਰ ਹੋ ਚੁੱਕੀਆਂ ਨੇ। 2027 ਦੇ ਵਿੱਚ ਚੋਣਾਂ ਦੀ ਤਿਆਰੀ ਅਤੇ ਆਰਮੀ ਸਕੂਲ ਦੇ ਵਿੱਚ ਪੰਜਾਬੀ ਦਾ ਫਿਰ ਰੌਲਾ, ਸੰਸਕ੍ਰਿਤੀ ਉੱਤੇ ਜਿਹੜਾ ਵਿਵਾਦ ਅਤੇ ਹੋਰ ਮੈਰਿਜ ਐਕਟ ਦੇ ਉੱਤੇ ਵੀ PIL ਸੀਗੀ ਇੱਕ, ਉਹਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਅਤੇ ਲੋਕਲ ਬੋਡੀ ਇਲੈਕਸ਼ਨ ਜਿਹੜੇ ਨੇ ਉਹਨਾਂ ਦੀ ਵੀ ਜਿਹੜਾ ਐਲਾਨ ਹੋ ਚੁੱਕਿਆ। ਪੋਲਿਊਸ਼ਨ ਦੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਲਓ ਦੋਸਤੋ, ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ, ਅਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਸਮਾਨ ਦੇ ਵੱਲ। ਮੋਦੀ ਸਾਹਿਬ ਕੀ ਕਹਿੰਦੇ ਨੇ, ਜ਼ਰੂਰੀ ਸਮਾਨ ਅਤੇ ਊਰਜਾ ਸਪਲਾਈ ਦੇ ਉੱਤੇ ਨਜ਼ਰ। PM ਮੋਦੀ ਦੀ ਅਪੀਲ ਤੋਂ ਬਾਅਦ ਰਾਜਨਾਥ ਸਿੰਘ ਉਹਨਾਂ ਨੇ ਵੱਡੀ ਬੈਠਕ ਕੀਤੀ ਹੈ ਅੱਜ। ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਮੱਧ ਪੂਰਬ ਦੇ ਵਿੱਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਤੋਂ ਜਿਹੜਾ ਬਚਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਊਰਜਾ ਸਪਲਾਈ ਚੇਨ ਅਤੇ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਜਿਹੜੀ ਹੈ ਉਹਦੇ ਉੱਤੇ ਨੇੜਿਓਂ ਨਜ਼ਰ ਰੱਖ ਰਹੀ ਹੈ। IGOM ਨੇ ਸੋਮਵਾਰ ਨੂੰ ਜਿਹੜਾ ਸੀ ਆਪਣੀ 5ਵੀਂ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸਾਰੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਵਿੱਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਮੈਂ ਜਨਤਾ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਕਿਉਂਕਿ ਸਰਕਾਰ ਸਪਲਾਈ ਦੇ ਵਿੱਚ ਕਿਸੇ ਵੀ ਕਮੀ ਜਾਂ ਵਿਘਨ ਨੂੰ ਰੋਕਣ ਲਈ ਠੋਸ ਕਦਮ ਚੁੱਕ ਰਹੀ ਹੈ। ਉਹਨਾਂ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਵਿਸ਼ਵ ਵਿਆਪੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵਿੱਚ ਲੋਕਾਂ ਦੀ ਸਮੂਹਿਕ ਭਾਗੀਦਾਰੀ ਸਵੈ ਨਿਰਭਰਤਾ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਏਗੀ। ਅਤੇ ਇਸ ਦੇ ਨਾਲ ਹੀ ਜਿਹੜਾ ਮਾਰਚ ਤੋਂ ਤਕਰੀਬਨ ਰਾਹੁਲ ਗਾਂਧੀ ਸਾਹਿਬ ਇਹ ਗੱਲਬਾਤ ਕਹਿ ਰਹੇ ਆ ਕਿ ਚੋਣਾਂ ਦੀ ਸਮਾਪਤੀ ਅਤੇ ਨਾਲ ਦੀ ਨਾਲ ਮਹਿੰਗਾਈ ਵਧੇਗੀ ਅਤੇ ਉਹ ਰਿਜ਼ਲਟ ਕਿਤੇ ਨਾ ਕਿਤੇ ਸਾਹਮਣੇ ਆਉਣ ਲੱਗ ਗਏ ਨੇ। ਪੰਜਾਬ ਦੇ ਵਿੱਚ ਸਥਾਨਕ ਚੋਣਾਂ ਦਾ ਵਿਗਲ ਬੱਜ ਗਿਆ, ਫਿਰ ਚੋਣਾਂ ਹੀ ਚੋਣਾਂ। 9 ਨਿਗਮਾਂ ਦੇ ਉੱਤੇ 104 ਕੌਂਸਲਾਂ 'ਤੇ ਸਿਆਸੀ ਦੰਗਲ ਦਾ ਜਿਹੜਾ ਐਲਾਨ ਅੱਜ ਹੋ ਗਿਆ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ ਸੂਬੇ ਦੀਆਂ 9 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਲਈ ਚੋਣਾਂ ਦਾ ਐਲਾਨ ਕੀਤਾ ਗਿਆ। ਅਧਿਕਾਰਤ ਦੱਸਦੇ ਨੇ ਸੂਤਰ ਕਿ ਅੱਜ ਦੁਪਹਿਰ ਬਾਅਦ ਚੋਣ ਪ੍ਰੋਗਰਾਮ ਜਾਰੀ ਹੁੰਦੇ ਹੀ ਸੂਬੇ ਭਰ ਦੇ ਵਿੱਚ ਚੋਣ ਜ਼ਾਬਤਾ ਤੁਰੰਤ ਜਿਹੜਾ ਪ੍ਰਭਾਵ ਦੇ ਨਾਲ ਲਾਗੂ ਹੋ ਜਾਵੇਗਾ। ਇਹਨਾਂ ਚੋਣਾਂ ਨੂੰ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੇ ਸੁਧਾਈ ਦਾ ਕੰਮ ਪਹਿਲਾਂ ਹੀ ਜਿਹੜਾ ਮੁਕੰਮਲ ਕਹਿੰਦੇ ਕਰ ਲਿਆ ਅਤੇ ਅੰਤਿਮ ਸੂਚੀਆਂ 5 ਮਈ ਨੂੰ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਨੇ। ਇਸ ਵਾਰ ਚੋਣਾਂ ਦਾ ਮੈਦਾਨ ਕਾਫ਼ੀ ਭੱਖਣ ਦੀ ਉਮੀਦ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੂੰ ਮੁੜ ਉੱਭਰ ਰਹੇ ਭਾਜਪਾ ਅਤੇ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਤੋਂ ਵੀ ਸਖ਼ਤ ਚੁਣੌਤੀ ਮਿਲ ਰਹੀ ਹੈ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨਾਂ ਦੇ ਉੱਤੇ ਮੈਦਾਨ ਦੇ ਵਿੱਚ ਉਤਰਨਗੀਆਂ। ਬਠਿੰਡਾ, ਮੋਗਾ, ਪਠਾਨਕੋਟ, ਹੁਸ਼ਿਆਰਪੁਰ, ਬਟਾਲਾ, ਮੋਹਾਲੀ, ਅਬੋਹਰ, ਬਰਨਾਲਾ ਅਤੇ ਕਪੂਰਥਲਾ ਨਗਰ ਨਿਗਮਾਂ ਦੇ ਲਈ ਇਹ ਚੋਣਾਂ ਹੋਣੀਆਂ ਨੇ ਅਤੇ ਇਸ ਤੋਂ ਪਹਿਲਾਂ ਸਰਕਾਰ ਨੇ ਇਹਨਾਂ ਸੰਸਥਾਵਾਂ ਨੂੰ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰ ਦਿੱਤੇ ਸਨ ਅਤੇ ਪਰ ਹੁਣ ਚੁਣੇ ਹੋਏ ਨੁਮਾਇੰਦਿਆਂ ਦੇ ਹੱਥ ਮੁੜ ਕਮਾਨ ਸੌਂਪਣ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਗਈ ਹੈ। ਦੂਸਰੇ ਪਾਸੇ CM ਮਾਨ ਸਾਹਿਬ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ BJP ਦੇ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਦੇ ਪਿਤਾ ਦੇ ਛੋਟੇ ਭਰਾ ਦੇ ਪੁੱਤਰ ਗਿਆਨ ਸਿੰਘ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਦੇ ਵਿੱਚ BJP ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਮਾਨ ਦੀ ਮਾਂ ਅਤੇ ਉਸਦੇ ਚਚੇਰੇ ਭਰਾ ਦੀ ਮਾਂ ਆਪਸ ਦੇ ਵਿੱਚ ਸਕੀਆਂ ਭੈਣਾਂ ਵੀ ਨੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਇਬ ਸੈਣੀ ਉਹ ਵੀ ਮੌਜੂਦ ਸਨ। ਇੰਨਾ ਹੀ ਨਹੀਂ ਕਿ ਬਲਕਿ ਇਸ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਬਲਜਿੰਦਰ ਬਰਨਾਲਾ ਅਤੇ ਪਾਰਟੀ ਦੇ ਜਨਰਲ ਇੰਚਾਰਜ ਮਨਜਿੰਦਰ ਖਹਿਰਾ ਵੀ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਨਾਲ ਲੱਗਦੇ ਹੀ। ਸੰਜੀਵ ਅਰੋੜਾ ਮਾਮਲਾ, ਉਹਦੇ ਵਾਲੇ ਪਾਸੇ ਚੱਲੀਏ ਤਾਂ ਸੰਜੀਵ ਅਰੋੜਾ ਵਾਲੇ ਮਹਿਕਮੇ ਦੇ ਉੱਤੇ ਹੁਣ ਸਭ ਦੀ ਅੱਖ ਕਹਿੰਦੇ ਨਜ਼ਰ ਜਿਹੜੀ ਹੈ ਬਣੀ ਹੋਈ ਹੈ। ਸੰਜੀਵ ਅਰੋੜਾ ਦੀ ਗ੍ਰਿਫਤਾਰੀ ਮਗਰੋਂ 3 ਮਹਿਕਮਿਆਂ ਦਾ ਜਿਹੜਾ ਹੈ ਕੋਈ ਵਾਲੀ ਜੇ ਵਾਲੀ ਵਾਰਸ ਨਹੀਂ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਲੰਘੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਕਥਿਤ ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਮੰਤਰੀਆਂ ਨੂੰ ਜਲਦ ਹੀ ਨਵੇਂ ਮਹਿਕਮੇ ਮਿਲ ਸਕਦੇ ਹੈ। ਇਸ ਦੇ ਦੌਰਾਨ ਸੂਬਾ ਸਰਕਾਰ 2 ਜਾਂ 3 ਵਜ਼ੀਰਾਂ ਨੂੰ ਪੰਜਾਬ ਦੇ 3 ਅਹਿਮ ਮਹਿਕਮੇ ਦੇ ਸਕਦੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਕੋਲ ਸਥਾਨਕ ਸਰਕਾਰਾਂ ਵਿਭਾਗ, ਬਿਜਲੀ ਵਿਭਾਗ ਅਤੇ ਸਨਅਤ ਵਿਭਾਗ ਦੀ ਜ਼ਿੰਮੇਵਾਰੀ ਹੈ। ਸੂਬਾ ਸਰਕਾਰ ਵਿੱਚ ਇਹ ਤਿੰਨੋਂ ਵਿਭਾਗ ਜਿਹੜੇ ਨੇ ਅਹਿਮ ਜਿਹੜੇ ਮੰਨੇ ਜਾਂਦੇ ਹੈ। ਇਸ ਦੇ ਲਈ ਵਿਭਾਗ ਖਾਲੀ ਨਹੀਂ ਛੱਡੇ ਜਾ ਸਕਦੇ। ਉਹਨਾਂ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣੀਆਂ ਨੇ। ਇਸ ਦੇ ਲਈ ਸੂਬਾ ਸਰਕਾਰ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਤੇਜ਼ੀ ਦੇ ਨਾਲ ਕੰਮ ਨੇਪਰੇ ਚਾੜ ਰਹੀ ਹੈ। ਦੂਜੇ ਪਾਸੇ ਗਰਮੀ ਦੇ ਸੀਜ਼ਨ ਦੇ ਦੌਰਾਨ ਬਿਜਲੀ ਵਿਭਾਗ ਨੂੰ ਬਹੁਤ ਸੋਚ ਵਿਚਾਰ ਕੇ ਬਿਜਲੀ ਵੰਡ ਸੰਬੰਧੀ ਅਹਿਮ ਫੈਸਲੇ ਲੈਣੇ ਪੈ ਰਹੇ ਨੇ। ਇਸ ਦੇ ਨਾਲ ਹੀ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ, 1 ਜੂਨ ਤੋਂ ਝੋਨੇ ਦੀ ਲੁਆਈ ਦਾ ਜਿਹੜਾ ਸੀਜ਼ਨ ਵੀ ਸ਼ੁਰੂ ਹੋ ਰਿਹਾ। ਇਸ ਦੇ ਦੌਰਾਨ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਅਜਿਹੇ ਹਾਲਾਤਾਂ ਦੇ ਵਿੱਚ ਬਿਜਲੀ ਮੰਤਰੀ ਦਾ ਮੌਜੂਦ ਰਹਿਣਾ ਵਧੇਰੇ ਜ਼ਰੂਰੀ ਹੈ। ਸੂਬੇ ਦੇ ਵਿੱਚ ਨਿਵੇਸ਼ ਦੇ ਨਵੇਂ ਮੌਕੇ ਤਿਆਰ ਕਰਨ ਦੇ ਲਈ ਸਨਅਤੀ ਮੰਤਰਾਂ ਜਾਂ ਮੰਤਰ ਵੀ ਮਾਰਨੇ ਪੈਣੇ ਨੇ। ਸਨਅਤੀ ਮੰਤਰੀ ਦਾ ਜਿਹੜਾ ਹਰ ਵੇਲੇ ਮੌਜੂਦ ਰਹਿਣਾ ਵੀ ਕਹਿੰਦੇ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਸੰਜੀਵ ਅਰੋੜਾ ਨੂੰ ਹਾਲੇ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ, ਪਰ ਸੂਬਾ ਸਰਕਾਰ ਸੰਜੀਵ ਅਰੋੜਾ ਕੋਲ ਮੌਜੂਦ ਅਹਿਮ ਵਿਭਾਗਾਂ ਦੀ ਵੰਡ ਬਾਰੇ ਰਣਨੀਤੀ ਜਿਹੜੀ ਹੈ ਤਿਆਰ ਕਰ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਅਤੇ ਪਾਰਟੀ ਹਾਈਕਮਾਂਡ ਦੇ ਵੱਲੋਂ 3 ਅਹਿਮ ਵਿਭਾਗਾਂ ਦੀ ਵੰਡ ਦੇ ਬਾਰੇ ਵਿਚਾਰ ਕੀਤਾ ਕਹਿੰਦੇ ਜਾ ਰਿਹਾ ਹੈ। ਦੂਸਰੇ ਪਾਸੇ PIL ਰਾਹੀਂ ਨਿੱਜੀ ਰੰਜਿਸ਼ ਨਾ ਕੱਢੋ, ਸੁਪਰੀਮ ਕੋਰਟ ਨੇ ਹਿੰਦੂ ਮੈਰਿਜ ਐਕਟ ਦੇ ਵਿਰੁੱਧ ਦਾਇਰ ਪਟੀਸ਼ਨ ਜਿਹੜੀ ਹੈ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਿੰਦੂ ਮੈਰਿਜ ਐਕਟ ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਇੱਕ ਜਨਹਿਤ ਪਟੀਸ਼ਨ PIL ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਉਸ ਕਾਨੂੰਨ ਵਿਰੁੱਧ ਸੀ ਜੋ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਜਿਹੜਾ ਆਦੇਸ਼ ਆਉਣ ਤੋਂ ਬਾਅਦ ਜੇਕਰ 1 ਸਾਲ ਤੱਕ ਜੋੜਾ ਇਕੱਠਾ ਨਹੀਂ ਰਹਿੰਦਾ ਤਾਂ ਸਿਰਫ ਪਤਨੀ ਨੂੰ ਹੀ ਤਲਾਕ ਮੰਗਣ ਦਾ ਜਿਹੜਾ ਅਧਿਕਾਰ ਦਿੰਦਾ ਹੈ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ PIL ਰਾਹੀਂ ਆਪਣੀ ਨਿੱਜੀ ਰੰਜਿਸ਼ ਨਾ ਕੱਢੋ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੀ ਬੈਂਚ ਨੇ ਕਾਨੂੰਨ ਦੇ ਵਿਦਿਆਰਥੀ ਜਤਿੰਦਰ ਸਿੰਘ ਦੇ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਹਿੰਦੂ ਮੈਰਿਜ ਐਕਟ ਦੇ ਤਲਾਕ ਸੰਬੰਧੀ ਪ੍ਰਬੰਧਾਂ ਨੂੰ ਜੈਂਡਰ ਨਿਊਟਰਲ ਜਾਣੀ ਕਿ ਲਿੰਗ ਨਿਰਪੱਖ ਬਣਾਇਆ ਜਾਵੇ, ਜਾਣੀ ਕਿ ਪੁਰਸ਼ਾਂ ਨੂੰ ਵੀ ਬਰਾਬਰ ਦੇ ਅਧਿਕਾਰ ਇੱਥੇ ਮਿਲਣ। ਅਦਾਲਤ ਦੇ ਵਿੱਚ ਹੋਈ ਤਿੱਖੀ ਬਹਿਸ ਦੇ ਵਿੱਚ ਕੀ ਕੁਝ ਵਾਪਰਿਆ? ਸੁਣਵਾਈ ਦੇ ਦੌਰਾਨ ਜਦੋਂ ਚੀਫ ਜਸਟਿਸ ਨੇ ਪੁੱਛਿਆ ਕਿ ਇਹ ਕਾਨੂੰਨ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਕਿਵੇਂ ਪ੍ਰਭਾਵਿਤ ਕਰਦਾ ਹੈ ਤਾਂ ਪਟੀਸ਼ਨਕਰਤਾ ਨੇ ਦੱਸਿਆ ਕਿ ਉਹ ਪਿਛਲੇ 7 ਤੋਂ 8 ਸਾਲਾਂ ਤੋਂ ਖੁਦ ਵਿਵਾਹਿਕ ਮੁਕੱਦਮਿਆਂ ਦੇ ਵਿੱਚ ਉਲਝਿਆ ਹੋਇਆ ਹੈ। ਇਸ ਦੇ ਉੱਤੇ ਬੈਂਚ ਨੇ ਕਿਹਾ ਸੀ ਕਿ CJI ਦੀ ਟਿੱਪਣੀ ਆਈ, ਤੁਸੀਂ ਇਸ PIL ਦੇ ਰਾਹੀਂ ਆਪਣਾ ਨਿੱਜੀ ਬਦਲਾ ਲੈਣਾ ਚਾਹੁੰਦੇ ਹੋ, ਸਾਨੂੰ ਤੁਹਾਡੇ 'ਤੇ ਭਾਰੀ ਜੁਰਮਾਨਾ ਕਿਉਂ ਨਹੀਂ ਲਗਾਉਣਾ ਕਹਿੰਦੇ ਚਾਹੀਦਾ? ਉਹ ਆਪੇ ਸਵਾਲਾਂ ਦੇ ਘੇਰੇ 'ਚ ਫਸ ਗਿਆ। ਜਸਟਿਸ ਬਾਗਚੀ ਦੀ ਰਾਏ ਹੈ ਕਿ ਸੰਵਿਧਾਨ ਰਾਜ ਨੂੰ ਔਰਤਾਂ ਅਤੇ ਬੱਚਿਆਂ ਦੇ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਜੇਕਰ ਤੁਸੀਂ ਪੂਰਨ ਬਰਾਬਰੀ ਚਾਹੁੰਦੇ ਹੋ ਤਾਂ ਤੁਹਾਨੂੰ ਸੰਵਿਧਾਨ ਦੇ ਵਿੱਚ ਸੋਧ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਅਸਲ ਦੇ ਵਿੱਚ ਐਕਟ ਕੀ ਕਹਿੰਦਾ ਹੈ? ਹਿੰਦੂ ਮੈਰਿਜ ਐਕਟ 1955 ਦੀ ਧਾਰਾ 13(2) ਜਿਹੜੀ ਹੈ ਉਹਦੇ ਅਨੁਸਾਰ ਜੇਕਰ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਫੈਸਲਾ ਹੋ ਜਾਂਦਾ ਹੈ ਤਾਂ 1 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਦੋਵਾਂ ਵਿਚਕਾਰ ਸਰੀਰਕ ਸੰਬੰਧ ਜਾਂ ਸਹਿਵਾਸ ਮੁੜ ਸ਼ੁਰੂ ਨਹੀਂ ਹੁੰਦਾ ਤਾਂ ਇਸ ਸਿਰਫ ਜਿਹੜੀ ਹੈ ਇਹਦੇ ਵਿੱਚ ਪਤਨੀ ਦੇ ਕੋਲ ਹੀ ਤਲਾਕ ਦੀ ਅਰਜ਼ੀ ਦੇਣ ਦੀ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਅੰਤ ਦੇ ਵਿੱਚ ਚੀਫ ਜਸਟਿਸ ਨੇ ਪਟੀਸ਼ਨ ਖਾਰਜ ਕਰਦਿਆਂ ਵਿਅੰਗਮਈ ਲਹਿਜੇ ਦੇ ਵਿੱਚ ਕਿਹਾ, ਮੈਨੂੰ ਉਮੀਦ ਹੈ ਕਿ ਤੁਸੀਂ ਕਾਨੂੰਨ ਦੀ ਪੜ੍ਹਾਈ ਜਿਹੜੀ ਹੈ ਸਿਰਫ ਗੁਜ਼ਾਰਾ ਭੱਤੇ ਦੇ ਕੇਸਾਂ ਦੇ ਲਈ ਨਹੀਂ ਕਰ ਰਹੇ ਹੋ। ਦੂਸਰੇ ਪਾਸੇ ਚੰਡੀਗੜ੍ਹ ਦਾ ਮਾਮਲਾ, ਟ੍ਰਿਬਿਊਨ ਜਿਹੜਾ ਫਲਾਈਓਵਰ ਪ੍ਰੋਜੈਕਟ ਮੁੜ ਕਾਨੂੰਨੀ ਸਕੰਜੇ ਦੇ ਵਿੱਚ ਆ ਗਿਆ। 700 ਰੁੱਖਾਂ ਦੀ ਕਟਾਈ ਅਤੇ ਮਾਸਟਰ ਪਲਾਨ ਦੀ ਉਲੰਘਣਾ ਦੇ ਉੱਤੇ ਹਾਈਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 247 ਕਰੋੜ ਰੁਪਏ ਦੀ ਲਾਗਤ ਵਾਲੇ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਨੂੰ ਅੰਤਮ ਜਿਹੜਾ ਰੂਪ ਦੇਣ ਦੀਆਂ ਤਿਆਰੀਆਂ ਵਿਚਾਲੇ ਇਹ ਯੋਜਨਾ ਮੁੜ ਕਾਨੂੰਨੀ ਅਤੇ ਤਕਨੀਕੀ ਵਿਰੋਧ ਦੇ ਘੇਰੇ ਦੇ ਵਿੱਚ ਆ ਗਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਦਾਇਰ ਪਟੀਸ਼ਨਾਂ ਰਾਹੀਂ ਇਸ ਪ੍ਰੋਜੈਕਟ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਰੁੱਖਾਂ ਦੀ ਕਟਾਈ ਅਤੇ ਚੰਡੀਗੜ੍ਹ ਮਾਸਟਰ ਪਲਾਨ 2031 ਦੀ ਉਲੰਘਣਾ ਦੇ ਦੋਸ਼ ਲਾਏ ਗਏ ਨੇ। ਸ਼ਹਿਰ ਦੇ ਮਾਹਰ ਜਿਹੜੇ ਨੇ ਆਰਕੀਟੈਕਟਾਂ ਅਤੇ ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਹੁਣਾਂ ਨੇ ਇਸ ਨੂੰ ਇੱਕ ਤੰਗ ਨਜ਼ਰ ਜਿਹੜੀ ਹੈ ਪਹੁੰਚ ਕਰਾਰ ਦਿੰਦਿਆਂ ਕਿਹਾ ਕਿ ਇਹ ਕੰਕਰੀਟ ਦਾ ਢਾਂਚਾ ਸ਼ਹਿਰ ਦੀ ਵਿਰਾਸਤੀ ਦਿੱਖ ਅਤੇ ਵਾਤਾਵਰਨ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗਾ। ਅਦਾਲਤ ਦੇ ਵਿੱਚ ਜਿਹੜਾ ਇਹ ਵੀ ਦਲੀਲ ਦਿੱਤੀ ਗਈ ਕਿ ਫਲਾਈਓਵਰ ਦੇ ਲਈ ਲਗਭਗ 700 ਪੁਰਾਣੇ ਰੁੱਖ ਕੱਟੇ ਜਾਣਗੇ, ਜਿਨ੍ਹਾਂ ਦੇ ਵਿੱਚ ਹੈਰੀਟੇਜ ਦਰਜਾ ਪ੍ਰਾਪਤ ਅੰਬਾਂ ਦੇ ਬਾਗ ਵੀ ਸ਼ਾਮਲ ਨੇ। ਵਿਰੋਧ ਦੇ ਵਿਚਕਾਰ ਯੂ ਆਰ ਏ ਪੀ ਦੇ ਡਾਇਰੈਕਟਰਾਂ ਅਤੇ ਆਰਕੀਟੈਕਟਾਂ ਪਰਲ ਆਲੂਵਾਲੀਆ ਅਤੇ ਆਸ਼ਰੇ ਆਹੂਜਾ ਨੇ ਓਵਰਲੂਪ ਜਿਹੜਾ ਨਾਮਕ ਇੱਕ ਨਵੀਨਤਾਕਾਰੀ ਬਦਲ ਜਿਹੜਾ ਪੇਸ਼ ਕੀਤਾ ਹੈ। ਉਹਨਾਂ ਦਾਅਵਾ ਹੈ ਕਿ ਮੌਜੂਦਾ ਚੌਂਕ ਦੇ ਉੱਪਰ ਇੱਕ ਐਲੀਵੇਟਿਡ ਰੋਟਰੀ ਬਣਾਉਣ ਦੇ ਨਾਲ ਟ੍ਰੈਫਿਕ ਸਮਰੱਥਾ ਜਿਹੜੀ ਹੈ 50% ਤੱਕ ਵੱਧ ਸਕਦੀ ਹੈ ਅਤੇ ਇਸ ਦੇ ਵਿੱਚ ਸਿਰਫ 65 ਰੁੱਖ ਹੀ ਕੱਟਣੇ ਪੈਣਗੇ। ਪ੍ਰਸ਼ਾਸਨ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਟ੍ਰਿਬਿਊਨ ਚੌਂਕ ਦੇ ਉੱਤੇ ਰੋਜ਼ਾਨਾ 1.5 ਲੱਖ ਵਾਹਨਾਂ ਦੇ ਲੰਘਣ ਕਾਰਨ ਲੱਗਦੇ ਜਾਮ ਨੂੰ ਖਤਮ ਕਰਨ ਦੇ ਲਈ ਇਹ ਫਲਾਈਓਵਰ ਬਹੁਤ ਹੀ ਕਹਿੰਦੇ ਜ਼ਰੂਰੀ ਹੈ। ਫਿਲਹਾਲ ਸਿੰਗਲਾ ਕੰਸਟਰਕਸ਼ਨ ਲਿਮਿਟਡ ਨੂੰ ਸਭ ਤੋਂ ਘੱਟ ਬੋਲੀਦਾਤਾ L1 ਚੁਣਿਆ ਗਿਆ, ਪਰ ਅਦਾਲਤੀ ਕਾਰਵਾਈ ਅਤੇ ਵਾਤਾਵਰਨ ਪ੍ਰੇਮੀਆਂ ਦੇ ਸਖ਼ਤ ਰੁੱਖ ਦੇ ਕਾਰਨ ਇਸ ਪ੍ਰੋਜੈਕਟ ਦਾ ਜਿਹੜਾ ਭਵਿੱਖ ਅਜੇ ਵੀ ਜਿਹੜਾ ਲਟਕ ਰਿਹਾ ਹੈ। ਇੱਕ ਦੋ ਖਬਰਾਂ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਪੰਜਾਬ ਦੇ ਆਰਮੀ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਲਾਂਭੇ ਰੱਖ ਸੰਸਕ੍ਰਿਤ ਲਾਜ਼ਮੀ ਕਰਨ ਦੇ ਉੱਤੇ ਜੰਗ ਛਿੜੀ ਹੈ, ਜਾਣੀ ਕਿ ਬਹਿਸ ਛਿੜ ਪਈ ਹੈ। ਪੰਜਾਬ ਦੇ ਆਰਮੀ ਪਬਲਿਕ ਸਕੂਲ ਜਿਹੜੇ ਨੇ ਉਹਨਾਂ ਦੇ ਵਿੱਚ ਸੰਸਕ੍ਰਿਤ ਨੂੰ ਜਿਹੜਾ ਲਾਜ਼ਮੀ ਅਤੇ ਪੰਜਾਬੀ ਨੂੰ ਇੱਕ ਵਿਕਲਪ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਦੇ ਵਿੱਚ ਭਾਰੀ ਰੋਸ ਜਿਹੜਾ ਪੈਦਾ ਕਰ ਦਿੱਤਾ। ਮਾਪਿਆਂ ਨੂੰ ਭੇਜੇ ਗਏ ਇੱਕ ਸੁਨੇਹੇ ਦੇ ਵਿੱਚ ਕਿਹਾ ਗਿਆ ਕਿ ਸਾਲ 2026 ਅਤੇ 27 ਦੇ ਸੈਸ਼ਨ ਦੇ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦੋਂ ਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ, ਜੋ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ 10ਵੀਂ ਜਮਾਤ ਜਿਹੜੀ ਹੈ ਉਹਦੇ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਕਿ ਦੇਸ਼ ਭਰ ਦੇ ਵਿੱਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਦੇ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਨੇ। ਹਾਲਾਂਕਿ ਜੇਕਰ ਕਾਫੀ ਗਿਣਤੀ ਦੇ ਵਿੱਚ ਵਿਦਿਆਰਥੀ ਚਾਹੁਣ ਤਾਂ ਸਕੂਲ ਦੀ ਚੌਥੀ ਖੇਤਰੀ ਭਾਸ਼ਾ ਦੇ ਵਜੋਂ ਪੰਜਾਬੀ ਜਿਹੜੀ ਹੈ ਪੜ੍ਹਾ ਸਕਦੇ ਨੇ। ਆਰਮੀ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਨੇ ਅਤੇ CBSE ਦੇ ਨਾਲ ਜਿਹੜਾ ਸੰਬੰਧ ਰੱਖਦੇ ਹੈ। ਪੰਜਾਬ ਚੇਤਨਾ ਮੰਚ ਅਤੇ ਹੋਰ ਕਈ ਲੇਖਕਾਂ ਨੇ ਇਸ ਫੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕੌਮੀ ਸਿੱਖਿਆ ਨੀਤੀ 2020 ਦੇ ਉਲਟ ਹੈ ਅਤੇ ਜੋ ਮਾਂ ਬੋਲੀ ਦੇ ਵਿੱਚ ਸਿੱਖਿਆ ਦੇ ਉੱਤੇ ਜ਼ੋਰ ਦਿੰਦੀ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਹੁਣਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫੋਕਲੋਰ ਰਿਸਰਚ ਅਕਾਦਮੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਮੰਦਰਾਂ ਦਾ ਮਾਮਲਾ ਹੈ। ਮੰਦਰਾਂ ਦੇ ਵਿੱਚੋਂ ਫੁੱਲਾਂ ਦੀ 7 ਟਨ ਰਹਿੰਦ ਖੂੰਹ ਦੀ ਇਕੱਠੀ ਕੀਤੀ ਗਈ। ਧੂਫ, ਹਵਨ, ਸਮੱਗਰੀ ਅਤੇ ਜੈਵਿਕ ਖਾਦ ਕੀਤੀ ਜਾਵੇਗੀ, ਕਹਿੰਦੇ ਤਿਆਰੇ ਦੇ ਤੋਂ। ਭਾਈ ਦੇਖਿਓ, ਭਟਕ ਜਾਣਗੇ, ਭਾਵਨਾਵਾਂ ਨਾ ਭੜਕਾ ਦਿਓ ਕਿਤੇ। ਵਿਕਟੋਰੀਆ ਲਾਈਫ ਫਾਊਂਡੇਸ਼ਨ ਅਤੇ ਫਰੀਦਾਬਾਦ ਨਗਰ ਨਿਗਮ ਦੇ ਵੱਲੋਂ ਸਫਾਈ ਅਤੇ ਵਾਤਾਵਰਨ ਸੁਰੱਖਿਆ ਮੁਹਿੰਮ ਦੇ ਤਹਿਤ 70 ਦਿਨਾਂ ਦੇ ਵਿੱਚ 15 ਮੰਦਰਾਂ ਤੋਂ 7 ਟਨ ਫੁੱਲਾਂ ਦੀ ਰਹਿੰਦ ਖੂੰਹ ਦੀ ਇਕੱਠੀ ਕੀਤੀ ਗਈ ਹੈ। 16 ਫਰਵਰੀ

0: ਜਿਹੜੇ ਫੁੱਲ ਨੇ ਇਕੱਠੇ ਕੀਤੇ ਗਏ। ਇਕੱਠੇ ਕੀਤੇ ਫੁੱਲਾਂ ਅਤੇ ਹੋਰ ਸਮੱਗਰੀ ਨੂੰ ਟੀਮ ਜਿਹੜੀ ਹੈ ਦੁਬਾਰਾ ਵੱਖ ਕੀਤਾ ਗਿਆ ਅਤੇ ਫੁੱਲਾਂ ਨੂੰ ਸਾਫ਼ ਕੀਤਾ ਗਿਆ ਅਤੇ ਚੰਗੀ ਤਰ੍ਹਾਂ ਸੁਕਾਇਆ ਗਿਆ, ਜਿਸ ਦੀ ਤਰਫ ਵਰਤੋਂ ਜਿਹੜੀ ਹੈ ਧੂਫ ਹਵਨ ਸਮੱਗਰੀ ਜਿਹੜੀ ਹੈ ਅਤੇ ਹੋਰ ਵਾਤਾਵਰਨ ਅਨੁਕੂਲ ਉਤਪਾਦਾਂ ਨੂੰ ਤਿਆਰ ਕਰਨ ਦੇ ਲਈ ਕੀਤੀ ਜਾਏਗੀ ਕਹਿੰਦੇ। ਬਾਕੀ ਬਚੇ ਜੈਵਿਕ ਰਹਿੰਦ ਖੂੰਹਦ ਨੂੰ ਵਿਗਿਆਨ ਜਿਹੜੀ ਹੈ ਵਿਗਿਆਨਿਕ ਤੌਰ ਦੇ ਉੱਤੇ ਪ੍ਰੋਸੈਸ ਕੀਤਾ ਜਾ ਰਿਹਾ ਅਤੇ ਜੈਵਿਕ ਖਾਦ ਦੇ ਵਿੱਚ ਬਦਲਿਆ ਜਾ ਰਿਹਾ। ਮਾਹਰਾਂ ਦੇ ਅਨੁਸਾਰ ਜੇ 7 ਟਨ ਫੁੱਲਾਂ ਦੀ ਰਹਿੰਦ ਖੂੰਹਦ ਨੂੰ ਡੰਪਿੰਗ ਗਰਾਊਂਡ ਦੇ ਵਿੱਚ ਡੰਪ ਕੀਤਾ ਜਾਂਦਾ ਹੈ ਤਾਂ ਇਸ ਦੇ ਸੜਨ ਦੇ ਨਾਲ ਕਹਿੰਦੇ ਲਗਭਗ 230 ਤੋਂ 250 ਕਿਲੋਗ੍ਰਾਮ ਮਿਥੇਨ ਗੈਸ ਜਿਹੜੀ ਹੈ ਪੈਦਾ ਹੋ ਸਕਦੀ ਸੀ। ਮਿਥੇਨ ਇੱਕ ਬਹੁਤ ਹੀ ਜਿਹੜੀ ਹੈ ਨੁਕਸਾਨਦੇਹ ਜਿਹੜੀ ਗ੍ਰੀਨ ਹਾਊਸ ਗੈਸ ਹੈ ਅਤੇ ਜਿਸ ਦਾ ਪ੍ਰਭਾਵ ਕਾਰਬਨ ਡਾਈਆਕਸਾਈਡ ਦੇ ਨਾਲ 28 ਗੁਣਾ ਜ਼ਿਆਦਾ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਸ ਨਿਕਾਸ ਦੇ ਨਾਲ ਲਗਭਗ 6.5 ਤੋਂ 7 ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਵਾਤਾਵਰਨ ਪ੍ਰਭਾਵ ਪੈਦਾ ਹੋ ਸਕਦਾ ਸੀ। ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਪ੍ਰਧਾਨ SS ਬੱਗਾ ਉਹਨਾਂ ਕਿਹਾ ਕਿ ਧਾਰਮਿਕ ਸਥਾਨਾਂ ਤੋਂ ਫੁੱਲਾਂ ਦੇ ਕੂੜੇ ਦਾ ਜਿਹੜਾ ਵਿਗਿਆਨਕ ਪ੍ਰਬੰਧਨ ਸਮੇਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਐਰੋਬਿਨ ਅਤੇ ਜ਼ੀਰੋ ਵੇਸਟ ਮੈਨੇਜਮੈਂਟ ਮਾਡਲ ਜਿਹੜਾ ਭਵਿੱਖ ਦੇ ਵਿੱਚ ਸ਼ਹਿਰਾਂ ਦੇ ਲਈ ਉਦਾਹਰਣਾਂ ਵਜੋਂ ਕੰਮ ਕਰਨਗੇ। ਇਸ ਦੇ ਦੌਰਾਨ ਫਰੀਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਧਰਿੰਦਰ ਖੜਗਤਾ ਉਹਨਾਂ ਨੇ ਕਿਹਾ ਕਿ ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਇਹ ਪਹਿਲ ਧਾਰਮਿਕ ਜਿਹੜੀ ਹੈ ਰਹਿੰਦ ਖੂੰਹਦ ਦੇ ਵਿਗਿਆਨਕ ਪ੍ਰਬੰਧਨ ਦੇ ਲਈ ਇੱਕ ਸ਼ਾਨਦਾਰ ਕਹਿੰਦੇ ਮਾਡਲ ਦੇ ਵਜੋਂ ਉੱਭਰੀ ਹੈ। ਲਓ ਦੋਸਤੋ, ਇਹ ਸਨ ਜੀ ਆਪਣੀਆਂ ਪੰਜਾਬ ਦੀਆਂ ਅਤੇ ਇੰਡੀਆ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਰਾਜਨ ਸੈਣੀ ਸਾਹਿਬ ਅਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ ਜੀ। ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੋਗੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ, ਸੁਰਿੰਦਰ ਕੌਰ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਐਡਵੋਕੇਟ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ ਕਿਵੇਂ ਰਿਹਾ ਜੀ ਵੀਕਐਂਡ? ਫਿਰ
1: ਵਧੀਆ ਜੀ, ਵੀਕਐਂਡ ਵਧੀਆ
0: ਜੀ।
1: ਸਾਡੇ ਤਾਂ ਈੜੀ ਛਾਈ ਪਈ ਆ ਜੀ,
0: ਈੜੀ ਉੜੀ
1: ਪਰਸੈਪਸ਼ਨ ਉਹਨੂੰ ਤਾਂ ਲੈ ਕੇ ਸਾਰ ਕੋਈ ਚੱਲ ਪੈਂਦਾ ਨਾ ਜੀ। ਸਰ ਇਹ 160 ਕਰੋੜ ਦਾ ਮਾਮਲਾ ਆ।
0: ਬਿਲਕੁਲ ਜੀ,
1: ਇਹਨਾਂ ਨੇ ਕੀਤਾ ਕਿ ਜਿਹੜੀਆਂ ਸ਼ੈਲ ਕੰਪਨੀਆਂ ਹੁੰਦੀਆਂ ਨਾ ਜੀ,
0: ਜੀ
1: ਉਹ ਇੱਕ ਕਿਸੇ ਬੰਦੇ ਦੀ ਸ਼ੈਲ ਕੰਪਨੀ ਸੀ, ਮੁਹੰਮਦ ਉਹਦਾ ਨਾਂ ਸ਼ਾਇਦ
0: ਜੀ,
1: ਉਹ ਉਹਦੀ ਕਾਫੀ ਦੇਰ ਦੀ ਬੰਦ ਪਈ ਸੀ ਜੀ, ਉਹਦਾ ਅਕਾਊਂਟਸ ਵਗੈਰਾ ਵਿੱਚ ਵੀ ਹੈ ਨਹੀਂ ਸੀ ਕੁਛ ਵੀ
0: ਜੀ।
1: ਇਹਨਾਂ ਨੇ ਉਹਦੀ ਕੰਪਨੀ ਦੇ ਵਿੱਚ ਪੈਸੇ ਜਿਹੜੇ ਹੈਗੇ ਆ ਉਹ ਡਿਪੋਜ਼ਿਟ ਕਰਾ ਕੇ ਤੇ ਫਿਰ ਉਹਨਾਂ ਨੂੰ ਬਾਹਰ ਭੇਜਿਆ ਜੀ।
0: ਜੀ
1: ਹੁਣ ਉਹ ਕਹਿੰਦਾ ਵੀ ਮੈਨੂੰ ਤਾਂ ਸਿਰਫ ਜਿਹੜਾ ਹੈਗਾ ਜੀ 2.5 ਲੱਖ ਰੁਪਈਆ ਦਿੱਤਾ
0: ਜੀ,
1: ਤੇਰੀ ਤਾਂ ਕੰਪਨੀ ਦਾ ਨਾਂ ਹੀ ਅਸੀਂ ਮਤਲਬ ਵਰਤਣਾ ਆ
0: ਜੀ।
1: ਹੁਣ ਗੋਡ ਨੋਸ ਅਗਲਾ ਬੰਦਾ ਤਾਂ ਜੋ ਕਹਿੰਦਾ, ਈੜੀ ਜਿਹੜੀ ਹੈਗੀ ਆ ਹਮੇਸ਼ਾ ਛਾਪਾ ਮਾਰਦੀ ਆ, ਤੇ ਜਿਸ ਤਰ੍ਹਾਂ ਉਹ ਈੜੀ ਵਾਲੇ ਨਿਰੰਜਨ ਸਿੰਘ ਕਹਿ ਰਿਹਾ ਸੀ ਵੀ ਭਾਈ ਬਿਨਾਂ ਸਬੂਤ ਤੋਂ ਛਾਪਾ ਨੀ
0: ਵੱਜਦਾ ਜੀ। ਬਿਲਕੁਲ,
1: ਉਹ ਪਹਿਲਾਂ ਉਹਨਾਂ ਕੋਲ ਕੋਈ ਨਾ ਕੋਈ ਕੰਕਰੀਟ ਐਵੀਡੈਂਸ ਹੁੰਦਾ ਆ, ਉਹਦੇ ਆਧਾਰ ਤੇ ਜਿਹੜਾ ਆ ਰੇਡ ਕਰਦੇ ਆ।
0: ਬਿਲਕੁਲ ਜੀ,
1: ਔਰ ਫਿਰ ਜਿਹੜਾ ਹੈਗਾ ਨੋਟਾਂ ਦੇ ਬੈਗ 9ਵੀਂ ਮੰਜ਼ਿਲ ਤੋਂ ਥੱਲੇ ਸਿੱਟੇ ਗਏ ਜਿਹੜੇ, ਉਹ ਵੀ ਪੰਜਾਬ ਵਾਲਿਆਂ ਨੇ ਦੇਖ ਲਿਆ
0: ਜੀ।
1: ਵੱਡੇ ਪੱਧਰ ਤੇ ਪੈਸਾ ਜਿਹੜਾ ਹੈਗਾ ਸੀ ਇਹ ਬਾਹਰ ਮੂਵ ਕਰਨਾ ਸੀਗਾ ਜੀ
0: ਜੀ,
1: ਤੇ ਹੋਇਆ ਵੀ ਆ
0: ਜੀ।
1: ਹੁਣ ਇਹ ਹੈਗਾ ਆ ਕਿ ਪੰਜਾਬ ਵਾਲੇ ਤਾਂ ਐਵੇਂ ਤੜਫੀ ਜਾਂਦੇ ਹੈਗੇ ਆ, ਪੰਜਾਬ ਦਾ ਪੈਸਾ ਲੁੱਟਣਾ ਸੀਗਾ, ਉਹ ਉਹਨਾਂ ਦੀ ਸਕੀਮ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ
0: ਜੀ।
1: ਜਦੋਂ ਇਹ ਐਲੀਗੇਸ਼ਨ ਜਿਹੜੇ ਕੋਰਟ ਦੇ ਵਿੱਚ ਦੱਸੇ ਗਏ ਸਾਰਾ ਕੁਛ, ਤੇ ਕੋਰਟ ਨੇ ਵੀ ਇਸੇ ਕਰਕੇ 7 ਦਿਨ ਦਾ ਰਿਮਾਂਡ ਦੇ ਦਿੱਤਾ ਕਿ ਮਨੀ ਟ੍ਰੇਲ ਲੱਭਣੀ ਬਹੁਤ ਜ਼ਰੂਰੀ ਆ
0: ਜੀ,
1: ਵੀ ਇਹ ਪੈਸੇ ਗਏ ਤੇ ਗਏ ਕਿੱਥੇ
0: ਜੀ,
1: ਤੇ ਕਿੱਥੇ ਕਿੱਥੇ ਇਨਵੈਸਟ ਹੋਏ, ਇਸ ਚੀਜ਼ ਨੂੰ ਜਿਹੜਾ ਆ ਟਰੇਸ ਕਰਕੇ ਲਿਆਓ ਵੀ ਐਲੀਗੇਸ਼ਨ ਬਹੁਤ ਸੀਰੀਅਸ ਆ
0: ਜੀ।
1: ਅੱਜ ਇੱਕ ਜਿਹੜਾ ਹੈਗਾ ਇਹਦੇ ਨਾਲ ਹੀ ਰਿਲੇਟਡ ਜਿਹੜੀ ਹੈਗੀ ਹੈ ਜੀ, ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਤੀ ਜੀ।
0: 45-50 ਮਿੰਟ ਦੀ ਕੀਤੀ ਹੈ ਜੀ, ਬੰਦਾ ਲੈ ਕੇ ਆਏ ਨਾਲੇ।

0: ਹਾਂਜੀ,
1: ਜੀ
0: ਉਹ ਬੰਦਾ ਨਾਲ ਲੈ ਕੇ ਆਏ ਹੈਗੇ ਜਿਹੜਾ ਕਿ ਅਸ਼ੋਕ ਪੱਪੀ ਪਰਾਸ਼ਰ ਜਿਹੜਾ ਹੈਗਾ ਆ ਉਹਦਾ
1: ਨਿਖਿਲ
0: ਪੀਏ ਸੀਗਾ
1: ਸੱਭਰਵਾਲ,
0: ਜੀ,
1: ਨਿਖਿਲ ਸੱਭਰਵਾਲ,
0: ਨਿਖਿਲ ਸੱਭਰਵਾਲ।
1: ਹਾਂਜੀ
0: ਹੁਣ ਉਹਦਾ ਵੀ ਜਿਹੜਾ ਦੱਸਦੇ ਹੈਗੇ ਆ ਵੀ ਉਹਦੇ ਵੀ ਖਾਤੇ ਦੇ ਵਿੱਚ 1,10,00,000 ਰੁਪਇਆ ਜੀ ਏਦਾਂ ਕਰਕੇ ਇਹਨਾਂ ਨੇ ਕਿਸ ਤਰੀਕੇ ਨਾਲ ਵੀ ਕੁਛ ਇੱਕ ਬੰਦੇ ਜਿਹੜੇ ਆ ਉਹ ਮਿਊਂਸੀਪਲ ਕਮੇਟੀ ਦੇ ਵਿੱਚ ਭਰਤੀ ਕੀਤੇ, ਉਹਨਾਂ ਦੇ ਕੋਲੋਂ ਜਿਹੜਾ ਜਗ੍ਹਾ 2,00,000 ਰੁਪਇਆ ਲਿਆ
1: ਜੀ,
0: ਉਹ ਏਦਾਂ ਕਰਕੇ ਇੱਕ ਰਕਮ ਬਣਦੀ ਆ, ਪਰ ਉਹ ਆਪਣੇ ਖਾਤੇ ਚ ਨਾ ਜਮਾਂ ਕਰਾ ਕੇ ਤੇ ਉਹ ਆਪਣੇ ਜਿਹੜੇ ਆ
1: ਵਰਕਰਾਂ ਦੇ
0: ਖਾਤੇ ਚ ਜਮਾਂ ਕਰਾਉਂਦੇ
1: ਜੀ।
0: ਹੁਣ ਪੀਏ ਤਾਂ ਨਾ ਨੀ ਸੀ ਕਰ ਸਕਦਾ, ਇਸੇ ਤਰੀਕੇ ਨਾਲ ਇੱਕ ਹੋਰ ਬਰਾਈਬ ਦੀ ਐਂਟਰੀ ਆ ਵੀ ਉਹ ਬਰਾਈਬ ਜਿਹੜੀ ਆ ਉਹ ਕਿਸੇ ਇੰਸਪੈਕਟਰ ਕੋਲੋਂ ਲਈ ਗਈ ਸੀਗੀ ਜੀ, ਆਪਣੇ ਜਿਹੜਾ ਹੈਗਾ ਬਿਲਡਿੰਗ ਦਾ ਇੰਸਪੈਕਟਰ ਸੀਗਾ ਜੀ,
1: ਜੀ
0: ਉਹ ਪੈਸੇ ਵੀ ਉਹਦੇ ਜਮਾਂ ਹੋਏ ਆ ਪੀਏ ਦੇ ਅਕਾਊਂਟ ਚ
1: ਜੀ।
0: ਹੁਣ ਪੀਏ ਦੀ ਤਾਂ ਐਡੀ ਹੈਸੀਅਤ ਹੈ ਨੀ ਕਿ ਪੀਏ ਨੂੰ ਲੋਕੀ 30-30 ਲੱਖ ਰੁਪਇਆ ਜਾਂ 20-20 ਲੱਖ ਰੁਪਇਆ ਦੇਈ ਜਾਣ,
1: ਉਹ ਤਾਂ ਕਹਿੰਦਾ ਮੈਂ ਆਪਣੇ ਘਰ ਵੇਚ ਕੇ
0: ਜਿਹੜਾ ਉਹਦੇ ਖਾਤੇ ਚ ਹੈ,
1: ਘਰ ਵੇਚ ਕੇ ਤਾਂ ਮੈਂ ਕਿਰਾਏ ਤੇ ਰਹਿਣ ਦਿਆਂ ਜੀ, ਮੈਂ ਤਾਂ ਮਸੀ ਲੋਕਾਂ ਦੇ ਪੈਸੇ ਲਾਏ ਨੇ।
0: ਜਦੋਂ ਇਹਨਾਂ ਨੇ ਦੇਖਿਆ ਜੀ ਕਿ ਵੀ ਉਹ ਮਤਲਬ ਜਿਹੜਾ ਹੈਗਾ ਆ ਵੀ ਬਾਗੀ ਹੁੰਦਾ ਦਿਸਦਾ ਹੈਗਾ ਆ, ਤੇ ਇਹਨਾਂ ਚੀਜ਼ਾਂ ਦੇ ਆਧਾਰ ਤੇ ਉਹਦੇ ਤੇ ਪਰਚਾ ਦਰਜ ਕਰਾਤਾ ਜੀ, ਹੁਣ ਇਹ ਨਹੀਂ ਪਤਾ ਹੋਇਆ ਜਾਂ ਨਹੀਂ ਹੋਇਆ
1: ਜੀ,
0: ਇਹ ਡਾਕੂਮੈਂਟ ਬੋਲੇ ਉਹਨਾਂ ਕੋਲ ਵੀ ਹੈ ਨਹੀਂ ਸੀ ਜੀ।
1: ਜੀ
0: ਸਵਾਲ ਇਹ ਹੈਗਾ ਆ ਵੀ ਇੱਥੇ ਹਰ ਇੱਕ ਬੰਦਾ ਜਿਹੜਾ ਆ ਉਹ ਪੈਸੇ ਬਣਾਉਣ ਲੱਗਾ ਆ
1: ਜੀ,
0: ਹੁਣ ਉਹ ਜਿਹੜਾ ਫੜਿਆ ਜਾਂਦਾ ਉਹ ਚੋਰ ਆ ਜੀ, ਜਿਹੜਾ ਨਹੀਂ ਫੜ ਹੁੰਦਾ ਉਹ ਸਿਆਣਾ ਬੰਦਾ ਹੁੰਦਾ ਜਾਂ ਓਨੈਸਟ ਹੁੰਦਾ ਆ ਜੀ।
1: ਸੈਣੀ ਸਾਹਿਬ ਇੱਕ ਥੋੜੀ ਜਿਹੀ ਇਹਦੇ ਉੱਤੇ ਇੱਕ ਵੱਖਰੀ ਗੱਲ ਕਰਨੀ ਚਾਹਾਂਗਾ, ਸ਼ਾਇਦ ਬਹੁਤ ਸਾਰੇ ਦੋਸਤ ਇਹਦੇ ਨਾਲ ਸਹਿਮਤ ਵੀ ਨਹੀਂ ਹੋਣਗੇ ਭਾਈ, ਕਈ ਵਾਰੀ ਚਲੋ ਮੈਨੂੰ ਕਹਿ ਹੀ ਦਿੰਦੇ ਆ ਕਿ ਭਾਈ ਤੂੰ ਇੱਥੇ ਦੇ ਹਿਸਾਬ ਦੇ ਨਾਲ ਸੋਚਦਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਫਾਇਦਾ ਤਾਂ ਪੰਜਾਬ ਦਾ ਹੀ ਇਹਦੇ ਵਿੱਚ ਹੈਗਾ, ਜਾਂ ਲੀਡਰਾਂ ਦਾ ਜਾਂ ਕਿਸੇ ਹੋਰ ਧਰੇ ਦਾ ਤਾਂ ਨਹੀਂ ਹੋਏਗਾ, ਚਲੋ ਉਹਨਾਂ ਨੂੰ ਸਿਆਸੀ ਪੱਧਰ ਦੇ ਉੱਤੇ ਫਾਇਦਾ ਹੋਏਗਾ, ਜਿਹੜਾ ਸਾਰਾ ਪਕੜੋ ਫੜੋ ਫੜਾਈ ਹੋ ਰਹੀ ਹੈ ਕਿਤੇ ਨਾ ਕਿਤੇ ਉਹ ਚੰਗਾ ਵੀ ਤਾਂ ਹੈ ਨਾ, ਇੱਕ ਕਾਂ ਮਾਰ ਕੇ ਟੰਗਿਆ ਹੋਊਗਾ ਤਾਂ ਬਾਕੀਆਂ ਨੂੰ ਕੰਨ ਤਾਂ ਹੁੰਦੇ ਨੇ ਨਾ।
0: ਨਹੀਂ ਉਹ ਤਾਂ ਠੀਕ ਗੱਲ ਤੁਸੀਂ ਕਹਿੰਦੇ ਹੈਗੇ ਆ, ਜੋ ਕਹਿੰਦੇ ਹੈਗੇ ਆ ਇੱਥੇ ਕੌਣ ਕੋਈ ਵੀ ਇਸ ਚੀਜ਼ ਨੂੰ ਮਤਲਬ ਪਲੀਡ ਨਹੀਂ ਕਰਦਾ ਵੀ ਪੰਜਾਬ ਦਾ ਪੈਸਾ ਲੁੱਟਿਆ ਜਾਵੇ ਤੇ ਅਗਲਾ ਬੰਦਾ ਇਸ ਚੀਜ਼ ਨੂੰ ਜਿਹੜਾ ਆ ਉਹ ਗਲਤ ਕਹੂਗਾ, ਉਹ ਕਹੂਗਾ ਠੀਕ ਹੋ ਰਿਹਾ ਜੀ ਜੋ ਹੋ ਰਿਹਾ ਜੀ। ਪਰ ਸਵਾਲ ਇਹ ਹੈਗਾ ਆ ਨਾ ਜੀ, ਲੋਕੀ ਕੀ ਕਹਿੰਦੇ ਹੈਗੇ ਉਹਨਾਂ ਦਾ ਸਵਾਲ ਇਹ ਹੈਗਾ ਆ ਕਿ ਜੇ ਬੰਦਾ ਬੀਜੇਪੀ ਚ ਚੱਲ ਜਾਂਦਾ ਹੈਗਾ ਆ ਉਹਦੇ ਤੇ ਛਾਪਾ ਨਹੀਂ ਪੈਂਦਾ, ਜਿਹੜਾ ਬੰਦਾ ਦੂਜੇ ਪਾਸੇ ਰਹਿੰਦਾ ਹੈਗਾ ਆ ਉਹਦੇ ਛਾਪਾ ਪੈ ਜਾਂਦਾ ਹੈਗਾ, ਇਹ ਡਿਸਕ੍ਰਿਮੀਨੇਸ਼ਨ ਜਿਹੜੀ ਹੁੰਦੀ ਆ ਲੋਕੀ ਉਹਦੇ ਤੇ ਕਿੰਤੂ ਕਰਦੇ ਆ
1: ਜੀ।
0: ਵੈਸੇ ਚੋਰਾਂ ਨੂੰ ਕੋਈ ਸ਼ੈਲਟਰ ਨਹੀਂ ਦਿੰਦਾ ਜੀ,
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਸਰ ਇਹ ਤਾਂ ਜਿਹੜਾ ਹੈਗਾ ਸੀਗਾ ਈਡੀ ਦਾ ਜਿਹੜਾ ਆ ਛਾਪੇ ਦੀ ਗੱਲ ਆ ਜੀ, ਜਿਹਦੀ ਚਰਚਾ ਆ ਜੀ ਸਾਡੇ ਪੰਜਾਬ ਚ।
1: ਦੇਖੋ ਮੈਂ ਸੁਣ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਆਪਣੇ ਈਡੀ ਦੇ ਹੈਗੇ ਰਿਟਾਇਰਡ ਆਫੀਸਰ ਨੇ, ਉਹ ਤਾਂ ਇੱਥੇ ਤੱਕ ਵੀ ਉਹਨਾਂ ਨੇ ਗੱਲ ਕਹੀ ਆ ਕਿ ਭਾਈ ਇਹ ਸਾਰਾ ਮਤਲਬ ਕਿ ਇਕੱਲਾ ਇੱਕ ਬੰਦੇ ਦਾ ਨਹੀਂ ਗਾ, ਪੂਰਾ ਢਾਂਚਾ ਚੱਲਦਾ ਹੈ ਉਹਦੇ ਵਿੱਚ, ਬਹੁਤ ਸਾਰੇ ਇਨਵੋਲਵ ਨੇ। ਜਿੱਦਾਂ ਇੱਕ ਦਿਨ ਔਜਲਾ ਸਾਹਿਬ ਨੇ ਵੀ ਗੱਲ ਕਰਦੇ ਸੀ ਨਾ, ਆਪਾਂ ਕੋਈ ਵਿਸ਼ੇ 'ਤੇ ਗੱਲ ਕਰਦੇ ਸੀ, ਉਹਨਾਂ ਨੇ ਵੀ ਕਿਹਾ ਸੀ ਨਾ, ਉੱਦਾਂ ਹੀ ਆਫੀਸਰ ਨੇ ਵੀ ਕਿਹਾ ਕਿ ਇਕੱਲਾ ਚੰਡੀਗੜ੍ਹ ਦੇ ਵਿੱਚ ਹੀ ਜਿਹੜੀ ਅਲੀਟ ਕਲਾਸ ਬੈਠੀ ਹੈ, ਚਾਹੇ ਉਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਬੈਠੇ ਨੇ, ਰਿਟਾਇਰਡ ਬੈਠੇ ਨੇ, ਉਹ ਕਹਿੰਦੇ 500-500 ਕਰੋੜ ਦੇ ਕਹਿੰਦੇ ਮਾਲਕ ਨੇ ਬੈਠੇ। ਜੇ ਉਹਨਾਂ ਦੇ ਉੱਤੇ ਸੱਚੀ ਤੌਰ ਦੇ ਉੱਤੇ ਕੇਂਦਰ ਜਾਂ ਸੂਬਾ ਸਾਥ ਦੇ ਦੇਵੇ ਨਾ ਜੀ, ਤਾਂ ਕਹਿੰਦੇ 5 ਸਾਲ ਤਾਂ ਜਿਹੜਾ ਕਰਜ਼ਾ ਚੜਿਆ ਉਹ ਵੀ ਲੈ ਜਾਊਗਾ, ਅਤੇ ਆਉਣ ਵਾਲੇ 5 ਸਾਲਾਂ ਦਾ ਬਜਟ ਵੀ ਤੁਹਾਡੇ ਹੱਥਾਂ ਦੇ ਵਿੱਚ ਹੋਏਗਾ ਜੀ।
0: ਭਾਰੇ ਸਾਹਿਬ ਤੁਸੀਂ ਇਹ ਕੀ ਕਹਿੰਦੇ ਹੈਗੇ ਆ, ਤੁਸੀਂ ਪੰਜਾਬ ਦੇ ਵਿੱਚ ਜੇ ਕੋਈ SHO ਲੱਗਾ ਆ ਨਾ ਜੀ, ਤੇ ਉਹਨੇ ਵੀ ਆਪਣੀਆਂ ਟਰਾਲੀਆਂ ਪਾਈਆਂ ਹੋਈਆਂ ਜੀ
1: ਜੀ,
0: ਮਾਈਨਿੰਗ ਦੀਆਂ ਰੇਤਾਂ ਕੱਢਣ ਵਾਸਤੇ ਜਿਹੜਾ ਹੈਗਾ ਆ ਉਹਦੀਆਂ ਵੀ ਟਰਾਲੀਆਂ ਚੱਲਦੀਆਂ ਪਈਆਂ
1: ਜੀ, ਬਿਲਕੁਲ ਹੈ ਜੀ।
0: ਟੋਲ ਪਲਾਜ਼ਿਆਂ ਤੋਂ ਕਮਾਈ ਜਿਹੜੀ ਹੈਗੀ ਆ ਇੱਕ ਇੱਕ MLA ਨੂੰ ਜਿਹੜੀ ਹੈਗੀ ਆ 2,00,000 ਰੁਪਇਆ ਰੋਜ਼ ਦਾ ਆਉਂਦਾ ਜੀ
1: ਜੀ।
0: ਸੋ ਇਸ ਕਰਕੇ ਇੱਥੇ ਜੋ ਵੀ ਹੈਗਾ ਸਾਰਾ ਕੁਛ ਜਿਹੜਾ ਆ ਲੋਟੀ ਪਈ ਹੈਗੀ ਆ, ਇਹ ਤਾਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਜਿਹੜਾ ਫਾੜ ਹੋ ਜਾਂਦਾ ਉਹ ਚੋਰ ਆ, ਬਾਕੀ ਸਾਰੇ ਸਾਧੂ ਆ ਕੱਟੜ ਇਮਾਨਦਾਰ ਆ,
1: ਇਮਾਨਦਾਰ ਨੇ ਜੀ, ਬਿਲਕੁਲ ਹੈ ਜੀ।
0: ਹਾਂਜੀ
1: ਉਹ ਤਾਂ ਠੀਕ ਹੈ ਸੈਣੀ ਸਾਹਿਬ, ਪਰ ਦੂਸਰੇ ਪਾਸੇ ਮਾਨ ਸਾਹਿਬ ਦੇ ਭਰਾਤਾ ਸ਼੍ਰੀ ਜਿਹੜੇ ਨੇ, ਚਲੋ ਰਿਸ਼ਤੇਦਾਰੀ ਦੇ ਵਿੱਚ ਹੀ
0: ਆਉਣ ਲੱਗਾ ਜੀ,
1: ਤੇ ਉਹ ਇੱਧਰ ਨੂੰ ਰੁੱਖ ਕਿੱਦਾਂ ਕਰ ਗਏ ਨੇ ਜੀ?
0: ਵੀ ਚਾਚੇ ਦਾ ਮੁੰਡਾ ਆ ਨਾਲੇ ਮਾਸੀ ਦਾ ਮੁੰਡਾ ਆ, ਅਗਲਾ ਬੰਦਾ ਕਹਿੰਦਾ ਠੀਕ ਗੱਲ ਆ ਜੀ
1: ਜੀ,
0: ਦੁਸ਼ਮਣ ਬਾਹਰੋਂ ਥੋੜਾ ਲੈਣ ਜਾਈਦਾ ਹੁੰਦਾ ਅਗਲੇ ਦੇ ਘਰੋਂ ਹੀ ਪੱਟੀ ਦਾ ਹੁੰਦਾ
1: ਜੀ।
0: ਇੱਕ ਸਰ ਇਹ ਬਟ ਨੈਚੁਰਲ ਹੋਇਆ, ਇੱਕ ਜੈਲਸ ਫੀਲਿੰਗ ਵੀ ਤਾਂ ਆਉਂਦੀ ਆ ਨਾ ਜੀ ਸਮੇਂ ਦੇ ਨਾਲ,
1: ਬਿਲਕੁਲ ਹੈ ਜੀ, ਉਹ ਕਿੱਥੇ ਨਾ ਕਿੱਥੇ ਪਹੁੰਚ ਗਿਆ ਸੀ, ਕਿੱਥੇ ਬੈਠੇ।
0: ਹਾਂ ਜੀ, ਸੋਚੀ ਗੱਲ ਇਹ ਹੈਗੀ ਆ ਵੀ ਪਹਿਲਾਂ ਜਿਹੜਾ ਇਹ ਬੰਦਾ ਰੈਕੋਗਨਾਈਜ਼ ਕਰਦਾ ਹੋਊਗਾ, ਉਹ
1: ਜੀ
0: ਕੰਪੇਨ ਦਾ ਇੰਚਾਰਜ ਵੀ ਹੈਗਾ ਸੀਗਾ ਜੀ,
1: ਜੀ
0: ਸੋ ਆਮ ਆਦਮੀ ਪਾਰਟੀ ਦੀ ਕੰਪੇਨ ਦਾ ਇੰਚਾਰਜ ਵੀ ਰਿਹਾ,
1: ਜੀ
0: ਤੇ ਉਹਨੂੰ ਵੀ ਉਮੀਦ ਆ ਵੀ ਮੈਂ ਵੀ ਤਰੱਕੀ ਕਰਾਂ,
1: ਜੀ
0: ਤੇ ਤਰੱਕੀ ਹੁਣ ਲੋਕਾਂ ਨੂੰ ਇਹ ਦਿਸਦਾ ਹੈਗਾ ਵੀ ਅੱਗੇ ਬੀਜੇਪੀ ਆਉਣ ਵਾਲੀ ਆ,
1: ਜੀ
0: ਤੇ ਨਾਲੇ ਵੱਡੇ ਵੱਡੇ ਲੀਡਰਾਂ ਤੱਕ ਪਹੁੰਚ ਹੋ ਜਾਂਦੀ ਹੈਗੀ ਆ, ਤੇ ਇਸ
1: ਜੀ
0: ਕਰਕੇ ਅਗਲਿਆਂ ਨੇ ਵੀ ਆਪਣਾ ਬੈਟਰ ਦੇ ਫਿਊਚਰ ਵਾਸਤੇ ਹਰ ਕੋਈ ਬੰਦਾ ਕਰਦਾ।
1: ਸੈਣੀ ਸਾਹਿਬ ਮਜੀਠੀਆ ਸਾਹਿਬ ਤਾਂ ਇਹ ਵੀ ਕਹਿੰਦੇ ਸੀ, ਕਹਿੰਦੇ ਭਰਾਤਾ ਸ਼੍ਰੀ ਨੂੰ ਭੇਜਤਾ ਤੁਸੀਂ ਰਾਹ ਮਤਲਬ ਕਲੀਅਰ ਕਰੋ, ਮੈਂ ਵੀ ਆਉਂਦਾ ਪਿੱਛੇ ਪਿੱਛੇ ਜੀ
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ।
1: ਜੀ
0: ਨਾਲੇ ਦੂਜੀ ਗੱਲ ਹੈਗੀ ਆ ਵੀ ਚੰਗੀ ਗੱਲ ਆ, ਸਾਰੀਆਂ ਪਾਰਟੀਆਂ 'ਚ ਆਪਣੇ ਬੰਦੇ ਚਾਹੀਦੇ ਹੈਗੇ, ਕੱਲ ਨੂੰ ਜਿਹੜਾ ਹੈਗਾ ਆ ਜੇ ਕੀ ਪਤਾ ਰਜੀਮ ਬਦਲ ਜਾਂਦਾ ਹੈਗਾ ਆ, ਤੇ ਉੱਥੇ
1: ਜੀ
0: ਬੰਦਾ ਗੱਲ ਤਾਂ ਕਰਨ ਜੋਗਾ ਹੁੰਦਾ ਆ ਵੀ ਭਾਈ ਮੇਰਾ ਭਰਾ ਆ, ਰਹਿਣ ਦਿਓ ਤੁਸੀਂ।
1: ਸੈਣੀ ਸਾਹਿਬ ਪਿਛਲੇ ਦਿਨਾਂ 'ਚ ਮੈਂ ਗੱਲ ਕੀਤੀ ਸੀ, ਮੈਂ ਫਿਰ ਉੱਥੇ ਗੱਲ ਦੇ ਉੱਤੇ ਦੁਬਾਰਾ ਆਉਣਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਮਾਨ ਸਾਹਿਬ ਵੀ ਪਾਲਟੀ ਮਾਰ ਜਾਣਗੇ, ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਹੁਣ ਕੇ ਹੱਥ ਖੜੇ ਕਰਕੇ ਦੇਖਣਗੇ ਵੀ ਜੱਟ ਕਰ ਕੀ ਗਿਆ ਮੇਰੇ ਨਾਲ
0: ਨਹੀਂ ਨਹੀਂ ਨਹੀਂ ਸਰ
1: ਜੀ।
0: ਨਹੀਂ ਮਤਲਬ ਇੱਦਾਂ ਨਹੀਂ ਜਾ ਸਕਦੇ ਹੁਣ ਇਹਨਾਂ ਨੇ, ਮਤਲਬ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੀ ਨਹੀਂ ਜੀ,
1: ਜੀ
0: ਉੱਥੇ ਤਾਂ ਬਥੇਰੇ ਬੈਠੇ ਹੈਗੇ ਜੀ, ਉਹਨਾਂ ਨੇ ਨਹੀਂ ਲੈਣਾ, ਉਹਨਾਂ ਨੇ ਹੁਣ ਜਿਹੜਾ ਹੈਗਾ ਆ ਦੂਜਿਆਂ ਦੀ ਸਿਰ ਆਪਣੇ ਸੋਹਾ ਨਹੀਂ ਪਾਉਣੀ ਹੈਗੀ, ਉਹਨਾਂ ਨੇ ਇਹਦਾ ਆਲੇ ਦੁਆਲੇ ਕਟਿੰਗ ਕਰਕੇ ਲੈ ਜਾਣਾ ਹੈਗਾ ਆ ਜੀ,
1: ਜੀ
0: ਵੀ ਆਪਣੇ ਭਾਰ ਦੇ ਨਾਲ ਥੱਲਿਓ ਜਿਹੜਾ ਹੈਗਾ ਇੰਨਾ ਪੋਲਾ ਕਰ ਦਿਓ ਬੂਟਾ ਆਪਣੇ ਆਪ ਹੀ ਡਿੱਗ ਪਵੇ,
1: ਜੀ
0: ਉਹ ਇਸ ਕਰਕੇ ਉਹ ਆਲਾ ਦੁਆਲਾ ਛਾਂਗਣਗੇ ਜੀ।
1: ਬਿਲਕੁਲ ਹੈ ਜੀ ਜੀ
0: ਤੇ ਬਾਕੀ ਪੋਲੀਟੀਕਲ ਬੰਦੇ ਤਾਂ ਉਹੀ ਹੁੰਦੇ ਆ ਜੀ, ਅੱਗੇ ਇਹਨਾਂ ਵਿੱਚ ਵੀ ਤਾਂ ਉਹਨਾਂ ਪਾਰਟੀਆਂ 'ਚ ਵੀ ਆਏ ਸੀ
1: ਜੀ ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਆ ਵੀ ਪੋਲੀਟੀਕਲ ਬੰਦਾ ਉਹੀ ਆ, ਉਹ ਕਦੀ ਆਪਣਾ ਦੇਖ ਲੈਂਦੇ ਹੈਗੇ ਹਵਾ ਦੇ ਰੁੱਖ ਦਾ ਪਛਾਣ ਕਰਦੇ ਆ, ਉਹਦੇ ਮੁਤਾਬਕ ਜਿਹੜਾ ਆ ਪਾਰਟੀਆਂ ਜੁਆਇਨ ਕਰਦੇ ਆ, ਅੱਜ ਕੱਲ ਆਈਡੀਓਲੋਜੀ ਦਾ ਕੋਈ ਰਹਿ ਨਹੀਂ ਗਈ ਜੀ।
1: ਬਿਲਕੁਲ ਹੈ ਜੀ ਜੀ
0: ਮੈਂ ਦਾਅਵੇ ਨਾਲ ਕਹਿਣਾ ਹੈਗਾ ਆ ਜੀ ਵੀ ਬੀਜੇਪੀ ਜਿਹੜੀ ਹੈਗੀ ਆ ਉਹਦੀ ਮਾਂ ਆ ਆਰਐਸਐਸ, ਤੇ ਇਹ
1: ਬਿਲਕੁਲ
0: ਬੰਦਿਆਂ ਨੇ ਜਿਹਨਾਂ ਨੇ ਜੁਆਇਨ ਕੀਤਾ ਇਹਨਾਂ ਨੂੰ ਆਰਐਸਐਸ ਦੇ ਮੁਖੀ ਦਾ ਨਾਂ ਨਹੀਂ ਪਤਾ ਹੋਣਾ,
1: ਬਿਲਕੁਲ ਹੈ ਜੀ
0: ਸੋ ਉਹ ਵੀ ਜਿਹੜਾ ਹੈਗਾ ਆ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਟੈਂਪਰਰੀ ਅਟੈਚਮੈਂਟਸ ਹੁੰਦੀਆਂ ਆ,
1: ਜੀ
0: ਇਹ ਇਲੈਕਸ਼ਨ ਤੋਂ ਪਹਿਲਾਂ ਇੱਧਰ ਉੱਧਰ ਜਾਣਾ ਆਉਣਾ ਹੁੰਦਾ ਹੀ ਆ ਜੀ।
1: ਬਿਲਕੁਲ ਹੈ ਜੀ
0: ਬਾਕੀ ਜਦ ਤੱਕ ਕੋਈ ਪਾਰਟੀ ਰੂਲ ਕਰਦੀ ਹੈਗੀ ਆ ਤਦ ਤੱਕ ਜਿਹੜਾ ਹੈਗਾ ਆ ਉਹਨੂੰ ਕੋਈ ਖਤਰਾ ਨਹੀਂ ਹੁੰਦਾ ਜੀ, ਜਦੋਂ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗਦਾ
1: ਜੀ
0: ਉਹ ਤੋਂ ਬਾਅਦ ਪਤਾ ਲੱਗਦਾ ਵੀ ਕਿੰਨੇ ਕੁ ਬੰਦੇ ਜਿਹੜੇ ਆ ਪਾਰਟੀ ਦੇ ਨਾਲ ਖੜੇ ਆ ਤੇ ਕਿੰਨੇ ਕੁ ਹੈਗੇ ਨਾਲ
1: ਹੈਗੇ ਨੇ ਜੀ। ਬਿਲਕੁਲ ਹੈ ਜੀ ਜੀ
0: ਹਾਂਜੀ ਜੀ ਜੀ ਸਰ
1: ਤੇ ਸੈਣੀ ਸਾਹਿਬ
0: ਹੋਰ ਖਬਰ ਕਿਹੜੀ ਸੀ?
1: ਦੂਸਰੇ ਪਾਸੇ ਦੇਖੀਏ ਤੇ ਪਿਛਲੇ ਦਿਨਾਂ ਤੋਂ ਚਲੋ ਜਿਹੜਾ ਮਾਮਲਾ ਚੱਲਦਾ ਆ ਰਿਹਾ ਆਪਣਾ ਕਾਨੂੰਨ ਦਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ, ਤੇ ਉਹਦੇ ਵਿੱਚ ਸੰਧਵਾਂ ਸਾਹਿਬ ਨੂੰ ਜਿਹੜਾ 8 ਤਰੀਕ ਨੂੰ ਬੁਲਾਇਆ ਗਿਆ, ਸਾਰਾ ਕੁਝ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਾਂ ਤਾਂ ਸਪੈਸ਼ਲ ਸੈਸ਼ਨ ਬੁਲਾ ਕੇ ਇਹਨੂੰ ਰੱਦ ਕਰੋ ਤੇ ਜਾਂ ਫਿਰ ਇਹਦੇ ਵਿੱਚ ਸੋਧ ਕਰ ਲਓ। ਤੇ ਹੁਣ ਸਾਰੇ ਸਲਾਹ ਮਸ਼ਵਰਾ ਕਰਕੇ ਗੜਗੱਜ ਸਾਹਿਬ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ ਤੇ ਸੰਧਵਾਂ ਸਾਹਿਬ ਹੁਣ ਕਿਤੇ ਨਾ ਕਿਤੇ ਕੜਿੱਕੀ ਦੇ ਵਿੱਚ ਫਸ ਚੁੱਕੇ ਆ ਦੋਵਾਂ ਵਿਚਕਾਰ ਜੀ, ਤੇ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਹੈ?
0: ਸਰ ਗੱਲ ਇੱਦਾਂ ਹੈਗੀ ਆ ਨਾ ਜੀ, ਮੰਨ ਲਓ ਇੱਕ ਛੋਟੀ ਜੀ ਗੱਲ ਆ
1: ਜੀ
0: ਵੀ ਤੁਸੀਂ ਮੇਰੇ ਤੇ ਦੋਸ਼ ਲਾ ਦਿੰਦੇ ਹੈਗੇ ਆ ਜੀ, ਮੇਰਾ ਜਾਂ ਤਾਂ ਮਤਲਬ ਜਿਹੜਾ ਹੈਗਾ ਮੈਂ ਉਹਨੂੰ ਸਵੀਕਾਰ ਕਰਾਂ ਤੇ ਜਾਂ ਉਹ ਤੋਂ ਇਨਕਾਰ ਕਰਾਂ
1: ਜੀ।
0: ਇਨਕਾਰੀ ਕਰਨ ਦਾ ਤਰੀਕਾ ਜੇ ਮੇਰਾ ਇਹ ਹੋ ਜਾਵੇ ਵੀ ਮੈਂ ਜਿਹੜਾ ਆ ਭਾਈ ਸਾਰਿਆਂ ਨੂੰ ਰੌਲਾ ਪਾ ਪਾ ਕੇ ਦੱਸਣਾ ਸ਼ੁਰੂ ਕਰਦੇ ਆ ਨਾਲ ਆਲੇ ਦੁਆਲੇ ਬੰਦੇ ਤਾਂ ਭਾਰਾ ਝੂਠਾ ਭਾਰਾ ਝੂਠਾ, ਉਹਦੇ ਨਾਲ ਕੀ ਹੁੰਦਾ ਹੈਗਾ ਆ ਕਿ ਉਹ ਇਨਕਾਰੀ ਤਾਂ ਤੁਹਾਡੀ ਇੱਕ ਕਿਸਮ ਦੀ ਪਹਿਲਾਂ ਹੀ ਆ ਗਈ
1: ਜੀ,
0: ਜਦੋਂ ਹੁਣ ਉਹ ਵੀ ਜਿਹੜਾ ਹੈਗਾ ਜੇ ਉਹਨਾਂ ਨੂੰ ਕਾਨੂੰਨੀ ਰੂਪ ਆਪਣੇ ਇਹ ਧਾਰਮਿਕ ਰੂਪ ਦੇ ਵਿੱਚ ਜੇ ਉਹਨਾਂ ਨੂੰ ਸੰਮਨ ਕਰ ਵੀ ਲੈਣਗੇ ਜੋ ਮਰਜ਼ੀ ਕਰ ਲੈਣ ਜੀ, ਅਗਲਾ ਤਾਂ ਇਹ ਕਹੂਗਾ ਜੀ ਮੈਂ ਤਾਂ ਸਪੀਕਰ ਆ
1: ਜੀ,
0: ਪਾਸ ਤਾਂ ਵਿਧਾਇਕ ਕਰਦੇ ਆ ਹਾਂਜੀ, ਮੈਂ ਤਾਂ ਇੱਕ ਮਸੰਜਰ ਆ
1: ਜੀ,
0: ਮੈਂ ਤੁਹਾਡਾ ਸੁਨੇਹਾ ਉੱਥੇ ਤੱਕ ਪਹੁੰਚਾ ਤਾ, ਮੇਰੀ ਇੰਨੀ ਡਿਊਟੀ ਸੀ ਜੀ,
1: ਜੀ
0: ਮੇਰਾ ਤਾਂ ਦੋਸ਼ ਕੋਈ ਨਹੀਂ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਗੱਲੋਂ। ਦੂਜੀ ਗੱਲ ਇਹ ਗੱਲ ਵੀ ਸਹੀ ਹੈਗੀ ਆ ਵੀ ਸਪੀਕਰ ਦੀ ਡਿਊਟੀ ਥੋੜਾ ਜਿਹਾ ਕਾਨੂੰਨ ਬਣਾਉਣੀ, ਉਹ ਤਾਂ ਵਿਧਾਇਕ ਬਣਾਉਂਦੇ ਹੈਗੇ, ਮੁੱਖ ਮੰਤਰੀ ਬਣਾਉਂਦਾ ਹੈ ਜੀ
1: ਜੀ ਤੇ ਸੈਣੀ ਸਾਹਿਬ ਫਿਰ ਮੁੱਖ ਮੰਤਰੀ ਨੂੰ ਵੀ ਕਿਤੇ ਨਾ ਕਿਤੇ ਦੁਬਾਰਾ ਤਲਬ ਕੀਤਾ ਜਾ ਸਕਦਾ? ਤਲਬ ਤਾਂ ਨਹੀਂ ਕੀਤਾ ਜਾ
0: ਨਹੀਂ ਸਰ,
1: ਸਕਦਾ
0: ਉਹ
1: ਪਰ
0: ਸਰ ਪਤਤ ਨੂੰ ਕੀ ਤਲਬ ਕਰਨਾ, ਉਹ ਤਾਂ ਜਿਹੜਾ ਹੈਗਾ ਆ ਜੋ ਮਰਜ਼ੀ ਕਰੇ ਉਹ, ਸਰ ਜਦੋਂ ਇੰਨਾ ਕੋਨਫਲਿਕਟ ਹੋਵੇ ਤੇ ਉੱਥੇ ਜਿਹੜਾ ਹੈਗਾ ਆ ਇਹੋ ਜਿਹਾ ਕੰਮ ਕਰਨਾ ਹੀ ਨਹੀਂ ਚਾਹੀਦਾ,
1: ਜੀ
0: ਇੰਸਟੀਟਿਊਸ਼ਨ ਦੀ ਕਦਰ ਘਟਦੀ ਆ
1: ਜੀ। ਨਹੀਂ ਸੋ ਮਾਨ ਸਾਹਿਬ ਤਾਂ
0: ਸਿਰ
1: ਦੇਖੋ
0: ਪਿਆਰੇ
1: ਹੁਣ
0: ਲਾਲ
1: ਹਰ ਜਗ੍ਹਾ
0: ਗਰ
1: ਜਾ ਕੇ ਕਹਿ ਰਹੇ ਨੇ ਭਾਈ ਇਹ ਨਹੀਂ ਹਟਣਾ, ਹੁਣ ਇਹ ਤਾਂ ਬਣ ਗਿਆ, ਹੁਣ ਜਿਹੜਾ ਬਣਨਾ ਸੀ
0: ਉਹ ਠੀਕ ਹੈ। ਡਾਕਟਰ ਪਿਆਰੇ ਲਾਲ ਗਰਗ ਵੀ ਅੱਜ ਇਹ ਗੱਲ ਕਹਿੰਦੇ ਸੀ, ਕਹਿੰਦੇ ਵੀ ਮੁੱਖ ਮੰਤਰੀ ਦਾ ਇਹ ਜਵਾਬ ਹੀ ਉਚਿਤ ਨਹੀਂ ਹੈ।
1: ਜੀ
0: ਪਹਿਲੀ ਗੱਲ ਤਾਂ ਕਹਿੰਦੇ ਵੀ ਉਹਨਾਂ ਨੇ ਇਹਨਾਂ ਨੂੰ ਭੇਜਿਆ ਨਹੀਂ,
1: ਜੀ
0: ਹੈਂਜੀ, ਜਦਕਿ ਜਿਹੜਾ ਹੈਗਾ ਆ ਇਹਨਾਂ ਨੂੰ ਭੇਜਣਾ ਵੀ ਲਾਜ਼ਮ ਸੀਗਾ,
1: ਜੀ
0: ਵੀ ਜਦ ਉਹਦੇ ਨਾਲ SGPC ਨਾਲ ਸੰਬੰਧਿਤ ਤੁਸੀਂ ਗੱਲ ਕਰਨ ਲੱਗੇ ਆ ਤੇ ਉਹਨਾਂ ਨੂੰ ਭੇਜ ਕੇ ਪਹਿਲਾਂ ਕਰ, ਉਹਨਾਂ ਦੀ ਜਿਹੜੀ ਸਾਡੇ ਇੱਥੇ ਰਿਵਾਜ ਹੀ ਨਹੀਂ ਰਿਹਾ ਜੀ ਸਟੇਕ ਹੋਲਡਰ ਨੂੰ ਨਾਲ ਲੈਣ ਦਾ,
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਇਸ ਟੋਪਿਕ ਦੇ ਉੱਤੇ ਤਾਂ ਭਾਰਤ ਸਾਹਿਬ ਹੁਣ ਗੱਲ ਕਰਨੀ ਵੀ ਫਜ਼ੂਲ ਆ, ਕਿਉਂਕਿ ਮੈਂ ਹੈਰਾਨ ਹੁੰਦਾ ਆ ਅੱਧੇ ਕੁ ਸਿੱਖ ਜਿਹੜੇ ਇਸ ਪਾਰਟੀ ਦੇ ਨਾਲ ਤੁਰੇ ਹੈਗੇ ਆ ਜੀ, ਉਹ ਉਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਨੂੰ ਤਿਆਰ ਹੀ ਨਹੀਂ ਗੇ,
1: ਬਿਲਕੁਲ ਹੈ ਜੀ,
0: ਜਿਹੜੀਆਂ ਸਿੰਘ ਸਾਹਿਬ ਕਹਿ ਰਹੇ ਹੈਗੇ ਉਹ ਉਲਟਾ ਉਸ ਇੰਸਟੀਟਿਊਸ਼ਨ ਨੂੰ ਡੀਗ੍ਰੇਡ ਕਰਨ ਤੇ ਲੱਗੇ ਆ।
1: ਜੀ
0: ਹਾਂਜੀ ਉਹ ਜਦ ਕਿ ਬੰਦਾ ਗਲਤ ਹੋ ਸਕਦਾ ਆ, ਉਹਦਾ ਗਲਤ ਨਹੀਂ ਹੁੰਦਾ ਜੀ, ਉੱਤੇ ਜਿਹੜਾ ਹੈਗਾ ਆ ਉਹਦਾ ਮਾਨ ਸਨਮਾਨ ਹੁੰਦਾ ਹੀ ਆ, ਜਿੰਨਾ ਚਿਰ ਉਹ ਬੰਦਾ ਜਿਹੜੇ ਜਥੇਦਾਰ ਸਾਹਿਬ ਜਿਹੜੇ ਆ ਉਸ ਕੁਰਸੀ ਤੇ ਬੈਠੇ ਹੈਗੇ ਆ ਜੀ, ਤਦ ਤੱਕ ਉਹਨਾਂ ਦਾ ਇੱਜ਼ਤ ਤਾਂ ਰਹਿਣੀ ਚਾਹੀਦੀ ਹੈ ਨਾ ਜੀ।
1: ਜੀ ਬਿਲਕੁਲ,
0: ਜਥੇਦਾਰ ਦਾ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੋਣਾ ਸਮਥਿੰਗ ਇਜ਼ ਅਬਵ ਦੈਨ ਲਾ,
1: ਜੀ
0: ਤੇ ਉਹ ਉਹਨਾਂ ਦਾ ਸਤਿਕਾਰ ਤਾਂ ਬਣਿਆ ਰਹਿਣ ਦੇਣਾ ਚਾਹੀਦਾ ਹੈਗਾ ਸੀ ਨਾ ਜੀ। ਤੁਹਾਡੇ ਉਹਨਾਂ ਦੇ ਜਿਹੜੇ ਹੈਗੇ ਆ ਵਿਅਕਤੀਗਤ ਡਿਫਰੈਂਸਿਸ ਤੁਹਾਡੇ ਹੋਣਗੇ, ਬਾਕੀਆਂ ਦੇ ਵੀ ਹੋਣਗੇ
1: ਜੀ,
0: ਔਰ ਮੈਂ ਹੈਰਾਨ ਆ ਵੀ ਆ ਜਿਹੜੇ ਬੰਦੇ ਹੈਗੇ ਆ ਅੰਮ੍ਰਿਤਧਾਰੀ ਬੰਦੇ ਹੈਗੇ ਜਿਹੜੇ ਨਾਲ ਸਰਕਾਰ ਦੀ ਪਿੱਠ ਪੂਰਨ ਲੱਗੇ ਹੈਗੇ ਜੀ,
1: ਜੀ
0: ਸੋ ਇਸ ਕਰਕੇ ਇੱਥੇ ਨੇਜ ਭਾਰੂ ਆ ਜੀ, ਇੱਥੇ ਕੁਛ ਨੇ ਗੁਰੂ ਨੂੰ ਕੋਈ ਨੀ ਪੁੱਛਦਾ ਜੀ, ਇੱਥੇ ਆਪਣਾ ਦੇਖਦੇ ਆ ਵੀ ਹਾਂ ਜੀ ਮੈਨੂੰ ਕੀ ਬੋਲਣ ਨਾਲ ਕਿੱਧਰਲੇ ਪਾਸਿਓਂ ਕਿੰਨਾ ਫਾਇਦਾ ਹੁੰਦਾ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨਾਲ ਕੋਈ ਹੱਲ ਨਹੀਂ ਹੈਗਾ ਜੀ।
1: ਬਿਲਕੁਲ ਹੈ ਜੀ,
0: ਬਾਕੀ ਸਟੇਟ ਜਿਹੜੀ ਹੈਗੀ ਆ ਉਹ ਤਾਂ ਪਹਿਲਾਂ ਹੀ ਪੁਲਿਸ ਰਨ ਕਰਦੀ ਹੈ। ਅੱਜ ਇੱਕ ਹੋਰ ਕੰਮ ਹੋਇਆ ਜੀ, ਇੱਕ ਬੱਸ ਦੇ ਵਿੱਚ KSI ਨੇ ਪਿਸਤੌਲ ਕੱਢ ਲਈ ਜੀ।
1: ਅੱਛਾ ਜੀ,
0: ਉਹ ਕੰਡਕਟਰ ਨਾਲ ਬਹਿਸ ਕਰਕੇ ਤੇ ਉਹਨੇ ਪਿਸਤੌਲ ਕੱਢ ਲਈ ਜੀ।
1: ਜੀ
0: ਸੋ ਬਾਅਦ ਦੇ ਵਿੱਚ ਜੋ ਦੇਖਿਆ ਵੀ ਵੀਡੀਓ ਬਣਨ ਲੱਗ ਪਈਆਂ, ਬਾਅਦ ਦੇ ਵਿੱਚ ਉਹ ਫਿਰ ਵਿਕਟਮ ਕਾਰਡ ਖੇਡਣ ਲੱਗ ਪਿਆ ਜੀ, ਮੈਂ BP ਮੇਰਾ ਮੇਰੇ ਕੋਲ ਦਵਾਈ ਕੋਲ ਆ, ਮੇਰਾ BP ਵੱਧ ਗਿਆ ਜੀ।
1: ਜੀ
0: ਸੋ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਤਾਂ ਪੁਲਿਸ ਤੁਰੀ ਫਿਰਦੀ ਆ ਜੀ।
1: ਬਿਲਕੁਲ ਹੈ ਜੀ,
0: ਹੋ ਵੀ ਸਕਦਾ ਹੈਗਾ ਆ ਜੀ ਵੀ ਉਹਦੀ ਮਾਨਸਿਕ ਸਥਿਤੀ ਠੀਕ ਨਹੀਂ ਹੈਗੀ ਜੀ, ਜਿੱਦਾਂ ਜਿਹੜਾ ਆ ਇਹਨਾਂ ਨੇ ਤਾਂ ਅੱਜ ਕੱਲ ਜਿਹੜਾ ਪੁਲਿਸ ਨੂੰ ਹੋਰ ਨਵੇਂ ਕੰਮ ਲਾ ਦਿੱਤਾ ਆ, ਜਿੱਥੇ ਮਾਨ ਸਾਹਿਬ ਜਾਂਦੇ ਉੱਥੇ ਗੇਟ ਵੀ ਪੁਲਿਸ ਵਾਲੇ ਆਪ ਚੱਕ ਚੱਕ ਖੜੇ ਕਰਦੇ ਪਏ ਆ।
1: ਬਿਲਕੁਲ ਹੈ ਜੀ,
0: ਤੇ ਪੁਲਿਸ ਦੀ ਡਿਊਟੀ ਜਿਹੜੀ ਪੁਲਿਸਿੰਗ ਵਾਲੀ ਹੈਗੀ ਆ ਉਹ ਤਾਂ ਘੱਟ ਆ ਜੀ, ਇਹਨਾਂ ਦੇ ਜਿਹੜੇ ਹੈਗੇ ਤਾਮ ਝਾਮ ਕਰਨ ਵਾਸਤੇ ਜਿਹੜਾ ਆ ਪੁਲਿਸ ਵਰਤੀ ਜਾ ਰਹੀ ਆ
1: ਜੀ।
0: ਸੋ ਇਸ ਕਰਕੇ ਆ ਇਹੋ ਜਿਹੀਆਂ ਤਕਨੀਕੀਆਂ ਇੱਥੇ ਚੱਲਦੀਆਂ ਪਈਆਂ ਜੀ।
1: ਤੇ ਸੈਣੀ ਸਾਹਿਬ, ਆਰਮੀਆਂ ਦਾ ਆਰਮੀ ਸਕੂਲਾਂ ਦਾ ਜਿਹੜਾ ਮਾਮਲਾ ਉਹਦੇ ਵਿੱਚ ਸੰਸਕ੍ਰਿਤੀ ਲਾਗੂ ਕਰਨੀ ਜਾਂ ਹੋਰ ਸਾਰਾ ਪੰਜਾਬ
0: ਜੀ। ਹਾਂਜੀ ਹਾਂਜੀ ਭਾਰਤ ਸਾਹਿਬ, ਮੈਂ ਮੇਰੀ ਬੇਨਤੀ ਇਹਦੇ ਵਿੱਚ ਇਹ ਹੈਗੀ ਆ ਭਾਰਤ ਸਾਹਿਬ, ਇਹ ਜਿਹੜੇ ਹੁੰਦੇ ਆ ਦੀਸ ਆਰ ਕਾਲਡ ਟ੍ਰਿਫਲਸ
1: ਜੀ,
0: ਇਹ ਤੁੱਛ ਇਸ਼ੂ ਹੁੰਦੇ ਆ।
1: ਬਿਲਕੁਲ,
0: ਇਫ ਯੂ ਆਰ ਵਿਲਿੰਗ ਟੂ ਟੀਚ ਯੂਅਰ ਵਰਡ ਐਜ਼ ਏ ਪੰਜਾਬੀ ਤੇ ਦੈਨ ਐਡਮਿਟ ਹਿਮ ਇਨ ਏ ਸਰਕਾਰੀ ਸਕੂਲ, ਠੀਕ ਹੈ ਜੀ,
1: ਉਹ ਵੀ ਬਿਲਕੁਲ
0: ਉੱਥੇ
1: ਸਹੀ ਹੈ ਜੀ।
0: ਪੰਜਾਬੀ ਚੱਲਦੀ ਹੀ ਹੈ ਜੀ, ਤੁਸੀਂ ਆਰਮੀ ਸਕੂਲ ਦੇ ਵਿੱਚ ਜਿਹੜੇ ਹੈਗੇ ਆ ਬੱਚੇ ਉਹਨਾਂ ਸੰਸਥਾਵਾਂ ਤੇ ਉੱਤੇ ਕੋਈ ਲਾਗੂ ਨਹੀਂ ਹੈ, ਉਹ ਇੰਡੀਆ ਲੈਵਲ ਤੇ ਉਹਨਾਂ ਦੇ ਜਿਹੜੇ ਹੈਗੇ ਆ ਇੰਪਲਾਈਜ਼ ਉਹਨਾਂ ਦੇ ਬੱਚੇ ਪੜ੍ਹਦੇ ਆ ਜੀ,
1: ਜੀ
0: ਠੀਕ ਹੈ ਜੀ। ਉੱਥੇ ਮੈਂਡੇਟਰੀ ਕਰਨ ਦਾ ਜਿਹੜਾ ਹੈਗਾ ਆ, ਅੱਜ ਤੁਸੀਂ ਇੱਥੇ ਜਿਹੜਾ ਕਰੋਗੇ ਕੱਲ ਨੂੰ ਉਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਆ ਬਿਹਾਰ ਚ ਹੋ ਜਾਂਦੀ, ਉੱਥੇ ਬਿਹਾਰ ਵਾਲੇ ਬਿਹਾਰੀ ਕਹਿਣਗੇ ਵੀ ਇਹਨਾਂ ਨੂੰ ਸਿਖਾਓ ਜੀ,
1: ਜੀ
0: ਬੱਚਿਆਂ ਦਾ ਤੁਤੇ ਕਿੰਨਾ ਗੁਜ਼ਰਦਾ ਜੀ। ਉਹਨਾਂ ਨੇ ਆਪਸ਼ਨਲ ਰੱਖਿਆ ਆ, ਜੇ ਤੁਹਾਡਾ ਚਾਹ ਤੁਸੀਂ ਚਾਹੁੰਦੇ ਹੈਗੇ ਆ ਕਿ ਤੁਹਾਨੂੰ ਪੰਜਾਬੀ ਪੜ੍ਹਾਈ ਜਾਵੇ, ਤੁਸੀਂ ਆਪਸ਼ਨਲ ਸਬਜੈਕਟ ਲੈ ਲਓ ਜੀ। ਮੈਂ ਮਤਲਬ ਨਹੀਂ, ਮੇਰੀ ਨਿੱਜੀ ਰਾਏ ਆ ਇਹ ਜੀ, ਮੈਂ
1: ਨਹੀਂ
0: ਨਹੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੈਗਾ ਜੀ।
1: ਦਰੁਸਤ ਕਹਿ ਰਹੇ ਹੋ, ਮੈਂ ਥੋੜਾ ਜਿਹਾ ਵਾਧਾ ਕਰਦਾ ਇਹਦੇ ਵਿੱਚ। ਦੇਖੋ ਸੈਣੀ ਸਾਹਿਬ, ਦੇਹਰਾਦੂਨ ਬਹੁਤ ਸਾਰੇ ਅਲੀਟ ਕਲਾਸ ਜਿਹੜੇ ਹੈਗੇ ਨੇ ਘਰ ਨੇ, ਉਹਨਾਂ ਦੇ ਬੱਚੇ ਜਿਹੜੇ ਨੇ ਦੇਹਰਾਦੂਨ ਜਿਹੜਾ ਹੋਸਟਲ ਦੇ ਵਿੱਚ ਉੱਥੇ ਰਹਿ ਕੇ ਜਿਹੜਾ ਪੜ੍ਹਦੇ ਨੇ, ਉਹਨਾਂ ਦੀਆਂ ਪਾਲਿਸੀਆਂ ਜਦੋਂ ਪੜ੍ਹਦੇ ਹੋ ਤੁਸੀਂ ਦੇਖਦੇ ਹੋ ਤਾਂ ਉਹਨਾਂ ਦੇ ਵਿੱਚ ਬਕਾਇਦਾ ਲਿਖਿਆ ਸਾਰੀਆਂ ਚੀਜ਼ਾਂ ਕਿ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦਾ ਪ੍ਰੋਟੋਕੋਲ ਆ ਉਹਦੇ ਵਿੱਚ ਰਹਿਣਾ ਪੈਣਾ। ਇੱਦਾਂ ਹੀ ਆਰਮੀ ਦੇ ਸਕੂਲ ਹੋਣਗੇ, ਉਹਨਾਂ ਦਾ ਵੀ ਆਪਣਾ ਪ੍ਰੋਟੋਕੋਲ ਹੈਗਾ ਜੀ, ਉਹਦਾ ਉਹਨਾਂ ਦਾ ਅਨੁਸ਼ਾਸਨ ਹੀ ਵੱਖਰੇ ਤੌਰ ਦੇ ਉੱਤੇ ਬਾਕੀ ਸਕੂਲਾਂ ਦੇ ਨਾਲੋਂ, ਉਹ ਤਾਂ ਮੁੱਦਾ ਬਣਾਉਣਾ
0: ਬਿਲਕੁਲ
1: ਵੱਖਰੀ ਗੱਲ ਹੈ
0: ਬਿਲਕੁਲ।
1: ਜੀ
0: ਕਿਉਂ ਇੰਟਰਫੇਅਰ ਕਰਦੇ ਹੈਗੇ ਆ, ਜੇ ਤੁਸੀਂ ਜਿਹੜਾ ਹੈਗਾ ਆ ਜਿਹੜਾ ਬੰਦਾ ਵਿਲਿੰਗ ਗਿਆ ਵੀ ਹਾਂ ਜੀ ਮੈਂ ਪੰਜਾਬੀ ਮੀਡੀਅਮ ਚ ਪੜ੍ਹਾਉਣਾ ਬੱਚਾ, ਤੇ ਦੇਅਰ ਆਰ ਇਨਫ ਸਕੂਲਸ
1: ਜੀ,
0: ਬਥੇਰੇ ਹੈਗੇ ਸਕੂਲ ਉਹਨਾਂ ਚ ਪਾ ਲਓ ਬੱਚਾ
1: ਜੀ,
0: ਉਹਨਾਂ ਨੂੰ ਤਾਂ ਇੰਨੀ ਸੁਤੰਤਰਤਾ ਹੋਣੀ ਚਾਹੀਦੀ ਹੈਗੀ ਨਾ ਜੀ, ਵੀ ਉਹਨਾਂ ਨੇ ਕੀ ਪੜ੍ਹਾਉਣਾ, ਕਿੱਦਾਂ ਪੜ੍ਹਾਉਣਾ, ਕਿਹੜਾ ਸਬਜੈਕਟ ਪੜ੍ਹਾਉਣਾ
1: ਜੀ।
0: ਬਾਕੀ ਬਾਕੀ ਭਾਰੇ ਸਾਹਿਬ ਇੱਕ ਹੋਰ ਦੱਸਾਂ ਜੀ, ਅਸੀਂ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਨਾ, ਅਸੀਂ ਪਿੱਛੇ ਕਿਉਂ ਰਹਿ ਜਾਂਦੇ ਹਾਂ
1: ਜੀ
0: ਭਾਰੇ ਸਾਹਿਬ, ਗੱਲ ਇੱਦਾਂ ਆ ਵੀ ਸਾਡੇ ਇੱਥੇ ਜਿਹੜਾ ਆ ਤਿੰਨ ਚਾਰ ਚੀਜ਼ਾਂ ਕਾਮਨ ਆ ਜੀ ਬੱਚੇ ਦੇ ਪੜ੍ਹਨ ਵਾਸਤੇ
1: ਜੀ।
0: ਅੱਗੇ ਮਤਲਬ ਜਿਹੜਾ ਆ ਕਿੱਦਾਂ ਆ ਜੀ, ਜਾਂ ਤੁਸੀਂ ਜਿਹੜਾ ਮੈਡੀਕਲ ਰੱਖ ਲਓ, ਨੋਨ ਮੈਡੀਕਲ ਰੱਖ ਲਓ, ਕਮਰਸ ਰਖਾ
1: ਕਮਰਸ
0: ਲਓ,
1: ਬਿਲਕੁਲ
0: ਤੇ ਜਾਂ ਜਿਹੜਾ ਹੈਗਾ ਆ ਆਰਟਸ ਰੱਖ ਲਓ ਜੀ,
1: ਜੀ
0: ਆਹੀ ਆ ਨਾ ਜੀ,
1: ਬਿਲਕੁਲ ਹੈ ਜੀ।
0: ਇਹ ਕਲਾਸਾਂ ਤਾਂ ਸਾਰੀਆਂ ਜਿਹੜੀਆਂ ਹੈਗੀਆਂ ਹੁਣ ਮੈਂ ਦੱਸਦੇ ਆ, ਔਜਲਾ ਸਾਹਿਬ ਨੇ 40 ਦਿਨਾਂ 'ਚ ਸਾਰੀਆਂ ਪਾਸ ਕਰ ਲਈਆਂ ਸੀ 11ਵੀਂ 'ਚ, ਹੈਂਜੀ। ਉਹ ਸੈਕਸ਼ਨ 11A ਤੋਂ ਲੈ ਕੇ 11F ਤੱਕ ਜਿਹੜਾ ਹੈਗਾ ਆ, ਵੀ 40 ਦਿਨ ਲੱਗੇ ਜੀ ਉਹਨਾਂ ਦੇ। ਪਹਿਲਾਂ ਮੈਡੀਕਲ ਜਾਂਦਿਆਂ ਨਾਲ ਹੀ ਨੰਬਰ ਚੰਗੇ ਸੀ ਤੇ ਉਹਨਾਂ ਨੇ ਮੈਡੀਕਲ 'ਚ ਦਾਖਲਾ ਦੇ ਦਿੱਤਾ
1: ਜੀ।
0: ਫਿਰ ਇਹਨਾਂ ਨੇ 7-8 ਦਿਨਾਂ 'ਚ ਦੇਖਿਆ ਵੀ ਇਹ ਤਾਂ ਜਿਹੜੇ ਹੈਗੇ ਆ ਦਵਾਈਆਂ ਦੇਣ ਵਾਲੇ ਨੀ, ਇਹ ਤਾਂ ਦੋਹਾਂ ਹਸਪਤਾਲਾਂ ਤੱਕ ਪਹੁੰਚਾਉਣ ਵਾਲੇ ਆ ਲੋਕਾਂ ਨੂੰ, ਉਹਨਾਂ ਨੇ ਨੋਨ ਮੈਡੀਕਲ 'ਚ
1: ਜੀ।
0: ਹਾਂਜੀ, ਉੱਥੇ ਜਾ ਕੇ ਦੇਖਿਆ ਵੀ ਇੰਜੀਨੀਅਰਿੰਗ ਤਾਂ ਇਹਨਾਂ ਦੀ ਪਹਿਲਾਂ ਹੀ ਠੀਕ ਠਾਕ ਹੈਗੀ ਆ, ਤੇ ਇਹਨਾਂ ਨੇ ਫੇਕਦਿਆਂ ਨੇ ਕਮਰਸ 'ਚ ਤੋਰ ਦਿੱਤਾ। ਕਮਰਸ 'ਚ ਫਿਰ ਹਿਸਾਬ ਕਿਤਾਬ ਲਾ ਕੇ ਤੇ ਇਹਨਾਂ ਦੇ ਜਿਹੜਾ ਹੈਗਾ ਆ ਸਿੱਧਾ ਆਪਣਾ ਜਿਹੜਾ ਆ ਆਰਟਸ ਦੇ ਵਿੱਚ ਪਹੁੰਚੇ ਜੀ।
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਿਹੜੇ ਬੱਚਿਆਂ ਨੇ ਪੜ੍ਹਨਾ ਆ ਉਹਨਾਂ ਨੇ ਉਹ ਸਬਜੈਕਟ ਜਿਹੜੇ ਆ ਉਹ ਆਪੇ ਹੀ ਪੜ੍ਹ ਲੈਣੇ ਆ ਜੀ।
1: ਜੀ,
0: ਸਾਡੇ ਇੱਥੇ ਅੱਛਾ ਜੀ, ਇਹ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਸੀਰੀਅਸ ਨੋਟ ਤੇ, ਉਹ ਇਹ ਸੀ ਗਈ ਜੀ, ਇਹ ਅਸੀਂ ਆ ਲਗਭਗ ਆਹ 4 ਸਾਨੂੰ ਵਿਸ਼ਿਆਂ ਦਾ ਪਤਾ ਹੈ ਜੀ।
1: ਜੀ,
0: ਪਰ ਸਾਹਿਬ ਜਿਹੜੇ ਬੱਚੇ IAS ਦੇ ਵਿੱਚ ਅਪੀਅਰ ਹੁੰਦੇ ਆ ਨਾ ਜੀ, ਉਹਨਾਂ ਦੇ ਮਾਂ ਬਾਪ ਬਹੁਤ ਜਿਹੜੇ ਹੈਗੇ ਇੰਟੈਲੀਜੈਂਟ ਹੁੰਦੇ ਆ,
1: ਜੀ
0: ਉਹ ਬੱਚੇ ਨੂੰ ਪਹਿਲਾਂ ਹੀ ਉਹ ਵਿਦਿਆ ਦਿੰਦੇ ਆ ਜਿਹੜੀ ਰੇਅਰੈਸਟ ਹੋਵੇ
1: ਜੀ।
0: ਉਹਦਾ ਕਾਰਨ ਇਹ ਹੁੰਦਾ ਕਿ ਉੱਥੇ ਬਾਅਦ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਨਾ ਜੀ, ਉਹ ਫਿਰ ਉਸ ਸਬਜੈਕਟ ਵਾਈਜ਼ ਕੰਪੀਟੀਸ਼ਨ ਆ
1: ਹੁੰਦਾ ਹੈ ਜੀ, ਬਿਲਕੁਲ ਹੈ ਜੀ।
0: ਉਹ ਬੱਚੇ ਜਿਹੜੇ ਪਬਲਿਕ ਐਡਮਿਨਿਸਟ੍ਰੇਸ਼ਨ ਇਹ ਸਬਜੈਕਟ ਕਈ ਗਏ, ਕਿਸੇ ਕਿਸੇ ਸਕੂਲਾਂ 'ਚ ਹੁੰਦੇ ਪਬਲਿਕ ਐਡਮਿਨਿਸਟ੍ਰੇਸ਼ਨ ਹੋ ਗਈ ਜਾਂ ਹੋਰ ਹੋ ਗਿਆ ਸੰਸਕ੍ਰਿਤ ਹੋ ਗਈ, ਇਹੋ ਜਿਹਾ ਸਬਜੈਕਟ ਰੱਖ ਲੈਂਦੇ ਆ ਜੀ। ਉਹ ਸਬਜੈਕਟ ਦੇ ਵਿੱਚ ਜਿਹੜੇ ਹੈਗੇ ਹੁਣ ਇੱਕ ਜਗ੍ਹਾ ਬੱਚਾ ਅਪੀਅਰ ਹੋ ਰਿਹਾ 1000, ਇੱਕ ਬੱਚਾ ਜਿਹੜਾ ਹੈਗਾ ਆ 100 ਬੱਚਾ ਅਪੀਅਰ ਹੋ ਰਿਹਾ, ਕਿੱਥੇ ਤੁਸੀਂ 100 ਦੇ ਵਿੱਚ ਕੰਪੀਟ ਕਰਕੇ ਤੇ ਉਹ ਚੋਂ ਨੰਬਰ ਲੈਣੇ ਆ, ਕਿੱਥੇ ਤੁਸੀਂ 1000 ਚੋਂ ਕੰਪੀਟ ਕਰਕੇ ਨੰਬਰ ਲੈਣੇ ਆ।
1: ਬਿਲਕੁਲ ਹੈ।
0: ਸੋ ਸਰ ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਬਹੁਤ ਲੇਟ ਜਾ ਕੇ ਸਮਝ ਆਈਆਂ ਵੀ ਹਾਂ ਜੀ, ਵੀ ਜਿਹੜੇ ਲੋਕੀ ਏਦਾਂ ਕਰਕੇ ਇਹਨਾਂ ਪੇਪਰਾਂ ਚੋਂ ਨਿਕਲਦੇ ਆ ਉਹ ਕਿੱਦਾਂ ਕੀ ਅਡੋਪਟ ਕਰਦੇ ਆ, ਕਿਹੜਾ ਚੈਨਲ ਅਡੋਪਟ ਕਰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਸਾਡੇ ਬੱਚੇ ਜਿਹੜੇ ਹੈਗੇ ਆ ਜੇ ਕੋਈ ਸਕਸੀਡ ਹੁੰਦੇ ਹੈਗੇ ਆ ਨਾ ਜੀ, ਤੇ ਉਹ ਮਤਲਬ ਬਹੁਤ ਮਿਹਨਤ ਕਰਦੇ, ਸਿਰ ਤੋੜ ਮਿਹਨਤ ਕਰਦੇ ਆ
1: ਜੀ।
0: ਸ਼ਹਿਰਾਂ ਦੇ ਬੱਚੇ ਜਿਹੜੇ ਹੈਗੇ ਆ, ਜਿਹੜੇ ਵੱਡੇ ਸ਼ਹਿਰਾਂ ਦੇ ਬੱਚੇ ਹੈਗੇ ਆ ਜਾਂ ਪੰਜਾਬ ਤੋਂ ਬਾਹਰ ਦੇ ਬੱਚੇ ਹੈਗੇ ਆ, ਉਹ ਸਿਸਟੇਮੈਟਿਕਲੀ ਜਿਹੜਾ ਹੈ ਆ ਨਿਕਲਦੇ ਆ ਜੀ।
1: ਜੀ ਬਿਲਕੁਲ ਹੈ ਜੀ।
0: ਹੁਣ ਗੱਲ ਇਹ ਤਾਂ ਹੈਗੀ ਆ ਕਿ ਜਿਹੜਾ ਸਬਜੈਕਟ ਸ਼ੁਰੂ ਤੋਂ ਪੜ੍ਹਿਆ ਆ ਹੁੰਦਾ ਉਹ ਤੇ ਤਾਂ ਬੰਦਾ ਜਿਹੜਾ ਇਹ ਕਰ ਲੈਂਦਾ ਜੀ।
1: ਜੀ,
0: ਵੈਸੇ ਵੀ ਉਹ ਮੈਂਡੇਟਰੀ ਇਹ ਹੁੰਦਾ ਹੈਗਾ ਜੀ ਵੀ ਸਬਜੈਕਟ ਤੋਂ ਸ਼ੁਰੂ ਤੋਂ ਪੜ੍ਹਿਆ ਆ ਹੋਵੇ ਜਦੋਂ ਪੇਪਰ ਦਿੰਦੇ ਆ ਜੀ।
1: ਜੀ,
0: ਪਰ ਉਹ ਲੋਕ ਜਿਹੜੇ ਹੈਗੇ ਆ ਉਹ ਆਪਣਾ ਮੈਨੇਜ ਕਰ ਲੈਂਦੇ ਹੈਗੇ ਆ, ਸ਼ੁਰੂ ਤੋਂ ਹੀ ਉਹਨਾਂ ਨੇ ਟਾਰਗੇਟ ਰੱਖੇ ਹੁੰਦੇ ਆ।
1: ਜੀ,
0: ਸਾਡੇ ਤਾਂ ਇਹ ਆ ਵੀ 11ਵੀਂ ਚ ਪਾ ਦਿਓ, 12ਵੀਂ ਚ ਪਾ ਦਿਓ, ਬਾਅਦ ਸੋਚਾਂਗੇ, ਕੱਲ ਨਿਆਣੇ ਨੂੰ ਪੁੱਛ ਲਓ ਕੀ ਕਰਨਾ ਹੈਗਾ ਜਾਂ ਕੁਛ ਨੀ, ਅਜੇ ਤਾਂ 12ਵੀਂ ਦੇ ਵਿੱਚ ਆ ਤੇ 12ਵੀਂ ਕਰਨੀ ਆ।
1: ਹਾਂਜੀ,
0: 13ਵੀਂ ਚ ਜੇ ਦਾਖਲਾ ਹੋ ਗਿਆ, 13ਵੀਂ ਤੇ ਜੇ ਬਾਹਰ ਵਾਲੀ ਕਾਪੀ ਲੱਗ ਗਈ ਆਪਣੀ ਤੇ ਵੀਜ਼ਾ ਆ ਗਿਆ ਤੇ ਫਿਰ ਆਪਾਂ ਭਾਵੇਂ ਜਦੋਂ ਮਰਜ਼ੀ ਚੱਲ ਜਾਈਏ।
1: ਇਹਨਾਂ ਚੀਜ਼ਾਂ ਤੋਂ ਸੈਂਟ ਸਾਹਿਬ ਉੱਪਰ ਉੱਠਣਾ ਪੈਣਾ, ਸੋਚਣਾ ਪੈਣਾ ਨਾ, ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਅਸੀਂ ਫਸੇ ਹੋਏ ਹਾਂ ਵੀ ਹੁਣ ਦੇਖੋ, ਹੁਣ ਤਾਂ ਜਾਂ ਤਾਂ ਇਹ ਹੋਵੇ ਨਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਉਹ ਚੀਜ਼ ਲਾਗੂ, ਤੁਹਾਡੇ ਕੋਲ ਆਪਸ਼ਨ ਹੈਗੇ ਆ, ਉੱਥੇ ਨਹੀਂ ਪੜ੍ਹਾਉਂਦੇ ਭਾਈ, ਤੁਸੀਂ ਨਿਆਣਿਆਂ ਨੂੰ ਕੱਢ ਕੇ ਸਰਕਾਰੀ ਸਕੂਲ 'ਚ ਪਾ ਲਓ, ਉੱਥੇ ਤਾਂ ਪੰਜਾਬੀ ਦਾ ਹੀ ਸਬਜੈਕਟ ਹੈ ਨਾ ਉਹ ਤਾਂ। ਅੱਜ ਦੇਖੋ ਰਿਜ਼ਲਟ ਵੀ ਆਏ ਆ 12ਵੀਂ ਦੇ, 10ਵੀਂ ਦੇ ਬੱਚਿਆਂ ਨੇ ਆਪਣੇ ਉਹਨਾਂ ਦੇ ਸਿਲੇਬਸ ਦੇ ਵਿੱਚ ਦੇਖੋ ਤਾਂ ਨੰਬਰ ਕਿੱਦਾਂ ਵਧੀਆ ਧੜੱਲੇ ਦੇ ਨਾਲ ਅਗਲਿਆਂ ਨੇ ਕੀਤਾ, ਜਿਹਨਾਂ ਨੇ ਵੱਖਰੇ ਵੱਖਰੇ ਮਾਧਿਅਮ ਦੇ ਵਿੱਚ ਜਿਹੜਾ ਆਪਣੀਆਂ ਪ੍ਰੀਖਿਆਵਾਂ ਦਿੱਤੀਆਂ ਨੇ।
0: ਪਰ ਸਾਹਿਬ ਸਾਡੇ ਨਾਲ ਨਾ ਇੱਕ ਲੜਕੀ ਪੜ੍ਹਦੀ ਹੁੰਦੀ ਸੀ
1: ਜੀ,
0: ਹੈਗੀ ਤਾਂ ਮੁੰਡਿਆਕਰ ਸੀ, ਮਿਡਲ ਮਤਲਬ ਜਿਹੜਾ ਹੈਗਾ ਆ ਇੰਨੀ ਜ਼ਿਆਦਾ ਇੰਟੈਲੀਜੈਂਟ ਵੀ ਨਹੀਂ ਸੀ, ਵੀ ਟੋਪਰਾਂ ਚੋਂ ਵੀ ਨਹੀਂ ਸੀ ਆਉਂਦੀ, ਪਰ ਉਹਦੇ ਨੈਣ ਨਕਸ਼ ਬਹੁਤ ਸੋਹਣੇ ਸੀਗੇ, ਤਿੱਖੇਦਾਰ ਨਕਸ਼ੇ ਸੀਗੇ, ਤੇ ਉਹਨੇ ਕੀ ਕੀਤਾ ਤੇ ਜਰਮਨ ਲੈਂਗੁਏਜ ਉਦੋਂ ਹੀ ਨਾਲ ਸਿੱਖਣੀ ਸ਼ੁਰੂ ਕਰ ਦਿੱਤੀ
1: ਜੀ।
0: ਜਦੋਂ ਅਸੀਂ BA ਕਰਕੇ ਹਟੇ ਹੈਗੇ ਆ ਜੀ, ਤੇ ਉਹਦੀ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਲੈ ਕੇ ਨਾਲ ਹੀ ਜਰਮਨ ਲੈਂਗੁਏਜ ਦੇ ਵਿੱਚ ਉਹਨੂੰ ਦਿੱਲੀ ਅੰਬੈਸੀ ਦੇ ਵਿੱਚ ਪਹਿਲਾਂ ਨੌਕਰੀ ਮਿਲ ਗਈ ਸੀ, ਉਹ ਤੋਂ ਬਾਅਦ ਉਹ ਬਾਹਰ ਚਲ ਗਈ ਜੀ। ਹਾਂਜੀ, ਸੋ ਇਸ ਕਰਕੇ ਇਹੋ ਜਿਹੀ ਚੀਜ਼ ਜਿਹੜੀ ਆ ਜ਼ਰੂਰ ਨਾਲ ਬੱਚੇ ਨੂੰ ਕਰਨੀ ਚਾਹੀਦੀ ਆ ਕਿ ਜਿਹੜੀ ਰੀਅਰੈਸਟ ਹੋਵੇ।
1: ਸੈਣੀ ਸਾਹਿਬ, ਇੱਥੇ ਤਾਂ ਚਲੋ ਇਹਨਾਂ ਚੀਜ਼ਾਂ ਨੂੰ ਬਹੁਤ ਵਧੀਆ ਮੰਨਿਆ ਜਾਂਦਾ, ਹੁਣ ਮੇਰੇ ਆਪਣੇ ਲੜਕੇ ਨੇ, ਚਲੋ ਉਹਨਾਂ ਨੇ ਪੰਜਾਬੀ ਤਾਂ ਨਹੀਂ ਕਹਿ ਸਕਦੇ ਇੰਨੀ ਉਸ ਹਿਸਾਬ ਦੇ ਨਾਲ, ਪਰ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ 'ਚ ਕੰਮਕਾਰ ਕਰਨਾ, ਇੱਥੇ ਰਹਿਣਾ, ਇੱਥੇ ਹੀ ਸਾਰਾ ਕੁਝ ਉਹਨਾਂ ਨੇ ਟੱਬਰ ਆਪਣੇ ਪਾਲਣੇ ਆ, ਅੱਗੇ ਹੋਣਾ ਹੈ, ਜਿੱਦਾਂ ਵੀ ਹੈ ਜੋਬਾਂ ਕਰਨੀਆਂ ਨੇ, ਤਾਂ ਹੁਣ ਆਪਣੇ ਆਪ ਮੁਹਾਰ ਹੀ ਉਹ ਜਿਹੜੇ ਨੇ ਉਹ ਦੇਖਦੇ ਆ ਬੱਚੇ, ਚਲੋ ਅੰਗਰੇਜ਼ੀ ਤਾਂ ਉਹਨਾਂ ਨੇ ਆਪ ਹੀ ਸਿੱਖ ਲਈ, ਇੱਥੇ ਲਿਖ ਕੇ ਫਿਨਿਸ਼ ਆ, ਅੰਗਰੇਜ਼ੀ ਦੇ ਵਿੱਚ ਟੌਪ 'ਚ ਨੰਬਰ ਆਉਂਦੇ ਆ, ਸਾਰਾ ਕੁਝ ਆਉਂਦਾ ਹੈ ਇੱਥੇ ਦੀ ਲੈਂਗੁਏਜ ਦੇ ਵਿੱਚ, ਸਾਰਾ ਕੁਝ ਵਧੀਆ ਹੈ। ਨਾਲ ਉਹਨਾਂ ਨੇ ਸਵੀਡਿਸ਼ ਵੀ, ਸਾਡੇ ਇੱਥੇ ਚਲੋ ਗੁਆਂਢੀ ਮੁਲਕ ਆ, ਉਹ 3 ਭਾਸ਼ਾਵਾਂ ਤਾਂ ਆਮ ਲੱਗਦੀਆਂ ਨਾ, ਅਤੇ ਆਪ ਹੁਣ ਆਪ ਮੁਹਾਰੇ ਕਹਿ ਲਓ ਕਿ ਜਰਮਨ ਰੱਖੀ ਹੋਈ ਹੈ ਜਾਂ ਫਿਰ ਆਪਣੀ ਚਾਈਨੀਜ਼ ਕਹਿ ਦਿੱਤੀ, ਜਪਾਨੀ, ਜੈਪਨੀਜ਼ ਲੈਂਗੁਏਜ ਹੈ ਜਿਹੜੀ ਹੈ ਜੀ, ਉਹ ਚੀਜ਼ਾਂ ਨੇ ਉਹ। ਹੁਣ ਜੇ ਬੱਚੇ ਇਹ ਚੀਜ਼ਾਂ ਵੱਲ ਨੂੰ ਜਾਂਦੇ ਆ ਜਾਂ ਕਰਦੇ ਆ ਤਾਂ ਉਹਦੇ ਵਿੱਚ ਹਰਜ ਕੀ ਹੈ ਜੀ? ਜਿੰਨੀਆਂ ਵੱਧ ਤੋਂ ਵੱਧ ਹੁਣ ਗੁਰੂ ਸਾਹਿਬ ਸੀਗੇ ਸਾਡੇ, ਉਹਨਾਂ ਕਿੰਨੀਆਂ ਵੱਖਰੀਆਂ ਵੱਖਰੀਆਂ ਫਾਰਸੀ ਜਾਂ ਹੋਰ ਲੈਂਗੁਏਜ ਦੇ ਵਿੱਚ ਉਹਨਾਂ ਦਾ ਕਿੰਨਾ ਵੱਡੇ ਪੱਧਰ ਦੇ ਉੱਤੇ ਸੀਗਾ ਜੀ ਗਿਆਨ।
0: ਪਰ ਅਜ ਸਾਹਿਬ ਤੁਸੀਂ ਯਕੀਨ ਕਰੋ, ਮੈਂ ਬੇਟੇ ਨੂੰ ਕਿਹਾ, ਮੈਂ ਕਿਹਾ ਵੀ ਜੇ ਤੂੰ ਭਾਈ ਪ੍ਰੈਕਟਿਸ ਕਰ ਰਹੀ ਹੈ ਤਾਂ ਪਹਿਲਾਂ ਉਰਦੂ ਸਿੱਖ।
1: ਜੀ
0: ਹਾਂਜੀ, ਉਹਨੇ ਮਾੜਾ ਮੋਟਾ ਉਰਦੂ ਆ ਵੀ ਗਿਆ ਸੀਗਾ, ਉਹਨੂੰ ਮਾੜਾ ਪੜ੍ਹ ਲੈਂਦਾ ਸੀ ਮਾੜੇ ਅਖਬਾਰ ਵਗੈਰਾ ਉਰਦੂ ਦੀ। ਹਾਂਜੀ, ਉਹ ਵੱਖਰੀ ਸੀਗਾ। ਮੈਂ ਜੋ ਉਹਨੂੰ ਸਿਖਾਉਣਾ ਚਾਹੁੰਦਾ ਸੀ ਉਹ ਬਿਨਾਂ ਮਤਲਬ ਟੀਚਰ ਤੋਂ ਨਹੀਂ ਸੀ ਸਿੱਖਿਆ ਜਾ ਸਕਦਾ। ਮੈਨੂੰ ਇਹ ਸੀਗਾ ਕਿ ਜੇ ਮਤਲਬ ਕੁਛ ਵੀ ਨਾ ਹੋਊਗਾ ਤੇ ਇੱਥੇ ਜਿਹੜਾ ਆ ਉਰਦੂ ਦੀ, ਕਿਉਂਕਿ ਸਾਡਾ ਸਾਰਾ ਰਿਕਾਰਡ ਜਿਹੜਾ ਪੁਰਾਣਾ ਹੈਗਾ ਉਹ ਉਰਦੂ ਚ ਆ। ਹਾਂਜੀ, ਉਹਦੇ ਟਰਾਂਸਲੇਟਰ ਜਿਹੜੇ ਹੈਗੇ ਇੱਕ ਇੱਕ ਪੇਜ ਦਾ ਜਿਹੜਾ ਹੈਗਾ ਯਾਰ 1000 1500 ਰੁਪਇਆ ਲੈਂਦੇ ਜੀ ਟਰਾਂਸਲੇਸ਼ਨ ਕਰਨ ਦਾ।
1: ਬਿਲਕੁਲ,
0: ਉਹ ਪੜ੍ਹੇ ਵੀ ਨੀ ਜਾਂਦੇ ਕਿਉਂਕਿ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਨੇ ਲਿਖੇ ਨੁਕਤਿਆਂ ਦੀ ਭਾਸ਼ਾ ਹੈਗੀ ਹੈ ਜੀ, ਉਹ ਨੁਕਤਾ ਇੱਕ ਇੱਧਰ ਉੱਧਰ ਹੋ ਜਾਏ ਤੇ ਓਦਾਂ ਕਰਕੇ ਵੀ, ਜੇ ਆਪਾਂ ਕਹੀਏ ਵੀ ਬਾਹਰ ਲਈ ਕਿਸੇ ਮਤਲਬ ਡਾਕੂਮੈਂਟ ਦੀ ਸਹਾਇਤਾ ਦੇ ਨਾਲ ਆਪਣਾ ਜਿਹੜਾ ਆਪਣੇ ਇਹਦਾ ਇੰਸਟਰੂਮੈਂਟ ਦੀ ਸਹਾਇਤਾ ਨਾਲ ਆਪਾਂ ਪੜ੍ਹ ਲਾਂਗੇ ਉਹ ਵੀ ਔਖਾ। ਹਾਂਜੀ, ਉਹ ਮਤਲਬ ਜਿਹੜਾ ਬੰਦਾ ਜਾਣਕਾਰ ਹੋਊਗਾ ਉਹੀ ਤੁਹਾਨੂੰ ਪੜ੍ਹ ਕੇ ਦੱਸੂਗਾ ਜੀ। ਉਹ ਸਾਡੇ ਇੱਥੇ ਆਉਂਦੇ ਹੈਗੇ ਆ, ਫਿਰ ਐਵੀਡੈਂਸ ਤੋਂ ਉਹਨਾਂ ਨੇ ਦੇਣ ਆਉਣਾ, 2000 ਰੁਪਇਆ ਉਹਨਾਂ ਦਾ ਖਰਚਾ ਰੱਖਣਾ ਪੈਂਦਾ ਆ ਕੇ ਉਹ ਦੱਸਦੇ ਹੈਗੇ ਆ। ਉਹਨਾਂ ਨੇ ਆ ਕੇ ਡਾਕੂਮੈਂਟ ਦੇ ਉੱਤੇ ਸਿਰਫ ਇੰਨੀ ਸ਼ਹਾਦਤ ਦੇਣੀ ਕਿ ਮੈਂ ਉਰਦੂ ਜਾਣਦਾ ਆ ਜੀ, ਤੇ ਆਹ ਜਿਹੜੇ ਮੈਂ ਟਰਾਂਸਲੇਸ਼ਨ ਕੀਤੀ ਹੈਗੀ ਆ ਇਟ ਇਜ਼ ਟਰੂ ਐਂਡ ਕਰੈਕਟ ਜੀ, ਉਹ ਡਾਕੂਮੈਂਟ ਦਾ ਜਿਹੜਾ ਹੈਗਾ ਐਡਮਿਸੀਬਿਲਟੀ ਬਣ ਜਾਂਦੀ ਹੈਗੀ ਆ।
1: ਨਾਲੇ
0: ਦੇਖੋ ਸੋ ਇਸ ਕਰਕੇ
1: ਜੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਦੇਖੀਏ ਤਾਂ ਸੈਣੀ ਸਾਹਿਬ, ਆਪਾਂ ਚਲੋ ਭਾਵੁਕ ਲੋਕ ਆ ਆਪਣੀ ਬੋਲੀ ਜਾਂ ਆਪਣੇ ਵਿਰਸੇ ਦੇ ਲਈ, ਜੇ ਪ੍ਰੋਫੈਸ਼ਨਲ ਤੌਰ ਦੇ ਉੱਤੇ ਬਿਜ਼ਨਸ ਮਾਈਂਡ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਉਹ ਫਿਰ ਉਹ ਲੈਂਗੁਏਜ ਨੂੰ ਸਾਨੂੰ ਉਹਦੀ ਅਹਿਮੀਅਤ ਦੇਣੀ ਪੈਣੀ ਹੈ ਜੀ, ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਨੇ। ਹੁਣ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਸਾਡੇ ਰਿਸ਼ਤੇਦਾਰ ਹੀ ਕਹਿ ਲਓ ਵੀ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਈ, ਜੇ ਨਹੀਂ ਉਹ, ਮੈਂ ਕਿਹਾ ਯਾਰ ਉਹਨਾਂ ਨੇ ਇੱਥੇ ਰਹਿਣਾ, ਇੱਥੇ ਕੰਮ ਕਾਰ ਕਰਨਾ, ਚਲੋ ਉਹ ਪ੍ਰੋਫੈਸ਼ਨ ਜਿਹੜਾ ਉਹ ਉਹਨੂੰ ਤਾਂ ਪਹਿਲਾਂ ਚਲੋ ਆਮ ਜਿਹੜੀ ਸਾਡੀ ਆਪਣੀ ਭਾਸ਼ਾ ਉਹ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ, ਮੈਂ ਉਹਦਾ ਉਦੋਂ ਤੋਂ ਪਾਸਾ ਨਹੀਂ ਵੱਟਦਾ। ਪਰ ਅਸਲ ਜਿਹੜਾ ਉਹਨਾਂ ਨੇ ਜਿੱਥੇ ਰਹਿਣਾ, ਸੱਭਿਆਚਾਰ ਦੀ ਗੱਲ ਆ, ਸਾਰੀਆਂ ਚੀਜ਼ਾਂ ਨੇ ਉਹ ਉਹਨਾਂ ਨੂੰ ਵੀ ਤਾਂ ਅਹਿਮੀਅਤ ਦੇਣੀ ਪੈਣੀ ਆ ਨਾ ਨਾਲ ਪ੍ਰੋਫੈਸ਼ਨਲ ਤੌਰ ਦੇ ਉੱਤੇ। ਹੁਣ ਬਹੁਤ ਸਾਰੇ ਇੱਥੇ ਟੱਬਰ ਨੇ ਜੀ, NRI ਭਾਈਚਾਰਿਆਂ ਦੇ ਵਿੱਚੋਂ ਲਾ ਲਓ ਜਾਂ ਕੋਈ ਵੀ ਮੁਲਕ ਲਾ ਲਓ। ਹੁਣ ਇੰਗਲੈਂਡ ਮੈਂ ਅੱਖੀ ਦੇਖਿਆ ਚੀਜ਼ਾਂ, ਨਾ ਬੱਚੇ ਉਹ ਮਤਲਬ ਕਿ ਉੱਧਰਲੇ ਆਪਣੇ ਰਹੇ ਨੇ ਵਿਰਸਾ ਵਿਰਾਸਤ ਦੇ ਵਿੱਚੋਂ ਅਤੇ ਨਾ ਇੱਧਰ ਦੇ ਰਹੇ ਨੇ ਜੀ, ਉਹ ਵਿੱਚ ਵਿਚਾਲੇ ਹੀ ਨੇ ਜੀ। ਮਤਲਬ ਕਿ ਉਹਨਾਂ ਨੇ ਨਾ ਤਾਂ ਆਪਣੀ ਸਟੱਡੀ ਵੀ ਮਤਲਬ ਕਿ ਪ੍ਰਾਇਮਰੀ ਜਾਂ ਕਹਿ ਲਓ ਜਾਂ ਹਾਈ ਸਕੂਲ ਤੱਕ ਕੀਤਾ, ਉਹ ਤੋਂ ਅੱਗੇ ਉੱਦਾਂ ਹੀ ਬਸ ਰੁਲ ਰੁਲ ਗਏ ਜੀ, ਕਿਉਂਕਿ ਡਬਲ ਮਾਈਂਡਡ ਕਰ ਦਿੱਤਾ ਸਾਰਾ ਕੁਝ ਉਹਨਾਂ ਨੂੰ।
0: ਭਰੇ ਸਾਹਿਬ, ਤੁਹਾਡੇ ਤੋਂ ਮੇਰੇ ਤੋਂ ਆਪਣੇ ਸਾਰਿਆਂ ਦੇ ਵਿੱਚੋਂ ਜਿਹੜਾ ਹੈਗਾ ਇੰਟੈਲੀਜੈਂਟ ਪੰਜਾਬੀ ਦੇ ਵਿੱਚ ਔਜਲਾ ਸਾਹਿਬ ਹੀ ਆ ਨਾ ਜੀ।
1: ਬਿਲਕੁਲ ਹੈ ਜੀ,
0: ਔਜਲਾ ਸਾਹਿਬ ਦੇ ਕੋਲ ਇੰਨੀ ਵੋਕੈਬਲਰੀ ਆ ਪੰਜਾਬੀ ਦੀ, ਗੀਤਕਾਰ ਵੀ ਨੇ, ਸਭ ਕੁਛ ਆ ਜੀ। ਉਹਦੇ ਬਾਵਜੂਦ ਉਹਨਾਂ ਨੇ ਜਿਹੜਾ ਹੈਗਾ ਆ ਕਰੋੜਾਂ ਕਮਾਏ, ਕਿਥੋਂ ਕਮਾਏ? ਇੰਗਲਿਸ਼ ਤੋਂ।
1: ਬਿਲਕੁਲ ਹੈ ਜੀ,
0: ਹਾਂਜੀ, ਇੰਗਲਿਸ਼ ਉਹ ਇੰਗਲਿਸ਼ ਬੋਲ ਕੇ ਜਾਂ ਇੰਗਲਿਸ਼ ਦੇ ਨਾਲ ਹੀ ਉਹ ਡੀਲ ਕਰਦੇ ਹੈਗੇ ਆ, ਤੇ ਉਹਦੇ ਨਾਲ ਹੀ ਜਿਹੜਾ ਹੈਗਾ ਆ ਉਹਨਾਂ ਨੇ ਵਿਦਿਆ ਤਾਂ ਉਹੀ ਹੁੰਦੀ ਨਾ ਜਿਹੜੀ ਅਰਥਕਾਰੀ ਵਿਦਿਆ, ਵਿਦਿਆ ਉਹ ਜਿਹਦੇ ਨਾਲ ਤੁਹਾਨੂੰ ਧਨ ਮਿਲੇ।
1: ਹਾਂਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਛ ਚੀਜ਼ਾਂ ਦੇ ਮਗਰ ਮੈਂ ਨਹੀਂ ਜਾਂਦਾ ਜੀ। ਮੈਨੂੰ ਨਹੀਂ ਪਤਾ ਪੰਜਾਬੀ ਨਾਲ ਮੇਰਾ ਲਗਾ ਹੈ ਜਾਂ ਨਹੀਂ ਹੈ, ਹਿੰਦੀ ਨਾਲ ਲਗਾ ਹੈ ਜਾਂ ਨਹੀਂ ਹੈ। ਮੇਰਾ ਤਾਂ ਮੈਂ ਭਾਸ਼ਾ ਨੂੰ ਸਿਰਫ ਇੰਨਾ ਕੁ ਸਮਝਦਾ ਆ ਕਿ ਮੈਂ ਤਾਂ ਆਪਣੀ ਗੱਲ ਕਿਸੇ ਨੂੰ ਕਹਿ ਦਿਆਂ ਤੇ ਉਹ ਸਮਝ ਜਾਵੇ, ਤੇ ਜੇ ਉਹਦੀ ਗੱਲ ਉਹ ਕਰਦਾ ਪਿਆ ਜਾਂ ਉਹ ਜਿਹੜੀ ਮਰਜ਼ੀ ਭਾਸ਼ਾ ਚ ਕਰੇ, ਜੇ ਮੈਨੂੰ ਸਮਝ ਆਉਂਦੀ ਹੈਗੀ ਆ ਤੇ ਭਾਸ਼ਾ ਦਾ ਮਕਸਦ ਪੂਰਾ ਹੋ ਜਾਂਦਾ ਆ ਜੀ। ਹਾਂਜੀ, ਬਾਕੀ ਇਹ ਸਕਾਲਰਾਂ ਦੀ ਗੱਲ ਹੈਗੀ ਆ, ਪਤਾ ਨੀ ਪੰਜਾਬੀ ਨਾਲ ਕਿੰਨਾ ਕੁ ਪਿਆਰ ਦੱਸਦੇ ਹੈਗੇ, ਤੇ ਆਪਣੇ ਸਕੂਲ ਆਪਣੇ ਨਿਆਣੇ ਜਿਹੜੇ ਅੰਗਰੇਜ਼ੀ ਸਕੂਲਾਂ ਚ ਪਾਏ ਹੁੰਦੇ ਆ, ਇੱਥੇ ਝੰਡਾ ਪੰਜਾਬੀ ਦਾ ਚੱਕਿਆ ਹੁੰਦਾ
1: ਜੀ। ਬਿਲਕੁਲ ਬਿਲਕੁਲ ਹੈ ਜੀ,
0: ਜੇ ਤਾਂ ਆਪਸ਼ਨਲ ਸਬਜੈਕਟ ਹੈਗਾ ਆ ਤੇ ਫੇਰ ਮੁੱਦਾ ਬਣਾਉਣ ਦੀ ਕੀ ਲੋੜ ਹੈ ਜੀ, ਇਹ ਕੋਈ ਨਵੀਂ ਗੱਲ ਤਾਂ ਹੈ ਨੀ
1: ਜੀ। ਬਿਲਕੁਲ,
0: ਹਾਂਜੀ
1: ਜੀ
0: ਜੀ ਸਰ
1: ਜੀ। ਸੈਣੀ ਸਾਹਿਬ ਕੋਈ
0: ਨਹੀਂ
1: ਜੀ, ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਮੁਕੱਦਰ ਜੀ ਵੀ ਜੁੜ ਰਹੇ ਸੀ, ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਹਾਂਜੀ ਸੈਣੀ, ਆਪਣੇ ਮੁਕੱਦਰ ਬਾਈ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ, ਕਰੋ। ਉਹ ਮੈਂ ਤਾਂ ਨਾ
1: ਤੁਹਾਡੀ
2: ਭਾਜਪਾ ਚ
1: ਆਵਾਜ਼
2: ਕਈ
1: ਕਲੀਅਰ
2: ਨਾ
1: ਨਹੀਂ ਆ
2: ਕਈ
1: ਰਹੀ, ਦੇਖਿਓ ਚੈੱਕ
2: ਕਈ
1: ਕਰਿਓ
2: ਗੱਲ
1: ਮਾੜੀ
2: ਬਹੁਤ
1: ਜੀ, ਆਵਾਜ਼ ਕਲੀਅਰ ਨਹੀਂ ਆ ਰਹੀ ਮੁਕੱਦਰ ਜੀ।
2: ਹੁਣ ਠੀਕ ਹੈ ਜੀ?
1: ਹਾਂਜੀ ਹਾਂਜੀ ਹੁਣ ਬੈਟਰ ਹੈ ਜੀ।
2: ਬੈਟਰ ਹੈ ਕਿ ਠੀਕ ਹੈ ਪੂਰੀ?
1: ਹਾਂ ਠੀਕ ਆ, ਬਹੁਤ ਵਧੀਆ ਜੀ, ਹੁਣ ਤਾਂ ਬਹੁਤ ਵਧੀਆ।
2: ਹਾਂਜੀ। ਉਹ ਨਹੀਂ ਭਾਰਤ ਬਾਈ ਜੀ, ਕਈ ਵਾਰੀ ਨਾ ਮੈਂ ਕਈ ਆਪਾਂ ਚਲੋ ਸੈਣੀ ਬਾਈ ਜੀ ਕੋਈ ਉਹ ਨਹੀਂ ਹੈਗਾ, ਉਹ ਤਾਂ ਚਲੋ ਆਪਣੇ ਉਹਨਾਂ ਨੇ ਆਪਣਾ ਵਰਜਨ ਦੇਣਾ ਹੁੰਦਾ ਜੋ ਵੀ ਗੱਲ ਹੁੰਦੀ ਹੈ ਉਹਨਾਂ ਦੀ।
1: ਜੀ
2: ਕਈ ਵਾਰੀ ਨਾ ਕਈ ਗੱਲਾਂ ਸੋਚ ਕੇ ਕਈ ਵਾਰੀ ਕੋਈ ਗੱਲ ਸਵਾਲ ਆ ਜਾਂਦਾ ਮਨ ਚ, ਪਰ ਕਿਆ ਮੈਨੂੰ ਨਾ ਰਿਹਾ ਨਹੀਂ ਜਾਂਦਾ ਹੈਗਾ ਭਾਰਤ ਬਾਈ ਜੀ
1: ਨਹੀਂ ਨਹੀਂ
2: ਕਿ
1: ਕੋਈ ਨਹੀਂ
2: ਆਪਾਂ
1: ਕੋਈ ਨਹੀਂ,
2: ਕੋਈ
1: ਕਰੋ
2: ਜਵਾਬ ਦਿਆ
1: ਕਰੋ,
2: ਸਕਦੇ।
1: ਸੈਣੀ ਸਾਹਿਬ ਸੁਣਦੇ ਪਏ ਆ, ਬਾਅਦ ਚੋਂ ਵੀ ਆ ਕੇ ਚਾਹੇ ਗੱਲ ਕਰ ਜਾਣਗੇ ਜੇ ਉਹਨਾਂ ਨੂੰ ਲੱਗਿਆ ਤਾਂ।
2: ਸੁਣਦੇ ਹਾਂ ਜੇ ਸੁਣਦੇ ਹੋਣਗੇ ਤਾਂ ਚਲੋ ਕੋਈ ਗੱਲ ਨਹੀਂ, ਜਵਾਬ
1: ਹਾਂਜੀ
2: ਅੱਜ ਦੇ ਨੇੜੇ ਤਾਂ ਪੈ ਗਿਆ, ਕੋਈ ਦਿੱਕਤ ਨਹੀਂ ਹੈਗੀ। ਪਰ ਮੈਨੂੰ ਨਾ ਇੱਕ ਗੱਲ ਇਹ ਲੱਗਦੀ ਭਾਰਤ ਬਾਈ ਜੀ, ਸਾਡੇ ਸਾਰੇ ਲੀਡਰ ਜਿੰਨੇ ਵੀ ਲੀਡਰ ਤੁਸੀਂ ਕਦੇ ਵੀ ਕਿਸੇ ਨੂੰ ਇਹਨਾਂ ਨੂੰ ਦੇਖ ਲਓ,
1: ਹਾਂਜੀ
2: ਜਿਹੜੇ ਤਾਂ ਖਾਲਿਸਤਾਨੀ ਨੀ ਮੰਨ ਲਓ ਆਪਣੇ ਆਪ ਨੂੰ ਕਹਿੰਦੇ ਨੇ, ਇਹ ਤਾਂ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਸੰਵਿਧਾਨ ਨੂੰ ਮੰਨਦੇ ਨੀ ਹੈਗੇ,
1: ਜੀ
2: ਤੇ ਬਾਕੀ ਸਾਰੇ ਲੀਡਰ ਜਿੰਨੀਆਂ ਜੇ ਜੋ ਵੀ ਕੁਛ ਚੱਲਦਾ ਮੰਨ ਲਓ ਉਹ ਇਹੀ ਕਹਿੰਦੇ ਵੀ ਦੇਸ਼ ਸੰਵਿਧਾਨ ਦੇ ਹਿਸਾਬ ਨਾਲ ਚੱਲਣਾ।
1: ਜੀ
2: ਇਹੀ ਤਾਂ ਸਾਡਾ ਸੰਵਿਧਾਨ ਦੇ ਵਿੱਚ ਲਿਖਿਆ ਸੈਕੂਲਰ ਰਾਸ਼ਟਰ,
1: ਜੀ
2: ਇਹੀ ਲਿਖਿਆ ਨਾ।
1: ਹਾਂਜੀ
2: ਮੈਨੂੰ ਇਹ ਨੀ ਕਹਿਣਾ ਵੀ ਅਸੀਂ ਮੈਨੂੰ ਮੰਨ ਲਓ ਮੈਨੂੰ ਕੋਈ ਦਿੱਕਤ ਹੈ ਜਾਂ ਸੈਣੀ ਬਾਈ ਜੀ ਨੂੰ ਕੋਈ ਦਿੱਕਤ ਹੈ, ਅਸੀਂ ਨਿਆਂ ਲੈ ਕਿਉਂਕਿ
1: ਜੀ
2: ਸੰਵਿਧਾਨ ਦੀ ਪੜਚੋਲ ਕਿਹਨੇ ਕਰਨੀ ਹੈ, ਉਹ ਕਰਨੀ ਹੈ ਸੁਪਰੀਮ ਕੋਰਟ ਨੇ ਜਾਂ ਮੰਨ ਲਓ ਹਾਈ ਕੋਰਟ ਨੇ, ਉਹਦੀ ਪੜਚੋਲ ਕਰਕੇ ਉਹਨੇ ਦੱਸਣਾ ਵੀ ਆਹ ਗਲਤ ਹੈ ਸਹੀ ਹੈ।
1: ਜੀ
2: ਇੱਕ ਬੰਗਾਲ ਦੇ ਵਿੱਚ ਬਣਨ ਵਾਲਾ ਮੁੱਖ ਮੰਤਰੀ ਉਹ ਬਿਆਨ ਦਿੰਦਾ ਜੀ,
1: ਜੀ
2: ਕਹਿੰਦਾ ਮੈਨੂੰ ਤੇ ਵੋਟਾਂ ਹਿੰਦੂਆਂ ਨੇ ਪਾਈਆਂ ਨੇ, ਕਹਿੰਦਾ
1: ਜੀ
2: ਮੈਂ ਕੰਮ ਕਰਾਂਗਾ ਹਿੰਦੂਆਂ ਵਾਸਤੇ,
1: ਜੀ
2: ਉਹ ਮੁੱਖ ਮੰਤਰੀ ਬਣ ਜਾਂਦਾ ਜੀ ਉਸ ਸੂਬੇ ਦਾ।
1: ਜੀ
2: ਤੁਸੀਂ ਸੋਚ ਕੇ ਦੇਖੋ ਵੀ ਉਹ ਸੂਬੇ ਦੇ ਵਿੱਚ ਜਿਹੜੇ ਸਾਡੇ ਵਰਗੇ ਮੰਨ ਲਓ ਸਾਡੇ ਸੂਬੇ ਦੇ ਵਿੱਚ ਕੋਈ ਸਿੱਖ ਬਣ ਗਏ, ਉਹ ਇਹ ਬਿਆਨ ਦੇਵੇ ਵੀ ਮੈਂ ਤਾਂ ਸਿੱਖਾਂ ਵਾਸਤੇ ਕੰਮ ਕਰਾਂਗਾ ਜੀ, ਮੈਨੂੰ ਕੋਈ ਮਤਲਬ ਨਹੀਂ ਹਿੰਦੂਆਂ ਵਾਸਤੇ,
1: ਜੀ
2: ਮੈਨੂੰ ਕੋਈ ਮਤਲਬ ਨਹੀਂ ਦੂਜਿਆਂ ਵਾਸਤੇ।
1: ਜੀ
2: ਸੁਪਰੀਮ ਕੋਰਟ ਜਿੰਨੇ ਮੰਨ ਲਓ ਸੋ ਮੋਟਿਵ ਮੋਟਿਵ ਲੈ ਕੇ ਮੰਨ ਲਓ ਉਹਦੇ ਤੇ ਗੱਲ ਕਰਨੀ ਜੀ,
1: ਨਹੀਂ ਉਹ ਤਾਂ ਹੇਟ
2: ਉਹ ਤਾਂ ਬਾਈ
1: ਸਪੀਚ
2: ਜੀ
1: ਦੇ ਵਿੱਚ
2: ਚੁੱਪ ਕਰ ਹੀ
1: ਘੜੀਸ ਸਕਦੇ ਨੇ ਇਹਨੂੰ, ਜੇ ਘੜੀਸਣਾ ਹੋਵੇ ਤਾਂ ਬਿਲਕੁਲ ਹੈ
2: ਬਾਈ ਜੀ। ਫਿਰ ਹੁਣ ਅਸੀਂ ਅਸੀਂ ਅਸੀਂ ਜੇ ਨਿਆਂ ਲੈ ਜਾਣਾ ਅਸੀਂ ਕਿੱਥੇ ਜਾਈਏ ਬਾਈ
1: ਜੀ,
2: ਮੇਰਾ ਤਾਂ ਸਵਾਲ ਹੀ ਇੱਕੋ ਹੈ,
1: ਬਿਲਕੁਲ
2: ਇਹਨੂੰ ਕੋਈ ਇਸ ਗੱਲ ਦਾ ਜਵਾਬ ਦੇ, ਕੋਈ ਇਸ ਗੱਲ ਦਾ ਜਵਾਬ ਦੇਵੇ
1: ਜ਼ਰੂਰ ਜੀ, ਆਪਾਂ ਸੈਣੀ ਸਾਹਿਬ ਤੋਂ ਲੈ
2: ਕਿੱਥੇ
1: ਲੈਂਦੇ
2: ਜਾ
1: ਆਪਣੇ
2: ਕੇ
1: ਨਾਲ ਹੀ ਜੁੜ ਗਏ ਨੇ। ਹਾਂਜੀ
2: ਕਿ ਅਸੀਂ ਮਾਫਾ ਰਗੜੀਏ
1: ਜੀ,
2: ਵੀ ਜੇ ਇੱਕ ਸਾਡੇ ਦੇਸ਼ ਦਾ ਸੁਪਰੀਮ ਕੋਰਟ ਇਹ ਕਹਿੰਦਾ ਵੀ 27 ਲੱਖ ਵੋਟਰ ਇੱਕ ਸੂਬੇ ਦੇ,
1: ਜੀ
2: ਕੋਈ ਗੱਲ ਨੀ ਕੋਈ ਫਰਕ ਨਹੀਂ ਪੈਂਦਾ ਯਾਰ, ਫਿਰ ਕੀ ਹੋ ਗਿਆ, ਕੋਈ ਵੱਡੀ ਗੱਲ ਥੋੜੀ ਹੈ
1: ਜੀ,
2: ਇਸ ਵਾਰੀ ਵੋਟਾਂ ਪਾਵਾਂਗੇ ਫਿਰ ਕਿੱਦਾਂ ਕੋਈ ਮਸਲਾ ਹੈ ਜੀ।
1: ਬਿਲਕੁਲ ਹੈ,
2: ਜਿਹੜੀ ਤੁਸੀਂ ਗੱਲ ਕਹਿੰਦੇ ਹੋ ਨਾ ਭਾਈ ਜੀ, ਤੁਸੀਂ ਆਪਣੇ ਹਿਸਾਬ ਨਾਲ ਉੱਥੋਂ ਦਲੀਲਾਂ ਦਿੰਦੇ ਹੁੰਦੇ ਹੋ ਕਰ ਲਓ ਤੁਹਾਡੇ ਸਿਸਟਮ ਦੇ
1: ਜੀ,
2: ਹਿਸਾਬ ਨਾਲ, ਤੇ ਸੈਣੀ ਬਾਈ ਜੀ ਵੀ ਕਹਿੰਦੇ ਹੁੰਦੇ ਨੇ ਕਈ ਵਾਰੀ, ਅਸੀਂ ਵੀ ਕਹਿੰਦੇ ਤੁਸੀਂ ਸਾਡੇ ਸਿਸਟਮ 'ਚ ਆ ਕੇ ਦੇਖੋ
1: ਜੀ
2: ਜੋ ਇੱਥੇ ਚੱਲ
1: ਜੀ
2: ਬਾਈ ਜੀ, ਅਸੀਂ ਅਸੀਂ ਇੱਥੇ ਜੋਰਾ ਵਰਾ ਦੇ ਨਾਲ ਇਨਸਾਫ ਹੁੰਦਾ ਜੀ, 72 ਬੰਦੇ ਜਿਹੜੇ ਆ
1: ਬਿਲਕੁਲ ਹੈ ਜੀ ਬਿਲਕੁਲ,
2: ਉਹਦਾ ਇੱਥੇ ਉਹਨਾਂ ਦਾ ਤੁਸੀਂ ਕੋਈ ਪੁੱਛਣ ਵਾਲਾ ਨਹੀਂ ਹੈਗਾ ਜੀ, ਮੈਂ
1: ਜੀ
2: ਕਈ ਵਾਰੀ ਉਹ ਬਲੈਕ ਵਾਰੰਟ ਕਿਤਾਬ ਲਿਖੀ ਆ ਜੇਲਰ ਨੇ
1: ਜੀ,
2: ਉਹ ਕਦੇ ਤੁਸੀਂ ਪੜ੍ਹ ਕੇ ਕੋਰਟ ਦੇ ਵੈਬ ਸੀਰੀਜ਼ ਵਧੀ ਆ ਬਲੈਕ ਵਾਰੰਟ
1: ਜੀ,
2: ਤੁਸੀਂ ਪੜ੍ਹ ਕੇ ਦੇਖੋ ਵੀ ਜੇਲਾਂ ਦੇ ਵਿੱਚ ਹੁੰਦਾ ਕੀ ਹੈ
1: ਜੀ,
2: ਕਿੰਨੇ ਕੁ ਬੇਦੋਸ਼ੇ ਜਿਹੜੇ ਨੇ ਉੱਥੇ ਸਾਰੀ ਉਮਰ ਰੇਡ ਕਰੜਕੀਆਂ ਮਰ ਜਾਂਦੇ ਨੇ, ਉਹਨਾਂ ਦੀ ਜ਼ਮਾਨਤ ਦੇਣ ਵਾਲਾ ਕੋਈ ਨਹੀਂ
1: ਬਿਲਕੁਲ
2: ਆ
1: ਜੀ
2: ਜੀ,
1: ਬਿਲਕੁਲ ਹੈ ਜੀ,
2: ਕਿਹੜੇ
1: ਨਹੀਂ ਬਾਈ ਜੀ, ਅਸਾਂ ਨਿੱਜੀ ਚਲੋ ਅਸੀਂ ਗੱਲ ਨਹੀਂ ਕਰੀ ਦੀ, 50-55 ਸਾਲ ਤਾਂ ਅਸੀਂ ਵੀ ਕੋਰਟਾਂ ਦੇ ਚੱਕਰ ਲਾਉਂਦੇ ਰਹੇ ਹਾਂ, ਬਾਪੂ ਹੁਣੀ ਸਾਰਾ ਕੁਝ ਹੁਣ ਨਿਪਟਾਰੇ ਹੋਏ ਨੇ ਜੀ। ਹਾਂਜੀ ਬਿਲਕੁਲ ਹੈ ਜੀ, ਮੈਂ ਚਲੋ ਤੁਸੀਂ ਗੱਲ ਚੜੀ ਆ ਮੈਂ ਕਰ ਹੀ ਦਿੰਦਾ, ਇੱਕ ਕੇਸ ਸੀਗਾ NRI ਨੇ ਕੀਤਾ ਹੋਇਆ ਸੀ, ਠੀਕ ਹੈ ਜੀ, ਤੇ ਉਹ 11 ਕਿ 12 ਸਾਲ ਕੇਸ ਚੱਲਿਆ, ਤੇ ਜਦੋਂ ਉਹਦੀ ਸੁਣਵਾਈ ਆਖਰੀ ਦਿਨ ਹੋਈ ਹੈ ਤੇ ਜੱਜ ਪਤਾ ਕਿ ਮੋਹਰੇ ਕਹਿੰਦਾ ਕਹਿੰਦਾ ਇਹ ਤਾਂ ਕੇਸ ਹੀ ਨਹੀਂ ਬਣਦਾ ਸੀਗਾ, ਤੇ ਮੈਂ ਕਿਹਾ ਜੇ ਮੈਂ ਹੁੰਦਾ ਉੱਥੇ ਤਾਂ ਜੱਜ ਨੂੰ ਪੁੱਛਦਾ ਵੀ ਭਾਈ ਜਿਹੜੇ 12 ਸਾਲ ਸਾਡੇ ਬਾਪੂ ਦੇ ਖਰਾਬ ਕੀਤੇ ਆ ਕਚਹਿਰੀਆਂ ਦੇ ਵਿੱਚ ਤਰੀਕ ਲੈਣ ਦੇ ਲਈ ਜਾਂ ਆ ਕੇ ਬੈਠਣ ਦੇ, ਉਹਦਾ ਲੇਖਾ ਕੌਣ ਦੇਊਗਾ, ਤੂੰ ਤਾਂ ਮਤਲਬ ਕਿ ਹਾਂ ਗੱਲ ਇਹ ਤੈਨੂੰ ਪਹਿਲਾਂ ਨਹੀਂ ਪਤਾ ਸੀ, 1 ਮਹੀਨਾ ਜਾਂ 2 ਮਹੀਨੇ ਜਾਂ 6 ਮਹੀਨੇ ਬਾਅਦ ਕਹਿ ਸਕਦਾ ਸੀ ਇਹ ਤਾਂ ਕੇਸ ਹੀ ਨਹੀਂ ਬਣਦਾ।
2: 12 ਸਾਲ ਵੀ ਬਹੁਤ ਵੱਡੇ ਨੇ, ਲੋਕਾਂ ਦੀਆਂ ਉਮਰਾਂ ਹੀ ਲੰਘ ਜਾਂਦੀਆਂ ਨੇ,
1: ਬਿਲਕੁਲ ਹੈ ਜੀ
2: ਉਮਰਾਂ ਹੀ ਲੰਘ
1: ਬਿਲਕੁਲ
2: ਜਾਂਦੀਆਂ ਨੇ,
1: ਬਿਲਕੁਲ ਹੈ ਜੀ।
2: ਮੈਂ ਤਾਂ ਜਿਹੜਾ ਸੰਵਿਧਾਨਿਕ ਤੌਰ ਤੇ ਜਿਹੜਾ ਸਾਹਮਣੇ ਦਿਖਦਾ ਪਿਆ ਵੀ ਇੱਕ ਸੂਬੇ ਦਾ ਮੁੱਖ ਮੰਤਰੀ ਖੁਦ ਬਿਆਨ ਦਿੰਦਾ ਪਿਆ
1: ਜੀ ਜੀ,
2: ਮੈਂ ਤਾਂ ਕੰਮ ਕਰਨਾ ਹਿੰਦੂਆਂ ਵਾਸਤੇ,
1: ਨਹੀਂ ਉਹ ਹੇਟ
2: ਵੋਟਾਂ
1: ਸਪੀਚ ਹੈ, ਚਲੋ ਆਪਾਂ ਸੈਣੀ ਸਾਹਿਬ ਦੀ ਪੱਖ ਲੈ ਲੈਂਦੇ ਹਾਂ, ਉਹ ਚੰਗੀ ਤਰ੍ਹਾਂ ਕਾਨੂੰਨ ਨੂੰ ਜਾਣਦੇ ਨੇ, ਆਪਣੇ ਨਾਲ ਜੁੜ ਗਏ ਨੇ, ਉਹਨਾਂ ਦੀ ਸੁਣ ਲੈਂਦੇ ਹਾਂ। ਹਾਂਜੀ ਸੈਣੀ ਸਾਹਿਬ, ਹਾਂਜੀ ਜੀ, ਆਓ
0: ਭਾਈ
1: ਜੀ,
0: ਸਾਹਿਬ
2: ਕੋਈ ਗੱਲ ਨਹੀਂ।
1: ਹਾਂਜੀ
0: ਹਾਂਜੀ ਹਾਂਜੀ, ਮੁਕੱਦਰ ਵੀਰ ਜੀ ਦੀ ਗੱਲ ਤਾਂ ਸਹੀ ਹੈਗੀ ਆ ਜੀ,
1: ਜੀ
0: ਪਰ ਜਿਹੜਾ ਸੈਕੂਲਰ ਸ਼ਬਦ ਹੈਗਾ ਨਾ ਜੀ, ਇਹ ਤਾਂ ਕਈ ਚੀਜ਼ਾਂ ਹੁੰਦੀਆਂ ਉਹ ਦਿਖਾਵੇ ਲਈ ਰੱਖੀਆਂ ਜਾਂਦੀਆਂ ਆ
1: ਜੀ।
0: ਜੇ ਸੈਕੂਲਰ ਇੱਥੇ ਹੈ ਕਿੱਥੇ ਜੀ? ਜਦੋਂ
1: ਬਿਲਕੁਲ
0: ਪੰਜਾਬ ਦੀ ਗੱਲ ਆ ਜਾਂਦੀ ਹੈਗੀ ਆ, ਕਹਿੰਦੇ ਹੁੰਦੇ ਆ ਜੀ ਵੀ ਇੱਥੇ ਸਿੱਖ ਮੁੱਖ ਮੰਤਰੀ ਚਾਹੀਦਾ ਜੀ, ਹੈਂਜੀ, ਉਦੋਂ ਉਦੋਂ ਕਿੱਥੇ ਸੈਕੂਲਰਿਜ਼ਮ ਜਾਂਦਾ ਹੈਗਾ?
1: ਜੀ
0: ਉੱਥੇ ਕਿਉਂ ਨੀ ਕਹਿੰਦੇ ਹੈਗੇ ਵੀ ਹਾਂ ਜੀ ਇੱਥੇ ਕੋਈ ਮਤਲਬ ਜੋ ਸਿਆਣਾ ਬੰਦਾ ਮੁੱਖ ਮੰਤਰੀ ਚਾਹੀਦਾ ਆ ਜੀ,
1: ਜੀ
0: ਉਦੋਂ ਫਿਰ ਸਿੱਖੀ ਕਿਉਂ ਆ ਜਾਂਦੀ ਵਿੱਚ?
2: ਕੋਈ ਫਲਾਣਾ ਕੋਈ ਕਹੀ ਜਾਂਦਾ, ਕੋਈ ਕੁਛ ਕਹੀ ਜਾਵੇ, ਉਹ ਦੁਨੀਆਂ ਹੀ ਇੱਥੇ ਜਾਣ ਲਈ ਜਾਂਦੀ ਹੈ, ਪਰ ਮੇਰੇ ਮਨ ਦਾ ਵਿਚਾਰ ਹੈ ਜਿਹੜੀ ਜਿੱਥੋਂ ਅਸੀਂ ਨਿਆਂ ਲੈਣ ਜਾਣਾ, ਜਿਹੜੀ ਉਹਨੇ ਪੜਚੋਲ ਕਰਨੀ ਹੈ ਸੁਪਰੀਮ ਕੋਰਟ ਨੇ ਜਾਂ ਮੰਨ ਕੇ ਸਾਡੀਆਂ ਅਦਾਲਤਾਂ ਨੇ, ਮੇਰਾ ਸਵਾਲ ਸੀ ਪੁੱਛਦੇ ਹੈ ਹੋਰ ਤਾਂ ਇਹ ਤਾਂ ਚੱਲੀ ਜਾਊਗਾ, ਕੋਈ ਕੁਛ ਕਹੀ ਜਾਊ, ਕੁਛ ਕੋਈ ਕੁਛ ਕਹੀ ਜਾਊ, ਜੇ ਮੈਂ ਜਾਣਾ ਤਾਂ ਸੈਣੀ ਬਾਈ ਨੇ ਜਾਣਾ, ਭਾਰਗਵ ਬਾਈ ਨੇ ਜਾਣਾ, ਜਾਣਾ ਤਾਂ ਕੋਰਟ ਦੇ ਸਾਹਮਣੇ ਜਾਣਾ,
1: ਜੀ
2: ਮੇਰਾ ਤਾਂ ਸਵਾਲ ਸਿਰਫ ਉੱਥੇ
0: ਦੇਖ
2: ਸਾਨੂੰ ਸਿਰਫ ਜਿੰਨੇ ਨਾ ਦੇਣਾ, ਮੇਰਾ ਸਵਾਲ ਸਿਰਫ ਉੱਥੇ ਹੈ ਵੀ ਉਹ ਨਾ ਦੇਣ ਵਾਲੀ ਜਿਹੜੀ ਸਾਡੀ ਕੋਰਟ ਹੈ, ਜਿੰਨੇ ਮੈਨੂੰ ਮੰਨ ਲਓ ਨਿਆਂ ਦੇਣਾ, ਉਹ ਉਹ ਉਹ ਕਿੱਥੇ ਖੜਿਆ ਅੱਜ ਸਾਰਾ ਸਿਸਟਮ ਫਿਰ ਬਾਈ ਜੀ? ਇਸੇ ਕਰਕੇ ਤਾਂ ਨਾ ਮੈਂ ਕਹਿੰਦਾ ਹੈਗਾ ਇਹਨਾਂ ਸਾਰੇ ਸਿਸਟਮ ਆ, ਕੋਈ ਕਹਿੰਦਾ ਸਾਡਾ ਦੇਸ਼ ਬਣਾ ਦਿਓ, ਕੋਈ ਕਹਿੰਦਾ ਸਾਡਾ ਦੇਸ਼ ਬਣਾ ਦਿਓ, ਉਹ ਦੇਸ਼ ਬਣ ਵੀ ਜਾਊਗਾ, ਉਹ ਫਿਰ ਕੋਈ ਹੋਰ ਖੜਾ ਹੋ ਜੂ, ਕੋਈ ਲੀਡ ਕੋਈ ਹੋਰ ਹੋ ਜੂ ਖੜਾ, ਇਹੀ ਹੋਣਾ ਜੀ
1: ਬਿਲਕੁਲ।
2: ਮੇਰਾ ਸਵਾਲ ਇਹ ਨੀ ਹੈਗਾ ਕੋਈ ਬਿਆਨ ਬਿਆਨ ਵਾਲੀ ਗੱਲ ਨੀ ਹੈਗੀ,
1: ਜੀ
2: ਮੇਰਾ ਸਵਾਲ ਇੱਕ ਤਿੰਨ ਪੁਆਇੰਟ ਹੈਗਾ ਵੀ ਜਿਹੜੀ ਸਾਡੀ ਕੋਰਟ ਜਿਹੜੀ ਰਹਿੰਦੀ ਪਈ ਹੈ, ਜਿਹਨੇ ਸਾਨੂੰ ਜਿਹੜੀ ਸੋ ਮੋਟੋ ਲੈ ਸਕਦੀ ਹੈ ਵੀ ਯਾਰ ਇਹ ਬੰਦਾ ਕੀ ਬਿਆਨ ਦਿੰਦਾ ਪਿਆ, ਉਹ ਇੱਕ ਸੂਬੇ ਦਾ ਮੁੱਖ ਮੰਤਰੀ ਬਣ ਗਿਆ ਜੀ,
1: ਜੀ
2: ਤੁਸੀਂ ਦੇਖੋ ਵੀ ਉਹ ਕੀ ਕਰੇਗਾ ਉਹਨਾਂ ਲੋਕਾਂ ਦੇ ਨਾਲ, ਉਹ ਬਲਡੋਜ਼ਰ ਨਾ ਚਲਾਉਂਦਾ ਜੀ ਕੀ ਹੋਊਗਾ ਉੱਥੇ?
1: ਜੀ
2: ਮੈਨੂੰ ਤਾਂ ਬਾਈ ਜੀ ਬੜਾ ਇਸ ਉੱਪਰ ਤੇ ਨਾ ਬੜਾ ਅਫਸੋਸ ਹੁੰਦਾ ਪਿਆ, ਮੈਂ ਤਾਂ ਕੋਈ ਇਸ ਬਾਰੇ ਨਾ ਮੈਂ ਗੱਲ ਅੱਜ ਤੋਂ ਬਾਅਦ ਮੈਂ ਨੀ ਕਰਨੀ ਹੈਗੀ ਇਸ ਸਿਸਟਮ ਦੇ ਉੱਤੇ,
1: ਥੈਂਕ
2: ਯੂ, ਮੈਂ ਕਰਾਂ
1: ਥੈਂਕ ਯੂ
2: ਜੀ, ਅਸੀਂ ਨਾ ਕਿਸੇ ਨੂੰ ਵੋਟ ਪਾਈਏ ਨਾ ਪਾਉਣੀ ਹੈ,
1: ਜੀ
2: ਬੇੜਾ ਗਰਕ ਹੋਇਆ ਪਿਆ ਜੀ,
1: ਜੀ
2: ਗੱਲਾਂ ਕਹਿਣ ਦੀਆਂ ਅੱਖਰੀਆਂ ਨੇ ਜੀ,
1: ਥੈਂਕ ਯੂ ਜੀ, ਥੈਂਕ ਯੂ ਮੁਕੰਦਰ,
2: ਮੇਰਾ ਰੋਲ ਹੈ।
1: ਹਾਂਜੀ ਸ਼ੁਕਰੀਆ ਜੀ,
2: ਸਤਿ ਸ਼੍ਰੀ ਅਕਾਲ ਬਾਈ,
1: ਸਤਿ ਸ਼੍ਰੀ ਅਕਾਲ ਜੀ। ਜੀ ਸੈਣੀ ਸਾਹਿਬ,
0: ਭਾਰੇ ਸਾਹਿਬ,
1: ਹਾਂਜੀ,
0: ਇਲੈਕਟਡ ਗਵਰਨਮੈਂਟ ਦਾ ਅਗਲਾ ਚੀਫ ਮਿਨਿਸਟਰ ਆ
1: ਜੀ,
0: ਤੁਸੀਂ ਕਿਉਂ ਉਮੀਦ ਕਰਦੇ ਹੈਗੇ ਆ ਕਿ ਵੀ ਐਡੇ 140 ਕਰੋੜ ਦੇਸ਼ਾਂ ਦੇ ਵਿੱਚ ਤੇ ਦੇਸ਼ ਵਿੱਚ ਸਾਰਿਆਂ ਦਾ ਮੈਂਟਲ ਲੈਵਲ ਬਰਾਬਰ ਹੋਊਗਾ ਜੀ?
1: ਬਿਲਕੁਲ ਹੈ ਜੀ,
0: ਜਿਹੜੇ ਇਹ ਪੋਲੀਟਿਕਸ ਵਿੱਚ ਜਾਂਦੇ ਆ ਸਰ, ਹਾਂਜੀ, ਲੋਕਾਂ ਨਾਲ ਲੜਾਈਆਂ ਕਰਦੇ ਝਗੜੇ ਕਰਦੇ, ਉਹਨਾਂ ਦੀ ਸੋਚ ਤੇ ਸਾਡੀ ਮਿਡਲ ਕਲਾਸ ਦੀ ਸੋਚ ਜਿਹੜੀ ਆ ਉਹ ਅਲੱਗ
1: ਹੁੰਦੀ ਆ ਜੀ, ਬਹੁਤ ਫਰਕ ਦੇਖੋ ਅੱਜ
0: ਹਾਂਜੀ
1: ਜੋ ਕੁਝ ਘਾਣ ਹੋਇਆ ਦੇਖੋ ਖਾਤਿਆਂ ਦਾ
0: ਇਹ
1: ਹੋਰ ਸਾਰੀਆਂ ਚੀਜ਼ਾਂ,
0: ਉਹਨੇ ਇਹ ਸਰ ਇਹ ਉਹਨੇ ਸ਼ਬਦ ਬੋਲ ਦਿੱਤੇ ਤੇ ਆਪਾਂ ਨੂੰ ਉਹਦੀ ਪਤਾ ਲੱਗ ਗਿਆ, ਜੇ ਉਹ ਥੋੜਾ ਜਿਹਾ ਮੈਚਿਓਰਡ ਹੁੰਦਾ
1: ਜੀ
0: ਤੇ ਉਹਨੇ ਇਹ ਸ਼ਬਦ ਬੋਲਣੇ ਨਹੀਂ ਸੀ, ਪਰ ਉਹਨੇ ਇਹਨੇ ਐਕਸ਼ਨ ਦੇ ਵਿੱਚ ਕਰਨਾ ਸੀ ਸਾਰਾ ਕੁਛ,
1: ਬਿਲਕੁਲ ਹੈ ਜੀ,
0: ਇਹ ਤਾਂ ਚੰਗਾ ਹੋਇਆ ਉਹ ਸ਼ਬਦ ਬੋਲ ਗਿਆ ਤੇ ਹੁਣ ਉਹਦੇ ਅਕੋਰਡਿੰਗਲੀ ਐਕਟ ਕਰੂਗਾ ਤੇ ਉਹਦੇ ਹਿਸਾਬ ਨਾਲ ਜਿਹੜੀ ਉਹਦੀਆਂ ਐਕਟ ਐਂਡ ਕੰਡਕਟ ਆ ਉਹ ਚੈਲੰਜ ਹੋ ਜਾਣਗੇ ਸੁਪਰੀਮ ਕੋਰਟ ਚ
1: ਜੀ।
0: ਹੁਣ ਸੁਪਰੀਮ ਕੋਰਟ ਵੀ ਜਿਹੜਾ ਹੈਗਾ ਆ ਉਹ ਸਰ ਕੱਲੇ ਕੱਲੇ ਨੂੰ ਤਾਂ ਸਧਾਰਨ ਹੋ ਰਿਹਾ ਜੀ,
1: ਬਿਲਕੁਲ ਹੈ ਜੀ,
0: ਠੀਕ ਹੈ ਜੀ, ਉੱਥੇ ਵੀ ਜਿਹੜੇ ਬੰਦੇ ਬੈਠੇ ਹੈਗੇ ਆ ਉਹਨਾਂ ਦਾ ਵੀ ਆਪਣਾ ਆਪਣਾ ਮੈਂਟਲ ਲੈਵਲ ਆ ਤੇ ਉਹਨਾਂ ਦੀ ਵੀ ਆਪਣੀ ਆਪਣੀ ਪਰਵਰਿਸ਼ ਆ
1: ਜੀ,
0: ਹਾਂਜੀ, ਹਰ ਇੱਕ ਬੰਦੇ ਦੀ ਕੋਈ ਨਾ ਕੋਈ ਬੈਕਗ੍ਰਾਉਂਡ ਹੈਗੀ ਆ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਆ ਜੀ
1: ਜੀ।
0: ਤੇ ਬਾਕੀ ਮੈਂ ਤਾਂ ਇਸ ਗੱਲ ਨੂੰ ਇਸੇ ਗੱਲ ਦੇ ਨਾਲ ਹੀ ਮੁਕਾਉਣਾ ਹੈਗਾ ਆ ਭਈ, ਆਪਣੇ ਸ਼ਾਹਰੁਖ ਖਾਨ ਜੀ ਨੇ ਕਿਸੇ ਕਿਹਾ ਸੀਗਾ ਕਿ ਬੜੇ ਬੜੇ ਦੇਸ਼ੋ ਮੇ ਛੋਟੀ ਛੋਟੀ ਬਾਤੇਂ ਹੋਤੀ ਰਹਿਤੀ ਆ, ਮੁਕੱਦਰ ਵੀਰ ਇੰਨਾ ਸੈਂਟੀ ਨਹੀਂ ਹੋਈਦਾ, ਸੋ ਇਸ ਕਰਕੇ ਇਹ ਛੋਟੀਆਂ ਛੋਟੀਆਂ ਇਹ ਹੁੰਦਾ ਰਹਿੰਦਾ ਸਰ, ਕੀ ਤੁਹਾਡੇ ਕੋਲ ਹੱਲ ਕੀ ਹੈਗਾ ਆ, ਤੁਸੀਂ ਕਿੱਦਾਂ ਸੋਚੋਗੇ ਕਿ ਜਿੱਦਾਂ ਮੈਂ ਸੋਚਦਾ ਆ ਉਦਾਂ ਹੀ ਸਾਰੇ ਜਾਣੇ ਸੋਚਣ? ਹਰ ਇੱਕ ਬੰਦੇ ਨੂੰ ਰੱਬ ਨੇ ਦਿਮਾਗ ਦਿੱਤਾ ਆ, ਹਰ ਇੱਕ ਬੰਦੇ ਦੀ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਆ ਜੀ, ਸੋ ਇਸ ਕਰਕੇ ਇਹਨਾਂ ਲੀਡਰਾਂ ਦੀਆਂ ਗੱਲਾਂ ਦੇ ਉੱਤੇ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਉਹ ਤੇ ਰਿਐਕਟ ਕਰਨ ਦੀ ਲੋੜ ਹੀ ਨਹੀਂ ਹੁੰਦੀ ਜੀ, ਜਦੋਂ ਮਤਲਬ ਦੇਖੀ ਜਾਊਗਾ ਜੀ। ਬਾਕੀ ਇਹ ਹੈਗਾ ਆ ਕਿ ਇੱਥੇ ਸੈਕੂਲਰ ਵਰਲਡ ਕੰਸਟੀਟਿਊਸ਼ਨ ਚ ਜ਼ਰੂਰ ਲਿਖਿਆ ਆ, ਪਰ ਇਹ ਵੀ ਗੱਲ ਸੱਚ ਹੈਗਾ ਆ ਕਿ ਉਸੇ ਸੈਕੂਲਰ ਸਰਕਾਰ ਨੇ ਪਹਿਲਾਂ ਰਾਮ ਮੰਦਿਰ ਦੇ ਵਿੱਚ ਜਾ ਕੇ ਪੂਜਾ ਕੀਤੀ ਸੀ, ਰਾਜੀਵ ਗਾਂਧੀ ਨੇ ਤਾਲਾ ਖੋਲਿਆ ਸੀ ਜੀ,
1: ਜੀ ਬਿਲਕੁਲ,
0: ਫੇਰ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਨਾ ਰਸਤਾ ਉਹਦੇ ਰਾਜੀਵ ਗਾਂਧੀ ਨੇ ਹੀ ਦਿਖਾਇਆ ਸੀ ਜੀ, ਉਹਨਾਂ ਨੇ ਸੋਚਿਆ ਹੈ ਆਹ ਤਰੀਕਾ ਵਧੀਆ ਜੀ, ਅਗਲੇ ਤੁਰ ਪਏ ਰਾਮ ਉਹ ਯਾਤਰਾ ਲੈ ਕੇ ਜੀ ਅਡਵਾਨੀ ਵਰਗੇ, ਦਿਖਾਇਆ ਹੁਣ ਤੁਸੀਂ ਦੇਖੋ ਨਾ ਟੀਵੀ ਦੇ ਉੱਤੇ ਜਿਹੜਾ ਹੈਗਾ ਆ ਲਗਾਤਾਰ ਚੈਨਲ ਜਿਹੜੇ ਹੈਗੇ ਆ ਉਸ ਹਿੰਦੂ ਮੁਸਲਿਮ ਕਰਦੇ ਰਹੇ ਜੀ, ਉਹਦਾ ਇਫੈਕਟ ਕਿਤੇ ਨਾ ਕਿਤੇ 10% ਲੋਕਾਂ ਤੇ ਤਾਂ ਪਿਆ ਹੀ ਹੋਊਗਾ, 2-4% ਤੇ ਤਾਂ ਪਿਆ ਜਾਣਾ ਹੀ ਆ ਨਾ ਜੀ ਲਗਾਤਾਰ ਇੱਕੋ ਹੀ ਚੀਜ਼। ਉਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਅਸੀਂ ਸੋਚਦੇ ਸੀ ਵੀ ਇਹਨੂੰ ਕੌਣ ਦੇਖਦਾ ਹੋਊਗਾ ਕੌਣ ਪਸੰਦ ਕਰਦਾ ਹੋਊਗਾ, ਪਰ ਉਹ ਉਹਨਾਂ ਦੀ ਪਾਲਿਸੀ ਦਾ ਹਿੱਸਾ ਆ ਜੀ।
1: ਬਿਲਕੁਲ,
0: ਅਗਲਿਆਂ ਨੇ ਬੰਗਾਲ ਦੇ ਵਿੱਚ ਹਿੰਦੂ ਹੀ ਤਾਂ ਕੰਸੋਲੀਡੇਟ ਕੀਤੇ ਆ
1: ਜੀ, ਬਿਲਕੁਲ,
0: ਮੁਸਲਮਾਨਾਂ ਦੀਆਂ ਰੋਂਗੜੀਆਂ ਜਿਹੜੇ ਹੈਗੇ ਆ ਰੋਂਗੀ ਆ ਉਹਨਾਂ ਦੀਆਂ ਵੋਟਾਂ ਖੱਟੀਆਂ ਆ ਜੀ। ਹਾਂਜੀ, ਤੇ ਉਹ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਹੋਰ ਵੀ ਗੈਜ ਵੀ ਕੱਟੀਆਂ ਹੋਣਗੀਆਂ ਤਾਂ ਕਿਹੜੀ ਗੱਲ ਹੈਗੀ ਆ ਜੀ, ਜਿਹੜਾ ਹੈਗਾ ਆ ਬਾਕੀ ਜਦੋਂ ਕਿਸੇ ਕੋਲ ਸੱਤਾ ਹੁੰਦੀ ਆ ਉਹ ਉਹਦਾ ਕੰਮ ਕਰਦਾ ਹੀ ਕਰਦਾ ਹੈਗਾ ਆ, ਤੇ ਦੇਰ ਇਜ਼ ਐਂਡ ਹਾਂਜੀ, ਹਰ ਇੱਕ ਜਿਹੜਾ ਸੂਰਜ ਚੜਿਆ ਆ ਉਹਨੇ ਮਤਲਬ ਡੁੱਬਣਾ ਵੀ ਡੁੱਬਣਾ ਹੀ ਆ ਜੀ, ਇਹਨਾਂ ਚੀਜ਼ਾਂ ਨੇ ਤਾਂ ਉਹਨਾਂ ਨੂੰ ਡੁਬਾਉਣਾ ਆ ਜੀ, ਹੋਰ ਤਾਂ ਕਿਦਾਂ ਡੁੱਬਦੇ ਆ ਜੀ।
1: ਬਿਲਕੁਲ ਆ ਜੀ,
0: ਜੇ ਸਾਰੇ ਕੰਮ ਚੰਗੇ ਕਰੀ ਜਾਣ ਤਾਂ ਫੇਰ ਤਾਂ ਸਦਾ ਹੀ ਚੜੇ ਰਹਿਣ ਜੀ।
1: ਬਿਲਕੁਲ ਬਿਲਕੁਲ ਆ ਜੀ,
0: ਕੀ ਭਾਰਾ ਸਾਹਿਬ, ਥੈਂਕ ਯੂ ਜੀ, ਸ਼ੁਕਰੀਆ ਜੀ,
1: ਗ੍ਰੇਟਫੁਲ ਸਰ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸੀ, ਤੇ ਔਜਲਾ ਸਾਹਿਬ ਵੀ ਆਪਣੇ ਨਾਲ ਜੁੜ ਰਹੇ ਸੀਗੇ ਜੀ, ਤੇ ਉਹਨਾਂ ਦੀ ਵੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ। ਈਰਾਨ ਦੀ ਥੋੜ੍ਹੀ ਗੱਲ ਕਰ ਲਈਏ ਦੱਦ ਤੱਕ ਜਿੰਨਾ ਚਿਰ ਆਪਣੇ ਨਾਲ ਔਜਲਾ ਸਾਹਿਬ ਜੁੜਦੇ ਨੇ। ਟਰੰਪ ਦੇ ਵੱਲੋਂ ਜਿਹੜਾ ਈਰਾਨ ਦੀ ਸ਼ਾਂਤੀ ਲੋ ਆਪਣੇ ਨਾਲ ਜੁੜੇ ਗਏ ਨੇ ਔਜਲਾ ਸਾਹਿਬ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ।
3: ਦੇਖੋ ਜਿਹੜੀ ਰਾਜਨ ਜੀ ਪਹਿਲਾਂ ਗੱਲ ਕਰਕੇ ਗਿਆ, ਭਾਸ਼ਾ ਕੋਈ ਵੀ ਸਿੱਖੋ ਕੋਈ ਮਾੜੀ ਨੀ, ਕੋਈ ਸਾਨੂੰ ਰੋਗ ਥੋੜੋ ਲਾਉਂਦੀ ਹੈ ਜੀ।
1: ਬਿਲਕੁਲ ਹੈ ਜੀ,
3: ਹਾਂਜੀ, ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਜਿੰਨੀਆਂ ਸਾਡੀਆਂ ਦੇਸ਼ਕ ਭਾਸ਼ਾਵਾਂ ਨੇ ਸਾਨੂੰ ਅਜੇ ਤੱਕ ਤਾਂ ਉਹੀ ਨਹੀਂ ਸਿੱਖਣ ਦਾ।
1: ਬਿਲਕੁਲ ਹੈ ਜੀ, 33 ਭਾਸ਼ਾਵਾਂ ਨੇ ਆਪਣੇ ਮੁਲਕ ਜੇ ਗੱਲੀਆਂ।
3: ਹਾਂਜੀ, ਤੇ 17 ਤਾਂ ਮੇਨ ਸਾਡੇ ਨੋਟਾਂ ਦੇ ਲਿਖੀ ਹੋਈਆਂ ਨੇ ਨਾ।
1: ਬਿਲਕੁਲ,
3: ਪਤਾ ਨਹੀਂ ਹੁਣ ਵੱਧ ਗਈਆਂ ਹੋਣ ਜਾਂ ਘੱਟ ਗਈਆਂ ਹੋਣ, ਅੱਗੇ 17 ਹੁੰਦੀਆਂ ਸੀ
1: ਜੀ।
3: ਸਿੱਖਾਂਗੇ ਕਿਤੇ ਜਾਵਾਂਗੇ, ਉਹਦੀ ਸੱਭਿਅਤਾ ਨੂੰ ਸਮਝਾਂਗੇ, ਤੇ ਕਿਸੇ ਕੰਮ ਕਾਰ ਕਰਨ ਦੇ ਵਿੱਚ ਮਤਲਬ ਸਾਨੂੰ ਦਿੱਕਤ ਨਹੀਂ ਆਉਂਦੀ
1: ਜੀ।
3: ਹੁਣ ਰਾਮ ਹੈ ਉੱਥੇ, ਇਟਾਲੀਅਨ ਸਿੱਖ ਰਿਹਾ,
1: ਇਟਾਲੀਅਨ ਸਿੱਖ ਰਿਹਾ, ਇੱਥੇ ਅਸੀਂ ਫਿਨਿਸ਼ ਸਿੱਖੀ ਆ, ਰੋਟੀ ਪਾਣੀ ਖਾ ਰਹੇ ਜੀ,
3: ਸਿਟੀਜ਼ਨ ਵੀ ਤੁਸੀਂ ਤਾਂ ਹੀ ਲਈ ਨਾ।
1: ਬਿਲਕੁਲ ਹੈ ਜੀ,
3: ਹੁਣ ਇੱਥੇ ਇੰਗਲਿਸ਼ ਦਾ ਟੈਸਟ ਹੈ, ਜੇ ਇੰਗਲਿਸ਼ ਆਉਂਦੀ ਹੈ ਤਾਂ ਹੀ ਸਿਟੀਜ਼ਨ ਲੈ ਸਕਦੇ ਹੋ, ਜੋਬ ਵੀ ਤੁਸੀਂ ਤਾਂ ਹੀ ਕਰ ਸਕਦੇ
1: ਜੀ।
3: ਇਹ ਸਾਨੂੰ ਇਹ ਸਾਨੂੰ ਉਹਦੇ ਵਿੱਚ ਸਾਨੂੰ ਕਿਸੇ ਚੀਜ਼ 'ਚ ਬੰਦ ਕੇ ਨਹੀਂ ਰੱਖਣਾ ਚਾਹੀਦਾ ਐਵੇਂ ਹਰ ਚੀਜ਼ ਨੂੰ। ਠੀਕ ਹੈ ਵੀ ਸਾਡਾ ਧਰਮ ਆ, ਸਾਡੇ ਗ੍ਰੰਥ ਉਸ ਧਰਮ ਭਾਸ਼ਾ 'ਚ ਲਿਖੇ ਹੋਏ ਨੇ, ਜਿਹੜੀ ਸਾਡੀ ਮਾਤ ਭਾਸ਼ਾ ਉਹ ਸਾਨੂੰ ਪੜ੍ਹਨੀ ਚਾਹੀਦਾ। ਮੈਨੂੰ ਤਾਂ ਇਹੀ ਦੱਸ ਦਿਉ ਵੀ ਜੇ ਅਸੀਂ ਮਾਤ ਭਾਸ਼ਾ ਨੂੰ ਇੰਨਾ ਜ਼ੋਰ ਦਿੰਦੇ ਹਾਂ
1: ਜੀ,
3: ਕਿ ਅੱਜ ਤੱਕ ਅਸੀਂ ਗ੍ਰੰਥ ਸਾਹਿਬ ਨੂੰ ਖੋਲ੍ਹ ਕੇ ਪੜ੍ਹ ਸਕੇ ਹਾਂ ਕਿ ਉਹਦੇ ਵਿਚਾਰ ਕੀ ਨੇ
1: ਜੀ।
3: ਹਾਂਜੀ, ਜੇ ਮਾਤ ਭਾਸ਼ਾ ਸਾਡੀ ਪੰਜਾਬੀ ਹੈ
1: ਜੀ,
3: ਤੇ ਉਹ ਦੇਖ ਲਿਆ ਜੀ ਉਹ ਸ਼ਬਦ ਨੂੰ, ਅਸੀਂ ਖੋਜ ਲਿਆ ਜੀ ਉਹਦੇ ਸ਼ਬਦਾਂ ਨੂੰ ਅਸੀਂ।
1: ਬਿਲਕੁਲ ਹੈ ਜੀ,
3: ਤੇ ਬਾਕੀ ਆ ਜੋ ਮੁਕੱਦਰ ਜੀ ਗੱਲ ਕਰਦੇ ਸੀ, ਇਹ ਸੰਵਿਧਾਨ ਦੀ ਸਹੁੰ ਹੀ ਖਾਂਦੇ ਅਸੀਂ ਇਕੱਲੀ ਬਸ।
1: ਬਿਲਕੁਲ,
3: ਕੁਰਸੀ ਤੇ ਪਹੁੰਚਣ ਤੱਕ,
1: ਇੱਥੇ
3: ਹੀ ਮਸਲਾ, ਬਾਕੀ ਕੁਛ ਨੀ ਹੈ
1: ਜੀ।
3: ਨਾ ਕੋਈ ਭੇਦ ਗੁਪਤ ਰੱਖਦੇ ਹਾਂ, ਭੇਦ ਅਸੀਂ MOU ਸਾਈਨ ਕਰ ਲਏ, ਭੇਦ ਕਾਹਦੇ ਗੁਪਤ ਰੱਖਣੇ ਸੀ।
1: ਬਿਲਕੁਲ,
3: ਭੇਦ ਤਾਂ ਅਸੀਂ ਉਹਨਾਂ ਨੂੰ ਦੱਸਿਆ ਹੀ ਪਹਿਲਾਂ ਫੋਟੋ ਸਾਂਝੇ ਜੀ,
1: ਅਗਲਿਆਂ ਨੇ ਇੱਦਾਂ ਦੇ ਭੇਦ ਪਾਏ ਕਿ ਤੁਹਾਡੇ ਹੀ ਅਕਾਊਂਟ ਤੁਹਾਡਿਆਂ ਉੱਤੇ ਹੀ ਪਰਚੇ ਕਰਾਈ ਜਾਂਦੇ, ਦੇਖ ਲਓ।
3: ਬਿਲਕੁਲ ਬਿਲਕੁਲ, ਬਾਕੀ ਵੀ ਤੁਸੀਂ ਦੇਖੋ ਵੀ ਜਿਹੜੀ ਚੀਜ਼ਾਂ ਦੀ ਅਸੀਂ ਸਮਝ ਕਰਦੇ ਹਾਂ ਕਿ ਉਹ ਤੇ ਪੂਰੇ ਚੱਲਦੇ ਆ ਜੀ।
1: ਨਾ ਜੀ ਨਾ,
3: ਗੱਲ ਇਹ ਹੈ ਕਿ ਜਿੰਨੇ ਲਾ ਕੇ ਜਿੱਤੇ ਆ ਤੇ ਉਹਨੇ ਪਹਿਲਾਂ ਬਣਾਓ, ਤੇ ਆਉਣਾ ਸ਼ਬਦ ਜੀ
1: ਹੁਣ
3: ਮੁੱਖ ਮਕਸਦ ਰਹਿ ਗਿਆ ਤਰੱਕੀ ਵਿਕਾਸ ਦਾ, ਬਹੁਤ ਦੂਰ ਦੀਆਂ ਗੱਲਾਂ ਨੇ।
1: ਔਜਲਾ ਸਾਹਿਬ, ਆਪਾਂ ਇੱਥੇ, ਚਲੋ ਮੈਂ ਵਰਕਰ ਆ, ਤੁਸੀਂ ਓਨਰ ਹੋ, ਠੀਕ ਹੈ ਜੀ, ਤੁਸੀਂ ਕੋਈ ਇੰਪਲਾਇਰ
3: ਵਰਕਰ ਆ ਜੀ, ਓਨਰ ਕਹਦੇ ਆ, ਨੌ ਦੀ ਓਨਰ।
1: ਨਹੀਂ ਨਹੀਂ, ਮੇਰੀ ਗੱਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਦੇਖੋ, ਆਪਾਂ ਕਦੇ ਸੌਂ ਖਾਧੀ ਹੈ ਇੱਥੇ, ਤੁਸੀਂ ਕੰਮ ਦਿੰਦੇ ਹੋ, ਮੈਂ ਕੰਮ ਲੈਣਾ, ਠੀਕ ਹੈ ਜੀ, ਮੈਂ ਕੰਮ ਕਰਦਾ, ਤੇ ਜੇ ਮੈਂ ਉਹਨੂੰ ਹੀ ਦੇਖ ਲਵਾਂ, ਆਪਾਂ ਇਹਦੇ ਉੱਤੇ ਹੀ ਇੱਕ ਉਦਾਹਰਣ ਦੇ ਲਈਏ, ਨਾ ਤਾਂ ਤੁਸੀਂ ਕਦੇ ਕਿਸੇ ਵਰਕਰ ਨੂੰ ਸੌਂ ਖਿਲਾਈ ਹੋਣੀ ਹੈ, ਅਤੇ ਨਾ ਹੀ ਮੈਂ ਜਿੰਨੀਆਂ ਜੋਬਾਂ ਕੀਤੀਆਂ ਨੇ ਅੱਜ ਤੱਕ ਇੱਥੇ 20-22 ਸਾਲਾਂ ਦੇ ਵਿੱਚ, ਜੋ 2-4 ਜਗ੍ਹਾਵਾਂ ਦੇ ਬੱਕਰੀਆਂ, ਨਾ ਹੀ ਮੈਂ ਅਜੇ ਅੱਜ ਤੱਕ ਸੌਂ ਖਾਧੀ ਹੈ ਜੀ, ਅਤੇ ਇਮਾਨਦਾਰੀ ਸਾਡੇ ਵਿੱਚ ਕਿਉਂ ਆ ਜੀ?
3: ਉਹੀ ਤਾਂ ਗੱਲ ਹੈ, ਗੱਲ ਤਾਂ ਇਹ ਹੈ ਕਿ ਸਾਡੇ ਤਾਂ ਇਹ ਹੁੰਦਾ ਨਾ, ਸਾਡੇ ਅੱਗੇ ਮੈਂ ਕਿੰਨੀ ਗਿਰੀ ਗੱਲ ਕਰੀਏ ਵੀ, ਸਾਡੇ ਤਾਂ ਮੇਨ ਮਕਸਦ ਇਹ ਹੁੰਦਾ, ਅਸੀਂ ਛੋਟੇ ਹੁੰਦੇ ਇਹ ਦੇਖ ਰਹੇ ਵੀ ਪੁਲਿਸ ਦੀ ਜੋਬ ਕਰੀ ਉਹ 'ਚ ਪੈਸੇ ਨੇ, ਫਲਾਨਾ ਕਰੀ ਉਹ 'ਚ ਮੌਜਾਂ ਨੇ
1: ਜੀ।
3: ਹਾਂਜੀ, ਸਾਡੇ ਛੋਟੇ ਹੁੰਦੇ ਆ ਸਕੂਲ ਪੜ੍ਹਦੇ ਮਨਾਂ 'ਚ ਤਾਂ ਗੱਲਾਂ ਇਹ ਬੈਠੀਆਂ ਹੁੰਦੀਆਂ ਨੇ ਜੀ।
1: ਬਿਲਕੁਲ,
3: ਹੈਂ, ਸਮਰਪਿਤ ਤਾਂ ਅਸੀਂ ਜਿੰਨੇ ਵੀ ਸਾਡਾ ਖਿੱਤਾ ਹੈ, ਜਿਹੜੀ ਵੀ ਸਾਡੀ ਨੌਕਰੀ ਹੈ, ਜੋ ਵੀ ਕਰਦੇ ਨੇ, ਮੈਨੂੰ ਦੱਸ ਦਿਓ ਅਸੀਂ ਕਿੰਨੇ ਕੁ ਇਮਾਨਦਾਰੀ, ਜਾਂ ਮੈਂ ਵੀ ਹੁੰਦਾ ਉੱਥੇ,
1: ਬਿਲਕੁਲ
3: ਕਿੰਨੇ ਕੁ ਇਮਾਨਦਾਰੀ ਨਾਲ ਅਸੀਂ ਆਪਦੀ ਫਰਜ਼ ਨੂੰ ਨਿਭਾਉਂਦੇ ਹਾਂ
1: ਜੀ।
3: ਕਿਉਂਕਿ ਗੱਲ ਇਹ ਹੈ, ਨਾ ਤਾਂ ਥੱਲੇ ਵਾਲੇ ਫਰਜ਼ ਨੂੰ ਨਿਭਾਉਂਦੇ ਨੇ, ਉੱਪਰ ਵਾਲੇ ਨਿਭਾਉਂਦੇ ਨੇ, ਫਿਰ ਪਿਛਾੜ ਵਾਲਾ ਤਾਂ ਵਿੱਚ ਜਿਹੜਾ ਚੱਲਦਾ ਉਵੇਂ ਅਗਲਾ ਚੱਲੀ ਜਾਂਦਾ, ਤੁਸੀਂ ਇਮਾਨਦਾਰ ਬਣ ਕੇ ਦੇਖ ਲਓ।
1: ਇਮਾਨਦਾਰ ਆ ਵੀ ਜਾਂਦਾ ਤਾਂ ਲੋਕ ਨਹੀਂ ਰਹਿਣ ਦਿੰਦੇ, ਲੈ ਯਾਰ ਇਦਾਂ ਕਿੱਦਾਂ ਹੋ ਸਕਦੀ ਆ ਨਾ, ਫੇਰ ਲੈਂਦਾ ਹੀ ਕੁਛ ਨਹੀਂ, ਕੰਮ ਉਦਾਂ ਹੀ ਕਰ
3: ਲੈਂਦੇ ਕੁਛ ਨਹੀਂ।
1: ਹਾਂ
3: ਬਿਲਕੁਲ, ਅੱਜ ਤਾਂ ਇੰਨਾ ਪੈਸਾ ਤਾਂ ਬੈਂਕਾਂ 'ਚ ਨਹੀਂ ਜਿੰਨਾ ਲੋਕਾਂ ਦੇ ਘਰਾਂ 'ਚ
1: ਘਰਾਂ 'ਚ ਪਿਆ ਜੀ। ਬਿਲਕੁਲ ਹੈ, ਬਿਲਕੁਲ ਹੈ
3: ਜੀ। ਤੇ ਫਿਰ ਗੱਲ ਤਾਂ ਇਹ ਜੇ ਭਾਰੇ ਚੋਰਾਂ ਤੇ ਸਿਕੰਦਰ ਫੜਨ ਵਾਲਾ ਡਾਕੂ ਆਇਆ ਤੇ ਫਿਰ ਫੜੂਗਾ ਕੌਣ ਇੱਥੇ,
1: ਫੜੂਗਾ ਕੌਣ ਜੀ। ਬਿਲਕੁਲ ਹੈ ਜੀ,
3: ਇਸੇ ਕਰਕੇ ਨਹੀਂ ਫੜ ਹੁੰਦੇ, ਜੇ ਇਮਾਨਦਾਰੀ ਹੋਵੇ ਤਾਂ ਫੜੇ ਵੀ ਜਾਣਗੇ,
1: ਫੜੇ ਜਾਣਗੇ ਜੀ,
3: ਕਿਉਂਕਿ ਜਿਹਨੇ ਫੜਨਾ ਉਹ ਵੀ ਉਹੋ ਜਿਹਾ ਹੀ ਹੈ ਜੀ। ਇੱਥੇ ਆਹ ਦੇਖ ਲਓ, ਕਹਿੰਦਾ 7 ਕਰੋੜ ਰੱਖ ਗਿਆ ਇੱਥੇ, ਕਿਸੇ ਦੇ ਘਰੇ ਕੋਈ 100 ਰੁਪਇਆ ਗਿਰ ਜਾਵੇ ਬੰਦਾ 2 ਗੇੜੇ ਮਰ ਜਾਂਦਾ ਜੀ, ਉਹ ਕਹਿੰਦਾ 7 ਕਰੋੜ ਰੱਖ ਕੇ ਸੀਬੀਆਈ ਨੇ ਮੈਨੂੰ ਫੜ ਲਿਆ।
1: ਹੁਣ ਔਜਲਾ ਸਾਹਿਬ, ਇਨਕਮ ਟੈਕਸ ਵਾਲਿਆਂ ਨੇ ਇੱਥੇ ਵੀ ਉਹੀ ਚੀਜ਼ਾਂ ਪੜ੍ਹੀਆਂ ਨੇ, ਇੰਡੀਆ ਵਾਲਿਆਂ ਨੇ ਇਨਕਮ ਟੈਕਸ ਵਾਲਿਆਂ ਨੇ ਉਹੀ ਚੀਜ਼ਾਂ ਪੜ੍ਹੀਆਂ ਨੇ, ਠੀਕ ਹੈ ਜੀ।
3: ਬਿਲਕੁਲ ਬਿਲਕੁਲ,
1: ਤੇ ਉਹ ਉਹਨਾਂ ਦੀ ਮੈਂ ਗੱਲ ਸੁਣਦਾ ਸੀਗਾ, ਐਕਸ ਜਿਹੜੇ ਨੇ ਆਪਣੇ ਰਿਟਾਇਰਡ ਨੇ ਈਡੀ ਤੋਂ, ਉਹਨਾਂ ਦੀ ਗੱਲ ਸੁਣਦਾ ਸੀ ਮੈਂ, ਉਹੀ ਮੈਂ ਕਿਹਾ ਜੀ ਇੱਥੇ ਜੇ ਦੇਖਿਆ ਜਾਵੇ ਤਾਂ ਅਗਲੇ ਮਿੰਟ ਲਾਉਂਦੇ ਨੇ, ਆਮ ਬੰਦਾ ਵੀ ਚੈੱਕ ਕਰ ਲਓ ਚਾਹੇ ਜਿਹੜਾ ਮਰਜ਼ੀ ਚੈੱਕ ਕਰ ਲਓ, ਗੱਡੀ ਕਿਹੜੀ ਰੱਖੀ ਆ, ਇਹਦੀ ਤਨਖਾਹ ਕਿੰਨੀ ਆ ਮਹੀਨੇ ਦੀ, ਸਾਲ ਦੀ ਇਨਕਮ ਕਿੰਨੀ ਹੋ ਗਈ, ਇਹਦੇ ਐਕਸਪੈਂਸ ਕਿੰਨੇ ਆ,
3: ਤੁਸੀਂ ਆਪਦੇ ਘਰ ਪਿੰਡਾਂ 'ਚ ਪਤਾ ਲੱਗ ਜਾਂਦਾ ਨਾ,
1: ਮਿੰਟੋ ਮਿੰਟ ਪਤਾ ਲੱਗ ਜਾਂਦਾ, ਉਂਗਲਾਂ ਤੇ ਗਿਣ ਲੈਂਦੇ ਆ ਜੀ,
3: ਪਤਾ ਲੱਗ ਜਾਂਦਾ ਬੰਦਾ ਕੋਈ ਚੀਜ਼ ਲੈ ਕੇ ਤੁਰਦਾ ਤੇ ਉਹ ਪਤਾ ਲੱਗ ਜਾਂਦਾ ਵੀ ਭਾਈ ਕੱਲ ਕੀ ਸੀ ਅੱਜ ਕੀ ਸੀ, ਕਾਨਾਫੂਸੀ ਦਾ ਕਰਨੇ ਲੱਗ ਜਾਂਦੇ ਨੇ ਵੀ ਭਾਈ ਕਿੱਥੋਂ ਆਉਣ ਲੱਗ ਗਿਆ।
1: ਬਿਲਕੁਲ,
3: ਪਰ ਅਸੀਂ ਅਸੀਂ ਉਸ ਪਾਸੇ ਨਹੀਂ ਜਾਂਦੇ, ਤੇ ਉਹ ਅਸੀਂ ਉਸ ਪਾਸੇ ਸੋਚਣ ਲੱਗ ਜਾਂਦੇ ਹਾਂ ਕਿ ਫਲਾਣੇ ਨੇ ਫਲਾਨੀ ਪਾਰਟੀ ਜੁਆਇਨ ਕੀਤੀ, 5 ਸਾਲ ਉਹਨਾਂ ਰਾਜ ਰਿਹਾ, ਉਹਨੇ ਇਹ ਤੋਂ ਆਹ ਬਣਾ ਲਿਆ, ਮੈਂ ਵੀ ਪਲ ਫਲਾਣੇ 'ਚ ਟਰਾਈ ਕਰਕੇ ਦੇਖਾਂ।
1: ਉਹਨਾਂ ਨੇ ਉਹ ਪੋਲੀਟੀਕਲ ਮੁੱਦੇ ਚੱਕ ਕੇ ਉਹਨਾਂ ਨੂੰ ਆਪਣਾ ਉਹ ਜਿਹੜਾ ਆਪਣੇ ਆਪ ਨੂੰ ਸਿਕਿਓਰ ਕਰਦੇ ਆ ਨਾ, ਕਿ ਹੁਣ ਭਈ ਉਹ ਵੀ ਮੁੱਦਾ ਚੱਲਦਾ ਨਾਲ ਵੀ ਭਾਈ ਇਹ ਇਹਨਾਂ ਨੇ ਸਾਡੇ ਉੱਤੇ ਤਾਂ ਕਰਾ ਰਹੇ ਨੇ, ਪਰ ਉਹ ਉਹਦੇ ਵਿੱਚ ਇੰਸਟੀਟਿਊਟ ਜਿਹੜਾ ਆ ਉਹ ਚਾਹੇ ਸਾਫ਼ ਸੁਥਰਾ ਵੀ ਆ ਉਹ ਬਦਨਾਮ ਹੋ ਜਾਂਦਾ ਆ, ਜੇ ਉਹ ਕਾਰਵਾਈ ਕਰਦੇ ਆ ਤਾਂ ਮਰਦੇ ਆ, ਜੇ ਨਹੀਂ ਕਰਦੇ ਤਾਂ ਮਰਦੇ ਆ।
3: ਬਿਲਕੁਲ, ਹੁਣ ਤੁਸੀਂ ਆਹ ਦੇਖ ਲਓ ਕੀ ਸਾਡੇ ਹਾਲਾਤ ਨੇ, ਆ ਬਿਹਾਰ ਦੇ ਵਿੱਚ ਜਿਹੜਾ ਉਹਦਾ ਬੇਟਾ ਹੈ, ਜਿਹੜਾ ਬਿਹਾਰ ਦਾ ਮੰਤਰੀ ਮੁੱਖ ਮੰਤਰੀ ਹੋਇਆ
1: ਜੀ,
3: ਉਹਦਾ ਜਿਹੜਾ ਬੇਟਾ ਹੈ ਉਹਦਾ ਤੁਰ ਨਹੀਂ ਸਿੱਧਾ ਹੁੰਦਾ, ਖਰੀ ਉਹ ਨਸ਼ਾ ਕਰਦਾ ਜਾਂ ਬਿਮਾਰ ਆ, ਤੇ ਉਹਨੂੰ ਸਵਾਸਥ ਮੰਤਰੀ ਬਣਾਤਾ ਉਹਨਾਂ ਨੇ।
1: ਬਿਲਕੁਲ ਹੈ ਜੀ,
3: ਤੇ ਕੀ ਉਹ ਕਰੂਗਾ ਜੀ,
1: ਕੀ ਕਰੂਗਾ,
3: ਕੀ ਕਰੂਗਾ ਉਹ?
1: ਬਿਲਕੁਲ ਹੈ ਜੀ,
3: ਠੀਕ ਨਹੀਂ ਹੈਗਾ। ਨਿਤੀਸ਼ ਕੁਮਾਰ ਦਾ ਮੁੰਡਾ, ਮਤਲਬ ਉਹਦਾ ਪਿਓ ਮੁੱਖ ਮੰਤਰੀ ਸੀ, ਇਸ ਕਰਕੇ ਨਾ ਉਹ ਐਮ ਐਲ ਏ ਆ, ਦੇਖ ਲਓ
1: ਜੀ,
3: ਐਮ ਐਲ ਏ ਵੀ ਨੀ ਕੋਈ ਜਿੱਤਿਆ ਨੀ, ਤੇ ਜਿੱਤੇ ਹੋਏ ਉੱਥੇ ਪਿੱਛੇ ਖੜੇ ਨੇ, ਤੇ ਜਿਹੜਾ ਮਤਲਬ ਮੰਤਰੀ ਮੁੱਖ ਮੰਤਰੀ ਦਾ ਬੇਟਾ ਤੇ ਉਹ ਮੰਤਰੀ ਹੈ।
1: ਬਿਲਕੁਲ ਹੈ ਜੀ,
3: ਤੁਸੀਂ ਕਿੱਥੋਂ ਭਾਲਦੇ ਹੋ ਸੁਧਾਰ ਤੁਸੀਂ?
1: ਨਾ ਜੀ ਨਾ,
3: ਐਸੇ ਨੂੰ 5 ਲੱਖ ਵੋਟਾਂ ਰੁਪਈਏ ਗਿਣਦੇ ਨੂੰ ਫੜਿਆ ਹੋਇਆ ਭਾਜਪਾ ਨੇ
1: ਜੀ,
3: ਉਹਦੀਆਂ ਫੋਟੋਆਂ ਰਿਲੀਜ਼ ਕੀਤੀਆਂ, ਵੀਡੀਓ ਰਿਲੀਜ਼ ਕੀਤੀ ਹੋਈ ਨੇ, ਬੰਗਾਲ ਤੇ ਉਸੇ ਨੂੰ ਬੰਗਾਲ ਦਾ ਮੁੱਖ ਮੰਤਰੀ ਬਣਾ ਰਹੇ ਨੇ,
1: ਬਣਾਤਾ ਜੀ। ਬਿਲਕੁਲ ਹੈ,
3: ਇਹਦਾ ਮਤਲਬ ਉਹ ਹੈ ਵੀ ਸਾਡੇ ਜਾ ਜੋ ਠੀਕ ਹੋ, ਦੂਏ ਚਲੇ ਜਾਓ ਜੇ ਨੂੰ।
1: ਬਿਲਕੁਲ
3: ਇਹੀ ਕੰਮ, ਇਹ ਰਾਜਨੀਤੀ ਕਿੱਧਰ ਨੂੰ ਚੱਲੀ ਹੋਈ ਹੈ, ਇੱਧਰ ਨੂੰ ਚੱਲੀ, ਚੱਲ ਪਈ
1: ਉਹ ਕੋਈ ਬੋਲਬਾਲਾ ਹੋ ਗਿਆ ਨਾ ਉਸ ਚੀਜ਼ ਦਾ ਵੱਡਾ,
3: ਜਿਹਦੇ ਜਿਹਦੇ ਹੱਥ 'ਚ ਜਿਹਦਾ ਜ਼ੋਰ ਆ ਉਹੀ ਜ਼ੋਰ ਨਾਲ ਜਾ ਭਾਈ ਮਾਈਵੇ ਜਾਂ ਹਾਈਵੇ, ਮਾਈਵੇ ਜਾਂ ਹਾਈਵੇ ਵਾਲਾ ਕੰਮ ਹੋ ਗਿਆ ਨਾ।
1: ਉਹਦੇ ਵਿੱਚ ਉਹ ਇੰਸਟੀਟਿਊਟ ਦੇਖੋ ਬਦਨਾਮ ਕਰ ਦਿੱਤੇ ਨਾ ਆਪਣੇ ਨਿੱਜੀ ਵਫਾਦ ਦੇ ਲਈ, ਉਹ ਚਾਹੇ ਉਹ ਕੋਰਟ ਨੇ, ਚਾਹੇ ਉਹ ਕਹਿ ਲਓ ਕਿ ਆਪਣੇ ਈਡੀ ਹੈਗੀ ਹੈ ਜਾਂ ਇਨਕਮ ਟੈਕਸ ਵਿਭਾਗ ਹੈਗੇ ਨੇ, ਕੋਈ ਵੀ ਮਹਿਕਮਾ ਲਾ ਲਓ, ਭਈ ਉਹਨਾਂ ਨੂੰ ਬਦਨਾਮ ਕਰ ਦਿੱਤਾ ਇੰਨਾ ਕਿ ਟਰੱਸਟ ਹੀ ਨਹੀਂ ਰਿਹਾ ਲੋਕਾਂ ਦੇ ਉੱਤੇ, ਉਹ ਜੇ ਸਹੀ ਵੀ ਕਰਦੇ ਤਾਂ ਉਹਨਾਂ ਦੇ ਉੱਤੇ ਉਂਗਲੀ ਛੱਡ।
3: ਅਗਲਾ ਕਹਿੰਦਾ ਫਿਰ ਅਸੀਂ ਕੀ ਲੈਣਾ ਵਿੱਚ ਪੈ ਕੇ, ਮੁੜ ਕੇ ਤਰੀਕਾਂ ਸਾਨੂੰ ਭੁਗਤਣੀਆਂ ਪੈਣਗੀਆਂ ਉੱਥੇ
1: ਜੀ,
3: ਹੈ ਜੀ ਕੋਟਾ ਜੇ ਅਸੀਂ ਖੜੇ ਹੋਵਾਂਗੇ।
1: ਬਿਲਕੁਲ,
3: ਅੱਜ ਕੈਪਟਨ ਵੇਲੇ ਜਿਹਨਾਂ ਨੇ ਬਾਦਲ ਅੰਦਰ ਕਰੇ ਸੀਗੇ, ਤੇ ਮੁੜ ਕੇ ਉਹ ਆਈ ਪੀ ਐਸ ਇੰਨੇ ਜਲੀਲ ਕੀਤੇ ਜਦੋਂ ਬਾਦਲਾਂ ਦਾ ਰਾਜ ਆਇਆ ਕਿ ਉਹਨੇ ਇੰਨੇ ਜਲੀਲ ਕੀਤੇ ਕਿ ਉਹ ਮਤਲਬ ਉਹਨਾਂ ਦਾ ਬੁਰਾ ਹਾਲ ਕਰਤਾ ਫੜ ਕੇ।
1: ਬਿਲਕੁਲ,
3: 10 ਸਾਲਾਂ ਦੇ ਵਿੱਚ
1: ਜੀ ਅਫਸਰ ਰਗੜੇ ਜਾਂਦੇ ਬੇਚਾਰੇ ਮੁੜ ਕੇ। ਬਿਲਕੁਲ ਹੈ ਜੀ,
3: ਰਗੜੇ ਨਾ ਅਫਸਰ ਰਗੜੇ ਨੇ
1: ਜੀ,
3: ਇਹ ਸਾਰਾ ਵਿਧੀ ਵਿਧਾਨ ਗੰਧਲਾ ਹੋਇਆ ਪਿਆ ਜੀ, ਸਭ ਕੁਛ ਹਿੱਲਿਆ ਪਿਆ। ਕਹਿਣ ਉਹੀ ਮੈਂ ਜਿਹੜੀ ਸ਼ੁਰੂ ਚ ਕਹੀ ਵੀ ਕਹਿਣ ਨੂੰ ਅਸੀਂ ਇਮਾਨਦਾਰ ਸੰਵਿਧਾਨ ਦੀ ਸਹੁੰ ਖਾਂਦੇ ਹਾਂ
1: ਜੀ,
3: ਦੇਸ਼ ਦੀ ਸਹੁੰ ਖਾਂਦੇ ਹਾਂ, ਤੇ ਕਰਦੇ ਅਸੀਂ ਕੀ ਆ, ਉਹ ਸਭ ਦੇ ਸਾਹਮਣੇ ਆ ਜੀ।
1: ਬਿਲਕੁਲ ਹੈ ਜੀ,
3: ਸਾਡੇ 'ਚ ਸਾਡੇ ਤੇ ਭਾਰੂ ਹੋਇਆ ਹੋਇਆ
1: ਭਾਰੂ
3: ਬਸ, ਮੈਂ ਤਾਂ ਹਮੇਸ਼ਾ ਕਹਿੰਦਾ ਵੀ ਜਿੰਨਾ ਚਿਰ ਇਹ ਸਾਡੇ ਤੇ ਨਹੀਂ ਨਿਕਲਦਾ ਸਾਡੇ ਚੋਂ
1: ਜੀ,
3: ਅਸੀਂ ਆਪਦੀ ਜੋਬ ਪ੍ਰਤੀ ਸਮਰਪਿਤ ਇਮਾਨਦਾਰ ਨਹੀਂ ਹੁੰਦੇ, ਤੁਸੀਂ ਇਹੀ ਕੋਈ ਚੱਲੀ ਜਾਣਾ ਜੀ।
1: ਬਿਲਕੁਲ,
3: ਅਸੀਂ ਸੌਖੇ ਰਾਹ ਲੱਭਦੇ ਹਾਂ ਵੀ
1: ਜੀ
3: ਫਲਾਨਾ ਇੰਨੇ ਸੌਖਾ ਰਾਹ ਲੱਭ ਕੇ ਫਲਾਨਾ ਇੰਨੇ ਦਿਨਾਂ 'ਚ ਇੰਨਾ ਅਮੀਰ ਹੋ ਗਿਆ, ਤੇ ਉਹ
1: ਜੀ
3: ਦੂਆ ਵੀ ਉਸ ਸੌਖੇ ਰਾਹ ਦੀ ਤਲਾਸ਼ 'ਚ ਆ ਜੀ, ਉਹ ਚਾਹੇ
1: ਬਿਲਕੁਲ
3: ਪ੍ਰਵਾਸ ਹੈ ਤੇ ਚਾਹੇ ਉਹ ਇੱਥੇ ਆ ਜੀ, ਕਿਤੇ ਵੀ ਆ
1: ਜੀ,
3: ਜੀ ਬਸ ਅਸੀਂ ਸੌਖੇ ਰਾਹ ਨੂੰ ਪਏ ਹੋਏ ਆ। ਪ੍ਰਵਾਸ ਵੀ ਅੱਧੇ ਨੇ ਇਸੇ ਕੰਮ ਲਈ ਕਰਿਆ ਵੀ ਬਾਹਰ
1: ਕਰੇ,
3: ਜਾਵਾਂਗੇ ਪੈਸਾ ਕਮਾਵਾਂਗੇ, ਬਸ ਇਹ
1: ਬਿਲਕੁਲ
3: ਪ੍ਰਵਾਸ ਦਾ ਇਹੀ ਕਾਰਨ ਆ।
1: ਬਿਲਕੁਲ
3: ਪ੍ਰਵਾਸ ਦੀਆਂ ਦੁੱਖ, ਪ੍ਰਵਾਸ ਦੀਆਂ ਤਕਲੀਫਾਂ, ਪ੍ਰਵਾਸ ਦਾ ਕੀ ਉਹਦੇ ਵਿੱਚ ਗਵਾਇਆ, ਕਦੇ ਕਿਸੇ ਨੇ ਇਹਦੇ ਤੇ ਵਿਚਾਰ
1: ਨਹੀਂ
3: ਕਰੀਏ,
1: ਦੇਖਿਆ ਜੀ।
3: ਚੱਲੀ ਜਾਂਦਾ ਜੀ
1: ਬਿਲਕੁਲ
3: ਪੰਜਾਬੀ ਆ ਜੀ ਅਸੀਂ।
1: ਬਿਲਕੁਲ
3: ਬੇਅਦਬੀ ਦੇਖ ਲਓ,
1: ਇਮੋਸ਼ਨਲ ਆਪਾਂ
3: ਕਾਨੂੰਨ
1: ਆਪਾਂ ਇਮੋਸ਼ਨਲ
3: ਤੁਸੀਂ ਦੇਖੋ
1: ਲੋਕਾਂ
3: ਜੀ,
1: ਦੀਆਂ
3: ਮੋਸ਼ਨ ਨਹੀਂ ਤਾਂ ਮੋਸ਼ਨ ਤੋਂ ਵੀ ਥੱਲੇ ਗਿਰ ਗਏ ਜੀ ਅਸੀਂ, ਆਹ ਹੁਣ
1: ਜੀ
3: ਬੇਅਦਬੀ ਵਾਲਾ ਕਾਨੂੰਨ ਬਣਿਆ ਤੇ ਉਹ ਆ ਸਿੱਖ ਕੌਮ ਆਪ 'ਚ ਲੜੀ ਜਾਂਦੀ ਹੈ, ਸਾਨੂੰ ਤੀਹ
1: ਜੀ
3: ਬੰਦੀ ਤਾਂ ਲੋੜ ਇਹ ਜੀ।
1: ਉਹਦੇ ਵਿੱਚ ਦੇਖੋ ਆ ਸੈਣੀ ਸਾਹਿਬ ਵਧੀਆ ਗੱਲ ਕਰਕੇ ਗਏ ਨੇ, ਉਹਦੇ ਵਿੱਚ ਇੰਸਟੀਟਿਊਟ ਇੱਥੇ ਵੀ ਹੁਣ ਅਕਾਲ ਤਖਤ ਸਾਹਿਬ ਆ, ਉਹਦੀ ਕੀ ਅਹਿਮੀਅਤ ਰਹਿ ਜਾਣੀ ਆ ਜੀ ਉਹਦੇ ਵਿੱਚ, ਕੁਛ ਵੀ ਨਹੀਂ
3: ਜਮੀ ਨਹੀਂ, ਕੁਛ ਵੀ ਨਹੀਂ ਜੀ,
1: ਉੱਧਰ
3: ਬਿਲਕੁਲ ਹੀ ਨਹੀਂ,
1: ਮੁੱਖ ਮੰਤਰੀ ਪੱਟਾਂ ਤੇ ਥਾਪੀਆਂ ਮਾਰੀ ਜਾਂਦਾ, ਉੱਧਰੋਂ ਜਥੇਦਾਰ ਮਾਰੀ ਜਾਂਦਾ ਜੀ।
3: ਬਸ
1: ਬਿਲਕੁਲ,
3: ਬਸ ਧੰਨਵਾਦ ਜੀ,
1: ਥੈਂਕ ਯੂ
3: ਠੀਕ
1: ਔਜਲਾ
3: ਹੈ
1: ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਤੋਂ। ਲੋ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੱਧਦੇ ਹਾਂ, ਫਿਰ ਆਪਾਂ ਮਾਂਟੋ ਸਾਹਿਬ ਦੀ ਇੱਕ ਕਹਾਣੀ ਅੱਜ ਉਹਨਾਂ ਦੇ ਦਿਨ ਦੇ ਉੱਤੇ ਸੁਣਾਵਾਂਗੇ, ਜਨਮਦਿਨ ਦੇ ਉੱਤੇ। ਇਰਾਨ ਅਤੇ ਯੂ ਐਸ ਦੀ ਗੱਲ ਕਰ ਲਈਏ ਪਹਿਲਾਂ। ਟਰੰਪ ਦੇ ਵੱਲੋਂ ਇਰਾਨ ਦੀ ਸ਼ਾਂਤੀ ਤਜਵੀਜ਼ ਜਿਹੜੀ ਰੱਦ ਕਰਤੀ ਹੈ, ਕਿਹਾ ਕਿ ਪੂਰੀ ਤਰ੍ਹਾਂ ਨਾਮਨਜ਼ੂਰ ਹੈ। ਰਿਪਬਲਿਕਨ ਆਗੂਆਂ ਨੇ ਰਾਸ਼ਟਰਪਤੀ ਨੂੰ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨ ਦੇ ਲਈ ਸਲਾਹ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਹੀਨਿਆਂ ਤੋਂ ਜਾਰੀ ਜੰਗ ਜਿਹੜੀ ਹੈ ਖਤਮ ਕਰਨ ਦੇ ਲਈ ਇਰਾਨ ਦੇ ਵੱਲੋਂ ਭੇਜੀ ਗਈ। ਇੱਕ ਮਿੰਟ ਜੀ, ਆਪਣੇ ਨਾਲ ਇਕਬਾਲ ਜੀ ਜੁੜੇ ਬੜੇ ਦਿਨਾਂ ਬਾਅਦ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਇਕਬਾਲ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਭਵਨ
1: ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਜੀ ਕਿੱਥੇ ਰਹਿ ਜਾਂਦੇ ਹੋ ਤੁਸੀਂ?
4: ਮੈਂ ਉਹੀ ਅੱਜ ਦਾ ਦੇਖ ਲਓ, ਮੈਂ ਐਵੇਂ ਕਹਾਂ, ਮੈਂ ਸੀਰੀਅਸਲੀ ਪ੍ਰੋਗਰਾਮ ਨਹੀਂ ਸੁਣਿਆ, ਪਾਈ ਬਹੁਤਾ ਥੋੜਾ ਜਿਹਾ ਸੁਣਿਆ ਐਂਡ ਤੇ
1: ਜੀ।
4: ਤੇ ਐਕਚੁਅਲੀ ਸਾਡੇ ਹਾਲਾਤ ਜੇ ਬਦਲਦੇ, ਸਾਡੇ ਬੰਦੇ ਨੇ ਆ ਕੇ
1: ਅੱਛਾ ਜੀ
4: ਜੋਬ ਤੇ ਕਾਫੀ ਸਖਤਾਈ ਜੇ ਹੋ ਗਈ ਬਈ, ਫੋਨ ਵਰਤਣਾ ਨਹੀਂ, ਫੋਨ
1: ਜੀ ਜੀ
4: ਮਤਲਬ ਅੱਗੇ ਕਹਿੰਦੇ ਸੀ ਸੁਣ ਸਕਦੇ ਆ, ਹੁਣ ਉਹ ਕਹਿੰਦੇ ਜੇ ਸੁਣਨਾ ਪੁੱਠਾ ਪੈਣਾ, ਪੁੱਠਾ ਚਾਹੀਦਾ ਮਤਲਬ ਸਾਹਮਣੇ ਦਿਸਣਾ ਨਹੀਂ ਚਾਹੀਦਾ,
1: ਨਾਲੇ ਸਟਾਫ ਵੀ ਚੇਂਜ ਕਰ ਦਿੱਤਾ ਨਾ ਜਿਹੜੇ ਕਾਫੀ ਆਪਸ ਦੇ ਵਿੱਚ ਕਹਿ ਲਓ ਕਿ ਠੀਕ ਸੀਗੇ, ਮਤਲਬ ਕਿ ਇੱਕ ਦੂਸਰੇ ਨੂੰ ਸਮਝਦੇ ਸੀ, ਚਲੋ ਫੋਨ ਕਾਲ ਅਟੈਂਡ ਕੋਈ ਇੰਨਾ ਮਾਇੰਡ ਨਹੀਂ ਕਰਦਾ ਸੀਗਾ ਸਟਾਫ ਜਿਹੜਾ ਸੀ, ਤੇ ਉਹਦੇ ਵਿੱਚ ਸੁਪਰਵਾਈਜ਼ਰ ਜਾਂ ਹੋਰ ਸਾਰੀਆਂ ਚੀਜ਼ਾਂ ਹੀ ਬਦਲ ਕੇ ਰੱਖ ਦਿੱਤੀਆਂ, ਤਾਂ ਫਿਰ ਉਹਦੇ ਨਾਲ
4: ਉਹਨਾਂ ਤੋਂ ਉਹਨਾਂ ਨੂੰ ਪਿੱਛੇ ਬਹੁਤ ਸਖਤ ਆਰਡਰ ਆਈ ਜਾਂਦੇ ਨਾ ਕਿ ਨਹੀਂ ਕਰਨਾ। ਹਾਂਜੀ
1: ਬਿਲਕੁਲ ਹੈ ਜੀ,
4: ਤੇ ਅੱਗੇ ਸਾਡੀਆਂ ਜਿਹਦਾ ਜੌਬਸ ਦੇ ਵਿੱਚ ਅਵੈਲੂਏਸ਼ਨਸ ਹੁੰਦੀਆਂ,
1: ਹਾਂਜੀ ਹਾਂਜੀ,
4: ਤੇ ਹੁਣ ਉਹਦੇ ਵਿੱਚ ਜਿੱਦਾਂ ਤੁਹਾਨੂੰ ਵੈਲੂਏਸ਼ਨ ਤੇ ਕਈਆਂ ਨੂੰ ਜਿੱਦਾਂ ਹੁਣ ਸਾਨੂੰ 5 ਅਬਵ ਸਟੈਂਡਰਡ ਮਿਲ ਰਿਹਾ ਹਨਾ,
1: ਹਾਂਜੀ,
4: ਤੇ ਉਸ ਤੋਂ ਬਾਅਦ ਕਾਨੂੰਨ ਆ ਗਿਆ ਕਹਿੰਦੇ 30% ਅਬਵ ਸਟੈਂਡਰਡ ਹੋ ਸਕਦੇ ਆ।
1: ਇੱਥੇ ਤਾਂ ਲੰਚ ਵੀ ਕੱਟ ਦਿੱਤੇ ਨੇ ਜੀ ਪਤਕਰੀ ਦੇ,
4: 70-80% ਕਹਿੰਦੇ 70-80% ਕਿੰਨਾ ਹੋ ਸਕਦਾ,
1: 15 ਮਿੰਟ ਚ ਲੰਚ ਕਰੋ ਭਾਈ, ਚਲੋ ਕੰਮ ਲੱਗੋ ਕਹਿੰਦੇ।
4: ਹਾਂਜੀ ਹਾਂਜੀ, ਉਹੀ ਹੈ ਨਾ, ਫੇਰ ਬੰਦੇ ਨੂੰ ਮੈਂ ਕਿਹਾ ਹੁਣ ਹੁਣ ਫੇਰ ਸੁਣਿਆ ਨਹੀਂ ਜਾਂਦਾ ਹੁੰਦਾ, ਅੱਜ ਤਾਂ ਕੁਦਰਤੀ ਹੁਣ ਸਾਡੇ ਬਿਜਲੀ ਚੱਲ ਗਈ, ਚਲੋ ਬਹੁਤ ਫਾਇਦਾ ਹੋ ਗਿਆ,
1: ਅਮਰੀਕਾ 'ਚ ਵੀ ਬਿਜਲੀ ਚੱਲ ਜਾਂਦੀ ਹੈ ਜੀ, ਕਿਤੇ ਟੋਰਾਂਟੋ ਵਾਲਿਆਂ ਨੇ ਬੰਦ ਤਾਂ ਨਹੀਂ ਕਰਤੀ,
4: ਆਲੇ ਦੁਆਲੇ ਨਹੀਂ ਗਈ, ਹੋ ਸਕਦਾ ਕੋਈ ਬਿਲਡਿੰਗ ਦੇ ਵਿੱਚ ਕੋਈ
1: ਹੋ ਗਈ,
4: ਉਹਨਾਂ ਦੀ ਪਾਵਰ
1: ਆਊਟੇਜ
4: ਹੋ ਗਈ ਹੋਣੀ ਹੈ
1: ਜੀ।
4: ਹਾਂਜੀ, ਕਿਉਂਕਿ ਆਲੇ ਦੁਆਲੇ ਤਾਂ ਲਾਈਟਾਂ ਦਿਸਦੀਆਂ ਸਾਨੂੰ,
1: ਸਟ੍ਰੀਟ
4: ਲਾਈਟਸ, ਤੇ ਫੇਰ ਉਹ ਕਹਿੰਦੇ ਛੁੱਟੀ ਹੋ ਗਈ, ਤੇ ਮੈਂ ਕਾਫੀ ਦਿਨਾਂ ਦੀ ਹਮੇਸ਼ਾ ਸੋਚਦੀ ਹੁੰਦੀ ਵੀ ਮੈਂ ਕਾਲ ਕਰਾਂ ਘੱਟੋ ਘੱਟ, ਮੇਰੀ ਤਾਂ ਹੈਲੋ ਹਾਏ ਮੈਨੂੰ ਬੜਾ ਟਾਈਮ ਹੋ ਗਿਆ ਸਾਰਿਆਂ ਨਾਲ
1: ਜੀ,
4: ਤੇ ਅੱਜ ਫਿਰ ਮੈਂ ਕਿਹਾ ਹੁਣ ਟਾਈਮ ਹੈਗਾ ਹੈ ਤੇ
1: ਵਧੀਆ ਲੱਗਿਆ,
4: ਭਿੰਦਰ ਜੀ ਖਬਰਾਂ ਸ਼ੁਰੂ ਕਰਨ ਪਹਿਲਾਂ ਮੈਂ 2 ਮਿੰਟ ਪਾ ਲਾਂ,
1: ਨਹੀਂ ਨਹੀਂ ਵਧੀਆ ਵਧੀਆ,
4: ਹਾਜ਼ਰੀ ਲਵਾ ਲਾਂ,
1: ਹਾਂਜੀ,
4: ਮੈਂ ਯਾਦ ਹਮੇਸ਼ਾ ਕਰਦੀ ਹੁੰਦੀ ਸਾਰਿਆਂ ਨੂੰ, ਹੁਣ ਪ੍ਰੋਗਰਾਮ ਐਵੇਂ ਹੀ ਸੁਣਿਆ ਹੀ ਗਿਆ ਹਨਾ,
1: ਹਾਂਜੀ ਹਾਂਜੀ,
4: ਕਿਉਂਕਿ ਫਿਰ ਜਦ ਇੰਨੇ ਸਟ੍ਰਿਕਟ ਹੋ ਜਾਂਦੇ ਆ ਫਿਰ ਬੰਦਾ ਕਹਿੰਦਾ ਚਲੋ ਹਨਾ ਕੱਲੇ ਦੱਸ ਲੈਣਾ,
1: ਬਿਲਕੁਲ ਹੈ ਜੀ,
4: ਅੱਗੇ ਨਹੀਂ ਤਾਂ ਏਦਾਂ ਹੁੰਦੀ ਸੀ ਦੌੜ ਦੌੜ ਕੇ ਹਨਾ, ਹਾਂਜੀ, ਮਤਲਬ ਜ਼ਿਆਦਾ ਸਖਤ ਕਰੀ ਜਾਂਦੇ ਹਰ ਪਾਸੇ,
1: ਹਾਂਜੀ,
4: ਤੇ ਉਹਨਾਂ ਨੂੰ ਐਕਚੁਅਲੀ ਤਾਂ ਇਹੀ ਚਾਹੁੰਦੇ, ਅੱਗੇ ਜੇ ਸਾਡੀ ਜੌਬ ਸੀ ਬਾਰਗੇਨਿੰਗ ਯੂਨਿਟ ਸੀ ਹਨਾ
1: ਜੀ,
4: ਤੇ ਉਹਦੇ ਵਿੱਚ ਸੀਗਾ ਕਿ ਤੁਹਾਨੂੰ ਫਾਇਰ ਨਹੀਂ ਕਰ ਸਕਦੇ ਹੁੰਦੇ ਸਰਕਾਰੀ ਜੌਬਾਂ 'ਚ ਕਿਸੇ ਵਜ੍ਹਾ ਤੋਂ ਬਿਨਾਂ,
1: ਹਾਂਜੀ,
4: ਬਹੁਤ ਜ਼ਿਆਦਾ ਸੋਲਿਡ ਰੀਜ਼ਨ ਚਾਹੀਦੇ, ਹੁਣ ਉਹਨਾਂ ਦੇ ਯੂਨੀਅਨ ਹਟਾਤੀ, ਨੋਨ ਬਾਰਗੇਨਿੰਗ ਯੂਨਿਟ ਕਰ ਦਿੱਤਾ
1: ਜੀ,
4: ਹੁਣ ਜੇ ਉਹਨਾਂ ਨੇ ਫਾਇਰ ਕਰਨਾ ਹੈ ਤਾਂ ਉਹਨਾਂ ਨੂੰ ਕੋਈ ਰੀਜ਼ਨ ਦੇਣ ਦੀ ਲੋੜ ਨਹੀਂ ਜਿੱਦਾਂ ਪ੍ਰਾਈਵੇਟ ਜੌਬਸ ਹੁੰਦਾ, ਤੇ ਇਸ ਕਰਕੇ ਕਹਿੰਦੇ ਹੁੰਦੇ ਭਲੇ ਰਹੋ ਚੁੱਪ ਰਹੋ ਕੰਮ ਕਰੀ
1: ਜੋ, ਮਿਡ ਜਿਹੜੀਆਂ ਤੁਹਾਡੇ ਇਲੈਕਸ਼ਨ ਹੋਣੀਆਂ ਟਰੰਪ ਦੀਆਂ, ਕਿਹੋ ਜਿਹੇ ਸੰਭਾਵ ਲੱਗਦੇ ਆ ਜਿਹੜੇ ਅਧਿਕਾਰੀ ਕੀ ਸੋਚਦੇ ਇਸ ਵਿੱਚ ਜਿਹੜਾ,
4: ਜੇ ਜਿਸ ਢੰਗ ਨਾਲ ਹੋ ਰਿਹਾ ਤਾਂ ਹਾਲਾਤ ਮਾੜੇ ਹੀ ਲੱਗਦੇ ਆ, ਹੋ ਸਕਦਾ ਵੀ ਬਸ ਇੱਥੇ ਹੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਹੋ ਜਾਵੇ,
1: ਠੀਕ ਹੈ ਜੀ।
4: ਕਹਿੰਦੇ ਹੁੰਦੇ ਆ ਕੋਈ ਵੀ ਆਪਾਂ ਕੁਛ ਵੀ ਕੋਈ ਬੁਰਾ ਕਰਦਾ ਕੋਈ ਵੀ
1: ਹਾਂਜੀ
4: ਹੁੰਦਾ ਕਿਤੇ ਨਾ ਕਿਤੇ ਅੰਤ ਹੁੰਦਾ ਨਾ ਇਸ ਚੀਜ਼ ਦਾ ਫਿਰ
1: ਬਿਲਕੁਲ
4: ਹਨਾ
1: ਬਿਲਕੁਲ ਹੈ ਜੀ,
4: ਕਿਉਂਕਿ ਜੇ ਤਾਂ ਤੁਸੀਂ ਕੁਛ ਨਹੀਂ ਕਰਦੇ ਉੱਥੇ ਤੁਸੀਂ ਖੜੇ ਹੋ, ਹੋਰ ਗੱਲ ਆ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਵੀ ਟੋਰਚਰ ਕਰ
1: ਉਹਨਾਂ
4: ਰਹੇ
1: ਨੂੰ ਵੀ
4: ਇਹ ਤਾਂ ਨਹੀਂ ਫੇਰ
1: ਬਿਲਕੁਲ
4: ਹੈਗਾ
1: ਬਿਲਕੁਲ ਹੈ ਜੀ।
4: ਹਾਂਜੀ ਕਿੰਨੇ ਪਹਿਲਾਂ ਤਾਂ ਉਹਨਾਂ ਨੇ ਉਹਦੇ ਲੇ ਆਫ ਕਰ ਦਿੱਤੇ, ਹੁਣ ਜਿਹੜੇ ਕਰ ਵੀ ਰਹੇ ਆ ਉਹਨਾਂ ਦੇ ਪ੍ਰੈਸ਼ਰ ਆ ਵੀ ਬਹੁਤ ਤਰ੍ਹਾਂ ਦਾ ਸਾਨੂੰ ਕੰਮ ਐਕਸਟਰਾ ਦੇ ਰਹੇ ਆ
1: ਜਿਹੜਾ 4 ਬੰਦਿਆਂ ਦਾ ਕੰਮ ਸੀਗਾ ਉਹ 2 ਬੰਦੇ ਕਰ ਰਹੇ ਆ ਜਾਂ 1 ਕਰ ਰਿਹਾ ਜੀ ਬਿਲਕੁਲ ਹੈ ਜੀ।
4: ਹਾਂਜੀ ਹਾਂਜੀ
1: ਜੀ
4: ਉੱਪਰੋਂ ਨਾ ਭੁਪਿੰਦਰ ਜੀ ਨਾਲੇ ਕੀ ਕਹਿੰਦੇ ਹੁੰਦੇ ਆ ਕੰਮ ਐਕਸਟਰਾ ਦੇ ਰਹੇ ਤੁਹਾਨੂੰ ਹਾਇਰ ਗ੍ਰੇਡ ਦਾ ਦੇ ਰਹੇ ਆ ਤੇ ਤੁਹਾਨੂੰ ਪੇ ਉਹੀ
1: ਰਹੇ ਪੇ
4: ਕਿਹੜਾ ਵਧਾ ਰਹੇ ਆ ਤੁਹਾਨੂੰ ਗ੍ਰੇਡ ਕੰਮ ਦਾ ਹਾਈ ਦੇ ਰਹੇ ਆ।
1: ਬਿਲਕੁਲ ਹੈ
4: ਹਾਂਜੀ
1: ਬਿਲਕੁਲ
4: ਤੇ ਉੱਪਰੋਂ ਤੁਸੀਂ ਅਵੈਲੂਏਸ਼ਨ ਤੇ ਹੋਰ ਚੀਜ਼ ਤੇ ਸਟ੍ਰਿਕਟ ਆ ਪੇ ਤੁਸੀਂ ਉਹ ਨਹੀਂ ਕਰ ਸਕਦੇ ਹਰ ਇੱਕ ਜੇ ਬੰਦਾ ਵਧੀਆ ਕੰਮ ਕਰਦਾ ਉਹ ਕਹਿੰਦੇ 30% ਨੂੰ ਦੇਣਾ ਚਾਹੀਦਾ ਅਵੈਲੂਏਸ਼ਨ ਚ ਪੇ ਬਹੁਤ ਵਧੀਆ ਕਰ ਰਿਹਾ
1: ਜੀ ਬਿਲਕੁਲ ਹੈ ਜੀ
4: 70-80% ਦੇ ਨਹੀਂ ਕਹਿੰਦੇ ਬਣਦੇ
1: ਹਾਂਜੀ ਬਿਲਕੁਲ
4: ਤੇ ਉਹਨਾਂ ਨੇ ਮੈਨੇਜਰ ਪੇ ਉਹੀ ਆ ਪੇ ਕਹਿੰਦੇ ਅੱਜ ਕੱਲ ਤਾਂ ਲੱਭਦੇ ਤੁਹਾਡੇ ਚ ਕੋਈ ਗਲਤੀ ਨਿਕਲ
1: ਬਹਾਨਾ ਭਾਲਦੇ ਆ ਜੀ ਹਾਂਜੀ ਬਿਲਕੁਲ
4: ਹਾਂਜੀ ਹਾਂਜੀ ਚਲੋ ਵਾਹਿਗੁਰੂ ਕਰੇ ਉਹਦੀ ਕੋਸ਼ਿਸ਼ ਕਾਮਯਾਬ ਨਾ ਹੋਵੇ ਜ਼ਿਆਦਾ
1: ਜੀ।
4: ਇਹੀ ਆਪਾਂ ਨੂੰ ਤਾਂ ਅਰਦਾਸ ਹੁੰਦਾ ਪਈ ਸਾਰੇ ਕਹਿੰਦੇ ਕਹਿੰਦੇ ਹੁੰਦੇ ਆ ਪਈ ਸੰਸਾਰ ਦੇ ਵਿੱਚ ਸਲਾਮਤੀ ਹੋਵੇ ਤਾਂ ਸਾਰੇ ਹੋਵੇ। ਦੇਖ ਲਓ ਹੁਣ ਆਪਾਂ ਨੂੰ ਹਾਲਾਤ ਦੇ ਕਿੱਦਾਂ ਚੱਲ ਰਿਹਾ ਸੀ ਹਨਾ
1: ਜੀ
4: ਮਤਲਬ ਉਹ ਥੋੜੇ ਜਿਹੇ ਹੁਣ ਆਏ ਆ ਉਹਦੇ ਵਿੱਚ ਕੰਟਰੋਲ ਚ ਆਏ ਆ ਕਿ ਨਹੀਂ ਹੋ ਰਹੇ ਨਹੀਂ ਤਾਂ ਜਿਹਨਾਂ ਦੇ ਪਰਿਵਾਰ ਜਾਂ ਜਿੱਥੇ ਵਿਪਤਾ ਪਈ ਹੁੰਦੀ ਉਹਨਾਂ ਨੂੰ ਪੁੱਛਣਾ ਪੈਂਦਾ ਹਨਾ
1: ਬਿਲਕੁਲ ਹੈ ਜੀ।
4: ਹੁਣ ਸਾਡੇ ਆ ਦੇਖ ਲਓ ਮੈਂ ਪ੍ਰਾਈਸ ਦੇਖਦੀ ਸੀ ਗੈਸ ਦੀਆਂ ਚਲੋ $4 ਸੀ ਹੁਣ 6.5 ਹੋਈ ਸੀ ਸਾਡੇ ਅਸੀਂ ਨਾਲੇ ਇੱਕ ਕੋਈ ਬਹੁਤ ਬੜੇ ਸ਼ਹਿਰ ਚ ਨਹੀਂ ਰਹਿੰਦੇ ਅਸੀਂ
1: ਜੀ
4: ਜੇ 6.5 ਆਏ ਤਾਂ ਮਤਲਬ ਤੁਸੀਂ ਉਧਰ ਚਲ ਜਾਓ ਤਾਂ $1 ਹੋਰ ਉੱਪਰ ਰੱਖ ਲਓ
1: ਜੀ
4: ਤੇ ਇੰਨੀ ਪ੍ਰਾਈਸ ਤਾਂ ਬਹੁਤ ਜ਼ਿਆਦਾ ਜਿੰਨੀ ਕਿ ਮੈਨੂੰ ਲੱਗਦਾ ਅੱਧੀ ਸੀ ਦੋ ਦੁੱਗਣੀ ਦੀ ਭਰ ਦੀ ਗੱਡੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਚੋਰੀਆਂ ਡਕੈਤੀਆਂ ਸ਼ੁਰੂ ਹੋ ਜਾਂਦੀਆਂ ਲੋਕਾਂ ਦੀਆਂ ਫਿਰ
1: ਬਿਲਕੁਲ ਹੈ ਜੀ
4: ਕਰਨ
1: ਨੂੰ ਮਜਬੂਰ ਕਰਦੇ ਪਏ ਆ ਫਿਰ ਤਾਂ ਜੀ।
4: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਚਲੋ ਠੀਕ ਹੈ ਕਹਿ ਰਹੀ ਹਾਂ ਮੈਨੂੰ ਵਧੀਆ ਲੱਗਾ ਮੈਂ ਕਿਹਾ ਕਾਫੀ ਦਿਨ ਹੋ ਗਏ ਗੱਲ ਨਹੀਂ ਹੋਈ
1: ਬਹੁਤ ਵਧੀਆ ਲੱਗਿਆ ਸ਼ੁਕਰੀਆ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ। ਅਜੀ ਦੋਸਤੋ ਇਹ ਸਾਂਝੀ ਆਪਣੇ ਨਾਲ ਇਕਬਾਲ ਮੰਗੜ ਜੀ ਜੁੜੇ ਸੀ ਤੇ ਆਪਣੇ ਨਾਲ ਬਾਈ ਜੀ ਜੁੜ ਰਹੇ ਨੇ ਮੈਨੂੰ ਨਾਮ ਦਾ ਨਹੀਂ ਸਤਿਗੁਰੂ ਜੀ ਸਤਿਗੁਰੂ ਲਿਖਿਆ ਹੋਇਆ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਪਰ ਸਾਹਿਬ ਜੀ
1: ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ ਸ਼ੁਭ ਨਾਮ ਆਪਣਾ ਦੱਸੋ ਜੀ।
5: ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਬਹੁਤ ਸੋਹਣੇ ਵਿਚਾਰ ਜੀ ਭੈਣ ਜੀ ਹੋਣੀ ਇਕਬਾਲ ਜੀ ਆਏ ਤੇ
1: ਹਾਂਜੀ
5: ਹੋਰ ਵੀ ਸਰੋਤੇ ਆਏ
1: ਥੈਂਕ ਯੂ ਜੀ
5: ਤੇ ਹੁਣ ਉਹ ਭੈਣ ਜੀ ਦੱਸ ਰਹੇ ਸੀ ਵੀ $6 ਜਾਂ ਜਿੱਦਾਂ ਵੀ ਮਤਲਬ ਕਹਿ ਰਹੀ ਹੈ ਗੈਸ ਦੇ ਪ੍ਰਾਈਸ ਸੀਗੇ
1: ਹਾਂਜੀ
5: ਜਾਂ ਚੱਲ ਰਹੇ ਭੈਣ ਜੀ ਉਹਨਾਂ ਨੂੰ ਬੇਨਤੀ ਹੈ ਵੀ ਇੰਡੀਆ ਆ ਜਾਓ ₹947 ਸਿਲੰਡਰ ਮਿਲਦਾ ਅਜੇ ਤੱਕ
1: ਜੀ ਬਿਲਕੁਲ ਹੈ ਜੀ ਹਰ ਪਾਸੇ ਹੀ ਹੋਇਆ ਹੈ ਜੀ ਆਲ ਵਰਲਡ ਹੀ ਤਕਰੀਬਨ ਕਹਿ ਸਕਦੇ ਹਾਂ ਇਕੱਲਾ ਮਤਲਬ ਕਿ ਇਹਨਾਂ ਮੁਲਕਾਂ ਸਾਡੇ ਵੀ ਬਹੁਤ ਮਹਿੰਗਾ ਜੀ ਸਾਰਾ ਕੁਝ ਹੀ ਹੋਇਆ ਪਿਆ
5: ਹਾਂਜੀ ਮਤਲਬ ਡਾਲਰ ਦੇ ਹਿਸਾਬ ਨਾਲ ਤੇ ਬਾਹਲਾ ਮਹਿੰਗਾ ਪੈ ਜੂਗਾ
1: ਜੀ
5: ਪਰ ਇੰਡੀਆ ਦੇ ਰੇਟ ਦੇ ਹਿਸਾਬ ਨਾਲ ₹947 ਦਾ ਚੈੱਕ ਮਿਲਦਾ ਪਰ
1: ਬਿਲਕੁਲ ਹੈ ਜੀ
5: ਇੱਕ ਮੈਨੂੰ ਸਮਝ ਨਹੀਂ ਆਈ ਭਾਈ ਸਾਹਿਬ ਜੀ ਵੀ ਪਹਿਲਾਂ 21 ਦਿਨਾਂ ਤੋਂ ਮਿਲਦਾ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ ਤੇ ਹੁਣ 47 ਦਿਨਾਂ ਤੇ ਕਰਤਾ ਉਹਨਾਂ ਨੇ
1: ਅੱਛਾ ਜੀ ਨਹੀਂ ਅੱਗੇ ਤਾਂ ਮਿਲਦਾ ਸੀਗਾ ਜੀ 350 ਦਾ 250 ਦਾ ਵੀ ਸਿਲੰਡਰ ਮਿਲ ਜਾਂਦਾ ਸੀ
5: ਨਹੀਂ ਉਹ ਤਾਂ ਭਾਈ ਸਾਹਿਬ ਉਹ ਤਾਂ 150-200 ਦਾ ਵੀ ਮਿਲਦਾ ਸੀ ਜ਼ਮਾਨੇ 'ਚ ਪਰ ਹੁਣ ਜਿੱਦਾਂ ਦੇ ਆਪਣੇ ਮੋਦੀ ਭਾਈ ਸਾਹਿਬ ਆਏ ਆ ਤੇ ਹੋਰ ਆਉਂਦੇ ਰਹਿਣੇ ਆ ਨਾ
1: ਤਾਂ ਮੈਨੂੰ ਚੇਤੇ ਆ ਜੀ 240 230 250 ਬਲੈਕ ਚ ਲੈਣਾ 280 ਇੰਨੇ ਕੁ ਦੇ ਵਿੱਚ ਲੈਂਦੇ ਹੁੰਦੇ 20 ਸਾਲ ਪਹਿਲਾਂ ਜੀ ਹਾਂਜੀ ਹਾਂਜੀ
5: ਹੁਣ ਮੈਂ ਉਹੀ ਤਾਂ ਬੇਨਤੀ ਕਰ ਰਿਹਾ ਭਾਈ ਸਾਹਿਬ ਵੀ ਭੈਣ ਜੀ ਹੋਣੀ ਦੱਸ ਰਹੇ ਸੀ ਵੀ $6-7 ਦਾ ਮਤਲਬ ਮਿਲਦਾ ਜਿਵੇਂ ਕਹਿ ਲਈਏ ਵੀ
1: ਹਾਂਜੀ ਪ੍ਰਾਈਜ਼
5: ਹੁਣ ਓਕੇ ਕਿਹੜੇ ਹਿਸਾਬ ਨਾਲ ਦੱਸਦੇ ਹੋ ਕਿਉਂਕਿ ਉੱਥੇ ਤਾਂ ਕਨੈਕਸ਼ਨ ਹੁੰਦੇ ਨਾ ਜਿਵੇਂ ਫੁੱਲੀ ਕਨੈਕਸ਼ਨ ਹੁੰਦੇ ਆ
1: ਹਾਂਜੀ ਇੱਥੇ ਪਾਈਪ ਲਾਈਨ ਚੱਲਦੀ ਆ ਜੀ ਹਾਂਜੀ ਬਿਲਕੁਲ ਆ ਜੀ ਉਹ ਮੀਟਰ ਜਿੱਦਾਂ ਆਪਣੇ ਤੁਹਾਡੇ ਬਿਜਲੀ ਦੇ ਮੀਟਰ ਲੱਗੇ ਆ ਜਾਂ ਪਾਣੀ ਦੇ ਲੱਗੇ ਆ ਇਦਾਂ ਹੀ ਉਹ ਗੈਸ ਦੇ ਲੱਗੇ ਆ ਹਾਂਜੀ
5: ਜੀ ਜੀ ਜੀ ਉਹ ਵੀ ਮੈਂ ਬੇਨਤੀ ਕਰਦਾ ਸੀ ਵੀ ਉਹ ਡਾਲਰਾਂ ਦੇ ਹਿਸਾਬ ਨਾਲ ਵੇਖੀਏ ਤੇ ਫਿਰ
1: ਕਨਵਰਟ ਦੇਖਦੇ ਹਾਂ ਤੁਹਾਡੇ ਇੰਡੀਆ ਦੇ ਵਿੱਚ ਜੇ 5000 ਤੁਹਾਡੀ ਤਨਖਾਹ ਤਾਂ ਰੁਪਈਆ ਦੇ ਵਿੱਚ 5000 ਚੱਲਣੇ ਨੇ।
5: ਹਾਂਜੀ ਹਾਂਜੀ ਮੈਂ ਮਤਲਬ ਗੈਸ ਦਾ ਜਿਵੇਂ ਕੰਪਰੋਮਾਈਜ਼ ਜਿਵੇਂ ਕਹਿ ਸਕਦੇ
1: ਹਾਂਜੀ
5: ਕਰ ਰਹੇ ਸੀ ਸਿਸਟਮ
1: ਹਾਂਜੀ
5: ਵੀ ਜਿਵੇਂ ਆਪਾਂ ਕਹਿ ਲਈਏ ਵੀ ਉਹਨੂੰ ਡਿਵਾਈਡਡ ਕਰ ਲਈਏ
1: ਜੀ ਕਿਉਂਕਿ ਉਹੀ ਗੈਸ ਰੇਟ ਪਹਿਲਾਂ ਉੱਥੇ $2 ਨੂੰ ਮਤਲਬ ਕਿ ਗੈਲਨ ਕਹਿ ਲਓ

0: ਸੱਜਣ ਨਹੀਂ ਦੱਸਣਾ ਚਾਹੁੰਦੇ ਨਾਮ ਤਾਂ ਕੋਈ ਗੱਲ ਨਹੀਂ ਜੀ। ਤੇ ਲਓ ਦੋਸਤੋ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ ਅਤੇ ਮੰਟੂ ਹੁਣਾਂ ਦੀ ਕਹਾਣੀ ਵੀ ਸੁਣਾਉਣੀ ਹੈ। ਟਰੰਪ ਸਾਹਿਬ ਦੀ ਗੱਲ ਕਰ ਰਹੇ ਸੀ ਆਪਾਂ। ਟਰੰਪ ਉਹਨਾਂ ਨੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੇ ਲਈ ਈਰਾਨ ਦੇ ਵੱਲੋਂ ਭੇਜੀ ਗਈ ਜਿਹੜੀ ਹੈ ਸ਼ਾਂਤੀ ਤਜਵੀਜ਼ ਨੂੰ ਪੂਰੀ ਤਰ੍ਹਾਂ ਨਾਮਨਜ਼ੂਰ ਜਿਹੜਾ ਉਹ ਕਰ ਦਿੱਤਾ ਹੈ, ਕਰਦਿਆਂ ਉਹ ਰੱਦ ਕਰਤਾ ਹੈ। ਹਾਲਾਂਕਿ ਟਰੰਪ ਨੇ ਇਸ ਤਜਵੀਜ਼ ਦੇ ਵੇਰਵਿਆਂ ਦੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ, ਪਰ ਉਹਨਾਂ ਦੇ ਇਸ ਸਖ਼ਤ ਰੁੱਖ ਨੇ ਤੇਲ ਸਪਲਾਈ ਜਿਹੜੀ ਹੈ ਉਹਦੇ ਅਹਿਮ ਸਮੁੰਦਰੀ ਰਸਤੇ ਨੂੰ ਲੈ ਕੇ ਚੱਲ ਰਹੇ ਜਿਹੜਾ ਵਿਵਾਦ ਨੇ ਉਹਨਾਂ ਨੂੰ ਸੁਲਝਾਉਣ ਦੀਆਂ ਉਮੀਦਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਸੀ ਲਿਖਿਆ ਕਿ ਮੈਂ ਈਰਾਨ ਦੇ ਅਖੌਤੀ ਨੁਮਾਇੰਦਿਆਂ ਦਾ ਜਵਾਬ ਪੜ੍ਹਿਆ ਹੈ, ਮੈਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ ਅਤੇ ਪੂਰੀ ਤਰ੍ਹਾਂ ਕਹਿੰਦੇ ਨਾਮਨਜ਼ੂਰ ਹੈ। ਦੂਸਰੇ ਪਾਸੇ ਉਹਨਾਂ ਦੋਸ਼ ਲਾਇਆ ਕਿ ਤਹਿਰਾਨ ਪਿਛਲੇ 50 ਸਾਲਾਂ ਤੋਂ ਅਮਰੀਕਾ ਦੇ ਨਾਲ ਖੇਡਾਂ ਖੇਡ ਰਿਹਾ ਪਰ ਹੁਣ ਅਜਿਹਾ ਹੋਰ ਨਹੀਂ ਕਹਿੰਦੇ ਚੱਲੇਗਾ। ਦੂਜੇ ਪਾਸੇ ਪ੍ਰਮੁੱਖ ਰਿਪਬਲਿਕਨ ਸੈਨੇਟਰ ਜਿਹੜੇ ਨੇ ਲਿੰਡਸੇ ਗ੍ਰਹਾਮ ਨੇ ਟਰੰਪ ਨੂੰ ਹੁਣ ਈਰਾਨ ਦੇ ਵਿਰੁੱਧ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਗ੍ਰਹਾਮ ਨੇ ਕਿਹਾ ਕਿ ਕੌਮਾਂਤਰੀ ਜਿਹੜਾ ਹੈ ਜ਼ਹਾ ਜ਼ਰਾਨੀ 'ਤੇ ਲਗਾਤਾਰ ਜਿਹੜਾ ਹਮਲਿਆਂ 'ਤੇ ਅਮਰੀਕਾ ਦੇ ਕੂਟਨੀਤਿਕ ਪ੍ਰਸਤਾਵ ਨੂੰ ਦਿੱਤੇ ਗਏ ਗੈਰ ਵਾਜਬ ਜਵਾਬ ਤੋਂ ਬਾਅਦ ਹੁਣ ਰਾਹ ਬਦਲਣ ਦਾ ਜਿਹੜਾ ਸਮਾਂ ਆ ਗਿਆ। ਉਹਨਾਂ ਪ੍ਰੋਜੈਕਟ ਫਰੀਡਮ ਪਲੱਸ ਵਰਗੀ ਜਲ ਸੈਨਾ ਕਾਰਵਾਈ ਮੁੜ ਸ਼ੁਰੂ ਕਰਨ ਦੀ ਜਿਹੜੀ ਹੈ ਵਕਾਲਤ ਕਰ ਦਿੱਤੀ ਹੈ, ਜਾਣੀ ਕਿ ਅਮਰੀਕਾ ਦੇ ਵਿੱਚ ਟਰੰਪ ਨੂੰ ਹੋਰ ਜੰਗ ਨੂੰ ਅੱਗੇ ਵਧਾਉਣ ਦੇ ਲਈ ਆਗਿਆ ਮਿਲ ਜਾਣੀ ਹੈ, ਕਿਉਂਕਿ ਜਿਹੜੀ ਉਹ ਆਗਿਆ ਕਰਕੇ ਸੀਜ਼ ਫਾਇਰ ਕਰਨੀ ਪਈ ਹੈ ਅਤੇ ਦੇਖਦੇ ਹਾਂ ਹੁਣ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਔਜਲਾ ਸਾਹਿਬ ਸਵਾਗਤ ਹੈ ਜੀ ਫਿਰ ਤੋਂ।
1: ਭਾਰੀ ਵੀਰ ਜਿਹੜੇ ਵੀਰ ਜੀ ਜੁੜੇ ਸੀ ਨਾ ਤੁਹਾਡੇ ਨਾਲ, ਤੁਸੀਂ ਉਹਨਾਂ ਦੀ ਗੱਲ ਹੀ ਸਮਝੀ ਹੈਗੀ, ਉਹ ਕੀ ਕਹਿ ਰਹੇ ਸੀ
0: ਜੀ?
1: ਉਹ ਫਸ ਗਏ ਇਸ ਗੱਲ 'ਚ ਕਿਉਂਕਿ ਅਸੀਂ ਇੱਥੇ ਪੈਟਰੋਲ ਨੂੰ ਗੈਸ ਕਹਿੰਦੇ ਹਾਂ।
0: ਹਾਂਜੀ ਹਾਂਜੀ ਹਾਂਜੀ, ਉਹ ਗੈਸ ਕਹਿੰਦੇ ਤੁਸੀਂ? ਹਾਂਜੀ ਬਿਲਕੁਲ,
1: ਉਹ ਸਿਲੰਡਰ ਨਾਲ ਜੁੜੀ ਗਏ ਨੇ $6 ਨੂੰ।
0: ਓਕੇ ਓਕੇ, ਹਾਂਜੀ ਠੀਕ ਹੈ ਜੀ ਠੀਕ ਹੈ।
1: ਉਸ ਕਹਿ ਰਹੇ ਸੀ ਕਿ ਤੁਹਾਡੇ ਸਾਸੀ ਹੈ ਫਿਰ ਸਾਡੇ ਇਹ ਪੈਟਰੋਲ ਦਾ ਰੇਟ ਹੈ ਜੀ,
0: ਪੈਟਰੋਲ ਦਾ ਰੇਟ ਹੈ। ਹਾਂਜੀ ਬਿਲਕੁਲ ਹੈ ਜੀ।
1: ਹਾਂਜੀ ਗੈਸ ਸਾਡੇ ਸਾਸੀ ਹੈ ਵੈਸੇ ਇੱਥੇ ਬਹੁਤ ਜ਼ਿਆਦਾ, ਜਿਹੜੀ ਉਹ ਸਾਡੇ
0: ਨੈਚੁਰਲ ਜਿਹੜੀ ਗੈਸ ਪਾਈਪ ਲਾਈਨ
1: ਹੋਏ ਨੇ। ਹਾਂਜੀ ਉਹ ਤਾਂ ਮਤਲਬ ਸਾਡੇ ਇੱਥੇ ਕੂੜੇ ਦੀ ਬਹੁਤ ਤਾਤ ਬਣਦੀ ਹੈ ਤੇ ਉਹ ਘਰਾਂ ਨੂੰ ਸਪਲਾਈ ਵੀ ਮੋਸਟ ਉੱਥੋਂ ਹੀ ਕਰਦੇ ਨੇ ਤੇ ਬਾਕੀ ਵੀ ਤੁਸੀਂ ਲੈਣਾ ਹੈ
0: ਜੀ।
1: ਜਿਹੜਾ ਇੱਥੇ 5 ਗੈਲਨ ਦਾ ਸਿਲੰਡਰ ਹੈ ਉਹ ਗੈਸ ਦਾ,
0: ਹਾਂਜੀ
1: ਉਹ ਮੈਂ ਇੱਥੇ ਅਸੀਂ ਵੀ ਵੇਚਦੇ ਹਾਂ ਸਟੋਰਾਂ ਸਾਡੇ ਰੱਖ ਕੇ ਜਾਂਦੇ ਨੇ ਉਹ ਵੀ $22 ਨੂੰ ਦਿੰਦੇ ਹਾਂ ਅਸੀਂ
0: ਗ੍ਰਿਲ ਵਗੈਰਾ ਕਰਨ ਲਈ ਅਲੱਗ ਆਉਂਦੇ ਨੇ ਜੀ।
1: ਹਾਂ ਉਹਨਾਂ 5 ਦਾ ਹੁੰਦਾ, ਕਿੰਨੇ ਦਾ ਮੈਨੂੰ ਇਹ 50 ਕਿਲੋ ਦਾ ਹੁੰਦਾ, ਪਤਾ ਨਹੀਂ ਕਿੰਨੇ ਦਾ ਹੁੰਦਾ,
0: ਮੈਨੂੰ ਮੈਂ ਦੇਖ ਕੇ ਦਿੰਦਾ 20-22 ਕਿਲੋ ਦਾ ਹੀ ਹੁੰਦਾ ਮੇਰੇ ਖਿਆਲ ਨਾਲ।
1: ਹਾਂ ਬਸ ਬਸ 22 ਪਾਊਂਡ ਦਾ, 22 ਪਾਊਂਡ 22 ਕਿਲੋ ਦਾ 20 ਦਾ ਜੋ ਵੀ ਹੈ
0: ਜੀ,
1: ਮੇਰੇ ਬਾਹਰ ਵਾਲੀ ਤੇ ਮੈਂ ਜਾ ਕੇ ਦੱਸ ਦੂੰਗਾ। ਤੇ ਉਹ ਇਹ ਸਮਝਦੇ ਸੀ ਸਾਡੇ ਪੈਟਰੋਲ ਨੂੰ ਗੈਸ ਕਹਿੰਦੇ ਨੇ, ਜਿਹੜੇ ਅਖਬਾਰ ਦੀ ਗੱਲ ਕਰਕੇ ਪੈਟਰੋਲ ਦੀ ਗੱਲ ਕਰਦੇ ਸੀ
0: ਬਿਲਕੁਲ ਹੈ ਜੀ।
1: ਉਹ ਸਿਲੰਡਰ ਨਾਲ ਕੰਪੇਅਰ ਕਰੀ ਜਾਂਦੇ ਸੀਗੇ, ਉਹ ਸਿਲੰਡਰ ਇੱਥੇ ਸਾਡੇ ਜੀ ਮੇਰੇ ਹਿਸਾਬ ਨਾਲ ਤੁਸੀਂ ਲਾ ਲਓ ਵੀ 22 ਰੁਪਏ ਨੂੰ ਇੱਥੇ ਵਾਲਾ, ਪਤਾ ਨਹੀਂ ਕਿੰਨੇ ਦਾ ਤੁਹਾਡਾ ਵੱਡਾ, ਇੱਥੇ ਵਾਲਾ ਇੱਥੇ ਛੋਟਾ ਥੋੜਾ ਜਿਹਾ ਉਹ
0: ਜੀ
1: ਸਾਡੇ ਇੱਥੇ ਉਹ, ਇਸ ਕਰਕੇ ਮੈਂ ਕਰੈਕਟ ਮੈਂ ਥੱਲੇ ਲਿਖਿਆ ਵੀ ਤੁਸੀਂ ਸ਼ਾਇਦ ਮੇਰਾ ਮੈਸੇਜ ਪੜਿਆ ਨਹੀਂ ਹੈਗਾ ਕਿ ਤੁਸੀਂ ਉਹ ਤੁਸੀਂ ਹੋਰ ਨਾਲੇ ਉਹਦੇ ਜਵਾਬ ਦੇ ਰਹੇ ਸੀ
0: ਅਮਰੀਕਾ ਦੀ, ਉਹਦੇ ਭੁਲੇਖਾ ਪੈ ਜਾਂਦਾ ਜਿੱਦਾਂ ਪੁਲਿਸ ਵਾਲੇ ਕਹਿੰਦੇ ਆਰਮ ਡਾਊਨ ਕਰ, ਉਹ ਅਸਲੇ ਨੂੰ ਕਹਿੰਦੇ ਆ ਵੀ ਅਸਲਾ ਥੱਲੇ ਕਰ, ਉਹ ਅਗਲਾ ਬਾਹਾਂ ਥੱਲੇ ਕਰਨ ਲੱਗ ਜਾਂਦਾ ਨਾ।
1: ਕਿਸੇ ਨੇ ਮੂਵੀ ਬਣਾਈ ਸੀ ਨਾ ਬਹੁਤ ਵਧੀਆ, ਉਹ ਕਾਲਾ ਕਿਸੇ ਦੀ
0: ਕਹਿੰਦਾ ਡਾਊਨ ਆਰਮ ਕਰ ਹਨਾ, ਤੇ ਉਹ ਆਪਣੇ ਹੱਥ ਡਾਊਨ ਕਰਨ ਲੱਗ ਜਾਂਦਾ ਜੀ ਜੀ ਪਿਛਲੇ ਦਿਨੀ ਤਾਂ ਉੱਥੇ ਨਾ ਸਰਜਰੀ ਕਰੀ ਜਾ, ਮੈਂ ਸਰਜਰੀ ਚੱਲੀ ਆ ਸਿਸਟਰ ਕਹੀ ਜਾਵੇ, ਮੈਂ ਕਿਹਾ ਤੂੰ ਕਿਹੜੀ ਸਰਜਰੀ ਕਰਾਉਣ ਚੱਲੀ ਆ, ਤੇ ਉਹ ਕਹਿੰਦੇ ਮੈਂ ਹਸਪੀਟਲ ਚੱਲੀ ਆ, ਸਾਡੇ ਇੱਥੇ ਸਰਜਰੀ ਕਹਿੰਦੇ ਆ ਹਸਪੀਟਲ ਨੂੰ।
1: ਅੱਛਾ ਉੱਥੇ ਸਰਜਰੀ ਕਹਿੰਦੇ?
0: ਹਾਂਜੀ
1: ਅੱਛਾ, ਉਹੀ ਗੱਲ ਹੈ ਨਾ, ਹਰ ਕਿਸੇ ਖਿੱਤੇ ਦਾ ਉਹ ਪ੍ਰਭਾਵ ਹੁੰਦਾ ਹੈ। ਹੁਣ ਇਹਨਾਂ ਦੇ $2 ਸਾਡੇ ਨੂੰ ਗੈਸ ਮਹਿੰਗੀ ਹੈ ਜੀ, ਕੈਲੀਫੋਰਨੀਆ ਦੇ ਵਿੱਚ ਈਸਟ ਕੋਸਟ ਵੈਸਟ ਕੋਸਟ ਦੇ ਵਿੱਚ। ਠੀਕ ਹੈ ਜੀ, ਕੋਈ ਨਹੀਂ, ਮਤਲਬ
0: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ
1: ਸ਼ੁਕਰ ਸੁਣ ਦੇ ਹੋਣਗੇ ਬਾਈ।
0: ਹੈਲੋ ਦੋਸਤੋ, ਔਜਲਾ ਸਾਹਿਬ ਦਰੁਸਤ ਕਰਕੇ ਗਏ ਨੇ ਜੀ, ਤੇ ਪੈਟਰੋਲ ਦਾ ਤੇ ਗੈਸ ਦਾ ਰੌਲਾ ਪੈ ਗਿਆ ਸੀ ਵਿੱਚ, ਤੇ ਅੱਗੇ ਵੱਧਦੇ ਹਾਂ ਆਪਾਂ ਅਮਰੀਕਾ ਤੇ ਵੈਨਜ਼ੂਏਲਾ ਦੀ ਗੱਲ ਕਰਦੇ ਹਾਂ। ਅਮਰੀਕਾ ਨੇ ਵੈਨਜ਼ੂਏਲਾ ਤੋਂ ਸੋਧਿਆ ਜਿਹੜਾ ਯੂਰੇਨੀਅਮ ਹੈ ਸੁਰੱਖਿਅਤ ਬਾਹਰ ਕੱਢ ਲਿਆ, ਪੁਰਾਣੇ ਰਿਐਕਟਰ ਦੇ ਵਿੱਚ ਅਨਵਰਤਿਆ ਪਿਆ ਸੀ ਕਹਿੰਦੇ ਯੂਰੇਨੀਅਮ ਇਹ। ਅਮਰੀਕੀ ਊਰਜਾ ਵਿਭਾਗ ਦੇ ਕੌਮੀ ਜਿਹੜੇ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਨੇ ਦਾਅਵਾ ਕਰ ਦਿੱਤਾ ਹੈ ਕਿ ਉਹਨਾਂ ਨੇ ਵੈਨਜ਼ੂਏਲਾ ਦੇ ਪੁਰਾਣੇ ਰਿਸਰਚ ਰਿਐਕਟਰ ਜਿਹੜਾ ਉਹਦੇ ਵਿੱਚੋਂ ਸਾਰਾ ਸੋਧਿਆ ਹੋਇਆ ਯੂਰੇਨੀਅਮ ਜਿਹੜਾ ਸੁਰੱਖਿਅਤ ਢੰਗ ਦੇ ਨਾਲ ਹਟਾ ਲਿਆ। ਉਹਨਾਂ ਇਸ ਕਾਰਵਾਈ ਨੂੰ ਦੱਖਣੀ ਅਮਰੀਕਾ ਅਤੇ ਅਮਰੀਕਾ ਨੂੰ ਪਰਮਾਣੂ ਸੁਰੱਖਿਆ ਜੋਖਮ

ਦੇ ਵਿੱਚੋਂ ਬਚਾਉਣ ਦੀ ਦਿਸ਼ਾ ਦੇ ਵੱਲ ਅਹਿਮ ਕਦਮ ਜਿਹੜਾ ਦੱਸਿਆ ਗਿਆ। ਇਹ ਮਿਸ਼ਨ ਵੈਨਜ਼ੂਏਲਾ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ, ਕੌਮਾਂਤਰੀ ਪਰਮਾਣੂ ਊਰਜਾ ਏਜੰਸੀ, ਬਰਤਾਨੀਆ ਦੇ ਮਾਹਰਾਂ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਨੇਪਰੇ ਚੜ੍ਹਿਆ। ਰਿਐਕਟਰ ਤੋਂ ਲਗਭਗ 13.5 ਕਿਲੋਗ੍ਰਾਮ 13.5 ਕਿਲੋਗ੍ਰਾਮ ਜਾਣੀ ਕਿ 30 ਪੌਂਡ ਯੂਰੇਨੀਅਮ ਜਿਹੜਾ ਹਟਾਇਆ ਗਿਆ, ਜੋ 1991 ਦੇ ਵਿੱਚ ਖੋਜ ਕਾਰਵਾਈਆਂ ਜਿਹੜਾ ਬੰਦ ਹੋਣ ਤੋਂ ਬਾਅਦ ਉੱਥੇ ਵਾਧੂ ਸਮੱਗਰੀ ਦੇ ਵਜੋਂ ਉੱਥੇ ਪਿਆ ਹੋਇਆ ਸੀ। ਇਹ ਦੋਸਤੋ ਬਹੁਤ ਡੇਂਜਰਸ ਹੁੰਦਾ ਹੈ। ਆ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਫਿਲਮ ਦੇਖ ਰਿਹਾ ਸੀ ਬ੍ਰਾਜ਼ੀਲ ਦੀ, ਅਤੇ ਉੱਥੇ ਪੁਰਾਣਾ ਜਿਹੜਾ ਸੀਗਾ ਥੈਰਾਪੀ, ਜਿਹੜਾ ਆਪਣੇ ਕਹਿ ਲਓ ਕਿ ਨਿਊਕਲੀਅਰ ਥੈਰਾਪੀ ਕਹਿ ਲਓ, ਜਾਂ ਜਿਵੇਂ ਕਿ ਆਪਣੇ ਕੈਂਸਰ ਵਗੈਰਾ ਦੀ ਥੈਰਾਪੀ ਹੁੰਦੀ ਹੈ, ਰੇਡੀਏਸ਼ਨ ਉਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਉਹਨੂੰ ਵਰਤਿਆ ਜਾਂਦਾ ਹੈ, ਅਤੇ ਉਹਦਾ ਸਿਲੰਡਰ ਸੀਗਾ ਅਤੇ ਉਹ ਹੋਸਪਿਟਲ ਜਿਹੜਾ ਸੀਗਾ ਉਹ ਡਿਸਟਰੋਏ ਕਰ ਦਿੱਤਾ ਗਿਆ ਸੀ। ਪਰ ਉੱਥੇ ਜਿਹੜੀਆਂ ਸੀ ਜੋ ਵੀ ਮਹਿਕਮਿਆਂ ਨੂੰ ਉਹਦੇ ਵਿੱਚ ਕਾਰਵਾਈ ਦੇ ਲਈ ਜਾਂ ਸਾਰੀਆਂ ਚੀਜ਼ਾਂ ਹਟਾਉਣ ਲਈ ਕਿਹਾ ਗਿਆ ਸੀ, ਜਾਂ ਜਿਹੜੇ ਡੀਲਰ ਸੀਗੇ, ਪ੍ਰੋਪਰਟੀ ਡੀਲਰ ਸੀਗੇ, ਹੋਰ ਸਾਰੀਆਂ ਚੀਜ਼ਾਂ, ਉਹ ਕਿਤੇ ਗਲਤੀ ਦੇ ਨਾਲ ਇੱਕ ਸਿਲੰਡਰ ਜਿਹੜਾ ਸੀ ਉੱਥੇ ਛੱਡ ਗਏ ਉਹ, ਅਤੇ ਉਹਦੇ ਵਿੱਚ ਜਦੋਂ ਫਿਰ ਚੋਰ ਜਾਂਦੇ ਆ ਜਿੱਦਾਂ ਕਿ ਆਪਣੇ ਲੋਹਾ ਵਗੈਰਾ ਚੱਕਣ ਜਾਂ ਕਰਦੇ ਆ ਉੱਥੇ, ਤਾਂ ਉਹ ਇਕੱਠਾ ਕਰਨ ਦੇ ਲਈ, ਕੁਲੈਕਟ ਕਰਨ ਦੇ ਲਈ ਉੱਥੋਂ ਉਹਨਾਂ ਨੇ ਲੈ ਕੇ ਆਉਂਦਾ ਉਹ ਸਿਲੰਡਰ, ਘਰ ਆ ਕੇ ਉਹਨੂੰ ਖੋਲ੍ਹਿਆ। ਘਰ ਆ ਕੇ ਖੋਲ੍ਹਣ ਤੋਂ ਬਗੈਰ ਬਾਅਦ ਜਿਹੜਾ ਉਹ ਕੁਵਾੜੀਏ 'ਤੇ ਲੈ ਕੇ ਕੁਵਾੜੀ ਨੂੰ ਦੇ ਦਿੱਤਾ, ਅਤੇ ਉਹ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਹੈਪਨ ਹੋਣੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਦੇ ਵਿੱਚ 10 ਤੋਂ 20 ਜਿਹੜੇ ਸੀ ਉੱਥੇ ਦੇ ਲੋਕ ਮਰੇ ਸੀ, ਅਤੇ ਕਿੰਨੇ ਸਮੇਂ ਤੱਕ ਜਿਹੜਾ ਸੀ ਉਹਦੀ ਰੇਡੀਏਸ਼ਨ ਨੂੰ ਰੋਕਣ ਦੀ ਪ੍ਰਕਿਰਿਆ ਜਿਹੜੀ ਚੱਲਦੀ ਰਹੀ, ਅਤੇ ਉਹ ਸਾਰਾ ਸਿਸਟਮ ਜਿਹੜਾ ਸੀ ਹੋਇਆ ਸੀ। ਇਹਦੇ ਵਿੱਚ ਮਾੜੀ ਮੋਟੀ ਵੀ ਲਾਪਰਵਾਹੀ ਜਿਹੜੀ ਹੈ ਪੂਰੀ ਦੁਨੀਆ ਨੂੰ ਜਿਹੜਾ ਹੈ ਉਹ ਬਾਣੀ ਪਾ ਸਕਦੀ ਹੈ। ਇਸ ਦੇ ਲਈ ਇਸ ਨੂੰ ਬਹੁਤ ਜਿਹੜਾ ਹੈਂਡਲ ਕਰਨ ਦੇ ਲਈ ਸਾਵਧਾਨੀਆਂ ਵਰਤੀਆਂ ਜਾਂਦੀਆਂ, ਕਿਉਂਕਿ ਰੇਡੀਏਸ਼ਨ ਜੇ ਕਿਤੇ ਵੀ ਲੀਕ ਹੋ ਗਈ ਤਾਂ ਉਹਦੇ ਖਮਿਆਜੇ ਸਦੀਆਂ ਤੱਕ ਜਿਹੜੇ ਭੁਗਤਣੇ ਪੈ ਜਾਂਦੇ ਆ। ਅਮਰੀਕੀ ਕੌਮੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਦੇ ਪ੍ਰਸ਼ਾਸਕ ਬ੍ਰੈਡਨ ਵਿਲੀਅਮਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੂਰ ਅੰਦੇਸ਼ੀ ਲੀਡਰਸ਼ਿਪ ਦੀ ਕਹਿੰਦੇ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੰਮ ਸਾਲਾਂ ਵਿੱਚ ਹੋਣਾ ਸੀ ਉਹ ਟੀਮਾਂ ਨੇ ਕੁਝ ਮਹੀਨਿਆਂ ਦੇ ਵਿੱਚ ਹੀ ਪੂਰਾ ਕਰ ਦਿੱਤਾ। ਯੂਰੇਨੀਅਮ ਨੂੰ ਜਿਹੜਾ ਸੁਰੱਖਿਅਤ ਢੰਗ ਦੇ ਨਾਲ ਪੈਕ ਕਰਕੇ ਵੈਨਜ਼ੂਏਲਾ ਦੀ ਬੰਦਰਗਾਹ ਤੱਕ ਜਿਹੜਾ ਪਹੁੰਚਾਇਆ ਗਿਆ, ਅਤੇ ਉੱਥੋਂ ਬਰਤਾਨਵੀ ਜਿਹੜੀ ਹੈ ਜਹਾਜ਼ ਦੇ ਰਾਹੀਂ ਅਮਰੀਕਾ ਲਿਆਂਦਾ ਗਿਆ। ਦੂਸਰੇ ਪਾਸੇ ਈਰਾਨ ਦਾ ਯੂਰੇਨੀਅਮ ਦੀ ਜਿਹੜੀ ਗੱਲ ਚੱਲ ਰਹੀ ਹੈ, ਉੱਧਰ ਕਹਿੰਦੇ ਟਰੰਪ ਸਾਹਿਬ ਸਾਨੂੰ ਦੇ ਦਿਓ, ਅਤੇ ਪੁਤਿਨ ਸਾਹਿਬ ਕਹਿੰਦੇ ਅਸੀਂ ਵੀ ਤਿਆਰ ਹਾਂ ਭਾਈ ਸੰਭਾਲਾਂ ਦੇ ਲਈ, ਦੇਖਭਾਲ ਕਰਨ ਲਈ। ਈਰਾਨ ਦਾ ਇਨਰਿਚਡ ਜਿਹੜਾ ਯੂਰੇਨੀਅਮ ਹੈ ਸਾਂਭੇਗਾ ਰੂਸ, ਪੁਤਿਨ ਨੇ ਵੱਡਾ ਬਿਆਨ ਦਿੱਤਾ। ਇਹਦੇ ਵਿੱਚ ਫਿਰ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਮਾਸਕੋ ਈਰਾਨ ਦੇ ਜਿਹੜਾ ਇਨਰਿਚਡ ਯੂਰੇਨੀਅਮ ਭੰਡਾਰ ਨੂੰ ਆਪਣੇ ਇੱਥੇ ਲਿਆਉਣ ਅਤੇ ਸੁਰੱਖਿਅਤ ਰੱਖਣ ਦੇ ਲਈ ਤਿਆਰ ਹੈ। ਮਾਸਕੋ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਪੁਤਿਨ ਨੇ ਕਿਹਾ ਕਿ ਰੂਸ ਨੇ 2015 ਦੇ ਵਿੱਚ ਵੀ ਈਰਾਨ ਤੋਂ ਇਨਰੀਚਡ ਜਿਹੜਾ ਯੂਰੇਨੀਅਮ ਹੈ ਬਾਹਰ ਕੱਢਿਆ ਸੀ, ਅਤੇ ਹੁਣ ਉਸ ਤਜ਼ਰਬੇ ਨੂੰ ਕਹਿੰਦਾ ਦੁਹਰਾਉਣ ਦੇ ਲਈ ਤਿਆਰ ਹਾਂ, ਦੁਬਾਰਾ ਵੀ ਅਸੀਂ ਇਹਦੇ ਉੱਤੇ ਕੰਮ ਕਰਨ ਲਈ ਤਿਆਰ ਹਾਂ। ਉਹਨਾਂ ਦੇ ਮੁਤਾਬਕ ਜੰਗ ਦੇ ਨਾਲ ਜੁੜੀਆਂ ਸਾਰੀਆਂ ਧਿਰਾਂ ਇਸ ਗੱਲ ਦੇ ਉੱਤੇ ਸਹਿਮਤ ਸਨ ਕਿ ਯੂਰੇਨੀਅਮ ਨੂੰ ਈਰਾਨ ਤੋਂ ਬਾਹਰ ਭੇਜਿਆ ਜਾਵੇ, ਪਰ ਬਾਅਦ ਦੇ ਵਿੱਚ ਅਮਰੀਕਾ ਨੇ ਆਪਣਾ ਰੁੱਖ ਸਖਤ ਕਰ ਲਿਆ ਅਤੇ ਮੰਗ ਕੀਤੀ ਕਿ ਯੂਰੇਨੀਅਮ ਸਿਰਫ ਅਮਰੀਕੀ ਖੇਤਰ ਦੇ ਵਿੱਚ ਹੀ ਭੇਜਿਆ ਜਾਵੇਗਾ। ਇਸ ਤੋਂ ਬਾਅਦ ਈਰਾਨ ਨੇ ਵੀ ਆਪਣਾ ਰੁੱਖ ਜਿਹੜਾ ਸਖਤ ਕਰ ਲਿਆ। ਨੇਤਨਯਾਹੂ ਸਾਹਿਬ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਖਿਲਾਫ ਜਿਹੜੇ ਨੇ ਪ੍ਰਸ਼ਾਸਨ ਜਿਹੜਾ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ ਆਪਣੇ ਇਜ਼ਰਾਈਲ ਦੇ ਵਿੱਚ, ਸੜਕਾਂ ਦੇ ਉੱਤੇ ਲੋਕ ਉਤਰੇ ਹੈ। ਇਜ਼ਰਾਈਲੀ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਅਤੇ ਦੱਖਣੀ ਲਿਬਨਾਨ 'ਤੇ ਜਾਰੀ ਜਿਹੜੇ ਹਮਲਿਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ। ਈਰਾਨ ਅਤੇ ਲਿਬਨਾਨ ਦੇ ਨਾਲ ਜਾਰੀ ਜੰਗ ਦੇ ਵਿਚਾਲੇ ਇਸ ਸਾਲ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਹੋਣ ਦੀ ਉਮੀਦ ਹੈ, ਕਿਉਂਕਿ ਉੱਥੇ ਨੇਤਨਯਾਹੂ ਨੂੰ ਵੀ ਫਿਕਰ ਪਿਆ ਹੋਇਆ ਆਪਣੀ ਕੁਰਸੀ ਦਾ। ਦੇਸ਼ ਦੇ ਅੰਦਰ ਵੀ ਤਣਾਅ ਵਧਿਆ ਹੋਇਆ, ਖਾਸ ਕਰ ਆਰਥੋਡਾਕਸ ਜਿਹੜੇ ਯਹੂਦੀ ਹੈ ਭਾਈਚਾਰਾ ਹੈ ਉਹਦੇ ਕੁਝ ਲੋਕ ਫੌਜ ਦੇ ਵਿੱਚ ਭਰਤੀ ਹੋਣ ਤੋਂ ਇਨਕਾਰ ਕਰ ਰਹੇ ਨੇ, ਜਿਸ ਤੋਂ ਲੈ ਕੇ ਵਿਵਾਦ ਜਿਹੜਾ ਬਣਿਆ ਹੋਇਆ। 83 ਸਾਲਾਂ ਦੇ ਸੇਵਾ ਮੁਕਤ ਨਾਗਰਿਕ ਡੇਵਿਡ ਅਲਕਨ ਨੇ ਕਿਹਾ ਰਾਈਟਰ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਮੈਂ ਇੱਥੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਆਇਆ ਕਿਉਂਕਿ ਇਹ ਸਰਕਾਰ ਇੱਕ ਆਫਤ ਬਣ ਚੁੱਕੀ ਹੈ। ਸਰਕਾਰ ਪੂਰੀ ਤਰ੍ਹਾਂ ਗਲਤ ਦਿਸ਼ਾ ਵੱਲ ਜਾ ਰਹੀ ਹੈ, ਉਹ ਲੋਕਾਂ ਨੂੰ ਝੂਠ ਅਤੇ ਫਰਜ਼ੀ ਖ਼ਬਰਾਂ ਜਿਹੜੀਆਂ ਪਰੋਸ ਰਹੀ ਹੈ, ਜਿਸਦਾ ਅਸੀਂ ਵਿਰੋਧ ਕਰਦੇ ਹਾਂ, ਅਤੇ ਪ੍ਰਦਰਸ਼ਨ ਦੇ ਵਿੱਚ ਕੁਝ ਲੋਕ ਸਟਾਫ ਦੀ ਜਿਹੜੀ ਹੈ ਜੈਨੋਸਾਈਡ ਵਰਗੇ ਪੋਸਟਰ ਦੇ ਨਾਲ ਵੀ ਜਿਹੜੇ ਨੇ ਨਜ਼ਰ ਆਏ ਨੇ। ਅਮਰੀਕੀ ਘੇਰਾਬੰਦੀ ਦੇ ਕਾਰਨ ਈਰਾਨ ਦੇ ਵਿੱਚ ਤੇਲ ਸੰਕਟ ਜਿਹੜਾ ਵੱਧ ਗਿਆ, ਸਮੁੰਦਰ ਦੇ ਵਿੱਚ ਤੇਲ ਵਹਾਉਣ ਦੀ ਜਿਹੜੀ ਨੌਬਤ ਆ ਚੁੱਕੀ ਹੈ। ਅਮਰੀਕਾ ਅਤੇ ਇਜ਼ਰਾਈਲ ਦੇ ਨਾਲ ਜਾਰੀ ਤਣਾਅ ਦੇ ਵਿਚਕਾਰ ਈਰਾਨ ਜਿਹੜਾ ਇਸ ਸਮੇਂ ਗੰਭੀਰ ਜਿਹੜਾ ਤੇਲ ਸੰਕਟ ਦਾ ਸਾਹਮਣਾ ਕਰ ਰਿਹਾ।
ਰਿਪੋਰਟਾਂ ਦੱਸਦੀਆਂ ਨੇ ਸੈਟੇਲਾਈਟ ਤਸਵੀਰਾਂ ਦੇ ਵਿੱਚ ਫਾਰਸ ਦੀ ਖਾੜੀ ਦੇ ਵਿੱਚ ਸਮੁੰਦਰ ਦੀ ਸਤ੍ਹਾ ਦੇ ਉੱਤੇ ਤੇਲ ਦੇ ਵੱਡੇ ਵੱਡੇ ਕਾਲੇ ਧੱਬੇ ਜਿਹੜੇ ਦਿਖਾਈ ਦਿੱਤੇ ਨੇ, ਜਿਸ ਦੇ ਨਾਲ ਇਹ ਖਦਸ਼ਾ ਜਿਤਾਇਆ ਜਾ ਰਿਹਾ ਕਿ ਸਟੋਰੇਜ ਸਮਰੱਥਾ ਖਤਮ ਹੋਣ ਦੇ ਕਾਰਨ ਜਿਹੜਾ ਇਰਾਨ ਦੀ ਵਾਧੂ ਕੱਚਾ ਤੇਲ ਸਮੁੰਦਰ ਦੇ ਵਿੱਚ ਵਹਾ ਰਿਹਾ, ਕਿਉਂਕਿ ਸਟੋਰ ਜਿਹੜਾ ਫੁੱਲ ਹੋ ਚੁੱਕੇ ਨੇ ਅਤੇ ਜੇ ਉਹ ਬੋਰ ਜਿਹੜੇ ਨੇ ਉਹਨਾਂ ਨੂੰ ਬੰਦ ਕਰਦੇ ਆ ਤਾਂ ਹਮੇਸ਼ਾ ਲਈ ਉਹ ਬੰਦ ਹੋ ਸਕਦੇ ਆ। ਉਹਨਾਂ ਨੂੰ ਲਗਾਤਾਰਤਾ ਦੇ ਵਿੱਚ ਚਾਲੂ ਰੱਖਣਾ ਉਹਨਾਂ ਦੀ ਮਜਬੂਰੀ ਹੈ, ਅਤੇ ਉਹ ਜਿਹੜਾ ਹੁਣ ਹੋਰ ਕਿਤੇ ਤਾਂ ਤੇਲ ਜਾ ਨਹੀਂ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਡਿਸਟਰੋਏ ਕਰਨਾ ਹੀ ਪੈਣਾ। ਇਰਾਨ ਹਰ ਰੋਜ਼ 30 ਲੱਖ ਬੈਰਲ ਤੋਂ ਵੱਧ ਕੱਚਾ ਜਿਹੜਾ ਤੇਲ ਹੈ ਉਹਦਾ ਉਤਪਾਦਨ ਕਰਦਾ, 3500 ਖੂਹ ਨੇ ਉੱਥੇ। ਹਰ ਜਿਹੜਾ ਹੋਰਮਜ਼ ਜਲਡਮਰੂ ਅਤੇ ਅਮਰੀਕੀ ਨਾਕਾਬੰਦੀ ਦੇ ਕਾਰਨ ਤੇਲ ਟੈਂਕਰ ਬਾਹਰ ਨਹੀਂ ਨਿਕਲ ਪਾ ਰਹੇ ਨੇ, ਇਸ ਦੇ ਕਾਰਨ ਇਰਾਨ ਆਪਣਾ ਤੇਲ ਦੂਜੇ ਦੇਸ਼ਾਂ ਨੂੰ ਨਹੀਂ ਵੇਚ ਪਾ ਰਿਹਾ, ਅਤੇ ਉਤਪਾਦਨ ਜਾਰੀ ਰਹਿਣ ਦੇ ਕਾਰਨ ਉਸਦੇ ਕੋਲ ਜਿਹੜਾ ਤੇਲ ਸਟੋਰ ਕਰਨ ਦੀ ਜਗ੍ਹਾ ਨਹੀਂ ਬਚੀ ਹੈ। ਮਾਹਰਾਂ ਦੇ ਅਨੁਸਾਰ ਤੇਲ ਉਤਪਾਦਨ ਨੂੰ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਲੰਮੇ ਸਮੇਂ ਤੱਕ ਤੇਲ ਦੇ ਖੂਹ ਜਿਹੜੇ ਨੇ ਬੰਦ ਰਹਿਣ ਦੇ ਨਾਲ ਜ਼ਮੀਨ ਦੋਸ਼ ਜਿਹੜਾ ਭੰਡਾਰਾਂ ਨੂੰ ਸਥਾਈ ਨੁਕਸਾਨ ਜਿਹੜਾ ਪਹੁੰਚਾ ਸਕਦਾ। ਯੂਰਪੀਅਨ ਸਪੇਸ ਏਜੰਸੀ ਦੇ ਸੈਟੇਲਾਈਟ ਡਾਟਾ ਦੇ ਅਨੁਸਾਰ ਖਾਰਗ ਟਾਪੂ ਦੇ ਨੇੜੇ ਤੇਲ ਦਾ ਇੱਕ ਧੱਬਾ ਜਿਹੜਾ ਕਰੀਬ 120 ਵਰਗ ਕਿਲੋਮੀਟਰ ਖੇਤਰ ਦੇ ਵਿੱਚ ਫੈਲਿਆ ਹੋਇਆ ਦੇਖਿਆ ਗਿਆ, ਜੋ ਕਿ ਕਿਸੇ ਵੱਡੇ ਸ਼ਹਿਰ ਦੇ ਆਕਾਰ ਦੇ ਬਰਾਬਰ ਹੈ। ਹਾਲਾਂਕਿ ਇਰਾਨੀ ਅਧਿਕਾਰੀਆਂ ਨੇ ਅਜੇ ਤੱਕ ਇਸਦੀ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਵਿਸ਼ਵ ਅਤੇ ਵਾਤਾਵਰਨ ਦੇ ਉੱਤੇ ਅਸਰ ਪੈ ਸਕਦਾ ਹੈ। ਦੂਸਰੇ ਪਾਸੇ ਜੰਗਾਂ ਚੱਲ ਰਹੀਆਂ ਨੇ ਇਹਨਾਂ ਚੀਜ਼ਾਂ ਦੇ ਲਈ, ਅਤੇ ਅਗਲੇ ਕਹਿੰਦੇ ਭਾਈ ਸਾਡੇ ਕੋਲ ਲੈ ਲਓ, ਪਰ ਹੁਣ ਮਹਿੰਗਾਈ ਦੇ ਨਾਲ ਲੋਕ ਮਰ ਰਹੇ ਨੇ, ਜਿੱਦਾਂ ਪਹਿਲਾਂ ਗੱਲਾਂ ਬਾਤਾਂ ਕਰਕੇ ਹਟੇ ਹਾਂ, ਅਤੇ ਅਗਲਿਆਂ ਨੂੰ ਸਮੁੰਦਰ ਦੇ ਵਿੱਚ ਵਹਾਉਣਾ ਪੈ ਰਿਹਾ। ਸਮੁੰਦਰੀ ਜੀਵਨ ਨੂੰ ਖਤਰਾ ਜਿਹੜਾ ਬਣਿਆ ਹੋਇਆ, ਸਮੁੰਦਰ ਦੀ ਸਤ੍ਹਾ ਦੇ ਉੱਤੇ ਫੈਲਿਆ ਤੇਲ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਲਈ ਜ਼ਹਿਰ ਦਾ ਕੰਮ ਕਰ ਸਕਦਾ ਹੈ, ਜਿਸ ਦੇ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੋਣ ਦੀ ਚਿੰਤਾ ਹੈ। ਤੇਲ ਦੀਆਂ ਕੀਮਤਾਂ ਦੇ ਵਿੱਚ ਉਛਾਲ ਆਇਆ, ਦੁਨੀਆ ਦਾ ਕਰੀਬ 20% ਤੇਲ ਜਿਹੜਾ ਗੈਸ ਇਸੇ ਰਸਤੇ ਤੋਂ ਲੰਘਦਾ ਹੈ। ਇਸ ਨਾਕਾਬੰਦੀ ਦੇ ਅਤੇ ਤਣਾਅ ਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ, ਜਿਸ ਦੇ ਨਾਲ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਮਹਿੰਗਾਈ ਵਧਣ ਦਾ ਹੋਰ ਵੀ ਖਤਰਾ ਜਿਹੜਾ ਬਣ ਚੁੱਕਿਆ ਹੈ। ਗੁਪਤ ਤਰੀਕੇ ਦੇ ਨਾਲ ਤੇਲ ਵੇਚਣ ਦੀ ਕੋਸ਼ਿਸ਼ ਵੀ ਹੋਈ ਹੈ। ਰਿਪੋਰਟ ਦੇ ਮੁਤਾਬਕ ਇਰਾਨ ਅਜੇ ਵੀ ਗੁਪਤ ਤਰੀਕਿਆਂ ਦੇ ਨਾਲ ਤੇਲ ਐਕਸਪੋਰਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਮਰੀਕੀ ਖੁਫੀਆ ਏਜੰਸੀ ਅਨੁਸਾਰ ਕੁਝ ਤੇਲ ਟੈਂਕਰਾਂ ਨੇ ਸਮੁੰਦਰ ਦੇ ਵਿੱਚ ਹੀ ਇੱਕ ਜਹਾਜ਼ ਤੋਂ ਦੂਜੇ ਜਹਾਜ਼ ਦੇ ਵਿੱਚ ਗੁਪਤ ਤਰੀਕੇ ਦੇ ਨਾਲ ਤੇਲ ਜਿਹੜਾ ਟ੍ਰਾਂਸਫਰ ਕੀਤਾ, ਅਤੇ ਜਿਸ ਦੀ ਖੇਪ ਚੀਨ ਜਿਹੜਾ ਪਹੁੰਚਾਏ ਜਾਣ ਦੀ ਸੰਭਾਵਨਾ ਦੱਸੀ ਗਈ ਹੈ। ਦੂਸਰੇ ਪਾਸੇ ਉਪ ਰਾਸ਼ਟਰਪਤੀ ਸਾਰਾ ਦੁਤੇਰਤੇ ਉੱਤੇ ਚੱਲੇਗਾ ਮਹਾਂਦੋਸ਼, ਫਿਲੀਪੀਨਜ਼ ਦੀ ਸੰਸਦ ਦੇ ਵਿੱਚ ਮਤਾ ਪਾਸ ਹੋ ਗਿਆ। ਫਿਲੀਪੀਨਜ਼ ਦੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਸੋਮਵਾਰ ਨੂੰ ਉਪ ਰਾਸ਼ਟਰਪਤੀ ਸਾਰਾ ਦੇ ਜਿਹੜਾ ਵਿਰੁੱਧ ਮਹਾਂਦੋਸ਼ ਦੇ ਉਹਦੇ ਲਈ ਵੋਟ ਦਿੱਤੀ ਹੈ। ਉਹਨਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ, ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਅਤੇ ਰਾਸ਼ਟਰਪਤੀ ਨੂੰ ਕਤਲ ਕਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ ਗਏ। ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਦੇ ਸਹਿਯੋਗ ਦੇ ਕੋਲ ਸਦਨ ਦੇ ਵਿੱਚ ਬਹੁਮਤ ਹੈ। 255 ਮੈਂਬਰਾਂ ਨੇ ਮਹਾਂਦੋਸ਼ ਦੇ ਹੱਕ ਦੇ ਵਿੱਚ ਵੋਟ ਦਿੱਤੀ, 26 ਨੇ ਜਿਹੜਾ ਵਿਰੋਧ ਕੀਤਾ ਅਤੇ 9 ਗੈਰ ਹਾਜ਼ਰ ਰਹੇ। ਉਪ ਰਾਸ਼ਟਰਪਤੀ ਸਾਰਾ ਸਾਬਕਾ ਰਾਸ਼ਟਰਪਤੀ ਰੋਡਰੀਗੋ ਦੁਤੇਰਤੇ ਦੀ ਜਿਹੜੀ ਧੀ ਹੈ ਅਤੇ ਉਹਨਾਂ ਨੇ ਆਪਣੇ ਵਿਰੁੱਧ ਲੱਗੇ ਅਪਰਾਧਿਕ ਦੋਸ਼ਾਂ ਦਾ ਵਿਸਤਾਰ ਦੇ ਨਾਲ ਜਵਾਬ ਨਹੀਂ ਦਿੱਤਾ, ਪਰ ਕਿਸੇ ਵੀ ਗਲਤ ਕੰਮ ਨੂੰ ਜਿਹੜਾ ਉਹਦੇ ਤੋਂ ਇਨਕਾਰ ਕੀਤਾ ਹੈ। ਇੱਕ ਦੋ ਰਿਪੋਰਟਾਂ ਨੇ ਦੋਸਤੋ ਸੰਖੇਪ ਦੇ ਵਿੱਚ ਉਹਦਾ ਜ਼ਿਕਰ ਕਰਦੇ ਹਾਂ। ਆਸਟ੍ਰੇਲੀਆ ਨੇ ਭਾਰਤੀ ਮਸਾਲਿਆਂ ਦੀ ਜਾਂਚ ਵਧਾ ਦਿੱਤੀ ਹੈ। ਰਸਾਇਣਿਕ ਤੱਤ ਮਿਲਣ ਦੇ ਉੱਤੇ ਹੋਵੇਗੀ ਕਾਰਵਾਈ, ਵੱਡੇ ਪੱਧਰ ਦੇ ਉੱਤੇ ਜਿਹੜਾ ਫਾਈਨ ਲੱਗੇਗਾ। 18,780 ਤੋਂ ਲੈ ਕੇ 93,900 ਆਸਟ੍ਰੇਲੀਆਈ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਸਮਾਨ ਜ਼ਬਤ ਕਰਨ ਜਾਂ ਕਾਰੋਬਾਰ ਦੇ ਉੱਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਨੇ ਭਾਰਤ ਦੇ ਸਮੇਤ ਕਈ ਮੁਲਕਾਂ ਤੋਂ ਆਉਣ ਵਾਲੇ ਮਸਾਲਿਆਂ ਉੱਤੇ ਸਖ਼ਤ ਨਿਗਰਾਨੀ ਵਧਾਤੀ ਹੈ। ਆਸਟ੍ਰੇਲੀਆ ਹਰ ਸਾਲ ਭਾਰਤ, ਸ਼੍ਰੀਲੰਕਾ, ਵੀਅਤਨਾਮ, ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਤੋਂ ਕਰੋੜਾਂ ਡਾਲਰ ਦੇ ਮਸਾਲੇ ਜਿਹੜੇ ਮੰਗਵਾਉਂਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਸਾਲਾ ਨਿਰਯਾਤਕ ਹੈ। ਸਾਲ 2024-2025 ਦੇ ਵਿੱਚ ਵੀ ਭਾਰਤੀ ਮਸਾਲਿਆਂ ਦੀ ਆਸਟ੍ਰੇਲੀਆ ਸਮੇਤ ਵਿਸ਼ਵ ਪੱਧਰ ਦੇ ਉੱਤੇ ਮੰਗ ਮਜ਼ਬੂਤ ਰਹੀ ਹੈ। ਕੁਝ ਭਾਰਤੀ ਮਸਾਲਾ ਉਤਪਾਦਾਂ ਵਿੱਚ ਇਥਾਈਲੀਨ ਆਕਸਾਈਡ ਵਰਗੇ ਰਸਾਇਣਿਕ ਤੱਤਾਂ ਦੇ ਦੋਸ਼ਾਂ ਤੋਂ ਬਾਅਦ ਫੂਡ ਸਟੈਂਡਰਡਸ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ, ਕਿਹਾ ਕਿ ਅੰਤਰਰਾਸ਼ਟਰੀ ਸਾਂਝੇਦਾਰਾਂ ਅਤੇ ਸੂਬਾਈ ਏਜੰਸੀਆਂ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ, ਕਿਉਂਕਿ ਭਾਈ ਸਾਡੇ ਵਾਲੇ ਮਿਲਾਵਟ ਕਰਨ ਨੂੰ ਨਹੀਂ ਹਟਦੇ, ਟਲਦੇ ਨਹੀਂ ਹੈ, ਅਤੇ ਉੱਥੇ ਫਿਰ ਪਾਬੰਦੀਆਂ ਲੱਗਦੀਆਂ ਨੇ। ਸੂਬਾਈ ਏਜੰਸੀਆਂ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਅਥਾਰਟੀ ਨੇ ਸਪਸ਼ਟ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਖਾਦ ਪਦਾਰਥਾਂ ਦੇ ਲਈ ਇਸ ਰਸਾਇਣ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੰਦਾ।
ਆਸਟ੍ਰੇਲੀਆ ਦੇ ਖੇਤੀਬਾੜੀ ਵਿਭਾਗ ਦੇ ਮੁਤਾਬਕ ਸੁੱਕੇ ਜਿਹੜੇ ਮਸਾਲੇ ਹੈ, ਮਿਰਚ, ਕਾਲੀ ਮਿਰਚ, ਹਲਦੀ ਅਤੇ ਮਿਲੇ ਜੁਲੇ ਮਸਾਲਿਆਂ ਨੂੰ ਮਿਲਾਵਟ ਦੀ ਖਤਰਾ ਜਿਹੜਾ ਸ਼੍ਰੇਣੀ ਦੇ ਵਿੱਚ ਰੱਖਿਆ ਹੋਇਆ, ਜਿਸ ਦੇ ਕਾਰਨ ਮੁਲਕ ਦੀਆਂ ਬੰਦਰਗਾਹਾਂ, ਸਰਹੱਦਾਂ ਦੇ ਉੱਤੇ ਖਾਸ ਜਾਂਚ ਅਤੇ ਲੈਬ ਟੈਸਟ ਜਿਹੜੇ ਵਧਾਏ ਗਏ ਨੇ। ਮਿਲਾਵਟ, ਗਲਤ ਲੇਬਲਿੰਗ ਜਾਂ ਅਸੁਰੱਖਿਅਤ ਖਾਦ ਪਦਾਰਥ ਸਾਬਤ ਹੋਣ ਦੇ ਉੱਤੇ ਦੋਸ਼ੀਆਂ ਨੂੰ ਨਿਯਮਾਂ ਦੇ ਤਹਿਤ ਲਗਭਗ 18,780 ਤੋਂ ਲੈ ਕੇ 93,900 ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਜਿਹੜਾ ਸਮਾਨ ਜ਼ਬਤ ਕਰਨ ਜਾਂ ਜਿਹੜਾ ਕਾਰੋਬਾਰ ਦੇ ਉੱਤੇ ਪਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵੱਧਦੀ ਮੰਗ ਦੇ ਨਾਲ ਨਕਲੀ ਮਸਾਲਿਆਂ ਦਾ ਖਤਰਾ ਵੀ ਵਧਿਆ। ਸਰਕਾਰ ਨੇ ਸਪਸ਼ਟ ਕਿਹਾ ਕਿ ਆਸਟ੍ਰੇਲੀਆ ਦੇ ਵੱਲੋਂ ਖੁਰਾਕੀ ਵਸਤਾਂ ਦੀ ਗੁਣਵੱਤਾ ਦੇ ਉੱਤੇ ਕੋਈ ਸਮਝੌਤਾ ਨਹੀਂ ਹੋਏਗਾ। ਕੁਝ ਭਾਰਤੀ ਕਾਰੋਬਾਰੀਆਂ ਨੂੰ ਜੁਰਮਾਨੇ ਅਤੇ ਕੰਪਨੀਆਂ ਦੇ ਲਾਇਸੈਂਸ ਵੀ ਜਿਹੜੇ ਰੱਦ ਹੋਣ ਦਾ ਖਤਰਾ ਜਿਹੜਾ ਪਤਾ ਲੱਗਿਆ। ਦੂਸਰੇ ਪਾਸੇ ਦੁਬਈ ਦੇ ਜੋ ਹਾਲਾਤ ਬਣ ਗਏ ਨੇ ਜੰਗ ਦੇ ਦੌਰਾਨ, ਦੁਬਈ ਦੇ ਵਿੱਚ ਜਿਹੜਾ ਰੀਅਲ ਅਸਟੇਟ ਨੂੰ ਲੱਗ ਸਕਦਾ 20% ਤੱਕ ਦੀ ਗਿਰਾਵਟ ਦਾ ਝਟਕਾ। ਪੱਛਮੀ ਏਸ਼ੀਆ ਦੇ ਵਿੱਚ ਵੱਧ ਰਹੇ ਭੂ ਰਾਜਨੀਤਿਕ ਤਣਾਅ ਦੇ ਵਿਚਕਾਰ ਦੁਬਈ ਦੇ ਰੀਅਲ ਅਸਟੇਟ ਦਾ ਜਿਹੜਾ ਬਾਜ਼ਾਰ ਹੈ ਉਹਦੇ ਲਈ ਸਾਲ 2026 ਵੱਡੀ ਜਿਹੜੀ ਚੁਣੌਤੀਪੂਰਨ ਰਹਿ ਸਕਦਾ। UAE ਦੀਆਂ ਜਿਹੜੀਆਂ ਨੇ ਪ੍ਰਮੁੱਖ ਰਿਐਲਟੀ ਕੰਪਨੀਆਂ ਦੇ ਵਿੱਚੋਂ ਇੱਕ ਦਾਨੂਬ ਗਰੁੱਪ ਅਨੁਸਾਰ ਕੈਲੰਡਰ ਸਾਲ 2026 ਦੇ ਵਿੱਚ ਦੁਬਈ ਦੇ ਪ੍ਰਾਪਰਟੀ ਬਾਜ਼ਾਰ ਦੇ ਵਿੱਚ 20% ਦੀ ਜਿਹੜੀ ਗਿਰਾਵਟ ਉਹਦੇ ਵਿੱਚ ਜਿਹੜੀ ਹੈ ਗਰੋਥ ਜਿਹੜੀ ਆ ਉਹਦੇ ਦੇਖਣ ਨੂੰ ਮਿਲ ਸਕਦੀ ਹੈ ਡਾਊਨ। ਜਾਣੀ ਕਿ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਮਜ਼ਬੂਤ ਬੁਨਿਆਦੀ ਢਾਂਚੇ ਦੇ ਦਮ ਦੇ ਉੱਤੇ ਇਹ ਬਾਜ਼ਾਰ ਜਿਹੜਾ ਦੁਬਾਰਾ ਜ਼ੋਰਦਾਰ ਵਾਪਸੀ ਕਰੇਗਾ। ਖੇਤਰ ਦੇ ਵਿੱਚ ਤਣਾਅ ਸ਼ੁਰੂ ਹੋਣ ਤੋਂ ਬਾਅਦ ਵਿਕਰੀ ਪ੍ਰਭਾਵਿਤ ਹੋਈ ਹੈ ਅਤੇ ਖਰੀਦਦਾਰ ਹੁਣ ਉਡੀਕ ਕਰੋ ਅਤੇ ਦੇਖੋ ਕਹਿੰਦੇ ਵੇਟ ਐਂਡ ਵਾਚ ਦੀ ਨੀਤੀ ਜਿਹੜੀ ਆ ਅਪਣਾ ਰਹੇ ਨੇ। ਉਹਨਾਂ ਦੇ ਮੁਤਾਬਕ ਜਿਹੜੀਆਂ ਯੂਨਿਟਾਂ ਅਸੀਂ ਪਹਿਲਾਂ 1 ਮਹੀਨੇ ਦੇ ਵਿੱਚ ਵੇਚ ਦਿੰਦੇ ਸੀ ਉਹਨਾਂ ਨੂੰ ਵੇਚਣ ਦੇ ਵਿੱਚ ਹੁਣ 3 ਮਹੀਨੇ ਲੱਗ ਰਹੇ ਹੈ। ਅਜਿਹੀ ਸਥਿਤੀ ਦੇ ਵਿੱਚ ਡਿਵੈਲਪਰ ਜਿਹੜੇ ਨੇ ਹੁਣ ਨਵੇਂ ਪ੍ਰੋਜੈਕਟ ਲਾਂਚ ਕਰਨ ਦੀ ਬਜਾਏ ਮੌਜੂਦਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਉਹਨਾਂ ਨੂੰ ਵੇਚਣ ਵੱਲ ਜਿਹੜਾ ਜ਼ਿਆਦਾ ਧਿਆਨ ਦੇਣ ਲੱਗ ਪਏ ਨੇ। ਬਿਲਡਰ ਜਿਹੜੇ ਨੇ ਬਿਲਡਰਾਂ ਦੇ ਵੱਲੋਂ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਬਾਜ਼ਾਰ ਦੇ ਵਿੱਚ ਫੰਡਾਂ ਦੀ ਕਮੀ ਦੇ ਨਾਲ ਜੂਝ ਰਹੇ ਕੁਝ ਬਿਲਡਰ ਜਿਹੜੇ ਨੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਬੈਂਕਾਂ ਦੀਆਂ ਦੇਣਦਾਰੀਆਂ ਨਿਭਾਉਣ ਦੇ ਲਈ ਵਿਸ਼ੇਸ਼ ਛੋਟਾਂ ਜਿਹੜੀਆਂ ਨੇ ਡਿਸਕਾਊਂਟਸ ਦੇ ਰਹੇ ਆ ਅਤੇ ਕੀਮਤਾਂ ਦੇ ਵਿੱਚ 7 ਤੋਂ 8% ਦਾ ਸਾਲਾਨਾ ਵਾਧਾ ਪਹਿਲਾਂ ਦੇਖਿਆ ਜਾਂਦਾ ਸੀ ਉਹ ਹੁਣ ਰੁਕ ਚੁੱਕਿਆ ਹੈ। ਕੀਮਤਾਂ ਫਿਲਹਾਲ ਸਥਿਰ ਨੇ। ਚੋਟੀ ਦੇ ਬਿਲਡਰ ਗਾਹਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਨਵੇਂ ਜਿਹੜਾ ਇਨਸੈਂਟਿਵ ਦੇ ਰਹੇ ਹੈ। ਭਾਰਤੀ ਨਿਵੇਸ਼ਕਾਂ ਦਾ ਜਿਹੜਾ ਭਰੋਸਾ ਬਰਕਰਾਰ ਹੋਇਆ ਇਹਦੇ ਉੱਤੇ। ਰਿਪੋਰਟ ਕਹਿੰਦੀ ਹੈ ਕਿ ਪੂਰੀ ਤਰ੍ਹਾਂ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਕਿ ਭਾਰਤੀ ਨਿਵੇਸ਼ਕ ਦੁਬਈ ਦਾ ਪ੍ਰਾਪਰਟੀ ਬਾਜ਼ਾਰ ਛੱਡ ਰਹੇ ਨੇ ਅਤੇ ਸਾਜਨ ਨੇ ਕਿਹਾ ਕਿ ਭਾਰਤੀ ਅਜੇ ਵੀ ਉਹਨਾਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਵਿੱਚੋਂ ਇੱਕ ਨੇ। ਉਹਨਾਂ ਦੇ ਮੁਤਾਬਕ 6 ਤੋਂ 10% ਤੱਕ ਦੀ ਉੱਚ ਰੈਂਟਲ ਯੀਲਡ ਕਿਰਾਏ ਤੋਂ ਕਮਾਈ ਜਿਹੜੀ ਹੈ। ਪ੍ਰਾਪਤੀਆਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀ ਉਮੀਦ ਭਾਰਤੀਆਂ ਨੂੰ ਅਜੇ ਵੀ ਜਿਹੜਾ ਦੁਬਈ ਵੱਲ ਖਿੱਚ ਰਹੀ ਹੈ ਕਿਉਂਕਿ ਉਹ ਇਸ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਜਿਹੜਾ ਸਥਾਨ ਮੰਨਦੇ ਨੇ। ਸਾਲ 2025 ਦੁਬਈ ਦੇ ਰੀਅਲ ਅਸਟੇਟ ਸੈਕਟਰ ਦੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਸਾਲ ਰਿਹਾ। ਇਸ ਦੇ ਦੌਰਾਨ 917 ਬਿਲੀਅਨ ਦਰਾਹਮ ਜਾਣੀ ਕਿ $250 ਬਿਲੀਅਨ ਦੇ ਮੁੱਲ ਦੇ ਜਿਹੜੇ ਨੇ 2,70,000 ਤੋਂ ਵੱਧ ਲੈਣ ਦੇਣ ਹੋਏ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20% ਦਾ ਵਾਧਾ ਸੀ। ਵੱਧਦੀ ਲਾਗਤ ਦੇ ਲਾਗਤ ਜਿਹੜੀ ਹੈ ਉਹਨੇ ਵਧਾਈ ਚਿੰਤਾ ਇਹਦੇ ਵਿੱਚ ਡਿਵੈਲਪਰਾਂ ਦੀ। ਉਹ ਲਈ ਜਿਹੜਾ ਉਸਾਰੀ ਸਮੱਗਰੀ ਜਿਹੜੀ ਆ ਮਹਿੰਗੀ ਹੋ ਰਹੀ ਹੈ, ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ 20% ਦਾ ਅਤੇ ਇੱਕ ਵੱਡੀ ਚਿੰਤਾ ਬਣਿਆ ਹੋਇਆ। ਇਸ ਦੇ ਨਾਲ ਉਹਨਾਂ ਦੇ ਮੁਨਾਫੇ ਦੇ ਉੱਤੇ 1 ਤੋਂ 1.5% ਜਿਹੜਾ ਤੱਕ ਦਾ ਅਸਰ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਦਾਨੂਬ ਦੇ ਮੈਟੀਰੀਅਲ ਕਾਰੋਬਾਰ ਦੇ ਲਈ ਅਪ੍ਰੈਲ ਦਾ ਜਿਹੜਾ ਮਹੀਨਾ ਸਭ ਤੋਂ ਵਧੀਆ ਰਿਹਾ ਕਿਉਂਕਿ ਕਈ ਜਿਹੜੇ ਨਵੇਂ ਲਾਂਚ ਹੋਏ ਪ੍ਰੋਜੈਕਟ ਕਾਰਨ ਸਮੱਗਰੀ ਦੀ ਮੰਗ ਜਿਹੜੀ ਕਾਫੀ ਜ਼ਿਆਦਾ ਜਿਹੜੀ ਦੱਸੀ ਗਈ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਮੀਡੀਆ ਪੰਜਾਬ ਨਿਊਜ਼ ਬਾਈ ਜੀ ਕਮੈਂਟ ਕਰ ਰਹੇ ਨੇ, ਆਪਾਂ ਉਹਨਾਂ ਦੇ ਦੋਸਤਾਂ ਦੇ ਕਮੈਂਟ ਵੀ ਲੈ ਲਈਏ ਅਤੇ ਫਿਰ ਆਪਾਂ ਮੰਟੋ ਜੀ ਦੀ ਕਹਾਣੀ ਸੁਣਾਉਂਦੇ ਹਾਂ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ। ਅਤੇ ਫਿਰ ਆਪਾਂ ਗੱਡੀ ਹੌਲੀ ਹੌਲੀ ਅੱਗੇ ਵਧਾਉਂਦੇ ਹਾਂ ਅਤੇ ਸਮਾਪਤੀ ਵੀ ਕਰਦੇ ਹਾਂ। ਵੈਸੇ ਤਾਂ ਸਮਾਪਤੀ ਵਾਲਾ ਸਮਾਂ ਹੋ ਹੀ ਚੱਲਿਆ ਤਕਰੀਬਨ। ਅਤੇ ਕਮੈਂਟ ਆ ਰਹੇ ਨੇ ਜੀ, ਹਾਂਜੀ ਆਪਣੇ ਬਾਈ ਜੀ ਮੀਡੀਆ ਪੰਜਾਬ ਲਿਖਦੇ ਨੇ ਮੋਦੀ ਮੋਦੀ ਮੋਦੀ ਮੋਦੀ ਹੈ ਤਾਂ ਕਹਿੰਦੇ ਮੁਮਕਿਨ ਹੈ, ਕਿਆ ਬਾਤ ਹੈ ਜੀ।
ਅਤੇ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਅੱਗੇ ਕਹਿੰਦੇ ਨੇ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਸਿਆਸੀ ਨੇਤਾਵਾਂ ਦੇ ਮੁੰਡੇ ਕੁੜੀਆਂ ਨੂੰ ਹਾਂ ਜਵਾਈ ਵਿਦੇਸ਼ਾਂ ਦੇ ਵਿੱਚ ਸੈਟਲ ਅਤੇ ਪ੍ਰਾਈਵੇਟ ਵਪਾਰ ਕਰਦੇ ਨੇ ਬਾਰੇ ਚਰਚਾ ਜ਼ਰੂਰ ਕਰੋ ਜੀ। ਅਤੇ ਇਸੇ ਤਰ੍ਹਾਂ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਸਰਕਾਰੀ ਅਧਿਕਾਰੀ ਸੇਮ ਹੀ ਉਹਨਾਂ ਨੇ ਜਿਹੜਾ ਦੁਬਾਰਾ ਭੇਜਿਆ ਮੈਸੇਜ, ਸ਼ੁਕਰੀਆ ਜੀ ਬਾਈ ਜੀ। ਤੁਸੀਂ ਵੀ ਗੱਲਬਾਤ ਕਰ ਸਕਦੇ ਹੋ, ਆ ਕੇ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1912 ਸਟੂਡੀਓ ਦਾ ਨੰਬਰ ਹੈ ਜੀ, ਵਟਸਐਪ ਕਾਲ ਕਰਕੇ ਜੁੜ ਸਕਦੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਤੋਂ। ਅਤੇ ਲਓ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਈਏ ਪਹਿਲਾਂ, ਅਤੇ ਫਿਰ ਆਪਾਂ ਕਹਾਣੀ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ ਕਹਾਣੀ ਸੁਣਨੀ ਹੈ ਤਾਂ ਥੱਲੇ ਜ਼ਰੂਰ ਲਿਖ ਦਿਓ ਭਾਈ ਅਤੇ ਸੁਣਾ ਦਿਓ। ਨਵਦੀਪ ਬਾਈ ਜੀ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਸਭ ਨੂੰ, ਦੋਸਤਾਂ ਨੂੰ। ਅਤੇ ਲਾਈਕ ਨੰਬਰ 4 ਸੈਣੀ ਸਾਹਿਬ ਨੇ ਭੇਜਿਆ, ਅਤੇ ਓਕੇ ਹੈ ਜੀ ਸਾਰਾ ਕੁਝ। ਸਤਨਾਮ ਸਿੰਘ ਜਾਣੀਆ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ, ਜੀ ਆਨੂੰ ਜੀ ਕਹਿੰਦੇ, ਚੱਕ ਦਿਓ ਫੱਟੇ ਕਹਿੰਦੇ ਜੀ, ਟਣਾ ਟਨ ਆਵਾਜ਼ ਹੈ ਜੀ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਅਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਆਪਣਾ ਸਵੀਡਨ ਵਾਲੇ ਬਾਈ ਸਾਹਿਬ ਜੀ ਨਹੀਂ ਆਉਂਦੇ ਜੀ, ਸ਼ਾਇਦ ਆਪਣੇ ਯਾਦਵਿੰਦਰ ਹੋਣਾ ਦੀ ਗੱਲ ਕਰਦੇ ਨੇ ਬਾਈ ਜੀ। ਹਾਂਜੀ, ਉਹ ਕਾਫੀ ਸਮਾਂ ਹੋਇਆ, ਥੋੜ੍ਹਾ ਜਿਹਾ ਬਿਜ਼ੀ ਰਹਿੰਦੇ ਨੇ ਜੀ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਇਕਬਾਲ ਮੰਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਮ ਬਾਬਾ ਸਾਹਿਬ ਕਹਿੰਦੇ ਥੈਂਕ ਯੂ ਜੀ, ਅਤੇ ਰੈਸਟ ਕਰ ਲਓ ਕਹਿੰਦੇ ਜੀ। ਲੱਗਦਾ ਤਾਂ ਹੈ ਜੀ ਕਰਨੀ ਪੈਣੀ ਹੈ ਰੈਸਟ। ਚਲੋ ਕਹਾਣੀ ਤੁਹਾਡੇ ਲਈ ਫਿਰ ਆਪਾਂ ਕੱਢ ਲਵਾਂਗੇ, ਫਿਰ ਸੁਣਾ ਦਾਂਗੇ ਜੇ ਮਨ ਇੱਦਾਂ ਆ ਤਾਂ, ਕਿਉਂਕਿ ਅੱਜ ਥੋੜ੍ਹੀ ਜਿਹੀ ਥਕਾਵਟ ਵੀ ਹੋਈ ਹੋਈ ਹੈ। ਅਤੇ ਇਕਬਾਲ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਜੋ ਲੋ ਤੁਹਾਡੇ ਜਾਂਦੇ ਜਾਂਦੇ ਸੁਨੇਹੇ ਜ਼ਰੂਰ ਲੈ ਲੈਂਦੇ ਹਾਂ। ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਅਤੇ ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਇੰਡੀਆ ਤੋਂ, ਤੁਹਾਡੇ ਮਦਰ ਦਵਿੰਦਰ ਭਾਰਤ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ UAE ਤੋਂ। ਅਤੇ ਔਜਲਾ ਸਾਹਿਬ ਕਹਿੰਦੇ ਨੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ, ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਹੈ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਅਤੇ ਸੈਣੀ ਬਾਈ ਜੀ ਉਹੀ ਸਰਕਾਰਾਂ ਇਕੱਲਾ ਕਹਿੰਦੇ ਨੇ ਲੋਗੋ ਹੋਇਆ ਚੇਂਜ, ਤਾਂ ਹੀ ਤੁਹਾਨੂੰ ਕਹਿੰਦੇ ਹਾਂ ਬਾਬਿਓ ਅਕਾਲੀ ਦਲ ਜਿਹੜੀ ਵਿਚਾਰਧਾਰਾ ਨੂੰ ਮੰਨਦਾ ਹੈ, ਅਤੇ BJP ਦੀ ਵਿਚਾਰਧਾਰਾ ਵੇਖ ਲਓ ਬਾਬਿਓ। ਬਾਦਲ ਸਾਹਿਬ ਮੀਟਿੰਗਾਂ ਕਰਦੇ ਗੱਠਜੋੜ ਦੇ ਵਾਸਤੇ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਇਸ ਕਰਕੇ ਛੱਡੋ ਇਹਨਾਂ ਦਾ ਖਹਿੜਾ, ਪਛਤਾਵਾ ਹੀ ਪੱਲੇ ਪੈਣਾ ਵੋਟਾਂ ਪਾ ਕੇ ਜੀ। ਅਤੇ ਮੁਕੱਦਰ ਜੀ ਕਹਿੰਦੇ ਭਾਰਜ ਬਾਈ ਮੇਰਾ ਇੱਕ ਸਵਾਲ ਏ, ਅਤੇ ਹਾਂਜੀ ਉਹ ਸਵਾਲ ਕਰ ਹੀ ਗਏ ਸੈਣੀ ਸਾਹਿਬ ਦੇ ਨਾਲ ਗੱਲਬਾਤ। ਭਾਰਜ ਮੇਰੇ ਕੋਲ ਸਮੇਂ ਦੀ ਦਿੱਕਤ ਹੈ, ਮੈਂ ਜ਼ਿਆਦਾ ਗੱਲ ਨਹੀਂ ਕਰਨੀ ਕਹਿੰਦੇ ਜੀ। ਅਤੇ ਭਾਰਜ ਬਾਈ ਜੀ, ਅਤੇ ਮੁਕੱਦਰ ਜੀ ਕਹਿੰਦੇ ਆ ਜੁੜੇ ਹਾਂ ਭਾਰਜ ਬਾਈ ਜੀ, ਹੁਣ 10 ਮਿੰਟ ਬਾਅਦ ਗੱਲ ਕਰਦੇ ਹਾਂ। ਅਸਲ ਦੇ ਵਿੱਚ ਮੇਰਾ ਸਵਾਲ ਸੈਣੀ ਬਾਈ ਜੀ ਨੂੰ ਸੀ ਕਹਿੰਦੇ ਜੀ, ਅਤੇ ਉਹ ਗੱਲਬਾਤ ਹੋ ਗਈ ਸੀ ਜੀ ਪਹਿਲਾਂ। ਅਤੇ ਜੀ ਮੁਕੱਦਰ ਵੀਰ ਜੀ ਸੈਣੀ ਸਾਹਿਬ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਰਾਜਨ ਜੀ, ਅਤੇ ਭਾਸ਼ਾ ਜੇ ਕੋਈ ਵੀ ਸਿੱਖ ਸਕਦਾ ਹੋਵੇ ਤਾਂ ਚਾਹੀਦਾ ਉਹਨੂੰ ਸਿੱਖਣੀ। ਔਜਲਾ ਸਾਹਿਬ ਲਿਖਦੇ ਨੇ ਐਪਰੀਸ਼ੀਏਟ ਕਰਦੇ ਆ। ਮੁਕੱਦਰ ਜੀ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ, ਬਸ ਗੱਲ ਖਤਮ। ਜਦੋਂ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਪਰਿਵਾਰਾਂ ਦੇ ਪੈਂਦੀਆਂ ਨੇ ਬਾਈ ਜੀ, ਫਿਰ ਕੋਈ ਬਾਤ ਪੁੱਛਣ ਵਾਲਾ ਨਹੀਂ ਹੁੰਦਾ ਜੀ। ਰਾਜਨ ਸੈਣ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਸਤਿ ਸ਼੍ਰੀ ਅਕਾਲ। ਕੋਈ ਨਹੀਂ, ਕੋਈ ਨਾ ਕੋਈ ਕਹਿੰਦੇ ਵਿਜੇ ਤਲਾਪਥੀ ਪੈਦਾ ਹੋ ਜਾਂਦਾ ਹੈ ਜੀ। ਅਤੇ ਮੁਕੱਦਰ ਜੀ ਕਹਿੰਦੇ ਭਾਣਾ ਮੰਨ ਲੈਣਾ ਬਾਬਿਓ, ਬਸ ਕਹਾਣੀ ਇੰਨੀ ਕੋਈ ਹੈ ਕਹਿੰਦੇ। ਮੁਕੱਦਰ ਕਹੇ ਜੀ ਸੈਣੀ ਬਾਈ ਜੀ ਪਿਆਰਿਓ, ਸਵਾਲ ਮਨ ਦੇ ਵਿੱਚ ਉੱਠ ਪੈਂਦਾ ਅਤੇ ਪੁੱਛ ਲੈਂਦੇ ਹਾਂ ਜੀ, ਲਵ ਜੋ ਜੀ। ਨਹੀਂ ਨਹੀਂ ਕਰਨੇ ਚਾਹੀਦੇ ਨੇ ਜੀ, ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਤਾਂ ਹੀ ਫਿਰ ਗੱਲਬਾਤ ਹੁੰਦੀ ਅੱਗੇ। ਰਾਜਨ ਜੀ ਕਹਿੰਦੇ ਆ ਲਵ ਯੂ ਬ੍ਰਦਰ। ਔਜਲਾ ਸਾਹਿਬ ਕਹਿੰਦੇ ਇਕਬਾਲ ਮੰਗੜ ਜੀ ਜੀਆਂ ਨੂੰ ਜੀ ਆਵਾਜ਼ ਸੁਣਦੇ ਨੂੰ ਸੁਣਨੇ ਨੂੰ ਮਿਲੀ ਹੈ ਕਹਿੰਦੇ ਜੀ, ਐਪਰੀਸ਼ੀਏਟ ਕਰਦੇ ਨੇ ਜੀਆਂ ਨੂੰ ਜੀ ਕਹਿੰਦੇ ਆ। ਔਰ ਨਾਲ ਕਹਿੰਦੇ ਨੇ ਸਾਡੇ ਨਾਲੋਂ $2 ਮਹਿੰਗੀ ਹੈ ਜੀ, ਹੋ ਤੁਹਾਡੇ ਜਿਹੜੀ ਹੈ ਇਕਬਾਲ ਜੀ ਗੈਸ ਜਿਹੜੀ ਹੈ ਆਪਣੇ ਔਜਲਾ ਸਾਹਿਬ ਮਿਸ਼ੀਗਨ ਤੋਂ। ਅਤੇ ਉਹ ਨਾਲ ਲਿਖਦੇ ਨੇ ਪੈਟਰੋਲ ਨੂੰ ਗੈਸ ਕਹਿੰਦੇ ਹਨ ਇੱਥੇ ਜੀ। ਹਾਂਜੀ ਬਿਲਕੁਲ ਅਮੈਰੀਕਾ, ਤੁਸੀਂ ਦਰੁਸਤ ਕੀਤਾ, ਸ਼ੁਕਰੀਆ। ਅਤੇ ਬਾਈ ਜੀ ਸੁਣਦੇ ਹੀ ਪਏ ਸੀਗੇ। ਅਤੇ ਔਜਲਾ ਸਾਹਿਬ ਕਹਿੰਦੇ ਵੀਰ ਜੀ ਗਲਤ ਸਮਝ ਰਹੇ ਹਾਂ ਜੀ। ਇਕਬਾਲ ਜੀ ਕਹਿੰਦੇ ਹਾਂਜੀ ਜੀ, ਅਤੇ ਇਕਬਾਲ ਜੀ ਨੇ ਲਿਖਿਆ ਥੈਂਕ ਯੂ ਔਜਲਾ ਜੀ। ਅਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਇਕਬਾਲ ਭੈਣ ਜੀ ਤਾਂ ਪੈਟਰੋਲ ਦੀ ਗੱਲ ਕਰਦੇ ਸੀ, ਉੱਥੇ ਗੈਸ ਕਹਿੰਦੇ ਨੇ ਜੀ। ਹਾਂਜੀ ਬਿਲਕੁਲ ਜੀ। ਅਤੇ ਆਪਣੇ ਮੀਡੀਆ ਪੰਜਾਬ ਲਿਖਦੇ ਨੇ ਜੀ,
ਆਜ਼ਾਦ ਨਿਊਜ਼ ਤੋਂ ਮੋਦੀ ਮੋਦੀ ਕਹਿੰਦੇ ਨੇ ਜੀ, ਅਤੇ ਮੋਦੀ ਹੈ ਤਾਂ ਕਹਿੰਦੇ ਮੁਮਕਿਨ ਹੈ ਜੀ, ਇਹ ਤੁਹਾਡੇ ਸਾਂਝੇ ਕਰ ਹੀ ਦਿੱਤੇ ਆ ਜੀ ਕਮੈਂਟ ਜਿਹੜੇ ਆਏ ਨੇ। ਅਤੇ ਰਾਮ ਬਾਬਾ ਸਿੱਧੂ ਸਾਹਿਬ ਇਟਲੀ ਪਹੁੰਚ ਚੁੱਕੇ ਨੇ ਅਤੇ ਥੈਂਕ ਯੂ ਕਹਿੰਦੇ ਆ, ਰੈਸਟ ਕਰੋ ਕਹਿੰਦੇ ਜੀ। ਲਓ ਜੀ ਤੁਹਾਡੀ ਮੰਨ ਲੈਂਦੇ ਆ ਬਾਈ ਜੀ, ਅਤੇ ਹੁਣ ਕਰਦੇ ਆਪਾਂ ਰੈਸਟ। ਅਤੇ ਆਪਣੇ ਕੋਲ ਸਮਾਂ ਰਹਿ ਗਿਆ 3-4 ਮਿੰਟ ਦਾ, ਸੁਨੇਹੇ ਵੀ ਤੁਹਾਡੇ ਸਾਂਝੇ ਕਰ ਦਿੱਤੇ ਆ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜਦੋਂ ਦੇ ਵੀ ਜੁੜੇ ਹੋਏ ਹੋ, ਸ਼ੁਰੂ ਤੋਂ ਲੈ ਕੇ ਵਿੱਚੋਂ ਜੁੜੇ ਹੋ, ਅਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਸੁਣਨ ਦੇ ਲਈ। ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ ਕਰੋ, ਇਹ ਜ਼ਰੂਰ ਬੇਨਤੀ ਹੁੰਦੀ ਹੈ। ਅਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੁਆਬਾ ਰੇਡੀਓ ਦੀ ਸਰਚ ਕਰ ਸਕਦੇ ਹੋ, ਗੂਗਲ ਦੇ ਉੱਤੇ ਜਾ ਕੇ ਵੀ, ਅਤੇ ਉੱਥੇ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਅਤੇ ਯੂਟਿਊਬ ਦੇ ਉੱਤੇ ਜਾ ਕੇ, ਫੇਸਬੁੱਕ ਦੇ ਉੱਤੇ ਜਾ ਕੇ ਓਫੀਸ਼ੀਅਲ ਜਿਹੜਾ ਪੇਜ ਹੈ, ਅਤੇ ਟੈਲੀਗ੍ਰਾਮ ਦੇ ਵਿੱਚ ਵੀ ਜਾ ਕੇ, ਅਤੇ ਜਿਹੜੇ ਦੋਸਤ ਅਜੇ ਗਰੁੱਪ ਦੇ ਵਿੱਚ ਸ਼ਾਮਿਲ ਨਹੀਂ ਹੋਏ ਹੋਣਾ ਚਾਹੁੰਦੇ ਨੇ ਤਾਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਉਹਦੇ ਉੱਤੇ ਆਪਣਾ ਪਿਆਰਾ ਜਿਹਾ ਨਾਮ ਲਿਖ ਕੇ ਅਤੇ ਨੰਬਰ ਭੇਜ ਸਕਦੇ ਨੇ, ਅਤੇ ਥੱਲੇ ਲਿਖ ਦਿਓ ਕਿ ਗਰੁੱਪ ਦੇ ਵਿੱਚ ਸ਼ਾਮਿਲ ਕਰ ਲਓ। ਉਹ 'ਚ ਵਾਧੂ ਕੋਈ ਸੁਨੇਹਾ ਨਹੀਂ ਹੁੰਦਾ, ਸਿਰਫ ਅਤੇ ਸਿਰਫ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਅਤੇ ਪ੍ਰੋਗਰਾਮ ਦਾ ਲਿੰਕ ਹੁੰਦਾ ਲਾਈਵ ਦਾ, ਹੋਰ ਕੁਝ ਨਹੀਂ ਉਹਦੇ ਵਿੱਚ ਐਕਸਟਰਾ ਪਾਇਆ ਜਾਂਦਾ ਜੀ। ਅਤੇ ਮੈਨੂੰ ਦਿਓ ਆਗਿਆ ਦੋਸਤੋ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੌਰਾਨ ਮੁਲਾਕਾਤ ਹੁੰਦੀ ਹੈ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਨਿੱਗੀ ਇਸ ਦੇ ਨਾਲ ਹੀ ਹੈ ਜੀ, ਸਤਿ ਸ਼੍ਰੀ ਅਕਾਲ। ਕੱਲ੍ਹ ਨੂੰ ਮਿਲਦੇ ਹਾਂ ਭਾਰਤੀ ਸਮਾਂ 9:30। ਇਹ ਗੀਤ ਕੀ ਕਹਿੰਦਾ ਇਸ ਨੂੰ ਸੁਣੋ ਐਪ ਦੇ ਉੱਤੇ ਅਤੇ ਵੈਬਸਾਈਟ ਦੇ ਉੱਤੇ। ਆਪਣੇ ਕੋਲ ਸਮਾਂ

0: ਮੁਹੱਬਤ ਦਾ ਕਿ ਵਿੱਚ ਜ਼ਮੀਂ ਦੇ ਰੱਖਿਆ ਹੈ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰਾ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮੁਰਾਦ ਏ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਵਿ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਜ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਦੇਸ਼ਾ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ, ਤੁਸੀਂ ਆਓ ਅਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
3: ਇਕਰਾਰ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
4: ਮੇਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ। ਚਿਨਾ ਨੇ ਆਪਣੇ ਰੇਡੀਓ ਦਬਾਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਤੁਹਾਡੀ ਸੋਹਤ ਹੈ ਜੀ ਧੰਨਵਾਦ। ਹੁਣ ਮੈਂ ਸਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਰਪੁਰ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਯੂੰ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ

E vi per agna jagna, e vi per agna jagna, ma pian, tere viran lardelagna. E vi per agna jagna, ma pian, tere viran lardelagna. Tere vi ma pian ti e jagdi, tere ami ma pian ti e jag, tiri teni bhai. ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ।

ਜਤਿਨ ਜਾਨੋਂ ਵਧ ਕੇ ਚਾਹੁੰਦੀਆਂ, ਕੱਲ ਆਪ ਪਰਾਈਆਂ ਹੋਣਾ, ਆਪ ਪਰਾਈਆਂ ਹੋਣਾ, ਅੱਜ ਲੜ ਹੰਝੂਆਂ ਨਾਲ ਧੋਂਦੀਆਂ। ਕੁੜੀਆਂ ਬਣ ਕੇ ਚਿੜੀਆਂ, ਕੁੜੀਆਂ

ਚਾਚੇ ਤਾਏ ਬਾਬਲ ਤੈਨੂੰ ਅਣਖਾਂ ਦੀ ਗੱਠ ਫੜਾਈ, ਸਹੁਰੇ ਘਰ ਜਾ ਧੀਏ ਕਰ ਲਈ ਫਰਜ਼ਾਂ ਦੀ ਕਮਾਈ, ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ, ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ।

0: ਖੰਡਾਈ ਚੁੱਕ ਲੈ ਧੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਘਪਲੇ, ਕੀਤੇ ਜਿਸਨੇ ਵੱਡੇ ਘਪਲੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਂਹੀਓ ਕਾਨਾ ਸਰੀਰ ਹੈ, ਤਾਂਹੀਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜ਼ਬਾ ਪਾਈ ਲਕੀਰ ਹੈ, ਵਿੱਚ ਮਜ਼ਬਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮਹਿਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

0: ਧੰਨਵਾਦ ਜੀ।
1: ਅੱਜ ਦੀ ਕਾਮ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ। ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ। ਧੌਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ। ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖੀਆਂ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼

ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਅੰਤ ਵਿੱਚ ਹਰਵੰਸ਼ੀਓ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਮੰਜ਼ਲਾਂ ਦੇ ਬਲ ਵਧੇ ਕਾਫਲੇ ਨੀ ਰੁਕਣੇ, ਤੇਰਿਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀਏ, ਤੈਨੂੰ ਜਿੱਤ ਕੇ ਮੁੜਾਂਗੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਸ਼ਚ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨਾ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ਼ ਗੁਜ਼ਾਰੇ। ਮਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ। ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ੍ਹ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਜਸਵਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦਿਨ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿੱਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿੱਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿੱਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿੱਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰ ਪਾਲ ਮੱਲ ਜੀ ਨੂੰ ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ ਕਵਿਤਾਵਾਂ ਲਿਖਦੇ ਨੇ ਗਜ਼ਲਾਂ ਲਿਖਦੇ ਨੇ ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰ ਪਾਲ ਮੱਲ ਜੀ ਲੈ ਕੇ ਆ ਰਹੇ ਨੇ ਤੇਰੀਆਂ ਤੂੰ ਹੀ ਜਾਣੇ ਜੋਗਿੰਦਰ ਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ ਤੁਹਾਡਾ ਸਵਾਗਤ ਹੈ।

0: ਜੀਤ ਕੌਰ ਸਵਾਮੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਵਾਮੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਵੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਹਨਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ,
1: ਹਸਲਾ ਨਸਲ ਹੈ ਗਾਲ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਹਸਲਾ ਨਸਲ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਬੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ಮಹಾಪವರ್ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੇ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
1: ਮਖਮਲ

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਬਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ, ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਉਹ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਲਾਂ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਿਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਕੀ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਜੋ ਕਿ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਉੱਥੇ ਲੈ ਚੱਲ ਚਰਖਾ ਮੇਰਾ, ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ, ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ, ਨਿਹਾਲਿਆ ਨਿਹਾਲ ਡੱਕ ਲੇ, ਨਿਹਾਲਿਆ ਨਿਹਾਲ ਡੱਕ ਲੇ, ਨਿਹਾਲਿਆ ਨਿਹਾਲ ਡੱਕ ਲੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ। ਧੰਨਵਾਦ
0: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਥੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਤਾਂ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ।
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ ਅਸੀਂ ਤਾਂ ਮੌਤ ਬਿਆਮਣ ਆਏ, ਤੂੰ ਛੇਤੀ ਕਰ ਸੂਬੇ ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਮੈਂ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ਼ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਜੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦੇਣੇ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਨਿਰਵਨ ਸ੍ਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਸੋਨੀ ਦੀ ਚਿੜੀਆ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕਿ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸੋਹਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। रजवाले ते घोगड़ बिले इथों दूर पजाने ने मर्द किसान ते मजदूर बलूर बचाने ने कदे तोल नापना पूरा कदे तोल नापना पूरा होना इथे जरीबां दा साथी हथ बंडाला मजदूरा करसाना ते हदीबां दा म्योत बंदी करके रंब दे हुण तू संगरामा नू भगत सिंह सराबे वांगू पीना पैना हजामानू म्योत बंदी करके हुण रंब दे तू संगरामा नू भगत सिंह सराबे वांगू पीना पैना हजामानू रिहा समाना हुण रिहा समाना हुण जरबा तक सीमा ते तरकीबां दा साथी हथ बंडाला मजदूरा करसाना अते हदीबां दा खाब जो बेगम पोरे दा रहिंदा अजे अधूरा ए ना किसे अवतार ने हुणे आके करना पूरा ए खाब जो बेगम पोरे दा रहिंदा अजे अधूरा ए ना किसे अवतार ने आके हुण करना पूरा ए चकला डंडा पाला झंडा चकला डंडा पाला झंडा छड़ दे नुकसात बीबां दा साथी हथ बंडाला मजदूरा करसाना अते अदीबां दा तेरे मुड़के दी बो बन जानी खुशबो देखी जदों मजदूर किसान होने इक विक है देखी तेरे मुड़के दी बो बन जानी खुशबो देखी जदों मजदूर किसान होने इक विक है देखी की करना ओ लीडर की करना ओ लीडर देवे जो साथ रे की बांदा साथी हथ बंडारा मजदूरा करसाना अते अदी बांदा टोनी हक लड़के ही पैंदे देख ला लैणे ने भगत सिंह सराबे जी दे सानू कहने ने टोनी हक लड़के ही पैंदे देख ला लैणे ने भगत सिंह सराबे जी दे सानू ए कहने ने दसांज खातर लोकां दी दसांज खातर लोकां दी लै झूठा सलीबां दा साथी हथ बंडाला मजदूरा करसाना अते हदीबां दा लैके आउणा आपां इत्थे राज गरीबां दा लैके आउणा आपां इत्थे राज गरीबां दा धन्नवाद जी
1: श्रोतियो राम प्रकाश टोनी जी तों बाद हुण मैं सद्दा देण जा रहा पटियाला बस दे साडी शायरा कमला शर्मा नूं कमला शर्मा जी इस वार अपने एक रचना जिहड़ी लैके हाजिर हो रहे ने ओह लिखी हुई है भाई मनिंदर सिंह जी दी कमला शर्मा जी भाई मनिंदर सिंह दी रचना जिहड़ी आ छोटे साहिबजादियां दी याद मुताबक जिहड़ी आ रचना लैके हाजिर हो रहे ने कमला शर्मा जी तुहाडा निघा स्वागत है
6: मेरी अज दी रचना छोटे साहिबजादियां दी शहीदी नूं समर्पित है जेड़ी के भाई मनिंदर सिंह जी दी बाणी चो है जिस विच जान समे ओहो दादी नूं कह रहे हन के हुण उन्हां दी उड़ीक ना करना उन्हां ने हुण वापस नहीं आना।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਵਕੀ ਮਾਰਦਾ, ਵਜ਼ੀਰਾ ਨਾਕਟ ਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ ਜੋ ਉਸਰ ਤਾਂ ਜਾਂਦੀ ਹੈ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ, ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ।

0: ਤੇ ਜਕਾਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਬਹਿਣ ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ ਹਰ ਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਸਿਰ ਕੇ ਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ ਧੰਨਵਾਦ ਜੀ ਮੈਂ ਹਰਪ੍ਰੀਤ ਪੱਤੋ
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ ਹਰਦੀਪ ਕੌਰ ਜੱਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ ਸ਼ਹੀਦੀ ਦਿਹਾੜੇ ਦੇ ਉੱਤੇ ਹਰਦੀਪ ਕੌਰ ਜੱਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ
2: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲਿਓ ਸਰਹੰਦ ਨੂੰ ਮੇਰੇ

ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ, ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ, ਮੈਂ ਚਾਰੇ ਪੁੱਤ ਕਿਉਂ ਵਾਰੇ ਜੱਗ ਵਿਚਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਮੈਂ ਚਾਰੇ ਪੁੱਤ ਕਿਉਂ ਵਾਰੇ ਜੱਗ

0: ਸਾਧਕ ਜਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਆ ਕਿ ਤੁਸੀਂ ਉਹਨਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ। ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ।
4: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾਮ ਮਹਿਫਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮ ਮਹਿਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਭਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਛੇਤੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
9: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ

चल अड़िया हाथ फड़िया पा तुर चलिए चन दी सैर नू। चल अड़िया।

0: ਤੈਨੂੰ
1: ਮੰਮੀ ਮਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਤ ਸਿੰਘ ਨੂੰ ਦਿਓ ਆਗਿਆ। ਹਰਵੰਤ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਆਮੀਨ ਪਿਆਰੇ ਦੋਸਤੋ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈ। ਸੋਸ਼ਲ
2: ਹਾਂਜੀ
1: ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ। ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ।
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ
2: ਜਿਹੜੇ
1: ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੀ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ,
1: ਹਾਂਜੀ ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਨੂੰ,
2: ਦੇ
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ ਵੇਸਟ ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸ ਨੂੰ ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ। ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ

0: ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ ਪੰਜਾਬੀ ਦੇ ਵਿਦਵਾਨ ਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
1: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
0: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ, ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ?
1: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
0: ਜੀ,
1: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
0: ਤੇ
1: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
0: ਜੀ ਜੀ,
1: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
0: ਜੀ
1: ਕੋਈ ਵੀ ਭਾਸ਼ਾ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ, ਇਸ ਕਰਕੇ ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
0: ਜੀ ਜੀ ਜੀ ਜੀ, ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ।

0: ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ ਬੀਹੇਵੀਅਰ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ
1: ਬਿਲਕੁਲ
0: ਹਨ ਚਾਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
1: ਹਾਂਜੀ, ਦੇਖੋ ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ।
0: ਜੀ
1: ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ।
0: ਜੀ
1: ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ।
0: ਜੀ
1: ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ।
0: ਜੀ
1: ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ, ਕੰਪਲਸਰੀ ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ। ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ਈ ਟੀ ਟੀ ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
0: ਜੀ ਜੀ ਜੀ
1: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
0: ਜੀ
1: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ, ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ। ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ
0: ਜੀ
1: ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਰੀਡਰ ਹੋ ਗਏ, ਰਿਪੋਰਟਰ ਹੋ ਗਏ,
0: ਜੀ ਜੀ
1: ਬਹੁਤ
0: ਜੀ
1: ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ, ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ,
0: ਜੀ
1: ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ
0: ਬਿਲਕੁਲ,
1: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
0: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
1: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ, ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ, ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ। ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ।
1: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ।
0: ਬਿਲਕੁਲ
1: ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ,
0: ਜੀ ਜੀ
1: ਗਾਇਕੀ
0: ਜੀ
1: ਹੈ,
0: ਜੀ
1: ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ
0: ਬਿਲਕੁਲ
1: ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ
0: ਜੀ
1: ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ,
0: ਜੀ ਜੀ ਜੀ
1: ਇਹ
0: ਜੀ
1: ਵੀ
0: ਜੀ
1: ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ
0: ਜੀ
1: ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ
0: ਜੀ
1: ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ
0: ਬਿਲਕੁਲ
1: ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
0: ਜੀ
1: ਤੇ
0: ਜੀ
1: ਪਰ
0: ਜੀ
1: ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
0: ਬਿਲਕੁਲ
1: ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ,
0: ਜੀ ਜੀ
1: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
0: ਜੀ
1: ਉਹ
0: ਜੀ
1: ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ
0: ਜੀ ਜੀ
1: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
0: ਜੀ ਜੀ
1: ਅੱਗੇ
0: ਜੀ
1: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
0: ਬਿਲਕੁਲ
1: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ੍ਹ ਗਏ, ਪਰ
0: ਬਿਲਕੁਲ
1: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ
0: ਜੀ
1: ਕੋਈ
0: ਜੀ
1: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
0: ਜੀ ਜੀ ਜੀ
1: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
0: ਜੀ ਜੀ
1: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
0: ਜੀ
1: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਨ੍ਹਾਂ ਨੂੰ ਇਹ ਲੋਕ ਨੇ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
0: ਜੀ
1: ਦੋਨੋਂ ਹੀ, ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਹਿਤ ਦਾ।
0: ਜੀ
1: ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ ਦੋ ਤਿੰਨ ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
0: ਜੀ
1: ਹੋਰ
0: ਜੀ
1: ਰੂਪ
0: ਜੀ
1: ਚ,
0: ਜੀ ਜੀ
1: ਤਾਂ
0: ਬਿਲਕੁਲ
1: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ
0: ਜੀ
1: ਅੱਜ
0: ਜੀ
1: ਤੱਕ
0: ਜੀ
1: ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ
0: ਜੀ
1: ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ,
0: ਜੀ
1: ਤੇ ਇਸ
0: ਜੀ ਜੀ
1: ਕਰਕੇ ਮੈਂ ਕਹਿੰਦਾ ਕਿ ਮਿਹਨਤ ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
0: ਜੀ
1: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਜੀ ਐਗਜ਼ਾਮਪਲ ਦਿੰਦਾ, ਬਹੁਤ
0: ਜੀ
1: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
0: ਜੀ
1: ਇੱਕ
0: ਜੀ ਜੀ
1: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ
0: ਜੀ
1: ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ
0: ਜੀ
1: 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
0: ਜੀ
1: ਕਿਸਮ
0: ਜੀ
1: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
0: ਜੀ ਜੀ
1: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ
0: ਜੀ
1: ਮੇਰੀ ਧਾਰਨਾ ਉਲਟ ਹੈ
0: ਜੀ
1: ਕਿ
0: ਜੀ
1: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਆ, ਤਾਂ
0: ਬਿਲਕੁਲ
1: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
0: ਜੀ
1: ਕਿਸ
0: ਜੀ
1: ਦੀ
0: ਜੀ ਜੀ
1: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
0: ਜੀ ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
1: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
0: ਜੀ
1: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
0: ਜੀ ਜੀ
1: ਉਸ
0: ਜੀ
1: ਤੋਂ ਬਾਅਦ ਮੈਨੂੰ 1997 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
0: ਜੀ
1: ਫਿਰ
0: ਜੀ
1: ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ,
0: ਜੀ ਜੀ
1: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
0: ਜੀ
1: ਇੱਕ
0: ਜੀ
1: ਵਿਚਾਰ ਚਰਚਾ ਹੁੰਦੀ ਸੀ,
0: ਜੀ ਜੀ
1: ਤੇ
0: ਜੀ
1: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
0: ਜੀ ਜੀ
1: ਉਸ
0: ਜੀ
1: ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
0: ਜੀ
1: ਜਿਨ੍ਹਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ,
0: ਜੀ ਜੀ
1: ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
0: ਜੀ
1: ਤੇ
0: ਜੀ
1: ਫਿਰ
0: ਜੀ
1: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ
0: ਜੀ
1: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
0: ਜੀ
1: ਉਹਨਾਂ
0: ਜੀ
1: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
0: ਜੀ ਜੀ ਜੀ
1: ਇਸ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
0: ਜੀ ਜੀ
1: ਤਾਂ ਮੈਂ
0: ਜੀ
1: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
0: ਜੀ ਜੀ ਜੀ
1: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
0: ਜੀ
1: ਔਰ
0: ਜੀ
1: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
0: ਜੀ
1: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
0: ਜੀ
1: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
0: ਜੀ ਜੀ
1: ਇੰਡੋ
0: ਜੀ ਜੀ
1: ਪਾਕ ਪੰਜਾਬ ਖੇਡਾਂ ਹੋਈਆਂ ਸੀ,
0: ਜੀ
1: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
0: ਜੀ
1: ਇੱਕ
0: ਜੀ
1: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
0: ਜੀ ਜੀ ਜੀ
1: ਤਾਂ
0: ਜੀ
1: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
0: ਜੀ
1: ਤਾਂ
0: ਜੀ ਜੀ
1: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉਹ ਤੇ ਵੀ ਮੈਂ ਲਿਖਿਆ। ਫਿਰ
0: ਜੀ
1: ਆਹ
0: ਜੀ ਜੀ
1: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ
0: ਜੀ
1: ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉਹਤੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
0: ਜੀ ਜੀ ਜੀ
1: ਤੇ
0: ਜੀ
1: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
0: ਜੀ ਜੀ
1: ਇਹਦੇ
0: ਜੀ
1: ਦੌਰਾਨ
0: ਜੀ
1: ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
0: ਜੀ
1: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
0: ਜੀ
1: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
0: ਜੀ
1: ਪੰਜਾਬੀ
0: ਜੀ ਜੀ
1: ਫਿਲਮਾਂ ਬਾਰੇ
0: ਜੀ
1: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
0: ਜੀ ਜੀ
1: ਤਾਂ
0: ਜੀ
1: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
0: ਜੀ
1: ਕਿ
0: ਜੀ ਜੀ
1: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
0: ਜੀ
1: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
0: ਜੀ ਜੀ
1: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
0: ਜੀ
1: ਪਰ
0: ਜੀ
1: ਹਾਰਡ
0: ਜੀ
1: ਕਾਪੀ ਸਾਲ 'ਚ 3 ਸਕਦੇ।
0: ਕਿਆ
1: ਪਿੱਛੇ
0: ਬਤਾਈ
1: ਜੇ ਮੈਂ
0: ਬਾਬਾ
1: ਇੱਕ
0: ਜੀ ਜੀ
1: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
0: ਜੀ
1: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ
0: ਜੀ
1: ਦਰਪਣ ਨਾਂ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
0: ਜੀ
1: ਉਹ
0: ਜੀ ਜੀ
1: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
0: ਜੀ
1: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
0: ਜੀ
1: ਇਸੇ
0: ਜੀ
1: ਕਿਸਮ
0: ਜੀ
1: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
0: ਜੀ
1: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
0: ਜੀ ਜੀ
1: ਅਸੀਂ ਉਹ
0: ਜੀ
1: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ, ਤੇ
0: ਜੀ ਜੀ
1: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
0: ਜੀ
1: ਮੈਂ
0: ਜੀ
1: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
0: ਜੀ
1: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
0: ਜੀ ਜੀ
1: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
0: ਜੀ ਜੀ ਜੀ
1: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
0: ਜੀ
1: ਪਿਛਲੇ
0: ਜੀ
1: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ
0: ਜੀ
1: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
0: ਜੀ
1: ਇਸੇ
0: ਜੀ
1: ਤਰ੍ਹਾਂ ਹੀ
0: ਜੀ
1: ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
0: ਜੀ
1: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
0: ਜੀ ਜੀ
1: ਸੈਂਟਰ
0: ਜੀ
1: ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ।
0: ਜੀ
1: ਤਾਂ ਉਹ
0: ਜੀ ਜੀ
1: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਤੇ
0: ਬਿਲਕੁਲ
1: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
0: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ
0: ਜੀ
1: ਨੇ,
0: ਜੀ ਜੀ
1: ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ
0: ਜੀ
1: ਉਹਨਾਂ
0: ਜੀ
1: ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ
0: ਜੀ
1: ਮੈਂ
0: ਜੀ
1: ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
0: ਜੀ ਜੀ
1: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ। ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ, ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ। ਸਿਰਫ ਉਹ +2 ਪਾਸ ਸੀ, ਉਹ
0: ਜੀ
1: ਬਹੁਤ
0: ਜੀ
1: ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ।
0: ਕਿਆ
1: ਜੋ
0: ਬਾਤ ਹੈ,
1: ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ, ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ।
0: ਜੀ ਜੀ
1: ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ, ਤੁਹਾਨੂੰ ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ। ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
0: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
0: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
1: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
0: ਅੱਛਾ ਜੀ।
1: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
0: ਅੱਛਾ ਜੀ।
1: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
0: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
1: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
0: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
1: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
0: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
1: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
0: ਠੀਕ ਹੈ ਜੀ।
1: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ, ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
0: ਹਾਂਜੀ
1: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
0: ਅੱਛਾ ਜੀ,
1: ਹਾਂਜੀ
0: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
1: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
0: ਹਾਂਜੀ
1: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
0: ਹਾਂਜੀ
1: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
0: ਅੱਛਾ ਜੀ,
1: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
0: ਅੱਛਾ
1: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
0: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
1: ਹਾਂਜੀ
0: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
1: ਹਾਂਜੀ
0: ਸਕਦੇ ਆ।
1: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
0: ਹਾਂਜੀ
1: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ
0: ਕੀ,
1: ਤਾਂ।
0: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
1: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
0: ਅੱਛਾ ਜੀ,
1: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
0: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
1: ਦੇਖੋ ਜੀ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
0: ਹਾਂਜੀ
1: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
0: ਅੱਛਾ ਜੀ,
1: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
0: ਅੱਛਾ ਜੀ,
1: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
0: ਅੱਛਾ ਜੀ,
1: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
0: ਠੀਕ ਹੈ।
1: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
0: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
1: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
0: ਅੱਛਾ
1: ਤਾਂ ਉਹਦੇ
0: ਜੀ,
1: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
0: ਹਾਂਜੀ,
1: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
0: ਅੱਛਾ ਜੀ,
1: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ ਚ ਕਰ ਲਈ,
0: ਹਾਂਜੀ
1: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
0: ਅੱਛਾ
1: ਤਾਂ
0: ਜੀ,
1: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
0: ਅੱਛਾ ਜੀ,
1: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
0: ਇਸ
1: ਵੀ
0: ਕੋਰਸ
1: ਦੋ।
0: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
1: ਹਾਂਜੀ
0: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
1: ਨਹੀਂ
0: ਉਨੇ
1: ਉਹ
0: ਟਾਈਮ ਦੇ ਹੀ
1: ਤੇ
0: ਕਰਨਾ ਪੈਂਦਾ ਹੈ?
1: ਹੀ ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
0: ਅੱਛਾ ਜੀ,
1: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
0: ਅੱਛਾ ਜੀ,
1: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
0: ਹਾਂਜੀ
1: ਉਸ ਤੋਂ ਬਾਅਦ
0: ਹਾਂਜੀ,
1: JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
0: ਅੱਛਾ
1: ਕੀ
0: ਜੀ,
1: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
0: ਅੱਛਾ ਜੀ,
1: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
0: ਹਾਂਜੀ,
1: ਨਹੀਂ ਇਲੈਕਟ੍ਰੀਸ਼ਨ 'ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
0: ਠੀਕ ਹੈ,
1: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
0: ਓਕੇ ਓਕੇ।
1: ਹਾਂਜੀ
0: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
1: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
0: ਹਾਂਜੀ
1: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
0: ਹਾਂਜੀ
1: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
0: ਅੱਛਾ
1: ਤੇ
0: ਜੀ,
1: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
0: ਅੱਛਾ ਜੀ,
1: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
0: ਹਾਂਜੀ
1: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
0: ਅੱਛਾ ਜੀ,
1: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
0: ਅੱਛਾ ਜੀ,
1: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
0: ਠੀਕ ਹੈ,
1: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
0: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
1: ਹਾਂਜੀ
0: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
1: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
0: ਅੱਛਾ ਜੀ,
1: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
0: ਹਾਂਜੀ,
1: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
0: ਅੱਛਾ ਜੀ,
1: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ।
0: ਅੱਛਾ ਜੀ,
1: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
0: ਅੱਛਾ ਜੀ,
1: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
0: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
1: ਹਾਂਜੀ,
0: ਇਹਨਾਂ ਦੀ?
1: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
0: ਅੱਛਾ
1: ਆਮਦਨ
0: ਜੀ,
1: ਦੇ ਨਾਲ-ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਆ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
0: ਹਾਂਜੀ,
1: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
0: ਅੱਛਾ ਜੀ,
1: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
0: ਹਾਂਜੀ,
1: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
0: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
1: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
0: ਅੱਛਾ ਜੀ,
1: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
0: ਅੱਛਾ
1: ਤਾਂ
0: ਜੀ
1: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
0: ਅੱਛਾ ਜੀ,
1: ਹਾਂਜੀ
0: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
1: ਬਿਲਕੁਲ
0: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
1: ਬਿਲਕੁਲ ਜੀ
0: ਜਿਹੜਾ ਹੈਗਾ
1: ਸਰ। ਹਾਂਜੀ,
0: ਇੱਕ
1: ਮੈਂ ਸਰਕਾਰੀ
0: ਨੌਜਵਾਨ
1: ਖੇਤਰ ਬਾਰੇ
0: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
1: ਜੀ
0: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਰੇ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
1: ਹਾਂਜੀ
0: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
1: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
0: ਅੱਛਾ ਜੀ,
1: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
0: ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
0: ਮਤਲਬ
1: ਵੀ
0: ਜੇ
1: ਸੈਕਟਰ
0: ਸੱਚੀ
1: ਚ।
0: ਮੁੱਚੀ ਉਹ ਹੁਨਰਮੰਦ
1: ਬਿਲਕੁਲ,
0: ਬਣ ਗਿਆ ਤਾਂ
1: ਬਿਲਕੁਲ
0: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
1: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
0: ਹਾਂਜੀ ਹਾਂਜੀ
1: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
0: ਅੱਛਾ ਜੀ,
1: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
0: ਅੱਛਾ
1: ਉਹਦੇ
0: ਜੀ,
1: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
0: ਅੱਛਾ ਜੀ,
1: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
0: ਅੱਛਾ ਜੀ,
1: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
0: ਹਾਂਜੀ
1: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
0: ਅੱਛਾ ਜੀ,
1: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
0: ਅੱਛਾ ਜੀ,
1: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
0: ਅੱਛਾ ਜੀ,
1: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
0: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
1: ਜੀ
0: ਜੇ
1: ਬਿਲਕੁਲ,
0: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
0: ਹਾਂਜੀ
1: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
0: ਅੱਛਾ
1: ਲਈ
0: ਜੀ,
1: ਵੀ ਅਪਲਾਈ ਕਰ ਸਕਦੇ ਨੇ ਬੱਚੇ।
0: ਅੱਛਾ ਜੀ,
1: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
0: ਹਾਂਜੀ,
1: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
0: ਹਾਂਜੀ
1: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
0: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
1: ਹਾਂਜੀ
0: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
1: ਹਾਂਜੀ
0: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
1: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
0: हाँ
1: ਕਹੀਏ
0: जी
1: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
0: हाँ जी
1: ਰਸਤਾ ਵੀ ਘੱਟ ਹੈ ਤੇ
0: फिर
1: ਉਹ
0: इधर
1: ਵੀ
0: कट क्यों आंदे ने नौजवान।
1: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
0: अच्छा
1: ਅਸੀਂ
0: जी
1: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
0: हाँ
1: ਤਾਂ
0: जी
1: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
0: अच्छा
1: ਤੇ
0: जी
1: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
0: हाँ
1: ਤੇ
0: जी
1: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
0: अच्छा जी
1: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
0: हाँ
1: ਹੈ
0: जी हाँ जी
1: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
0: ਠੀਕ ਹੈ
1: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
0: हाँ जी
1: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
0: हाँ
1: ਅਸੀਂ
0: जी
1: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
0: हाँ
1: ਜਿੱਦਾਂ
0: जी
1: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
0: अच्छा जी
1: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ
0: हाँ
1: ਸਾਨੂੰ ਉਹਦੇ
0: जी
1: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
0: अच्छा
1: ਤਾਂ
0: जी
1: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
0: अच्छा
1: ਲਈਏ।
0: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
1: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
0: अच्छा जी
1: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
0: अच्छा
1: ਤੇ
0: जी
1: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
0: हाँ
1: ਕਿ
0: जी
1: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
0: हाँ
1: ਠੀਕ
0: जी
1: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ,
0: अच्छा
1: ਬਟ
0: जी
1: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
0: अच्छा जी
1: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
0: ਕਾਫੀ
1: ਤਾਂ
0: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
1: ਹਾਂਜੀ ਹਾਂਜੀ ਬਿਲਕੁਲ।
0: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
1: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
0: अच्छा
1: ਕਿ
0: जी
1: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
0: हाँ
1: ਸਵੈ
0: जी
1: ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
0: अच्छा जी
1: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
0: ਅੱਛਾ ਜੀ,
1: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
0: ਹਾਂਜੀ
1: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
0: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
1: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
0: ਹਾਂਜੀ,
1: ਲਈ ਉਹ ਇੱਕ ਪਲੇਟਫਾਰਮ, ਇੱਕ ਬੇਸ ਬਣ ਜਾਂਦੇ ਆ,
0: ਅੱਛਾ ਜੀ,
1: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
0: ਅੱਛਾ ਜੀ,
1: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
0: ਹਾਂਜੀ
1: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
0: ਅੱਛਾ ਜੀ,
1: ਹਾਂਜੀ
0: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਥੈਂਕ
0: ਹਾਂਜੀ,
1: ਯੂ
0: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਨੇ ਉਹ ਹਨ ਸੰਜੀਵ ਸ਼ਰਮਾ ਜੀ ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ ਤੋ ਸੰਜੀਵ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ
1: ਧੰਨਵਾਦ ਜੀ
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ
0: ਬਿਲਕੁਲ ਬਿਲਕੁਲ
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁਛ ਹੋਰ ਹੁੰਦਾ ਦਸਵੀਂ ਤੱਕ ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ
0: ਹਾਂਜੀ
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ ਜਿਹਦੇ ਤੇ ਬੇਸ ਤੇ ਹੀ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ ਤਾਂ ਇਹ ਗਲਤ ਸੋਚ ਹੈ ਉਹਨਾਂ ਦੀ ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ
0: ਬਿਲਕੁਲ
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਨ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ
0: ਬਿਲਕੁਲ ਬਿਲਕੁਲ ਹਾਂਜੀ ਹਾਂਜੀ ਉਹਨੂੰ ਨਹੀਂ ਕਰ ਪਾਏਗਾ
1: ਹਾਂਜੀ ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ
0: ਹਾਂਜੀ ਹਾਂਜੀ
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ
0: ਜੀ ਜੀ ਜੀ
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ ਵਕੀਲ ਹੀ ਬਣਾਵਾਂਗੇ
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ
0: ਬਿਲਕੁਲ ਬਿਲਕੁਲ
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ ਕਿਸ ਲੈਵਲ ਦਾ ਹੈ ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ
0: ਜੀ ਜੀ ਜੀ
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ
0: ਬਿਲਕੁਲ ਬਿਲਕੁਲ ਜੀ
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ ਕਿ ਬੱਚਾ ਇੱਕ ਚੰਗਾ ਕਲਾਕਾਰ ਹੈ ਚੰਗਾ ਪੇਂਟਰ ਹੈ ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ ਇੱਕ ਹੈ ਕੈਰੀਅਰ ਬਾਈ ਚੋਇਸ
0: ਚੋਇਸ ਹਾਂਜੀ ਹਾਂਜੀ
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ
0: ਹਾਂਜੀ ਹਾਂਜੀ
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ
0: ਜੀ ਜੀ ਜੀ
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ ਅਸੀਂ ਹੁਣ ਦੇਖੋ ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ
0: ਹਾਂਜੀ ਹਾਂਜੀ
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ
0: ਹਾਂਜੀ ਹਾਂਜੀ ਬਿਲਕੁਲ
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ

0: ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ
1: ਜੀ ਜੀ ਜੀ
0: ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ
1: ਬਿਲਕੁਲ ਠੀਕ ਹੈ ਜੀ
0: ਦਿਮਾਗ ਦੀ ਫਰੀ ਡਿਵੈਲਪਮੈਂਟ ਨਹੀਂ ਹੋਈ ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ ਖਾਸ ਕਰ 10th ਗ੍ਰੇਡ ਤੱਕ
1: ਬਿਲਕੁਲ
0: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ
1: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ ਸਿੱਧੋ ਸਿੱਧਾ ਹੋ ਜਾਏਗਾ ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ ਜਰਾ
0: ਲਾਓ ਜੀ ਇਹਦੇ
1: ਸਾਡਾ ਇਹ ਨਹੀਂ ਕਹਿਣਾ ਬਣਦਾ
0: ਜੇ ਟੀਚਰ 2 ਲਾ ਰਿਹਾ ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ ਇੱਕ ਕੈਰੀਅਰ ਦੀ ਸਫਲਤਾ ਔਰ ਦੋਵੇਂ ਜੁੜੀਆਂ ਹੋਈਆਂ ਹਨ
1: ਬਿਲਕੁਲ
0: ਜੋ ਅਸੀਂ ਨਹੀਂ ਸੋਚਦੇ
1: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ
0: ਹਾਂਜੀ
1: ਲੇਕਿਨ
0: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ
1: ਹਾਂ ਉਹਦੇ 'ਚ ਉਹਦਾ ਰੁਝਾਨ
0: ਨਹੀਂ ਸੀ ਕਿਉਂਕਿ
1: ਰੁਝਾਨ ਨਹੀਂ ਸੀ ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ ਠੀਕ ਹੈ ਹੋ ਗਿਆ ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ
0: ਹਾਂਜੀ ਹਾਂਜੀ ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ
1: ਜੀ ਜੀ ਜੀ
0: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ
1: ਹਾਂਜੀ
0: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ
1: ਨਿਖਾਰ ਲਿਆ ਸਕਦਾ
0: ਹੈ ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਿਆ ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ
1: ਬਿਲਕੁਲ ਠੀਕ ਹੈ
0: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ ਉਸ ਜੋਬ ਨੂੰ ਦਾ ਮਜ਼ਾ ਲੈਣਾ ਉਸ ਜੋਬ ਨੂੰ ਇੰਜੋਏ ਕਰਨਾ ਉਸ ਜੋਬ ਦੇ ਵਿੱਚ ਖੁੱਭਣਾ ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ
1: ਕੋਈ ਵੀ ਤੁਸੀਂ ਕਰ ਲਿਆ ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ
0: ਬਿਲਕੁਲ
1: ਇਹੀ ਆ ਹੁਣ ਦੇਖੋ ਕਲਾਕਾਰੀ ਆ ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ
0: ਹਾਂਜੀ
1: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ ਕੀ ਕਰੇ ਉਹ ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ
0: ਨਹੀਂ ਨਹੀਂ ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ
1: ਹਾਂਜੀ
0: ਉਹ ਮਿਊਜ਼ਿਕ ਲੈ ਸਕਦਾ ਹੈ ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ
1: ਬਿਲਕੁਲ ਜੀ
0: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸ ਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ ਮੇਰੀ ਮੰਜ਼ਿਲ ਕੀ ਹੈ
1: ਬਿਲਕੁਲ
0: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ
1: ਬਿਲਕੁਲ ਬਿਲਕੁਲ ਜੀ
0: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
1: ਨਾ
0: ਉਹਨਾਂ ਨੇ ਪਲੱਸ ਟੂ ਕਰਨ ਤੋਂ ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ ਔਰ ਉਹ ਮਿਊਜ਼ਿਕ ਦੇ ਵਿੱਚ ਗਏ ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
1: ਜੀ ਔਰ
0: ਲਾਈਕਲੀ ਕਿ ਉਹ ਸਫਲ ਹੋਣਗੇ
1: ਅੱਛਾ ਕੰਮ ਕਰ ਰਹੇ ਨੇ ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ ਕੋਈ ਵੱਡੀ ਗੱਲ ਹੈ
0: ਬਿਲਕੁਲ
1: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ
0: ਹਾਂਜੀ ਹਾਂਜੀ ਹਾਂਜੀ
1: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ
0: ਹਾਂਜੀ ਹਾਂਜੀ
1: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ
0: ਦੇਖੋ ਜੀ ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ
1: ਹਾਂਜੀ
0: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
1: ਜੀ
0: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ
1: ਠੀਕ ਹੈ
0: ਬਾਜ਼ਾਰ ਗਿਆ
1: ਹਾਂਜੀ
0: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ
1: ਸਹੀ ਹੈ
0: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ
1: ਓਕੇ
0: ਬੈਠਾ ਉਹਨੇ ਰਸਗੁੱਲੇ ਖਾਧੇ
1: ਜੀ
0: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ
1: ਹਾਂ ਠੀਕ ਹੈ ਜੀ
0: ਉਹ ਕਨਫਿਊਜ਼ਨ ਹੈ ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ
1: ਨਹੀਂ ਲੈ ਸਕਿਆ
0: ਇੱਕ ਬੈਲੈਂਸ ਵਾਲਾ ਬੱਚਾ ਹੈ ਉਹ ਜਾਂਦਾ ਹੈ ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ ਮਜ਼ਾ ਲੈਂਦਾ
1: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ
0: ਔਰ ਹਾਂਜੀ ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ
1: ਹਾਂਜੀ ਹਾਂਜੀ ਬਿਲਕੁਲ ਜੀ
0: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ
1: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ ਸਹੀ ਫੈਸਲਾ ਇੱਕ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ
0: ਜੀ ਬਿਲਕੁਲ
1: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ ਇਹਨੇ ਕੀ ਫੈਸਲਾ ਕਰਨਾ ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ
0: ਨਹੀਂ ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ
1: ਹਾਂਜੀ
0: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
1: ਜੀ
0: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੋਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੋਨਫੀਡੈਂਟ ਹੁੰਦੇ ਹੈ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
1: ਡੋਰ ਭੋਰ ਹੋ ਜਾਂਦੇ।
0: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
1: ਪਰਸਨੈਲਿਟੀ ਦਾ ਬੈਲੈਂਸ ਉਹ ਚ
0: ਬਣੇ
1: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ ਤੇ ਥੋੜਾ ਪ੍ਰਿਪੇਅਰ ਹੋਵੇ ਬੰਦਾ ਪੜ੍ਹੇ।
0: ਹਾਂਜੀ,
1: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
0: ਬਿਲਕੁਲ ਬਿਲਕੁਲ,
1: ਥੋੜਾ ਅਭਿਆਸ ਜ਼ਰੂਰੀ ਹੈ।
0: ਹਾਂਜੀ ਹਾਂਜੀ ਹਾਂਜੀ।
1: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
0: ਹਾਂਜੀ,
1: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
0: ਠੀਕ,
1: ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
0: ਹਾਂਜੀ ਹਾਂਜੀ,
1: ਉਹ ਵੀ ਪੜ੍ਹਾਈ ਕਰਕੇ।
0: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
1: ਹਾਂਜੀ,
0: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
1: ਜੀ,
0: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
1: ਉਹਨੂੰ ਹੋਣੀ ਚਾਹੀਦੀ ਹੈ
0: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
1: ਜੀ,
0: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
1: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
0: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
1: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
0: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
1: ਪਤਾ ਨਹੀਂ,
0: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
1: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ
0: ਕਿਉਂਕਿ
1: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
0: ਬਿਲਕੁਲ ਜੀ ਬਿਲਕੁਲ,
1: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
0: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
1: ਬਹੁਤ ਵਧੀਆ ਗੱਲ ਹੈ।
0: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
1: ਸ਼੍ਰੁਤੀ
0: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
1: ਜੀ ਜੀ ਜੀ ਜੀ।
0: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕਿ ਕੁਝ ਵੀ ਨਹੀਂ ਪੁੱਛਦੇ।
0: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
1: ਹਾਂਜੀ ਹਾਂਜੀ,
0: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
1: ਉਹ ਗੱਲ ਹੀ ਨਹੀਂ ਕਰਦਾ,
0: ਗੱਲ ਹੀ ਨਹੀਂ ਕਰਦਾ,
1: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
0: ਹਾਂਜੀ ਬਿਲਕੁਲ ਜੀ,
1: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ
0: ਲਾਂਗੇ, ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
1: ਡਾਂਟ ਹੀ ਨਾ ਦੇਣ ਕਿਤੇ।
0: ਹਾਂਜੀ ਹਾਂਜੀ,
1: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
1: ਡਰ ਮੁਕਤ ਹੋਣਾ ਚਾਹੀਦਾ,
0: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
0: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋਂ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
0: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤੇ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ।
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
1: ਜੀ ਜੀ ਜੀ।
0: ਤੇ ਕਿਉਂ ਤੇ ਜੇ ਜੇ ਥੋੜੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
1: ਜੀ ਜੀ ਜੀ।
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
1: ਡਾਕਟਰ ਬਣੇ,
0: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
1: ਹਾਂਜੀ ਹਾਂਜੀ।
0: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ
1: ਜੀ ਜੀ।
0: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ। ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ,
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੋਜੀਕਲ, ਤੁਹਾਡੇ ਅੰਦਰ ਇੱਕ ਲੋਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੋਜੀਕਲ ਅਪਰੋਚ। ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ,
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
0: ਟੈਸਟਿੰਗ ਲੈਬਸ ਦੇ ਵਿੱਚ, ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ।
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ ਦਸਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ।
1: ਜਦੋਂ ਬੰਦੇ ਨੇ ਫਿਜ਼ਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ ਫਿਜ਼ਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ
0: ਅਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ
0: ਅਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹਨਾਂ ਦੀ ਮਤਲਬ ਸਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
1: ਅਤੇ
0: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ
0: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ
0: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਹੈ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
1: ਸੀਰੀਅਸਲੀ ਨਹੀਂ
0: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਉਹ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ
0: ਹਾਂਜੀ ਹਾਂਜੀ
1: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ
0: ਹਾਂਜੀ ਬਿਲਕੁਲ ਬਿਲਕੁਲ
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਆ
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ
1: ਹਾਂ ਬਿਲਕੁਲ ਜੀ
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
1: ਬਹੁਤ ਕਮੀ ਹੈ
0: 35-40 ਹਜ਼ਾਰ ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
1: ਕਿਤਾਬੀ ਕੀੜਾ
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
1: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
0: ਕਮੀ ਰਹਿ ਗਈ ਕਮੀ ਰਹਿੰਦੀ
1: ਬੱਚਿਆਂ ਦਾ ਵੀ ਐਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
0: ਦੇ ਪਾਰੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨੀ ਪਾ ਸਕਦੇ ਜਦੋਂ ਤੱਕ ਉਹ ਆਪਣਾ ਚਾਹੇ ਪੀਣਾ।
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨੀ ਪਿਲਾਇਆ ਜਾ ਸਕਦਾ।
0: ਹਾਂਜੀ ਹਾਂਜੀ,
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕਈ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲ,
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
0: ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ।
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ।
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ।
0: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ।
0: ਹਾਂਜੀ ਹਾਂਜੀ,
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ,
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ। ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ,
1: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
0: ਬਿਲਕੁਲ ਬਿਲਕੁਲ,
1: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜੇ
0: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜੋ ਤੁਸੀਂ ਲੜ ਰਹੇ ਫਰੰਟ ਤੇ।
1: ਬਿਲਕੁਲ ਜੀ,
0: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ, ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐਸ ਸੀ ਐਮ ਐਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
1: ਹਾਂਜੀ,
0: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ
1: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
0: ਹਾਂਜੀ ਹਾਂਜੀ,
1: ਮੈਥ ਕੀ ਰੋਲ ਪਲੇ ਕਰਦਾ ਜੀ?
0: मैथ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ
0: ਆਤਮਾ ਹੈ ਕੰਟਰੋਲਰ
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ
0: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ
1: ਠੀਕ ਹੈ ਜੀ
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ
0: ਬਿਲਕੁਲ
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ
0: ਹਾਂਜੀ ਹਾਂਜੀ
1: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
0: ਬਿਲਕੁਲ ਜੀ ਬਿਲਕੁਲ ਬਿਲਕੁਲ
1: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ

ద్వాపర రేడియో. ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਤੇ ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਨਾ ਕੁਝ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਓਪਨ ਟਾਕ ਵਾਲਾ ਦਿਨ ਹੁੰਦਾ ਜੀ ਪਹਿਲਾਂ ਸੋਮਵਾਰ ਦਾ, ਜਿਹਦੇ ਵਿਚ ਆਪਣੇ ਵਿਚਾਰ ਕੋਈ ਗੱਲਬਾਤ ਆਲੇ ਦੁਆਲੇ ਦੇ ਵਿਚ ਕੁਝ ਵਾਪਰਿਆ, ਕੁਝ ਦੋਸਤਾਂ ਮਿੱਤਰਾਂ ਤੱਕ ਕੋਈ ਸੁਨੇਹਾ ਸੇਧ ਦੇਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਲੋ ਉਨ੍ਹਾਂ ਦੋਸਤਾਂ ਦਾ ਵੀ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਦੋਸਤੋ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਤੇ 6 ਮਿੰਟ ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:06 ਦਾ ਸਮਾਂ ਹੈ। ਯੂਕੇ ਦੇ ਵਿਚ ਸ਼ਾਮ ਦੇ 5:00 ਘੜੀਆਂ ਦੇ ਉੱਤੇ 6 ਮਿੰਟ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿਚ ਰਾਤ ਦੇ ਘੜੀਆਂ ਦੇ ਉੱਤੇ 7:36 ਦਾ ਸਮਾਂ ਜਿਹੜਾ ਹੋ ਚੁੱਕਿਆ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਬਾਤ ਪਾਉਂਦੇ ਹਾਂ ਤੇ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹਾਂ। 11 ਮਈ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿਚ ਲਿਖਦੇ ਨੇ ਕਿ ਲੇਖਕ ਨੂੰ ਆਪਣੇ ਦਿਲ ਦੀ ਪੀੜ ਜਾਂ ਖੁਸ਼ੀ ਦੀ ਭਾਵਨਾ ਦੇ ਨਾਲ ਕਲਮ ਫੜਨੀ ਚਾਹੀਦੀ ਹੈ, ਕਿਸੇ ਦੀ ਰੀਸ ਦੇ ਨਾਲ ਨਹੀਂ। ਤੇ ਦੁਨੀਆਦਾਰੀ ਦੇ ਵਿਚ ਜੋ ਕੁਝ ਵਾਪਰ ਰਿਹਾ ਉਹਦਾ ਜ਼ਿਕਰ ਕਰਦਿਆਂ ਤੇ ਉਮੀਦ ਕਰਦਿਆਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਦੇ ਰਾਹੀਂ ਦਰੁਸਤ ਕਰਾ ਸਕਦੇ ਹੋ। ਤੇ ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਨੂੰ, ਦੋਸਤਾਂ ਨੂੰ, ਦੁਆਬਾ ਰੇਡੀਓ ਦੇ ਪਰਿਵਾਰ ਨੂੰ। ਤੇ ਥੱਲੇ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਦੋਸਤੋ ਕਿ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਕਿ ਨਹੀਂ। ਤੇ 11 ਮਈ ਦਾ ਦਿਹਾੜਾ 1784 ਅੰਗਰੇਜ਼ ਜਿਹੜੇ ਸਨ ਅੰਗਰੇਜ਼ਾਂ ਤੇ ਟੀਪੂ ਸੁਲਤਾਨ ਦੇ ਵਿਚ ਜਿਹੜੀ ਅੱਜ ਦੇ ਦਿਹਾੜੇ ਦੇ ਉੱਤੇ ਸੰਧੀ ਹੋਈ ਸੀ ਤੇ 1857 ਦੇ ਵਿਚ ਪਹਿਲੇ ਗਦਰ ਦੀ ਅੱਗ ਜਿਹੜੀ ਸੀ ਦਿੱਲੀ ਦੇ ਵਿਚ ਪਹੁੰਚੀ ਸੀ। 1912 ਦੇ ਵਿਚ ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੋਇਆ ਜਿਨ੍ਹਾਂ ਨੇ ਹਕੂਮਤਾਂ ਦੇ ਨਾਲ ਮੱਥਾ ਲਾਇਆ। ਉਨ੍ਹਾਂ ਦਾ ਜ਼ਿਕਰ ਸੰਖੇਪ ਦੇ ਵਿਚ ਕਰਨ ਦੀ ਕੋਸ਼ਿਸ਼ ਕਰਦਿਆਂ ਸ਼ੁਰੂਆਤ ਦੇ ਵਿਚ ਤੇ ਇਸੇ ਤਰ੍ਹਾਂ ਹੀ 1949 ਦੇ ਵਿਚ ਸਿਆਮ ਦੇਸ਼ ਦਾ ਜਿਹੜਾ ਨਾਂ ਥਾਈਲੈਂਡ ਕੀਤਾ ਗਿਆ ਸੀ। ਪਹਿਲਾਂ ਇਸ ਨੂੰ ਸਿਆਮ ਦੇਸ਼ ਕਿਹਾ ਜਾਂਦਾ ਸੀ। ਵੱਡੇ ਪੱਧਰ ਦੇ ਉੱਤੇ ਉੱਥੇ ਜਿਹੜੇ ਨੇ ਬੁੱਧ ਧਰਮ ਨੂੰ ਮੰਨਣ ਵਾਲੇ ਜਾਂ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਨੇ। 1965 ਦੇ ਵਿਚ ਬੰਗਲਾਦੇਸ਼ ਦੇ ਵਿਚ ਚੱਕਰਵਰਤੀ ਤੂਫਾਨ ਦੇ ਨਾਲ 17,000 ਮੌਤਾਂ ਹੋਈਆਂ। 1998 ਦੇ ਵਿਚ ਭਾਰਤ ਦੇ ਵੱਲੋਂ ਜ਼ਮੀਨ ਹੇਠ 3 ਸਫਲ ਪਰਮਾਣੂ ਟੈਸਟ ਜਿਹੜੇ ਕੀਤੇ ਗਏ ਤੇ ਇਸੇ ਤਰ੍ਹਾਂ ਅੱਜ ਦੇ ਦਿਨ ਦੇ ਉੱਤੇ ਰਾਸ਼ਟਰੀ ਤਕਨੀਕੀ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਖਾਸ ਕਰ ਭਾਰਤ ਦੀ ਜਦੋਂ ਗੱਲ ਆਉਂਦੀ ਹੈ। ਹਰ ਸਾਲ 11 ਮਈ ਨੂੰ ਭਾਰਤ ਦੇ ਵਿਚ ਰਾਸ਼ਟਰੀ ਤਕਨੀਕੀ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ। 1998 ਦੇ ਵਿਚ ਪੋਖਰਨ ਪਰਮਾਣੂ ਪ੍ਰੀਖਣ ਦੀ ਯਾਦ ਦੇ ਵਿਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ। ਇਸ ਦਾ ਮਕਸਦ ਲੋਕਾਂ ਨੂੰ ਦੇਸ਼ ਦੀਆਂ ਵਿਗਿਆਨਕ ਜਿਹੜੀਆਂ ਪ੍ਰਾਪਤੀਆਂ ਨੇ ਉਨ੍ਹਾਂ ਦੀ ਯਾਦ ਦਿਵਾਉਣਾ ਤੇ ਉਨ੍ਹਾਂ ਸਾਰਿਆਂ ਨੂੰ ਯਾਦ ਕਰਨਾ ਜਿਨ੍ਹਾਂ ਨੇ ਵਿਗਿਆਨ ਦੀ ਜਿਹੜੀ ਤਰੱਕੀ ਦੇ ਵਿਚ ਆਪਣਾ ਯੋਗਦਾਨ ਜਿਹੜਾ ਪਾਇਆ। ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਸਾਹਿਬ ਦਾ ਜ਼ਿਕਰ ਕਰਦੇ ਹਾਂ ਦੋਸਤੋ ਤੇ ਕੋਸ਼ਿਸ਼ ਕਰਾਂਗੇ ਜੇ ਅੱਜ ਉਨ੍ਹਾਂ ਦੀ ਕੋਈ ਕਹਾਣੀ ਤੁਹਾਡੇ ਨਾਲ ਰੂਬਰੂ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਆਪਣੇ ਮਿੰਟ ਲਿਖਿਆ ਹੋਇਆ ਜੀ, ਆਪਣੇ ਪੁਨੂਰੀ ਸਤਗੁਰ ਲਿਖਿਆ ਹੋਇਆ ਬਾਈ ਜੀ ਨੇ, ਪਤਾ ਨਹੀਂ ਨਾ ਮੈਨੂੰ ਸਮਝ ਨਹੀਂ ਆ ਰਿਹਾ ਜੀ ਕੀ ਕਹਿਣਾ ਚਾਹੁੰਦੇ ਨੇ। ਤੇ ਲਓ ਗੱਲ ਕਰਦੇ ਹਾਂ ਆਪਾਂ, ਮੰਟੋ ਸਾਹਿਬ ਦੀ ਗੱਲ ਕਰਨ ਲੱਗਿਆ ਸੀ ਮੈਂ। 1912 ਦੇ ਵਿਚ ਅੱਜ ਦੇ ਦਿਹਾੜੇ ਉੱਤੇ 11 ਮਈ ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੈ। ਉਹਨਾਂ ਨੇ ਉਹਨਾਂ ਦੀਆਂ ਦੇਣਾਂ ਦੀ ਗੱਲ ਕਰਦੇ ਹਾਂ ਥੋੜੀ। ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਹਮੇਸ਼ਾ ਸੱਚ ਤੇ ਪਹਿਰਾ ਦੇਣ ਵਾਲਾ ਇਨਸਾਨ ਸੀ। ਅਖੌਤੀ ਭੱਦਰ ਪੁਰਸ਼ਾਂ ਨੂੰ ਜਿਹੜਾ ਸੀ
ਸ਼ਰੇਆਮ ਉਹ ਨੰਗਾ ਕਰਦਾ ਸੀ ਤੇ ਸਮਾਜ ਜਿਨ੍ਹਾਂ ਨੂੰ ਭੈੜ ਜਿਹੜਾ ਭੈੜਾ ਕਹਿ ਕੇ ਦੁਰਕਾਰਦਾ ਸੀ। ਮੰਟੋ ਉਹਨਾਂ ਦੀਆਂ ਛੁਪੀਆਂ ਚੰਗਿਆਈਆਂ ਨੇ ਨੂੰ ਜਿਹੜਾ ਸੀ ਉਜਾਗਰ ਕਰਦਾ ਸੀ ਤੇ ਉਸਦਾ ਜਨਮ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ 1912 ਨੂੰ ਸਮਰਾਲਾ ਲਾਗੇ ਪਿੰਡ ਪਪੜੋਦੀ ਦੇ ਵਿਖੇ ਹੁੰਦਾ ਹੈ। ਸਾਦਤ ਹਸਨ ਮੰਟੋ ਦੇ ਪਿਤਾ ਗੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਹੀ ਬਾਅਦ ਉਹ ਅੰਮ੍ਰਿਤਸਰ ਆ ਜਾਂਦੇ ਹੈ ਤੇ ਇੱਥੇ ਦੇ ਇੱਕ ਮੁਹੱਲੇ ਕੂਚਾਂ ਵਕੀਲਾਂ ਦੇ ਵਿੱਚ ਜਿਹੜੇ ਰਹਿਣ ਲੱਗ ਪਏ। ਮੰਟੋ ਦੀ ਮੁੱਢਲੀ ਪੜ੍ਹਾਈ ਘਰੇ ਹੀ ਹੋਈ ਤੇ 1921 ਦੇ ਵਿੱਚ ਉਸਨੂੰ MAO ਮਿਡਲ ਸਕੂਲ ਦੇ ਵਿੱਚ ਚੌਥੀ ਜਮਾਤ ਦੇ ਵਿੱਚ ਜਿਹੜਾ ਸੀ ਦਾਖਲ ਕਰਵਾਇਆ ਗਿਆ। ਉਹਦਾ ਵਿਦਿਅਕ ਕੈਰੀਅਰ ਇੰਨਾ ਚੰਗਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਦੇ ਵਿੱਚੋਂ 3 ਵਾਰ ਫੇਲ ਹੋਣ ਦੇ ਬਾਅਦ ਵੀ ਉਸਨੇ 1931 ਦੇ ਵਿੱਚ ਮੈਟ੍ਰਿਕ ਪਾਸ ਕੀਤੀ ਤੇ ਉਸ ਤੋਂ ਬਾਅਦ ਉਸਨੇ ਹਿੰਦੂ ਸਭਾ ਕਾਲਜ ਦੇ ਵਿੱਚ FA ਜਿਹੜਾ ਵਿੱਚ ਦਾਖਲਾ ਲੈ ਲਿਆ। 1932 ਦੇ ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਕਾਰਨ ਉਸਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੀ ਜ਼ਿੰਦਗੀ ਵਿੱਚ 1933 ਦੇ ਦੌਰਾਨ ਵੱਡਾ ਮੋੜ ਆਉਂਦਾ ਹੈ ਜਦੋਂ ਉਸਦਾ ਵਾਹ ਜਿਹੜਾ ਸੀ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਦੇ ਨਾਲ ਪੈ ਜਾਂਦਾ ਹੈ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਤੇ ਰੂਸੀ ਸਾਹਿਤ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ। ਉਸਦੀ ਪਤਨੀ ਸੋਫੀਆ ਤੇ 3 ਧੀਆਂ ਨਿਗਹਤ ਨਜ਼ਹਤ ਤੇ ਨੁਸਰਤ ਜਿਹੜੀਆਂ ਸਨ। ਮੰਟੋ ਲਾਹੌਰ ਅੰਮ੍ਰਿਤਸਰ ਅਲੀਗੜ੍ਹ ਬੰਬਈ ਤੇ ਦਿੱਲੀ ਰਿਹਾ। ਜਲਿਆਂ ਵਾਲੇ ਬਾਗ ਦੇ ਹੱਤਿਆਕਾਂਡ ਦੀ ਮੰਟੋ ਦੇ ਮਨ ਦੇ ਉੱਤੇ ਗਹਿਰੀ ਜਿਹੜੀ ਛਾਪ ਸੀ ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ ਸੀ ਜਿਹੜੀ ਅੰਮ੍ਰਿਤਸਰ ਦੇ ਖਲਕ ਦੇ ਵਿੱਚ ਛਪੀ ਸੀ। ਉਹਨੇ ਕਿਤਾਬ ਗਜੇ ਫਰਿਸ਼ਤੇ ਵਿੱਚ ਲਿਖਿਆ ਸੀ ਕਿ ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ਤਮਾਸ਼ਾ ਦੇ ਨਾਮ ਦੇ ਨਾਲ ਕਲਕੱਤੇ ਦੇ ਵਿੱਚ ਛਪਿਆ। ਮੈਂ ਉਸ ਉੱਪਰ ਨਾਮ ਨਹੀਂ ਦਿੱਤਾ ਸੀ ਇਸ ਡਰੋਂ ਕਿ ਲੋਕ ਮਜ਼ਾਕ ਉਡਾਉਣਗੇ। ਉਸਦੀਆਂ 6 ਕਹਾਣੀਆਂ ਤੇ ਅਦਾਲਤਾਂ ਦੇ ਵਿੱਚ ਕੇਸ ਚੱਲੇ ਕਹਾਣੀਆਂ ਦੇ ਉੱਤੇ ਤੇ ਮੰਟੋ ਨੇ ਨਾਟਕ ਕਹਾਣੀਆਂ ਰੇਖਾ ਚਿੱਤਰ ਤੇ ਹੋਰ ਰੂਪਾਂ ਦੇ ਵਿੱਚ 40 ਦੇ ਕਰੀਬ ਜਿਨ੍ਹਾਂ ਦੇ ਵਿੱਚ 22 ਮਿੰਨੀ ਕਹਾਣੀਆਂ ਦਾ ਜਿਹੜਾ ਸੰਗ੍ਰਹਿ ਤੇ 5 ਰੇਡੀਓ ਨਾਟਕ 1 ਨਾਵਲ ਕਿਤਾਬ ਜਿਹੜੀਆਂ ਕਿਤਾਬਾਂ ਲਿਖੀਆਂ ਨੇ। ਉਨ੍ਹਾਂ ਨੇ ਰੂਸੀ ਲੇਖਕ ਮੈਕਸਿਮ ਗੋਰਕੀ ਤੇ ਹੋਰ ਰੂਸੀ ਲੇਖਕਾਂ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ। ਮੰਟੋ ਦਾ ਪਹਿਲਾ ਕਹਾਣੀ ਸੰਗ੍ਰਹਿ ਆਤਿਸ਼ ਪਾਰੇ 1935 ਦੇ ਵਿੱਚ ਛਪਿਆ। 18 ਅਗਸਤ 1954 ਨੂੰ ਉਨ੍ਹਾਂ ਨੇ ਆਪਣੀ ਕਬਰ ਦਾ ਜਿਹੜਾ ਕੁਤਬਾ ਜਾਣੀ ਕਿ ਸਮਾਧੀ ਦੇ ਉੱਤੇ ਲਿਖਿਆ ਸੀ ਕਿ ਜੋ ਇੰਜ ਸੀ ਕਿ ਕਹਿੰਦਾ ਕਿ ਇੱਥੇ ਦਫ਼ਨ ਹੈ ਸਾਦਤ ਹਸਨ ਮੰਟੋ ਤੇ ਉਨ੍ਹਾਂ ਦੇ ਨਾਲ ਦਫ਼ਨ ਹਨ ਕਹਾਣੀ ਲਿਖਣ ਦੇ ਸਾਰੇ ਭੇਦ ਹਜ਼ਾਰਾਂ ਮਨ ਮਿੱਟੀ ਥੱਲੇ ਦੱਬਿਆ ਉਹ ਹੈਰਾਨ ਹੈ ਕਿ ਕੌਣ ਵੱਡਾ ਕਹਾਣੀਕਾਰ ਹੈ ਰੱਬ ਕੀ ਉਹ। ਅਫਸੋਸ ਪਾਕਿਸਤਾਨ ਦੇ ਤੰਗ ਦਿਲੀ ਮੁਆਸਰੇ ਜਿਹੜਾ ਮੁਆਸ਼ਰਾ ਹੈ ਤੰਗ ਦਿਲੀ ਮੁਆਸ਼ਰੇ ਦੇ ਵਿੱਚ ਉਸਦਾ ਪਰਿਵਾਰ ਇੱਕ ਅੱਖਰ ਵੀ ਜਿਹੜਾ ਨਾਂ ਲਿਖ ਸਕਿਆ ਸੀ। ਮੰਟੋ ਕਿਸੇ ਬਾਹਰਲੀ ਤਾਕਤ ਸਿਆਸਤ ਵਿਚਾਰਧਾਰਾ ਦਰਸ਼ਨ ਜਾਂ ਵਿਸ਼ਵਾਸ ਦੇ ਅਧੀਨ ਨਹੀਂ ਸੀ ਲਿਖਦਾ ਸਗੋਂ ਵਿਅਕਤੀਆਂ ਤੇ ਘਟਨਾਵਾਂ ਨੂੰ ਉਸੇ ਰੂਪ ਦੇ ਵਿੱਚ ਹੀ ਵਿਖਾਈ ਦਿੰਦਾ ਸੀ ਜਾਂ ਵਿਖਾਈ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਲੋਕਾਂ ਨੂੰ ਦਿਖਣ ਜਿਹੋ ਜਿਹੀਆਂ ਉਹ ਹਨ। ਮੰਟੋ ਦੀਆਂ ਕਹਾਣੀਆਂ ਨੂੰ ਅਸ਼ਲੀਲ ਕਿਹਾ ਗਿਆ। ਵੇਖਿਆ ਜਾਵੇ ਤਾਂ ਉਸਨੇ ਇੱਕ ਵੀ ਸ਼ਬਦ ਅਸ਼ਲੀਲ ਨਹੀਂ ਵਰਤਿਆ। ਬਹੁਤੀਆਂ ਕਹਾਣੀਆਂ ਪਾਤਰਾਂ ਦੀ ਮਾਨਸਿਕਤਾ ਦੇ ਉੱਪਰ ਆਧਾਰਿਤ ਨੇ। ਉਸਦੀ 50ਵੀਂ ਬਰਸੀ ਦੇ ਉੱਤੇ ਡਾਕ ਟਿਕਟ ਜਾਰੀ ਹੋਈ। ਉਸਦੇ 66ਵੇਂ ਜਨਮ ਦਿਵਸ ਦੇ ਉੱਤੇ ਉਸਨੂੰ ਨਿਸ਼ਾਨ ਏ ਇਮਤਿਆਜ਼ ਦੇ ਨਾਲ ਸਨਮਾਨਿਆ ਗਿਆ। ਉਸਦੀਆਂ ਕਹਾਣੀਆਂ ਉਰਦੂ ਦੇ ਵਿੱਚ ਪਾਤਰ ਠੇਠ ਪੰਜਾਬੀ ਦੇ ਵਿੱਚ ਸਨ। ਟੋਬਾ ਟੇਕ ਸਿੰਘ ਬੰਬੇ ਸਟੋਰੀਜ਼ ਤੇ ਠੰਡਾ ਗੋਸ਼ਤ ਪ੍ਰਸਿੱਧ ਕਹਾਣੀਆਂ ਨੇ। ਮੰਟੋ ਨੇ ਕਿਹਾ ਸੀ ਕਿ ਕੋਈ ਲੇਖਕ ਉਦੋਂ ਹੀ ਜਿਹੜਾ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ਦੇ ਉੱਤੇ ਸੱਟ ਵੱਜਦੀ ਹੈ। ਮੰਟੋ ਦੀ ਇੱਕ ਫਿਲਮ ਵੀ ਰਿਲੀਜ਼ ਹੁੰਦੀ ਹੈ। 22 ਸਾਲ ਅੰਮ੍ਰਿਤਸਰ ਰਿਹਾ ਪਰ ਉਸਦੀ ਅੱਜ ਤੱਕ ਕੋਈ ਯਾਦਗਾਰ ਨਹੀਂ ਬਣੀ। ਮੰਟੋ ਦਾ 18 ਜਨਵਰੀ 1955 ਨੂੰ 43 ਸਾਲ ਦੀ ਉਮਰ ਦੇ ਵਿੱਚ ਲਾਹੌਰ ਵਿਖੇ ਦੇਹਾਂਤ ਹੋ ਗਿਆ ਜੀ। ਦੋਸਤੋ ਬਹੁਤ ਸਾਰੀਆਂ ਉਹਨਾਂ ਦੀਆਂ ਕਹਾਣੀਆਂ ਮੰਟੋ ਦੀਆਂ ਕਹਾਣੀਆਂ ਤੁਹਾਡੇ ਨਾਲ ਕਈ ਵਾਰੀ ਸਾਂਝੀਆਂ ਵੀ ਕੀਤੀਆਂ ਤੇ ਯੂਟਿਊਬ ਦੇ ਉੱਤੇ ਜਾ ਕੇ ਉਹਨਾਂ ਨੂੰ ਤੁਸੀਂ ਕਹਾਣੀ ਦੇ ਵਿੱਚ ਜਾ ਕੇ ਤੇ ਦੁਆਬਾ ਰੇਡੀਓ ਦੇ ਉੱਥੋਂ ਜਿਹੜਾ ਸੁਣ ਵੀ ਸਕਦੇ ਹੋ ਜੀ। ਤੇ ਕੋਸ਼ਿਸ਼ ਕਰਾਂਗੇ ਅੱਜ ਮੰਟੋ ਸਾਹਿਬ ਦਾ ਜ਼ਿਕਰ ਹੋਇਆ ਤਾਂ ਉਹਨਾਂ ਦੀ ਕਹਾਣੀ ਕੋਈ ਨਾ ਕੋਈ ਮੈਂ ਪੇਸ਼ ਕਰਨ ਦੀ ਵੀ ਨਾਲ ਨਾਲ ਕੋਸ਼ਿਸ਼ ਕਰਾਂਗਾ। ਤੇ ਲੋ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ। ਤੇ ਸਭ ਤੋਂ ਪਹਿਲਾਂ
ईडी रेड तों बीजेपी तक हंगामा चल रहा ते पंजाब होया बीजेपी दा दीवाना। राहुल उन्हां दी भविखबाणी महंगाई दे बाबत जिहड़ी है ओह सच्ची साबत हुंदी नज़र आ रही है ते शांति नहीं चाहुंदे जी। मुल्क जिहड़े ने इक दूसरे दे विच किते ना किते समझौते दे उत्ते कोई बैठक जां गल्लबात अजे चल नहीं रही जां कोई प्रस्ताव आया तां उस नूं ना नुकरी कीती गई है। ग्लोबल ऑयल ते नाल नाल यूरेनियम रेस जिहड़ी है लगातारता दे विच वड्डी हो रही है। ट्रंप साहब वेनजुएला तों जिहड़ा उत्थे पावर बनाउण दे लई बंद पिया जिहड़ा सी स्टेशन न्यूकलियर पावर स्टेशन तों उत्थों यूरेनियम जिहड़ा अपने जाबते दे विच लै लिया ते दूसरे पासे ईरान दा यूरेनियम उहदे उत्ते रशिया जिहड़ा अख रख के बैठा है ते हामी भर रहा है कि भाई सानू आग्या दिओ असी उस यूरेनियम नूं सांभण दे लई तैयार हां। इस तरह दीआं घटनावां वापर रहीआं ने ते देखदे आं अज दीआं होर खबरां की कहिंदीआं ऐ। ईरान इजराइल अमेरिका तनाव जिहड़ा ते सीज फायर दे बावजूद जंग जिहड़ी है स्थिति उहदी बणी होई है। ट्रंप दे वल्लों ईरान दी पीस प्रपोजल रद्द करन दे उत्ते जिहड़ा ते यूरेनियम नूं लै के विश्व पद्धरी खिच दे उत्ते जिहड़ी गल हो रही है नाल ही रशिया दे बयान भी आ रहे ने ते वेनजुएला यूरेनियम मामला जड़ा ओह भी किते ना किते भखदा नजर आ रहा है ते अमेरिका दे विच सियासत कह रही है कि फौज दी कारवाई दे उत्ते जरूर ट्रंप साहब एक बारी विचार कर लवो। ईरान दे ऑयल क्राइसिस चल रहे ने क्योंकि उत्थों 3500 खूहां दे विचों तेल कढ़िया जांदा है ते जे उहनूं बंद कर दिता जांदा तो रहिंदी समय तक जिहड़ा उह अपने आप ही बंद हो जाणे आ ब्लॉक हो जाणे आ ते उहनां दी मजबूरी बनी होई है इहनां नूं मतलब कि लगातारता दे विच चलदे रखण दा ते वड्डे पद्धर दे उत्ते ऑयल जिहड़ा अरबां खरबां दा जिहड़ा नुकसान ईरान झल रहा है डेली तौर दे उत्ते ते उह जिहड़ा समुंदर दे विच वहाया जा रहा जां होर सारियां चीज़ां चल रहियां ने क्योंकि खूहां दा लाजमी चलना उह जिहड़ा जरूरी है नहीं तां फिर आउण वाले समें दे विच उह खूह भी बंद जिहड़े हो सकदे आ ते ट्रंप ने इस तरह की सट किते ना किते ईरान नूं मारी है। इकोनॉमिक पक्ष तों वड्डे पद्धर दे उत्ते किते ना किते अंदर खाते हिल चुके हैं। दूसरे पासे दुबई रियल स्टेट दे उत्ते भी जड़े ने सामने नतीजे आउण लग गए 20% तक जिहड़ा मार्केट जिहड़ी है डाउन जा सकती है एक खदशे जताए जा रहे ने। पंजाब दी सियासत दे विच संजीव अरोड़ा होणी जड़े ने छाए पए ने ते ईडी रेड जड़ियां चल रही ते आउण वाले समय दे विच होर भी नाल लपेटे जा सकते हैं ते सीएम मान दे चचेरे भरा दा जिहड़ा बीजेपी विच शामिल हो जाना ਇਹ ਵੀ ਜਿਹੜਾ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਪੱਬਾਂ ਭਰ ਹੋ ਚੁੱਕੀਆਂ ਨੇ। 2027 ਦੇ ਵਿੱਚ ਚੋਣਾਂ ਦੀ ਤਿਆਰੀ ਤੇ ਆਰਮੀ ਸਕੂਲ ਦੇ ਵਿੱਚ ਪੰਜਾਬੀ ਦਾ ਫਿਰ ਰੋਲਾ ਸੰਸਕ੍ਰਿਤੀ ਉੱਤੇ ਜਿਹੜਾ ਵਿਵਾਦ ਤੇ ਹੋਰ ਮੈਰਿਜ ਐਕਟ ਦੇ ਉੱਤੇ ਵੀ PIL ਸੀਗੀ ਇੱਕ ਉਹਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਤੇ ਲੋਕਲ ਬੋਡੀ ਇਲੈਕਸ਼ਨ ਜਿਹੜੇ ਨੇ ਉਹਨਾਂ ਦੀ ਵੀ ਜਿਹੜਾ ਐਲਾਨ ਹੋ ਚੁੱਕਿਆ। ਪੋਲੂਸ਼ਨ ਦੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲੋ ਦੋਸਤੋ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਸਮਾਨ ਦੇ ਵੱਲ। ਮੋਦੀ ਸਾਹਿਬ ਕੀ ਕਹਿੰਦੇ ਨੇ ਜ਼ਰੂਰੀ ਸਮਾਨ ਤੇ ਊਰਜਾ ਸਪਲਾਈ ਦੇ ਉੱਤੇ ਨਜ਼ਰ। PM ਮੋਦੀ ਦੀ ਅਪੀਲ ਤੋਂ ਬਾਅਦ ਰਾਜਨਾਥ ਸਿੰਘ ਉਹਨਾਂ ਨੇ ਵੱਡੀ ਬੈਠਕ ਕੀਤੀ ਅੱਜ। ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਮੱਧ ਪੂਰਬ ਦੇ ਵਿਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਲੋਕਾਂ ਨੂੰ ਸ਼ਾਂਤ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਤੋਂ ਜਿਹੜਾ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਊਰਜਾ ਸਪਲਾਈ ਚੇਨ ਤੇ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਜਿਹੜੀ ਹੈ ਉਹਦੇ ਉੱਤੇ ਨੇੜਿਓ ਨਜ਼ਰ ਰੱਖ ਰਹੀ ਹੈ। IGOM ਨੇ ਸੋਮਵਾਰ ਨੂੰ ਜਿਹੜਾ ਸੀ ਆਪਣੀ 5ਵੀਂ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿਚ ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸਾਰੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਵਿਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਮੈਂ ਜਨਤਾ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਕਿਉਂਕਿ ਸਰਕਾਰ ਸਪਲਾਈ ਦੇ ਵਿਚ ਕਿਸੇ ਵੀ ਕਮੀ ਜਾਂ ਵਿਘਨ ਨੂੰ ਰੋਕਣ ਲਈ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦਾ ਸਮਰਥਨ ਕੀਤਾ ਤੇ ਕਿਹਾ ਕਿ ਵਿਸ਼ਵ ਵਿਆਪੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵਿਚ ਲੋਕਾਂ ਦੀ ਸਮੂਹਿਕ ਭਾਗੀਦਾਰੀ ਸਵੈ ਨਿਰਭਰਤਾ ਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਏਗੀ। ਇਸ ਦੇ ਨਾਲ ਹੀ ਜਿਹੜਾ ਮਾਰਚ ਤੋਂ ਤਕਰੀਬਨ ਰਾਹੁਲ ਗਾਂਧੀ ਸਾਹਿਬ ਇਹ ਗੱਲਬਾਤ ਕਹਿ ਰਹੇ ਆ ਕਿ ਚੋਣਾਂ ਦੀ ਸਮਾਪਤੀ ਤੇ ਨਾਲ ਦੀ ਨਾਲ ਮਹਿੰਗਾਈ ਵਧੇਗੀ ਤੇ ਉਹ ਰਿਜ਼ਲਟ ਕਿਤੇ ਨਾ ਕਿਤੇ ਸਾਹਮਣੇ ਆਉਣ ਲੱਗ ਗਏ ਨੇ। ਪੰਜਾਬ ਦੇ ਵਿਚ ਸਥਾਨਕ ਚੋਣਾਂ ਦਾ ਬਿਗਲ ਵੱਜ ਗਿਆ ਫਿਰ ਚੋਣਾਂ ਹੀ ਚੋਣਾਂ। 9 ਨਿਗਮਾਂ ਦੇ ਉੱਤੇ 104 ਕੌਂਸਲਾਂ ਤੇ ਸਿਆਸੀ ਦੰਗਲ ਦਾ ਜਿਹੜਾ ਐਲਾਨ ਅੱਜ ਹੋ ਗਿਆ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ ਸੂਬੇ ਦੀਆਂ 9 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ ਤੇ
ਨਗਰ ਪੰਚਾਇਤਾਂ ਦੇ ਲਈ ਚੋਣਾਂ ਦਾ ਐਲਾਨ ਕੀਤਾ ਗਿਆ। ਅਧਿਕਾਰਤ ਦੱਸਦੇ ਨੇ ਸੂਤਰ ਕਿ ਅੱਜ ਦੁਪਹਿਰ ਬਾਅਦ ਚੋਣ ਪ੍ਰੋਗਰਾਮ ਜਾਰੀ ਹੁੰਦੇ ਹੀ ਸੂਬੇ ਭਰ ਦੇ ਵਿਚ ਚੋਣ ਜ਼ਾਬਤਾ ਤੁਰੰਤ ਜਿਹੜਾ ਪ੍ਰਭਾਵ ਦੇ ਨਾਲ ਲਾਗੂ ਹੋ ਜਾਵੇਗਾ। ਇਨ੍ਹਾਂ ਚੋਣਾਂ ਨੂੰ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ। ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੇ ਸੁਧਾਈ ਦਾ ਕੰਮ ਪਹਿਲਾਂ ਹੀ ਜਿਹੜਾ ਮੁਕੰਮਲ ਕਹਿੰਦੇ ਕਰ ਲਿਆ ਤੇ ਅੰਤਮ ਸੂਚੀਆਂ 5 ਮਈ ਨੂੰ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਨੇ। ਇਸ ਵਾਰ ਚੋਣਾਂ ਦਾ ਮੈਦਾਨ ਕਾਫ਼ੀ ਭਖਣ ਦੀ ਉਮੀਦ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੂੰ ਮੁੜ ਉਭਰ ਰਹੇ ਭਾਜਪਾ ਤੇ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਤੋਂ ਵੀ ਸਖ਼ਤ ਚੁਣੌਤੀ ਮਿਲ ਰਹੀ ਹੈ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨਾਂ ਦੇ ਉੱਤੇ ਮੈਦਾਨ ਦੇ ਵਿਚ ਉਤਰਨਗੀਆਂ। ਬਠਿੰਡਾ, ਮੋਗਾ, ਪਠਾਨਕੋਟ, ਹੁਸ਼ਿਆਰਪੁਰ, ਬਟਾਲਾ, ਮੋਹਾਲੀ, ਅਬੋਹਰ, ਬਰਨਾਲਾ ਤੇ ਕਪੂਰਥਲਾ ਨਗਰ ਨਿਗਮਾਂ ਦੇ ਲਈ ਇਹ ਚੋਣਾਂ ਹੋਣੀਆਂ ਨੇ ਤੇ ਇਸ ਤੋਂ ਪਹਿਲਾਂ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਨੂੰ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰ ਦਿੱਤੇ ਸਨ ਤੇ ਪਰ ਹੁਣ ਚੁਣੇ ਹੋਏ ਨੁਮਾਇੰਦਿਆਂ ਦੇ ਹੱਥ ਮੁੜ ਕਮਾਨ ਸੌਂਪਣ ਦੀ ਪ੍ਰਕਿਰਿਆ ਜੜੀ ਸ਼ੁਰੂ ਹੋ ਗਈ ਹੈ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਬੀਜੇਪੀ ਦੇ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਦੇ ਪਿਤਾ ਦੇ ਛੋਟੇ ਭਰਾ ਦੇ ਪੁੱਤਰ ਗਿਆਨ ਸਿੰਘ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਦੇ ਵਿਚ ਬੀਜੇਪੀ ਦੇ ਵਿਚ ਸ਼ਮੂਲੀਅਤ ਕੀਤੀ ਹੈ। ਮਾਨ ਦੀ ਮਾਂ ਅਤੇ ਉਸ ਦੇ ਚਚੇਰੇ ਭਰਾ ਦੀ ਮਾਂ ਆਪਸ ਦੇ ਵਿਚ ਸਕੀਆਂ ਭੈਣਾਂ ਵੀ ਨੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਿਹੜੇ ਨੇ ਉਹ ਵੀ ਮੌਜੂਦ ਸਨ। ਇੰਨਾ ਹੀ ਨਹੀਂ ਕਿ ਬਲਕਿ ਇਸ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਬਲਜਿੰਦਰ ਬਰਨਾਲਾ ਤੇ ਪਾਰਟੀ ਦੇ ਜਨਰਲ ਇੰਚਾਰਜ ਮਨਜਿੰਦਰ ਖਹਿਰਾ ਵੀ ਜਿਹੜੇ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਨੇ ਨਾਲ ਲੱਗਦੇ ਹੀ। ਸੰਜੀਵ ਅਰੋੜਾ ਮਾਮਲਾ, ਉਹਦੇ ਵਾਲੇ ਪਾਸੇ ਚਲੀਏ ਤਾਂ ਸੰਜੀਵ ਅਰੋੜਾ ਵਾਲੇ ਮਹਿਕਮੇ ਦੇ ਉੱਤੇ ਹੁਣ ਸਭ ਦੀ ਅੱਖ ਕਹਿੰਦੇ ਨਜ਼ਰ ਜਿਹੜੀ ਹੈ ਬਣੀ ਹੋਈ ਹੈ। ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ 3 ਮਹਿਕਮਿਆਂ ਦਾ ਜਿਹੜਾ ਹੈ ਕੋਈ ਵਾਲੀ ਜੇ ਵਾਲੀ ਵਾਰਸ ਨਹੀਂ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਲੰਘੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਕਥਿਤ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮੰਤਰੀ ਮੰਡਲ ਦੇ ਵਿਚ ਸ਼ਾਮਲ ਮੰਤਰੀਆਂ ਨੂੰ ਜਲਦ ਹੀ ਨਵੇਂ ਮਹਿਕਮੇ ਮਿਲ ਸਕਦੇ ਐ। ਇਸ ਦੇ ਦੌਰਾਨ ਸੂਬਾ ਸਰਕਾਰ 2 ਜਾਂ 3 ਵਜ਼ੀਰਾਂ ਨੂੰ ਪੰਜਾਬ ਦੇ 3 ਅਹਿਮ ਮਹਿਕਮੇ ਦੇ ਸਕਦੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਕੋਲ ਸਥਾਨਕ ਸਰਕਾਰਾਂ ਵਿਭਾਗ, ਬਿਜਲੀ ਵਿਭਾਗ ਤੇ ਸਨਅਤ ਵਿਭਾਗ ਦੀ ਜਿੰਮੇਵਾਰੀ ਹੈ। ਸੂਬਾ ਸਰਕਾਰ ਵਿਚ ਇਹ ਤਿੰਨੋਂ ਵਿਭਾਗ ਜਿਹੜੇ ਨੇ ਅਹਿਮ ਜਿਹੜੇ ਮੰਨੇ ਜਾਂਦੇ ਐ। ਇਸ ਦੇ ਲਈ ਵਿਭਾਗ ਖਾਲੀ ਨਹੀਂ ਛੱਡੇ ਜਾ ਸਕਦੇ। ਉਨ੍ਹਾਂ ਵਾਲੇ ਦਿਨਾਂ ਦੇ ਵਿਚ, ਆਉਣ ਵਾਲੇ ਸਮੇਂ ਦੇ ਵਿਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣੀਆਂ ਨੇ। ਇਸ ਦੇ ਲਈ ਸੂਬਾ ਸਰਕਾਰ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਤੇਜ਼ੀ ਦੇ ਨਾਲ ਕੰਮ ਨੇਪਰੇ ਚਾੜ ਰਹੀ ਹੈ। ਦੂਜੇ ਪਾਸੇ ਗਰਮੀ ਦੇ ਸੀਜ਼ਨ ਦੇ ਦੌਰਾਨ ਬਿਜਲੀ ਵਿਭਾਗ ਨੂੰ ਬਹੁਤ ਸੋਚ ਵਿਚਾਰ ਕੇ ਬਿਜਲੀ ਵੰਡ ਸਬੰਧੀ ਅਹਿਮ ਫੈਸਲੇ ਲੈਣੇ ਪੈ ਰਹੇ ਨੇ। ਇਸ ਦੇ ਨਾਲ ਹੀ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ, 1 ਜੂਨ ਤੋਂ ਝੋਨੇ ਦੀ ਲੁਆਈ ਦਾ ਜਿਹੜਾ ਸੀਜ਼ਨ ਵੀ ਸ਼ੁਰੂ ਹੋ ਰਿਹਾ। ਇਸ ਦੇ ਦੌਰਾਨ ਬਿਜਲੀ ਵਿਭਾਗ ਦੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ। ਅਜਿਹੇ ਹਾਲਾਤਾਂ ਦੇ ਵਿਚ ਬਿਜਲੀ ਮੰਤਰੀ ਦਾ ਮੌਜੂਦ ਰਹਿਣਾ ਵਧੇਰੇ ਜ਼ਰੂਰੀ ਹੈ। ਸੂਬੇ ਦੇ ਵਿਚ ਨਿਵੇਸ਼ ਤੇ ਨਵੇਂ ਮੌਕੇ ਤਿਆਰ ਕਰਨ ਦੇ ਲਈ ਸਨਅਤੀ ਮੰਤਰਾਂ ਜਾਂ ਮੰਤਰ ਵੀ ਮਾਰਨੇ ਪੈਣੇ ਨੇ। ਸਨਅਤੀ ਮੰਤਰੀ ਦਾ ਜਿਹੜਾ ਹਰ ਵੇਲੇ ਮੌਜੂਦ ਰਹਿਣਾ ਵੀ ਕਹਿੰਦੇ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਸੰਜੀਵ ਅਰੋੜਾ ਨੂੰ ਹਾਲੇ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ, ਪਰ ਸੂਬਾ ਸਰਕਾਰ ਸੰਜੀਵ ਅਰੋੜਾ ਕੋਲ ਮੌਜੂਦ ਅਹਿਮ ਵਿਭਾਗਾਂ ਦੀ ਵੰਡ ਬਾਰੇ ਰਣਨੀਤੀ ਜਿਹੜੀ ਹੈ ਤਿਆਰ ਕਰ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਤੇ ਪਾਰਟੀ ਹਾਈਕਮਾਂਡ ਦੇ ਵੱਲੋਂ 3 ਅਹਿਮ ਵਿਭਾਗਾਂ ਦੇ ਵੰਡ ਦੇ ਬਾਰੇ ਵਿਚਾਰ ਕੀਤਾ ਕਹਿੰਦੇ ਜਾ ਰਿਹਾ। ਦੂਸਰੇ ਪਾਸੇ PIL ਰਾਹੀਂ ਨਿੱਜੀ ਰੰਜਿਸ਼ ਨਾ ਕੱਢੋ, ਸੁਪਰੀਮ ਕੋਰਟ ਨੇ ਹਿੰਦੂ ਮੈਰਿਜ ਐਕਟ ਦੇ ਵਿਰੁੱਧ ਦਾਇਰ ਪਟੀਸ਼ਨ ਜਿਹੜੀ ਹੈ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਿੰਦੂ ਮੈਰਿਜ ਐਕਟ ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਇਕ ਜਨਹਿਤ ਪਟੀਸ਼ਨ PIL ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਉਸ ਕਾਨੂੰਨ ਵਿਰੁੱਧ ਸੀ ਜੋ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਜਿਹੜਾ ਆਦੇਸ਼ ਆਉਣ ਤੋਂ ਬਾਅਦ ਜੇਕਰ 1 ਸਾਲ ਤੱਕ ਜੋੜਾ ਇਕੱਠਾ ਨਹੀਂ ਰਹਿੰਦਾ ਤਾਂ ਸਿਰਫ ਪਤਨੀ ਨੂੰ ਹੀ ਤਲਾਕ ਮੰਗਣ ਦਾ ਜਿਹੜਾ ਅਧਿਕਾਰ ਦਿੰਦਾ ਹੈ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ PIL ਰਾਹੀਂ ਆਪਣੀ ਨਿੱਜੀ ਰੰਜਿਸ਼ ਨਾ ਕੱਢੋ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੀ ਬੈਂਚ ਨੇ ਕਾਨੂੰਨ ਦੇ ਵਿਦਿਆਰਥੀ ਜਤਿੰਦਰ ਸਿੰਘ ਦੇ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਹਿੰਦੂ ਮੈਰਿਜ ਐਕਟ ਦੇ ਤਲਾਕ ਸਬੰਧੀ ਪ੍ਰਬੰਧਾਂ ਨੂੰ ਜੈਂਡਰ ਨਿਊਟਰਲ ਜਾਣੀ ਕਿ ਲਿੰਗ ਨਿਰਪੱਖ ਬਣਾਇਆ ਜਾਵੇ।
ਜਾਣੀ ਕਿ ਪੁਰਸ਼ਾਂ ਨੂੰ ਵੀ ਬਰਾਬਰ ਦੇ ਅਧਿਕਾਰ ਇੱਥੇ ਮਿਲਣ। ਅਦਾਲਤ ਦੇ ਵਿਚ ਹੋਈ ਤਿੱਖੀ ਬਹਿਸ ਦੇ ਵਿਚ ਕੀ ਕੁਝ ਵਾਪਰਿਆ? ਸੁਣਵਾਈ ਦੇ ਦੌਰਾਨ ਜਦੋਂ ਚੀਫ਼ ਜਸਟਿਸ ਨੇ ਪੁੱਛਿਆ ਕਿ ਇਹ ਕਾਨੂੰਨ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਕਿਵੇਂ ਪ੍ਰਭਾਵਿਤ ਕਰਦਾ ਹੈ ਤਾਂ ਪਟੀਸ਼ਨਕਰਤਾ ਨੇ ਦੱਸਿਆ ਕਿ ਉਹ ਪਿਛਲੇ 7 ਤੋਂ 8 ਸਾਲਾਂ ਤੋਂ ਖੁਦ ਵਿਵਾਹਿਕ ਮੁਕੱਦਮਿਆਂ ਦੇ ਵਿਚ ਉਲਝਿਆ ਹੋਇਆ। ਇਸ ਦੇ ਉੱਤੇ ਬੈਂਚ ਨੇ ਕਿਹਾ ਸੀ ਕਿ CJI ਦੀ ਟਿੱਪਣੀ ਆਈ, ਤੁਸੀਂ ਇਸ PIL ਦੇ ਰਾਹੀਂ ਆਪਣਾ ਨਿੱਜੀ ਬਦਲਾ ਲੈਣਾ ਚਾਹੁੰਦੇ ਹੋ, ਸਾਨੂੰ ਤੁਹਾਡੇ ਤੇ ਭਾਰੀ ਜੁਰਮਾਨਾ ਕਿਉਂ ਨਹੀਂ ਲਗਾਉਣਾ ਕਹਿੰਦੇ ਚਾਹੀਦਾ? ਉਹ ਆਪੇ ਸਵਾਲਾਂ ਦੇ ਘੇਰੇ ਚ ਫਸ ਗਿਆ। ਜਸਟਿਸ ਬਾਗਚੀ ਦੀ ਰਾਏ ਹੈ ਕਿ ਸੰਵਿਧਾਨ ਰਾਜ ਨੂੰ ਔਰਤਾਂ ਤੇ ਬੱਚਿਆਂ ਦੇ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਜੇਕਰ ਤੁਸੀਂ ਪੂਰਨ ਬਰਾਬਰੀ ਚਾਹੁੰਦੇ ਹੋ ਤਾਂ ਤੁਹਾਨੂੰ ਸੰਵਿਧਾਨ ਦੇ ਵਿਚ ਸੋਧ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਅਸਲ ਦੇ ਵਿਚ ਐਕਟ ਕੀ ਕਹਿੰਦਾ? ਹਿੰਦੂ ਮੈਰਿਜ ਐਕਟ 1955 ਦੀ ਧਾਰਾ 13(2) ਜਿਹੜੀ ਹੈ ਉਹਦੇ ਅਨੁਸਾਰ ਜੇਕਰ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਫੈਸਲਾ ਹੋ ਜਾਂਦਾ ਤਾਂ 1 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਦੋਵਾਂ ਵਿਚਕਾਰ ਸਰੀਰਕ ਸੰਬੰਧ ਜਾਂ ਸਹਿਵਾਸ ਮੁੜ ਸ਼ੁਰੂ ਨਹੀਂ ਹੁੰਦਾ ਤਾਂ ਇਸ ਸਿਰਫ ਜਿਹੜੀ ਹੈ ਇਹਦੇ ਵਿਚ ਪਤਨੀ ਦੇ ਕੋਲ ਹੀ ਤਲਾਕ ਦੀ ਅਰਜ਼ੀ ਦੇਣ ਦੀ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਅੰਤ ਦੇ ਵਿਚ ਚੀਫ਼ ਜਸਟਿਸ ਨੇ ਪਟੀਸ਼ਨ ਖਾਰਜ ਕਰਦਿਆਂ ਵਿਅੰਗਮਈ ਲਹਿਜੇ ਦੇ ਵਿਚ ਕਿਹਾ, ਮੈਨੂੰ ਉਮੀਦ ਹੈ ਕਿ ਤੁਸੀਂ ਕਾਨੂੰਨ ਦੀ ਪੜ੍ਹਾਈ ਜਿਹੜੀ ਹੈ ਸਿਰਫ਼ ਗੁਜ਼ਾਰਾ ਭੱਤੇ ਦੇ ਕੇਸਾਂ ਦੇ ਲਈ ਨਹੀਂ ਕਰ ਰਹੇ ਹੋ। ਦੂਸਰੇ ਪਾਸੇ ਚੰਡੀਗੜ੍ਹ ਦਾ ਮਾਮਲਾ, ਟ੍ਰਿਬਿਊਨ ਜਿਹੜਾ ਫਲਾਈਓਵਰ ਪ੍ਰੋਜੈਕਟ ਮੁੜ ਕਾਨੂੰਨੀ ਸਕੰਜੇ ਦੇ ਵਿਚ ਆ ਗਿਆ। 700 ਰੁੱਖਾਂ ਦੀ ਕਟਾਈ ਤੇ ਮਾਸਟਰ ਪਲਾਨ ਦੀ ਉਲੰਘਣਾ ਦੇ ਉੱਤੇ ਹਾਈਕੋਰਟ ਦੇ ਵਿਚ ਚੁਣੌਤੀ ਦਿੱਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 247 ਕਰੋੜ ਰੁਪਏ ਦੀ ਲਾਗਤ ਵਾਲੇ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਨੂੰ ਅੰਤਮ ਜਿਹੜਾ ਰੂਪ ਦੇਣ ਦੀਆਂ ਤਿਆਰੀਆਂ ਵਿਚਾਲੇ ਇਹ ਯੋਜਨਾ ਮੁੜ ਕਾਨੂੰਨੀ ਤੇ ਤਕਨੀਕੀ ਵਿਰੋਧ ਦੇ ਘੇਰੇ ਦੇ ਵਿਚ ਆ ਗਈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਦਾਇਰ ਪਟੀਸ਼ਨਾਂ ਰਾਹੀਂ ਇਸ ਪ੍ਰੋਜੈਕਟ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਰੁੱਖਾਂ ਦੀ ਕਟਾਈ ਤੇ ਚੰਡੀਗੜ੍ਹ ਮਾਸਟਰ ਪਲਾਨ 231 ਦੀ ਉਲੰਘਣਾ ਦੇ ਦੋਸ਼ ਲਾਏ ਗਏ ਨੇ। ਸ਼ਹਿਰ ਦੇ ਮਾਹਰ ਜਿਹੜੇ ਨੇ ਆਰਕੀਟੈਕਟਾਂ ਅਤੇ ਸਾਬਕਾ ਚੀਫ਼ ਆਰਕੀਟੈਕਟ ਸੁਮਿਤ ਕੌਰ ਹੁਣਾਂ ਨੇ ਇਸ ਨੂੰ ਇਕ ਤੰਗ ਨਜ਼ਰ ਜਿਹੜੀ ਹੈ ਪਹੁੰਚ ਕਰਾਰ ਦਿੰਦਿਆਂ ਕਿਹਾ ਕਿ ਇਹ ਕੰਕਰੀਟ ਦਾ ਢਾਂਚਾ ਸ਼ਹਿਰ ਦੀ ਵਿਰਾਸਤੀ ਦਿੱਖ ਅਤੇ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗਾ। ਅਦਾਲਤ ਦੇ ਵਿਚ ਜਿਹੜਾ ਇਹ ਵੀ ਦਲੀਲ ਦਿੱਤੀ ਗਈ ਕਿ ਫਲਾਈਓਵਰ ਦੇ ਲਈ ਲਗਭਗ 700 ਪੁਰਾਣੇ ਰੁੱਖ ਕੱਟੇ ਜਾਣਗੇ, ਜਿਨ੍ਹਾਂ ਦੇ ਵਿਚ ਹੈਰੀਟੇਜ ਦਰਜਾ ਪ੍ਰਾਪਤ ਅੰਬਾਂ ਦੇ ਬਾਗ ਵੀ ਸ਼ਾਮਲ ਨੇ। ਵਿਰੋਧ ਦੇ ਵਿਚਕਾਰ URAP ਦੇ ਡਾਇਰੈਕਟਰਾਂ ਅਤੇ ਆਰਕੀਟੈਕਟਾਂ ਪਰਲ ਆਲੂਵਾਲੀਆ ਤੇ ਆਸ਼ਰੇ ਆਹੂਜਾ ਨੇ ਓਵਰਲੂਪ ਜਿਹੜਾ ਨਾਮਕ ਇਕ ਨਵੀਨਤਾਕਾਰੀ ਬਦਲ ਜਿਹੜਾ ਪੇਸ਼ ਕੀਤਾ ਹੈ। ਉਨ੍ਹਾਂ ਦਾਅਵਾ ਹੈ ਕਿ ਉਨ੍ਹਾਂ ਦਾ ਕਿ ਮੌਜੂਦਾ ਚੌਂਕ ਦੇ ਉਪਰ ਇਕ ਐਲੀਵੇਟਿਡ ਰੋਟਰੀ ਬਣਾਉਣ ਦੇ ਨਾਲ ਟ੍ਰੈਫਿਕ ਸਮਰੱਥਾ ਜਿਹੜੀ ਹੈ 50% ਤੱਕ ਵੱਧ ਸਕਦੀ ਹੈ ਤੇ ਇਸ ਦੇ ਵਿਚ ਸਿਰਫ 65 ਰੁੱਖ ਹੀ ਕੱਟਣੇ ਪੈਣਗੇ। ਪ੍ਰਸ਼ਾਸਨ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਟ੍ਰਿਬਿਊਨ ਚੌਂਕ ਦੇ ਉੱਤੇ ਰੋਜ਼ਾਨਾ 1.5 ਲੱਖ ਵਾਹਨਾਂ ਦੇ ਲੰਘਣ ਕਾਰਨ ਲੱਗਦੇ ਜਾਮ ਨੂੰ ਖਤਮ ਕਰਨ ਦੇ ਲਈ ਇਹ ਫਲਾਈਓਵਰ ਬਹੁਤ ਹੀ ਕਹਿੰਦੇ ਜ਼ਰੂਰੀ ਹੈ। ਫਿਲਹਾਲ ਸਿੰਗਲਾ ਕੰਸਟਰਕਸ਼ਨ ਲਿਮਿਟਡ ਨੂੰ ਸਭ ਤੋਂ ਘੱਟ ਬੋਲੀਦਾਤਾ L1 ਚੁਣਿਆ ਗਿਆ, ਪਰ ਅਦਾਲਤੀ ਕਾਰਵਾਈ ਅਤੇ ਵਾਤਾਵਰਨ ਪ੍ਰੇਮੀਆਂ ਦੇ ਸਖ਼ਤ ਰੁੱਖ ਦੇ ਕਾਰਨ ਇਸ ਪ੍ਰੋਜੈਕਟ ਦਾ ਜਿਹੜਾ ਭਵਿੱਖ ਅਜੇ ਵੀ ਜਿਹੜਾ ਲਟਕ ਰਿਹਾ ਹੈ। ਇੱਕ ਦੋ ਖ਼ਬਰਾਂ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਪੰਜਾਬ ਦੇ ਆਰਮੀ ਸਕੂਲਾਂ ਦੇ ਵਿਚ ਪੰਜਾਬੀ ਨੂੰ ਲਾਂਭੇ ਰੱਖ ਸੰਸਕ੍ਰਿਤ ਲਾਜ਼ਮੀ ਕਰਨ ਦੇ ਉੱਤੇ ਜੰਗ ਛਿੜੀ ਹੈ, ਜਾਣੀ ਕਿ ਬਹਿਸ ਛਿੜ ਪਈ ਹੈ। ਪੰਜਾਬ ਦੇ ਆਰਮੀ ਪਬਲਿਕ ਸਕੂਲ ਜਿਹੜੇ ਨੇ ਉਨ੍ਹਾਂ ਦੇ ਵਿਚ ਸੰਸਕ੍ਰਿਤ ਨੂੰ ਜਿਹੜਾ ਲਾਜ਼ਮੀ ਤੇ ਪੰਜਾਬੀ ਨੂੰ ਇਕ ਵਿਕਲਪ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਦੇ ਵਿਚ ਭਾਰੀ ਰੋਸ ਜਿਹੜਾ ਪੈਦਾ ਕਰ ਦਿੱਤਾ। ਮਾਪਿਆਂ ਨੂੰ ਭੇਜੇ ਗਏ ਇਕ ਸੁਨੇਹੇ ਦੇ ਵਿਚ ਕਿਹਾ ਗਿਆ ਕਿ ਸਾਲ 2026 ਤੇ 27 ਦੇ ਸੈਸ਼ਨ ਦੇ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦੋਂ ਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਤੇ ਸਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ, ਜੋ ਸੂਬੇ ਦੇ ਸਾਰੇ ਸਕੂਲਾਂ ਦੇ ਵਿਚ 10ਵੀਂ ਜਮਾਤ ਜਿਹੜੀ ਹੈ ਉਹਦੇ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਕਿ ਦੇਸ਼ ਭਰ ਦੇ ਵਿਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਦੇ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਨੇ। ਹਾਲਾਂਕਿ ਜੇਕਰ ਕਾਫੀ ਗਿਣਤੀ ਦੇ ਵਿਚ ਵਿਦਿਆਰਥੀ ਚਾਹੁਣ ਤਾਂ ਸਕੂਲ ਦੀ 4ਵੀਂ ਖੇਤਰੀ ਭਾਸ਼ਾ ਦੇ ਵਜੋਂ ਪੰਜਾਬੀ ਜਿਹੜੀ ਹੈ ਪੜ੍ਹਾ ਸਕਦੇ ਨੇ। ਆਰਮੀ ਜਿਹੜੇ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਨੇ ਤੇ CBSE ਦੇ ਨਾਲ ਜਿਹੜਾ ਸੰਬੰਧ ਰੱਖਦੇ ਐ।
ਪੰਜਾਬ ਚੇਤਨਾ ਮੰਚ ਅਤੇ ਹੋਰ ਕਈ ਲੇਖਕਾਂ ਨੇ ਇਸ ਫੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੌਮੀ ਸਿੱਖਿਆ ਨੀਤੀ 2020 ਦੇ ਉਲਟ ਹੈ ਤੇ ਜੋ ਮਾਂ ਬੋਲੀ ਦੇ ਵਿਚ ਸਿੱਖਿਆ ਦੇ ਉੱਤੇ ਜ਼ੋਰ ਦਿੰਦੀ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਹੁਣਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਨ੍ਹਾਂ ਨੂੰ ਇਸ ਮਾਮਲੇ ਦੇ ਵਿਚ ਦਖਲ ਦੇਣ ਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫੋਕਲੋਰ ਰਿਸਰਚ ਅਕਾਦਮੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇਕ ਖ਼ਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਮੰਦਰਾਂ ਦਾ ਮਾਮਲਾ ਹੈ। ਮੰਦਰਾਂ ਦੇ ਵਿਚੋਂ ਫੁੱਲਾਂ ਦੀ 7 ਟਨ ਰਹਿੰਦ ਖੂੰਹ ਦੀ ਇਕੱਠੀ ਕੀਤੀ ਗਈ। ਧੂਫ ਹਵਨ ਸਮੱਗਰੀ ਤੇ ਜੈਵਿਕ ਖਾਦ ਕੀਤੀ ਜਾਵੇਗੀ ਕਹਿੰਦੇ ਤਿਆਰੇ ਦੇ ਤੋਂ। ਭਾਈ ਦੇਖਿਓ ਭਟਕ ਜਾਣਗੇ, ਭਾਵਨਾਵਾਂ ਨਾ ਭੜਕਾ ਦਿਓ ਕਿਤੇ। ਵਿਕਟੋਰੀਆ ਲਾਈਫ ਫਾਊਂਡੇਸ਼ਨ ਹੈ, ਵਿਕਟੋਰੀਆ ਲਾਈਫ ਫਾਊਂਡੇਸ਼ਨ ਤੇ ਫਰੀਦਾਬਾਦ ਨਗਰ ਨਿਗਮ ਦੇ ਵੱਲੋਂ ਸਫਾਈ ਤੇ ਵਾਤਾਵਰਨ ਸੁਰੱਖਿਆ ਮੁਹਿੰਮ ਦੇ ਤਹਿਤ 70 ਦਿਨਾਂ ਦੇ ਵਿਚ 15 ਮੰਦਰਾਂ ਤੋਂ 7 ਟਨ ਫੁੱਲਾਂ ਦੀ ਰਹਿੰਦ ਖੂੰਹ ਦੀ ਇਕੱਠੀ ਕੀਤੀ ਗਈ ਹੈ। 16 ਫਰਵਰੀ ਤੋਂ 30 ਅਪ੍ਰੈਲ ਤੱਕ ਵੱਖ ਵੱਖ ਧਾਰਮਿਕ ਸਥਾਨਾਂ ਤੋਂ ਲਗਭਗ 7 ਟਨ ਫੁੱਲਾਂ ਦੀ ਰਹਿੰਦ ਖੂੰਹ ਦੀ ਇਕੱਠੀ ਕੀਤੀ। ਇਸ ਪਹਿਲਕਦਮੀ ਦਾ ਉਦੇਸ਼ ਧਾਰਮਿਕ ਸਥਾਨਾਂ ਤੋਂ ਜੈਵਿਕ ਰਹਿੰਦ ਖੂੰਹ ਨੂੰ ਵਾਤਾਵਰਨ ਅਨੁਕੂਲ ਢੰਗ ਦੇ ਨਾਲ ਨਿਪਟਾਰਾ ਕਰਕੇ ਵੇਸਟ ਟੂ ਵੈਲਥ ਤੇ ਜ਼ੀਰੋ ਵੇਸਟ ਮੈਨੇਜਮੈਂਟ ਮਾਡਲ ਨੂੰ ਉਤਸ਼ਾਹਿਤ ਕਰਨਾ ਦੱਸਿਆ। ਇਕ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉਤੇ ਸ਼ਹਿਰ ਦੇ 15 ਵੱਡੇ ਮੰਦਰਾਂ ਦੀ ਪਛਾਣ ਕੀਤੀ ਗਈ ਜਿੱਥੇ ਵਿਸ਼ੇਸ਼ ਤੌਰ ਦੇ ਉਤੇ ਖਾਲੀ ਡਰੱਮ ਰੱਖੇ ਗਏ। ਇਨ੍ਹਾਂ ਡਰੱਮਾਂ ਦੇ ਵਿਚ ਮੰਦਰਾਂ ਦੇ ਵਿਚ ਚੜਾਏ ਗਏ ਜਿਹੜੇ ਫੁੱਲ ਨੇ ਇਕੱਠੇ ਕੀਤੇ ਫੁੱਲਾਂ ਤੇ ਹੋਰ ਸਮੱਗਰੀ ਨੂੰ ਟੀਮ ਜਿਹੜੀ ਹੈ ਦੁਆਰਾ ਵੱਖ ਕੀਤਾ ਗਿਆ ਤੇ ਫੁੱਲਾਂ ਨੂੰ ਸਾਫ਼ ਕੀਤਾ ਗਿਆ ਤੇ ਚੰਗੀ ਤਰ੍ਹਾਂ ਸੁਕਾਇਆ ਗਿਆ ਜਿਸ ਦੀ ਵਰਤੋਂ ਜਿਹੜੀ ਹੈ ਧੂਫ ਹਵਨ ਸਮੱਗਰੀ ਜਿਹੜੀ ਹੈ ਤੇ ਹੋਰ ਵਾਤਾਵਰਨ ਅਨੁਕੂਲ ਉਤਪਾਦਾਂ ਨੂੰ ਤਿਆਰ ਕਰਨ ਦੇ ਲਈ ਕੀਤੀ ਜਾਏਗੀ ਕਹਿੰਦੇ। ਬਾਕੀ ਬਚੇ ਜੈਵਿਕ ਰਹਿੰਦ ਖੂੰਹ ਨੂੰ ਵਿਗਿਆਨਕ ਤੌਰ ਦੇ ਉੱਤੇ ਪ੍ਰੋਸੈਸ ਕੀਤਾ ਜਾ ਰਿਹਾ ਤੇ ਜੈਵਿਕ ਖਾਦ ਦੇ ਵਿਚ ਬਦਲਿਆ ਜਾ ਰਿਹਾ। ਮਾਹਰਾਂ ਦੇ ਅਨੁਸਾਰ ਜੇ 7 ਟਨ ਫੁੱਲਾਂ ਦੀ ਰਹਿੰਦ ਖੂੰਹ ਨੂੰ ਡੰਪਿੰਗ ਗਰਾਊਂਡ ਦੇ ਵਿਚ ਡੰਪ ਕੀਤਾ ਜਾਂਦਾ ਹੈ ਤਾਂ ਇਸ ਦੇ ਸੜਨ ਦੇ ਨਾਲ ਕਹਿੰਦੇ ਲਗਭਗ 230 ਤੋਂ 250 ਕਿਲੋਗ੍ਰਾਮ ਮਿਥੇਨ ਗੈਸ ਜਿਹੜੀ ਹੈ ਪੈਦਾ ਹੋ ਸਕਦੀ ਸੀ। ਮਿਥੇਨ ਇੱਕ ਬਹੁਤ ਹੀ ਜਿਹੜੀ ਹੈ ਨੁਕਸਾਨਦੇਹ ਜਿਹੜੀ ਗ੍ਰੀਨ ਹਾਊਸ ਗੈਸ ਹੈ ਤੇ ਜਿਸ ਦਾ ਪ੍ਰਭਾਵ ਕਾਰਬਨ ਡਾਈਆਕਸਾਈਡ ਦੇ ਨਾਲ 28 ਗੁਣਾ ਜ਼ਿਆਦਾ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਸ ਨਿਕਾਸ ਦੇ ਨਾਲ ਲਗਭਗ 6.5 ਤੋਂ 7 ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਵਾਤਾਵਰਨ ਪ੍ਰਭਾਵ ਪੈਦਾ ਹੋ ਸਕਦਾ ਸੀ। ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਪ੍ਰਧਾਨ SS ਬੱਗਾ ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਤੋਂ ਫੁੱਲਾਂ ਦੇ ਕੂੜੇ ਦਾ ਜਿਹੜਾ ਵਿਗਿਆਨਕ ਪ੍ਰਬੰਧਨ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਐਰੋਬਿਨ ਅਤੇ ਜ਼ੀਰੋ ਵੇਸਟ ਮੈਨੇਜਮੈਂਟ ਮਾਡਲ ਜਿਹੜਾ ਭਵਿੱਖ ਦੇ ਵਿਚ ਸ਼ਹਿਰਾਂ ਦੇ ਲਈ ਉਦਾਹਰਣਾਂ ਵਜੋਂ ਕੰਮ ਕਰਨਗੇ। ਇਸ ਦੇ ਦੌਰਾਨ ਫਰੀਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਧਰਿੰਦਰ ਖੜਗਤਾ ਉਨ੍ਹਾਂ ਨੇ ਕਿਹਾ ਕਿ ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਇਹ ਪਹਿਲ ਧਾਰਮਿਕ ਜਿਹੜੀ ਹੈ ਰਹਿੰਦ ਖੂੰਹਦ ਦੇ ਵਿਗਿਆਨਕ ਪ੍ਰਬੰਧਨ ਦੇ ਲਈ ਇਕ ਸ਼ਾਨਦਾਰ ਕਹਿੰਦੇ ਮਾਡਲ ਦੇ ਵਜੋਂ ਉਭਰੀ ਹੈ। ਲਓ ਦੋਸਤੋ, ਇਹ ਸਨ ਜੀ ਆਪਣੀਆਂ ਪੰਜਾਬ ਦੀਆਂ ਤੇ ਇੰਡੀਆ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਨ੍ਹਾਂ ਦੇ ਨਾਲ ਕਰਦੇ ਹਾਂ ਜੀ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਗੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ

0: ਹੁੰਦੀ ਆ, ਚਲੋ ਇੱਕ ਚੀਜ਼ ਹੁੰਦੀ ਪਰਸੈਪਸ਼ਨ, ਉਹਨੂੰ ਤਾਂ ਲੈ ਕੇ ਸਾਰ ਕੋਈ ਚੱਲ ਪੈਂਦਾ ਨਾ ਜੀ। ਸਰ ਇਹ 160 ਕਰੋੜ ਦਾ ਮਾਮਲਾ ਆ।
1: ਬਿਲਕੁਲ ਹੈ ਜੀ।
0: ਇਹਨਾਂ ਨੇ ਕੀਤਾ ਕਿ ਜਿਹੜੀਆਂ ਸ਼ੈਲ ਕੰਪਨੀਆਂ ਹੁੰਦੀਆਂ ਨਾ ਜੀ,
1: ਜੀ
0: ਉਹ ਇੱਕ ਕਿਸੇ ਬੰਦੇ ਦੀ ਸ਼ੈਲ ਕੰਪਨੀ ਸੀ, ਮੁਹੰਮਦ ਉਹਦਾ ਨਾਂ ਸ਼ਾਇਦ
1: ਜੀ,
0: ਉਹ ਉਹਦੀ ਕਾਫੀ ਦੇਰ ਦੀ ਬੰਦ ਪਈ ਸੀ ਜੀ, ਉਹਦਾ ਅਕਾਊਂਟਸ ਵਗੈਰਾ ਵਿੱਚ ਵੀ ਹੈ ਨਹੀਂ ਸੀ ਕੁਛ ਵੀ
1: ਜੀ।
0: ਇਹਨਾਂ ਨੇ ਉਹਦੀ ਕੰਪਨੀ ਦੇ ਵਿੱਚ ਪੈਸੇ ਜਿਹੜੇ ਹੈਗੇ ਆ ਉਹ ਡਿਪੋਜ਼ਿਟ ਕਰਾ ਕੇ ਤੇ ਫਿਰ ਉਹਨਾਂ ਨੂੰ ਬਾਹਰ ਭੇਜਿਆ ਜੀ।
1: ਜੀ
0: ਹੁਣ ਉਹ ਕਹਿੰਦਾ ਵੀ ਮੈਨੂੰ ਤਾਂ ਸਿਰਫ ਜਿਹੜਾ ਹੈਗਾ ਆ ਜੀ 2.5 ਲੱਖ ਰੁਪਈਆ ਦਿੱਤਾ
1: ਜੀ,
0: ਤੇ ਤੇਰੀ ਤਾਂ ਕੰਪਨੀ ਦਾ ਨਾਂ ਹੀ ਅਸੀਂ ਮਤਲਬ ਵਰਤਣਾ ਆ
1: ਜੀ।
0: ਹੁਣ ਗੋਡ ਨੋਜ਼ ਅਗਲਾ ਬੰਦਾ ਤਾਂ ਜੋ ਕਹਿੰਦਾ, ਈਡੀ ਜਿਹੜੀ ਹੈਗੀ ਆ ਹਮੇਸ਼ਾ ਛਾਪਾ ਮਾਰਦੀ ਆ, ਤੇ ਜਿਸ ਤਰ੍ਹਾਂ ਉਹ ਈਡੀ ਵਾਲੇ ਨਿਰੰਜਨ ਸਿੰਘ ਕਹਿ ਰਿਹਾ ਸੀ ਵੀ ਭਾਈ ਬਿਨਾਂ ਸਬੂਤ ਤੋਂ ਛਾਪਾ ਨੀ
1: ਵੱਜਦਾ ਜੀ। ਬਿਲਕੁਲ,
0: ਉਹ ਪਹਿਲਾਂ ਉਹਨਾਂ ਕੋਲ ਕੋਈ ਨਾ ਕੋਈ ਕੰਕਰੀਟ ਐਵੀਡੈਂਸ ਹੁੰਦਾ ਆ, ਉਹਦੇ ਆਧਾਰ ਤੇ ਜਿਹੜਾ ਆ ਰੇਡ ਕਰਦੇ ਆ।
1: ਬਿਲਕੁਲ ਜੀ।
0: ਔਰ ਫੇਰ ਜਿਹੜਾ ਹੈਗਾ ਨੋਟਾਂ ਦੇ ਬੈਗ 9ਵੀਂ ਮੰਜ਼ਿਲ ਤੋਂ ਥੱਲੇ ਸਿੱਟੇ ਗਏ ਜਿਹੜੇ, ਉਹ ਵੀ ਪੰਜਾਬ ਵਾਲਿਆਂ ਨੇ ਦੇਖ ਲਿਆ
1: ਜੀ।
0: ਵੱਡੇ ਪੱਧਰ ਤੇ ਪੈਸਾ ਜਿਹੜਾ ਹੈਗਾ ਸੀ ਇਹ ਬਾਹਰ ਮੂਵ ਕਰਨਾ ਸੀਗਾ ਜੀ,
1: ਜੀ
0: ਤੇ ਹੋਇਆ ਵੀ ਆ
1: ਜੀ।
0: ਹੁਣ ਇਹ ਹੈਗਾ ਆ ਕਿ ਪੰਜਾਬ ਵਾਲੇ ਤਾਂ ਐਵੇਂ ਤੜਫੀ ਜਾਂਦੇ ਹੈਗੇ ਆ, ਪੰਜਾਬ ਦਾ ਪੈਸਾ ਲੁੱਟਣਾ ਸੀਗਾ, ਉਹ ਉਹਨਾਂ ਦੀ ਸਕੀਮ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ
1: ਜੀ।
0: ਜਦੋਂ ਇਹ ਐਲੀਗੇਸ਼ਨ ਜਿਹੜੇ ਕੋਰਟ ਦੇ ਵਿੱਚ ਦੱਸੇ ਗਏ ਸਾਰਾ ਕੁਛ, ਤੇ ਕੋਰਟ ਨੇ ਵੀ ਇਸੇ ਕਰਕੇ 7 ਦਿਨ ਦਾ ਰਿਮਾਂਡ ਦੇ ਦਿੱਤਾ ਕਿ ਮਨੀ ਟ੍ਰੇਲ ਲੱਭਣੀ ਬਹੁਤ ਜ਼ਰੂਰੀ ਆ
1: ਜੀ,
0: ਵੀ ਇਹ ਪੈਸੇ ਗਏ ਤੇ ਗਏ ਕਿੱਥੇ
1: ਜੀ,
0: ਤੇ ਕਿੱਥੇ ਕਿੱਥੇ ਇਨਵੈਸਟ ਹੋਏ, ਇਸ ਚੀਜ਼ ਨੂੰ ਜਿਹੜਾ ਆ ਟਰੇਸ ਕਰਕੇ ਲਿਆਓ ਵੀ ਐਲੀਗੇਸ਼ਨ ਬਹੁਤ ਸੀਰੀਅਸ ਆ
1: ਜੀ।
0: ਅੱਜ ਇੱਕ ਜਿਹੜਾ ਹੈਗਾ ਇਹਦੇ ਨਾਲ ਹੀ ਰਿਲੇਟਡ ਜਿਹੜੀ ਹੈਗੀ ਆ ਜੀ, ਵੀ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਤੀ ਜੀ,
1: 45-50 ਮਿੰਟ ਦੀ ਕੀਤੀ ਆ ਜੀ, ਬੰਦਾ ਲੈ ਕੇ ਆਏ ਨਾਲੇ।
0: ਹਾਂਜੀ
1: ਜੀ,
0: ਉਹ ਬੰਦਾ ਨਾਲ ਲੈ ਕੇ ਆਏ ਹੈਗੇ ਜਿਹੜਾ ਕਿ ਅਸ਼ੋਕ ਪੱਪੀ ਪਰਾਸ਼ਰ ਜਿਹੜਾ ਹੈਗਾ ਆ ਉਹਦਾ
1: ਨਿਖਿਲ ਸੱਭਰਵਾਲ। ਹਾਂਜੀ,
0: ਹੁਣ ਉਹਦਾ ਵੀ ਜਿਹੜਾ ਦੱਸਦੇ ਹੈਗੇ ਆ ਵੀ ਉਹਦੇ ਵੀ ਖਾਤੇ ਦੇ ਵਿੱਚ 1,10,00,000 ਰੁਪਈਆ ਜੀ, ਏਦਾਂ ਕਰਕੇ ਇਹਨਾਂ ਨੇ ਕਿਸ ਤਰੀਕੇ ਨਾਲ ਕੁਛ ਇੱਕ ਬੰਦੇ ਜਿਹੜੇ ਆ ਉਹ ਮਿਊਂਸੀਪਲ ਕਮੇਟੀ ਦੇ ਵਿੱਚ ਭਰਤੀ ਕੀਤੇ, ਉਹਨਾਂ ਦੇ ਕੋਲੋਂ ਜਿਹੜਾ ਜਗ੍ਹਾ 2-2 ਲੱਖ ਰੁਪਈਆ ਲਿਆ
1: ਜੀ,
0: ਉਹ ਏਦਾਂ ਕਰਕੇ ਇੱਕ ਰਕਮ ਬਣਦੀ ਆ, ਪਰ ਉਹ ਆਪਣੇ ਖਾਤੇ ਚ ਨਾ ਜਮਾ ਕਰਾ ਕੇ ਤੇ ਉਹ ਆਪਣੇ ਜਿਹੜੇ ਆ
1: ਵਰਕਰਾਂ
0: ਦੇ ਖਾਤੇ ਚ ਜਮਾ ਕਰਾ ਲਏ
1: ਜੀ।
0: ਹੁਣ ਪੀਏ ਤਾਂ ਨਾ ਨੀ ਸੀ ਕਰ ਸਕਦਾ, ਇਸੇ ਤਰੀਕੇ ਨਾਲ ਇੱਕ ਹੋਰ ਬਰਾਈਬ ਦੀ ਐਂਟਰੀ ਆ ਵੀ ਉਹ ਬਰਾਈਬ ਜਿਹੜੀ ਆ ਉਹ ਕਿਸੇ ਇੰਸਪੈਕਟਰ ਕੋਲੋਂ ਲਈ ਗਈ ਸੀਗੀ ਜੀ, ਆਪਣੇ ਜਿਹੜਾ ਹੈਗਾ ਬਿਲਡਿੰਗ ਦਾ ਇੰਸਪੈਕਟਰ ਸੀਗਾ ਜੀ, ਉਹ ਪੈਸੇ ਵੀ ਉਹਦੇ ਜਮਾ ਹੋਏ ਆ ਪੀਏ ਦੇ ਅਕਾਊਂਟ ਚ
1: ਜੀ।
0: ਹੁਣ ਪੀਏ ਦੀ ਤਾਂ ਏਡੀ ਹੈਸੀਅਤ ਹੈ ਨੀ ਕਿ ਪੀਏ ਨੂੰ ਲੋਕੀ 30-30 ਲੱਖ ਰੁਪਈਆ ਜਾਂ 20-20 ਲੱਖ ਰੁਪਈਆ ਦੇਈ ਜਾਣ,
1: ਉਹ ਤਾਂ ਕਹਿੰਦਾ ਮੈਂ ਆਪਣੇ ਘਰ ਵੇਚ ਕੇ
0: ਜਿਹੜਾ ਖਾਤੇ ਚ ਹੈ,
1: ਘਰ ਵੇਚ ਕੇ ਤਾਂ ਮੈਂ ਕਿਰਾਏ ਤੇ ਰਹਿਣ ਦਿਆਂ ਜੀ, ਮੈਂ ਤਾਂ ਮਸੀ ਲੋਕਾਂ ਦੇ ਪੈਸੇ ਲਾਏ ਨੇ।
0: ਜਦੋਂ ਇਹਨਾਂ ਨੇ ਦੇਖਿਆ ਜੀ ਕਿ ਭਾਈ ਉਹ ਮਤਲਬ ਜਿਹੜਾ ਹੈਗਾ ਆ ਭਾਈ ਬਾਗੀ ਹੁੰਦਾ ਦਿਸਦਾ ਹੈਗਾ ਆ, ਤੇ ਇਹਨਾਂ ਚੀਜ਼ਾਂ ਦੇ ਆਧਾਰ ਤੇ ਉਹਦੇ ਤੇ ਪਰਚਾ ਦਰਜ ਕਰਾ ਦਿੱਤਾ ਜੀ। ਹੁਣ ਇਹ ਨੀ ਪਤਾ ਹੋਇਆ ਜਾਂ ਨਹੀਂ ਹੋਇਆ
1: ਜੀ,
0: ਇਹ ਡਾਕੂਮੈਂਟ ਬੋਲੇ ਉਹਨਾਂ ਕੋਲ ਵੀ ਹੈ ਨਹੀਂ ਸੀ ਜੀ।
1: ਜੀ
0: ਸਵਾਲ ਇਹ ਹੈਗਾ ਆ ਭਾਈ ਇੱਥੇ ਹਰ ਇੱਕ ਬੰਦਾ ਜਿਹੜਾ ਆ ਉਹ ਪੈਸੇ ਬਣਾਉਣ ਲੱਗਾ ਆ
1: ਜੀ,
0: ਹੁਣ ਉਹ ਜਿਹੜਾ ਫੜਿਆ ਜਾਂਦਾ ਉਹ ਚੋਰ ਆ ਜੀ, ਜਿਹੜਾ ਨਹੀਂ ਫੜ ਹੁੰਦਾ ਉਹ ਸਿਆਣਾ ਬੰਦਾ ਹੁੰਦਾ ਜਾਂ ਓਨੈਸਟ ਹੁੰਦਾ ਆ ਜੀ।
1: ਸੈਣੀ ਸਾਹਿਬ ਇੱਕ ਇਹਦੇ ਉੱਤੇ ਇੱਕ ਵੱਖਰੀ ਗੱਲ ਕਰਨੀ ਚਾਹਾਂਗਾ, ਸ਼ਾਇਦ ਬਹੁਤ ਸਾਰੇ ਦੋਸਤ ਇਹਦੇ ਨਾਲ ਸਹਿਮਤ ਵੀ ਨਹੀਂ ਹੋਣਗੇ ਭਾਈ। ਕਈ ਵਾਰੀ ਚਲੋ ਮੈਨੂੰ ਕਹਿ ਹੀ ਦਿੰਦੇ ਆ ਕਿ ਭਾਈ ਤੂੰ ਇੱਥੇ ਦੇ ਹਿਸਾਬ ਦੇ ਨਾਲ ਸੋਚਦਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਫਾਇਦਾ ਤਾਂ ਪੰਜਾਬ ਦਾ ਹੀ ਇਹਦੇ ਵਿੱਚ ਹੈਗਾ, ਜਾਂ ਲੀਡਰਾਂ ਦਾ ਜਾਂ ਕਿਸੇ ਹੋਰ ਧਰੇ ਦਾ ਤਾਂ ਨਹੀਂ ਹੋਏਗਾ, ਚਲੋ ਉਹਨਾਂ ਨੂੰ ਸਿਆਸੀ ਪੱਧਰ ਦੇ ਉੱਤੇ ਫਾਇਦਾ ਹੋਏਗਾ। ਜਿਹੜਾ ਸਾਰਾ ਪਕੜੋ ਫੜੋ ਫੜਾਈ ਹੋ ਰਹੀ ਹੈ ਕਿਤੇ ਨਾ ਕਿਤੇ ਉਹ ਚੰਗਾ ਵੀ ਤਾਂ ਹੈ ਨਾ, ਇੱਕ ਕਾਂ ਮਾਰ ਕੇ ਟੰਗਿਆ ਹੋਊਗਾ ਤਾਂ ਬਾਕੀਆਂ ਨੂੰ ਕੰਨ ਤਾਂ ਹੁੰਦੇ ਨੇ ਨਾ।
0: ਨਹੀਂ ਉਹ ਤਾਂ ਠੀਕ ਗੱਲ ਤੁਸੀਂ ਕਹਿੰਦੇ ਹੈਗੇ ਆ, ਜੋ ਕਹਿੰਦੇ ਹੈਗੇ ਆ ਇੱਥੇ ਕੌਣ ਕੋਈ ਵੀ ਇਸ ਚੀਜ਼ ਨੂੰ ਮਤਲਬ ਪਲੀਡ ਨਹੀਂ ਕਰਦਾ ਵੀ ਪੰਜਾਬ ਦਾ ਪੈਸਾ ਲੁੱਟਿਆ ਜਾਵੇ ਤੇ ਅਗਲਾ ਬੰਦਾ ਇਸ ਚੀਜ਼ ਨੂੰ ਜਿਹੜਾ ਆ ਉਹ ਗਲਤ ਕਹੂਗਾ, ਉਹ ਕਹੂਗਾ ਠੀਕ ਹੋ ਰਿਹਾ ਜੀ ਜੋ ਹੋ ਰਿਹਾ ਜੀ। ਪਰ ਸਵਾਲ ਇਹ ਹੈਗਾ ਆ ਨਾ ਜੀ, ਲੋਕੀ ਕੀ ਕਹਿੰਦੇ ਹੈਗੇ, ਉਹਨਾਂ ਦਾ ਸਵਾਲ ਇਹ ਹੈਗਾ ਆ ਕਿ ਜੇ ਬੰਦਾ ਬੀਜੇਪੀ ਚ ਚੱਲ ਜਾਂਦਾ ਹੈਗਾ ਆ ਉਹਦੇ ਤੇ ਛਾਪਾ ਨੀ ਪੈਂਦਾ, ਜਿਹੜਾ ਬੰਦਾ ਦੂਜੇ ਪਾਸੇ ਰਹਿੰਦਾ ਹੈਗਾ ਆ ਉਹਦੇ ਛਾਪਾ ਪੈ ਜਾਂਦਾ ਹੈਗਾ। ਇਹ ਡਿਸਕ੍ਰਿਮੀਨੇਸ਼ਨ ਜਿਹੜੀ ਹੁੰਦੀ ਆ ਲੋਕੀ ਉਹਦੇ ਤੇ ਚਿੰਤੂ ਕਰਦੇ ਆ
1: ਜੀ।
0: ਵੈਸੇ ਚੋਰਾਂ ਨੂੰ ਕੋਈ ਸ਼ੈਲਟਰ ਨਹੀਂ ਦਿੰਦਾ ਜੀ।
1: ਬਿਲਕੁਲ।

0: ਉਹ ਇਸ ਕਰਕੇ ਸਰ ਇਹ ਤਾਂ ਜਿਹੜਾ ਹੈਗਾ ਸੀਗਾ ਈਡੀ ਦਾ ਜਿਹੜਾ ਆ ਛਾਪੇ ਦੀ ਗੱਲ ਆ ਜੀ ਜਿਹਦੀ ਚਰਚਾ ਆ ਜੀ ਸਾਡੇ ਪੰਜਾਬ
1: ਦੇਖੋ ਮੈਂ ਸੁਣ ਰਿਹਾ ਸੀ ਪਿਛਲੇ ਦਿਨਾਂ ਦੇ ਵਿਚ ਆਪਣੇ ਈਡੀ ਦੇ ਹੈਗੇ ਰਿਟਾਇਰਡ ਆਫਿਸਰ ਨੇ ਉਹ ਤਾਂ ਇੱਥੇ ਤੱਕ ਵੀ ਉਹਨਾਂ ਨੇ ਗੱਲ ਕਹੀ ਆ ਕਿ ਭਾਈ ਇਹ ਸਾਰਾ ਮਤਲਬ ਕਿ ਇਕੱਲਾ ਇੱਕ ਬੰਦੇ ਦਾ ਨਹੀਂ ਗਾ ਪੂਰਾ ਢਾਂਚਾ ਚੱਲਦਾ ਹੈ ਉਹਦੇ ਵਿਚ ਬਹੁਤ ਸਾਰੇ ਇਨਵੋਲਵ ਨੇ ਜਿੱਦਾਂ ਇੱਕ ਦਿਨ ਔਜਲਾ ਸਾਹਿਬ ਨੇ ਵੀ ਗੱਲ ਕਰਦੇ ਸੀ ਨਾ ਆਪਾਂ ਕੋਈ ਵਿਸ਼ੇ ਤੇ ਗੱਲ ਕਰਦੇ ਸੀ ਉਹਨਾਂ ਨੇ ਵੀ ਕਿਹਾ ਸੀ ਨਾ ਉਦਾਂ ਹੀ ਆਫਿਸਰ ਨੇ ਵੀ ਕਿਹਾ ਕਿ ਇਕੱਲਾ ਚੰਡੀਗੜ੍ਹ ਦੇ ਵਿਚ ਹੀ ਜਿਹੜੀ ਅਲੀਟ ਕਲਾਸ ਬੈਠੀ ਹੈ ਚਾਹੇ ਉਹਦੇ ਵਿਚ ਵੱਡੇ ਵੱਡੇ ਅਧਿਕਾਰੀ ਬੈਠੇ ਨੇ ਰਿਟਾਇਰਡ ਬੈਠੇ ਨੇ ਉਹ ਕਹਿੰਦੇ 500 ਕਰੋੜ ਦੇ ਕਹਿੰਦੇ ਮਾਲਕ ਨੇ ਬੈਠੇ ਜੇ ਉਹਨਾਂ ਦੇ ਉੱਤੇ ਸੱਚੀ ਤੌਰ ਦੇ ਉੱਤੇ ਕੇਂਦਰ ਜਾਂ ਸੂਬਾ ਸਾਥ ਦੇ ਦੇਵੇ ਨਾ ਜੀ ਤਾਂ ਕਹਿੰਦੇ 5 ਸਾਲ ਤਾਂ ਜਿਹੜਾ ਕਰਜ਼ਾ ਚੜਿਆ ਉਹ ਵੀ ਲੈ ਜੂਗਾ ਤੇ ਆਉਣ ਵਾਲੇ 5 ਸਾਲਾਂ ਦਾ ਬਜਟ ਵੀ ਤੁਹਾਡੇ ਹੱਥਾਂ ਦੇ ਵਿਚ ਹੋਏਗਾ ਜੀ
0: ਭਾਰੇ ਸਾਹਿਬ ਤੁਸੀਂ ਇਹ ਕੀ ਕਹਿੰਦੇ ਹੈਗੇ ਆ ਤੁਸੀਂ ਪੰਜਾਬ ਦੇ ਵਿਚ ਜੇ ਕੋਈ ਐਸ ਐਚ ਓ ਲੱਗਾ ਆ ਨਾ ਜੀ ਤੇ ਉਹਨੇ ਵੀ ਆਪਣੀਆਂ ਟਰਾਲੀਆਂ ਪਾਈਆਂ ਹੋਈਆਂ ਜੀ
1: ਜੀ
0: ਮਾਈਨਿੰਗ ਦੀਆਂ ਰੇਤਾਂ ਕੱਢਣ ਵਾਸਤੇ ਜਿਹੜਾ ਹੈਗਾ ਹੈ ਉਹਦੀਆਂ ਵੀ ਟਰਾਲੀਆਂ ਚੱਲਦੀਆਂ ਪਈਆਂ
1: ਜੀ ਬਿਲਕੁਲ ਹੈ ਜੀ
0: ਟੋਲ ਪਲਾਜ਼ਿਆਂ ਤੋਂ ਕਮਾਈ ਜਿਹੜੀ ਹੈਗੀ ਆ ਇੱਕ MLA ਨੂੰ ਜਿਹੜੀ ਹੈਗੀ ਆ ਲੱਖਾਂ ਰੁਪਇਆ ਰੋਜ਼ ਦਾ ਆਉਂਦਾ ਜੀ
1: ਜੀ
0: ਸੋ ਇਸ ਕਰਕੇ ਇੱਥੇ ਜੋ ਵੀ ਹੈਗਾ ਸਾਰਾ ਕੁਛ ਜਿਹੜਾ ਆ ਲੋਟੀ ਪਈ ਹੈਗੀ ਆ ਇਹ ਤਾਂ ਚਲੋ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਜਿਹੜਾ ਫਾੜ ਹੋ ਜਾਂਦਾ ਉਹ ਚੋਰ ਆ ਬਾਕੀ ਸਾਰੇ ਸਾਧੂ ਆ ਕੱਟੜ ਇਮਾਨਦਾਰ ਆ
1: ਇਮਾਨਦਾਰ ਨੇ ਜੀ ਬਿਲਕੁਲ ਹੈ ਜੀ
0: ਹਾਂਜੀ
1: ਉਹ ਤਾਂ ਠੀਕ ਹੈ ਸੈਣੀ ਸਾਹਿਬ ਪਰ ਦੂਸਰੇ ਪਾਸੇ ਮਾਨ ਸਾਹਿਬ ਦੇ ਭਰਾਤਾ ਸ਼੍ਰੀ ਜਿਹੜੇ ਨੇ ਚਲੋ ਰਿਸ਼ਤੇਦਾਰੀ ਦੇ ਵਿੱਚ
0: ਆਉਣ ਲੱਗਾ ਜੀ
1: ਤੇ ਉਹ ਇੱਧਰ ਨੂੰ ਰੁੱਖ ਕਿੱਦਾਂ ਕਰ ਗਏ ਨੇ ਜੀ
0: ਬਈ ਚਾਚੇ ਦਾ ਮੁੰਡਾ ਆ ਨਾਲੇ ਮਾਸੀ ਦਾ ਮੁੰਡਾ ਆ ਅਗਲਾ ਬੰਦਾ ਕਹਿੰਦਾ ਠੀਕ ਆ ਲਿਆ ਜੀ
1: ਜੀ
0: ਕੁਛ ਹੁਣ ਬਾਹਰੋਂ ਥੋੜਾ ਲੈਣ ਜਾਈਦਾ ਹੁੰਦਾ ਅਗਲੇ ਦੇ ਘਰੋਂ ਹੀ ਪੱਟੀ ਦਾ ਹੁੰਦਾ ਇੱਕ ਸਰ ਇਹ ਬਟ ਨੈਚੁਰਲ ਹੋਇਆ ਇੱਕ ਜੈਲਸ ਫੀਲਿੰਗ ਵੀ ਤਾਂ ਆਉਂਦੀ ਆ ਨਾ ਜੀ ਸਮੇਂ ਦੇ ਨਾਲ
1: ਬਿਲਕੁਲ ਹੈ ਜੀ
0: ਇੰਚਾਰਜ ਵੀ ਰਿਹਾ
1: ਜੀ
0: ਤੇ ਓਹਨੂੰ ਵੀ ਉਮੀਦ ਆ ਵੀ ਮੈਂ ਵੀ ਤਰੱਕੀ ਕਰਾਂ
1: ਜੀ
0: ਤੇ ਤਰੱਕੀ ਹੁਣ ਲੋਕਾਂ ਨੂੰ ਇਹ ਦਿਸਦਾ ਹੈਗਾ ਅੱਗੇ BJP ਆਉਣ ਵਾਲੀ ਆ
1: ਜੀ
0: ਤੇ ਨਾਲੇ ਵੱਡੇ ਵੱਡੇ ਲੀਡਰਾਂ ਤੱਕ ਪਹੁੰਚ ਹੋ ਜਾਂਦੀ ਹੈਗੀ ਆ ਤੇ ਇਸ ਕਰਕੇ ਅਗਲਿਆਂ ਨੇ ਵੀ ਆਪਣਾ ਬੈਟਰ ਦੇ ਫਿਊਚਰ ਵਾਸਤੇ ਹੀ ਸਰ ਕੋਈ ਬੰਦਾ ਕਰਦਾ
1: ਸੈਣੀ ਸਾਹਿਬ ਮਜੀਠੀਆ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਹਿੰਦੇ ਭਰਾਤਾ ਸ਼੍ਰੀ ਨੂੰ ਭੇਜਤਾ ਤੁਸੀਂ ਰਾਹ ਮਤਲਬ ਕਲੀਅਰ ਕਰੋ ਮੈਂ ਵੀ ਆਉਂਦਾ ਪਿੱਛੇ ਪਿੱਛੇ
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਨਾਲੇ ਦੂਜੀ ਗੱਲ ਹੈਗੀ ਆ ਵੀ ਚੰਗੀ ਗੱਲ ਆ ਸਾਰੀਆਂ ਪਾਰਟੀਆਂ ਚ ਆਪਣੇ ਬੰਦੇ ਚਾਹੀਦੇ ਹੈਗੇ ਕੱਲ ਨੂੰ ਜਿਹੜਾ ਹੈਗਾ ਆ ਜੇ ਕੀ ਪਤਾ ਰਜੀਮ ਬਦਲ ਜਾਂਦਾ ਹੈਗਾ ਆ ਤੇ ਉੱਥੇ ਬੰਦਾ ਗੱਲ ਤਾਂ ਕਰਨ ਜੋਗਾ ਹੁੰਦਾ ਆ ਵੀ ਭਾਈ ਮੇਰਾ ਭਰਾ ਆ ਰਹਿਣ ਦਿਓ ਤੁਸੀਂ
1: ਸੈਣੀ ਸਾਹਿਬ ਪਿਛਲੇ ਦਿਨਾਂ ਚ ਮੈਂ ਗੱਲ ਕੀਤੀ ਸੀ ਮੈਂ ਫਿਰ ਉੱਥੇ ਗੱਲ ਦੇ ਉੱਤੇ ਦੁਬਾਰਾ ਆਉਣਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਮਾਨ ਸਾਹਿਬ ਵੀ ਪਾਲਟੀ ਮਾਰ ਜਾਣਗੇ ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਹੁਣ ਕੇ ਹੱਥ ਖੜੇ ਕਰਕੇ ਦੇਖਣਗੇ ਵੀ ਜੱਟ ਕਰ ਕੀ ਗਿਆ ਮੇਰੇ ਨਾਲ
0: ਨਹੀਂ ਨਹੀਂ ਨਹੀਂ ਸਰ ਨਹੀਂ ਮਤਲਬ ਏਦਾਂ ਨਹੀਂ ਜਾ ਸਕਦੇ ਹੁਣ ਇਹਨਾਂ ਨੇ ਮਤਲਬ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੀ ਨੀ ਜੀ
1: ਜੀ
0: ਉੱਥੇ ਤਾਂ ਬਥੇਰੇ ਬੈਠੇ ਹੈਗੇ ਜੀ ਉਹਨਾਂ ਨੇ ਨੀ ਲੈਣਾ ਉਹਨਾਂ ਨੇ ਹੁਣ ਜਿਹੜਾ ਹੈਗਾ ਆ ਦੂਜਿਆਂ ਦੀ ਸਿਰ ਆਪਣੇ ਸੋਹਾ ਨਹੀਂ ਪਾਉਣੀ ਹੈਗੀ ਉਹਨਾਂ ਨੇ ਆਲੇ ਦੁਆਲੇ ਕਟਿੰਗ ਕਰਕੇ ਲੈ ਜਾਣਾ ਹੈਗਾ ਆ ਜੀ
1: ਜੀ
0: ਵੀ ਆਪਣੇ ਭਾਰ ਦੇ ਨਾਲ ਥੱਲੇ ਜਿਹੜਾ ਹੈਗਾ ਇੰਨਾ ਪੋਲਾ ਕਰ ਦਿਓ ਬੂਟਾ ਆਪਣੇ ਆਪ ਹੀ ਡਿੱਗ ਪਵੇ
1: ਜੀ
0: ਉਹ ਇਸ ਕਰਕੇ ਉਹ ਆਲਾ ਦੁਆਲਾ ਛਾਂਗਣਗੇ ਜੀ
1: ਬਿਲਕੁਲ ਜੀ
0: ਤੇ ਬਾਕੀ ਪੋਲੀਟੀਕਲ ਬੰਦੇ ਤਾਂ ਉਹ ਹੀ ਹੁੰਦੇ ਆ ਜੀ ਅੱਗੇ ਇਹਨਾਂ ਵਿਚ ਵੀ ਤਾਂ ਉਹਨਾਂ ਪਾਰਟੀਆਂ ਚ ਵੀ ਆਏ ਸੀ
1: ਜੀ ਬਿਲਕੁਲ ਜੀ
0: ਸੋ ਇਸ ਕਰਕੇ ਜਿਹੜਾ ਆ ਭਾਈ ਪੋਲੀਟੀਕਲ ਬੰਦਾ ਉਹੀ ਆ ਉਹ ਕਦੀ ਆਪਣਾ ਦੇਖ ਲੈਂਦੇ ਹੈਗੇ ਹਵਾ ਦੇ ਰੁੱਖ ਦਾ ਪਛਾਣ ਕਰਦੇ ਆ ਉਹਦੇ ਮੁਤਾਬਕ ਜਿਹੜਾ ਆ ਪਾਰਟੀਆਂ ਜੁਆਇਨ ਕਰਦੇ ਆ ਅੱਜ ਕੱਲ ਆਈਡੀਓਲੋਜੀ ਦਾ ਕੋਈ ਰਹਿ ਨੀ ਗਈ ਜੀ
1: ਬਿਲਕੁਲ ਜੀ
0: ਮੈਂ ਦਾਅਵੇ ਨਾਲ ਕਹਿਣਾ ਹੈਗਾ ਆ ਜੀ BJP ਜਿਹੜੀ ਹੈਗੀ ਆ ਉਹਦੀ ਮਾਂ ਆ RSS ਤੇ ਇਹ ਬੰਦਿਆਂ ਨੇ ਜਿਹਨਾਂ ਨੇ ਜੁਆਇਨ ਕੀਤਾ ਇਹਨਾਂ ਨੂੰ RSS ਦੇ ਬੁਹੀ ਦਾ ਨਾਂ ਨੀ ਪਤਾ ਹੋਣਾ
1: ਬਿਲਕੁਲ
0: ਸੋ ਉਹ ਵੀ ਜਿਹੜਾ ਹੈਗਾ ਜੀ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਟੈਂਪਰਰੀ ਅਟੈਚਮੈਂਟਸ ਹੁੰਦੀਆਂ ਆ ਇਹ ਇਲੈਕਸ਼ਨ ਤੋਂ ਪਹਿਲਾਂ ਇਧਰ ਉਧਰ ਜਾਣਾ ਆਉਣਾ ਹੁੰਦਾ ਹੀ ਆ ਜੀ
1: ਬਿਲਕੁਲ ਜੀ
0: ਬਾਕੀ ਜਦ ਤੱਕ ਕੋਈ ਪਾਰਟੀ ਰੂਲ ਕਰਦੀ ਹੈਗੀ ਆ ਤਦ ਤੱਕ ਜਿਹੜਾ ਹੈਗਾ ਆ ਉਹਨੂੰ ਕੋਈ ਖਤਰਾ ਨੀ ਹੁੰਦਾ ਜੀ ਜਦੋਂ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗਦਾ ਉਹ ਤੋਂ ਬਾਅਦ ਪਤਾ ਲੱਗਦਾ ਵੀ ਕਿੰਨੇ ਕੁ ਬੰਦੇ ਜਿਹੜੇ ਆ ਪਾਰਟੀ ਦੇ ਨਾਲ ਖੜੇ ਆ ਤੇ ਕਿੰਨੇ ਕੁ ਹੈਗੇ ਨਾਲ
1: ਹੈਗੇ ਨੇ ਜੀ ਬਿਲਕੁਲ ਜੀ दूसरे पासे देखिए ते पिछले दिनां तो चलो जिहड़ा मामला चलदा आ रहा अपना कानून दा ते श्री गुरु ग्रंथ साहिब दे सत्कार दा ते उहदे विच संतवां साहिब नूं जिहड़ा 8 तरीक नूं बुलाया गया सारा कुछ कीता गया ते उस तों बाद उन्हां ने कहा कि जां तां स्पैशल सैशन बुला के इहनूं रद्द करो ते जां फिर इहदे विच सोध कर लो ते हुण सारे सलाह मशवरा करके गड़गज साहब ने जथेदार ज्ञानी कुलदीप सिंह गड़गज हुणा ने सरकार नूं 15 दिनां दा अल्टीमेटम दे दित्ता है ते संतवां साहिब हुण किते ना किते कड़िकी दे विच फस चुके आ दोवां विचकार जी ते किवें देखदे हो कि आउण वाले समें दे विच की कुछ हो सकदा है।
0: नहीं, नहीं, नहीं। सर गल इदा हैगी आ ना जी, मान लो एक छोटी जी गल आ
1: जी
0: वी तुसी मेरे ते दोष ला दिने हैगे आ जी, मेरा जां तां मतलब जिहड़ा हैगा मैं उहनूं स्वीकार करां ते जां ओह तों इनकार करां
1: जी।
0: इनकार ही करन दा तरीका जे मेरा इह हो जावे वी मैं जिहड़ा आ भई सारिआं नूं रौला पा पा के दसणा शुरू कर दिआं नाल आले दुआले बंदे तां भारा ही झूठा भारा ही झूठा, ओहदे नाल की हुंदा हैगा आ कि ओह इनकारी तां तुहाडी एक किस्म दी पहलां ही आ गई
1: जी।
0: जदों ਹੁਣ ਉਹ ਵੀ ਜਿਹੜਾ ਹੈਗਾ ਜੇ ਉਹਨਾਂ ਨੂੰ ਕਾਨੂੰਨੀ ਰੂਪ ਆਪਣੇ ਇਹ ਧਾਰਮਿਕ ਰੂਪ ਦੇ ਵਿੱਚ ਜੇ ਉਹਨਾਂ ਨੂੰ ਸਮਨ ਕਰ ਵੀ ਲੈਣਗੇ ਜੋ ਮਰਜ਼ੀ ਕਰ ਲੈਣ ਜੀ, ਅਗਲਾ ਤਾਂ ਇਹ ਕਹੂਗਾ ਜੀ ਮੈਂ ਤਾਂ ਸਪੀਕਰ ਆ
1: ਜੀ,
0: ਪਾਸ ਤਾਂ ਵਿਧਾਇਕ ਕਰਦੇ ਆ
1: ਹਾਂਜੀ,
0: ਮੈਂ ਤਾਂ ਇੱਕ ਮਸੰਜਰ ਆ
1: ਜੀ,
0: ਮੈਂ ਤੁਹਾਡਾ ਸੁਨੇਹਾ ਉੱਥੇ ਤੱਕ ਪਹੁੰਚਾ ਤਾ, ਮੇਰੀ ਇੰਨੀ ਡਿਊਟੀ ਸੀ ਜੀ
1: ਜੀ,
0: ਮੇਰਾ ਤਾਂ ਦੋਸ਼ ਕੋਈ ਨੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਗੱਲੋਂ ਦੂਜੀ ਗੱਲ ਆ, ਗੱਲ ਵੀ ਸਹੀ ਹੈਗੀ ਆ ਵੀ ਸਪੀਕਰ ਦੀ ਡਿਊਟੀ ਥੋੜਾ ਜਿਹਾ ਕਾਨੂੰਨ ਬਣਾਉਣੀ, ਉਹ ਤਾਂ ਵਿਧਾਇਕ ਬਣਾਉਂਦੇ ਹੈਗੇ, ਮੁੱਖ ਮੰਤਰੀ ਬਣਾਉਂਦਾ ਜੀ
1: ਜੀ। ਤੇ ਸੈਣੀ ਸਾਹਿਬ ਫਿਰ ਮੁੱਖ ਮੰਤਰੀ ਨੂੰ ਵੀ ਕਿਤੇ ਨਾ ਕਿਤੇ ਦੁਬਾਰਾ ਤਲਬ ਕੀਤਾ ਜਾ ਸਕਦਾ, ਤਲਬ ਤਾਂ ਨਹੀਂ ਕੀਤਾ ਜਾ
0: ਸਕਦਾ ਪਤਤ ਨੂੰ ਕੀ ਤਲਬ ਕਰਨਾ, ਉਹ ਤਾਂ ਜਿਹੜਾ ਹੈਗਾ ਆ ਜੋ ਮਰਜ਼ੀ ਕਰੇ ਉਹ, ਸਰ ਜਦੋਂ ਇੰਨਾ ਕੋਨਫਲਿਕਟ ਹੋਵੇ ਤੇ ਉੱਥੇ ਜਿਹੜਾ ਹੈਗਾ ਆ ਇਹੋ ਜਿਹਾ ਕੰਮ ਕਰਨਾ ਹੀ ਨੀ ਚਾਹੀਦਾ
1: ਜੀ,
0: ਇਸ ਸਿਚੁਏਸ਼ਨ ਦੀ ਕਦਰ ਘਟਦੀ ਆ
1: ਜੀ। ਨਹੀਂ ਸੋ ਮਾਨ ਸਾਹਿਬ ਤਾਂ ਦੇਖੋ ਹਰ ਜਗ੍ਹਾ ਜਾ ਕੇ ਕਹਿ ਰਹੇ ਨੇ ਭਾਈ ਇਹ ਨਹੀਂ ਹਟਣਾ, ਹੁਣ ਇਹ ਤਾਂ ਬਣ ਗਿਆ ਹੁਣ ਜਿਹੜਾ ਬਣਨਾ ਸੀ।
0: ਉਹ ਠੀਕ ਹੈ, ਡਾਕਟਰ ਪਿਆਰੇ ਲਾਲ ਗਰਗ ਵੀ ਅੱਜ ਇਹ ਗੱਲ ਕਹਿੰਦੇ ਸੀ, ਕਹਿੰਦੇ ਵੀ ਮੁੱਖ ਮੰਤਰੀ ਦਾ ਇਹ ਜਵਾਬ ਹੀ ਉਚਿਤ ਨਹੀਂ ਹੈ
1: ਜੀ।
0: ਪਹਿਲੀ ਗੱਲ ਤਾਂ ਕਹਿੰਦੇ ਵੀ ਉਹਨਾਂ ਨੇ ਇਹਨਾਂ ਨੂੰ ਭੇਜਿਆ ਨਹੀਂ
1: ਹਾਂਜੀ,
0: ਜਦਕਿ ਜਿਹੜਾ ਹੈਗਾ ਆ ਇਹਨਾਂ ਨੂੰ ਭੇਜਣਾ ਵੀ ਲਾਜ਼ਮ ਸੀਗਾ, ਜਦ ਉਹਦੇ ਨਾਲ ਐਸ ਜੀ ਪੀ ਸੀ ਨਾਲ ਸੰਬੰਧਿਤ ਤੁਸੀਂ ਗੱਲ ਕਰਨ ਲੱਗੇ ਆ ਤੇ ਉਹਨਾਂ ਨੂੰ ਭੇਜ ਕੇ ਪਹਿਲਾਂ ਕਰ, ਉਹਨਾਂ ਦੀ ਜਿਹੜੀ ਸਾਡੇ ਇੱਥੇ ਰਿਵਾਜ ਹੀ ਨੀ ਰਿਹਾ ਜੀ ਸਟੇਕ ਹੋਲਡਰ ਨੂੰ ਨਾਲ ਲੈਣ ਦਾ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਸ ਟੋਪਿਕ ਦੇ ਉੱਤੇ ਤਾਂ ਭਾਰਤ ਸਾਹਿਬ ਹੁਣ ਗੱਲ ਕਰਨੀ ਵੀ ਫਜ਼ੂਲ ਆ, ਕਿਉਂਕਿ ਮੈਂ ਹੈਰਾਨ ਹੁੰਦਾ ਆ ਅੱਧੇ ਕੁ ਸਿੱਖ ਜਿਹੜੇ ਇਸ ਪਾਰਟੀ ਦੇ ਨਾਲ ਤੁਰੇ ਹੈਗੇ ਆ ਜੀ, ਉਹ ਉਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਨੂੰ ਤਿਆਰ ਹੀ ਨੀ ਗੇ।
1: ਬਿਲਕੁਲ ਹੈ ਜੀ,
0: ਜਿਹੜੀਆਂ ਸਿੰਘ ਸਾਹਿਬ ਕਹਿ ਰਹੇ ਹੈਗੇ ਉਹ ਉਲਟਾ ਉਸ ਇੰਸਟੀਟਿਊਸ਼ਨ ਨੂੰ ਡੀਗ੍ਰੇਡ ਕਰਨ ਤੇ ਲੱਗੇ ਆ
1: ਜੀ
0: ਹਾਂਜੀ। ਉਹ ਜਦ ਕੇ ਬੰਦਾ ਗਲਤ ਹੋ ਸਕਦਾ ਆ, ਉਹਦਾ ਗਲਤ ਨੀ ਹੁੰਦਾ ਜੀ, ਉੱਤੇ ਜਿਹੜਾ ਹੈਗਾ ਆ ਉਹਦਾ ਮਾਨ ਸਨਮਾਨ ਹੁੰਦਾ ਹੀ ਆ, ਜਿੰਨਾ ਚਿਰ ਉਹ ਬੰਦਾ ਜਿਹੜੇ ਜਥੇਦਾਰ ਸਾਹਿਬ ਜਿਹੜੇ ਆ ਉਸ ਕੁਰਸੀ ਤੇ ਬੈਠੇ ਹੈਗੇ ਆ ਜੀ, ਤਦ ਤੱਕ ਉਹਨਾਂ ਦਾ ਇੱਜ਼ਤ ਤਾਂ ਰਹਿਣੀ ਚਾਹੀਦੀ ਹੈ ਨਾ ਜੀ। ਜਥੇਦਾਰ ਦਾ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੋਣਾ ਸਮਥਿੰਗ ਇਜ਼ ਅਬਵ ਦੈਨ ਲਾ
1: ਜੀ,
0: ਤੇ ਉਹ ਉਹਨਾਂ ਦਾ ਸਤਿਕਾਰ ਤਾਂ ਬਣਿਆ ਰਹਿਣ ਦੇਣਾ ਚਾਹੀਦਾ ਹੈਗਾ ਸੀ ਨਾ ਜੀ। ਤੁਹਾਡੇ ਉਹਨਾਂ ਦੇ ਜਿਹੜੇ ਹੈਗੇ ਆ ਵਿਅਕਤੀਗਤ ਡਿਫਰੈਂਸਿਸ ਤੁਹਾਡੇ ਹੋਣਗੇ, ਬਾਕੀਆਂ ਦੇ ਵੀ ਹੋਣਗੇ
1: ਜੀ,
0: ਔਰ ਮੈਂ ਹੈਰਾਨ ਆ ਵੀ ਆ ਜਿਹੜੇ ਬੰਦੇ ਹੈਗੇ ਆ ਅੰਮ੍ਰਿਤਧਾਰੀ ਬੰਦੇ ਹੈਗੇ ਜਿਹੜੇ ਨਾਲ ਸਰਕਾਰ ਦੀ ਪਿੱਠ ਪੂਰਨ ਲੱਗੇ ਹੈਗੇ
1: ਜੀ।
0: ਸੋ ਇਸ ਕਰਕੇ ਇੱਥੇ ਨੇਜੇ ਭਾਰੂ ਆ ਜੀ, ਇੱਥੇ ਕੋਈ ਕਹਿੰਦੇ ਗੁਰੂ ਨੂੰ ਕੋਈ ਨੀ ਪੁੱਛਦਾ ਜੀ, ਇੱਥੇ ਆਪਣਾ ਦੇਖਦੇ ਆ ਵੀ ਹਾਂ ਜੀ ਮੈਨੂੰ ਬੋਲਣ ਨਾਲ ਕਿੱਧਰਲੇ ਪਾਸਿਓਂ ਕਿੰਨਾ ਫਾਇਦਾ ਹੁੰਦਾ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨਾਲ ਕੋਈ ਹੱਲ ਨਹੀਂ ਹੈਗਾ ਜੀ।
1: ਬਿਲਕੁਲ ਹੈ ਜੀ,
0: ਬਾਕੀ ਸਟੇਟ ਜਿਹੜੀ ਹੈਗੀ ਆ ਉਹ ਤਾਂ ਪਹਿਲਾਂ ਹੀ ਪੁਲਿਸ ਰਨ ਕਰਦੀ ਆ। ਅੱਜ ਇੱਕ ਹੋਰ ਕੰਮ ਹੋਇਆ ਜੀ, ਇੱਕ ਬੱਸ ਦੇ ਵਿੱਚ KSI ਨੇ ਪਿਸਤੌਲ ਕੱਢ ਲਈ ਜੀ।
1: ਅੱਛਾ ਜੀ,
0: ਉਹ ਕੰਡਕਟਰ ਨਾਲ ਬਹਿਸ ਕਰਕੇ ਤੇ ਉਹਨੇ ਪਿਸਤੌਲ ਕੱਢ ਲਈ ਜੀ
1: ਜੀ।
0: ਤੋਂ ਬਾਅਦ ਦੇ ਵਿੱਚ ਜੋ ਦੇਖਿਆ ਵੀ ਵੀਡੀਓ ਬਣਨ ਲੱਗ ਪਈਆਂ, ਬਾਅਦ ਦੇ ਵਿੱਚ ਉਹ ਫਿਰ ਵਿਕਟਮ ਕਾਰਡ ਖੇਡਣ ਲੱਗ ਪਿਆ ਜੀ, ਮੈਂ BP ਮੇਰਾ ਮੇਰੇ ਕੋਲ ਦਵਾਈ ਕੋਲ ਆ, ਮੇਰਾ BP ਵੱਧ ਗਿਆ ਜੀ
1: ਜੀ।
0: ਸੋ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਤਾਂ ਪੁਲਿਸ ਤੁਰੀ ਫਿਰਦੀ ਆ ਜੀ।
1: ਬਿਲਕੁਲ ਹੈ ਜੀ,
0: ਹੋ ਵੀ ਸਕਦਾ ਹੈਗਾ ਆ ਜੀ ਵੀ ਉਹਦੀ ਮਾਨਸਿਕ ਸਥਿਤੀ ਠੀਕ ਨੀ ਹੈਗੀ ਜੀ, ਜਿੱਦਾਂ ਜਿਹੜਾ ਆ ਇਹਨਾਂ ਨੇ ਤਾਂ ਅੱਜ ਕੱਲ ਜਿਹੜਾ ਪੁਲਿਸ ਨੂੰ ਹੋਰ ਨਵੇਂ ਕੰਮ ਲਾ ਦਿੱਤਾ ਆ, ਜਿੱਥੇ ਮਾਨ ਸਾਹਿਬ ਜਾਂਦੇ ਉੱਥੇ ਗੇਟ ਵੀ ਪੁਲਿਸ ਵਾਲੇ ਆਪ ਚੱਕ ਚੱਕ ਖੜੇ ਕਰਦੇ ਪਏ ਆ।
1: ਬਿਲਕੁਲ ਹੈ ਜੀ,
0: ਤੇ ਪੁਲਿਸ ਦੀ ਡਿਊਟੀ ਜਿਹੜੀ ਪੁਲਿਸਿੰਗ ਵਾਲੀ ਹੈਗੀ ਉਹ ਤਾਂ ਘੱਟ ਆ ਜੀ, ਇਹਨਾਂ ਦੇ ਜਿਹੜੇ ਹੈਗੇ ਤਾਮ ਝਾਮ ਕਰਨ ਵਾਸਤੇ ਜਿਹੜਾ ਆ ਪੁਲਿਸ ਵਰਤੀ ਜਾ ਰਹੀ ਆ
1: ਜੀ।
0: ਇਸ ਕਰਕੇ ਏਹੋ ਜਿਹੀਆਂ ਚੀਜ਼ਾਂ ਇੱਥੇ ਚੱਲਦੀਆਂ
1: ਪਈਆਂ। ਤੇ ਸੈਣੀ ਸਾਹਿਬ, ਆਰਮੀਆਂ ਦਾ, ਆਰਮੀ ਸਕੂਲਾਂ ਦਾ ਜਿਹੜਾ ਮਾਮਲਾ, ਉਹਦੇ ਵਿੱਚ ਸੰਸਕ੍ਰਿਤੀ ਲਾਗੂ ਕਰਨੀ ਜਾਂ ਹੋਰ ਸਾਰਾ ਪੰਜਾਬ?
0: ਹਾਂਜੀ ਹਾਂਜੀ ਹਾਂਜੀ ਭਾਰੇ ਸਾਹਿਬ, ਮੇਰੀ ਬੇਨਤੀ ਇਹਦੇ ਵਿੱਚ ਇਹ ਹੈਗੀ ਆ ਭਾਰੇ ਸਾਹਿਬ, ਇਹ ਜਿਹੜੇ ਹੁੰਦੇ ਆ, ਦੀਜ਼ ਆਰ ਕਾਲਡ ਟ੍ਰਿਫਲਸ
1: ਜੀ,
0: ਇਹ ਤੁੱਛ ਇਸ਼ੂ ਹੁੰਦੇ ਆ।
1: ਬਿਲਕੁਲ,
0: ਇਫ ਯੂ ਆਰ ਵਿਲਿੰਗ ਟੂ ਟੀਚ ਯੂਅਰ ਵਰਡ ਐਜ਼ ਏ ਪੰਜਾਬੀ, ਤੇ ਦੈਨ ਐਡਮਿਟ ਹਿਮ ਇਨ ਏ ਸਰਕਾਰੀ ਸਕੂਲ। ਮੈਂਡੇਟਰੀ ਕਰਨ ਦਾ ਜਿਹੜਾ ਹੈਗਾ ਆ, ਅੱਜ ਤੁਸੀਂ ਇੱਥੇ ਜਿਹੜਾ ਕਰੋਗੇ, ਕੱਲ ਨੂੰ ਉਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਆ ਬਿਹਾਰ ਚ ਹੋ ਜਾਂਦੀ, ਉੱਥੇ ਬਿਹਾਰ ਵਾਲੇ ਬਿਹਾਰੀ ਕਹਿਣਗੇ ਵੀ ਇਹਨਾਂ ਨੂੰ ਸਿਖਾਓ ਜੀ, ਬੱਚਿਆਂ ਦਾ ਤੂਤੇ ਕਿੰਨਾ ਗੁਜ਼ਰਦਾ ਜੀ। ਉਹਨਾਂ ਨੇ ਆਪਸ਼ਨਲ ਰੱਖਿਆ ਆ, ਜੇ ਤੁਹਾਡਾ ਚਾਹ, ਤੁਸੀਂ ਚਾਹੁੰਦੇ ਹੈਗੇ ਆ ਕਿ ਤੁਹਾਨੂੰ ਪੰਜਾਬੀ ਪੜ੍ਹਾਈ ਜਾਵੇ, ਤੁਸੀਂ ਆਪਸ਼ਨਲ ਸਬਜੈਕਟ ਲੈ ਲਓ ਜੀ। ਮੈਂ ਮਤਲਬ ਨਹੀਂ, ਮੇਰੀ ਨਿੱਜੀ ਰਾਏ ਆ ਇਹ ਜੀ, ਮੈਂ ਨਹੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੈਗਾ ਜੀ।
1: ਦਰੁਸਤ ਕਹਿ ਰਹੇ ਹੋ, ਮੈਂ ਥੋੜਾ ਜਿਹਾ ਵਾਧਾ ਕਰਦਾ ਇਹਦੇ ਵਿੱਚ। ਦੇਖੋ ਸੈਣੀ ਸਾਹਿਬ, ਦੇਹਰਾਦੂਨ ਬਹੁਤ ਸਾਰੇ ਅਲੀਟ ਕਲਾਸ ਜਿਹੜੇ ਹੈਗੇ ਨੇ, ਘਰ ਨੇ, ਉਹਨਾਂ ਦੇ ਬੱਚੇ ਜਿਹੜੇ ਨੇ ਦੇਹਰਾਦੂਨ ਜਿਹੜਾ ਹੋਸਟਲ ਦੇ ਵਿੱਚ ਉੱਥੇ ਰਹਿ ਕੇ ਜਿਹੜਾ ਪੜ੍ਹਦੇ ਨੇ, ਉਹਨਾਂ ਦੀਆਂ ਪਾਲਿਸੀਆਂ ਜਦੋਂ ਪੜ੍ਹਦੇ ਹੋ ਤੁਸੀਂ, ਦੇਖਦੇ ਹੋ, ਤਾਂ ਉਹਨਾਂ ਦੇ ਵਿੱਚ ਬਕਾਇਦਾ ਲਿਖਿਆ ਸਾਰੀਆਂ ਚੀਜ਼ਾਂ ਕਿ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦਾ ਪ੍ਰੋਟੋਕੋਲ ਆ ਉਹਦੇ ਵਿੱਚ ਰਹਿਣਾ ਪੈਣਾ। ਏਦਾਂ ਹੀ ਆਰਮੀ ਦੇ ਸਕੂਲ ਹੋਣਗੇ, ਉਹਨਾਂ ਦਾ ਵੀ ਆਪਣਾ ਪ੍ਰੋਟੋਕੋਲ ਹੈਗਾ ਜੀ, ਉਹਦਾ ਉਹਨਾਂ ਦਾ ਅਨੁਸ਼ਾਸਨ ਹੀ ਵੱਖਰੇ ਤੌਰ ਦੇ ਉੱਤੇ ਬਾਕੀ ਸਕੂਲਾਂ ਦੇ ਨਾਲੋਂ ਆ।
0: ਇੰਨੀ ਸੁਤੰਤਰਤਾ ਹੋਣੀ ਚਾਹੀਦੀ ਹੈਗੀ ਨਾ ਜੀ, ਪੀ ਉਹਨਾਂ ਨੇ ਕੀ ਪੜ੍ਹਾਉਣਾ, ਕਿੱਦਾਂ ਪੜ੍ਹਾਉਣਾ, ਕਿਹੜਾ ਸਬਜੈਕਟ ਪੜ੍ਹਾਉਣਾ। ਬਾਕੀ ਬਾਕੀ ਭਾਰੇ ਸਾਹਿਬ ਇੱਕ ਹੋਰ ਦੱਸਾਂ ਜੀ, ਅਸੀਂ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਨਾ, ਅਸੀਂ ਪਿੱਛੇ ਕਿਉਂ ਰਹਿ ਜਾਂਦੇ ਆ
1: ਜੀ
0: ਭਾਰੇ ਸਾਹਿਬ? ਗੱਲ ਏਦਾਂ ਆ ਵੀ ਸਾਡੇ ਇੱਥੇ ਜਿਹੜਾ ਆ, ਤਿੰਨ ਚਾਰ ਚੀਜ਼ਾਂ ਕਾਮਨ ਆ ਜੀ ਬੱਚੇ ਦੇ ਪੜ੍ਹਨ ਵਾਸਤੇ ਅੱਗੇ, ਮਤਲਬ ਜਿਹੜਾ ਆ ਕਿੱਦਾਂ ਆ ਜੀ, ਜਾਂ ਤੁਸੀਂ ਜਿਹੜਾ ਮੈਡੀਕਲ ਰੱਖ ਲਓ, ਨਾਨ ਮੈਡੀਕਲ ਰੱਖ ਲਓ, ਕਮਰਸ ਰਖਾ ਲਓ, ਤੇ ਜਾਂ ਜਿਹੜਾ ਹੈਗਾ ਆ ਆਰਟਸ ਰੱਖ ਲਓ ਜੀ, ਆਹੀ ਆ ਨਾ ਜੀ।
1: ਬਿਲਕੁਲ
0: ਇਹ ਕਲਾਸਾਂ ਤਾਂ ਸਾਰੀਆਂ ਜਿਹੜੀਆਂ ਹੈਗੀਆਂ, ਹੁਣ ਮੈਂ ਦੱਸਦੇ ਆ, ਔਜਲਾ ਸਾਹਿਬ ਨੇ 40 ਦਿਨਾਂ ਚ ਸਾਰੀਆਂ ਪਾਸ ਕਰ ਲਈਆਂ ਸੀ 11ਵੀਂ ਚ, ਹਾਂਜੀ, ਉਹ ਸੈਕਸ਼ਨ ਮੈਡੀਕਲ ਚ ਦਾਖਲਾ ਦੇ ਤਾ। ਫਿਰ ਇਹਨਾਂ ਨੇ ਸੱਤਾਂ ਕੁ ਦਿਨਾਂ ਜੀ ਦੇਖਿਆ ਵੀ ਇਹ ਤਾਂ ਜਿਹੜੇ ਹੈਗੇ ਆ, ਦਵਾਈਆਂ ਦੇਣ ਵਾਲੇ ਨੀ, ਇਹ ਤਾਂ ਦੋਹਾਂ ਹਸਪਤਾਲਾਂ ਤੱਕ ਪਹੁੰਚਾਉਣ ਵਾਲੇ ਆ ਲੋਕਾਂ ਨੂੰ, ਉਹਨਾਂ ਨੇ ਨਾਨ ਮੈਡੀਕਲ ਚ
1: ਜੀ,
0: ਹਾਂਜੀ, ਉੱਥੇ ਜਾ ਕੇ ਦੇਖਿਆ ਵੀ ਇੰਜੀਨੀਅਰਿੰਗ ਤਾਂ ਇਹਨਾਂ ਦੀ ਪਹਿਲਾਂ ਹੀ ਠੀਕ ਠਾਕ ਹੈਗੀ ਆ, ਤੇ ਇਹਨਾਂ ਨੇ ਫੇਰਦਿਆਂ ਨੇ ਕਮਰਸ ਚ ਤੋਰ ਦਿੱਤਾ, ਕਮਰਸ ਚ ਫਿਰ ਹਿਸਾਬ ਕਿਤਾਬ ਲਾ ਕੇ, ਤੇ ਇਹਨਾਂ ਦੇ ਜਿਹੜਾ ਹੈਗਾ ਆ ਸਿੱਧਾ ਆਪਣਾ ਜਿਹੜਾ ਆ ਆਰਟਸ ਦੇ ਵਿੱਚ ਪਹੁੰਚੇ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਿਹੜੇ ਬੱਚਿਆਂ ਨੇ ਪੜ੍ਹਨਾ ਆ, ਉਹਨਾਂ ਨੇ ਉਹ ਸਬਜੈਕਟ ਜਿਹੜੇ ਆ ਉਹ ਆਪੇ ਹੀ ਪੜ੍ਹ ਲੈਣੇ ਆ ਜੀ। ਸਾਡੇ ਇੱਥੇ ਅੱਛਾ ਜੀ, ਇਹ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਸੀਰੀਅਸ ਨੋਟ ਤੇ, ਉਹ ਇਹ ਸੀਗੀ ਜੀ, ਇਹ ਅਸੀਂ ਆ ਲਗਭਗ ਆਹ 400 ਵਿਸ਼ਿਆਂ ਦਾ ਪਤਾ ਹੈ ਜੀ
1: ਜੀ,
0: ਪਰ ਸਾਹਿਬ ਜਿਹੜੇ ਬੱਚੇ IAS ਦੇ ਵਿੱਚ ਅਪੀਅਰ ਹੁੰਦੇ ਆ ਨਾ ਜੀ, ਉਹਨਾਂ ਦੇ ਮਾਂ ਬਾਪ ਬਹੁਤ ਜਿਹੜੇ ਹੈਗੇ ਇੰਟੈਲੀਜੈਂਟ ਹੁੰਦੇ ਆ, ਉਹ ਬੱਚੇ ਨੂੰ ਪਹਿਲਾਂ ਹੀ ਉਹ ਵਿਦਿਆ ਦਿੰਦੇ ਆ ਜਿਹੜੀ ਰੇਅਰੈਸਟ ਹੋਵੇ
1: ਜੀ।
0: ਉਹਦਾ ਕਾਰਨ ਇਹ ਹੁੰਦਾ ਕਿ ਉੱਥੇ ਬਾਅਦ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਨਾ ਜੀ, ਉਹ ਫਿਰ ਉਸ ਸਬਜੈਕਟ ਵਾਈਜ਼ ਕੰਪੀਟੀਸ਼ਨ ਆ
1: ਹੁੰਦਾ ਹੈ ਜੀ। ਬਿਲਕੁਲ ਹੈ ਜੀ,
0: ਉਹ ਬੱਚੇ ਆ ਜਿਹੜੇ ਪਬਲਿਕ ਐਡਮਿਨਿਸਟ੍ਰੇਸ਼ਨ, ਇਹ ਸਬਜੈਕਟ ਕਈ ਗਏ ਕਿਸੇ ਕਿਸੇ ਸਕੂਲਾਂ ਚ ਹੁੰਦੇ, ਪਬਲਿਕ ਐਡਮਿਨਿਸਟ੍ਰੇਸ਼ਨ ਹੋ ਗਈ ਜਾਂ ਹੋਰ ਹੋ ਗਿਆ, ਸੰਸਕ੍ਰਿਤ ਹੋ ਗਈ, ਇਹੋ ਜਿਹਾ ਉਹ ਸਬਜੈਕਟ ਰੱਖ ਲੈਂਦੇ ਆ ਜੀ। ਉਹ ਸਬਜੈਕਟ ਦੇ ਵਿੱਚ ਜਿਹੜੇ ਹੈਗੇ, ਹੁਣ ਇੱਕ ਜਗ੍ਹਾ ਬੱਚਾ ਅਪੀਅਰ ਹੋ ਰਿਹਾ 1000, ਇੱਕ ਬੱਚਾ ਜਿਹੜਾ ਹੈਗਾ ਜਾਂ 100 ਬੱਚਾ ਅਪੀਅਰ ਹੋ ਰਿਹਾ, ਕਿੱਥੇ ਤੁਸੀਂ 100 ਦੇ ਵਿੱਚ ਕੰਪੀਟ ਕਰਕੇ ਤੇ ਉਹ ਚੋਂ ਨੰਬਰ ਲੈਣੇ ਆ, ਕਿੱਥੇ ਤੁਸੀਂ 1000 ਚੋਂ ਕੰਪੀਟ ਕਰਕੇ ਨੰਬਰ ਲੈਣੇ ਆ।
1: ਬਿਲਕੁਲ,
0: ਸਰ ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਬਹੁਤ ਲੇਟ ਜਾ ਕੇ ਸਮਝ ਆਈਆਂ ਵੀ ਹਾਂ ਜੀ, ਵੀ ਜਿਹੜੇ ਲੋਕੀ ਏਦਾਂ ਕਰਕੇ ਇਹਨਾਂ ਪੇਪਰਾਂ ਚੋਂ ਨਿਕਲਦੇ ਆ, ਉਹ ਕਿੱਦਾਂ ਕੀ ਅਡੋਪਟ ਕਰਦੇ ਆ, ਕਿਹੜਾ ਚੈਨਲ ਅਡੋਪਟ ਕਰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਸਾਡੇ ਬੱਚੇ ਜਿਹੜੇ ਹੈਗੇ ਆ, ਜੇ ਕੋਈ ਸਕਸੀਡ ਹੁੰਦੇ ਹੈਗੇ ਆ ਨਾ ਜੀ, ਤੇ ਉਹ ਮਤਲਬ ਬਹੁਤ ਮਿਹਨਤ ਕਰਦੇ, ਸਿਰ ਤੋੜ ਮਿਹਨਤ ਕਰਦੇ ਆ
1: ਜੀ।
0: ਸ਼ਹਿਰਾਂ ਦੇ ਬੱਚੇ ਜਿਹੜੇ ਹੈਗੇ ਆ, ਜਿਹੜੇ ਵੱਡੇ ਸ਼ਹਿਰਾਂ ਦੇ ਬੱਚੇ ਹੈਗੇ ਆ ਜਾਂ ਪੰਜਾਬ ਤੋਂ ਬਾਹਰ ਦੇ ਬੱਚੇ ਹੈਗੇ ਆ, ਉਹ ਸਿਸਟੇਮੈਟਿਕਲੀ ਜਿਹੜਾ ਹੈ ਨਿਕਲਦੇ ਆ ਜੀ।
1: ਜੀ ਬਿਲਕੁਲ ਹੈ ਜੀ।
0: ਹੁਣ ਗੱਲ ਇਹ ਤਾਂ ਹੈਗੀ ਆ ਕਿ ਜਿਹੜਾ ਸਬਜੈਕਟ ਸ਼ੁਰੂ ਤੋਂ ਪੜ੍ਹਿਆ ਆ ਹੁੰਦਾ, ਉਹ ਤੇ ਤਾਂ ਬੰਦਾ ਜਿਹੜਾ ਇਹ ਕਰ ਲੈਂਦਾ ਜੀ। ਵੈਸੇ ਵੀ ਉਹ ਮੈਂਡੇਟਰੀ ਇਹੀ ਹੁੰਦਾ ਹੈਗਾ ਜੀ, ਵੀ ਸਬਜੈਕਟ ਤੋਂ ਸ਼ੁਰੂ ਤੋਂ ਪੜ੍ਹਿਆ ਆ ਹੋਵੇ ਜਦੋਂ ਪੇਪਰ ਦਿੰਦੇ ਆ ਜੀ। ਪਰ ਉਹ ਲੋਕ ਜਿਹੜੇ ਹੈਗੇ ਆ ਉਹ ਆਪਣਾ ਮੈਨੇਜ ਕਰ ਲੈਂਦੇ ਹੈਗੇ ਆ, ਸ਼ੁਰੂ ਤੋਂ ਹੀ ਉਹਨਾਂ ਨੇ ਟਾਰਗੇਟ ਰੱਖੇ ਹੁੰਦੇ ਆ
1: ਜੀ।
0: ਸਾਡੇ ਤਾਂ ਇਹ ਆ ਵੀ 11ਵੀਂ ਚ ਪਾ ਦਿਓ, 12ਵੀਂ ਚ ਪਾ ਦਿਓ, ਬਾਅਦ ਸੋਚਾਂਗੇ। ਤਾਂ ਨਿਆਣੇ ਨੂੰ ਪੁੱਛ ਲਓ ਕੀ ਕਰਨਾ ਹੈਗਾ ਜਾਂ ਕੁਛ ਨੀ, ਅਜੇ ਤਾਂ 12ਵੀਂ ਦੇ ਵਿੱਚ ਆ ਤੇ 12ਵੀਂ ਕਰਨੀ ਆ,
1: ਹਾਂਜੀ
0: 13ਵੀਂ ਚ ਜੇ ਦਾਖਲਾ ਹੋ ਗਿਆ 13ਵੀਂ ਤੇ ਜੇ ਬਾਹਰ ਵਾਲੀ ਕਾਪੀ ਲੱਗ ਗਈ ਆਪਣੀ ਤੇ ਬੀਜਾ ਆ ਗਿਆ ਤੇ ਫਿਰ ਆਪਾਂ ਭਾਵੇਂ ਜਦੋਂ ਮਰਜ਼ੀ ਚੱਲ ਜਾਈਏ।
1: ਇਹਨਾਂ ਚੀਜ਼ਾਂ ਤੋਂ ਸੈਂਸ ਸਾਹਿਬ ਉੱਪਰ ਉੱਠਣਾ ਪੈਣਾ, ਸੋਚਣਾ ਪੈਣਾ ਨਾ, ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਅਸੀਂ ਫਸੇ ਹੋਏ ਆ। ਤੇ ਹੁਣ ਦੇਖੋ, ਹੁਣ ਤਾਂ ਜਾਂ ਤਾਂ ਇਹ ਹੋਵੇ ਨਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਉਹ ਚੀਜ਼ ਲਾਗੂ, ਤੁਹਾਡੇ ਕੋਲ ਆਪਸ਼ਨ ਹੈਗੇ ਆ, ਉੱਥੇ ਨਹੀਂ ਪੜਾਉਂਦੇ ਭਾਈ, ਤੁਸੀਂ ਨਿਆਣਿਆਂ ਨੂੰ ਕੱਢ ਕੇ ਸਰਕਾਰੀ ਸਕੂਲ ਚ ਪਾ ਲਓ, ਉੱਥੇ ਤਾਂ ਪੰਜਾਬੀ ਦਾ ਹੀ ਸਬਜੈਕਟ ਹੈ ਨਾ ਉਹ ਤਾਂ। ਅੱਜ ਦੇਖੋ ਰਿਜ਼ਲਟ ਵੀ ਆਏ ਆ 12ਵੀਂ ਦੇ 10ਵੀਂ ਦੇ ਬੱਚਿਆਂ ਨੇ ਆਪਣੇ, ਉਹਨਾਂ ਦੇ ਸਿਲੇਬਸ ਦੇ ਵਿੱਚ ਦੇਖੋ ਤਾਂ ਨੰਬਰ ਕਿੱਦਾਂ ਵਧੇ ਧੜੱਲੇ ਦੇ ਨਾਲ ਅਗਲਿਆਂ ਨੇ ਕੀਤਾ, ਜਿਹਨਾਂ ਨੇ ਵੱਖਰੇ ਵੱਖਰੇ ਮਾਧਿਅਮ ਦੇ ਵਿੱਚ ਜਿਹੜਾ ਆਪਣੀਆਂ ਪ੍ਰੀਖਿਆਵਾਂ ਦਿੱਤੀਆਂ ਨੇ।
0: ਪਰ ਸਭ ਸਾਡੇ ਨਾਲ ਨਾ ਇੱਕ ਲੜਕੀ ਪੜ੍ਹਦੀ ਹੁੰਦੀ ਸੀ
1: ਜੀ,
0: ਹੈਗੀ ਤਾਂ ਮਡਿਓਕਰ ਸੀ, ਮਿਡਲ ਮਤਲਬ ਜਿਹੜਾ ਹੈਗਾ ਆ ਇੰਨੇ ਜ਼ਿਆਦਾ ਇੰਟੈਲੀਜੈਂਟ ਵੀ ਨਹੀਂ ਸੀ, ਵੀ ਟੋਪਰਾਂ ਚੋਂ ਵੀ ਨਹੀਂ ਸੀ ਆਉਂਦੀ, ਪਰ ਉਹਦੇ ਨੈਣ ਨਕਸ਼ ਬਹੁਤ ਸੋਹਣੇ ਸੀਗੇ, ਤਿੱਖੇਦਾਰ ਨਕਸ਼ੇ ਸੀਗੇ, ਤੇ ਉਹਨੇ ਕੀ ਕੀਤਾ ਤੇ ਜਰਮਨ ਲੈਂਗੁਏਜ ਉਦੋਂ ਹੀ ਨਾਲ ਸਿੱਖਣੀ ਸ਼ੁਰੂ ਕਰ ਦਿੱਤੀ
1: ਜੀ।
0: ਜਦੋਂ ਅਸੀਂ ਬੀ ਏ ਕਰਕੇ ਹਟੇ ਹੈਗੇ ਆ ਜੀ, ਤੇ ਉਹਦੀ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਲੈ ਕੇ ਨਾਲ ਹੀ ਜਰਮਨ ਲੈਂਗੁਏਜ ਦੇ ਵਿੱਚ ਉਹਨੂੰ ਦਿੱਲੀ ਅੰਬੈਸੀ ਦੇ ਵਿੱਚ ਪਹਿਲਾਂ ਨੌਕਰੀ ਮਿਲ ਗਈ ਸੀ, ਉਹ ਤੋਂ ਬਾਅਦ ਉਹ ਬਾਹਰ ਚਲ ਗਈ ਜੀ। ਹਾਂਜੀ, ਸੋ ਇਸ ਕਰਕੇ ਇਹੋ ਜਿਹੀ ਚੀਜ਼ ਜਿਹੜੀ ਆ ਜ਼ਰੂਰ ਨਾਲ ਬੱਚੇ ਨੂੰ ਕਰਨੀ ਚਾਹੀਦੀ ਆ ਕਿ ਜਿਹੜੀ ਰੀਇਨਵੈਸਟ ਹੋਵੇ।
1: ਸੈਣੀ ਸਾਹਿਬ, ਇੱਥੇ ਤਾਂ ਚਲੋ ਇਹਨਾਂ ਚੀਜ਼ਾਂ ਨੂੰ ਬਹੁਤ ਵਧੀਆ ਮੰਨਿਆ ਜਾਂਦਾ। ਹੁਣ ਮੇਰੇ ਆਪਣੇ ਲੜਕੇ ਨੇ, ਚਲੋ ਉਹਨਾਂ ਨੇ ਪੰਜਾਬੀ ਤਾਂ ਨਹੀਂ ਕਹਿ ਸਕਦੇ ਇੰਨੀ ਉਸ ਹਿਸਾਬ ਦੇ ਨਾਲ, ਪਰ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ ਚ ਕੰਮ ਕਾਰ ਕਰਨਾ, ਇੱਥੇ ਰਹਿਣਾ, ਇੱਥੇ ਸਾਰਾ ਕੁਝ ਉਹਨਾਂ ਨੇ ਟੱਬਰ ਆਪਣੇ ਪਾਲਣੇ ਆ, ਅੱਗੇ ਹੋਣਾ ਹੈ, ਜਿੱਦਾਂ ਵੀ ਹੈ ਜੋਬਾਂ ਕਰਨੀਆਂ ਨੇ, ਤਾਂ ਹੁਣ ਆਪਣੇ ਆਪ ਮੁਹਾਰੇ ਉਹ ਜਿਹੜੇ ਨੇ ਉਹ ਦੇਖਦੇ ਆ ਬੱਚੇ। ਚਲੋ ਅੰਗਰੇਜ਼ੀ ਤਾਂ ਉਹਨਾਂ ਨੇ ਆਪ ਹੀ ਸਿੱਖ ਲਈ, ਇੱਥੇ ਲਿਖ ਕੇ ਫਿਨਿਸ਼ ਆ, ਅੰਗਰੇਜ਼ੀ ਦੇ ਵਿੱਚ ਟੌਪ ਚ ਨੰਬਰ ਆਉਂਦੇ ਆ, ਸਾਰਾ ਕੁਝ ਆਉਂਦਾ, ਇੱਥੇ ਦੀ ਲੈਂਗੁਏਜ ਦੇ ਵਿੱਚ ਸਾਰਾ ਕੁਝ ਵਧੀਆ ਹੈ। ਨਾਲ ਉਹਨਾਂ ਨੇ ਸਵੀਡਿਸ਼ ਵੀ, ਸਾਡੇ ਇੱਥੇ ਚਲੋ ਗੁਆਂਢੀ ਮੁਲਕ ਆ, ਉਹ ਤਿੰਨ ਭਾਸ਼ਾਵਾਂ ਤਾਂ ਆਮ ਲੱਗਦੀਆਂ ਨਾ, ਤੇ ਆਪ ਹੁਣ ਆਪ ਮੁਹਾਰੇ ਕਹਿ ਲਓ ਕਿ ਜਰਮਨ ਰੱਖੀ ਹੋਈ ਆ, ਜਾਂ ਫਿਰ ਆਪਣੀ ਚਾਈਨੀਜ਼ ਕਹਿ ਦਿੱਤੀ, ਜਪਾਨੀ, ਜੈਪਨੀਜ਼ ਲੈਂਗੁਏਜ ਜਿਹੜੀ ਆ ਜੀ, ਉਹ ਚੀਜ਼ਾਂ ਨੇ ਉਹ। ਹੁਣ ਜੇ ਬੱਚੇ ਇਹ ਚੀਜ਼ਾਂ ਵੱਲ ਨੂੰ ਜਾਂਦੇ ਆ ਜਾਂ ਕਰਦੇ ਆ, ਤਾਂ ਉਹਦੇ ਵਿੱਚ ਹਰਜ ਕੀ ਹੈ ਜੀ? ਜਿੰਨੀਆਂ ਵੱਧ ਤੋਂ ਵੱਧ, ਹੁਣ ਗੁਰੂ ਸਾਹਿਬ ਸੀਗੇ ਸਾਡੇ, ਉਹਨਾਂ ਕਿੰਨੀਆਂ ਵੱਖਰੀਆਂ ਵੱਖਰੀਆਂ ਫਾਰਸੀ ਜਾਂ ਹੋਰ ਲੈਂਗੁਏਜ ਦੇ ਵਿੱਚ ਉਹਨਾਂ ਦਾ ਕਿੰਨਾ ਵੱਡੇ ਪੱਧਰ ਦੇ ਉੱਤੇ ਸੀਗਾ ਜੀ ਗਿਆਨ।
0: ਪਰ ਸਾਹਿਬ ਤੁਸੀਂ ਯਕੀਨ ਕਰੋ, ਮੈਂ ਬੇਟੇ ਨੂੰ ਕਿਹਾ, ਮੈਂ ਕਿਹਾ ਵੀ ਜੇ ਤੂੰ ਭਾਈ ਪ੍ਰੈਕਟਿਸ ਕਰ ਰਹੀ ਹੈ ਤਾਂ ਪਹਿਲਾਂ ਉਰਦੂ ਸਿੱਖ
1: ਜੀ।
0: ਹਾਂਜੀ, ਉਹਨੇ ਮਾੜਾ ਮੋਟਾ ਉਰਦੂ ਆ ਵੀ ਗਿਆ ਸੀਗਾ, ਉਹਨੂੰ ਮਾੜਾ ਪੜ੍ਹ ਲੈਂਦਾ ਸੀ ਮਾੜੇ ਅਖਬਾਰ ਵਗੈਰਾ ਉਰਦੂ ਦੀ। ਹਾਂਜੀ, ਉਹ ਵੱਖਰੀ ਸੀਗਾ, ਮੈਂ ਜੋ ਉਹਨੂੰ ਸਿਖਾਉਣਾ ਚਾਹੁੰਦਾ ਸੀ ਉਹ ਬਿਨਾਂ ਮਤਲਬ ਟੀਚਰ ਤੋਂ ਨਹੀਂ ਸੀ ਸਿੱਖਿਆ ਜਾ ਸਕਦਾ। ਮੈਨੂੰ ਇਹ ਸੀਗਾ ਕਿ ਜੇ ਮਤਲਬ ਕੁਛ ਵੀ ਨਾ ਹੋਊਗਾ ਤੇ ਇੱਥੇ ਜਿਹੜਾ ਆ ਉਰਦੂ ਦੀ, ਕਿਉਂਕਿ ਸਾਡਾ ਸਾਰਾ ਰਿਕਾਰਡ ਜਿਹੜਾ ਪੁਰਾਣਾ ਹੈਗਾ ਉਹ ਉਰਦੂ ਚ ਆ। ਹਾਂਜੀ, ਉਹਦੇ ਟਰਾਂਸਲੇਟਰ ਜਿਹੜੇ ਹੈਗੇ ਇੱਕ ਇੱਕ ਪੇਜ ਦਾ ਜਿਹੜਾ ਹੈਗਾ ਆ ਹਜ਼ਾਰ ਹਜ਼ਾਰ 1500-1500 ਰੁਪਇਆ ਲੈਂਦੇ ਜੀ ਟਰਾਂਸਲੇਸ਼ਨ ਕਰਨ ਦਾ।
1: ਬਿਲਕੁਲ,
0: ਉਹ ਪੜ੍ਹੇ ਵੀ ਨੀ ਜਾਂਦੇ ਕਿਉਂਕਿ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਨੇ ਲਿਖੇ ਨੁਕਤਿਆਂ ਦੀ ਭਾਸ਼ਾ ਹੈਗੀ ਆ ਜੀ, ਉਹ ਨੁਕਤਾ ਇੱਕ ਇੱਧਰ ਉੱਧਰ ਹੋ ਜਾਏ ਤੇ ਓਦਾਂ ਕਰਕੇ ਵੀ ਜੇ ਆਪਾਂ ਕਹੀਏ ਵੀ ਬਾਹਰ ਲਈ ਕਿਸੇ ਮਤਲਬ ਡਾਕੂਮੈਂਟ ਦੀ ਸਹਾਇਤਾ ਦੇ ਨਾਲ ਆਪਣਾ ਜਿਹੜਾ ਆਪਣੇ ਇਹਦਾ ਇੰਸਟਰੂਮੈਂਟ ਦੀ ਸਹਾਇਤਾ ਨਾਲ ਆਪਾਂ ਪੜ੍ਹ ਲਾਂਗੇ ਉਹ ਵੀ ਔਖਾ। ਹਾਂਜੀ, ਉਹ ਮਤਲਬ ਜਿਹੜਾ ਬੰਦਾ ਜਾਣਕਾਰ ਹੋਊਗਾ ਉਹੀ ਤੁਹਾਨੂੰ ਪੜ੍ਹ ਕੇ ਦੱਸੂਗਾ ਜੀ। ਉਹ ਸਾਡੇ ਇੱਥੇ ਆਉਂਦੇ ਹੈਗੇ ਆ, ਫੇਰ ਐਵੀਡੈਂਸ ਤੋਂ ਉਹਨਾਂ ਨੇ ਦੇਣ ਆਉਣਾ, 2-2 ਹਜ਼ਾਰ ਰੁਪਇਆ ਉਹਨਾਂ ਦਾ ਖਰਚਾ ਰੱਖਣਾ ਪੈਂਦਾ ਤੇ ਉਹ ਦੱਸਦੇ ਹੈਗੇ ਆ। ਉਹਨਾਂ ਨੇ ਆ ਕੇ ਡਾਕੂਮੈਂਟ ਦੇ ਉੱਤੇ ਸਿਰਫ ਇੰਨੀ ਸ਼ਹਾਦਤ ਦੇਣੀ ਕਿ ਮੈਂ ਉਰਦੂ ਜਾਣਦਾ ਆ ਜੀ, ਤੇ ਆਹ ਜਿਹੜੇ ਮੈਂ ਟਰਾਂਸਲੇਸ਼ਨ ਕੀਤੀ ਹੈਗੀ ਆ ਇਟ ਇਜ਼ ਟਰੂ ਐਂਡ ਕਰੈਕਟ ਜੀ, ਉਹ ਡਾਕੂਮੈਂਟ ਦਾ ਜਿਹੜਾ ਹੈਗਾ ਐਡਮਿਸੀਬਿਲਟੀ ਬਣ ਜਾਂਦੀ ਹੈਗੀ ਆ।
1: ਨਾਲੇ ਦੇਖੋ ਇਸ ਕਰਕੇ ਜੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਦੇਖੀਏ ਤਾਂ ਸੈਣੀ ਸਾਹਿਬ, ਆਪਾਂ ਚਲੋ ਭਾਵੁਕ ਲੋਕ ਆ ਆਪਣੀ ਬੋਲੀ ਜਾਂ ਆਪਣੇ ਵਿਰਸੇ ਦੇ ਲਈ, ਜੇ ਪ੍ਰੋਫੈਸ਼ਨਲ ਤੌਰ ਦੇ ਉੱਤੇ ਬਿਜ਼ਨਸ ਮਾਈਂਡ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਉਹ ਫਿਰ ਉਹ ਲੈਂਗੁਏਜ ਨੂੰ ਸਾਨੂੰ ਉਹਦੀ ਅਹਿਮੀਅਤ ਦੇਣੀ ਪੈਣੀ ਹੈ ਜੀ, ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਨੇ। ਹੁਣ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਸਾਡੇ ਰਿਸ਼ਤੇਦਾਰ ਹੀ ਕਹਿ ਲਓ ਵੀ ਬੱਚਿਆਂ ਨੂੰ ਪੰਜਾਬੀ ਨੀ ਸਿਖਾਈ, ਜੇ ਨੀ ਉਹ, ਮੈਂ ਕਿਹਾ ਯਾਰ ਉਹਨਾਂ ਨੇ ਇੱਥੇ ਰਹਿਣਾ, ਇੱਥੇ ਕੰਮ ਕਾਰ ਕਰਨਾ, ਚਲੋ ਉਹ ਪ੍ਰੋਫੈਸ਼ਨ ਜਿਹੜਾ ਉਹਨੂੰ ਤਾਂ ਪਹਿਲਾਂ ਚਲੋ ਆਮ ਜਿਹੜੀ ਸਾਡੀ ਆਪਣੀ ਭਾਸ਼ਾ ਉਹ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ, ਮੈਂ ਉਹਦੇ ਤੋਂ ਪਾਸਾ ਨੀ ਵੱਟਦਾ, ਪਰ ਅਸਲ ਜਿਹੜਾ ਉਹਨਾਂ ਨੇ ਜਿੱਥੇ ਰਹਿਣਾ, ਸਭਿਆਚਾਰ ਦੀ ਗੱਲ ਆ, ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਤਾਂ ਅਹਿਮੀਅਤ ਦੇਣੀ ਪੈਣੀ ਆ ਨਾ ਨਾਲ ਪ੍ਰੋਫੈਸ਼ਨਲ ਤੌਰ ਦੇ ਉੱਤੇ। ਹੁਣ ਬਹੁਤ ਸਾਰੇ ਇੱਥੇ ਟੱਬਰ ਨੇ ਜੀ, ਐਨ ਆਰ ਆਈ ਭਾਈਚਾਰਿਆਂ ਦੇ ਵਿੱਚੋਂ ਲਾ ਲਓ ਜਾਂ ਕੋਈ ਵੀ ਮੁਲਕ ਲਾ ਲਓ, ਹੁਣ ਇੰਗਲੈਂਡ ਮੈਂ ਅੱਖੀ ਦੇਖਿਆ ਚੀਜ਼ਾਂ, ਨਾ ਬੱਚੇ ਉਹ ਮਤਲਬ ਕਿ ਉਧਰਲੇ ਆਪਣੇ ਰਹੇ ਨੇ ਵਿਰਸਾ ਵਿਰਾਸਤ ਦੇ ਵਿਚ ਉਹ ਨਾ ਇਧਰ ਦੇ ਰਹੇ ਨੇ ਜੀ ਉਹ ਵਿਚ ਵਿਚਾਲੇ ਹੀ ਨੇ ਜੀ ਮਤਲਬ ਕਿ ਉਹਨਾਂ ਨੇ ਨਾ ਤਾਂ ਆਪਣੀ ਸਟੱਡੀ ਵੀ ਮਤਲਬ ਕਿ ਪ੍ਰਾਇਮਰੀ ਜਾਂ ਕਹਿ ਲਓ ਜਾਂ ਹਾਈ ਸਕੂਲ ਤੱਕ ਕੀਤਾ ਉਹ ਤੋਂ ਅੱਗੇ ਓਦਾਂ ਹੀ ਬਸ ਰੋਲ ਰੁਲ ਗਏ ਜੀ ਕਿਉਂਕਿ ਡਬਲ ਮਾਈਂਡਡ ਕਰ ਦਿੱਤਾ ਸਾਰਾ ਕੁਝ ਉਹਨਾਂ ਨੂੰ।